0: 294 ਵਾਕਰ ਡਰਾਈਵ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ। ਤੁਸੀਂ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਡਿਜ਼ਾਈਨਰ ਬੈਡਰੂਮ ਸੈੱਟ ਚਾਹੀਦੇ ਨੇ, ਸੋਫਾ ਸੈੱਟ ਚਾਹੀਦੇ ਨੇ, ਕਸਟਮ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਰੀਅਲ ਮਾਰਬਲ ਤੇ ਡਾਇਨਿੰਗ ਟੇਬਲ ਚਾਹੀਦੇ ਨੇ, ਬਹੁਤ ਸਾਰੀ ਵਰਾਇਟੀ। ਪਰ ਇੱਕ ਡੀਲ ਤੁਹਾਨੂੰ ਮੈਂ ਦੱਸ ਦਿੰਦਾ ਕਿ ਤੁਸੀਂ ਇਸ ਸੰਡੇ ਤੱਕ ਆ ਕੇ ਆਪਣੀਆਂ ਡੀਲਾਂ ਨੂੰ ਰਾਖਵਾਂ ਕਰ ਲੈਣਾ, ਕਿਉਂਕਿ ਨੈਕਸਟ ਵੀਕ, ਜੀ ਹਾਂ, ਨੈਕਸਟ ਮੰਡੇ ਤੋਂ 30% ਜਿਹੜੀਆਂ ਪ੍ਰਾਈਸ ਉੱਪਰ ਜਾਣ ਜਾ ਰਹੀਆਂ, ਕਿਉਂਕਿ ਟੈਰਿਫ ਦੇ ਕਰਕੇ 30% ਪ੍ਰਾਈਜ਼ਾਂ ਜਿਹੜੀਆਂ ਤੁਸੀਂ ਐਕਸਟਰਾ ਪੇ ਕਰਨੀ ਹੈ ਅਗਲੇ ਵੀਕਐਂਡ। ਸੋ ਅਗਲੇ ਵੀਕ ਤੋਂ ਸਿਰਫ ਇਸ ਵੀਕਐਂਡ ਆ ਕੇ ਤੁਸੀਂ ਆਪਣੀਆਂ ਡੀਲਾਂ ਨੂੰ ਰਾਖਵਾਂ ਕਰ ਸਕਦੇ ਹੋ 294 ਵਾਕਰ ਡਰਾਈਵ ਦੇ ਉੱਪਰ। ਤੇ ਨਾਲ ਦੀ ਨਾਲ ਭਾਜੀ, ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਕਿੰਗ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਸੋ ਕਿੰਗ ਸਾਈਜ਼ ਬੈੱਡ ਡਰੈਸਰ ਮਿਰਰ ਨਾਲ ਸਾਈਡ ਟੇਬਲ ਸਿਰਫ 999 ਦਾ, ਜੀ ਹਾਂ, ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ $1000 ਦਾ। ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਜਿਹੜਾ ਬਿਲਕੁਲ ਨਵੀਂ ਬਾਈ ਜੀ ਫ੍ਰੀ ਮਿਲੂਗਾ। ਪਰ ਇਹ ਵੀ ਬੈਡਰੂਮ ਸੈੱਟ ਜੇ ਤੁਸੀਂ ਅਗਲੇ ਵੀਕ ਲਓਗੇ ਤੇ ਇਹ ਵੀ 30% ਵੱਧ ਜਾਣਾ, 1300 ਦਾ ਹੋ ਜਾਣਾ। ਇਹ ਸੰਡੇ ਤੱਕ 999 ਦਾ ਰਹਿਣਾ। ਸੋ ਇਸ ਵੀਕਐਂਡ ਤੱਕ ਆ ਕੇ ਆਪਣੀਆਂ ਡੀਲਾਂ ਰਾਖਵੀਆਂ ਕਰ ਲਓ। 294 ਵਾਕਰ ਡਰਾਈਵ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਵੀਂ ਬਾਜੀ।
1: ਵੈਰੀ ਗੁੱਡ। ਸੋ ਜ਼ਰੂਰ ਕੱਲ ਨੂੰ ਸ਼ਾਮ ਨੂੰ 6 ਵਜੇ ਆ ਜਾਓ, ਤੁਹਾਨੂੰ ਤੋਹਫੇ ਤੇ ਤੋਹਫੇ ਤੇ ਤੋਹਫੇ ਤੇ ਤੋਹਫੇ ਅਸੀਂ ਦਵਾਵਾਂਗੇ ਜ਼ਰੂਰ। ਤੇ ਵਧੀਆ ਯਾਰ, ਤੋਹਫਾ ਕੌਣ ਨਹੀਂ ਲਾਈਕ ਕਰਦਾ, ਹਰੇਕ ਕਹਿੰਦਾ ਯਾਰ ਨਵੀਂ ਕੋਈ ਤੋਹਫਾ ਤੋਹਫਾ ਮਿਲ ਜਾਵੇ ਤਾਂ ਬਣੂ ਹੀ ਗੱਲ। ਸੋ ਮੇਰਾ ਦੀਵਾਨਾਪਨ ਆਇਆ ਇੱਕ ਤਾਂ ਯਾਰ, ਅਮਰਿੰਦਰ ਗਿੱਲ ਜੀ ਐਲਬਮ ਆ ਰਹੀ ਹੈ ਬੜੀ ਸੂਨ, ਉਹਦੇ ਲਈ ਐਕਸਾਈਟਡ ਹਾਂ, ਬਟ ਫਿਲਹਾਲ ਸੁਣੋ।

0: ਵਾਹ, ਜਿਨ੍ਹਾਂ ਨੇ ਨਾ ਇਹ ਐਲਬਮ ਨਹੀਂ ਸੁਣੀ, ਸੁਣੇ ਹੋ ਯਾਰ, ਬਹੁਤ ਮੈਨੂੰ ਬੜੀ ਵਧੀਆ ਲੱਗੀ। ਇੱਕ ਗੀਤ ਫੈਮ ਜਿਹੜਾ ਮੈਂ ਲਾਇਆ, ਇੱਕ ਹੌਟੀ ਗੀਤ ਬਹੁਤ ਵਧੀਆ, ਹਾਲੀਵੁੱਡ ਗੀਤ ਬਹੁਤ ਵਧੀਆ, ਹੋਰ ਵੀ ਕਾਫੀ ਅੱਛੇ ਨੇ। ਤੁਸੀਂ ਜ਼ਰੂਰ ਨਾ ਦੁੱਲਾ ਮੁੰਡਾ DULLA, ਸਾਰੇ ਸਾਰੇ ਜਾਣਦੀ ਹੈ, ਐਲਬਮ ਹੈ ਅਪੋਲੋ। ਸੋ ਤੁਸੀਂ ਇਹ ਐਲਬਮ ਜ਼ਰੂਰ ਸੁਣਿਓ, ਤੁਹਾਨੂੰ ਬੜੀ ਅੱਛੀ ਲੱਗੇਗੀ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਵੈਰੀ ਗੁੱਡ, ਕਿਆ ਬਾਤ ਹੈ। ਸੋ ਕੱਲ ਸ਼ਾਮੀ ਗੱਲਾਂ ਬਾਤਾਂ ਹੋ ਰਹੀਆਂ ਸੀ ਚਿਬੜਾਂ ਬਾਰੇ ਤੇ ਸਬਜ਼ੀਆਂ ਬਾਰੇ, ਤੇ ਅੱਜ ਫਿਰ ਗਿੱਲ ਫਾਰਮ ਤੇ ਸਾਨੂੰ ਜਾਣ ਦਾ ਮੌਕਾ ਮਿਲਿਆ ਤੇ ਉੱਥੋਂ ਦਾ ਐਕਸਪੀਰੀਅੰਸ ਸਤਿੰਦਰਪਾਲ ਸਿੱਧਵਾਂ ਜੀ ਦੇਣਗੇ।
1: ਬਿਲਕੁਲ ਨਵੀਂ, ਇਸ ਤੋਂ ਪਹਿਲਾਂ ਕਿ ਗਿੱਲ ਫਾਰਮ ਦਾ ਆਪਾਂ ਤਜਰਬਾ ਔਰ ਉਹ ਸਾਂਝਾ ਕਰੀਏ ਆਪਣੇ ਸਰੋਤਿਆਂ ਦੇ ਨਾਲ। ਮੈਂ ਇੱਕ ਵਾਰੀ ਫਿਰ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਵੱਲੋਂ ਨਗਰ ਕੀਰਤਨ 13 ਸਪਤੰਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਥਮ ਹੁੰਦਾ ਪਹਿਲਾ, ਜਿਸ ਦਿਨ ਪਹਿਲੇ ਦਿਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਨਾ
0: ਜੀ,
1: ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕੀਤੀ ਔਰ ਵੱਖ ਵੱਖ ਥਾਵਾਂ ਤੋਂ ਬਾਣੀ ਇਕੱਠੀ ਕਰਕੇ ਇਹਦੇ ਵਿੱਚ ਗੁਰੂ ਸਾਹਿਬ ਨੇ ਇਹਨੂੰ ਗੁਰੂ ਦਾ ਰੂਪ ਦੇ ਦਿੱਤਾ। ਔਰ ਇਤਿਹਾਸ ਦੱਸਦਾ ਨਵੀਂ ਕਿ ਜਿਸ ਦਿਨ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋ ਗਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਉਸ ਦਿਨ ਤੋਂ ਬੈੱਡ ਤੇ ਨਹੀਂ ਸਗੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ, ਯਾਨੀ ਧਰਤੀ ਤੇ ਉਹਨਾਂ ਨੇ ਆਪਣਾ ਆਸਣ ਲਾ ਲਿਆ ਆਪਣਾ ਗੁਰੂ ਮੰਨ ਕੇ। 1606 ਈਸਵੀ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਹੋਇਆ ਔਰ ਬਾਬਾ ਬੁੱਢਾ ਜੀ ਨੂੰ ਇਹਦੇ ਪਹਿਲੇ ਗ੍ਰੰਥੀ ਥਾਪਿਆ ਗਿਆ ਔਰ ਉਹ ਦਿਨ ਮਨਾਇਆ ਜਾਂਦਾ। ਤੇ ਮੈਨੂੰ ਕਈ ਵਾਰੀ ਬਾਬਾ ਬੁੱਢਾ ਦੀ ਭੀੜ ਜਾਣ ਦਾ ਮੌਕਾ ਮਿਲਿਆ, ਬਹੁਤ ਸਾਰੇ ਲੋਕ ਉੱਥੇ ਸੁੱਖਣ ਸੁੱਖਣ ਜਾਂਦੇ ਆ ਤੇ ਪਾਪਾ ਜੀ ਮੈਂ ਅਸੀਂ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਸੰਗਤਾਂ ਦੇ ਵਿੱਚ ਉੱਥੇ ਢਾਡੀ ਵਾਰਾਂ ਪੇਸ਼ ਕੀਤੀਆਂ। ਬਹੁਤ ਵੱਡਾ ਸਥਾਨ ਹੈ, ਅੰਮ੍ਰਿਤਸਰ ਦੇ ਨੇੜੇ ਹੈ, ਤਰਨ ਤਾਰਨ ਦੇ। ਸੋ ਮੈਂ ਦੱਸਣਾ ਇਹ ਚਾਹੁੰਦਾ ਕਿ 13 ਸਪਤੰਬਰ ਨੂੰ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਹ ਨਗਰ ਕੀਰਤਨ ਹੋ ਰਿਹਾ ਤੇ ਸਾਰੀਆਂ ਸਿੱਖ ਸੰਗਤਾਂ ਨੂੰ ਵੱਧ ਚੜ੍ਹ ਕੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਜਾਣਕਾਰੀ ਲਈ 905-671-1662 ਤੇ ਗਿੱਲ ਫਾਰਮ ਡਿਕਸੀ ਰੋਡ ਦੇ ਉੱਪਰ ਹੈ, ਡਿਕਸੀ ਤੇ ਕਿੰਗ ਦੇ ਬਿਲਕੁਲ ਕਾਰਨਰ ਕੈਲਡਨ ਚ। ਔਰ ਨਵੀ ਇੰਨਾ ਵੈਲ ਆਰਗੇਨਾਈਜ਼ਡ ਔਰ ਇੰਨੀਆਂ ਲਹਿ ਲਹਾਉਂਦੀਆਂ ਸਬਜ਼ੀਆਂ, ਫਾਰਮ ਵਿੱਚੋਂ ਸਾਗ ਟੁੱਟ ਕੇ ਆ ਰਿਹਾ, ਮੂਲੀਆਂ ਪੱਟ ਕੇ ਲਿਆ ਰਹੇ ਹੈ ਔਰ ਗਾਜਰਾਂ ਪੱਟ ਕੇ ਲਿਆ ਰਹੇ ਹੈ, ਟਮਾਟਰ ਲਿਆ ਰਹੇ ਹੈ ਔਰ ਪੂਰਾ ਧੋ ਕੇ ਸਾਫ ਸੂਫ ਕਰਕੇ ਫਿਰ ਉਹਨਾਂ ਨੇ ਇੱਕ ਬਹੁਤ ਖੂਬਸੂਰਤ ਯਾਨੀ ਮਾਰਕੀਟ ਪਲੇਸ ਬਣਾਇਆ।
0: ਮੈਂ ਦੇਖਿਆ ਹਾਂਜੀ,
1: ਹਾਂ, ਔਰ ਉਹਦੇ ਵਿੱਚ ਫਿਰ ਉਹ ਰੱਖੇ ਹੁੰਦੇ ਆ,
0: ਆਰਗੇਨਾਈਜ਼ ਬਹੁਤ, ਸਫਾਈ ਹੈ ਅੰਦਰ ਨਾਲੇ, ਚੁਣ ਚੁਣ ਕੇ ਚੀਜ਼ਾਂ ਰੱਖੀਆਂ ਹੋਈਆਂ,
1: ਚੁਣ ਚੁਣ ਕੇ ਰੱਖੀਆਂ ਹੋਈਆਂ ਔਰ ਟਰਾਲੀਆਂ ਰੱਖੀਆਂ ਹੋਈਆਂ ਉਹਨਾਂ ਨੇ, ਉਹਨਾਂ ਟਰਾਲੀਆਂ 'ਚ ਲੋਕ ਸਾਗ ਪਾਲਕ ਔਰ ਜਿਹੜੇ ਖਰਬੂਜ਼ੇ ਏਡੇ ਏਡੇ ਵੱਡੇ ਔਰ ਪੇਠਾ ਪਿਆ ਬਹੁਤ ਸਾਰਾ
0: ਤੇ ਰੋਜ਼ ਫਰੈਸ਼ ਪਿਕ ਕਰਦੇ ਆ,
1: ਰੋਜ਼ ਫਰੈਸ਼ ਪਿਕ ਕਰਦੇ ਆ ਔਰ ਬੜਾ ਹੀ ਆਰਗੇਨਾਈਜ਼ਡ ਸਿਸਟਮ ਦੇ ਨਾਲ, ਜਿਵੇਂ ਆਪਾਂ ਵੱਡੀਆਂ ਵੱਡੀਆਂ ਫਾਰਮ ਦੇ ਵਿੱਚ ਮਾਰਕੀਟਾਂ ਲੱਗੀਆਂ ਦੇਖਦੇ ਹਾਂ ਉਸ ਤਰ੍ਹਾਂ ਗਿੱਲ ਫਾਰਮ ਨੇ ਸਾਰਾ ਆਰਗੇਨਾਈਜ਼ ਕੀਤਾ ਹੋਇਆ। ਔਰ ਜਿਹੜੀ ਗੱਲ ਤੁਸੀਂ ਚਿੱਬੜਾਂ ਦੀ ਕੀਤੀ, ਸੱਚੀ ਮੁੱਚੀ ਚਿੱਬੜਾਂ ਦਾ ਸਾਈਜ਼ ਦੇਖ ਕੇ ਬੜੀ ਕਮਾਲ ਦੀ ਔਰ ਉਹ ਵੀ ਉਹਨਾਂ ਨੇ ਉੱਥੇ ਡਿਸਪਲੇ ਕੀਤੇ ਹੋਏ ਆ, ਚਿੱਬੜ ਨੇ ਤੇ ਨਾਲ ਲਸਣ ਹੈ ਜਿਹੜਾ ਉਹਨਾਂ ਦਾ ਆਪਦਾ ਔਰਗੈਨਿਕ ਤਿਆਰ ਕੀਤਾ ਹੋਇਆ ਤੇ ਕਰੇਲੇ, ਬਹੁਤ ਸਾਰੀ ਹੋਰ ਆਈਟਮਾਂ ਨੇ। ਤੇ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਤੁਸੀਂ ਵੀਕਐਂਡ ਤੇ ਜਾਂ ਕੱਲ ਨੂੰ ਪਰਸੋਂ, ਅੱਜ ਵੀ
0: ਨਵੀਂ
1: ਲਾਈਨਾਂ ਲੱਗੀਆਂ ਪਈਆਂ ਸੀ,
0: ਨਹੀਂ ਜਿੱਥੇ ਕੁਆਲਿਟੀ ਹੁੰਦੀ ਹੈ ਤੇ ਉਹ ਵਰਡ ਆਫ ਮਾਊਥ ਹੁਣ ਆਪਾਂ ਸ਼ੇਅਰ ਕਰਦੇ ਹਾਂ ਤੇ
1: ਬਿਲਕੁਲ
0: ਲੋਕ ਜਾਂਦੇ ਜ਼ਰੂਰ ਨੇ।
1: ਬਹੁਤ ਸਾਰੇ ਜਿਹੜੇ ਲੋਕ ਉੱਥੇ ਮਿਲੇ ਉਹ ਕਹਿੰਦੇ ਜੀ ਅਸੀਂ ਨਵੀਂ ਨੂੰ ਸੁਣ ਕੇ ਆਏ ਹਾਂ, ਪੰਜਾਬੀ ਲਹਿਰਾਂ ਸੁਣ ਕੇ ਆਏ ਹਾਂ ਔਰ ਉਹਦੇ ਲਈ ਉਹ ਖਾਸ ਉੱਥੇ ਉਹਨਾਂ ਨੂੰ ਡਿਸਕਾਊਂਟ ਵੀ ਦੇ ਰਹੇ ਆ। ਤੋ ਗਿੱਲ ਫਾਰਮ ਦੇ ਕੈਵਨ ਜੀ, ਉਹਨਾਂ ਦਾ ਪਰਿਵਾਰ ਬੜਾ ਖੁਸ਼ ਹੈ, ਪੰਜਾਬੀ ਲਹਿਰਾਂ ਦੀ ਜਿਹੜੀ ਇਨਫੋਰਮੇਸ਼ਨ ਆ ਉਹਦੇ ਤੋਂ ਬੜਾ ਖੁਸ਼ ਨੇ। ਤੋ ਮੈਂ ਤੁਹਾਨੂੰ ਰਿਕਮੈਂਡ ਕਰੂੰਗਾ ਕਿ ਤੁਸੀਂ ਇੱਕ ਵਾਰ ਜ਼ਰੂਰ ਗਿੱਲ ਫਾਰਮ 'ਤੇ ਜਾ ਕੇ ਆਇਓ ਤੇ ਤੁਹਾਨੂੰ ਮੈਂ ਕਹਿੰਦਾ ਇੱਕ ਐਸਾ ਐਕਸਪੀਰੀਅੰਸ ਹੋਊਗਾ ਕਿ ਤੁਸੀਂ ਕਹੋਗੇ ਯਾਰ ਬਸ ਪੰਜਾਬ ਦੇ ਵੱਡੇ ਫਾਰਮ ਵਿੱਚੋਂ ਹੀ ਸਾਗ ਤੋੜ ਲਿਆਂਦਾ। ਸੋ ਹੋਰ ਬਹੁਤ ਸਾਰੀਆਂ ਆਈਟਮਸ ਨੇ।
0: ਸੋ ਗਿੱਲ ਫਾਰਮ ਤੇ ਐਡਰੈਸ ਹੈ 14085 ਡਿਕਸੀ ਰੋਡ, ਡਿਕਸੀ ਕਿੰਗ ਦੇ ਕੋਰਨਰ ਤੇ ਹੈ ਤੇ ਡੇਲੀ 10 ਤੋਂ 8 ਖੁੱਲਦੇ ਨੇ।
1: 905-925-2300 ਉਹਨਾਂ ਦਾ ਫੋਨ ਨੰਬਰ।
0: 2300 ਠੀਕ ਹੈ, 905-925-2300। ਮੈਂ ਨਾ ਹੁਣੇ ਇੱਕ ਕਾਲ ਆਈ ਸੀ ਇੱਕ ਲਿਸਨਰ ਦੀ
1: ਜੀ,
0: ਤੇ ਮੈਂ ਇੱਕ ਕੌਫੀ ਸ਼ੌਪ ਦੀ ਵੀਡੀਓ ਪਾਈ ਸੀ, ਉਹ ਗਿੱਲ ਫਾਰਮ ਤੋਂ 1 ਮਿੰਟ ਹੀ ਦੂਰ ਆ।
1: ਅੱਛਾ, ਉੱਥੇ
0: ਤੇ ਉੱਥੇ ਨੇੜੇ ਆ, ਉਹ ਵੀਰ ਦਾ ਫੋਨ ਆਇਆ, ਥੈਂਕ ਯੂ ਕਰਨ ਦਾ, ਕਹਿੰਦੇ ਭਾਜੀ ਤੁਹਾਡਾ ਬਹੁਤ ਥੈਂਕ ਯੂ, ਤੁਸੀਂ ਵੀਡੀਓ ਪਾਈ। ਮੈਨੂੰ ਲੱਗਿਆ ਕਿ ਉਹ ਚਲੋ ਕੌਫੀ ਵਧੀਆ ਲੱਗੀ ਤਾਂ ਥੈਂਕ ਯੂ ਕਰਤਾ ਵੀ ਤੁਹਾਨੂੰ ਸੁਣ ਕੇ ਗਏ। ਕਹਿੰਦੇ ਭਾਜੀ ਸਾਨੂੰ ਇੰਨਾ ਫਾਇਦਾ ਹੋਇਆ ਉੱਥੇ ਜਾਣ ਦਾ, ਕਹਿੰਦੇ ਸਾਡਾ ਬੜਾ ਮਨ 'ਚ ਸੀਗਾ ਕਿ ਅਸੀਂ ਕੌਫੀ ਸ਼ੌਪ ਖੁਦ ਹੀ ਖੋਲ੍ਹਣੀ ਆ।
1: ਅੱਛਾ,
0: ਤੇ ਉਹ ਜਿਹੜੀ ਕੌਫੀ ਸ਼ਾਪ ਹੈ ਉਹ ਖੁਦ ਕੌਫੀ ਪ੍ਰੋਡਿਊਸ ਕਰਦੇ ਆ ਤੇ ਇੰਪੋਰਟਰ ਬਹੁਤ ਵੱਡੇ ਨੇ। ਕਹਿੰਦੇ ਭਾਜੀ ਅਸੀਂ ਉੱਥੇ ਗਏ, ਉਹਨੂੰ ਦੱਸਿਆ ਬੰਦੇ ਨੂੰ ਵੀ ਅਸੀਂ ਨਵੀਂ ਦੀ ਵੀਡੀਓ ਦੇਖ ਕੇ ਆਏ ਆ, ਤੇ ਉਹ ਚਲੋ ਬੜਾ ਖੁਸ਼ ਹੋਇਆ। ਤੇ ਕਹਿੰਦੇ ਨਵੀਂ ਹੁਣ ਸਾਡੀ ਉਹਦੇ ਨਾਲ ਗੱਲਬਾਤ ਹੋਈ ਤੇ ਉਹ ਹੁਣ ਸਾਨੂੰ ਕੌਫੀ ਸਾਡੀ ਨਵੀਂ ਕੌਫੀ ਸ਼ਾਪ ਲਈ ਸਪਲਾਈ ਵੀ ਕਰੂਗਾ।
1: ਕਿਆ ਬਾਤ ਹੈ।
0: ਸੋ ਮੈਂ ਕਿਹਾ ਵੀ ਕਿਵੇਂ ਲੋਕ ਇੱਕ ਦੂਜੇ ਨਾਲ ਜੁੜਦੇ ਆ,
1: ਰਿਲੇਸ਼ਨਸ ਕਿਵੇਂ ਬਣਦੇ ਆ, ਔਰ ਜਿਹੜਾ ਮਾਧਿਅਮ ਆ ਨਾ, ਜਿਹੜਾ ਭਾਵੇਂ ਉਹ ਰੇਡੀਓ ਆ ਭਾਵੇਂ ਸੋਸ਼ਲ ਮੀਡੀਆ, ਔਰ ਤੁਸੀਂ ਜਦੋਂ ਕਿਸੇ ਤੇ ਵਿਸ਼ਵਾਸ ਕਰਨ ਲੱਗ ਜਾਂਦੇ ਹੋ। ਹੁਣ ਨਵੀਂ ਆਪਾਂ ਪਿਛਲੇ 30 ਵਰਿਆਂ ਚ ਬਿਜ਼ਨਸਮੈਨ ਦਾ ਤੇ ਸਰੋਤਿਆਂ ਦਾ ਵਿਸ਼ਵਾਸ ਹੀ ਜਿੱਤਿਆ, ਔਰ ਉਹ ਵਿਸ਼ਵਾਸ ਜਿਹੜਾ ਅੱਜ ਜਿੱਥੇ ਵੀ ਆਪਾਂ ਜਾਂਦੇ ਹਾਂ ਉੱਥੇ ਨਵੀਂ ਦੇ ਸ਼ੋਅ ਦੀ ਗੱਲ ਹੁੰਦੀ ਹੈ, ਬਿਜ਼ਨਸਮੈਨ ਵੀ ਬਹੁਤ ਖੁਸ਼ ਆ, ਲਿਸਨਰ ਵੀ ਬਹੁਤ ਖੁਸ਼ ਆ, ਤੇ ਜਿੱਥੇ ਤੱਕ ਸਾਡੀ ਆਵਾਜ਼ ਪਹੁੰਚਦੀ। ਅੱਜ ਤੁਸੀਂ ਟਿਕਟੋਕ ਤੇ ਲਾਈਵ ਹੋਏ,
0: ਬਹੁਤ
1: ਦੇਖੋ ਕਿੱਡੀ ਦੂਰੋਂ ਦੂਰੋਂ ਲੋਕਾਂ ਨੇ ਆਪਾਂ ਨੂੰ ਸੁਣਿਆ, ਤੇ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਵੀ ਕੋਸ਼ਿਸ਼ ਕਰਾਂਗੇ ਤੁਹਾਡੇ ਨੇੜੇ ਹੋਣ ਦੀ, ਤੇ ਤੁਸੀਂ ਇਸੇ ਤਰ੍ਹਾਂ ਪੰਜਾਬੀ ਲਹਿਰਾਂ ਨੂੰ ਸਹਿਯੋਗ ਦਿੰਦੇ ਰਹੋ। ਤੇ ਇੱਕ ਵਾਰੀ ਫਿਰ ਨਗਰ ਕੀਰਤਨ ਤੇ ਜ਼ਰੂਰ ਹੁੰਮ ਹੁਮਾ ਕੇ ਪਹੁੰਚੋ 13 ਸਪਟੰਬਰ ਐਤਵਾਰ ਵਾਲੇ ਦਿਨ ਸ੍ਰੀ ਗੁਰੂ ਸਿੰਘ ਸਭਾ ਮਾਲਟਨ, ਤੇ ਵੀਕਐਂਡ ਤੇ ਤੁਸੀਂ ਗਿੱਲ ਫਾਰਮ ਤੇ ਚੱਕਰ ਜ਼ਰੂਰ ਲਾ ਕੇ ਆਉਣਾ। ਤੇ ਤੁਸੀਂ ਕਹੋਗੇ ਯਾਰ ਕਮਾਲਾਂ ਹੀ ਹੋ ਗਈਆਂ, ਹਰ ਆਈਟਮ ਤੁਹਾਨੂੰ ਵੈਲ ਪਲੇਸਡ ਮਿਲੂਗੀ, ਸਾਫ਼ ਸੁਥਰੀ ਮਿਲੂਗੀ, ਔਰਗੈਨਿਕ ਮਿਲੂਗੀ, ਤੇ ਨਾਲ ਤੁਸੀਂ ਕਹਿੰਦੇ ਕਿ ਸਾਗ ਲਿਆਓ ਤੇ ਸਾਗ ਦੀ ਤੇ ਮੱਕੀ ਦੀਆਂ ਰੋਟੀਆਂ ਹੈ ਬਿਨਾਂ ਗਿਣੇ ਖਾਈ ਜਾਵਾਂ
0: ਖਾਈ ਜਾਵਾਂ,
1: ਤਾਂ ਬਹੁਤ ਖੁਸ਼ੀਆਂ।
0: ਕੱਲ ਕੱਲ ਮੱਖਣ ਬਰਾੜ ਜੀ ਦਾ ਵੀ ਫੋਨ ਆਇਆ ਸੀਗਾ,
1: ਮੱਖਣ ਬਰਾੜ
0: ਆਪਣਾ ਪੰਜਾਬ
1: ਦੀ ਕਿਤਾਬ ਹੋਵੇ,
0: ਤੇ ਨਾਲੇ ਸਾਰਿਆਂ ਨੂੰ ਇੱਕ ਸੱਦਾ ਇਹ ਵੀ ਦੇਈਏ ਕਿ ਕੱਲ ਨੂੰ ਪੰਜਾਬੀ ਲਹਿਰਾਂ ਲਾਈਵ ਔਨ ਲੋਕੇਸ਼ਨ ਹੋਵੇਗਾ ਸਬਜ਼ੀ ਮਾਰਕੀਟ ਰੈਸਟੋਰੈਂਟ ਤੇ
1: ਜੀ।
0: ਇਹ ਜਿਹੜੀ ਤੀਜੀ ਲੋਕੇਸ਼ਨ ਹੈ ਇਹ ਬਸ ਰੈਸਟੋਰੈਂਟ ਹੈ, ਤੇ 1650 ਵਿਲੀਅਮ ਪਾਰਕਵੇ ਵਿਲੀਅਮਸ ਤੇ ਟੋਰਬਰਮ ਤੇ। ਸੋ ਪਾਓ ਭਾਜੀ 1 ਕਿਲੋ ਦੂਜੀ ਫਰੀ, ਕੱਲ ਨੂੰ ਗੰਨੇ ਦਾ ਰਸ 1 ਕਿਲੋ ਦੂਜਾ ਫਰੀ, ਜਲੇਬੀ 1 ਪਾਉਣ ਲਓ ਦੂਜਾ ਪਾਉਣ ਫਰੀ, ਤੇ ਜਿਹੜੇ ਪਹਿਲੇ 5 ਸਾਡੇ ਲਿਸਨਰ ਆਉਣਗੇ 6 ਵਜੇ, ਪਹਿਲੇ 5 ਨੂੰ 1 ਪਾਉਣ ਮੱਛੀ ਫਰੀ ਹੈ, ਅਗਲੇ 5 ਨੂੰ 1 ਪਾਉਣ ਜਲੇਬੀ ਫਰੀ ਹੈ, ਅਗਲੇ 5 ਨੂੰ 1 ਬਿਰਿਆਨੀ ਫਰੀ ਹੈ। ਸਬਜ਼ੀ ਮਾਰਕੀਟ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਕੱਲ ਨੂੰ ਲਾਈਵ ਹੋਵੇਗੀ, ਤੀਜੀ ਲੋਕੇਸ਼ਨ ਵਿਲੀਅਮ ਪਾਰਕਵੇ ਤੇ ਟੋਰਬਰਮ ਤੇ। ਸੋ ਜ਼ਰੂਰ ਪਹੁੰਚਿਓ।
1: ਇੱਕ ਲਾਹਾ ਲੈ ਲਈਏ, ਹੁਣ ਉਹਨਾਂ ਦਾ ਵੀ ਮਾਈਕ ਮੂਹਰੇ ਆ ਹੀ ਗਿਆ, ਤੇ ਇੱਕ ਅਸੀਂ ਸ਼ੁਭ ਇੱਛਾਵਾਂ ਦੇਣੀਆਂ ਚਾਹੁੰਦੇ ਹਾਂ ਕਿ ਕੱਲ੍ਹ ਸ਼ਾਮ ਨੂੰ ਗੁਰਸ਼ਰਨ ਮਾਨ, ਸਾਨੂੰ ਪਤਾ ਕਿ ਬਹੁਤ ਵੱਡੇ ਐਕਟਰ ਨੇ ਔਰ ਬਹੁਤ ਖੂਬਸੂਰਤ ਉਹਨਾਂ ਨੇ ਟੈਲੀਵਿਜ਼ਨ ਪ੍ਰੋਗਰਾਮ ਕੀਤਾ, ਔਰ ਨਾਲ ਦੀ ਨਾਲ ਬਹੁਤ ਸਾਰੀਆਂ ਫਿਲਮਾਂ 'ਚ ਵੀ ਗੁਰਸ਼ਰਨ ਮਾਨ ਨੇ ਕੰਮ ਕੀਤਾ,
0: ਹਰਭਜਨ ਮਾਨ ਜੀ ਦੇ ਨਾਲ
1: ਹਰਭਜਨ ਮਾਨ ਉਹਨਾਂ ਦੀ ਹੀਰ ਰਾਂਝਾ 'ਚ ਕੰਮ ਕੀਤਾ, ਤੋ ਗੁਰਸ਼ਰਨ ਮਾਨ ਨੇ ਬਾਲੀਵੁੱਡ ਦੀਆਂ ਫਿਲਮਾਂ 'ਚ ਵੀ ਕੰਮ ਕੀਤਾ ਹੋਇਆ। ਗੁਰਸ਼ਰਨ ਮਾਨ ਪਾਇਨੀਅਰ ਨੇ, ਮੋਢੀ ਜਿਹੜੇ ਲੋਕ ਹੁੰਦੇ ਨੇ ਰੇਡੀਓ ਟੈਲੀਵਿਜ਼ਨ ਦੇ, ਉਹਨਾਂ ਵੱਲੋਂ ਕੱਲ੍ਹ ਨੂੰ ਸਪਰਨਜ਼ਾ ਬੈਂਕਟ ਹਾਲ ਵਿੱਚ ਮੀਡੀਆ ਦੇ ਪਿਤਾਮਾ, ਸਾਡੇ ਉੱਤਰੀ ਅਮਰੀਕਾ ਵਿੱਚ ਮੀਡੀਆ ਦੇ ਥੰਮ ਤੇ ਮੀਡੀਆ ਦੇ ਮੋਢੀ ਦਰਸ਼ਨ ਸਹੋਤਾ ਜੀ, ਔਰ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ, ਔਰ ਇਸ ਸਮੇਂ ਉੱਤੇ 2 ਪੰਜਾਬ ਦੇ ਵੱਡੀਆਂ ਹਸਤੀਆਂ ਪਹੁੰਚ ਰਹੀਆਂ ਨੇ। ਇੱਕ ਤਾਂ ਦਵਿੰਦਰ
0: ਖੰਨੇਵਾਲਾ
1: ਜੀ, ਬਹੁਤ ਚੰਗੇ ਲਿਖਾਰੀ ਤੇ ਗਾਇਕ, ਤੇ ਨਾਲ ਹਰਦੀਪ ਗਿੱਲ ਉਹ ਵੀ ਪਹੁੰਚ ਰਹੇ ਆ ਸਪਰਨਜ਼ਾ ਬੈਂਕਟ ਹਾਲ ਦੇ ਵਿੱਚ। ਹੋਰ ਜਾਣਕਾਰੀ ਤੁਸੀਂ ਗੁਰਸ਼ਰਨ ਮਾਨ ਜੀ ਨਾਲ ਗੱਲਬਾਤ ਕਰ ਸਕਦੇ ਹੋ, ਔਰ ਮੈਂ ਸਮਝਦਾ ਕਿ ਇਹ ਚੰਗਾ ਕਦਮ ਹੈ ਨਵੀਂ, ਜਿਹੜੇ ਲੋਕਾਂ ਨੇ ਰਾਹ ਪਾਏ। ਦੇਖੋ ਦਰਸ਼ਨ ਸਹੋਤਾ ਸਾਹਿਬ ਨੇ ਉਹਨਾਂ ਸਮਿਆਂ 'ਚ ਰੇਡੀਓ ਤੇ ਟੈਲੀਵਿਜ਼ਨ ਕੀਤਾ ਜਿਨ੍ਹਾਂ ਸਮਿਆਂ ਵਿੱਚ ਬਹੁਤ ਥੋੜੇ ਬਿਜ਼ਨਸ ਹੁੰਦੇ ਸੀ ਇੱਥੇ, ਪਰ ਦਰਸ਼ਨ ਸਹੋਤਾ ਦੀ ਇਹ ਗੱਲ ਸੀ, ਉਹਨਾਂ ਨੇ ਪੰਜਾਬੀ ਹਿੰਦੀ ਵਿੱਚ ਜਿੱਥੇ ਪ੍ਰੋਗਰਾਮ ਪੇਸ਼ ਕੀਤੇ ਉੱਥੇ ਉਹਨਾਂ ਨੇ ਸਿਨੇਮਾ ਵੀ ਚਾਲੂ ਕੀਤਾ, ਹੈ ਸਿਨੇਮਾ ਜਲਾਲ ਸਟਰੀਟ ਤੇ ਦਰਸ਼ਨ ਸਹੋਤਾ ਜੀ ਦਾ ਹੁੰਦਾ ਸੀਗਾ, ਤੇ ਨਾਲ ਦੀ ਨਾਲ ਦਰਸ਼ਨ ਸਹੋਤਾ ਜਿਹੜੇ ਵੱਡੇ ਵੱਡੇ ਫਿਲਮ ਐਕਟਰ ਸੀ ਉਹ ਉਹ ਵੀ ਦਰਸ਼ਨ ਸਹੋਤਾ ਦੇ ਸ਼ੋਅ ਤੋਂ ਬਿਨਾਂ ਉਹਨਾਂ ਦਾ ਸ਼ੋਅ ਕਾਮਯਾਬ ਨਹੀਂ ਸੀ
0: ਹੋਣਾ। ਅਮਿਤਾਬ ਬੱਚਨ ਵਰਗੇ,
1: ਅਮਿਤਾਬ ਬੱਚਨ, ਧਰਮਿੰਦਰ, ਜਿੰਨੇ ਵੀ ਪੁਰਾਣੇ ਰਾਜੇਸ਼ ਖੰਨਾ, ਜਿੰਨੇ ਵੀ ਵੱਡੇ ਸਿੰਗਰ ਆਏ ਨੇ, ਲਤਾ ਜੀ ਵੀ ਆਏ, ਰਫੀ ਸਾਹਿਬ ਆਏ, ਉਹ ਸਾਰਿਆਂ ਨੂੰ ਦਰਸ਼ਨ ਸਹੋਤਾ ਨੇ ਪ੍ਰਮੋਟ ਕੀਤਾ ਤੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ। ਤੇ ਉਹਦੇ ਲਈ ਇੱਕ ਥੋੜੀ ਜਿਹੀ ਆਪਦੀ ਵਡਿਆਈ ਕਰ ਲਈਏ, ਗੁਰਸ਼ਰਨ ਮਾਨ ਨੇ ਕੀ ਸਪੀਕਰ ਦੇ ਤੌਰ ਉੱਤੇ ਤੁਹਾਡੇ ਡੈਡੀ ਨੂੰ,
0: ਕਿਆ ਬਾਤ ਹੈ,
1: ਸਤਿੰਦਰਪਾਲ ਸਿੱਧਵਾ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਕੀ ਨੋਟ ਸਪੀਕਰ ਹੋ, ਤੋ ਮੇਰੇ ਲਈ ਮਾਣ ਵਾਲੀ ਗੱਲ ਹੈ। ਤੇ ਪਿਛਲੇ ਦਿਨੀ ਗੁਰਮੇਲ ਸਿੱਧੂ ਹੋਣਾ ਦੇ ਮੇਲੇ ਤੇ, ਕਿਰਤੀਆਂ ਦੇ ਮੇਲੇ ਤੇ ਵੀ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ। ਤੇ ਹਰਜੀਤ ਜੰਜੂਆ ਦੀ ਪਿਕਨਿਕ ਜਿਹੜੀ ਸੀ ਸਾਂਝਾ ਵਿਰਸਾ, ਉੱਥੇ ਵੀ ਬਹੁਤ ਪਿਆਰ ਦਿੱਤਾ ਲੋਕਾਂ ਨੇ, ਤੇ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮੱਚ ਰਵੀ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਧੰਨਵਾਦ।
0: ਕੋਈ ਗੱਲ ਨਹੀਂ, ਥੈਂਕ ਯੂ ਸੋ ਮਚ। ਸੋ ਇੱਕ ਤੁਹਾਨੂੰ ਹੁਣ ਗੀਤ ਵੀ ਸੁਣਾਉਂਦੇ ਹਾਂ, ਦੋ ਮੈਸੇਜ ਸ਼ੇਅਰ ਕਰਦੀ ਹੈ। ਯਾਦ ਰੱਖੋ ਤੁਸੀਂ ਹਮੇਸ਼ਾ ਦੀ ਤਰ੍ਹਾਂ ਇੱਕੋ ਇੱਕ ਇੰਡੀਅਨ ਫਰੂਟ ਲੈਂਡ ਨੂੰ, ਇੰਡੀਅਨ ਫਰੂਟ ਲੈਂਡ ਨੇ ਐਡੀ ਜ਼ਬਰਦਸਤ ਸੇਲ ਆਤੀ ਆਪਣੀ ਸੈਂਡਲਵੁੱਡ ਐਂਡ ਹਰਿੰਟੇਰੀ ਲੋਕੇਸ਼ਨ ਤੋਂ, ਅੱਜ ਸੇਲ ਸ਼ੁਰੂ ਹੋਈ ਹੈ, ਸੁਪਰ ਸੇਲ। ਸ਼ੇਰ ਦੇਸੀ ਸਟਾਈਲ ਆਟਾ 10 ਪਾਉਂਡ ਦਾ ਬੈਗ 699, 20 ਪਾਉਂਡ ਦਾ ਸਵਰਨਾ ਚੱਕੀ ਆਟਾ ਦਾ ਬੈਗ 1099, ਇੰਡੀਆ ਗੇਟ ਰਾਈਸ 10 ਪਾਉਂਡ 899 ਦਾ, 2% ਦਾ ਜਿਹੜਾ ਮਿਲਕ ਹੈ 4 ਲੀਟਰ 499, ਤੇ ਬਰਾਡ ਦਾ ਦੇਸੀ ਘਿਓ 1.8 ਕੇਜੀ 2299। ਬੜੀਆਂ ਡੀਲਾਂ ਨੇ ਸਿਰਫ ਸੈਂਡਲਵੁੱਡ ਹਰਿੰਟੇਰੀਓ, ਨਵੀਂ ਲੋਕੇਸ਼ਨ ਹੈ, ਉੱਥੇ ਇਹਨਾਂ ਦਾ ਰੈਸਟੋਰੈਂਟ ਵੀ ਹੈ। ਵੈਜ ਬਰਗਰ 399, ਵੈਜ ਥਾਲੀ 499, ਚਿਕਨ ਬਿਰਿਆਨੀ 699। ਸੋ 25 ਸੈਂਡਲਵੁੱਡ, ਸੈਂਡਲਵੁੱਡ ਐਂਡ ਹਰਿੰਟੇਰੀਓ ਇੰਡੀਅਨ ਫਰੂਟ ਲੈਂਡ।
1: ਨਵੀਂ ਇੱਕ ਤੁਸੀਂ ਵਾਰ ਵਾਰ ਦੱਸਦੇ ਆ ਰਹੇ ਹੋ, ਤੇ ਮੈਂ ਵੀ ਆਪਣੇ ਵੱਲੋਂ ਪੁਰਜ਼ੋਰ ਇਹ ਅਪੀਲ ਕਰਦਾ ਕਿ 18 ਸਪਟੰਬਰ ਨੂੰ ਪੰਜਾਬ ਦੇ ਰਾਜ ਗਾਇਕ ਅਤੇ ਸੂਫੀ ਅਤੇ ਫੋਕ ਗਾਇਕੀ ਦੇ ਮਾਹਰ ਹੰਸ ਰਾਜ ਹੰਸ ਤੁਹਾਡੇ ਸ਼ਹਿਰ ਵਿੱਚ ਪੇਸ਼ ਹੋ ਰਹੇ ਨੇ, ਲਿਵਿੰਗ ਆਰਟ ਸੈਂਟਰ ਦੇ ਵਿੱਚ ਮਿਸ ਸਾਗਾ, ਬਹੁਤ ਖੂਬਸੂਰਤ ਆਡੀਟੋਰੀਅਮ ਆ, ਤੇ ਹੰਸ ਰਾਜ ਹੰਸ ਨੂੰ ਸੁਣਨਾ ਇਬਾਦਤ ਵਰਗਾ ਕੰਮ ਹੈ। ਬਹੁਤ ਪਿਆਰਾ ਗਾਉਂਦੇ ਆ ਔਰ ਚੰਗੀ ਸ਼ਖਸੀਅਤ ਨੇ, ਔਰ ਪੈਰ ਨਹੀਂ ਛੱਡੇ ਧਰਤੀ ਤੇ, ਕਹਿੰਦੇ ਹੁੰਦੇ ਆ ਪੈਰ ਰੱਖੇ ਉਹਨਾਂ ਨੇ ਹਮੇਸ਼ਾ। ਤੋ ਹੰਸ ਰਾਜ ਹੰਸ ਤੁਹਾਡੇ ਲਈ ਪੰਜਾਬੀ ਵਿਰਸਾ ਪੇਸ਼ ਕਰ ਰਿਹਾ ਸਾਡਾ ਅਜ਼ੀਜ਼ ਹਰਜੀਤ ਜੀ, ਔਰ ਤੁਸੀਂ ਟਿਕਟਾਂ ਟਿਕਟ ਮਾਸਟਰ ਤੋਂ ਲੈ ਸਕਦੇ ਹੋ ਜਾਂ ਫਿਰ ਹਰਜੀਤ ਉਹਨਾਂ ਨੂੰ ਫੋਨ ਕਰੋ। ਇਹ 18 ਸਪਟੰਬਰ ਨੂੰ ਆ, ਤੋ ਜਾਣਕਾਰੀ ਲਈ ਫੋਨ ਹੈ 647-448-1000, ਤੇ ਉਹਨਾਂ ਦੇ ਗੀਤ ਸੰਗੀਤ ਨੂੰ ਮਾਣੋ। ਹੰਸ ਰਾਜ ਹੰਸ ਰਾਜ ਗਾਇਕ ਤੁਹਾਡੇ ਵਾਸਤੇ ਪੇਸ਼ ਹੋ ਰਹੇ ਨੇ 18 ਸਪਟੰਬਰ ਨੂੰ।
0: ਬਿਲਕੁਲ, ਐਂਡ ਟਿਕਟ ਮਾਸਟਰ .ca ਤੇ ਜਾਓ, ਈਜ਼ਲੀ ਟਿਕਟਾਂ ਲਓ, ਤੇ ਹੰਸ ਰਾਜ ਹੰਸ, ਬਾਕੀ ਮੈਂ ਕਹਿੰਦਾ ਹੁੰਦਾ ਕਿ ਜਿਹੜੇ ਅੱਜ ਕੱਲ੍ਹ ਦੇ ਵੀ ਗਾਇਕ ਨੇ ਉਹ ਵੀ ਹੰਸ ਰਾਜ ਹੰਸ ਸਾਹਿਬ ਦੇ ਅੱਗੇ ਖੜ ਕੇ ਕੰਬਣ ਲੱਗ ਪੈਂਦੇ ਆ। ਸੋ ਤੁਸੀਂ ਜ਼ਰੂਰ ਟਿਕਟਾਂ ਲਓ, ਐਂਡ ਇਹ ਦੇਖੋ ਵੰਸ ਇਨ ਅ ਲਾਈਫ ਟਾਈਮ ਟਾਈਪ ਦੇ ਸ਼ੋਅ ਹੁੰਦੇ ਆ ਹੰਸ ਰਾਜ ਹੰਸ। ਟਿਕਟ ਮਾਸਟਰ .ca ਮੈਂ ਨਾ ਜ਼ਰੂਰ ਇੱਕ ਲਾਈਵ ਹੰਸ ਜੀ ਨੇ ਆਵਾਜ਼ ਪੰਜਾਬ ਦੀ ਦੇ ਵਿੱਚ, ਉਹ ਨਾ ਸਿਰਫ ਜੱਜ ਨਹੀਂ, ਉਹਨਾਂ ਨੂੰ ਹਾਇਰ ਲੈਵਲ ਦੇ ਜੱਜ ਦੇ ਤੌਰ ਤੇ ਬਿਠਾਇਆ ਹੋਇਆ ਸੀਗਾ।
1: ਬਿਲਕੁਲ,
0: ਤੇ ਅੱਗੇ ਰਣਜੀਤ ਬਾਵਾ ਬੈਠਾ, ਕਮਲ ਖਾਨ ਹੈ, ਤੇ ਵਿਚਾਰਾ ਦਿਲ ਜਾਨ ਜੋ ਨਹੀਂ ਰਿਹਾ ਉਹ ਹੈ, ਤੇ ਹੰਸ ਜੀ ਨੇ ਜਦੋਂ ਗਾਇਆ ਮੈਂ ਤੈਨੂੰ ਸੁਣਾਉਣਾ, ਤੇ ਬਸ ਬਾਵੇ ਹੁਣੇ ਵੀ ਕਹਿੰਦੇ ਵੀ ਇਸ ਤੋਂ ਉੱਪਰ ਕੁਛ ਨਹੀਂ।
1: ਇਹ ਲੋਕ ਜਿਹੜੇ ਆ ਨਾ, ਸਰਦੂਲ ਸਿਕੰਦਰ ਹੋਇਆ, ਹੰਸ ਰਾਜ ਹੰਸ ਹੋਇਆ, ਬਰਕਤ ਸਿੱਧੂ ਹੋਇਆ, ਔਰ ਵਡਾਲੀ ਬ੍ਰਦਰਸ ਹੋਏ, ਇਹ ਲੋਕ ਘਰਾਣੇ ਦੇ ਗਾਇਕ ਆ, ਔਰ ਪੰਜਾਬੀਆਂ ਨੂੰ ਜ਼ਰੂਰ ਇਸ ਤਰ੍ਹਾਂ ਦੀ ਗਾਇਕੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ। ਜਦੋਂ ਅਸੀਂ ਕਹਿੰਦੇ ਅਸੀਂ ਆਪਣੇ ਵਿਰਸੇ ਨਾਲ ਜੁੜਨਾ, ਆਪਣੇ ਪਿਛੋਕੜ ਨਾਲ ਜੁੜਨਾ, ਕੈਸੇ ਗੀਤ ਗਾਏ ਇਹਨਾਂ ਦੀ, ਨਾ ਧੁੱਪ ਰਹਿਣੀ ਨਾ
0: ਛਾਂ,
1: ਪੱਤਾ ਪੱਤਾ ਸਿੰਘਾਂ ਦਾ ਵੈਰੀ, ਤੇ ਕੱਲ ਪਰਸੋਂ ਮੈਂ ਗੁਣਗੁਣਾ ਰਿਹਾ ਸੀਗਾ ਮੇਰੇ ਬਾਜਾਂ ਵਾਲੇ ਮਾਹੀ ਦਾ, ਸੋਹਣੇ ਸੰਤ ਸਿਪਾਹੀ ਦਾ, ਪੰਥ ਵੇ ਮਿਸਾਲ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਤੋ ਹੰਸ ਉਹਨਾਂ ਨੇ ਇੱਕ ਵਾਰ ਮੇਰੇ ਨਾਲ ਗੱਲਬਾਤ ਕਰਦੇ ਸੀ, ਕਹਿੰਦੇ ਸਤਿੰਦਰਪਾਲ ਜਮਾਂ ਹੀ ਮੇਰੀ ਗਾਇਕੀ ਚੱਲ ਨਹੀਂ ਸੀ ਰਹੀ, ਬਸ ਫਿਰ ਬਾਬੇ ਨਾਨਕ ਨੇ, ਗੁਰੂ ਗੋਬਿੰਦ ਸਿੰਘ ਨੇ ਬਾਂਹ ਫੜ ਲਈ, ਕਹਿੰਦੇ ਉਸ ਤੋਂ ਬਾਅਦ ਬੱਲੇ ਬੱਲੇ ਹੋ ਗਈ। ਸੋ ਜ਼ਰੂਰ ਤੁਸੀਂ ਉਸ ਗਾਇਕ ਦਾ ਸ਼ੋਅ ਮਾਣੋ ਤੇ ਉਤਸ਼ਾਹਿਤ ਕਰੋ, ਤੇ ਮੈਂ ਬਿਜ਼ਨਸਮੈਨ ਭਰਾਵਾਂ ਨੂੰ ਵੀ ਕਹੂੰਗਾ, ਅਗਰ ਤੁਸੀਂ ਹੋਰ ਬਹੁਤ ਸਾਰੇ ਥਾਵਾਂ ਨੂੰ ਸਪੋਰਟ ਕਰਦੇ ਹੋ, ਸਪੋਂਸਰ ਕਰਦੇ ਹੋ, ਤਾਂ ਜ਼ਰੂਰ ਸਿੰਘ ਹਰਜੀਤ ਨੂੰ ਸ਼ਾਬਾਸ਼ ਦਿਓ ਇਸ ਕੰਮ ਲਈ, ਤੇ ਕਾਲ ਕਰੋ ਉਹਨਾਂ ਨੂੰ ਤੇ ਉਹਨਾਂ ਨੂੰ ਸਪੋਰਟ ਕਰੋ 647-448-1000
0: ਵੈਰੀ ਗੁੱਡ ਆ ਜਾਓ ਜੀ
2: ਵੈਰ ਵੀ ਵਜਾ ਦੇਣਾ

ਯਾਰ ਕੀ ਬਾਤ ਹੈ, ਨਹੀਂ ਰੀਸਾ ਸੋ ਟਿਕਟ ਮਾਸਟਰ ਡੋਟ ਸੀ ਤੋਂ ਇਸ ਸ਼ੋਅ ਦੀਆਂ ਟਿਕਟਾਂ ਲੈ ਲਓ ਯਾਰ, ਹੰਸਰਾਜ ਹੰਸ ਟਾਈਪ ਕਰੋ, ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਹਰਜੀਤ ਜੀ ਨੂੰ ਫੋਨ ਕਰ ਲਓ 647-448-1000 647-448-1000 ਦੇ ਉੱਤੇ ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ। ਸੋ ਖਬਰਾਂ ਲਾਉਂਦੇ ਹਾਂ ਹੁਣ ਅਤੇ ਖਬਰਾਂ ਦਾ ਸਮਾਂ ਆ ਜਾਂਦਾ ਯਾਰ, ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਇਸ ਟਾਈਮ ਕੀ ਹੈ, ਮੇਰੇ ਤਾਂ ਮੈਸੇਜ ਵੀ ਕੁਝ ਪਏ ਨੇ। ਮਿਸਟਰ ਸਿੰਘ ਪੀਜ਼ੇ ਨੂੰ ਯਾਦ ਰੱਖੋ, ਵਧੀਆ ਪੀਜ਼ਾ ਖਾਣਾ, 2 ਲਾਰਜ ਪੀਜ਼ੇ, 4 4 ਟੋਪਿੰਗ, 4 ਡਿਪਿੰਗ ਸੌਸ, 2 ਲੀਟਰ ਕੋਕ, ਸਿਰਫ $40। ਮਿਸਟਰ ਸਿੰਘ ਪੀਜ਼ਾ, ਇਹਨਾਂ ਕੋਲ 30 ਲੋਕੇਸ਼ਨਾਂ ਨੇ, ਇਕੱਲੇ ਬਰੈਂਪਟਨ 'ਚ 10-12 ਲੋਕੇਸ਼ਨਾਂ। ਨੰਬਰ ਹੈ 905-504-4000 905-500-4000 ਮਿਸਟਰ ਸਿੰਘ ਪੀਜ਼ਾ। ਨਵੀਂ ਫਰਨੈਸ ਲਗਵਾਉਣੀ ਹੈ, ਨਵਾਂ ਏਸੀ ਲਗਵਾਉਣਾ ਤਾਂ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਫੋਨ ਕਰ ਲਓ, ਲੈਨਕਸ ਕੰਪਨੀ ਦੇ ਆਥੋਰਾਈਜ਼ ਡੀਲਰ ਨੇ, ਬਹੁਤ ਵਧੀਆ ਯਾਰ, ਤੁਹਾਨੂੰ ਰੇਟ ਦੇਣਗੇ। 905-790-9080 9057909080 ਗਲੋਬਲ ਕੰਫਰਟ ਏਅਰ, ਡੇਅਰੀ ਅਤੇ ਹਰਨ ਡੇਅਰੀ ਉੱਤੇ ਘਰ ਆ ਰਹੇ ਆ, ਬਹੁਤ ਵਧੀਆ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲੇ ਹੋ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਅਰੀ ਲੇਨ ਟਾਊਨਸ, ਜਲਦ ਹੀ ਡੇਅਰੀ ਰੋਡ ਵੈਸਟ ਅਤੇ ਹਰਨ ਟੇਰੀ ਉੱਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ, ਅੱਜ ਹੀ ਰਜਿਸਟਰ ਕਰੋ ballymorehomes.com ballymore.com ballymorehomes.com ballymorehomes.com ਠੀਕ ਹੈ, ਤੁਸੀਂ ਇਸ ਵੈਬਸਾਈਟ ਤੇ ਜਾਓ, ਰਜਿਸਟਰ ਕਰੋ, ਪੁੱਛਣਗੇ ਨੰਬਰ ਕਿੱਥੋਂ ਲਿਆ, ਲਿਖ ਦਿਓ ਰੇਡੀਓ ਤੋਂ ਤੇ ਸਾਰੀ ਜਾਣਕਾਰੀ ਆ ਜੂਗੀ। ਪੈਸ਼ਨ ਰੂਫਿੰਗ, ਹੁਣ ਦੇਖੋ ਰੂਫ ਦਾ ਕੰਮ ਹੈ, ਹੁਣੇ ਕਰਾ ਲਓ, ਬਾਅਦ ਦੇ ਵਿੱਚ ਸਨੋ ਆ ਗਈ ਫਿਰ ਰੂਫ ਲੀਕ ਹੋ ਗਈ, ਫਿਰ ਯਾਰ ਕੰਮ ਔਖਾ ਹੁੰਦਾ ਕਿਉਂਕਿ ਆਫਕੋਰਸ ਮੌਸਮ ਹੀ ਨਹੀਂ ਰਹਿੰਦਾ ਵਧੀਆ। ਸੋ ਪੈਸ਼ਨ ਰੂਫਿੰਗ ਫੁੱਲੀ ਇੰਸ਼ੋਰਡ ਕੰਪਨੀ, 647-919-9494-13 647-919-9413 ਪੈਸ਼ਨ ਰੂਫਿੰਗ ਦੀ ਟੀਮ ਦੇ ਨਾਲ ਗੱਲਬਾਤ ਕਰੋ। ਇੱਕ ਵੀਰ ਨੇ ਯਾਰ ਲਿਖਿਆ ਗਾਣਾ, 2 ਕਬੂਲ ਵੀਰ ਤੁਹਾਡੇ ਲਈ ਮੈਂ ਲਾਉਣ ਲੱਗਿਆ, ਵੈਸੇ ਮੈਂ ਖਬਰਾਂ ਲਾਉਣੀ ਆ, ਹੋਰ ਗੀਤ ਸਿੰਘੀ ਲਈ ਸਮਾਂ ਹੈ ਨਹੀਂ, ਬਟ ਵੀਰ ਨੇ ਕਿਹਾ ਸੀ ਉਹਨਾਂ ਦਾ ਲਿਖਿਆ ਹੋਇਆ ਗੀਤ ਹੈ, ਉਹਦੇ ਮੈਂ ਤੁਹਾਨੂੰ 2 ਕਬੂਲ ਜ਼ਰੂਰ ਸੁਣਾ ਦਵਾਂ। ਇੱਕ ਮਿੰਟ, ਨਿਰਮਲ ਗਿੱਲ ਦਾ ਲਿਖਿਆ,

0: ਵੈਰੀ ਗੁੱਡ, ਬਹੁਤ ਵਧਾਈਆਂ ਵੀਰੇ ਜਿਨ੍ਹਾਂ ਨੇ ਲਿਖਿਆ ਤੇ ਸ਼ੁਕਰੀਆ। ਪ੍ਰੋਗਰਾਮ ਪੰਜਾਬੀ ਦਾ ਨੰਬਰ ਹੈ ਆਪਣਾ 905-673-3337 ਆਪਣਾ ਨੰਬਰ ਹੈ 9056733337। ਬਟ ਨੰਬਰ ਹੁਣ ਕੰਮ ਆਊਗਾ ਤੁਹਾਡਾ ਸਵੇਰੇ, ਨਹੀਂ ਹੁਣ ਸਾਡੇ ਤੋਂ ਬਾਅਦ ਹੀ ਯਾਰ, ਪ੍ਰਭ ਨੇ ਆ ਜਾਣਾ। ਪ੍ਰਭ ਵੀ ਹੁਣ ਟਿਕਟੋਕ 'ਤੇ ਪੂਰਾ ਛਾਇਆ ਪਿਆ, ਸੋ ਤੁਸੀਂ ਰੇਡੀਓ ਉਡਾਨ ਸੁਣੋਗੇ ਅਤੇ 9 ਵਜੇ ਰੇਡੀਓ ਉਡਾਨ ਆ ਜਾਣਾ ਅਤੇ ਪ੍ਰਭ ਹੁਣੇ ਵੀ ਲਾਈਵ ਟਿਕਟੋਕ 'ਤੇ ਹੋਣਗੇ, ਉਹਨਾਂ ਨੂੰ ਵੀ ਦੇਖਿਓ। ਅਤੇ ਪ੍ਰਭ ਸੰਧੂ ਬਹੁਤ ਮਿਹਨਤੀ ਸਾਡਾ ਮਿੱਤਰ ਹੈ ਅਤੇ ਪ੍ਰਭ ਹੁਣੇ ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕਰਦੇ ਆ, ਬੜਾ ਵਧੀਆ ਬੋਲਦੇ ਨੇ, ਬੜੇ ਟੈਲੈਂਟਡ ਨੇ। ਸੋ 9 ਵਜੇ ਰੇਡੀਓ ਡਾਨ, ਸਵੇਰੇ 4 ਵਜੇ ਜੰਜੂਆ ਸਾਹਿਬ, 5 ਵਜੇ ਸ਼ਮੀ ਜੀ, 6 ਵਜੇ ਤੰਬੜ ਸਾਹਿਬ, ਸਵੇਰੇ 7 ਵਜੇ ਹਰਜੀਤ, ਸੋਰੀ ਸਾਡੇ ਹਰਵੀਰ ਵੀਰ, ਹਰਜੀਤ ਜੀ ਨੇ ਆਉਣਾ ਸਵੇਰੇ 11 ਵਜੇ। ਸਵੇਰੇ ਹਰਵੀਰ ਬਹੁਤ ਸੋਹਣਾ ਰੇਡੀਓ ਚੜ੍ਹਦੀ ਕਲਾ ਲੈ ਕੇ ਸਵੇਰੇ 7 ਵਜੇ ਹਾਜ਼ਰ ਹੁੰਦੇ ਆ, ਜੁੜੇ ਰਹੋ। ਸੋ ਖਬਰਾਂ ਦਾ ਲਾਈਵ ਬੁਲੇਟਿਨ ਜਲੰਧਰ ਤੋਂ ਲੈ ਕੇ ਹਾਜ਼ਰ ਨੇ ਪ੍ਰੋਫੈਸਰ ਸੁਦੀਪ ਸਿੰਘ ਚਲੋ।
1: ਸਤਿ ਸ਼੍ਰੀ ਅਕਾਲ ਜੀ, ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਹਾਂ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ, ਕਾਨੂੰਨੀ ਤੌਰ ਤੇ ਚਰਚਾ ਦਾ ਵਿਸ਼ਾ ਬਣੀ ਕੌਮਾਂਤਰੀ ਪੱਧਰ ਦੀ ਖ਼ਬਰ, ਕਿਉਂਕਿ ਦੁਨੀਆ ਦੇ ਸਿਰਕੱਢ ਦੇਸ਼ ਅਮਰੀਕਾ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਅਕਸਰ ਸੁਰੱਖਿਆ ਤੇ ਵਿਵਾਦਾਂ ਦਾ ਵਿਸ਼ਾ ਰਹਿੰਦੀਆਂ ਨੇ ਤੇ ਹੁਣ ਉਹਨਾਂ ਦੇ ਪ੍ਰਸ਼ਾਸਨ ਵੱਲੋਂ ਇੱਕ ਤਾਜ਼ਾ ਪੋਸਟਰ ਜੋ ਜਾਰੀ ਕੀਤਾ ਗਿਆ ਉਸ ਉੱਤੇ ਵੱਡਾ ਵਿਵਾਦ ਖੜ ਗਿਆ। ਇਹ ਪੋਸਟਰ ਪੰਜਾਬੀ ਅਤੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਹੈ। ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਵੱਲੋਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਖਿਲਾਫ ਚਲਾਈ ਜਾ ਰਹੀ ਸਖ਼ਤ ਮੁਹਿੰਮ ਦੌਰਾਨ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਯਾਨੀ ਕਿ ਹੋਮਲੈਂਡ ਸਿਕਿਉਰਿਟੀ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਪੋਸਟਰ ਅੰਤਰਰਾਸ਼ਟਰੀ ਪੱਧਰ ਉੱਤੇ ਵਿਵਾਦ ਦਾ ਵਿਸ਼ਾ ਬਣਿਆ। ਵਿਭਾਗ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਉੱਤੇ ਸ਼ੇਅਰ ਕੀਤੇ ਗਏ ਇਸ ਪੋਸਟਰ ਵਿੱਚ ਸਿੱਖ ਅਤੇ ਪੰਜਾਬੀ ਭਾਈਚਾਰੇ ਨੂੰ ਸਿੱਧੇ ਤੌਰ ਉੱਤੇ ਨਿਸ਼ਾਨਾ ਬਣਾਇਆ ਗਿਆ, ਜਿਸ ਕਾਰਨ ਦੁਨੀਆ ਭਰ ਵਿੱਚ ਸਿੱਖ ਅਤੇ ਭਾਰਤੀ ਅਮਰੀਕੀ ਸੰਸਥਾਵਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ AI ਜਨਰੇਟਡ ਗ੍ਰਾਫਿਕ ਪੋਸਟਰ ਵਿੱਚ ਪ੍ਰਸਿੱਧ ਹਾਲੀਵੁੱਡ ਫਿਲਮ ਫਰੈਂਚਾਈਜ਼ੀ ਟ੍ਰਾਂਸਫਾਰਮਰਸ ਏਜ ਆਫ ਡਿਪੋਰਟੇਸ਼ਨ ਦੀ ਸਟਾਈਲ ਵਿੱਚ ਪੇਸ਼ਕਾਰੀ ਦਿੱਤੀ ਗਈ ਹੈ, ਜਿਸ ਵਿੱਚ ਇੱਕ ਵੱਡੇ ਰੋਬੋਟ ਦੇ ਸਾਹਮਣੇ ਇੱਕ ਸਿੱਖ ਵਿਅਕਤੀ ਨੂੰ ਖੜਾ ਵਿਖਾਇਆ ਗਿਆ। ਇਸ ਪੋਸਟਰ ਉੱਪਰ ਇਤਰਾਜ਼ਯੋਗ ਲਾਈਨਾਂ ਵੀ ਲਿਖੀਆਂ ਗਈਆਂ ਨੇ ਕਿ ਅਮਰੀਕਾ ਅਮਰੀਕਾ ਲਈ ਹੈ, ਸਾਡੀਆਂ ਸੜਕਾਂ ਤੋਂ ਉਤਰ ਜਾਓ, ਮਿਸਟਰ ਸਿੰਘ ਤੁਹਾਨੂੰ ਗੱਡੀ ਚਲਾਉਣੀ ਨਹੀਂ ਆਉਂਦੀ। ਇਸ ਤੋਂ ਇਲਾਵਾ ਲੋਕਾਂ ਨੂੰ ਸੈਲਫ ਡਿਪੋਰਟ ਯਾਨੀ ਕਿ ਖੁਦ ਦੇਸ਼ ਛੱਡ ਕੇ ਜਾਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਅਮਰੀਕਾ ਦੇ ਟਰੈਕਿੰਗ ਸੈਕਟਰ ਵਿੱਚ ਪੰਜਾਬੀ ਭਾਈਚਾਰੇ ਦਾ ਕਾਫੀ ਵੱਡਾ ਯੋਗਦਾਨ ਹੈ। ਅੰਦਾਜ਼ਨ 20% ਟਰੱਕ ਡਰਾਈਵਰ ਪੰਜਾਬੀ ਅਤੇ ਸਿੱਖ ਭਾਈਚਾਰੇ ਨਾਲ ਹੀ ਸੰਬੰਧਿਤ ਨੇ। ਇਸ ਪੋਸਟਰ ਰਾਹੀਂ ਵਿਸ਼ੇਸ਼ ਤੌਰ ਤੇ ਸਿੰਘ ਨਾਂ ਨੂੰ ਵਰਤ ਕੇ ਇੱਕ ਖਾਸ ਸਮੂਹ ਨੂੰ ਨਿਸ਼ਾਨਾ ਬਣਾਉਣ ਉੱਤੇ ਸਵਾਲ ਖੜੇ ਕੀਤੇ ਗਏ ਨੇ। ਅਮਰੀਕਾ ਦੀਆਂ ਪ੍ਰਮੁੱਖ ਸੰਸਥਾਵਾਂ ਸਿੱਖ ਕੋਅਲੀਸ਼ਨ ਅਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਇਸ ਪੋਸਟਰ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਨਸਲੀ ਪ੍ਰੋਫਾਈਲਿੰਗ ਅਤੇ ਨਫ਼ਰਤ ਫੈਲਾਉਣ ਵਾਲਾ ਕਦਮ ਕਰਾਰ ਦਿੱਤਾ ਹੈ। ਅਮਰੀਕਾ ਵਿੱਚ ਵਸਦੇ ਪੰਜਾਬੀ ਆਗੂਆਂ ਦਾ ਕਹਿਣਾ ਹੈ ਕਿ ਦਹਾਕਿਆਂ ਤੋਂ ਅਮਰੀਕੀ ਸਮਾਜ ਵਿੱਚ ਮਿਹਨਤ ਕਸ਼ ਵਜੋਂ ਵਿਚਰ ਰਹੇ ਸਿੱਖਾਂ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਉਣਾ ਮੰਦਭਾਗਾ ਹੈ। ਸੋਸ਼ਲ ਮੀਡੀਆ ਉੱਤੇ ਵੀ ਆਮ ਲੋਕਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੇ ਇਸ ਕਦਮ ਨੂੰ ਨਸਲਵਾਦੀ ਅਤੇ ਗੈਰ ਜ਼ਿੰਮੇਵਾਰਾਨਾ ਕਰਾਰ ਦਿੰਦਿਆਂ ਇਸ ਦੀ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ। ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਸੱਜਣ ਕੁਮਾਰ ਦੀ ਮੌਤ ਤੋਂ ਬਾਅਦ ਉਸਦੇ ਘਰ ਜਾ ਕੇ ਅਫਸੋਸ ਪ੍ਰਗਟ ਕਰਨ ਵਾਲਿਆਂ ਵਿੱਚ ਸ਼ਾਮਲ ਭਾਰਤੀ ਜਨਤਾ ਪਾਰਟੀ ਦੇ ਇੱਕ ਮੈਂਬਰ ਪਾਰਲੀਮੈਂਟ ਰਾਮਵੀਰ ਸਿੰਘ ਬਿਧੂੜੀ ਨੇ ਇਸ ਨੂੰ ਆਪਣੀ ਗਲਤੀ ਮੰਨਿਆ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖਿਮਾ ਜਾਚਨਾ ਦੀ ਅਪੀਲ ਕੀਤੀ ਹੈ। ਮੈਂਬਰ ਪਾਰਲੀਮੈਂਟ ਨੇ ਇਸ ਸੰਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਯਾਨੀ ਕੁਲਦੀਪ ਸਿੰਘ ਅੜਗਾਜ ਨੂੰ ਇੱਕ ਪੱਤਰ ਭੇਜਿਆ ਹੈ। ਜਥੇਦਾਰ ਨੂੰ ਭੇਜੇ ਇਸ ਪੱਤਰ ਵਿੱਚ ਉਹਨਾਂ ਦੱਸਿਆ ਕਿ ਸੱਜਣ ਕੁਮਾਰ ਦੀ ਮੌਤ ਉਪਰੰਤ ਕੁਝ ਸਾਥੀ ਮੈਂਬਰ ਪਾਰਲੀਮੈਂਟਾਂ ਦੇ ਕਹਿਣ ਉੱਤੇ ਉਸ ਦੇ ਘਰ ਅਫਸੋਸ ਪ੍ਰਗਟ ਕਰਨ ਗਏ ਸਨ। ਹੁਣ ਇਸ ਮੈਂਬਰ ਪਾਰਲੀਮੈਂਟ ਦਾ ਕਹਿਣਾ ਹੈ ਕਿ ਉਹਨਾਂ ਕੋਲੋਂ ਗਲਤੀ ਹੋਈ ਹੈ ਤੇ ਉਹ ਇਸ ਗਲਤੀ ਦੀ ਖਿਮਾ ਜਾਚਨਾ ਕਰਦੇ ਨੇ। ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸਿਰ ਝੁਕਾਉਂਦੇ ਹੋਏ ਰਾਮਵੀਰ ਸਿੰਘ ਬਧੂੜੀ ਨੇ ਆਪਣੀ ਗਲਤੀ ਸਵੀਕਾਰ ਕਰਨ ਦੀ ਅਪੀਲ ਕੀਤੀ ਹੈ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਲਾਏ ਗਏ ਸਚਿਨ ਪਾਇਲਟ ਦੇ ਦਰਬਾਰ ਵਿੱਚ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਲਗਾਤਾਰ ਹਾਜ਼ਰੀ ਭਰ ਰਹੇ ਨੇ। ਰਾਜਾ ਵੜਿੰਗ ਤੋਂ ਲੈ ਕੇ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਈ ਹੋਰ ਕਾਂਗਰਸੀ ਆਗੂ ਵੀ ਸਚਿਨ ਪਾਇਲਟ ਨੂੰ ਮਿਲ ਕੇ ਆ ਚੁੱਕੇ ਨੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੜਾ ਸਚਿਨ ਪਾਇਲਟ ਦੀ ਅਗਵਾਈ ਤੋਂ ਬਾਗੋ ਬਾਗ ਨਜ਼ਰ ਆ ਰਿਹਾ ਹੈ। ਕਾਂਗਰਸ ਹਾਈਕਮਾਂਡ ਤਰਫੋਂ ਪੰਜਾਬ ਕਾਂਗਰਸ ਦੇ ਪਿਛਲੇ ਇੰਚਾਰਜ ਭੁਪੇਸ਼ ਬਘੇਲ ਨੂੰ ਤਬਦੀਲ ਕੀਤੇ ਜਾਣ ਮਗਰੋਂ ਖਾਸ ਕਰਕੇ ਚੰਨੀ ਧੜੇ ਵਿੱਚ ਕਾਫੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਸਚਿਨ ਪਾਇਲਟ ਨਾਲ ਪਹਿਲੀ ਮਿਲਣੀ ਵਿੱਚ ਸਭ ਅੱਛਾ ਹੋਣ ਦਾ ਅਹਿਸਾਸ ਵੀ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ 2 ਦਿਨ ਪਹਿਲਾਂ ਸਚਿਨ ਪਾਇਲਟ ਨਾਲ ਮੁਲਾਕਾਤ ਕਰ ਚੁੱਕੇ ਨੇ। ਨਵੇਂ ਕਾਂਗਰਸ ਇੰਚਾਰਜ ਸਚਿਨ ਪਾਇਲਟ ਨੇ ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਸੀ। ਸਚਿਨ ਪਾਇਲਟ ਅੱਗੇ ਹੁਣ ਵੱਡੀ ਚੁਣੌਤੀ ਪੰਜਾਬ ਕਾਂਗਰਸ ਦੀ ਧੜੇਬੰਦੀ ਨੂੰ ਸੰਭਾਲਣਾ ਹੋਵੇਗਾ। ਫਿਲਹਾਲ ਸਚਿਨ ਪਾਇਲਟ ਦਾ ਪੰਜਾਬ ਕਾਂਗਰਸ ਸੰਬੰਧੀ ਇੱਕ ਵੱਡਾ ਪਹਿਲਾ ਬਿਆਨ ਇਹ ਸਾਹਮਣੇ ਆਇਆ ਕਿ ਉਹਨਾਂ ਨੇ ਦੋ ਟੁੱਕ ਆਖਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਅਹੁਦੇ ਲਈ ਕੋਈ ਚਿਹਰਾ ਨਹੀਂ ਐਲਾਨਿਆ ਜਾਵੇਗਾ ਅਤੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਹੀ ਪੰਜਾਬ ਵਿੱਚ ਕਾਂਗਰਸ ਪਾਰਟੀ ਚੋਣਾਂ ਲੜੇਗੀ ਅਤੇ ਮੁੱਖ ਮੰਤਰੀ ਬਾਰੇ ਫੈਸਲਾ ਚੋਣਾਂ ਤੋਂ ਬਾਅਦ ਲਿਆ ਜਾਵੇਗਾ। ਸੋ ਇਸ ਤਰ੍ਹਾਂ ਫਿਲਹਾਲ ਸਚਿਨ ਪਾਇਲਟ ਵੱਲੋਂ ਸਮੂਹਿਕ ਤੌਰ ਤੇ ਕਾਂਗਰਸੀਆਂ ਨੂੰ ਇਕੱਠੇ ਹੋ ਕੇ ਚੋਣਾਂ ਦੀ ਤਿਆਰੀ ਕਰਨ ਦਾ ਇੱਕ ਸੰਦੇਸ਼ ਦਿੱਤਾ ਗਿਆ ਹੈ। ਦੇਸ਼ ਅੰਦਰ ਪੈਟਰੋਲ ਵਿੱਚ ਇਥਾਨੋਲ ਦੀ ਮਿਲਾਵਟ ਨੂੰ ਲੈ ਕੇ ਮਾਹੌਲ ਕਾਫੀ ਭਖਿਆ ਰਿਹਾ ਹੈ ਅਤੇ ਹੁਣ ਇਹ ਗੱਲ ਪਤਾ ਲੱਗੀ ਹੈ ਕਿ ਸਰਕਾਰ ਇਥਾਨੋਲ ਦੀ ਮਿਲਾਵਟ ਵਧਾਉਣ ਦੀ ਇਜਾਜ਼ਤ ਦੇਣ ਸੰਬੰਧੀ ਕੰਮ ਕਰ ਰਹੀ ਹੈ। ਦਰਅਸਲ ਪ੍ਰਧਾਨ ਮੰਤਰੀ ਦੇ ਸਲਾਹਕਾਰ ਤਰੁਣ ਕਪੂਰ ਨੇ ਕਿਹਾ ਕਿ ਇਸ ਲਈ ਫਲੈਕਸੀ ਫਿਊਲ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਸ਼ੂਗਰ ਐਂਡ ਬਾਇਓ ਐਨਰਜੀ ਕਾਨਫਰੰਸ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਤਰੁਣ ਕਪੂਰ ਨੇ ਕਿਹਾ ਕਿ ਦੇਸ਼ ਵਿੱਚ E20 ਇਥਾਨੋਲ ਪ੍ਰੋਗਰਾਮ ਸਫਲ ਰਿਹਾ ਹੈ ਅਤੇ ਕਈ ਵਾਹਨ ਨਿਰਮਾਤਾ ਜਲਦੀ ਹੀ ਫਲੈਕਸੀ ਫਿਊਲ ਵਾਹਨ ਬਾਜ਼ਾਰ ਵਿੱਚ ਲਿਆਉਣ ਦੀਆਂ ਯੋਜਨਾਵਾਂ ਦਾ ਐਲਾਨ ਕਰ ਚੁੱਕੇ ਨੇ। ਉਹਨਾਂ ਕਿਹਾ ਕਿ ਹੁਣ ਸਰਕਾਰ ਦਾ ਧਿਆਨ ਫਲੈਕਸੀ ਫਿਊਲ ਵਾਹਨਾਂ ਵੱਲ ਹੈ ਅਤੇ ਪੈਟਰੋਲ ਵਿੱਚ 20% ਤੋਂ ਵੱਧ ਇਥਾਨੋਲ ਮਿਲਾਉਣ ਦੀ ਸੰਭਾਵਨਾ ਉੱਤੇ ਕੰਮ ਕੀਤਾ ਜਾ ਰਿਹਾ ਹੈ। ਇਸ ਨਾਲ ਹੀ ਪੈਟਰੋਲ ਪੰਪਾਂ ਉੱਤੇ ਸ਼ੁੱਧ ਇਥਾਨੋਲ ਦੀ ਉਪਲਬਧਤਾ ਵੀ ਵਧਾਉਣੀ ਪਵੇਗੀ। ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਕਟ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਪ੍ਰਭਾਵਿਤ ਹੋਈਆਂ ਨੇ। ਸਪਲਾਈ ਪ੍ਰਭਾਵਿਤ ਹੋਣ ਅਤੇ ਕੀਮਤਾਂ $100 ਪ੍ਰਤੀ ਬੈਰਲ ਤੋਂ ਉੱਪਰ ਪਹੁੰਚਣ ਦਾ ਹਵਾਲਾ ਦਿੰਦਿਆਂ ਕਪੂਰ ਨੇ ਕਿਹਾ ਕਿ ਦੇਸ਼ ਵਿੱਚ ਉਪਲਬਧ ਤੇਲ ਦੇ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਕਰਨਾ ਮਹੱਤਵਪੂਰਨ ਅਤੇ ਇਸੇ ਲੜੀ ਤਹਿਤ ਇਥਾਨੋਲ ਦੀ ਵਰਤੋਂ ਲਗਾਤਾਰ ਹੋ ਰਹੀ ਹੈ। ਵਿਦੇਸ਼ ਤੋਂ ਆ ਕੇ ਇੰਡੀਆ ਵਿੱਚ ਗੱਡੀ ਚਲਾਉਣ ਵਾਲੇ ਨਾਗਰਿਕਾਂ ਲਈ ਇੱਕ ਵੱਡੀ ਖਬਰ ਆਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਮਹੱਤਵਪੂਰਨ ਫੈਸਲਾ ਸੁਣਾਉਂਦਿਆਂ ਇਹ ਕਿਹਾ ਕਿ ਵਿਦੇਸ਼ਾਂ ਵਿੱਚ ਡਰਾਈਵਿੰਗ ਲਾਇਸੈਂਸ ਬਣਿਆ ਹੋਣਾ ਭਾਰਤ ਵਿੱਚ ਆ ਕੇ ਵਾਹਨ ਚਲਾਉਣ ਲਈ ਆਪਣੇ ਆਪ ਵੈਧ ਯਾਨੀ ਕਿ ਲੀਗਲ ਨਹੀਂ ਹੋ ਜਾਂਦਾ। ਭਾਰਤ ਵਿੱਚ ਆ ਕੇ ਵਾਹਨ ਚਲਾਉਣ ਲਈ ਮੋਟਰ ਵਾਹਨ ਐਕਟ ਤਹਿਤ ਜ਼ਰੂਰੀ ਵੈਧਤਾ ਇਜਾਜ਼ਤ ਜਾਂ ਮਾਨਤਾ ਪ੍ਰਾਪਤ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਦੀ ਜ਼ਰੂਰਤ ਹੋਵੇਗੀ। ਅਦਾਲਤ ਨੇ ਕਿਹਾ ਕਿ ਵਿਦੇਸ਼ੀ ਅਥਾਰਟੀ ਦਾ ਬਣਿਆ ਡਰਾਈਵਿੰਗ ਲਾਇਸੈਂਸ ਸਿਰਫ ਇਸ ਲਈ ਭਾਰਤ ਵਿੱਚ ਨਹੀਂ ਚੱਲ ਸਕਦਾ ਕਿਉਂਕਿ ਉਹ ਵਿਦੇਸ਼ ਵਿੱਚ ਉਸੇ ਸ਼੍ਰੇਣੀ ਦੇ ਵਾਹਨ ਚਲਾਉਣ ਦੀ ਆਗਿਆ ਦਿੰਦਾ ਹੈ। ਦਰਅਸਲ ਆਸਟ੍ਰੇਲੀਆ ਦੇਸ਼ ਦੇ ਵਿਕਟੋਰੀਆ ਸੂਬੇ ਤੋਂ ਜਾਰੀ ਡਰਾਈਵਿੰਗ ਲਾਇਸੈਂਸ ਤੇ ਭਰੋਸੇ ਭਾਰਤ ਵਿੱਚ ਕਾਰ ਚਲਾਉਣਾ ਇੱਕ ਚਾਲਕ ਨੂੰ ਰਾਹਤ ਨਹੀਂ ਦਵਾ ਸਕਿਆ ਅਤੇ ਇਸੇ ਕੇਸ ਰਾਹੀਂ ਇਹ ਫੈਸਲਾ ਸਾਹਮਣੇ ਆਇਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਪਸ਼ਟ ਕੀਤਾ ਕਿ ਵਿਦੇਸ਼ਾਂ ਵਿੱਚ ਬਣਿਆ ਡਰਾਈਵਿੰਗ ਲਾਇਸੈਂਸ ਭਾਰਤ ਵਿੱਚ ਵਾਹਨ ਚਲਾਉਣ ਦੀ ਆਗਿਆ ਜਾਂ ਉਸ ਦੇ ਬਰਾਬਰ ਨਹੀਂ ਮੰਨਿਆ ਜਾਵੇਗਾ, ਸਗੋਂ ਇਸ ਲਈ ਦੇਸ਼ ਅੰਦਰ ਜ਼ਰੂਰੀ ਕਾਗਜ਼ਾਤ ਜਾਂ ਫਿਰ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਜ਼ਰੂਰੀ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਜਾਪ ਆਰੰਭ ਹੋ ਗਏ ਨੇ। ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ 12 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸੇ ਸੰਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਜਾਪ ਆਰੰਭ ਹੋਏ ਨੇ, ਜਿਨ੍ਹਾਂ ਦੇ ਭੋਗ ਭਲਕੇ 12 ਸਤੰਬਰ ਨੂੰ ਪੈਣਗੇ। ਅੱਜ ਭਾਰਤੀ ਸਮੇਂ ਮੁਤਾਬਕ 11 ਸਤੰਬਰ ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਗੁਰਮਤਿ ਸਮਾਗਮ ਵੀ ਹੋਏ ਹੈ। ਇਸ ਵਿੱਚ ਸਿੰਘ ਸਾਹਿਬਾਨ ਅਤੇ ਪੰਥ ਪ੍ਰਸਿੱਧ ਰਾਗੀ ਜਥੇ ਸੰਗਤਾਂ ਨੂੰ ਗੁਰਬਾਣੀ ਗੁਰ ਇਤਿਹਾਸ ਨਾਲ ਜੋੜਨਗੇ। ਭਲਕੇ 12 ਸਤੰਬਰ ਨੂੰ ਪੁਰਾਤਨ ਪਰੰਪਰਾ ਮੁਤਾਬਕ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਜਾਵੇਗਾ। 12 ਸਤੰਬਰ ਨੂੰ ਪਹਿਲੇ ਪ੍ਰਕਾਸ਼ ਪੁਰਬ ਵਾਲੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਵਿਖੇ ਜਲੌ ਸਜਾਏ ਜਾਣਗੇ ਤੇ ਰਾਤ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਬਦ ਵਿਚਾਰ ਕੀਰਤਨ ਸਮਾਗਮ ਹੋਵੇਗਾ। ਪਹਿਲੇ ਪ੍ਰਕਾਸ਼ ਪੁਰਬ ਸੰਬੰਧੀ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ਾਂ ਵਿਦੇਸ਼ਾਂ ਤੋਂ ਆਏ ਵੱਖ ਵੱਖ ਕਿਸਮਾਂ ਦੇ ਫੁੱਲਾਂ ਦੀ ਖੂਬਸੂਰਤ ਸਜਾਵਟ ਕੀਤੀ ਜਾ ਰਹੀ ਹੈ। ਸੁਨਾਮ ਹਲਕੇ ਦੇ ਪਿੰਡ ਸ਼ੇਰੋਂ ਦੇ ਰਹਿਣ ਵਾਲੇ ਮੋਹਨਜੀਤ ਸਿੰਘ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਸਮਾਗਮ ਮੌਕੇ ਕਾਲੇ ਝੰਡੇ ਵਿਖਾਉਣ ਮਗਰੋਂ ਪੁਲਿਸ ਵੱਲੋਂ ਕਥਿਤ ਤੌਰ ਤੇ ਕੀਤੇ ਗਏ ਤਸ਼ੱਦਦ ਮਗਰੋਂ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਤੋਂ ਨਿਕਲਦਿਆਂ ਹੀ ਮੋਹਨਜੀਤ ਸਿੰਘ ਸ਼ੇਰੋਂ ਨੇ ਕਿਹਾ ਕਿ ਉਹ ਆਖਰੀ ਦਮ ਤੱਕ ਇਸ ਤਸ਼ੱਦਦ ਦੇ ਖਿਲਾਫ ਲੜਾਈ ਲੜਦੇ ਰਹਿਣਗੇ। ਇਸ ਨਾਲ ਹੀ ਉਹਨਾਂ ਨੇ ਪਿੰਡ ਤੂਰ ਵੰਜਾਰਾ ਦੇ ਮਜ਼ਦੂਰ ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲੇ ਵਿੱਚ ਵੀ ਪਰਿਵਾਰ ਦੇ ਨਾਲ ਮਿਲ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ 13 ਤਰੀਕ ਨੂੰ ਸੰਗਰੂਰ ਵਿੱਚ ਇੱਕ ਵੱਡਾ ਸੰਘਰਸ਼ ਐਲਾਨਿਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਣਗੇ। ਪੰਜਾਬ ਅੰਦਰ ਨਸ਼ਿਆਂ ਸੰਬੰਧੀ ਕਾਰਵਾਈ ਦੀ ਇੱਕ ਨਵੀਂ ਸੂਚਨਾ ਆਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਸੰਗਤ ਕਲਾਂ ਵਿੱਚ ਸਿਰਫ 600 ਰੁਪਏ ਵਿੱਚ ਚਿੱਟਾ ਵਿਕਣ ਦਾ ਦਾਅਵਾ ਕਰਦੀ 3 ਮਿੰਟ ਦੀ ਇੱਕ ਵੀਡੀਓ ਵਾਇਰਲ ਕੀਤੇ ਜਾਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ। ਲਗਭਗ 200 ਪੁਲਿਸ ਮੁਲਾਜ਼ਮਾਂ ਦੀ ਨਫਰੀ ਨੇ ਪਿੰਡ ਸੰਗਤ ਕਲਾਂ ਅਤੇ ਸੰਗਤ ਮੰਡੀ ਨੂੰ ਘੇਰਾ ਪਾ ਕੇ ਵੱਡੇ ਪੱਧਰ ਉੱਤੇ ਤਲਾਸ਼ੀ ਮੁਹਿੰਮ ਚਲਾਈ। ਇਸ ਮਾਮਲੇ ਵਿੱਚ ਪੁਲਿਸ ਇੱਕ ਔਰਤ ਸਮੇਤ 3 ਵਿਅਕਤੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ ਤੇ ਉਹਨਾਂ ਕੋਲੋਂ 9 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਵੀ ਕੀਤਾ ਗਿਆ। ਇਸ ਤੋਂ ਇਲਾਵਾ 20 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਤੇ ਉਹਨਾਂ ਕੋਲੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਵੀ ਹੋਈ ਹੈ। ਇਸ ਤੋਂ ਪਹਿਲਾਂ ਹੋਇਆ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਫੇਸਬੁੱਕ ਪੇਜ ਉੱਤੇ ਇੱਕ ਕਥਿਤ ਸਟਿੰਗ ਆਪਰੇਸ਼ਨ ਦੀ ਵੀਡੀਓ ਸਾਂਝੀ ਕਰਦਿਆਂ ਤੰਜ ਕੱਸਿਆ ਸੀ ਕਿ ਜਿੱਥੇ ਪੀਜ਼ਾ 30 ਮਿੰਟ ਅਤੇ ਬਲਿੰਕਿਟ ਦਾ ਆਰਡਰ 10 ਤੋਂ 15 ਮਿੰਟ ਵਿੱਚ ਡਿਲੀਵਰ ਹੁੰਦਾ ਹੈ, ਉੱਥੇ ਹੀ ਪੰਜਾਬ ਅੰਦਰ ਚਿੱਟਾ 2 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਮਿਲ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਵੀਡੀਓ ਦੇ ਆਧਾਰ ਉੱਤੇ ਸੂਬੇ ਵਿੱਚ ਫੈਲੇ ਨਸ਼ਿਆਂ ਦੇ ਮੁੱਦੇ ਉੱਤੇ ਸੂਬਾ ਸਰਕਾਰ ਨੂੰ ਘੇਰਦਿਆਂ ਤੁਰੰਤ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਤੁਰੰਤ ਬਾਅਦ ਤਲਾਸ਼ੀ ਮੁਹਿੰਮ ਚੱਲੀ ਜਿਸ ਵਿੱਚ ਇਹਨਾਂ 2 ਪਿੰਡਾਂ ਵਿੱਚ ਕਾਰਵਾਈ ਕੀਤੀ ਗਈ ਹੈ। ਖਬਰਾਂ ਦੇ ਬੁਲੇਟਿਨ ਵਿੱਚ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਭਾਰਤ ਅਤੇ ਚੀਨ ਦੇ ਸੰਬੰਧਾਂ ਵਿੱਚ ਉਤਰਾਅ ਚੜਾਅ ਦਰਮਿਆਨ 7 ਸਾਲ ਬਾਅਦ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਭਾਰਤ ਪਹੁੰਚ ਰਹੇ ਨੇ। ਭਲਕੇ 12 ਸਤੰਬਰ ਨੂੰ ਉਹ ਭਾਰਤ ਆਉਣਗੇ ਅਤੇ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਦਰਮਿਆਨ ਪ੍ਰਧਾਨ ਮੰਤਰੀ ਮੋਦੀ ਨਾਲ ਉਹਨਾਂ ਦੀ ਦਿਵਾਲੀ ਬੈਠਕ ਵੀ ਹੋਵੇਗੀ ਤੇ ਜਿਨਪਿੰਗ ਨਾਲ ਇੱਕ ਵੱਡਾ ਵਫਦ ਵੀ ਆਵੇਗਾ। ਮੁਲਾਜ਼ਮਾਂ ਦੇ ਡੀਏ ਦੇ ਮਾਮਲੇ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੂਬਾ ਸਰਕਾਰ ਸੰਬੰਧੀ ਸਖ਼ਤ ਬਿਆਨ ਦਿੰਦਿਆਂ ਕਿਹਾ ਕਿ ਕਾਨੂੰਨੀ ਚਾਲਾਂ ਚੱਲਣੀਆਂ ਬੰਦ ਕੀਤੀਆਂ ਜਾਣ ਅਤੇ ਇਸ ਸੰਬੰਧੀ ਠੋਸ ਕਾਰਵਾਈ ਕੀਤੀ ਜਾਵੇ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਸਮੇਂ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਪਿਤਾ ਭਾਜਪਾ ਆਗੂ ਭਗਤ ਚੂਨੀ ਲਾਲ ਦਾ 94 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਉਹਨਾਂ ਦਾ ਅੰਤਿਮ ਸੰਸਕਾਰ ਜਲੰਧਰ ਦੇ ਬਸਤੀ ਸ਼ੇਖ ਵਿਖੇ ਸਰਕਾਰੀ ਸਨਮਾਨਾਂ ਨਾਲ ਬੀਤੀ ਦੁਪਹਿਰ ਕੀਤਾ ਗਿਆ। ਪੰਜਾਬ ਸਰਕਾਰ ਨੇ 27 ਅਗਸਤ ਨੂੰ ਹੜਤਾਲ ਉੱਤੇ ਗਏ ਮੁਲਾਜ਼ਮਾਂ ਨੂੰ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਲੰਘੇ ਕੱਲ ਵਾਪਸ ਲੈ ਲਏ ਨੇ। ਇਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਇਸ ਮੁੱਦੇ ਉੱਤੇ ਮੁਲਾਜ਼ਮਾਂ ਦੇ ਨਾਲ ਗੱਲਬਾਤ ਹੋਈ ਸੀ ਤੇ ਇਸ ਉੱਤੇ ਸਹਿਮਤੀ ਬਣੀ ਸੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਰੋਪੜ ਵਿੱਚ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਦੇ ਉੱਤੇ ਕੁਝ ਸਖ਼ਤੀ ਵਿਖਾਈ ਅਤੇ 4 ਹਫ਼ਤਿਆਂ ਵਿੱਚ ਕਾਰਵਾਈ ਰਿਪੋਰਟ ਮੰਗੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਹ ਕਾਰਵਾਈ ਰਿਪੋਰਟ ਦੇਣੀ ਪਵੇਗੀ। ਅੰਮ੍ਰਿਤਸਰ ਪੁਲਿਸ ਨੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਦੇ ਆਸ ਪਾਸ 3 ਕਿਲੋਮੀਟਰ ਦੇ ਖੇਤਰ ਨੂੰ

ਵਰਲਡ ਕੱਪ ਵਿੱਚ ਪਾਕਿਸਤਾਨ ਨੂੰ 19-0 ਨਾਲ ਹਰਾ ਕੇ ਭਾਰਤੀ ਕੁੜੀਆਂ ਦੀ ਟੀਮ ਨੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ। ਇਸ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ, ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ। ਡੈਨਫੋਰਥ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। ਆਲ ਸਟੇਟ ਇੰਸ਼ੋਰੈਂਸ, ਤੁਹਾਡੀ ਸੁਰੱਖਿਆ, ਤੁਹਾਡੀ ਬਚਤ।

ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫਾਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ gifts 905-805-3000

0: ਸੱਚ ਕਿਹੋ ਜਿਹਾ ਹੁੰਦਾ?
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ,
1: ਗੁਰੂ ਦੀ ਬਾਣੀ ਸੱਚ ਹੈ। ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਰੇਡੀਓ ਉਡਾਨ ਸੁਣ ਰਹੇ ਸਾਰੇ ਪਿਆਰੇ ਸਰੋਤਾਂ ਦਾ ਬਹੁਤ ਬਹੁਤ ਸਵਾਗਤ। ਮੇਰਾ ਨਾਮ ਹੈ ਜੀ ਗੈਵੀ, ਆਰ ਜੇ ਗੈਵੀ। ਰੇਡੀਓ ਉਡਾਨ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਅੱਜ ਦਾ ਇੱਕ ਖੂਬਸੂਰਤ ਦਿਨ ਜੋ ਆ ਲੈ ਕੇ ਫਿਰ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜੀ। ਸਟੂਡੀਓ ਦਾ ਨੰਬਰ ਹੈ 9056733337, ਜਿਹਦੇ 'ਤੇ ਆਪਾਂ ਗੱਲਾਂ ਬਾਤਾਂ ਵੀ ਕਰਨੀਆਂ ਨੇ ਅੱਜ। ਅੱਜ ਜਿਹੜੇ ਪ੍ਰਭ ਸੰਧੂ ਨੇ ਉਹ ਥੋੜ੍ਹਾ ਜਿਹਾ ਲੇਟ ਹੋ ਗਏ ਨੇ, ਅਤੇ ਆਪਾਂ ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਬਹੁਤ ਸਾਰੇ ਗੀਤ ਪਲੇ ਕਰਾਂਗੇ ਅਤੇ ਬਹੁਤ ਮਨੋਰੰਜਨ ਕਰਾਂਗੇ। ਅਤੇ ਇੱਕ ਕੱਲ੍ਹ ਵੀ ਮੁੱਦਾ ਚੱਲ ਰਿਹਾ ਸੀ, ਉਹਦੇ ਬਾਰੇ ਵੀ ਗੌਰ ਕਰਾਂਗੇ। ਕੱਲ੍ਹ ਦਾ ਮੁੱਦਾ ਚੱਲ ਰਿਹਾ ਸੀ ਕਿ ਗੁੰਮਨਾਮ ਜਿਹੜਾ ਵਾ ਉਹ ਬਹੁਤ ਹੀ ਗੁੰਮ ਰਹਿੰਦਾ, ਅਤੇ ਅੱਜ ਗੁੰਮਨਾਮ ਨੇ ਤੁਹਾਡੀ ਸਲਾਹ ਮੰਨ ਕੇ ਆਪਣਾ ਨਾਮ ਚੇਂਜ ਕਰ ਲਿਆ ਅਤੇ ਨਾਮ ਰੱਖ ਲਿਆ ਗੈਵੀ ਸੰਧੂ, ਨਾਮ ਰੱਖ ਲਿਆ ਗੈਵੀ ਸੰਧੂ। ਅਤੇ ਸਾਰੇ ਸਰੋਤੇ ਪਲੀਜ਼ ਕਾਲ ਕਰਕੇ ਦੱਸਿਓ ਤੁਹਾਨੂੰ ਇਹ ਨਵਾਂ ਨਾਮ ਕਿੱਦਾਂ ਲੱਗਿਆ। ਅਤੇ ਸੁਣਦੇ ਰਹੋ ਰੇਡੀਓ ਉਡਾਨ ਅਤੇ ਜੁੜੇ ਰਹੋ ਸਾਡੇ ਨਾਲ, 10 ਵਜੇ ਤੱਕ ਆਪਣਾ ਸਾਥ ਬਣਿਆ ਰਹੇਗਾ। 9056733337।

0: There are singers. There are performers. And then there are legends. A voice that has defined generations. The one and only Rahat Fateh Ali Khan. Live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਸ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
3: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ
4: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
3: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ
4: 647-706-6640
5: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਸ ਲੱਭ ਰਹੇ ਸੀ ਰੈਫਰੀਜਰੇਟਰ ਡਿਸ਼ਵਾਸ਼ਰਸ ਸਟੋਵ ਟੀਵੀ ਬਿਲਟਨ ਅਪਲਾਈਂਸਸ ਤੁਸੀਂ ਡ੍ਰੀਮ ਹੋਮ ਅਪਲਾਈਂਸਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਸ ਫੋਰ ਦੀ ਬੈਸਟ ਪ੍ਰਾਈਸ ਬੈਸਟ ਡੀਲ ਐਂਡ ਬੈਸਟ ਗਿਫਟਸ 905-805-3000 ਅਰਜੰਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਂਸਸ
6: ਅਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ ਹੁਣ ਸਮਾਂ ਹੈ ਵੱਡੀ ਬੱਚਤ ਕਰਨ ਦਾ ਡੈਨਫੋਰਜ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬੱਚਤ ਕਰ ਸਕਦੇ ਹੋ ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬੱਚਤ ਹੋ ਚੁੱਕੀ ਹੈ ਅੱਜ ਹੀ ਕਾਲ ਕਰੋ 416-447-5581 ਜਾਂ 437-604-5093 ਆਲ ਸਟੇਟ ਇੰਸ਼ੋਰੈਂਸ ਤੁਹਾਡੀ ਸੁਰੱਖਿਆ ਤੁਹਾਡੀ ਬੱਚਤ
7: Pizza to go, best pizza in the town, Pizza to go, Tandoori Paneer Pizza, Butter Chicken Pizza, Chaat Pizza, Makhani Paneer Pizza, Shahi Paneer Pizza, Kalle Pizza nahi, jithe tusi fish pakoda, best soya chaap, Malai Wings, Crunchy Momo, Malai Momo, sunke aaya na munh vich paani, so ajj apne yaaran dostan te parivar de naal kuch vadhiya te quality wala khaan nu dil kar reha na, ta ikko ik naam yaad rakho, Pizza to go, best pizza in the town. ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ 2 County Court ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696

0: ब्रैम्पटन वालों, हुन महंगे परफ्यूम आते $400-500 लॉन दी बिल्कुल लोड नहीं। रॉयल परफ्यूम्स दी हो चुकी है ग्रैंड ओपनिंग। स्विट्जरलैंड तो इंपोर्ट कीते ऑयल्स नाल तैयार डियोर ते शनैल वर्गी सेम फ्रेग्रेंस जो चले 8 घंटिया तो भी वध। हर परफ्यूम सिर्फ $50 विच अते रेडियो उड़ान दे स्रोतियां लई खास धमाका। बाय टू गेट वन फ्री यानी $100 चे 3 परफ्यूम ते नाल एक तोहफा रेडियो उड़ान प्रभ संधु दा रेफरेंस देन ते। अपने आप नू फुल्लां दी तरह महकाओ। आज ही आओ यूनिट 9-1 रीगन रोड ब्रैम्पटन सिख संगत गुरु घर दे नेड़े जा ऑर्डर करो www.royalperfumes.co ते कॉल करो 4373150701।
1: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਨਿਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਕਾਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।

0: now at 647-539-4499.
1: A car mortgages.
2: ਸੀ ਵੀ ਰੇਡੀਓ ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰੋਮੋਟ ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂ ਹੋਰਾਂ ਨੂੰ 437-870-0001 437-870-0001
3: ਦੇਖੋ ਜੀ ਕਰਤਾ ਹੈ ਆਪਣਾ ਨੰਬਰ 1 ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ
4: ਬਸ ਇੰਨੀ ਗੱਲ

ਗ੍ਰੈਂਡ ਹੋਮ ਫਰਨੀਚਰ ਜਿਹੜਾ ਗ੍ਰੈਂਡ ਫਰਨੀਚਰ ਦਲਾਉਣਾ ਬੱਲੀਏ। ਸੋ ਤੁਸੀਂ ਜਿਹੜੇ ਹੋ ਰੇਡੀਓ ਉਡਾਨ ਦੇ ਨਾਲ, ਅਤੇ ਸਟੂਡੀਓ ਦਾ ਨੰਬਰ ਹੈ 905-673-3337। ਤੁਸੀਂ ਜਿਹਦੇ 'ਤੇ ਫੋਨ ਲਾ ਕੇ ਆਪਣੇ ਨਾਲ ਗੱਲਾਂ ਬਾਤਾਂ ਵੀ ਕਰ ਸਕਦੇ ਹੋ। ਅਤੇ ਮੈਂ ਅੱਜ ਇੰਟਰਨੈਟ 'ਤੇ ਦੇਖ ਰਿਹਾ ਸੀਗਾ, ਕਾਫੀ ਚਰਚਾ ਹੋਈ ਪਈ ਆ ਕਿ ਐਮੀ ਵਿਰਕ, ਜੋ ਕਿ ਬਹੁਤ ਹੀ ਸੁਹਿਰਦ ਕਲਾਕਾਰ ਹੈ, ਜੋ ਆਪਣੀ ਸੋਹਣੀ ਆਵਾਜ਼ ਅਤੇ ਗਾਇਕੀ ਨਾਲ ਵੀ ਜਾਣਿਆ ਜਾਂਦਾ, ਉਹਦੇ ਉੱਤੇ ਪਿਛਲੇ ਕੁਝ ਦਿਨੀ ਫਾਇਰਿੰਗ ਹੋਈ ਹੈ ਉਹਨਾਂ ਦੇ ਵੈਂਕੂਵਰ ਵਾਲੇ ਸ਼ੋਅ ਤੋਂ ਬਾਅਦ। ਸੋ AM 530 ਦੀ ਜਿੰਨੀ ਵੀ ਟੀਮ ਆ, ਅਤੇ ਮੈਂ ਖੁਦ ਐਮੀ ਵਿਰਕ ਬਾਈ ਦੀ ਸਿਹਤ ਦੇ ਲਈ ਦੁਆ ਕਰਦਾ, ਅਤੇ ਰੱਬ ਨਾ ਕਰੇ ਇੱਦਾਂ ਦਾ ਹਾਦਸਾ ਜਾਂ ਇੱਦਾਂ ਦੀ ਕਦੇ ਅਨਹੋਣੀ ਫਿਰ ਕਦੇ ਕਿਸੇ ਨਾਲ ਹੋਵੇ। ਪਰ ਦੇਖਿਆ ਜਾਵੇ, ਇੱਥੋਂ ਇੱਕ ਸਵਾਲ ਖੜ੍ਹਾ ਹੁੰਦਾ ਹੈ ਕਿ ਜੋ ਤਰੱਕੀ ਹੈ, ਜੋ ਬੰਦਾ ਕਿਸੇ ਚੀਜ਼ ਨੂੰ ਜਾਂ ਕਿਸੇ ਫੀਲਡ ਨੂੰ ਇੰਨਾ ਟਾਈਮ ਦਿੰਦਾ, ਇੰਨਾ ਐਫਰਟ ਕਰਦਾ, ਇੰਨੀ ਮਿਹਨਤ ਕਰਦਾ, ਕਿ ਉਹ ਇੱਕ ਦਿਨ ਉਹਦੀ ਹੀ ਜਾਨ ਦੀ ਵੈਰੀ ਬਣ ਜਾਂਦੀ ਹੈ? ਕਿ ਜਿਹੜੀ ਤਰੱਕੀ ਆ ਜਾਂ ਸਕਸੈਸਫੁਲ ਹੋਣਾ ਇੱਕ ਸ਼ਰਾਪ ਹੋ ਗਿਆ ਵਾ ਅੱਜ ਦੇ ਟਾਈਮ ਦੇ ਵਿੱਚ? ਇਹ ਬਹੁਤ ਵੱਡਾ ਸਵਾਲ ਖੜ੍ਹਾ ਹੋ ਜਾਂਦਾ। ਪਰ ਕੋਈ ਨਹੀਂ, ਪਰ ਮੇਰੀ ਐਮੀ ਵਿਰਕ ਨਾਲ ਪਰਸਨਲੀ ਵੀ ਗੱਲ ਹੋਈ ਸੀ, ਅਤੇ ਅਸੀਂ ਉਹਨਾਂ ਨਾਲ ਮਿਲੇ ਵੀ ਸੀ, ਅਤੇ ਉਹਨਾਂ ਫਿਲਹਾਲ ਉਹਨਾਂ ਦੀ ਜੋ ਸਿਹਤ ਆ ਕਾਫੀ ਚੰਗੀ ਆ, ਅਤੇ ਉਹ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਲਾਈਟ ਹੀ ਲੈ ਰਹੇ ਨੇ। ਅਤੇ ਉਹਨਾਂ ਨੇ ਲਾਸਟ ਨਾਈਟ ਇੱਕ EP ਰਿਲੀਜ਼ ਕੀਤੀ ਆ, ਜੋ ਕਿ ਮੈਨੂੰ ਤਾਂ ਪਰਸਨਲੀ ਬਹੁਤ ਚੰਗੀ ਲੱਗੀ। ਅਤੇ ਤੁਸੀਂ ਵੀ ਦੱਸੋ ਕਿਹਨੇ ਔਲਰੇਡੀ ਇਸ EP 'ਚੋਂ ਗਾਣੇ ਸੁਣ ਲਏ ਨੇ? ਤਾਂ ਆਓ ਇੱਕ ਗਾਣਾ ਪਲੇ ਕਰਦੇ ਹਾਂ ਉਸ EP ਦਾ, ਅਤੇ ਸੁਣਦੇ ਹਾਂ ਕੀ ਕਹਿੰਦੇ ਨੇ ਐਮੀ ਵਿਰਕ ਬਾਈ ਜੀ।

ਦੇਖਦੇ ਹੋ ਪਰ ਐਮੀ ਵਿਰਕ ਬਾਈ ਦੇ ਅੱਗੇ ਸਿਰ ਝੁਕਦਾ ਇੰਨਾ ਕੁਛ ਹੋਣ ਤੋਂ ਬਾਅਦ ਵੀ ਐਮੀ ਵਿਰਕ ਬਾਈ ਜੋ ਆ ਉਹਨਾਂ ਦੇ ਹੌਸਲੇ ਜੋ ਆ ਉਵੇਂ ਹੀ ਬੁਲੰਦ ਨਜ਼ਰ ਆ ਰਹੇ ਨੇ ਭੋਰਾ ਵੀ ਉਹਨਾਂ ਨੂੰ ਫਿਕਰ ਨਹੀਂ ਲੱਗ ਰਿਹਾ ਕਾਫੀ ਚੰਗੀ ਗੱਲ ਹੈ ਇੱਦਾਂ ਹੀ ਬੰਦੇ ਨੂੰ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੇ ਅਪ ਐਂਡ ਡਾਊਨ ਉਹਨਾਂ ਦਾ ਸਾਹਮਣਾ ਕਰਨਾ ਚਾਹੀਦਾ ਅਤੇ ਕਦੇ ਵੀ ਬੰਦੇ ਨੂੰ ਪਿੱਛੇ ਵੱਲ ਨਹੀਂ ਦੇਖਣਾ ਚਾਹੀਦਾ ਕਿਉਂਕਿ ਜ਼ਿੰਦਗੀ ਦੇ ਵਿੱਚ ਬੜਾ ਕੁਛ ਹੁੰਦਾ ਰਹਿੰਦਾ ਅਕਸਰ ਚੱਲਦਾ ਰਹਿੰਦਾ ਬਟ ਆਪਣੀ ਜਿਹੜੀ ਗੋਲ ਨੇ ਆਪਣੇ ਜਿਹੜੇ ਨਿਸ਼ਾਨੇ ਮਿੱਥੇ ਹੋਏ ਨੇ ਉਹਦੇ ਵੱਲ ਵਧਣਾ ਚਾਹੀਦਾ ਤਾਂ ਹਾਂ ਆਪਾਂ ਗੱਲ ਕਰ ਰਹੇ ਹਾਂ ਕਿ ਤਰੱਕੀ ਸਟੂਡੀਓ ਦਾ ਨੰਬਰ ਹੈ 905-673-3337 ਤੁਹਾਨੂੰ ਵੀ ਲੱਗਦਾ ਕਿ ਜਿਹੜੀ ਤਰੱਕੀ ਆ ਬੰਦਾ ਜੋ ਸਕਸੈਸਫੁਲ ਹੁੰਦਾ ਉਹ ਇੱਕ ਨਾ ਇੱਕ ਟਾਈਮ 'ਤੇ ਉਹਦੀ ਲੱਤ ਖਿੱਚਣ ਲੱਗ ਜਾਂਦੇ ਆ ਜਾਂ ਫਿਰ ਉਹਦੇ ਲਈ ਜਾਨਲੇਵਾ ਸਿੱਧ ਹੁੰਦੀ ਜਿਵੇਂ ਪਿੱਛੇ ਸਿੱਧੂ ਮੂਸੇਵਾਲੇ ਬਾਈ ਨਾਲ ਵੀ ਇਹੀ ਕੁਛ ਹੋਇਆ ਉਹਨਾਂ ਦੀ ਵੀ ਜਿਹੜੀ ਫੇਮ ਸੀਗੀ ਇੱਕ ਟਾਈਮ 'ਤੇ ਆ ਕੇ ਉਹਨਾਂ ਲਈ ਜਾਨਲੇਵਾ ਸਾਬਿਤ ਹੋਈ ਅਤੇ ਹੋ ਸਕਦਾ ਸੀ ਕਿ ਐਮੀ ਵਿਰਕ ਲਈ ਵੀ ਸੇਮ ਸਨੈਰੀਓ ਦੇਖਣ ਨੂੰ ਮਿਲ ਜਾਂਦਾ ਪਰ ਜਾਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਏ ਤਾਂ ਇਹ ਗੱਲ ਬਿਲਕੁਲ ਸੱਚ ਹੈ ਕਿ ਜਿਹਦੇ ਉੱਤੇ ਰੱਬ ਦੀ ਮਿਹਰ ਹੋਵੇ ਨਾ ਉਹ ਨਹੀਂ ਉਹਦਾ ਦੁਨੀਆ ਨਹੀਂ ਕੁਛ ਵਿਗਾੜ ਸਕਦੀ ਸੋ ਬਹੁਤ ਸਾਰੀਆਂ ਕਾਲਾਂ ਵੀ ਆ ਰਹੀਆਂ ਨੇ ਆਪਣੇ ਸਟੂਡੀਓ ਦੇ ਵਿੱਚ ਲਾਈਨ ਬਿਜ਼ੀ ਹੈ ਸਾਰੇ ਪਲੀਜ਼ ਹੋਲਡ 'ਤੇ ਬਣੇ ਰਹੋ 2825-9192-4313 ਆਪਾਂ ਸਭ ਦੀਆਂ ਕਾਲਾਂ ਔਨ ਏਅਰ ਕਰਾਂਗੇ ਬਟ ਇੱਕ ਗਾਣੇ ਤੋਂ ਬਾਅਦ

0: ਸੋ ਇਹ ਸਨ ਇਸੇ ਸਾਡੇ ਐਮੀ ਵਿਰਕ ਬਾਈ ਜੀ। ਆ ਜਾਓ ਆਪਾਂ ਇੱਕ ਆਪਣੀ ਕਾਲ ਵੱਲ ਵੱਧਦੇ ਹਾਂ ਜੀ। 2825 ਜੀ ਤੁਸੀਂ ਔਨ ਏਅਰ ਹੋ ਜੀ।
1: ਹਾਂਜੀ ਗੈਰੀ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਨੇ?
1: ਹਾਂ ਠੀਕ ਠਾਕ ਆ। ਕਿੱਦਾਂ?
0: ਵਧੀਆ ਜੀ। ਤੁਸੀਂ ਤੁਹਾਡਾ ਸ਼ੁਭ ਨਾਮ ਕੀ ਹੈ ਜੀ?
1: ਮੇਰਾ ਸ਼ੁਭ ਨਾਮ ਦਵਿੰਦਰ ਸਿੰਘ ਸੰਧੂ।
0: ਦਵਿੰਦਰ ਸਿੰਘ ਸੰਧੂ ਜੀ, ਕੀ ਹਾਲ ਨੇ? ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਰੇਡੀਓ ਸ਼ੋਅ।
1: ਹਾਂਜੀ ਹਾਂਜੀ, ਥੈਂਕ ਯੂ, ਬਹੁਤ ਵਧੀਆ। ਤੇ ਇਹ ਆਪਣੇ ਤੁਹਾਡਾ ਲਾਸਟ ਨੇਮ ਤੁਹਾਡਾ ਵੀ ਸੰਧੂ ਹੀ ਆ?
0: ਮੇਰਾ ਸੰਧੂ ਨਹੀਂ ਜੀ, ਪ੍ਰਭ ਸੰਧੂ ਜੀ, ਸੰਗਤ ਕਰ ਕਰ ਸੰਧੂ ਬਣ ਗਿਆ।
1: ਮੈਂ ਤੁਹਾਨੂੰ ਯਕੀਨ ਮੰਨੀ।
0: ਹਾਂਜੀ,
1: ਮੈਂ ਤੁਹਾਨੂੰ ਦੱਸਾਂ, ਮੈਂ 30-40% ਏਦਾਂ ਹੀ ਸੋਚਿਆ ਸੀ। ਹੁਣ ਇੱਥੇ ਬੈਠਾ ਸੀ ਮੈਂ ਬਾਹਰ ਜਦਾਂ ਗੱਡੀ ਚ,
0: ਹਾਂਜੀ,
1: ਮੈਂ ਕਿਹਾ ਵੀ ਉਹ ਸੰਧੂ ਪ੍ਰਭ ਸੰਧੂ ਦੀ ਥੋੜੀ ਜਿਹੀ ਸੰਗਤ ਦਾ ਫਰਕ ਪਿਆ ਲੱਗਦਾ।
0: ਏਦਾਂ ਹੀ ਹੈ ਜੀ, ਜਦੋਂ ਚੰਗੇ ਬੰਦਿਆਂ ਦੀ ਦੇਖੋ ਸੰਗਤ ਕਰੀ ਦੀ ਆ, ਫਿਰ ਅਕਸਰ ਉਹਨਾਂ ਦਾ ਰੰਗ ਜੋ ਆ ਉਹ ਆਟੋਮੈਟਿਕ ਚੜ ਜਾਂਦਾ ਹੁੰਦਾ।
1: ਸੋ ਏਦਾਂ ਕਰੀਏ ਆਪਣੇ, ਜਦੋਂ ਮੈਂ ਕਿਹਾ ਹੁਣ ਤੂੰ ਗਾਣੇ ਜਿੱਦਾਂ ਕੋਈ ਪਿਓਮ ਵਗੈਰਾ ਜਾਂ ਕੋਈ ਗਾਣਾ ਲਿਖਿਆ ਕਰਨਾ ਗਾ,
0: ਹਾਂਜੀ,
1: ਉਹਦੇ ਪਿੱਛੇ ਗੁੰਮਨਾਮੀ ਰੱਖੀ ਮੇਰੇ ਹਿਸਾਬ ਨਾਲ ਕਿ ਨਹੀਂ
0: ਜੀ? ਜਿਵੇਂ ਤੁਸੀਂ ਕਹਿ ਦਵੋ, ਮੈਂ ਤਾਂ ਕੱਲ ਵੀ ਇਹੀ ਓਪੀਨੀਅਨ ਲੈ ਰਿਹਾ ਸੀਗਾ। ਤਾਂ ਹੀ ਮੈਨੂੰ ਵੀ ਲੱਗਦਾ ਕਿ ਇੱਕ ਵਾਰੀ ਜੋ ਚੀਜ਼ਾਂ ਜਿੱਦਾਂ ਹੁੰਦੀਆਂ ਉਦਾਂ ਵੀ ਸਹੀ ਲੱਗਦੀਆਂ।
1: ਕਿਉਂਕਿ ਇਹਦੇ ਮੀਨਿੰਗ ਉਦਾਂ ਉਦਾਂ ਚਲੋ ਠੀਕ ਆ, ਨਾਮ ਵੀ ਠੀਕ ਆ, ਮੈਨੂੰ ਤਾਂ ਉਦਾਂ ਠੀਕ ਹੀ ਲੱਗਦਾ, ਜਿੱਦਾਂ ਮਾੜਾ ਨੀ ਹੈਗਾ। ਕਿਉਂਕਿ ਇਹਨੂੰ ਜਿੱਦਾਂ ਪ੍ਰਭ ਸੰਧੂ ਕਹਿੰਦਾ ਸੀਗਾ ਵੀ ਨੈਗੇਟਿਵ ਆ, ਨੈਗੇਟਿਵ ਵਾਲੀ ਗੱਲ ਨੀ ਹੈਗੀ, ਕਿਉਂਕਿ ਉਦਾਂ ਇਹਦੇ ਮੀਨਿੰਗ ਬੜੇ ਡੀਪ ਆ ਜਦੋਂ ਦੇਖਿਆ ਜਾਵੇ ਤਾਂ।
0: ਹਾਂਜੀ, ਇਹ ਗੱਲ ਬਿਲਕੁਲ। ਜਦੋਂ ਮੈਂ ਇਹ ਨਾਮ ਸੋਚਿਆ ਸੀ ਜਾਂ ਮੈਂ ਆਪਦੇ ਤਕੱਲਸ ਚ ਲਿਆਂਦਾ ਸੀ ਨਾ, ਉਦੋਂ ਵੀ ਉਹਦਾ ਡੀਪ, ਬਹੁਤ ਜ਼ਿਆਦਾ ਡੀਪ ਮੀਨਿੰਗ ਸੀਗਾ। ਬਟ ਚਲੋ, ਕਹਿੰਦੇ ਹੁੰਦੇ ਆ ਨਾ ਕਿ ਸਮੇਂ ਦੇ ਨਾਲ ਹੌਲੀ ਹੌਲੀ ਚੀਜ਼ਾਂ ਡਿਵੈਲਪ
1: ਹੁੰਦੀਆਂ।
0: ਹਾਂ, ਬਾਕੀ ਕਹਿੰਦੇ ਹੁੰਦੇ ਕਈ ਵਾਰ ਕਿਸੇ ਦੀ ਸਲਾਹ ਵੀ ਮੰਨ ਕੇ ਦੇਖ ਲੈਣਾ ਚਾਹੀਦਾ। ਪਰ ਮੈਨੂੰ ਇਹ ਦੱਸੋ, ਤੁਹਾਨੂੰ ਗੈਵੀ ਨਾਂ ਕਿਵੇਂ ਠੀਕ ਲੱਗਿਆ ਕਿ ਨਹੀਂ?
1: ਆਪਣੇ ਗੈਰੀ ਹੈ ਨਾ, ਗੈਰੀ
0: ਗੈਵੀ ਗੈਵੀ
1: ਅੱਛਾ, ਗੈਰੀ ਨੀ ਗੈਵੀ ਆ। ਅੱਛਾ,
0: ਹਾਂਜੀ,
1: ਨਹੀਂ ਠੀਕ ਠੀਕ ਆ, ਮਤਲਬ ਵਧੀਆ ਆ ਆਪਣੇ, ਮਤਲਬ ਸੋਹਣਾ ਆ ਆਪਣੇ, ਛੋਟਾ ਨੇਮ ਆ, ਨਿਕ ਨੇਮ ਆ, ਜਿੱਦਾਂ ਬੜਾ ਪ੍ਰੋਨਾਸੀਏਸ਼ਨ ਕਰਨਾ ਵੀ ਆਪਣੇ ਵਧੀਆ ਲੱਗਦਾ ਬੋਲਣਾ ਵੀ।
0: ਹਾਂਜੀ,
1: ਕਈ ਵਾਰ ਤਾਂ ਏਦਾਂ ਹੁੰਦਾ ਵੀ ਜ਼ਿਆਦੇ ਤੁਹਾਨੂੰ ਬਾਰਡਿੰਗ ਬੋਲਣੇ ਪੈਂਦੇ ਆ, ਹੁਣ ਕੋਈ
0: ਹਾਂਜੀ, ਹੌਲੀ ਹੌਲੀ ਹੌਲੀ ਹੌਲੀ ਚੀਜ਼ਾਂ ਯੂਜ਼ ਟੂ ਹੋ ਜਾਂਦੀਆਂ।
1: ਹਾਂ ਹਾਂ, ਤੇ ਪਲੱਸ ਉਦਾਂ ਮੈਂ ਸਮਝ ਸਕਾਂ ਗੈਰੀ ਗੈਰੀ ਸੰਧੂ ਰੱਖਿਆ, ਤੇ ਉਦਾਂ ਮੈਂ ਕਹਿਣਾ ਸੀ ਗੈਰੀ ਸੰਧੂ ਦਾ ਗਾਣਾ ਲਾਉਣਾ ਸੀ ਮੈਂ ਫੇਕ, ਹੈ ਨਾ?
0: ਹਾਂਜੀ, ਦੱਸੋ ਕਿਹੜਾ ਗਾਣਾ ਲਾਉਣਾ?
1: ਮਿੱਠੇ ਮਿੱਠੇ ਹਾਸੇ ਵਾਲਾ।
0: ਕੋਈ ਨੀ, ਤੁਸੀਂ ਬਣੇ ਰਹੋ ਸਾਡੇ ਰੇਡੀਓ ਸ਼ੋਅ ਦਾ। ਮੈਂ
1: ਹਾਂ, ਤੇ ਪਲੱਸ ਮੈਨੂੰ ਮੈਂ ਸੁਣ ਨੀ ਸਕਿਆ ਪੂਰੀ ਖਬਰ। ਇਹ ਆਪਣੇ ਦੂਜੀ ਖਬਰ ਕੀ ਸੀਗੀ ਵਿਰਕ ਸਾਹਿਬ ਦੀ?
0: ਦੂਜੀ ਖਬਰ ਇਹ ਸੀਗੀ ਜੀ ਕਿ ਬੀਤੇ ਦਿਨ ਜਦੋਂ ਐਮੀ ਵਿਰਕ ਜੀ ਜੋ ਆਪਣੇ ਯੂਨਿਟੀ ਟੂਰ ਤੇ ਆਏ ਹੋਏ ਸੀਗੇ, ਉਹਨਾਂ ਦਾ ਵੈਂਕੂਵਰ ਜਿਹੜਾ ਸੀਗਾ ਸ਼ੋਅ ਚੱਲ ਰਿਹਾ ਸੀ ਲਾਈਵ, ਤੇ ਸ਼ੋਅ ਤੋਂ ਬਾਅਦ ਜਦੋਂ ਘਰ ਪਰਤ ਰਹੇ ਸਨ, ਉਹਨਾਂ ਦੇ ਉੱਤੇ ਅਣਪਛਾਤੇ ਬੰਦਿਆਂ ਵੱਲੋਂ ਅਟੈਕ ਕੀਤਾ ਗਿਆ, ਤੇ ਕਹਿੰਦੇ ਨੇ ਕਿ 16 ਗੋਲੀਆਂ ਫਾਇਰ ਕੀਤੀਆਂ ਗਈਆਂ।
1: ਓ ਮਾਈ ਗੋਡ,
0: ਪਰਮਾਤਮਾ ਦੀ ਮਿਹਰ ਰਹੀ, ਬਖਸ਼ਿਸ਼ ਰਹੀ ਉਹਨਾਂ ਦੇ ਉੱਤੇ ਕਿ ਜਿਹੜੀ ਗੱਡੀ ਸੀ ਉਹ ਬੁਲਟ ਪਰੂਫ ਸੀ। ਤੇ ਕਹਿੰਦੇ ਹੁੰਦੇ ਜੇਕਰ ਜਾਕਰ ਆਖੇ ਸਾਈਆਂ ਮਾਰ ਸਕੇ ਨਾ ਕੋਏ। ਸੋ ਇੱਥੇ ਉਹ ਐਗਜ਼ਾਮਪਲ ਜਿਹੜੀ ਆ ਉਹ ਸੱਚ ਹੁੰਦੀ ਨਜ਼ਰ ਆਈ ਆ। ਆਪਾਂ ਕਿੱਦਾਂ ਦੇ ਦੌਰ ਚ ਆ ਗਏ ਆ ਕਿ ਜਿਹੜੀ ਤਰੱਕੀ ਆ ਉਹ ਬੰਦੇ ਲਈ ਜਾਨਲੇਵਾ ਵੀ ਸਿੱਧ ਹੋਣ ਲੱਗ ਪਈ ਅੱਜ ਕੱਲ।
1: ਹੈ ਦੇਖੋ, ਆਪਣੀਆਂ ਮਹਾਰਤਾਂ ਦੇ ਹਿਸਾਬ ਨਾਲ ਕਿੰਨੀ ਮਿਹਨਤ ਆ। ਮੈਂ ਇੱਕ ਦਿਨ ਪ੍ਰਭ ਸੰਧੂ ਨਾਲ ਗੱਲ ਕਰਦਾ ਸੀ, ਕਾਫੀ ਲੇਟ ਨਾਈਟ ਸੀਗੀ ਆਪਣੇ, ਉਦੋਂ ਮੈਂ ਤਾਂ ਦਿਨ ਨੂੰ ਕੀਤਾ ਸੀ ਫੋਨ ਸੰਧੂ ਸਾਹਿਬ ਨੂੰ।
0: ਹਾਂਜੀ,
1: ਉਹ ਦੱਸਦੇ ਸੀ, ਕਹਿੰਦੇ ਵੀ ਆਪਣੇ ਕਾਫੀ ਲੇਟ ਆਪਣੇ ਉਹ ਕੋਈ ਕਰ ਰਹੇ ਸੀਗੇ ਆਪਣੇ ਕੋਈ ਆਪਣੇ ਗਾਣੇ ਦੀ ਕੋਈ ਗੱਲਬਾਤ, ਤੇ ਕਾਫੀ ਲੇਟ ਸੁੱਤੇ ਸੀ, ਕਹਿੰਦਾ 1:30-2 ਵੱਜ ਗਏ ਸੀ, ਰਾਤ ਦੇ 2 ਵੱਜ ਗਏ ਸੀਗੇ।
0: ਮੈਂ ਜਦੋਂ ਪਰਸਨਲੀ ਮੈਂ ਐਮੀ ਵਿਰਕ ਨਾਲ ਮਿਲਿਆ ਸੀ ਨਾ, ਮੈਨੂੰ ਲੱਗਿਆ ਸੀਗਾ ਕਿ ਖੋਰੇ ਹੈ ਨਾ, ਵੀ ਕੀ ਹਿਸਾਬ ਕਿਤਾਬ ਹੋਊਗਾ। ਜਦੋਂ ਖਾਸ ਕਰਕੇ ਮੇਰੇ ਵਰਗੀ ਯੰਗ ਏਜ ਮਿਲਦੀ ਆ ਨਾ ਕਿਸੇ ਆਰਟਿਸਟ ਨੂੰ, ਜਾਂ ਜਦੋਂ ਆਪਾਂ ਵੀ ਥੋੜ੍ਹਾ ਬਹੁਤਾ ਲਿਖਦੇ ਗਾਉਂਦੇ ਹੋਈਏ, ਫਿਰ ਹੁੰਦਾ ਵੀ ਯਾਰ ਵੀ ਪਤਾ ਨਹੀਂ ਕਿੱਦਾਂ ਦਾ ਬੰਦਾ ਹੋਣਾ। ਬਟ ਜਦੋਂ ਮੈਂ ਮਿਲਿਆ, ਮੈਨੂੰ ਏਦਾਂ ਲੱਗਿਆ ਕਿ ਜਿਵੇਂ ਵੱਡਾ ਭਰਾ ਮੈਨੂੰ, ਉਹਨਾਂ ਨੇ ਆਡੀਸ਼ਨ ਤੋਂ ਲੈ ਕੇ ਗਾਉਣ ਤੱਕ ਐਡਵਾਈਸ ਦਿੱਤੀ। ਮੈਨੂੰ ਫੀਲ ਹੀ ਨਹੀਂ ਹੋਇਆ ਕਿ ਮੈਂ ਉਹਨਾਂ ਨੂੰ ਪਹਿਲੀ ਵਾਰ ਮਿਲਦਾ। ਇੱਦਾਂ ਦੀ ਸ਼ਖਸੀਅਤ ਆ, ਇੱਦਾਂ ਦਾ ਸੁਭਾਅ ਆ ਕਿਸੇ ਪਰਸਨ ਦਾ, ਪਰ ਉਹਦੇ ਨਾਲ ਇੱਦਾਂ ਦਾ ਹੋਣਾ
1: ਸੁਣੀ ਨੀ ਗੱਲ ਅੱਛਾ ਵੈਨਕੂਵਰ ਵਾਲੀ ਗੱਲ ਹੈ ਮੈਨੂੰ ਹੁਣੇ ਪਤਾ ਲੱਗਾ ਦੇਖ ਮੇਰਾ ਭਰਾ ਹਨਾ ਇਹ ਤਾਂ ਬਹੁਤ ਬਹੁਤ ਨਖਟੀਆ ਤੇ ਬਹੁਤ ਮਤਲਬ ਕਹਿੰਦੇ ਨਿਖੇਧੀ ਵਾਲੀ ਗੱਲ ਬਹੁਤ ਮਾੜੀ ਬਹੁਤ ਬੈਡ ਬੈਡ ਇੰਪ੍ਰੈਸ਼ਨ ਪੈ ਰਿਹਾ ਇਸ ਗੱਲ ਦਾ ਵੀ ਵਾਹੇ ਵੀ ਯਾਰ ਤੁਸੀਂ ਆਪਣੇ ਸਾਰੇ ਬੰਦੇ ਆਪਣਾ ਹਾਰਡ ਵਰਕ ਕਰ ਰਹੇ ਆ ਰੋਟੀ ਖਾ ਰਹੇ ਆ ਕਿਸੇ ਨਾਲ ਕੋਈ ਆਪਣੇ ਰੰਜਿਸ਼ ਤਾਂ ਕਾਹਦੇ ਰੱਖਦੇ ਆ ਤੁਸੀਂ ਆਪਣੇ ਬਾਹਰਲੇ ਕੰਟਰੀਆਂ ਵਿੱਚ ਆ ਕੇ ਵੀ ਹਨਾ
0: ਹਾਂਜੀ ਚਲੋ ਕੀ ਸਕਦੇ ਆ ਕੀ ਕਹਿ ਸਕਦੇ ਆ ਤੁਹਾਡਾ ਗਾਣਾ ਜੀ ਪਲੇ ਕਰਾਂਗੇ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਕਰਨ ਲਈ
1: ਵੀ ਥੈਂਕ ਯੂ ਓਕੇ ਓਕੇ
0: ਬਹੁਤ ਬਹੁਤ ਸ਼ੁਕਰੀਆ ਜੀ
1: ਥੈਂਕ ਯੂ
0: ਸੋ ਬਹੁਤ ਹੀ ਦਿਲ ਦੁਖਦਾ ਜਦੋਂ ਇੱਦਾਂ ਦੀਆਂ ਖਬਰਾਂ ਸੁਣਦੇ ਆ ਕਿ ਕਿਸੇ ਸਹਿਦ ਆਰਟਿਸਟ ਦੇ ਉੱਤੇ ਹਮਲਾ ਹੋਇਆ ਬਟ ਖੈਰ ਐਮੀ ਵਿਰਕ ਜੀ ਸਹੀ ਸਲਾਮਤ ਨੇ ਉਹਨਾਂ ਨਾਲ ਗੱਲ ਹੋਈ ਸੀ ਅਤੇ ਉਹਨਾਂ ਦੀ ਸਿਹਤ ਬਿਲਕੁਲ ਠੀਕ ਆ ਅਤੇ ਉਹਨਾਂ ਨੇ ਹੇਟਰਾਂ ਨੂੰ ਇੱਕ ਮੋੜਵਾਂ ਜਵਾਬ ਦਿੱਤਾ ਉਹ ਸੁਣਦੇ ਆ ਕੀ ਕਹਿੰਦੇ ਨੇ

0: premium clothing brand, Fashion IQ. Fashion IQ, latest design, trending outfits.
1: लेडीज सूट, लहंगे, गरारे, शरारे,
0: कुर्ते, पजामे, शेरवानियां, कोट पैंट, ब्लेजर अते किड्स फैशन,
1: विंटेज ते सफारी लगेज सेट्स दी वड्डी कलेक्शन, थीम वेडिंग ले टॉप टेलर टीम भी अवेलेबल. फैशन आईक्यू, फैशन आईक्यू. हुने कॉल करो 9054533225 या गूगल ते सर्च करो फैशन आईक्यू. स्पेशल गिफ्ट ले रेडियो उड़ान दा रेफरेंस देना ना भूलियो.
2: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ.
3: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ.
2: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ. ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ. ਕਾਲ
3: 647-706-6640.
4: और नाल दी नाल थोनों एक नंबर दे दिए जे तुसी घर वास्ते इन्वेस्टमेंट प्रॉपर्टी वास्ते या तुसी बेसमेंट वास्ते अपलायंसेस लब रहे सी रेफ्रिजरेटर डिशवॉशर्स स्टोव टीवी बिल्ट इन अपलायंसेस तुसी ड्रीम होम अपलायंसेस नो याद रखो 905-805-3000 ड्रीम होम अपलायंसेस 905-805-3000 विजिट ड्रीम होम अपलायंसेस फॉर द बेस्ट प्राइस बेस्ट डील एंड बेस्ट gifts 905-805-3000 Argentia Road Mississauga Dream Home Appliances
5: Auto ate home insurance te vadde kharchiyan to ho pareshan ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ. ਡੈਨ ਫੋਰਡਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ. ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ. ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ. ਅੱਜ ਹੀ ਕਾਲ ਕਰੋ 416-447-5581 ਜਾਂ 437-604-5093. ਆਲ ਸਟੇਟ ਇੰਸ਼ੋਰੈਂਸ, ਤੁਹਾਡੀ ਸੁਰੱਖਿਆ, ਤੁਹਾਡੀ ਬਚਤ.
6: Pizza to go, best pizza in the town. Pizza to go, tandoori paneer pizza, butter chicken pizza, chaat pizza, makhani paneer pizza, shahi paneer pizza. Kalle pizza nahi, jithe tusi fish pakoda, best soya chaap, malai wings, crunchy momo, malai momo sun ke aaya na munh vich paani. So ajj apne yaara dostan te parivar de naal kuch vadhiya te quality wala khaan nu dil kar reha na, ta ikko ik naam yaad rakho, Pizza to go, best pizza in the town. ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ 2 County Court ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚੰਗੂਜ਼ੀ ਐਂਡ ਕੁਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696
7: ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਗੁਰਨਾਮ ਔਰ AM530 ਦੇ ਰੇਡੀਓ ਡਾਨ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ. ਔਰ ਅੱਜ ਤਾਂ ਗੈਰੀ, ਤੁਸੀਂ ਗੈਵੀ ਕਿਹੜਾ ਨਾਮ ਅੱਜ ਕਰਨ ਕਰਤਾ ਮੈਨੂੰ ਦੱਸੋ?
8: ਗੈਵੀ ਹੋ ਗਿਆ ਜੀ, ਡਨ.
7: ਓਕੇ, ਵੈਰੀ ਗੁੱਡ. ਆਰ ਜੇ ਗੈਵੀ ਹੋ ਗਿਆ. ਸੋ ਗੈਵੀ, ਤੁਸੀਂ ਬਹੁਤ ਖੂਬਸੂਰਤ ਰੇਡੀਓ ਕਰ ਰਹੇ ਹੋ, ਮੈਂ ਸੁਣ ਰਿਹਾ ਆ. ਔਰ ਨਾਲ ਦੀ ਨਾਲ ਰੇਡੀਓ ਡਾਨ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ. ਅੱਜ ਕਿਸੇ ਜ਼ਰੂਰੀ ਕੰਮ ਦੇ ਵਿੱਚ ਫਸੇ ਹੋਣ ਕਰਕੇ ਅੱਜ ਡਿਊਟੀ ਗੈਵੀ ਦੀ ਲੱਗ ਗਈ ਆ, ਨਾਲੇ ਅੱਜ ਗੈਵੀ ਬੜਾ ਖੂਬਸੂਰਤ ਪ੍ਰੋਗਰਾਮ ਕਰ ਰਿਹਾ. ਔਰ ਨਾਲ ਦੀ ਨਾਲ ਦੱਸੀਏ ਕਿ ਬਈ ਅੱਜ ਐਨੀ ਵਿਰਕ ਹੋਣਾ ਦੀ ਓਪਸ ਆਊਟ ਹੋ ਗਈ ਹੈ. ਤੁਸੀਂ ਯੂਟਿਊਬ ਤੇ ਜਾ ਕੇ, ਸਪੋਟੀਫਾਈ ਤੇ ਜਾ ਕੇ ਓਪਸ ਸੁਣੋ. ਮੈਂ ਨਾ ਵੀ ਕਮਾਲ ਓਪਸ ਓਪਸ ਕਰਾਈ ਪਈ ਹੈ ਚਾਰੇ ਪਾਸੇ. ਐਮੀ ਵਿਰਕ ਹੋਣਾ ਦਾ ਨਵਾਂ ਟਰੈਕ ਓਪਸ ਆ ਚੁੱਕਿਆ ਆ. ਸੋ ਗੈਰੀ, ਤੁਸੀਂ ਵੀ ਲਾਇਆ ਹੋਇਆ ਸੀਗਾ, ਸੋ ਤੁਸੀਂ ਕੀਪ ਰਿਪੀਟਿੰਗ ਔਨ. ਮੈਂ ਚਾਹੂੰਗਾ ਕਿ ਅੱਗੇ ਵੀ ਤੁਸੀਂ ਜਾ ਕੇ ਪਲੇ ਕਰਿਓ ਐਮੀ ਵਿਰਕ ਹੋਣਾ ਦੀ ਓਪਸ. ਸੋ ਇਹ ਓਪਸ ਨੇ ਚਾਰੇ ਪਾਸੇ ਓਪਸ ਓਪਸ ਕਰਾਤੀ ਆ. ਸੋ ਤੁਸੀਂ ਜ਼ਰੂਰ ਸੁਣੋ ਓਪਸ ਬਾਏ ਐਮੀ ਵਿਰਕ. ਔਰ ਨਾਲ ਦੀ ਨਾਲ ਆਲ ਸਟੇਟ ਇੰਸ਼ੋਰੈਂਸ ਦਾ ਆਪਾਂ ਸੁਣਿਆ ਦਈਏ ਗੈਵੀ, ਕਿਉਂਕਿ ਆਟੋ ਇੰਸ਼ੋਰੈਂਸ ਵਿੱਚ ਪੈਸੇ ਬਚਾਉਣੇ ਬਹੁਤ ਜ਼ਰੂਰੀ ਆ. ਸੋ ਮੈਂ ਚਾਹੁੰਦਾ ਕਿ ਸਰੋਤਿਆਂ ਦੇ ਪੈਸੇ ਬਚਣ. ਸੋ ਹਜ਼ਾਰਾਂ ਹੀ ਡਾਲਰ ਦੀ ਸੇਵ ਤੁਸੀਂ ਕਰ ਸਕਦੇ ਹੋ। ਇਹ ਸੇਵਿੰਗ ਕਰਨ ਵਾਸਤੇ ਤੁਸੀਂ ਡਾਇਰੈਕਟ ਕਾਲ ਲਾਉਣੀ ਆ, ਕਿਸੇ ਬ੍ਰੋਕਰ ਜਾਂ ਕਿਸੇ ਛੋਟੇ ਏਜੰਟ ਨੂੰ ਕਾਲ ਨਹੀਂ ਕਰਨੀ, ਤੁਸੀਂ ਡਾਇਰੈਕਟ ਆਲ ਸਟੇਟ ਇੰਸ਼ੋਰੈਂਸ ਦੀ ਡੈਨਫੋਰਥ ਏਜੰਸੀ ਨੂੰ ਕਾਲ ਕਰ ਲਿਓ, ਰਾਹੁਲ ਪ੍ਰਭਾਕਰ ਜੀ ਉਹਨਾਂ ਨੂੰ ਕਾਲ ਕਰ ਲੈਣੀ ਆ, ਬਹੁਤ ਸਾਰੇ ਡਾਲਰ ਤੁਹਾਡੇ ਸੇਵ ਹੋ ਜਾਣੇ ਆ ਆਟੋ ਤੇ ਹੋਮ ਇੰਸ਼ੋਰੈਂਸ ਦੇ ਵਿੱਚ। ਤੇ ਰਾਹੁਲ ਜੀ ਉਹਨਾਂ ਦਾ ਨੰਬਰ ਮੈਂ ਤੁਹਾਨੂੰ ਦੇ ਦਿਆਂ, 416-985-852। ਮੈਨੂੰ ਲੱਗਦਾ ਕਿ ਨੰਬਰ ਮੇਰੇ ਕੋਲ ਕੰਪਲੀਟ ਨੇ, ਤੁਸੀਂ ਨੰਬਰ ਰਿਪੀਟ ਕਰੋਗੇ? ਆਲ ਸਟੇਟ ਇੰਸ਼ੋਰੈਂਸ ਦਾ ਨੰਬਰ ਤੁਸੀਂ ਰਿਪੀਟ ਕਰੋਗੇ ਇੱਕ ਵਾਰ ਗੈਵੀ?
8: ਹਾਂਜੀ ਜ਼ਰੂਰ ਕਰ ਦਿੰਦੇ ਹਾਂ ਜੀ। ਆਲ ਸਟੇਟ ਇੰਸ਼ੋਰੈਂਸ ਦਾ ਨੰਬਰ ਜੋ ਹੈ ਉਹ ਹੈ ਕਿ
7: 416-985-985 ਜੀ। ਹੁਣ ਅੱਗੇ ਨੰਬਰ ਦੇ ਵਿੱਚ ਮੈਨੂੰ ਥੋੜਾ ਜਿਹਾ ਇਸ਼ੂ ਆ ਰਿਹਾ, ਤੁਸੀਂ ਨੰਬਰ ਦੇਖ ਕੇ ਦੇਖੋ ਜੇ ਆਪਣੀ ਸਕਰੀਨ ਤੇ ਨੰਬਰ ਆ ਰਿਹਾ ਤਾਂ।
8: ਮੇਰੀ ਸਕਰੀਨ ਤੇ ਇੱਕ ਮਿੰਟ ਰੁਕੇ, ਲੋਡ ਹੋ ਰਹੀ ਹੈ ਮੇਰੀ ਸਕਰੀਨ ਜੋ ਹੈ।
7: ਚਲੋ ਕੋਈ ਨੀ ਜੀ, ਮੇਰੀ ਸਕਰੀਨ ਲੋਡ ਹੋ ਚੁੱਕੀ ਹੈ। 437-604-5093 ਰਾਹੁਲ ਪ੍ਰਭਾਕਰ, ਆਲ ਸਟੇਟ ਤੋਂ ਡਾਇਰੈਕਟ ਕਾਲ ਕਰਕੇ ਤੁਸੀਂ ਆਪਣੀ ਕੋਟੇਸ਼ਨ ਲੈ ਸਕਦੇ ਹੋ, ਹਜ਼ਾਰਾਂ ਹੀ ਡਾਲਰ ਤੁਹਾਡੇ ਬਚ ਜਾਣੇ ਆ। ਰਾਹੁਲ ਹੁਣਾਂ ਨੂੰ ਕਾਲ ਕਰਨੀ ਤੁਸੀਂ, ਜੇ ਤੁਸੀਂ ਆਟੋ ਤੇ ਹੋਮ ਇੰਸ਼ੋਰੈਂਸ ਦੇ ਵਿੱਚ ਬਹੁਤ ਸਾਰੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ 437-604-5093 437-604-5093। ਔਰ ਨਾਲ ਦੀ ਨਾਲ ਜੇ ਫੁੱਲਾਂ ਦੀ ਤਰ੍ਹਾਂ ਮਹਿਕ ਆਉਣਾ ਆ ਤੇ ਫੇਰ ਗੁਮਨਾਮ ਸਿਆ ਨੰਬਰ, ਮਾਫ ਕਰਨਾ ਮੈਂ ਫੇਰ ਤੇਰਾ ਨਾਮ ਗੁਮਨਾਮ ਸਿਆ, ਸੋ ਗੈਰੀ ਫੇਰ ਰੋਇਲ ਪਰਫਿਊਮ ਦਾ ਸੁਨੇਹਾ ਦੇ ਦਈਏ ਕਿ ਰੋਇਲ ਪਰਫਿਊਮ ਖੁੱਲ ਚੁੱਕਿਆ ਆ। ਜੇ ਤੁਸੀਂ ਵੱਡੀ ਸੇਵਿੰਗ ਕਰਨਾ ਚਾਹੁੰਦੇ ਹੋ, ਜੇ ਤੁਸੀਂ ਮਹਿੰਗੇ ਮਹਿੰਗੇ $500-600 ਵਾਲੇ ਪਰਫਿਊਮ $50 ਦੇ ਵਿੱਚ, $100 ਦੇ ਵਿੱਚ, ਤਿੰਨ ਦੋਵਾਂ ਦੇ ਨਾਲ ਇੱਕ ਬਿਲਕੁਲ ਫ੍ਰੀ, ਸੋ ਰੋਇਲ ਪਰਫਿਊਮ ਨੂੰ ਤੁਸੀਂ ਯਾਦ ਰੱਖਣਾ ਆ। 437-315-0701 437-315-0701 ਤੇ ਗੈਰੀ ਬਈ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਤੁਸੀਂ ਕਾਲਜ ਲਓ, ਸਰੋਤਿਆਂ ਦੀਆਂ ਗੱਲਾਂ ਬਾਤਾਂ ਕਰੋ ਤੇ ਇੱਥੋਂ ਸਟੀਅਰਿੰਗ ਤੁਹਾਡੇ ਹੱਥ 'ਚ ਆ
8: ਜੀ।
7: ਮੈਨੂੰ ਇਜਾਜ਼ਤ ਦਿਓ ਤੇ ਬਹੁਤ ਖੂਬਸੂਰਤ ਪ੍ਰੋਗਰਾਮ ਤੁਸੀਂ ਕਰ ਰਹੇ ਹੋ ਤੇ ਇੱਦਾਂ ਹੀ ਕੈਰੀ ਔਨ ਰੱਖੋ ਤੇ ਪਿਆਰੇ ਪਿਆਰੇ ਜੇ ਸੰਗੀਤ ਅੱਜ ਸਰੋਤਿਆਂ ਨੂੰ ਸੁਣਾਓ, ਪਰ ਮੈਂ ਚਾਹੂੰਗਾ ਕਿ ਮੇਰੀ ਫਰਮਾਇਸ਼ ਤੇ ਇੱਕ ਵਾਰ ਐਮੀ ਵਿਰਕ ਦਾ ਆਪਸ ਹੋ ਜੇ ਤੇ ਉਸ ਤੋਂ ਬਾਅਦ ਤੁਸੀਂ ਪ੍ਰੋਗਰਾਮ ਕੈਰੀ ਔਨ ਰੱਖੋ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
8: ਓਕੇ, ਸ਼ੁਕਰੀਆ ਪ੍ਰਭ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਲਾਈਨ ਦੇ ਉੱਤੇ ਆਉਣ ਲਈ ਤੇ ਸਾਡੇ ਸਰੋਤਿਆਂ ਨੂੰ ਪਿਆਰੇ ਪਿਆਰੇ ਸੁਨੇਹੇ ਦੇਣ ਲਈ। ਤਾਂ ਆਓ ਸੁਣਦੇ ਹਾਂ ਫਿਰ ਐਮੀ ਵਿਰਕ ਦੀ ਨਵੀਂ ਈਪੀ ਦਾ ਇੱਕ ਗਾਣਾ।

0: ਨਾਲ ਦੀ ਨਾਲ ਤੁਹਾਨੂੰ ਸੁਨੇਹਾ ਦੇ ਦਈਏ, ਜੇ ਤੁਹਾਡਾ ਵੀ ਸੁਪਨਾ ਮੇਰੇ ਵਾਂਗੂ ਆਪਣਾ ਘਰ ਲੈਣ ਦਾ ਵਾ, ਜਾਂ ਤੁਸੀਂ ਕੈਨੇਡਾ ਦੇ ਵਿੱਚ ਆਪਣਾ ਘਰ ਲੈਣਾ ਚਾਹੁੰਦੇ ਹੋ, ਜਾਂ ਮੌਰਗੇਜ ਬਾਬਤ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ, ਜਾਂ ਆਪਣੀ ਜਿਹੜੀ ਮੌਰਗੇਜ ਆ ਉਹ ਰੀਫਾਈਨੈਂਸ ਕਰਾਉਣੀ ਹੋਵੇ, ਤਾਂ ਉਹਨਾਂ ਨਾਲ ਇੱਕੋ ਇੱਕ ਸੰਪਰਕ, ਇੱਕੋ ਇੱਕ ਨਾਮ ਰਸ਼ਮੀਤ ਕੌਰ ਜੀ, ਅਕਾਲ ਮੌਰਗੇਜ ਦੇ ਜੋ ਪ੍ਰਿੰਸੀਪਲ ਬ੍ਰੋਕਰ ਨੇ ਅਤੇ ਸਾਡੇ ਨਾਲ ਲਾਈਨ 'ਤੇ ਵੀ ਜੁੜੇ ਹੋਏ ਨੇ। ਜੀ ਰਸ਼ਮੀਤ ਕੌਰ ਜੀ, ਆਪਣਾ ਮੈਸੇਜ ਪੇਸ਼ ਕਰੋ ਜੀ।
1: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ। ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ।
0: ਜੀ ਰਸ਼ਮੀਤ ਜੀ,
1: ਜੀ ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6474994499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅੱਜ ਰਿਵਰਸ ਮੌਰਗੇਜ ਬਾਰੇ। ਹੁੰਦਾ ਕੀ ਹੈ ਰਿਵਰਸ ਮੌਰਗੇਜ? ਉਹਨਾਂ ਕਲਾਇੰਟਸ ਵਾਸਤੇ ਹੈਗੀ ਹੈ ਜਿਹੜੇ ਕਿ ਏਜ ਉਹਨਾਂ ਦੀ ਹੋ ਗਈ ਹੈ, ਬਟ ਐਟ ਦ ਸੇਮ ਟਾਈਮ ਆਪਣੇ ਘਰ 'ਚ ਰਹਿੰਦੇ ਨੇ, ਐਕੁਇਟੀ ਬਹੁਤ ਹੈਗੀ ਹੈ, ਫਰੀ ਐਂਡ ਕਲੀਅਰ ਮੇ ਵੀ ਘਰ ਹੈਗਾ, ਤੇ ਘਰ 'ਚੋਂ ਪੈਸੇ ਕੱਢਣੇ ਆ ਕਿਉਂਕਿ ਘਰ ਵੇਚਣਾ ਨਹੀਂ ਚਾਹੁੰਦੇ। ਸੋ ਕਾਫੀ ਵਾਰ ਕੀ ਹੁੰਦਾ ਕਿ ਇੱਕ ਅਟੈਚਮੈਂਟ ਹੋ ਜਾਂਦੀ ਘਰ ਦੇ ਨਾਲ ਕਿ ਅਸੀਂ ਘਰ ਵੇਚਣਾ ਨਹੀਂ ਹੈ, ਬਟ ਘਰ 'ਚੋਂ ਐਕੁਇਟੀ ਮਿਲ ਜਾਏ। ਜਾਂ ਮੈਨੀ ਏ ਟਾਈਮਸ ਜੇ ਤੁਹਾਨੂੰ ਪੈਸੇ ਦੀ ਲੋੜ ਹੈਗੀ ਹੈ, ਇਨ ਦਾ ਸੈਂਸ ਕਿ ਤੁਸੀਂ ਮੇ ਵੀ ਬੱਚਿਆਂ ਨੂੰ ਪੈਸੇ ਕੱਢ ਕੇ ਦੇਣੇ ਕਿ ਉਹ ਆਪਣਾ ਘਰ ਲੈ ਲੈਣ, ਜਾਂ ਤੁਹਾਡੀ ਪੈਨਸ਼ਨ ਜਿਹੜੀ ਹੈਗੀ ਹੈ ਸਫੀਸ਼ੀਐਂਟ ਨਹੀਂ ਹੈਗੀ ਹੈ, ਮਹੀਨੇ ਦੇ ਖਰਚੇ ਜ਼ਿਆਦਾ ਨੇ। ਸੋ ਇੱਕ ਐਗਜ਼ਾਮਪਲ ਲੈ ਕੇ ਸਮਝਾਉਂਦੀ ਹੈਗੀ ਹਾਂ ਕਿ ਜੇ ਤੁਹਾਡੀ ਏਜ ਮੇ ਵੀ 70+ ਹੈ, ਵੈਸੇ ਇਹ ਪ੍ਰੋਗਰਾਮ ਜਿਹੜਾ ਹੈਗਾ 55+ ਏਜ ਵਾਸਤੇ ਹੈਗਾ, ਬਟ ਐਟ ਦਾ ਸੇਮ ਟਾਈਮ ਜਿੰਨੀ ਜ਼ਿਆਦਾ ਏਜ ਹੈ ਉਨਾ ਜ਼ਿਆਦਾ ਲੋਨ ਮਿਲਦਾ ਹੈ। ਇਹਦਾ ਕ੍ਰਾਈਟੀਰੀਆ ਹੈਗਾ, ਬੈਂਕਾਂ ਦੇ ਨਾਲ ਲੋਨ ਹੋਏਗਾ, ਇਨਕਮ ਘੱਟ ਹੋਣ ਦੇ ਨਾਲ ਨਾਲ ਉਹ ਕੀ ਕਰਦੇ ਨੇ ਕਿ ਸੇ ਸਪੋਜ਼ ਤੁਸੀਂ 3 ਲੱਖ ਲਈ ਅਪਰੂਵ ਹੋ ਗਏ, ਉਹ 3 ਲੱਖ ਤੁਸੀਂ ਇੱਕੋ ਟਾਈਮ ਤੇ ਵੀ ਕੱਢ ਸਕਦੇ ਹੈਗੇ ਹੋ, ਜਾਂ ਤੁਸੀਂ ਕਹੋ ਕਿ ਅਗਲੇ 10 ਸਾਲਾਂ ਵਾਸਤੇ ਮੈਨੂੰ ਹਰ ਮਹੀਨੇ 2000-3000 ਜੋ ਵੀ ਤੁਹਾਡਾ ਬਣਦਾ ਹੈਗਾ ਕਿ ਇੰਨਾ ਐਵਰੀ ਮੰਥ ਮੈਨੂੰ ਆਉਂਦਾ ਰਹੇ, ਕਿਉਂਕਿ ਤੁਹਾਨੂੰ ਇੱਕ ਬੰਨੀ ਹੋਈ ਬੇਸਿਕਲੀ ਇਨਕਮ ਮਿਲ ਗਈ। ਉਹ ਕਰ ਕੀ ਰਹੇ ਹਾਂ ਅਸੀਂ ਕਿ ਤੁਹਾਡੇ ਘਰ ਦੀ ਐਕੁਇਟੀ ਯੂਜ਼ ਕਰ ਰਹੇ ਹੈਗੇ ਆ, ਉਹ ਤੁਹਾਨੂੰ ਮੰਥਲੀ ਬੇਸਿਸ ਤੇ ਜਿਹੜੀ ਮਿਲ ਜਾਏਗੀ। ਤੁਸੀਂ ਜਿਸ ਵੀ ਪਰਪਸ ਵਾਸਤੇ ਤੁਹਾਨੂੰ ਪੈਸੇ ਚਾਹੀਦੇ ਨੇ ਕਿ ਸਿਰਫ ਆਪਣਾ ਮੰਥਲੀ ਖਰਚਾ ਚਲਾਉਣ ਲਈ, ਤੁਸੀਂ ਬੇਸਿਕਲੀ ਆਪਣੇ ਘਰ 'ਚ ਰਹਿ ਸਕਦੇ ਹੋ, ਘਰ ਦੀ ਐਕੁਇਟੀ ਯੂਜ਼ ਕਰ ਸਕਦੇ ਹੈਗੇ ਹੋ ਬਿਨਾਂ ਇਨਕਮ ਤੋਂ। ਐਜ਼ ਆਈ ਸੈਡ 55+ ਏਜ ਹੋਣੀ ਚਾਹੀਦੀ ਹੈਗੀ ਹੈ, ਬਟ ਜਿੰਨੀ ਜ਼ਿਆਦਾ ਏਜ ਹੁੰਦੀ ਹੈ ਉਸ ਹਿਸਾਬ ਨਾਲ ਬੈਂਕ ਜਿਹੜਾ ਜ਼ਿਆਦਾ ਲੋਨ ਦਿੰਦਾ। ਸਭ ਵਾਸਤੇ ਨਹੀਂ ਹੋਏਗਾ ਸੋਲਿਊਸ਼ਨ, ਡਿਪੈਂਡਿੰਗ ਔਨ ਕਲਾਇੰਟ ਸਿਚੁਏਸ਼ਨ। ਹਮੇਸ਼ਾ ਕਹਿੰਦੀ ਹੈਗੀ ਆ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ, 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਬਹੁਤ ਸ਼ੁਕਰੀਆ ਰਸ਼ਮੀਤ ਜੀ ਇੰਨਾ ਸੋਹਣਾ ਮੈਸੇਜ ਦੇਣ ਲਈ। ਅਤੇ ਇਹਨਾਂ ਦਾ ਨੰਬਰ ਮੈਂ ਵੀ ਇੱਕ ਵਾਰ ਰਿਪੀਟ ਕਰ ਦਿੰਦਾ, 6475394499, 647-539-4499। ਸੋ ਪ੍ਰੋਗਰਾਮ ਦੇ ਨਾਲ ਜੁੜੇ ਰਹੋ, ਸਟੂਡੀਓ ਨੰਬਰ ਹੈ 9056733337। ਇੱਕ ਤੁਹਾਨੂੰ ਹੋਰ ਸੁਨੇਹਾ ਦੇਈਏ, ਸ਼ਾਦੀਆਂ ਵਿਆਹ ਸ਼ਾਦੀਆਂ ਦਾ ਸੀਜ਼ਨ ਅੱਗੇ ਆਉਣਾ ਵਾ, ਅਤੇ ਬਹੁਤ ਸਾਰੇ ਤਿਉਹਾਰ ਵੀ ਆਉਣੇ ਆ, ਅਤੇ ਤਿਉਹਾਰਾਂ 'ਤੇ ਫਿਰ ਫੱਬਣ ਲਈ ਲਹਿੰਗੇ ਸ਼ਰਾਰੇ ਕੁੜਤੇ ਪਜਾਮੇ ਵਧੀਆ ਉਹ ਵੀ ਤਾਂ ਪਾਉਣੇ ਨੇ। ਉਹ ਕਿੱਥੋਂ ਆਉਣਗੇ? ਉਹ ਆਉਣਗੇ ਜੀ ਫੈਸ਼ਨ ਨਾਈਕੀ ਤੋਂ, 9054532225, 905-453-2225।
2: 647-706-6640, 647-706-6640।
3: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ, 905-805-3000, ਡ੍ਰੀਮ ਹੋਮ ਅਪਲਾਈਂਸਿਸ, 9058053000, ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ gifts. 905-805-3000-2915 Argentia Road, Mississauga. Dream Home Appliances.
0: ਨਾਲ ਦੀ ਨਾਲ ਤੁਹਾਨੂੰ ਇੱਕ ਸੁਨੇਹਾ ਦੇ ਦਈਏ ਕਿ ਜੇ ਤੁਸੀਂ ਵੀ ਬਹੁਤ ਸਾਰੇ ਪੈਸੇ ਬਚਾਉਣਾ ਚਾਹੁੰਦੇ ਹੋ, ਪੈਸੇ ਯਾਨੀ ਕਿ ਹੋਮ ਇੰਸ਼ੋਰੈਂਸ ਅਤੇ ਗੱਡੀ ਦੀ ਇੰਸ਼ੋਰੈਂਸ ਸਸਤੀ ਕਰਾਉਣੀ ਹੋਵੇ ਜਾਂ ਹੋਰ ਕਿਸੇ ਤਰ੍ਹਾਂ ਦੀ ਲਾਈਫ ਜਾਂ ਡਿਸੇਬਿਲਿਟੀ ਇੰਸ਼ੋਰੈਂਸ ਲੈਣੀ ਹੋਵੇ ਤਾਂ ਸੰਪਰਕ ਕਰਦੇ ਹੋ ਗੁਰਜੀਤ ਸੂਰੀ ਜੀ ਨੂੰ। ਉਹਨਾਂ ਦਾ ਨੰਬਰ ਹੈ ਜੀ 416-627-3111, ਸਾਡੇ ਨਾਲ ਲਾਈਨ 'ਤੇ ਵੀ ਜੁੜੇ ਨੇ। ਜੀ ਗੁਰਜੀਤ ਸੂਰੀ ਜੀ, ਤੁਸੀਂ ਆਉਂਦੇ ਹੋ ਜੀ।
2: ਜੀ ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ AM 530 ਦੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਜੀ
2: ਕੀ ਹਾਲ ਚਾਲ ਜੀ? ਜੀ ਤੇ ਬਿਲਕੁਲ ਜਿਹੜੀ ਅੱਜ ਆਪਾਂ ਗੱਲਬਾਤ ਕਰਾਂਗੇ, ਸਪੈਸ਼ਲੀ ਸਾਡੇ ਲਿਸਨਰ ਨੂੰ ਮੈਸੇਜ ਦੇਣਾ ਚਾਹੁੰਗੀ ਕਿ ਬਹੁਤ ਸਾਰੇ ਸਾਡੇ ਲਿਸਨਰ ਹੈਗੇ ਆ ਕਿ ਜਿਨ੍ਹਾਂ ਦੇ ਕੋਲ ਲਾਈਫ ਦੀ ਕਵਰੇਜ ਤੇ ਹੈਗੀ ਹੈ ਪਰ ਕ੍ਰਿਟੀਕਲ ਦੀ ਜਿਹੜੀ ਕਵਰੇਜ ਹੈਗੀ ਆ ਵੀ ਉਹ ਨਹੀਂ ਹੈਗੀ, ਬਹੁਤ ਜ਼ਰੂਰੀ ਹੈਗੀ ਹੈ। ਕਈ ਵਾਰੀ ਕੁਐਸਚਨ ਵੀ ਆ ਜਾਂਦਾ ਵੀ ਸਾਨੂੰ ਕ੍ਰਿਟੀਕਲ ਦੀ ਕਵਰੇਜ ਚਾਹੀਦੀ। ਗੱਲ ਇਹ ਆ ਕਿ ਅਗਰ ਸਾਡੇ ਕੋਲ ਹੈਲਥ ਕਾਰਡ ਹੈਗਾ, ਹੁਣ ਹੈਲਥ ਕਾਰਡ ਜਿਹੜਾ ਹੈਗਾ ਤੁਹਾਡੇ ਹੋਸਪਿਟਲ ਦੇ ਐਕਸਪੈਂਸ ਪੂਰੇ ਕਰ ਸਕਦਾ ਕਿ ਹੋਸਪਿਟਲ ਦਾ ਖਰਚਾ ਹੈਲਥ ਕਾਰਡ ਨੇ ਚੱਕਣਾ ਹੈਗਾ, ਬਟ ਤੁਹਾਡੇ ਜਿਹੜੇ ਰੂਟੀਨ ਦੇ ਖਰਚੇ ਹੈਗੇ ਆ ਕਿ ਜਿਹਦੇ ਵਿੱਚ ਤੁਹਾਡੀ ਸਭ ਤੋਂ ਵੱਡਾ ਐਕਸਪੈਂਸ ਆ ਜਾਂਦਾ, ਮੌਰਗੇਜ ਆ, ਰੈਂਟ ਹੈ, ਕੋਈ ਗੱਡੀਆਂ ਦੀ ਇੰਸ਼ੋਰੈਂਸ ਹੈਗੀ ਹੈ, ਕੋਈ ਗੱਡੀਆਂ ਦੀਆਂ ਲੋਨ ਤੁਹਾਡੇ ਉੱਪਰ ਹੈਗਾ ਆ, ਤੁਹਾਡੇ ਰੈਗੂਲਰ ਜਿਹੜੇ ਗਰੋਸਰੀ ਬਿੱਲ ਹੈਗੇ ਆ, ਫੋਨ ਬਿੱਲ ਹੈਗੇ ਆ, ਕਿ ਸਾਰੇ ਐਕਸਪੈਂਸ ਉਹ ਐਜ਼ ਇਟ ਇਜ਼ ਚੱਲਦੇ ਆ। ਹੁਣ ਜੇ ਕਿਸੇ ਰੀਜ਼ਨ ਕਰਕੇ ਇਨਕਮ ਸਟੋਪ ਹੋਈ ਆ, ਕੋਈ ਮੇਜਰ ਇਲਨੈਸ ਆਈ ਆ, ਤੁਸੀਂ ਕੰਮ ਤੇ ਨਹੀਂ ਜਾ ਸਕਦੇ, ਉੱਥੇ ਬਹੁਤ ਜ਼ਰੂਰੀ ਹੈਗਾ ਕਿ ਅਗਰ ਤੁਹਾਡੇ ਕੋਲ ਕ੍ਰਿਟੀਕਲ ਦੀ ਕਵਰੇਜ ਹੈਗੀ ਹੈ ਤੇ ਤੁਹਾਨੂੰ ਇੱਕ ਲੰਬਸਮ ਅਮਾਊਂਟ ਮਿਲ ਜਾਂਦੀ ਹੈ ਜਿੰਨੇ ਦੀ ਵੀ ਤੁਸੀਂ ਕਵਰੇਜ ਲਈ ਹੈ, 50,000 ਹੈ, 100,000 ਹੈਗਾ। ਹੁਣ ਚੋਇਸ ਤੁਹਾਡੀ ਹੈ ਕਿ ਤੁਸੀਂ ਟਰਮ ਪਲਾਨ ਦੇ ਨਾਲ ਜਾਣਾ, ਉਹ ਵੀ ਜਾ ਸਕਦੇ ਆ ਕਿ ਕੋਈ ਵੀ ਤੁਸੀਂ 20 ਸਾਲ, 25 ਸਾਲ ਜਾਂ ਅਪ ਟੂ ਏਜ 65-75 ਤੱਕ ਦੀ ਕਵਰੇਜ ਲੈ ਸਕਦੇ ਆ। ਉਨੇ ਸਾਲ ਸੇਮ ਕਵਰੇਜ ਔਰ ਸੇਮ ਪ੍ਰੀਮੀਅਮ ਰਹਿੰਦਾ ਹੈਗਾ, ਜਾਂ ਅਗਰ ਤੁਸੀਂ ਮਨੀ ਬੈਕ ਦੇ ਨਾਲ ਜਾਣਾ, ਬਹੁਤ ਵਧੀਆ ਆਪਸ਼ਨ ਹੈਗੀ ਹੈ। ਆਪਣੇ ਬੱਚਿਆਂ ਦੇ ਲਈ ਵੀ ਤੁਸੀਂ ਮਨੀ ਬੈਕ ਅਗਰ ਕ੍ਰਿਟੀਕਲ ਲੈਣੀ ਹੈਗੀ ਹੈ, ਮਨੀ ਬੈਕ ਦੇ ਵਿੱਚ ਕੀ ਹੈਗਾ ਕਿ ਅਗਰ ਕਲੇਮ ਆਇਆ ਤੇ ਕਲੇਮ ਆ ਜਾਂਦਾ, ਅਗਰ ਕੋਈ ਪ੍ਰੋਬਲਮ ਆਉਂਦੀ ਹੈ, ਨਹੀਂ ਕੋਈ ਕਲੇਮ ਆਇਆ, ਬਿਲਕੁਲ ਤੁਸੀਂ ਹੈਲਦੀ ਰਹਿੰਦੀ ਹੈਗੀ ਹੈ, ਤੇ ਜਿੰਨਾ ਵੀ ਤੁਸੀਂ ਪ੍ਰੀਮੀਅਮ ਦਿੱਤਾ ਹੈਗਾ ਉਹ ਇੱਕ ਸਰਟਨ ਏਜ ਤੇ ਜਾ ਕੇ ਤੁਹਾਨੂੰ ਵਾਪਸ ਹੋ ਜਾਂਦਾ। ਥਰਡ ਇਹ ਹੈਗਾ ਕਿ ਅਗਰ ਕਿਸੇ ਰੀਜ਼ਨ ਕਰਕੇ ਪਰਸਨ ਦੀ ਡੈਥ ਹੁੰਦੀ ਹੈ, ਤਾਂ ਵੀ ਜਿਹੜਾ ਉਹਦਾ ਦਿੱਤਾ ਹੋਇਆ ਪ੍ਰੀਮੀਅਮ ਹੈਗਾ ਉਹ ਤੁਹਾਡੇ ਪਿੱਛੇ ਬੈਨੀਫਿਸ਼ਰੀ ਨੂੰ ਮਿਲ ਜਾਂਦਾ। ਬੇਸਿਕਲੀ ਕੀ ਹੈਗਾ ਕਿ ਤੁਸੀਂ ਕੁਝ ਲੂਜ਼ ਨਹੀਂ ਕਰਦੇ, ਤੁਸੀਂ $50 ਜਾਂ $100 ਜਿੰਨੀ ਦੀ ਵੀ ਪਾਲਿਸੀ ਲੈ ਰਹੇ ਹੋ, ਕਿ ਅਗਰ ਕਲੇਮ ਆਇਆ ਕਲੇਮ ਮਿਲ ਜਾਣਾ, ਨਹੀਂ ਤੇ ਉਹ ਸਾਰੇ ਦੇ ਸਾਰੇ ਤੁਹਾਡੇ ਪੈਸੇ ਵਾਪਸ ਹੋ ਜਾਣੇ ਹੈਗੇ ਆ। ਕੋਈ ਵੀ ਕੁਐਸਚਨ ਸਾਡੇ ਲਿਸਨਰ ਦਾ ਇਹਦੀ ਰਿਗਾਰਡਿੰਗ, ਜਾਂ ਆਪਣੇ ਲਈ ਕੋਈ ਲਾਈਫ ਕ੍ਰਿਟੀਕਲ ਡਿਸਬਿਲਿਟੀ ਦਾ ਵੀ ਕੋਂਬੋ ਪਲਾਨ ਲੈਣਾ ਹੈਗਾ, ਇਹ ਜਿਨ੍ਹਾਂ ਦੀ 40 ਦੇ ਆਸ ਪਾਸ ਹੈਗੀ ਹੈ, $99 ਤੋਂ ਪਲਾਨ ਜਿਹੜੇ ਸਟਾਰਟ ਹੋ ਜਾਂਦੇ ਹਨ, ਜਾਂ ਸਾਡੇ ਉਹ ਲਿਸਨਰ ਜਿਨ੍ਹਾਂ ਨੂੰ ਕੋਈ ਆਲਰੇਡੀ ਪ੍ਰੋਬਲਮ ਆ ਚੁੱਕੀ ਹੈਗੀ ਹੈ, ਕਿ ਚਾਹੇ ਉਹ ਹਾਰਟ ਰਿਲੇਟਡ ਕੋਈ ਸਰਜਰੀ ਹੋਈ ਹੈਗੀ ਹੈ, ਕੋਈ ਕੈਂਸਰ ਡਾਇਗਨੋਸ ਹੋਇਆ ਹੈਗਾ, ਉੱਥੇ ਉਹ ਨਾਨ ਮੈਡੀਕਲ ਕ੍ਰਿਟੀਕਲ ਦੀ ਕਵਰੇਜ ਲੈ ਸਕਦੇ ਆ, ਜਿਹਦੇ ਵਿੱਚ ਗਰੰਟਿਡ ਇਹ ਹੈਗਾ ਕਿ 75,000 ਦੀ ਕਵਰੇਜ ਹਰ ਪਰਸਨ ਨੂੰ ਮਿਲ ਜਾਂਦੀ ਹੈਗੀ ਹੈ। ਜਿਹੜੀ ਵੀ ਤੁਹਾਨੂੰ ਪ੍ਰੋਬਲਮ ਹੈਗੀ ਹੈ ਉਹਦੇ ਲਈ 2 ਸਾਲ ਦੀ ਵੇਟਿੰਗ ਹੈਗੀ ਹੈ, ਬਟ ਬਾਕੀ ਮੇਜਰ ਇਲਨੈਸ ਪਹਿਲੇ ਦਿਨ ਤੋਂ ਕਵਰ ਹੁੰਦੀਆਂ ਹੈਗੀਆਂ। ਕੋਈ ਵੀ ਕੁਐਸਚਨ ਪਰਸਨਲ ਇੰਸ਼ੋਰੈਂਸ ਦੇ ਰਿਗਾਰਡਿੰਗ ਜਾਂ ਇਨਵੈਸਟਮੈਂਟ ਦੇ ਰਿਗਾਰਡਿੰਗ, ਕਿ ਬੱਚਿਆਂ ਦਾ RESP ਦਾ ਪਲਾਨ ਓਪਨ ਕਰਨਾ ਹੈਗਾ, ਆਪਣੇ ਲਈ ਟੈਕਸ ਫ੍ਰੀ ਸੇਵਿੰਗ ਅਕਾਊਂਟ ਓਪਨ ਕਰਨਾ ਹੈਗਾ, ਆਉਣ ਵਾਲੇ ਦਿਨਾਂ ਦੇ ਵਿੱਚ ਘਰ ਬਾਹਰ ਲੈਣਾ ਉਹਦੇ ਲਈ ਪਲੈਨਿੰਗ ਕਰਨੀ ਹੈ, ਫਸਟ ਹੋਮ ਸੇਵਿੰਗ ਅਕਾਊਂਟ ਓਪਨ ਕਰਨਾ ਚਾਹੁੰਦੇ ਹੋ, ਜਾਂ ਪੇਰੈਂਟਸ ਆ ਰਹੇ ਆ, ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਤੇ ਨੰਬਰ ਜੀ 416-627-3111 416-627-3111। ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ।
0: ਬਹੁਤ ਬਹੁਤ ਸ਼ੁਕਰੀਆ ਗੁਰਜੀਤ ਜੀ, ਤੇ ਮੈਂ ਵੀ ਇੱਕ ਵਾਰ ਤੁਹਾਡਾ ਨੰਬਰ ਦੇ ਦਿੰਦਾ, ਤਾਂ ਜੇ ਕਿਸੇ ਵੀ ਸਾਡੇ ਸਰੋਤੇ ਨੇ ਜਾਂ ਲਿਸਨਰ ਨੇ ਇੰਸ਼ੋਰੈਂਸ ਲੈਣੀ ਹੋਵੇ ਜਾਂ ਇੰਸ਼ੋਰੈਂਸ ਬਾਰੇ ਕੋਈ ਵੀ ਕੋਟ ਲੈਣਾ ਹੋਵੇ ਜਾਂ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਗੁਰਜੀਤ ਸੂਰੀ ਜੀ ਉਹਨਾਂ ਨੂੰ। ਉਹਨਾਂ ਦਾ ਨੰਬਰ ਹੈ ਜੀ 416-627-3111 416-627-3111। ਜੁੜੇ ਰਹੋ ਰੇਡੀਓ ਉਡਾਨ ਦੇ ਨਾਲ, ਅਤੇ ਸਮਾਂ ਜੋ ਹੈ ਬਹੁਤ ਤੇਜ਼ ਅੱਜ ਭੱਜ ਰਿਹਾ ਹੈ, ਤਾਂ ਇਸ ਨਾਲ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

0: There are singers. There are performers. And then there are legends. A voice that has defined generations. The one and only Rahat Fateh Ali Khan. Live in Toronto. With Shah Zaman Ali Khan. Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
3: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ
4: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
3: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
4: 647-706-6640
5: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਸ ਲੱਭ ਰਹੇ ਸੀ ਰੈਫਰਿਜਰੇਟਰ ਡਿਸ਼ਵਾਸ਼ਰਸ ਸਟੋਵ ਟੀਵੀ ਬਿਲਟਨ ਅਪਲਾਈਂਸਸ ਤੁਸੀਂ ਡ੍ਰੀਮ ਹੋਮ ਅਪਲਾਈਂਸਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਸ ਫਾਰ ਦੀ ਬੈਸਟ ਪ੍ਰਾਈਸ ਬੈਸਟ ਡੀਲ ਐਂਡ ਬੈਸਟ ਗਿਫਟਸ 905-805-3000 ਅਰਜੰਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਂਸਸ
6: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ ਡੈਨਫੋਰਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ ਅੱਜ ਹੀ ਕਾਲ ਕਰੋ 416-447-5581 ਜਾਂ 437-604-5093 ਆਲ ਸਟੇਟ ਇੰਸ਼ੋਰੈਂਸ ਤੁਹਾਡੀ ਸੁਰੱਖਿਆ ਤੁਹਾਡੀ ਬਚਤ
7: Pizza to go, best pizza in the town, pizza to go, tandoori paneer pizza, butter chicken pizza, chaat pizza, makhani paneer pizza, shahi paneer pizza, kalle pizza nahi jithe tusi fish pakoda, best soya chaap, malai wings, crunchy momo, malai momo, sun ke aaya na munh vich paani, so ajj apne yaaran dostan te parivar de naal kuch vadhiya te quality wala khaan nu dil kar reha na, ta ikko ik naam yaad rakho, pizza to go, best pizza in the town. ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ 2 County Court ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚੰਗੂਜ਼ੀ ਐਂਡ ਕੁਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696

0: ब्रैम्पटन वाले हुन महंगे परफ्यूम आते $400-500 लॉन दी बिल्कुल लोड नहीं। रॉयल परफ्यूम्स दी हो चुकी है ग्रैंड ओपनिंग। स्विट्जरलैंड तो इंपोर्ट कीते ऑयल्स नाल तैयार डियोर ते शनैल वर्गी सेम फ्रेग्रेंस जो चले 8 घंटिया तो भी वद। हर परफ्यूम सिर्फ $50 विच अते रेडियो उड़ान दे स्रोतियां लई खास धमाका बाय टू गेट वन फ्री यानी $100 चे 3 परफ्यूम ते नाल एक तोहफा रेडियो उड़ान प्रभ संधु दा रेफरेंस देन ते। अपने आप नू फुल्लां दी तरह महकाओ। आज ही आओ यूनिट 9-1 रीगन रोड ब्रैम्पटन सिख संगत गुरु घर दे नेड़े जा ऑर्डर करो www.royalperfumes.co ते कॉल करो 4373150701।
1: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਨਿਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਕਾਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 9059656311 905-965-3311।
2: ਸੋ ਤੁਸੀਂ ਜਦੋਂ ਜਿਹੜੇ ਹੈ AM 539 ਤੇ ਸੁਣ ਰਹੇ ਹੋ ਰੇਡੀਓ ਉਡਾਨ। ਸਮਾਂ 9:56 ਹੋ ਗਿਆ ਹੈ ਜੀ ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ। ਦੇਖ ਲਓ ਸਮਾਂ ਕਿਵੇਂ ਉੜਦਾ ਜਾਂਦਾ, ਸਮੇਂ ਨੂੰ ਕੋਈ ਫੜਿਆ ਨਹੀਂ ਜਾ ਸਕਦਾ। ਅਤੇ ਆਪਾਂ ਗੱਲ ਕਰ ਰਹੇ ਸੀਗੇ ਕਿ ਤਰੱਕੀ ਦੀ, ਅਤੇ ਬੰਦੇ ਨੂੰ ਮੈਂ ਜੋ ਸਮਝਦਾ ਪਰਸਨਲੀ, ਉਹ ਹੀ ਸਮਝਦਾ ਕਿ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜੋ ਮਿੱਥੇ ਹੋਏ ਗੋਲਾਂ 'ਤੇ, ਆਪਣੇ ਮਿੱਥੇ ਹੋਏ ਨਿਸ਼ਾਨਿਆਂ 'ਤੇ ਖਰਾ ਰਹਿਣਾ ਚਾਹੀਦਾ, ਮਿਹਨਤ ਕਰਦੇ ਰਹਿਣਾ ਚਾਹੀਦਾ। ਅਤੇ ਹੌਲੀ ਹੌਲੀ ਕਹਿੰਦੇ ਹੁੰਦੇ ਆ ਕਦਮ ਬਾਏ ਕਦਮ ਬੰਦਾ ਉਹਨਾਂ ਨਿਸ਼ਾਨਿਆਂ ਨੂੰ ਇੱਕ ਦਿਨ ਸਰ ਕਰ ਹੀ ਲੈਂਦਾ। ਜੇ ਆਪਾਂ ਤੁਰਾਂਗੇ ਹੀ ਨਹੀਂ ਤਾਂ ਮੰਜ਼ਿਲਾਂ 'ਤੇ ਕਿਵੇਂ ਪਹੁੰਚਾਂਗੇ? ਸੋ ਜੇ ਮੰਜ਼ਿਲਾਂ ਤੱਕ ਪਹੁੰਚਣਾ ਤਾਂ ਮਿਹਨਤ ਬਹੁਤ ਜ਼ਰੂਰੀ ਹੈ।

ਜੀ ਇਸੇ ਤਰ੍ਹਾਂ ਜੁੜੇ ਰਹੋ, ਹੱਸਦੇ ਵੱਸਦੇ ਰਹੋ, ਮੌਜਾਂ ਮਾਣਦੇ ਰਹੋ, ਜ਼ਿੰਦਗੀ ਦਾ ਜੋ ਆਨੰਦ ਆ ਉਹ ਲੈਂਦੇ ਰਹੋ, ਮੰਜ਼ਿਲਾਂ ਵੱਲ ਇੱਦਾਂ ਹੀ ਵੱਧਦੇ ਜਾਓ। ਕਿਸੇ ਦੀ ਕੋਈ ਪਰਵਾਹ ਕਰਨ ਦੀ ਜ਼ਰੂਰਤ ਨਹੀਂ, ਕੋਈ ਲੱਤਾਂ ਖਿੱਚਦਾ ਉਹਨੂੰ ਖਿੱਚਣ ਦਿਓ, ਅਤੇ ਸੁਣਦੇ ਰਹੋ ਐਮੀ ਵਿਰਕ ਦੀ ਨਵੀਂ ਈਪੀ ਦਾ ਬਹੁਤ ਹੀ ਖੂਬਸੂਰਤ ਗਾਣਾ। ਅਤੇ ਮੈਂ ਫਿਰ ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਅਤੇ ਨਮਸਕਾਰ। ਮੈਨੂੰ ਦਿਓ ਇਜਾਜ਼ਤ, ਫਿਰ ਮਿਲਾਂਗੇ ਇੱਕ ਹੋਰ ਖੂਬਸੂਰਤ ਸ਼ਾਮ ਲੈ ਕੇ, ਜਿੱਥੇ ਕਰਾਂਗੇ ਬਹੁਤ ਸਾਰੀ

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ, 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਦੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਦੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲਘੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ।

ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁਲ ਜਾਣੀਆਂ ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਰਿਓ।

ਡਾਕਟਰ ਦਲਵੀਰ ਕਥੂਰੀਆ ਜੀ ਦੁਆਰਾ ਮਾਂ ਬੋਲੀ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਸੋਹਣੇ ਸੋਹਣੇ ਚਿਹਰਿਆਂ ਰੱਬ ਵਰਗੀਆਂ ਮਾਵਾਂ

0: ਬੜੇ ਹੀ ਅਜਬ ਤੇਰੇ ਸ਼ਹਿਰ ਦੇ ਮੈਂ ਲੋਕ ਡਿੱਠੇ ਨੇ, ਬੜੇ ਹੀ ਅਜਬ ਤੇਰੇ ਸ਼ਹਿਰ ਦੇ ਮੈਂ ਲੋਕ ਡਿੱਠੇ ਨੇ, ਦਿਲੋਂ ਨਮਕੀਨ ਨੇ ਸਾਰੇ, ਜ਼ੁਬਾਨੋਂ ਬਹੁਤ ਮਿੱਠੇ ਨੇ। ਬੜੇ ਹੀ ਅਜਬ ਤੇਰੇ ਸ਼ਹਿਰ ਦੇ ਮੈਂ ਲੋਕ ਡਿੱਠੇ ਨੇ, ਦਿਲੋਂ ਨਮਕੀਨ ਨੇ ਸਾਰੇ, ਜ਼ੁਬਾਨੋਂ ਬਹੁਤ ਮਿੱਠੇ ਨੇ। ਜਿਨ੍ਹਾਂ ਦੇ ਉੱਚਿਆਂ ਮਹਿਲਾਂ ਨੂੰ ਦੇਖ ਝੂਰਦਾ ਰਹਿਣਾ, ਜਿਨ੍ਹਾਂ ਦੇ ਉੱਚਿਆਂ ਮਹਿਲਾਂ ਨੂੰ ਦੇਖ ਝੂਰਦਾ ਰਹਿਣਾ, ਉਹਨਾਂ ਦੇ ਮਹਿਲ ਹੀ ਉੱਚੇ ਨੇ ਪਰ ਕਿਰਦਾਰ ਗਿੱਠੇ ਨੇ। ਫੜਾ ਨਾ ਮਾਰ ਯਾਰ ਐਵੇਂ ਆਪਣੀ ਔਕਾਤ ਵਿੱਚ ਹੀ ਰਹਿ, ਫੜਾ ਨਾ ਮਾਰ ਯਾਰ ਐਵੇਂ ਆਪਣੀ ਔਕਾਤ ਵਿੱਚ ਹੀ ਰਹਿ, ਸਾਡੇ ਕੋਲ ਤੇਰੇ ਕਈ ਕਿਸਮ ਦੇ ਕੱਚੇ ਚਿੱਠੇ ਨੇ, ਸਾਡੇ ਕੋਲ ਤੇਰੇ ਕਈ ਕਿਸਮ ਦੇ ਕੱਚੇ ਚਿੱਠੇ ਨੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ, ਜਿਸ ਨਾਲ ਤੁਸੀਂ ਜੁੜਦੇ ਹੋ, ਜਿਸ ਨੂੰ ਤੁਸੀਂ ਮਾਣਦੇ ਹੋ। 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਦੇ ਉੱਪਰ, ਜਿੱਥੇ ਦੋਸਤ, ਮਿੱਤਰ, ਭੈਣ ਭਰਾ ਸਵੇਰੇ 4 ਵਜੇ ਤੋਂ ਆਪਣੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ, ਬੜੇ ਖੂਬਸੂਰਤ ਸ਼ਬਦਾਂ ਦੇ ਵਿੱਚ ਤੁਹਾਡਾ ਮਨੋਰੰਜਨ ਵੀ ਕਰਦੇ ਨੇ, ਬੜੇ ਬੜੇ ਅੱਛੇ ਸੰਗੀਤ ਦੇ ਨਾਲ, ਔਰ ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਅਪਡੇਟ ਵੀ ਕਰਦੇ ਨੇ। ਬਾਕੀ ਵੱਖਰੇ ਵੱਖਰੇ ਖੇਤਰਾਂ ਵਿੱਚ ਜੋ ਜੋ ਕੁਝ ਹੋਇਆ, ਜੋ ਜੋ ਕੁਝ ਚੰਗਾ ਹੋਇਆ, ਜੋ ਜੋ ਕੁਝ ਮੰਦਾ ਹੋਇਆ, ਹਰ ਕਿਸਮ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੈ ਇਸ 5:30 AM ਦੀ ਫ੍ਰੀਕੁਐਂਸੀ ਦੇ ਉੱਪਰ। ਸਵੇਰੇ 4 ਵਜੇ ਤੋਂ ਲਗਾਤਾਰ ਸਾਡਾ ਪ੍ਰੋਗਰਾਮ ਇਸ ਵੇਲੇ ਆਉਂਦਾ, 10 ਵਜੇ ਤੋਂ ਲੈ ਕੇ 11 ਵਜੇ ਤੱਕ। ਸਮਾਪਤੀ ਦੀ ਜ਼ਿੰਮੇਵਾਰੀ ਸਾਡੇ ਹਿੱਸੇ ਆਈ ਆ ਕਿ ਇਸ ਗੁਲਦਸਤੇ ਨੂੰ ਪੂਰੀ ਤਰ੍ਹਾਂ ਸਜਾ ਕੇ ਤੁਹਾਡੇ ਸਾਹਮਣੇ ਪੇਸ਼ ਕਰੀਏ, ਕਿਉਂਕਿ ਥੋੜ੍ਹੀ ਬਹੁਤ ਜੋ ਕਮੀ ਪੇਸ਼ੀ ਰਹਿ ਜਾਂਦੀ ਹੈ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਸਨੂੰ ਪੂਰੀ ਖੂਬਸੂਰਤੀ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਏ, ਕਿਉਂਕਿ ਉਸ ਤੋਂ ਅੱਗੇ ਰਾਤ ਹੁੰਦੀ ਹੈ, ਰਾਤ ਨੂੰ ਤੁਸੀਂ ਆਰਾਮ ਦੀ ਨੀਂਦ ਲੈਣੀ ਹੁੰਦੀ ਹੈ। ਅਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਿਸ ਤਰ੍ਹਾਂ ਖਾਣੇ ਤੋਂ ਬਾਅਦ ਅਸੀਂ ਛੋਟਾ ਜਿਹਾ ਕੋਈ ਐਪੀਟਾਈਜ਼ਰ ਜਾਂ ਕੋਈ ਮਿਠਾਸ ਲੈ ਲੈਂਦੇ ਨਾ ਕਿ ਡਾਈਜੈਸਟ ਕਰਨ ਵਾਸਤੇ, ਸੋ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜ਼ਿਆਦਾ ਕੋਈ ਔਖਾ ਜਿਹਾ ਵਿਸ਼ਾ ਲੈ ਕੇ ਕੋਈ ਗਹਿਰ ਗੰਭੀਰ ਗੱਲਾਂ ਬਾਤਾਂ ਨਾ ਕਰੀਏ, ਹਲਕੀਆਂ ਫੁਲਕੀਆਂ ਗੱਲਾਂ ਬਾਤਾਂ ਕਰੀਏ ਜਿਹੜੀਆਂ ਸਾਡੀਆਂ ਆਮ ਜ਼ਿੰਦਗੀ ਦੀਆਂ ਹੋਣ, ਜਿਨ੍ਹਾਂ ਨੂੰ ਅਸੀਂ ਰੋਜ਼ ਮਾਣਦੇ ਹੋਈਏ, ਜਿਨ੍ਹਾਂ ਨੂੰ ਰੋਜ਼ ਅਸੀਂ ਹੰਡਾਉਂਦੇ ਹੋਈਏ, ਜਿਨ੍ਹਾਂ ਦੇ ਵਿੱਚ ਰੋਜ਼ ਅਸੀਂ ਵਿਚਰਦੇ ਹੋਈਏ, ਤਾਂ ਜੋ ਕੋਈ ਜ਼ਿਆਦਾ ਮਨ ਦੇ ਉੱਪਰ ਬੋਝ ਨਾ ਪਏ, ਕਿਉਂਕਿ ਰਾਤ ਨੂੰ ਸਾਡੀ ਨੀਂਦ ਜਿਹੜੀ ਉਹ ਡਿਸਟਰਬ ਨਾ ਹੋਏ, ਅਤੇ ਬੜੀ ਖੂਬਸੂਰਤ, ਬੜੀ ਸਕੂਨ ਵਾਲੀ ਨੀਂਦ ਅਸੀਂ ਜਿਹੜੀ ਨਾ ਉਹ ਲਈਏ। ਸੋ ਦੋਸਤੋ, ਅੱਜ ਹੋ ਗਿਆ 10 ਸਪਟੈਂਬਰ, ਵੀਰਵਾਰ ਦਾ ਦਿਨ ਹੈ, 17 ਡਿਗਰੀ ਟੈਂਪਰੇਚਰ ਇਸ ਵੇਲੇ ਹੈ, ਟੈਂਪਰੇਚਰ ਕਾਫੀ ਪਹਿਲਾਂ ਦੇ ਮੁਕਾਬਲੇ ਡਾਊਨ ਆਉਣ ਲੱਗ ਪਿਆ ਇਸ ਵੇਲੇ, ਸਵੇਰ ਸ਼ਾਮ ਦਾ ਤੇ ਫਰਕ ਪੈ ਗਿਆ, ਲੇਕਿਨ ਦੁਪਹਿਰ ਦਾ ਅਜੇ ਹੌਲੀ ਹੌਲੀ ਫਰਕ ਪੈ ਜਾਏਗਾ, ਦੁਪਹਿਰ ਵੇਲੇ 25 ਡਿਗਰੀ ਟੈਂਪਰੇਚਰ ਰਿਹਾ। ਕੱਲ੍ਹ ਨੂੰ 11 ਸਤੰਬਰ ਹੋ ਜਾਣੀ ਹੈ ਫਰਾਈਡੇ, ਸ਼ੁੱਕਰਵਾਰ ਦਾ ਦਿਨ ਹੋਏਗਾ, ਵੀਕਐਂਡ ਹੋਏਗਾ, 24 ਡਿਗਰੀ ਟੈਂਪਰੇਚਰ ਰਹਿਣ ਦੀ ਸੰਭਾਵਨਾ। 6:53 ਤੇ ਸੂਰਜ ਦੇਵਤਾ ਨੇ ਦਰਸ਼ਨ ਦੇਣੇ ਨੇ ਸਵੇਰੇ, ਤੇ 7:36 ਤੇ ਉਹਨੇ ਆਪਣੇ ਘਰ ਵਾਪਸ ਚਲੇ ਜਾਣਾ ਹੈ। ਉਹ ਕਿੰਨਾ ਫਰਕ ਪੈ ਗਿਆ, ਅਸੀਂ ਰੋਜ਼ ਰੇਡੀਓ ਪ੍ਰੋਗਰਾਮ ਦੇ ਵਿੱਚ ਤਕਰੀਬਨ ਸਨਸੈਟ ਦਾ ਅਤੇ ਸਨਰਾਈਜ਼ ਦਾ ਟਾਈਮ ਜਿਹੜਾ ਅਨਾਊਂਸ ਕਰੀਦਾ, 9:06-7 ਤੱਕ ਪਹੁੰਚੇ ਅਸੀਂ ਮੈਕਸੀਮਮ ਸਨਸੈਟ ਦਾ ਜਿਹੜਾ ਟਾਈਮ, ਅਤੇ ਹੁਣ ਵੇਖੋ 7:36 ਤੇ ਆ ਗਿਆ, ਕਿੰਨਾ ਫਰਕ ਪੈ ਗਿਆ, 1.5 ਘੰਟਾ ਅਤੇ 35-40 ਦਾ ਫਰਕ ਪੈ ਗਿਆ ਦਿਨ ਦਾ, ਅਤੇ ਅੱਗੇ ਤੁਸੀਂ ਅੱਗੇ ਅੱਗੇ ਦੇਖੋਗੇ। ਚਲੋ ਖੈਰ, ਕੱਲ੍ਹ ਮੌਸਮ ਬਿਲਕੁਲ ਕਲੀਅਰ ਰਹਿਣ ਦੀ ਹੀ ਸੰਭਾਵਨਾ ਹੈ। ਸੋ ਸਾਡੇ ਸਟੂਡੀਓ ਦਾ ਨੰਬਰ ਹੈ 6473-5353, 6473-5353। ਰੇਡੀਓ ਪ੍ਰੋਗਰਾਮ ਸਭ ਰੰਗ ਜਿਸ ਦੀ ਪੇਸ਼ਕਸ਼ ਹੈ ਉਹ ਹੈ ਵਿਸ਼ਵ ਪੰਜਾਬੀ ਸਭਾ। ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ। ਸਾਡੇ ਇੱਕ ਕਾਲਰ ਨੇ, ਇਹਨਾਂ ਦੀ ਗੱਲ ਆਪਾਂ ਸੁਣ ਲਈਏ ਤੇ ਫਿਰ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ। ਹਾਂਜੀ ਚਰਨਦੀਪ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ
1: ਭਾਜੀ। ਪ੍ਰੋਗਰਾਮ ਗੱਲ ਦੇ ਬਹੁਤ ਵਧੀਆ ਲੱਗਾ,
0: ਬੁਲਬੁਲ
1: ਲਾ ਲੂੰਗੇ ਜਸਪੀਰ ਸਿੰਘ ਬੱਟੀ ਨੂੰ ਪੰਜਾਬ ਤੋਂ ਲੈ ਕੇ ਆਉਂਗੇ ਜਸਪ੍ਰੀਤ ਸਿੰਘ ਪੱਟੀ ਨੂੰ?
0: ਹਾਂ ਚਲੋ, ਨਹੀਂ ਨਹੀਂ ਨਹੀਂ ਸਾਡੇ ਨਾਲ ਉਹਦਾ ਸੰਪਰਕ ਨਹੀਂ ਹੈ, ਤੇ ਉਹ ਮੇਰੇ ਖਿਆਲ ਇੱਕ ਪ੍ਰੋਗਰਾਮ ਚ ਆਲਰੇਡੀ ਆਉਂਦਾ ਹੈ, ਤੇ ਉੱਥੇ ਸੋ ਮੈਂ ਗੱਲ ਕਰ ਰਿਹਾ ਸੀ ਕਿ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਔਰ VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਜਿੱਥੇ ਤੁਸੀਂ ਦੇਖਦੇ ਹੋ ਪੰਜਾਬੀ ਦੀਆਂ ਨਵੀਆਂ ਪੁਰਾਣੀਆਂ ਕਲਾਸਿਕ ਫਿਲਮਾਂ ਲਗਾਤਾਰ 24 ਘੰਟੇ ਚੱਲਦਾ ਹੈ ਪ੍ਰੋਗਰਾਮ, ਔਰ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਜਿੱਥੇ ਵਿਸ਼ਵ ਪੰਜਾਬੀ ਸਹਿਤ ਸਭਾ ਦੀਆਂ ਇਕਾਈਆਂ ਨੇ ਉੱਥੇ ਉੱਥੇ ਜੋ ਜੋ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੀ ਰਿਕਾਰਡਿੰਗ ਸਾਡੇ ਕੋਲ ਆਉਂਦੀ, ਅਸੀਂ ਅਪਲੋਡ ਕਰਦੇ ਰਹਿੰਦੇ ਹਾਂ। ਸਾਡਾ ਇਸ ਵੇਲੇ ਦਾ ਪ੍ਰੋਗਰਾਮ, ਕੋਈ ਦੋਸਤ ਮਿੱਤਰ ਭੈਣ ਭਰਾ ਅਗਰ ਪ੍ਰੋਗਰਾਮ ਸੁਣਨ ਤੋਂ ਵਾਂਝਾ ਰਹਿ ਗਿਆ ਹੋਏ ਤਾਂ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਦੇ ਕਰੀਬ ਫਿਰ ਅਸੀਂ ਅਪਲੋਡ ਕਰ ਦਿੰਦੇ ਹਾਂ। ਵਿਸ਼ਵ ਪੰਜਾਬੀ ਭਵਨ ਪੰਜਾਬੀਆਂ ਨੂੰ ਸਮਰਪਿਤ ਕਥੂਰੀਆ ਸਾਹਿਬ ਦਾ ਬਹੁਤ ਹੀ ਖੂਬਸੂਰਤ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਆਡੀਟੋਰੀਅਮ। ਤੁਸੀਂ ਆਪਣਾ ਕੋਈ ਪ੍ਰੋਗਰਾਮ ਆਰਗੇਨਾਈਜ਼ ਕਰਨਾ ਹੋਵੇ, ਪੰਜਾਬ ਪੰਜਾਬੀ ਔਰ ਪੰਜਾਬੀਅਤ ਨਾਲ ਸਮਰਪਿਤ ਹੋਵੇ, ਸੰਬੰਧਿਤ ਹੋਵੇ, ਤਾਂ ਤੁਹਾਨੂੰ ਉਸ ਦੀਆਂ ਸਰਵਿਸਿਜ਼ ਜਿਹੜੀਆਂ ਫ੍ਰੀ ਆਫ ਕੋਸਟ ਮਿਲ ਸਕਦੀਆਂ ਨੇ। 2-4 ਅਕਤੂਬਰ ਨੂੰ ਵਿਸ਼ਵ ਪੰਜਾਬੀ ਕਾਨਫਰੰਸ ਹੋਈ ਹੈ, ਉੱਥੇ ਤੁਹਾਨੂੰ ਸਾਰਿਆਂ ਨੂੰ ਆਉਣ ਦਾ ਖੁੱਲ੍ਹਾ ਸੱਦਾ ਹੈ। ਕੱਲ੍ਹ ਮੇਰੇ ਨਾਲ ਸਾਡੇ ਚੇਅਰਮੈਨ ਸਾਹਿਬ ਕਥੂਰੀਆ ਸਾਹਿਬ ਹਾਜ਼ਰ ਸੀ, ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਸੀ। ਫਿਰ ਵੀ ਤੁਸੀਂ ਕੋਈ ਜਾਣਕਾਰੀ ਲੈਣੀ ਹੋਏ, ਕੋਈ ਇਨਫੋਰਮੇਸ਼ਨ ਲੈਣੀ ਹੋਏ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਸਾਡਾ ਨੰਬਰ 1-646-367-5353 ਸੋ ਅੱਜ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਆਪਾਂ ਜਾਰੀ ਰੱਖਾਂਗੇ, ਇੱਕ ਖਬਰ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗਾ। ਖਬਰ ਤੇ 2-3 ਦਿਨ ਪੁਰਾਣੀ ਹੈ, ਲੇਕਿਨ ਅੱਜ ਮੈਂ ਸੁਣੀ ਤੇ ਮੈਨੂੰ ਬੜਾ ਉਸ ਚੀਜ਼ ਦਾ ਅਫਸੋਸ ਹੋਇਆ ਕਿ ਆਪਣੇ ਬਹੁਤ ਹੀ ਪੰਜਾਬੀ ਦੇ ਬਾਕਮਾਲ ਜਿਹੜੇ ਸਿੰਗਰ ਵੀ ਨੇ, ਐਕਟਰ ਵੀ ਨੇ, ਐਮੀ ਵਿਰਕ, ਉਹਨਾਂ ਦੇ ਉੱਪਰ ਪਿਛਲੇ ਦਿਨੀ ਐਪਸਪੋਰਟ ਦੇ ਵਿੱਚ 5 ਸਤੰਬਰ ਨੂੰ ਉਹਨਾਂ ਦਾ ਪ੍ਰੋਗਰਾਮ ਸੀ ਤੇ ਉੱਥੇ ਅਟੈਕ ਹੋਇਆ ਉਹਨਾਂ ਦੇ ਉੱਪਰ। ਬਹੁਤ ਮੰਦਭਾਗੀ ਘਟਨਾ, ਉਹ ਕਾਰ ਦੇ ਵਿੱਚ ਜਾ ਰਹੇ ਸੀ ਪ੍ਰੋਗਰਾਮ ਖਤਮ ਕਰਨ ਤੋਂ ਬਾਅਦ, ਪਤਾ ਲੱਗਿਆ ਕਿ ਉਹਨਾਂ ਦੇ ਉੱਪਰ ਗੋਲੀਆਂ 7 ਸ਼ਾਟ ਜਿਹੜੇ ਚੱਲੇ ਅਤੇ ਪਰ ਰੁਬਾਲ ਬਾਲ ਬਚ ਗਏ, ਕੋਈ ਨੁਕਸਾਨ ਨਹੀਂ ਹੋਇਆ। ਸੋ ਇਹ ਬੜੀ ਮੰਦਭਾਗੀ ਘਟਨਾ ਹੈ। ਦੇਖੋ ਬੜਾ ਅਫਸੋਸ ਹੁੰਦਾ ਇਸ ਤਰ੍ਹਾਂ ਦੀਆਂ ਖਬਰਾਂ ਸੁਣ ਕੇ, ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਜਦੋਂ ਸਾਡੇ ਧਿਆਨ ਦੇ ਵਿੱਚ ਆਉਂਦੀਆਂ ਨੇ, ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ? ਮੈਨੂੰ ਕੋਈ ਇਸ ਤਰ੍ਹਾਂ ਦੇ ਕੋਈ ਕਾਰਨ ਵਾਲਾ ਕੀ ਕਾਰਨ, ਕੋਈ ਕੰਟਰੋਵਰਸ਼ੀਅਲ ਨਹੀਂ ਹੈ, ਕੋਈ ਉਹਨੇ ਕੋਈ ਗਲਤ ਕੋਈ ਸਟੇਟਮੈਂਟ ਨਹੀਂ ਹੈ, ਕੋਈ ਮੈਨੂੰ ਸਮਝ ਨਹੀਂ ਲੱਗਦੀ ਕਿ ਇਹਨਾਂ ਚੀਜ਼ਾਂ ਦੀਆਂ ਦੇ ਪਿੱਛੇ ਕੀ ਕਾਰਨ ਹੋ ਸਕਦਾ। ਅਸੀਂ ਆਪਣੇ ਉਹ ਜਿੱਦਾਂ ਉਹ ਕਹਿੰਦੇ ਨਾ ਕਿ ਆਪਣਾ ਝੱਗਾ ਚੁੱਕੀਏ ਤੇ ਆਪਣਾ ਵੀ ਢਿੱਡ ਨੰਗਾ ਹੁੰਦਾ। ਸੋ ਬੁਰਾ ਲੱਗਦਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਵੀ, ਇਸ ਤਰ੍ਹਾਂ ਦੀਆਂ ਗੱਲਾਂ ਸੋਚ ਕੇ ਵੀ, ਤੇ ਧਿਆਨ ਫਿਰ ਸਾਡੀ ਆਪਣੇ ਦੋਸਤਾਂ ਮਿੱਤਰਾਂ ਵੱਲ ਜਾਂਦਾ ਤੇ ਉਸ ਚੀਜ਼ ਨੂੰ ਦੇਖ ਕੇ ਨਾ ਬੜਾ ਅਫਸੋਸ ਹੁੰਦਾ। ਸਾਡੇ ਬੀਬੀ ਗੋਸਲ ਜੀ ਆ ਗਏ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬੀਬੀ ਜੀ ਆਉਂਦੇ ਹੋ ਤੁਸੀਂ? ਹੈਲੋ ਹੈਲੋ, ਬੀਬੀ ਗੋਸਲ ਜੀ ਤੁਸੀਂ ਆਉਂਦੇ ਹੋ? ਤੁਹਾਨੂੰ ਮੈਂ ਕੁਨੈਕਟ ਕੀਤਾ ਹੋਇਆ, ਤੁਹਾਡੀ ਆਵਾਜ਼ ਨਹੀਂ ਆ ਰਹੀ, ਜਾਂ ਤਾਂ ਫੋਨ ਤੁਸੀਂ ਇੱਕ ਵਾਰ ਕੱਟ ਕੇ ਦੁਬਾਰਾ ਕਰੋ, ਤੇ ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ ਮੇਰੇ ਤੱਕ ਬਿਲਕੁਲ। ਹਾਂਜੀ ਹਾਂਜੀ, ਹੁਣ ਤੁਹਾਡੀ ਆਵਾਜ਼ ਆਈ ਸੀ, ਫਿਰ ਡਿਸਕਨੈਕਟ ਹੋ ਗਿਆ ਫੋਨ ਤੁਹਾਡਾ। ਹੈਲੋ, ਫੋਨ ਡਿਸਕਨੈਕਟ ਹੋ ਗਿਆ ਜੀ ਤੁਹਾਡਾ ਫੋਨ, ਤੁਸੀਂ ਕਾਲ ਦੁਬਾਰਾ ਕਰੋ ਤੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਮਨਿੰਦਰ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਮਨਿੰਦਰ ਜੀ, ਤੁਸੀਂ ਏਅਰ ਆਨ ਏਅਰ ਹੋ?
2: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ?
2: ਬੜੀਆ ਜੀ ਬੜੀਆ। ਮੈਂ ਜੀ ਉਦੇ ਫੋਨ ਕੀਤਾ ਸੀ, ਮੈਂ ਹਿੰਦੀ ਬੋਲਦਾ ਜੀ, ਮੈਂ ਹਿੰਦੀ।
0: ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਸਾਰੀਆਂ ਭਾਸ਼ਾਵਾਂ ਸਾਡੀਆਂ ਆਪਣੀਆਂ ਨੇ, ਹਿੰਦੀ ਬੋਲਦੇ ਹੋ ਤੇ ਫਿਰ ਕੀ ਹੋ ਗਿਆ? ਕੋਈ ਗੱਲ ਨਹੀਂ, ਤੁਸੀਂ ਹਿੰਦੀ ਚ ਗੱਲ ਕਰੋ।
2: ਮੈਂ ਭਾਜੀ ਬੋਲਣਾ ਸੀ ਕਿ ਮੈਂ ਮਤਲਬ ਕੈਨੇਡਾ ਆਏ ਕਿ ਮੇਰੇ ਕੋਲ 3-4 ਸਾਲ ਹੋ ਗਏ ਹੈ, ਤੋ ਮੈਂ ਜਬ ਵੀ ਆਪਕੋ ਮਤਲਬ ਰੇਡੀਓ ਪ੍ਰੋਗਰਾਮ ਸੁਣਦਾ ਨਾ ਰਾਤ ਕੋ, ਮਤਲਬ ਕਿ ਤਬ ਵਿਆਹ ਤੇ ਵੀ ਸੁਣਦਾ ਹੂੰ
0: ਜੀ ਜੀ,
2: ਤੋ ਮੇਰੇ ਕੋ ਐਸਾ ਫੀਲ ਹੋਤਾ ਹੈ ਕਿ ਭਈ ਹਾਂ ਕਿ ਘਰ ਕੇ ਮਤਲਬ ਆਸ ਪਾਸ ਹੀ ਹੈ, ਮਤਲਬ ਆਪਕੀ ਬਾਤ ਸੁਣਦਾ ਹੂੰ, ਤੋ ਮੇਰੇ ਕੋ ਸਿਆਣੀ ਸਿਆਣੀ ਬਾਤੇ ਪਤਾ ਲੱਗਤੀ ਹੈ, ਜੈਸੇ ਕਿ
0: ਸਿਆਣੀ ਸਿਆਣੀ ਬਾਤੇ ਲੱਗਤੀ ਹੈ।
2: ਹਾਂਜੀ, ਜੈਸੇ ਕਿ ਮਤਲਬ ਬੜਾ ਸਮਝਾਤਾ ਹੈ ਕੁਛ ਜੈਸੇ ਬੱਚੋ ਕੋ ਨਾ, ਤੋ ਜੈਸੇ ਆਪ ਬਾਤੇ ਕਰਤੇ ਹੋ।
0: ਨਹੀਂ ਨਹੀਂ, ਐਸੀ ਤੋ ਬਾਤ ਨਹੀਂ, ਐਕਚੁਅਲੀ ਨਾ ਮੇਰਾ ਪ੍ਰੋਫੈਸ਼ਨ ਜੋ ਮੇਰਾ ਰਹਾ ਨਾ ਵੋ ਰਹਾ ਟੀਚਿੰਗ ਪ੍ਰੋਫੈਸ਼ਨ, तो हमें ना आदत पड़ जाती है भी जैसे सामने कोई क्लास लगी है तो बच्चों को समझाने का स्टाइल थोड़ा सा बात करने का ना वैसा हो जाता है।
2: हाँ जी हाँ जी, बस तभी मतलब मेरे को आपको ये मैं क्या बताना था आपको, मतलब मैं बहुत
0: इंस्पायर होता हूँ। बहुत बहुत शुक्रिया, बहुत बढ़िया है कि आपने तारीफ की है और आपको अच्छा लगता है मेरा बात करना और आपको कोई बात समझ पड़ती है। सो मेरे लिए ऐसा लगता है कि मेरा काम जो मैं करना चाहता हूँ मैं सक्सेसफुल हूँ उसमें, जो समझ लगती है लोगों को। चलो शुक्रिया, थैंक यू वेरी मच, थैंक्स थैंक्स,
2: थैंक यू जी, थैंक यू।
0: सत श्रीकाल जी, 5630। सत श्रीकाल जी, 5630 ਤੁਸੀਂ ਆਉਨੇ ਰਹੋ ਜੀ।
3: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਨੇ?
3: ਠੀਕ ਠਾਕ ਜੀ।
0: ਤੁਹਾਡੇ ਬੜੇ ਦਿਨਾਂ ਬਾਅਦ ਤੁਹਾਡੀ ਆਵਾਜ਼ ਸੁਣੀ ਅੱਜ।
3: ਹਾਂਜੀ ਮੈਂ ਵਿਆਹ ਤੁਹਾਨੂੰ ਫੋਨ ਤਾਂ ਕੀਤਾ ਸੀ, ਉਹਦਾ ਡੈਡੀ ਸਵੇਰੇ ਕਹਿੰਦਾ ਵੀ ਫੇਕ ਖਬਰ ਆ।
0: ਅੱਛਾ ਅੱਛਾ ਅੱਛਾ, ਐਮੀ ਵਿਰਕ ਦੇ ਡੈਡੀ ਨੇ ਕਿਹਾ ਇਹ ਫੇਕ ਖਬਰ ਹੈ?
3: ਹਾਂਜੀ।
0: ਨਹੀਂ ਇਹ ਮੈਂ ਤੇ ਯੂਟਿਊਬ ਤੇ ਇਹਦੀਆਂ ਬੜੀਆਂ ਪਾਈਆਂ ਹੋਈਆਂ, ਲੋਕਾਂ ਨੇ ਕਮੈਂਟਸ ਪਾਏ ਹੋਏ ਆ, ਇੱਕ ਦੋ ਰੇਡੀਓ ਪ੍ਰੋਗਰਾਮ ਦੇ ਵਿੱਚ ਵੀ ਮੈਂ ਸੁਣਿਆ ਇਸ ਦਾ ਜ਼ਿਕਰ ਹੋਇਆ।
3: ਨਹੀਂ ਜੀ ਫਿਰ ਮੈਂ ਟੀਵੀ ਤੇ ਸੁਣਿਆ, ਉਹ ਸਵੇਰੇ ਉੱਤੇ ਆਪ ਬੋਲਦਾ ਸੀ ਜੀ।
0: ਅੱਛਾ ਕੌਣ, ਐਮੀ ਵਿਰਕ ਖੁਦ?
3: ਨਹੀਂ ਨਹੀਂ ਉਹਦਾ ਡੈਡੀ।
0: ਅੱਛਾ ਉਹਨੇ ਕਿਹਾ ਵੀ ਇਹ ਫੇਕ ਹੈ? ਕਿਸ ਚੀਜ਼ ਨੂੰ ਕੈਸ਼ ਕਰਨਾ ਚਾਹੁੰਦੇ ਆ ਕੀ ਮਤਲਬ, ਮੈਨੂੰ ਮੈਂ ਤੇ ਹੈਰਾਨ ਆ।
3: ਹਾਂਜੀ ਉਹ ਕਹਿੰਦਾ ਉਹ ਤਾਂ ਉੱਥੇ ਠੀਕ ਠਾਕ ਆ, ਜਿਸ ਸਟੇਜ ਤੇ ਕਿਤੇ ਕੌਣ ਆਇਆ ਬਾਹਰ।
0: ਨਹੀਂ ਮਾੜੀ ਗੱਲ, ਮਾੜੀ ਗੱਲ, ਅਗਰ ਜੇ ਫੇਕ ਹੈ ਨਾ ਤੇ ਇਸ ਚੀਜ਼ ਨੂੰ ਹਾਈਲਾਈਟ ਕੀਤਾ ਹੈ ਮੀਡੀਆ ਦੇ ਉੱਪਰ, ਸੋਸ਼ਲ ਮੀਡੀਆ ਦੇ ਉੱਪਰ, ਤੇ ਬਹੁਤ ਮਾੜੀ ਗੱਲ ਹੈ। ਪਰ ਜੇ ਇਹ ਸਹੀ ਗੱਲ ਹੈ ਤੇ ਫਿਰ ਬੜੀ ਅਫਸੋਸਨਾਕ ਖਬਰ ਹੈ, ਫਿਰ ਬੜਾ ਦੁੱਖ ਹੋਇਆ। ਚਲੋ ਹੋ ਸਕਦਾ ਹੈ ਕਈ ਵਾਰੀ ਉਹਨੇ ਵੀ ਇਸ ਚੀਜ਼ ਨੂੰ ਵੀ ਹਾਈਲਾਈਟ ਨਾ ਹੋਵੇ, ਜ਼ਿਆਦਾ ਕੋਈ ਰੌਲਾ ਰੱਪਾ ਨਾ ਪਵੇ, ਇਹ ਸਟੇਟਮੈਂਟ ਦਿੱਤੀ ਹੋਵੇ। ਚਲੋ ਖੈਰ ਕੋਈ ਗੱਲ ਨਹੀਂ, ਆਪਣੇ ਇੱਕ ਹੋਰ ਕਾਲਰ ਨੇ ਉਹਨੂੰ ਤਾਂ ਕਨਫਰਮ ਕਰ ਲੈਣੇ। ਜੀ ਜੀ ਜੀ ਹਾਂ ਹਾਂ ਹਾਂ ਹਾਂ ਹਾਂ, ਉਹੀ ਕਹਿ ਰਿਹਾ ਨਾ
3: ਗੋਲੀਆਂ ਲੱਗੀਆਂ ਪਹਿਲਾਂ ਗੱਡੀ ਦਿਖਾਉਂਦੇ, ਫਿਰ ਹੁਣ ਬਾਅਦ ਚ ਕਿਹਾ ਵੀ ਫਿਰ ਕਿਆ ਖਬਰ।
0: ਚਲੋ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਥੈਂਕ ਯੂ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੀਬੀ ਗੋਸਲ ਜੀ, ਤੁਸੀਂ ਆਉਂਦੇ ਹੋ, ਤੁਹਾਨੂੰ ਕਨੈਕਟ ਕੀਤਾ ਹੋਇਆ ਮੈਂ, ਤੁਹਾਡੀ ਆਵਾਜ਼ ਨਹੀਂ ਆ ਰਹੀ। ਸਤਿ ਸ਼੍ਰੀ ਅਕਾਲ ਜੀ, 0380।
4: ਹਾਂਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
4: ਨਹੀਂ ਨਹੀਂ ਉਹ ਐਵੇਂ ਵਾਲੀ ਫੇਕ ਖਬਰ ਨਹੀਂ ਹੈ, ਉਹ ਮੈਨੂੰ ਨਹੀਂ ਪਤਾ ਕਿਸ ਦਰ ਦੇ ਬਾਰੇ, ਉਹ ਕੋਈ ਉਹਨਾਂ ਨੂੰ ਧਮਕੀ ਮਿਲੀ ਹੈ ਵੀ ਸਵਾਲ ਨਹੀਂ ਪਾਉਣਾ, ਉਹ ਸਹੀ ਖਬਰ ਆ ਰਹੀ ਗੋਲੀਆਂ ਚੱਲੀਆਂ ਨੇ, ਏਦਾਂ ਕਿੱਦਾਂ ਕੋਈ ਫੇਕ ਖਬਰ ਆ ਦੂਗਾ।
0: ਹਾਂ ਮੈਂ ਉਹੀ ਕਹਿ ਰਿਹਾ ਵੀ ਇਸ ਵਾਰ ਫੇਕ ਖਬਰ ਲਗਾ ਕੇ ਉਹਦੇ ਵਿੱਚੋਂ ਕੱਢਣਾ ਕੀ ਹੈ ਫੇਕ ਖਬਰ ਲਗਾ ਕੇ, ਉਹ ਤਾਂ ਬੜੀ ਮਤਲਬ ਉਸ ਚੀਜ਼ ਨੂੰ ਕਵਰ ਅਪ ਜਾ ਕਰਨ ਵਾਸਤੇ ਵੀ ਭਾਈ ਰੌਲਾ ਰੱਪਾ ਨਾ ਪਾਓ, ਕੁਛ ਨਹੀਂ ਹੋਇਆ, ਬਿਲਕੁਲ ਐਸੀ ਕੋਈ ਗੱਲ ਨਹੀਂ ਹੈ। ਸੰਧੂ ਸਾਹਿਬ ਮੈਂ ਵੀ ਪਿਛਲੇ ਪ੍ਰੋਗਰਾਮ ਥੋੜਾ ਜਿਹਾ ਸੁਣਿਆ, ਮੇਰਾ ਖਿਆਲ ਆ ਉਹ ਕਿਤੇ ਸ਼ਾਇਦ ਹੋ ਸਕਦਾ ਗਏ ਹੋਣ ਥੋੜੇ ਦਿਨ ਲਈ, ਉਸ ਦਿਨਾਂ ਦੇ ਨਾਲ ਉਹਨਾਂ ਦਾ ਸਾਥੀ ਇੱਕ ਅੱਜ ਪ੍ਰੋਗਰਾਮ ਕਰ ਰਿਹਾ ਸੀ ਤੇ ਮੇਰੇ ਨਾਲ ਗੱਲ ਕੱਲ ਪਰਸੋਂ ਹੋਈ ਸੀ, ਇਹ ਗੱਲ ਹੋਈ ਨਹੀਂ ਸੀ ਵੀ ਉਹ ਬਾਹਰ ਜਾ ਰਹੇ ਜਾਂ ਨਹੀਂ ਜਾ ਰਹੇ, ਕੋਈ ਗੱਲ ਨਹੀਂ ਲੱਗਦੀ। ਹੌਲੀ ਹੌਲੀ ਪ੍ਰੈਕਟਿਸ ਹੋਈ ਜਾਂਦੀ ਹੈ ਤੇ ਉਹਨੂੰ ਮੁਹਾਰਤ ਹਾਸਲ ਹੋਈ ਜਾਂਦੀ ਹੈ ਕੰਮਾਂ ਦੇ ਵਿੱਚ।
4: ਨਹੀਂ ਉਹ ਬਲਾਡ ਦੇ ਵਿੱਚ ਹੁੰਦੀ ਆ ਭਾਜੀ, ਸਾਡੇ ਤਾਂ ਬਜ਼ੁਰਗ ਉਹਦੇ 4 ਕਿਲੋਮੀਟਰ
0: ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਥੈਂਕ ਯੂ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਚਰਨ ਜੀ, ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਆ ਜਿਹੜੀ ਖਬਰ ਸੁਣ ਰਹੇ ਬੜੀ ਮੰਦਭਾਗੀ ਖਬਰ ਹੈ,
0: ਬਹੁਤ ਮੰਦਭਾਗੀ ਖਬਰ ਹੈ ਜੀ, ਇਹ ਤਾਂ ਬੜਾ ਸੁਣ ਕੇ ਹੈਰਾਨੀ ਹੁੰਦੀ ਵੀ ਕਿ ਦੇਖੋ ਜਿਹੜਾ ਬੰਦਾ ਪੰਜਾਬੀ ਸੱਭਿਆਚਾਰ ਨੂੰ, ਪੰਜਾਬੀ ਕਲਚਰ ਨੂੰ ਇੰਨਾ ਵਰਲਡ ਲੈਵਲ ਤੇ ਪ੍ਰਮੋਟ ਕਰਨ ਲੱਗਿਆ ਹੋਇਆ, ਉਹਦੇ ਤੇ ਅਟੈਕ ਕਰਕੇ ਮੈਨੂੰ ਸਮਝ ਨਹੀਂ ਲੱਗਦਾ ਕਿ ਉਹ ਸ਼ੋਅ ਕੀ ਕਰਨਾ ਚਾਹੁੰਦੇ, ਜਿਨ੍ਹਾਂ ਨੇ ਨੁਕਸਾਨ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਵੀ ਉਹਦੇ ਤੋਂ ਕੀ ਓਬਜੈਕਸ਼ਨ ਹੈ, ਕੀ ਹੈ ਵੀ ਕੀ ਉਹਨੇ ਕੋਈ ਓਬਜੈਕਸ਼ਨੇਬਲ ਰੋਲ ਕੀਤਾ ਹੈ, ਕੋਈ ਓਬਜੈਕਸ਼ਨੇਬਲ ਕੋਈ ਸਟੇਟਮੈਂਟ ਦਿੱਤੀ ਹੈ, ਮੈਨੂੰ ਹੈਰਾਨੀ ਹੈ ਇਸ ਚੀਜ਼ ਦੀ ਬਸ। ਦੱਸ ਦਿਓ ਕੋਈ ਗੱਲ ਨੀ ਹੁਣੇ ਦੱਸ ਦਿਓ ਬਹੁਤ ਖੂਬਸੂਰਤ ਵਧੀਆ ਆਵਾਜ਼ ਤੁਹਾਡੀ ਆ ਰਹੀ ਹੁਣ
2: ਆਪਣੇ ਰੇਡੀਓ ਵਾਲੇ ਨੇ ਲੈ ਖਬਰ ਲਈ ਆ ਪੂਰੀ ਉਹ ਕਹਿੰਦੇ ਬਹੁਤ ਬੜੀ ਗੱਡੀ ਸੀ ਕੋਈ ਅਸਰ ਨੀ ਹੋਇਆ ਉਹ ਕਿਸੇ ਹੋਰ ਦੇ ਨਾਂ ਪੇ ਉਹ ਕਹਿੰਦੇ ਆਪ ਜਦੋਂ ਸੀ ਗੱਡੀ ਕੋਈ ਹੋਰ ਸੀਗਾ ਨਾ
0: ਚਲੋ ਮੇਰਾ ਮਤਲਬ ਕਹਿਣ ਤੋਂ ਅਟੈਕ ਤੇ ਹੋਇਆ ਨਾ
2: ਹੋਇਆ
0: ਗੱਡੀ ਤੇ ਬੁਲਟ ਪਰੂਫ ਸੀ ਤਾਂ ਹੀ ਤਾਂ ਬਚਾ ਹੋ ਗਿਆ ਸਾਰਾ
2: ਚਲੋ ਪਰਮਾਤਮਾ ਕਰੇ ਉਹ ਮੁੰਡਾ ਬਹੁਤ ਚੰਗਾ ਮੈਂ ਤਾਂ ਇੱਥੇ ਸ਼ੋਅ ਮਿਸ ਕਰਕੇ ਮੈਂ ਬੈਨਕੋਟ ਚਲ ਗਈ ਉਹਨੇ ਲੇਟ ਕਰ ਲਿਆ ਸ਼ੋਅ
0: ਜੀ ਜੀ ਜੀ ਜੀ ਮੈਂ ਗੀਤ ਇੱਕ ਆਇਆ ਸੀ ਤੁਸੀਂ ਦੱਸੋ ਕੋਈ ਸਿੰਗਰ ਦਾ ਨਾਮ ਨਾਮ ਦੱਸੋ
6: ਪਰਮਜੀਤ ਪੰਮੀ ਇੰਗਲੈਂਡ ਵਾਲੀ ਗੀਤ ਦੇ ਬੋਲ ਜੱਟੀ ਬੁਲਬੁਲ ਵਰਗੀ ਮੁੰਡਿਆ ਮੋਹਣੀ ਜ਼ਿਆਦਾ ਲਾ ਕੇ
0: ਜੱਟੀ ਬੁਲਬੁਲ ਵਰਗੀ ਇੰਨੇ ਨਾਲ ਨਿਕਲਿਓ ਸੋਰੀ ਮੇਰੇ ਤੋਂ ਗਲਤੀ ਦੇ ਨਾਲ 57 57 ਨਿਕਲ ਗਿਆ 6473675353 ਸਾਡਾ ਨੰਬਰ ਹੈ ਤੇ ਤੁਸੀਂ ਕੋਈ ਗੱਲਬਾਤ ਕਰਨੀ ਹੋਏ ਤਾਂ ਕਰ ਸਕਦੇ ਹੋ ਸੋ ਇਹ ਖਬਰ ਤਾਂ ਮੈਂ ਤੁਹਾਡੇ ਨਾਲ ਇਹ ਸ਼ੇਅਰ ਕੀਤੀ ਹੈ ਦੂਸਰਾ ਇੱਕ ਚੀਜ਼ ਹੋਰ ਮੇਰੇ ਮਨ ਦੇ ਵਿੱਚ ਹੈ ਨਾ ਕਿ ਦੇਖੋ ਹੁਣ ਕੋਈ ਉਹਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਲਾਗਦਾਟ ਨਹੀਂ ਕੋਈ ਐਸੀ ਗੱਲ ਨਹੀਂ ਹੁਣ ਅੱਜ ਕੱਲ੍ਹ ਇਹ ਲੱਗਦਾ ਹੈ ਵੀ ਬੰਦਾ ਕਿਹਦੇ ਤੇ ਭਰੋਸਾ ਕਰੇ ਤੇ ਕਿਹਦੇ ਤੇ ਭਰੋਸਾ ਨਾ ਕਰੇ ਆਦਮੀ ਦਾ ਆਦਮੀ ਤੋਂ ਵਿਸ਼ਵਾਸ ਜਿਹੜਾ ਉੱਠਦਾ ਨਹੀਂ ਜਾ ਰਿਹਾ ਦਿਨ ਬ ਦਿਨ ਵੈਸੇ ਸਾਡੇ ਲੱਗਦੇ ਢੀਂਡਸਾ ਸਾਹਿਬ ਬੜੀ ਮੁਦਤ ਬਾਅਦ ਅੱਜ ਮੈਨੂੰ ਲੱਗਦਾ ਹੈ ਆਉਣੇ ਰਾਏ ਹਾਂਜੀ ਢੀਂਡਸਾ ਸਾਹਿਬ ਸਤਿ ਸ਼੍ਰੀ ਅਕਾਲ ਹੈਲੋ ਢੀਂਡਸਾ ਸਾਹਿਬ ਆਉਣੇ ਰਹੋ ਤੁਸੀਂ ਚਲੋ ਮਾੜੇ ਕੰਮ ਦਾ ਨਤੀਜਾ ਮਾੜਾ ਹੀ ਨਿਕਲਣਾ ਜੇ ਉਹ ਸਰਕਾਰ ਏਦਾਂ ਦੀ ਕਰਦੀ ਹੈ ਤੇ ਉਹਨਾਂ ਨੂੰ ਰਿਜ਼ਲਟ ਭੁਗਤਣੇ ਪੈਣਗੇ ਇਸ ਚੀਜ਼ ਦੀ ਫਿਰ ਕੋਈ ਲੋਕਾਂ ਦੇ ਵਿੱਚ ਧਿਆਨ ਚ ਹੈਗੀ ਹੈ ਨਾ ਹੌਲੀ ਹੌਲੀ ਚੀਜ਼ਾਂ ਜੇ ਤੁਹਾਨੂੰ ਤੁਹਾਡੇ ਨੋਟਿਸ ਹੈ ਤਾਂ ਸਾਰਿਆਂ ਨੂੰ ਇਹ ਚੀਜ਼ਾਂ ਧਿਆਨ ਚ ਹੈਗੀਆਂ ਅੰਦਰ ਖਾਤੇ ਤੇ ਕੋਈ ਨੀ ਭੁਗਤਣਾ ਪਊ ਉਹਨਾਂ ਨੂੰ ਜਦੋਂ ਆਉਣਗੇ ਅੱਗੇ ਇਲੈਕਸ਼ਨ ਤੇ ਭੁਗਤਣਾ ਪਊਗਾ ਲੋਕ ਦੇਣਗੇ ਸਬਕ ਸਿਖਾਉਣਗੇ ਜੀ ਇਸ ਚੀਜ਼ ਦਾ ਫਿਰ
7: ਟੌਪਿਕ
0: ਅੱਜ ਇਹ ਚੱਲ ਰਿਹਾ ਜੀ ਕਿ ਦਿਨ ਬ ਦਿਨ ਆਦਮੀ ਨਹੀਂ ਮੈਂ ਟੌਪਿਕ ਇਹੀ ਸ਼ੁਰੂ ਕੀਤਾ ਸੀ ਕਿ ਦਿਨ ਬ ਦਿਨ ਆਦਮੀ ਦਾ ਆਦਮੀ ਤੋਂ ਵਿਸ਼ਵਾਸ ਜਿਹੜਾ ਉਹ ਉੱਠਦਾ ਕਿਉਂ ਜਾ ਰਿਹਾ ਅਸੀਂ ਕਿਸੇ ਅਸੀਂ ਮਤਲਬ ਆਦਮੀ ਦਾ ਆਦਮੀ ਤੋਂ ਵਿਸ਼ਵਾਸ ਕਿਉਂ ਉੱਠਦਾ ਜਾ ਰਿਹਾ ਦਿਨ ਬ ਦਿਨ ਪਹਿਲਾਂ ਅਸੀਂ ਇੱਕ ਦੂਸਰੇ ਦੇ ਉੱਪਰ ਬਹੁਤ ਵਿਸ਼ਵਾਸ ਕਰਦੇ ਸੀ, ਅੱਜ ਕੱਲ ਆਦਮੀਆਂ ਦੇ ਡਬਲ ਡਬਲ ਚਿਹਰੇ ਨਜ਼ਰ ਆਉਂਦੇ ਆ, ਉੱਤੋਂ ਦੇਖਣ ਨੂੰ ਕੁਝ ਹੋਰ ਹੈ, ਅੰਦਰੋਂ ਪਤਾ ਨਹੀਂ ਉਹਦੇ ਮਨ ਦੇ ਵਿੱਚ ਕੀ ਮੈਲ ਭਰੀ ਹੋਈ ਹੈ। ਅੱਜ ਕੱਲ ਕਿਸੇ ਦੇ ਉੱਪਰ ਦੇਖ ਕੇ ਤੁਸੀਂ ਜੱਜ ਨਹੀਂ ਕਰ ਸਕਦੇ ਵੀ ਇਹ ਬੰਦਾ ਤੁਹਾਡਾ ਵੈਲ ਵਿਸ਼ਰ ਹੈ ਜਾਂ ਤੁਹਾਡਾ ਐਨੀਮੀ ਹੈ ਜਾਂ ਤੁਹਾਡਾ ਦੋਸਤ ਹੈ ਜਾਂ ਤੁਹਾਡਾ ਦੁਸ਼ਮਣ ਹੈ।
7: ਬਟ ਮੈਂ ਸੁਣਦਾ ਵੀ ਜਿਹੜਾ ਵੀ ਮੈਂ ਹੁਣ ਇੱਕ ਅੱਧਾ ਸੁਣਿਆ ਹੈਗਾ ਵੀ ਉਹ ਬੰਦਾ ਠੀਕ ਨਹੀਂ ਸੀਗਾ।
0: ਨਹੀਂ ਨਹੀਂ ਉਹ ਤਾਂ ਗੱਲ ਹੋ ਰਹੀ ਸੀ ਜੀ ਐਮੀ ਵਿਰਕ ਦੇ ਉੱਪਰ, ਐਪਸ ਬੋਰਡ ਦੇ ਉੱਪਰ ਜਿਹੜਾ ਸਾਡਾ ਸਿੰਗਰ ਜਿਹੜਾ ਐਕਟਰ ਹੈ ਨਾ ਉਹਦੇ ਉੱਪਰ ਹਮਲਾ ਹੋਇਆ, ਪ੍ਰੋਗਰਾਮ ਕਰਕੇ ਉਹ ਜਾ ਰਿਹਾ ਸੀ, ਉਹਦੀ ਗੱਡੀ ਦੇ ਉੱਪਰ ਕਿਸੇ ਨੇ ਗੋਲੀਆਂ ਦੇ ਨਾਲ ਅਟੈਕ ਕੀਤਾ, 7 ਗੋਲੀਆਂ ਚਲਾਈਆਂ ਪਰ ਉਹ ਬਚਾ ਹੋ ਗਿਆ। ਇਹ ਤਾਂ ਉਹਦਾ ਜ਼ਿਕਰ ਹੋ ਰਿਹਾ ਸੀ।
7: ਚਲੋ ਮੈਨੂੰ ਨਹੀਂ ਪਤਾ ਸੀ ਇਹ ਗੱਲ।
0: ਹਾਂ ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ, ਚਲੋ ਸ਼ੁਕਰੀਆ ਫੋਨ ਕਰਨ ਵਾਸਤੇ, ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ,
7: ਸ਼ੁਕਰੀਆ,
0: ਥੈਂਕ ਯੂ। ਸੋ ਦੋਸਤੋ 6463637 6475353535 ਸਾਡਾ ਨੰਬਰ ਹੈ ਤੇ ਚਲੋ ਸ਼ੁਰੂਆਤ ਆਪਾਂ ਕਰਦੇ ਹਾਂ ਅੱਜ ਪ੍ਰੋਗਰਾਮ ਦੀ ਇੱਕ ਖੂਬਸੂਰਤ ਜਿਹੇ ਗਾਣੇ ਦੇ ਨਾਲ। ਖੂਬਸੂਰਤ ਜਿਹਾ ਗਾਣਾ, ਮੇਰਾ ਖਿਆਲ ਤੁਸੀਂ ਉਸਨੂੰ ਲਾਈਕ ਕਰੋਗੇ, ਬੜਾ ਜੋਸ਼ ਖਰੋਸ਼ ਵਾਲਾ ਸਾਡਾ ਸਿੰਗਰ, ਉਸਦਾ ਨਾਮ ਦੱਸਣ ਦੀ ਲੋੜ ਹੀ ਨਹੀਂ, ਗਾਣਾ ਲੱਗੇਗਾ ਤੁਸੀਂ ਆਪਣੇ ਆਪ ਪਹਿਚਾਣ ਲਓਗੇ।

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ 9548 ਸੰਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
0: ਬਹੁਤ ਵਧੀਆ ਜੀ, ਬਿਲਕੁਲ ਠੀਕ ਠਾਕ ਹੈ।
1: ਹਾਂਜੀ ਹਾਂਜੀ, ਪਹਿਲਾਂ ਤਾਂ ਤੁਹਾਡਾ ਮੈਂ ਸ਼ੁਕਰ ਅਦਾ ਕਰਨਾ ਚਾਹੁੰਦਾ ਜਿਹੜਾ ਆਪਣਾ ਕੀਮਤੀ ਟਾਈਮ ਦਿੱਤਾ ਹੈਗਾ ਤੁਹਾਡਾ ਰੇਡੀਓ ਪ੍ਰੋਗਰਾਮ।
0: ਨਹੀਂ ਕੋਈ ਗੱਲ ਨਹੀਂ, ਰੇਡੀਓ ਪ੍ਰੋਗਰਾਮ ਜਿਹੜੇ ਉਹ ਦੋਸਤਾਂ ਮਿੱਤਰਾਂ ਦੇ ਨਾਲ ਮਿਲ ਕੇ ਹੀ ਖੂਬਸੂਰਤ ਬਣਦੇ ਆ, ਕੋਈ ਸ਼ੁਕਰੀਆ ਕਰਨ ਵਾਲੀ ਗੱਲ ਨਹੀਂ ਹੈ। ਤੁਹਾਡਾ ਆਪਣਾ ਪ੍ਰੋਗਰਾਮ ਹੈ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਫੋਨ ਕਰਨ ਵਾਸਤੇ।
1: ਹਾਂਜੀ, ਮਹਾਰਾਜ ਵੀਰ ਜੀ, ਜਿਹੜਾ ਤੇ ਟੌਪਿਕ ਜਿਹੜਾ ਨਾ, ਇਹ ਕੀ ਕਹਿੰਦੇ ਆਪਣੇ ਕੀ ਕਹਿੰਦੇ ਪੰਜਾਬੀ ਦੁਖਤੀ ਰੰਗ ਹੈਗੀ ਆ
0: ਜੀ ਜੀ,
1: ਜਿੰਨੀ ਕਿ ਵੀਰ ਜੀ ਜਿੰਨੇ ਵੀ ਹੁਣ ਤੱਕ ਕੰਮ ਹੋ ਰਿਹਾ, ਚਾਹੇ ਮੂਰਤੀਆਲਾ ਮਰਵਾਇਆ, ਚਾਹੇ ਦੀਪ ਸਿੱਧੂ ਵੀ ਹੈਗਾ
0: ਜੀ,
1: ਚਾਹੇ ਆਪਣਾ ਕੀ ਕਹਿੰਦੇ ਕਨੇਡਾ ਦੀ ਧਰਤੀ ਤੇ ਉੱਥੇ ਕੀ ਨਾਮ ਹੈਗਾ ਉਹ ਆਪਣਾ ਜਿਹੜਾ ਨਿੱਜਰ ਵੀ ਮਰਵਾਇਆ, ਯਾਨੀ ਕਿ ਹੁਣ ਹੁੰਦਾ ਅਮਰੀਕਾ ਦੇ ਵਿੱਚ ਪਿਛਲੇ ਮਹੀਨੇ ਉਹਨਾਂ ਦੇ ਕੀ ਕਹਿੰਦੇ ਉਹਨਾਂ ਨੇ ਸਾਰੇ ਆਪਣੇ ਉਹਨਾਂ ਨੇ ਅਨਸੀਲਿੰਗ ਕਰਤੀ ਸੀ ਡਾਕੂਮੈਂਟ ਦੀ, ਜਿਹਨਾਂ ਵਿੱਚ ਕਰਿਆ ਵੀ ਇੰਡੀਆ ਦੀ ਰੋ ਏਜੰਸੀ ਦਾ ਹੱਥ ਹੈਗਾ, ਯਾਨੀ ਕਿ ਭਾਜੀ ਮੇਰੇ ਸਮਝ ਨੀ ਆਉਂਦਾ, ਜਦੋਂ ਵੀਜ਼ਾ ਲੈਣਾ ਹੁੰਦਾ ਨਾ ਆਪਣੇ ਵਰਗੇ ਨੇ ਇੰਡੀਆ ਤੋਂ ਆਉਣ ਵਾਸਤੇ 30,000 ਪੁੱਛਦੇ ਕੁਐਸਚਨ, ਜਦੋਂ ਇਹਨਾਂ ਨੇ ਅਜੇ ਟੈਰੋਰਿਸਟ ਹੀ ਕਹਾਂਗੇ ਆਪਾਂ ਨੂੰ, ਕਿ ਜਿਹੜੇ ਆਪਣੇ ਸਿੱਖ ਭਰਾਵਾਂ ਨੂੰ ਆ ਕੇ ਸਿੱਖ ਨੇੜੇ ਧਰਤੀ ਚ ਮਾਰਦੇ ਹੈਗੇ ਆ, ਤੇ ਦੇਖੋ ਇਹਨਾਂ ਵਾਸਤੇ ਕੋਈ ਕਾਨੂੰਨ ਨੀ ਹੈਗਾ, ਇਹਨਾਂ ਨੂੰ ਕਲੀਨ ਚਿੱਟ ਮਿਲ ਕੇ ਸਿੱਧੇ ਨਾਲ ਦੀ ਨਾਲ ਇੰਡੀਆ ਸਰਕਾਰ ਤੋਂ ਪਾਸਪੋਰਟ ਮਿਲੀ ਜਾਂਦੇ ਆ। ਦੱਸੋ ਵੀਰ ਜੀ ਹੁਣ ਕਿੰਨੀ ਗਲਤ ਗੱਲ ਹੈਗੀ ਆ
0: ਜੀ ਜੀ ਜੀ
1: ਮੈਂ ਤਾਂ ਨਾਲੇ ਜਿਹੜਾ ਪਹਿਲਾਂ ਭਾਈ ਸਾਹਿਬ ਨੇ ਜ਼ਿਕਰ ਕੀਤਾ, ਜਿਹੜੇ ਆਪਣੇ ਥੋੜਾ ਆਪਣੇ ਪੰਜਾਬੀ ਪੜਿਆ ਕੇ ਗੈਲਰੀ ਚ, ਉਹਨੇ ਤਾਂ ਕਈ ਤਾਂ ਆਪਣੇ ਸਰਦਾਰ ਵੀ ਹੈਗੇ ਆਪਣੇ। ਹਾਂਜੀ, ਕਿਉਂਕਿ ਅਗਰ ਦੂਜਾ ਬੰਦਾ ਨਾਲੇ ਪਹਿਚਾਣ ਜਾਵੇ ਸਰਦਾਰ ਜੀ, ਦੂਰੋਂ ਪਹਿਚਾਣ ਹੋ ਜਾਂਦੀ ਹੈ।
0: ਚਲੋ ਸ਼ੁਕਰੀਆ, ਮਿਹਰਬਾਨੀ, ਸ਼ੁਕਰੀਆ, ਥੈਂਕ ਯੂ ਵੈਰੀ ਮਚ। ਸੋ ਦੋਸਤੋ, ਕੁੱਲ ਮਿਲਾ ਕੇ ਦੇਖੋ, ਹੈ ਤਾਂ ਬੁਰੀ ਗੱਲ ਹੀ ਹੈ, ਜਿੱਥੋਂ ਵੀ ਕੋਈ ਜਿਹੜੀ ਮਾੜੀ ਘਟਨਾ ਵਾਪਰਦੀ ਹੈ ਨਾ, ਜਿੱਥੇ ਜਦੋਂ ਸੁਣੀਦਾ ਕੋਈ ਸਾਡਾ ਭੈਣ ਭਰਾ ਜਿਹੜਾ ਪੰਜਾਬ ਨੂੰ ਬਿਲੋਂਗ ਕਰਦਾ ਵਿੱਚ ਇਨਵੋਲਵ ਹੈ, ਕੋਈ ਗੱਲਬਾਤ ਸਾਹਮਣੇ ਆਉਂਦੀ ਹੈ ਤੇ ਅਫਸੋਸ ਹੁੰਦਾ, ਕਿਉਂਕਿ ਖੁਦ ਅਸੀਂ ਉਸ ਪੰਜਾਬ ਨੂੰ ਬਿਲੋਂਗ ਕਰਦੇ ਹਾਂ, ਸਾਡਾ ਰਗਾਂ ਰਗਾਂ ਦੇ ਵਿੱਚ ਪੰਜਾਬੀ ਸੱਭਿਆਚਾਰ ਵਸਿਆ ਹੋਇਆ, ਸਾਡੇ ਰਿਸ਼ਤੇਦਾਰ ਸਕੇ ਸੰਬੰਧੀ ਸਾਡੀ ਜਨਮ ਭੂਮੀ ਹੈ। ਦੁੱਖ ਹੁੰਦਾ ਹੈ ਉੱਥੋਂ ਦੀਆਂ ਖਬਰਾਂ ਸੁਣ ਕੇ, ਕਿਉਂਕਿ ਅਸੀਂ ਉੱਥੋਂ ਦੇ ਬਛਿੰਦੇ ਹਾਂ, ਉੱਥੋਂ ਦੇ ਰਹਿਣ ਵਾਲੇ ਹਾਂ, ਉਸਦਾ ਸਾਡਾ ਪਿਆਰ ਸਾਡੇ ਦਿਲਾਂ ਦੇ ਵਿੱਚ ਉਹ ਵੱਸਦਾ, ਤੇ ਜਦੋਂ ਉੱਥੇ ਦੀ ਕੋਈ ਮਾੜੀ ਖਬਰ ਅਸੀਂ ਸੁਣਦੇ ਹਾਂ, ਉੱਥੋਂ ਦੀ ਨਹੀਂ ਜਾਂ ਇੱਥੇ ਵੀ ਕੋਈ ਪੰਜਾਬੀ ਭੈਣ ਭਰਾ ਦੇ ਨਾਲ ਆਪਣੀ ਕੋਈ ਖਬਰ ਮਾੜੀ ਸੁਣਦੇ ਹਾਂ, ਤੇ ਮਨ ਨੂੰ ਬੜਾ ਅਫਸੋਸ ਹੁੰਦਾ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਆਇਆਂ ਨੂੰ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਠੀਕ ਠਾਕ ਹੋ?
2: ਵਧੀਆ ਜੀ, ਵਧੀਆ, ਤੁਸੀਂ ਸੁਣਾਓ, ਤੁਹਾਡਾ ਕੀ ਹਾਲ ਚਾਲ?
0: ਵਧੀਆ ਜੀ। ਡਾਕਟਰ ਸਾਹਿਬ, ਅੱਜ ਗੱਲਬਾਤ ਸਾਡੀ ਚੱਲ ਰਹੀ ਹੈ ਕਿ ਦਿਨ ਬ ਦਿਨ ਆਦਮੀ ਦਾ ਆਦਮੀ ਤੋਂ ਵਿਸ਼ਵਾਸ ਜਿਹੜਾ ਉਹ ਘੱਟ ਕਿਉਂ ਹੁੰਦਾ ਜਾ ਰਿਹਾ?
2: ਕਹਿੰਦੇ ਹੁੰਦੇ ਨੇ ਜੀ ਕਿ ਨਵਾਂ 9 ਦਿਨ, ਪੁਰਾਣਾ 100 ਦਿਨ।
0: ਇਹ ਵੀ ਬਿਲਕੁਲ ਠੀਕ ਹੈ।
2: ਹਾਂ, ਜੇ ਪੁਰਾਣੇ ਦੋਸਤ ਨੇ ਉਹੀ ਕੰਮ ਆਉਂਦੇ ਨੇ, ਨਵੇਂ ਦੇ ਅੱਜ ਕੱਲ ਮਟੀਰੀਅਲ ਇਸੇ
0: ਤੋਂ ਹੋ ਗਿਆ। ਪਹਿਲੇ ਪਹਿਲ ਦੋਸਤ ਹੁੰਦੇ ਸੀ ਤੇ ਇੱਕ ਦੂਸਰੇ ਦੇ ਉੱਪਰ ਮਰ ਮਿਟਦੇ ਹੁੰਦੇ ਸੀ, ਵਿਸ਼ਵਾਸ ਤਾਂ ਬੜੀ ਛੋਟੀ ਗੱਲ ਹੁੰਦੀ ਸੀ, ਇੱਕ ਦੂਸਰੇ ਦੇ ਉੱਪਰ ਇੰਨਾ ਅੰਧਾ ਵਿਸ਼ਵਾਸ ਹੁੰਦਾ ਸੀ ਵੀ ਕਿਸੇ ਦੇ ਘਰ ਰਹਿ ਪੈਣਾ, ਕਿਸੇ ਨੂੰ ਜੋ ਮਰਜ਼ੀ ਚੀਜ਼ ਦੇ ਦੇਣੀ, ਕੋਈ ਲੈਣ ਦਾ, ਕੋਈ ਮੰਗਣ ਦਾ, ਮਤਲਬ ਇੰਨਾ ਫੇਥ ਹੁੰਦਾ ਸੀ ਇੱਕ ਦੂਸਰੇ ਦੇ ਉੱਪਰ ਕਿ ਇੱਕ ਦੂਸਰੇ ਦੀ ਕਸਮ ਖਾਧੀ ਜਾ ਸਕਦੀ ਸੀ ਰਿਐਲਿਟੀ ਦੇ ਵਿੱਚ। ਅੱਜ ਕੱਲ ਤੇ ਮੈਨੂੰ ਲੱਗਦਾ ਨੀ ਲੋਕ ਹੱਥਾਂ ਤੇ ਹੱਥ ਮਾਰਦੇ ਫਿਰਦੇ ਐ, ਕੋਈ ਵਿਸ਼ਵਾਸ ਦੀ ਕੋਈ ਚੀਜ਼ ਨਹੀਂ ਮੈਨੂੰ ਨਜ਼ਰ ਆਉਂਦੀ ਕੋਈ ਨਾ ਕੋਈ, ਹੈ ਨਾ?
2: ਅੱਜ ਕੱਲ ਤੇ ਜੇਲ ਤੋਂ ਕੰਮ ਕੱਢਣ ਨੂੰ ਫਿਰਦੇ ਨੇ।
0: ਬਿਲਕੁਲ ਬਿਲਕੁਲ ਸਹੀ ਗੱਲ।
2: ਦੇਖੋ ਪੁਰਾਣੇ ਜਿੰਨੇ ਨੇ ਰੋਜ਼ ਇੰਡੀਆ ਪਿੱਛੇ ਅਮਰੀਕਾ ਪਿੱਛੇ ਨੇ, ਉਹ ਫੋਨ ਕਰਦੇ ਹੀ ਕਰਦੇ
0: ਨੇ। ਬਿਲਕੁਲ ਬਿਲਕੁਲ,
2: ਦੂਜੇ ਕੋਲ ਕੌਣ ਇੱਥੇ ਨੇੜੇ ਨੀ ਮਿਲਦਾ ਕੋਈ।
0: ਬਿਲਕੁਲ ਬਿਲਕੁਲ ਸਹੀ ਗੱਲ। ਚਲੋ ਡਾਕਟਰ ਸਾਹਿਬ, ਡਾਕਟਰ ਜਸਵੀਰ ਚੌਹਾਨ ਜੀ ਸਾਡੇ ਨਾਲ ਜੁੜਦੇ ਨੇ ਜੀ ਰੋਜ਼, ਬਹੁਤ ਵਧੀਆ ਡਾਕਟਰ ਨੇ, ਬੜਾ ਲੰਬਾ ਤਜਰਬਾ ਹੋਮਿਓਪੈਥੀ ਦੇ ਵਿੱਚ ਇਹਨਾਂ ਦਾ, 647-993-1484 ਇਹਨਾਂ ਦਾ ਨੰਬਰ ਹੈ। ਤੁਹਾਨੂੰ ਕੋਈ ਸਿਹਤ ਸੰਬੰਧੀ ਕੋਈ ਸਮੱਸਿਆ ਹੋਵੇ, ਤੁਸੀਂ ਕੋਈ ਇਹਨਾਂ ਤੋਂ ਕੋਈ ਲੈਣੀ ਚਾਹੁੰਦੇ ਹੋ ਮੈਡੀਸਨ, ਕੋਈ ਸਲਾਹ ਲੈਣੀ ਚਾਹੁੰਦੇ ਹੋ, ਕੋਈ ਐਡਵਾਈਸ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਸੰਪਰਕ ਕਰ ਸਕਦੇ ਹੋ 647-993-1484 ਤੇ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਮਿਹਰਬਾਨੀ, ਥੈਂਕ ਯੂ। ਵਿਸ਼ਵਾਸ ਜਿਹੜਾ ਦਿਨ ਬ ਦਿਨ ਦਿਨ ਬ ਦਿਨ ਘਟਦਾ ਕਿਉਂ ਜਾ ਰਿਹਾ ਸਾਡਾ ਇੱਕ ਦੂਸਰੇ ਦੇ ਪ੍ਰਤੀ ਪਰਟੀਕੁਲਰ? ਉਹ ਕਹਿੰਦੇ ਵੀ ਇੱਕ ਜਾਨਵਰ ਦੇ, ਇੱਕ ਹੁੰਦਾ ਇਨਸਾਨ, ਉਹ ਕਹਿੰਦਾ ਜਾਨਵਰ ਤੇ ਇਨਸਾਨ ਚ ਦੇਖੋ, ਕਹਿੰਦੇ ਜਾਨਵਰ ਤਾਂ ਨਜ਼ਰ ਆਉਂਦਾ ਸਾਹਮਣੇ, ਹੁਣ ਜੇ ਸ਼ੇਰ ਹੈ ਤੇ ਸ਼ੇਰ ਨੂੰ ਵੇਖ ਕੇ ਅਸੀਂ ਇਹ ਥੋੜੋ ਅੰਦਾਜ਼ਾ ਮਨ ਚ ਲਾਵਾਂਗੇ ਵੀ ਇਹਨੇ ਰਹਿਮ ਕਰਨਾ, ਉਹ ਖੂੰਖਾਰ ਜਾਨਵਰ ਉਹਨੇ ਸ਼ਿਕਾਰ ਕਰਨਾ ਹੀ ਕਰਨਾ। ਕੋਈ ਹੋਰ ਬਗਿਆੜ ਦੇਖ ਲਓ, ਕੋਈ ਹੋਰ ਕੋਈ ਵੀ ਦੇਖ ਲਓ, ਜਾਨਵਰ ਦੇਖ ਲਓ, ਜਾਨਵਰ ਨੂੰ ਦੇਖ ਕੇ ਜੋ ਤੁਹਾਡੇ ਮਨ ਦੇ ਵਿੱਚ ਇਮੇਜ ਬਣੂਗਾ ਨਾ ਵੀ ਇਹ ਭਾਈ ਏਦਾਂ ਦਾ, ਉਹ ਉਦਾਂ ਦਾ ਹੀ ਹੈ। ਜਿੱਦਾਂ ਦਾ ਨਜ਼ਰ ਆਉਂਦਾ ਉਦਾਂ ਦੇ ਹੀ ਉਸਦੇ ਗੁਣ, ਉਸਦੀਆਂ ਕੁਆਲਿਟੀਜ਼, ਉਸਦੇ ਜਿਹੜੇ ਚੀਜ਼ਾਂ ਸਾਨੂੰ ਨਾ ਨਜ਼ਰ ਆ ਜਾਂਦੀਆਂ। ਉਹ ਕਹਿੰਦੇ ਕਿ ਇਨਸਾਨ ਇਹ ਹੈ ਨਾ, ਇਹਦਾ ਤੁਸੀਂ ਦੇਖ ਕੇ ਅੰਦਾਜ਼ਾ ਨਹੀਂ ਲਗਾ ਸਕਦੇ ਵੀ ਇਹ ਇਨਸਾਨ ਕਿਸ ਤਰ੍ਹਾਂ ਦਾ ਹੋਊਗਾ। ਉੱਪਰੋਂ ਦੇਖਣ ਨੂੰ ਭੱਦਰ ਪੁਰਸ਼ ਹੈ, ਸੋਹਣਾ ਸੁਨੱਖਾ ਹੈ, ਹੁਣ ਉਹਦੇ ਮਨ ਦੇ ਵਿੱਚ ਕੀ ਹੈ ਇਹ ਦੇਖ ਕੇ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ। ਉਹ ਕਹਿੰਦੇ ਇੱਕ ਵਾਰ ਨਾ ਇਸ ਤਰ੍ਹਾਂ ਹੀ ਜੰਗਲ ਦੇ ਵਿੱਚ ਨਾ ਇੱਕ ਪੇੜ ਦੇ ਉੱਪਰ ਇੱਕ ਚਿੜੀ ਤੇ ਚਿੜਾ ਬੈਠੇ ਹੋਏ ਸੀ। ਉਹ ਇੱਕ ਇਨਸਾਨ ਆ ਰਿਹਾ ਸੀ ਉੱਥੋਂ ਵਿਚਾਰਾ, ਤੇ ਉਹ ਚਿੜੀ ਕਹਿੰਦੀ ਨਾ ਆਪਾਂ ਨਾ ਉੱਡ ਚੱਲੀਏ ਇੱਥੋਂ, ਉਹ ਬੰਦਾ ਆ ਗਿਆ ਤੇ ਪਤਾ ਨਹੀਂ ਉਹ ਆਪਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ ਭਾਈ। ਉਹ ਚਿੜਾ ਕਹਿੰਦਾ ਵੀ ਨਹੀਂ ਨਹੀਂ ਐਸੀ ਕਿਹੜੀ ਗੱਲ ਹੈ, ਉਹਨੇ ਆਪਾਂ ਨੂੰ ਕੀ ਕਹਿਣਾ, ਉਹ ਵਿਚਾਰਾ ਚੁੱਪ ਕਰਕੇ ਤੁਰਿਆ ਹੁੰਦਾ ਤੇ ਉਹਨੇ ਆਪਾਂ ਨੂੰ ਕਿਹੜਾ ਨੁਕਸਾਨ ਪਹੁੰਚਾਉਣਾ, ਆਰਾਮ ਨਾਲ ਬੈਠੇ ਰਹੇ। ਚਿੜੀ ਉਹਨੂੰ ਕਹਿੰਦੀ ਰਹੀ ਵੀ ਉੱਡ ਚੱਲੀਏ, ਇਹਦਾ ਕੋਈ ਭਰੋਸਾ ਨਹੀਂ ਹੈਗਾ। ਚਿੜਾ ਕਹਿੰਦਾ ਨਹੀਂ ਨਹੀਂ ਨਹੀਂ ਨਹੀਂ, ਉਹ ਦੇਖਣ ਨੂੰ ਬੜਾ ਸਮਝਦਾਰ ਲੱਗਦਾ, ਸਿਆਣਾ ਲੱਗਦਾ, ਤੇ ਉਹਨੇ ਆਪਾਂ ਨੂੰ ਨੁਕਸਾਨ ਥੋੜਾ ਪਹੁੰਚਾਉਣਾ। ਗੱਲ ਉਹ ਹੋਈ ਜਦੋਂ ਕੋਲੇ ਥੋੜਾ ਜਾ ਗਿਆ, ਉਹਨੇ ਹੌਲੀ ਤੇ ਥੱਲੇ ਆਪਣੀ ਹੱਥ ਦੇ ਵਿੱਚੋਂ ਡੱਬ ਜੇ ਦੇ ਵਿੱਚੋਂ ਪਾਇਆ ਤੇ ਥੱਲਿਓਂ ਕੋਈ ਕੱਢਿਆ, ਕੋਈ ਹਥਿਆਰ ਧੁਰ ਜਿਹੜਾ ਉਹ ਮਾਰਿਆ, ਕੋਈ ਚਲਾਇਆ ਤੇ ਚਿੜਾ ਵਿਚਾਰੇ ਨੂੰ ਵੱਜਿਆ ਤੇ ਚਿੜਾ ਵਿਚਾਰਾ ਮਰ ਗਿਆ। ਤੇ ਚਿੜੀ ਨੇ ਨਾ ਉਹ ਸਾਰੀ ਗੱਲ ਜਿਹੜੀ ਉੱਥੇ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਤਾਂ ਮੈਸੇਜ ਦੇਣ ਵਾਸਤੇ ਉਹਨੇ ਗੱਲ ਰਾਜੇ ਕੋਲ ਪਹੁੰਚ ਗਈ ਜੀ, ਇਨਸਾਨ ਨੇ ਇਸ ਚਿੜੀ ਦਾ ਜਿਹੜਾ ਚਿੜਾ ਸੀ ਉਸਨੂੰ ਮਾਰ ਦਿੱਤਾ। ਤੇ ਚਿੜੇ ਨੇ ਉਹਨੇ ਰਾਜੇ ਨੇ ਬੁਲਾ ਲਿਆ ਜੀ, ਉੱਥੇ ਚਿੜੀ ਨੂੰ ਵੀ ਬੁਲਾ ਲਿਆ ਤੇ ਉਸ ਇਨਸਾਨ ਨੂੰ ਵੀ ਬੁਲਾ ਲਿਆ, ਤੂੰ ਭਾਈ ਇਹਨੂੰ ਮਾਰਿਆ ਤੇ ਤੂੰ ਗੁਨਾਹਗਾਰ ਹੈ। ਰਾਜੇ ਨੇ ਚਿੜੀ ਨੂੰ ਨਾ ਦੇ ਦਿੱਤੀ ਅਥਾਰਿਟੀ ਵੀ ਭਾਈ ਤੂੰ ਜੋ ਇਹਨੂੰ ਸਜ਼ਾ ਦੇਣੀ ਚਾਹੁੰਦੀ ਹੈ ਨਾ ਉਹ ਇਹਨੂੰ ਸਜ਼ਾ ਦੇ ਸਕਦੀ ਹੈ। ਚਿੜੀ ਵਿਚਾਰੀ ਨੇ ਸਜ਼ਾ ਕੀ ਦੇਣੀ ਸੀ? ਉਹ ਕਹਿੰਦੀ ਮਹਾਰਾਜ ਮੈਂ ਇਹਨੂੰ ਸਜ਼ਾ ਕੋਈ ਨਹੀਂ ਦੇਣੀ, ਮੈਂ ਸਿਰਫ ਇਹਨੂੰ ਇੱਕ ਸਬਕ ਦੇਣਾ ਵੀ ਭਾਈ ਜੇ ਤੂੰ ਸ਼ਿਕਾਰੀ ਹੈ ਨਾ ਤਾਂ ਸ਼ਿਕਾਰੀਆਂ ਵਾਲਾ ਲਿਬਾਸ ਪਹਿਨਿਆ ਕਰ। ਪਤਾ ਤਾਂ ਲੱਗੇ ਕਿਸੇ ਦੂਜੇ ਆਉਂਦੇ ਜਾਂਦੇ ਨੂੰ ਭਾਈ ਤੂੰ ਸ਼ਿਕਾਰ ਕਰਨਾ ਹੈ ਤੇ ਉਹ ਛੁਪ ਜਾਵੇ, ਲੁਕ ਜਾਵੇ। ਤੂੰ ਡਬਲ ਚਿਹਰਾ ਮਨ ਦੇ ਵਿੱਚ ਰੱਖ ਕੇ ਨਾ, ਭੱਦਰ ਪੁਰਸ਼ ਵਾਲਾ ਚਿਹਰਾ ਬਣਾ ਕੇ ਤੇ ਜਿਹੜਾ ਅੰਦਰ ਮਨ ਦੇ ਵਿੱਚ ਜਿਹੜੀ ਮੈਲ ਹੈ ਨਾ ਉਹ ਜਿਹੜੀ ਉਹ ਨੁਕਸਾਨਦਾਇਕ ਹੈ। ਇਹਦੇ ਕੰਪੈਰੇਟਿਵਲੀ ਤੁਸੀਂ ਦੇਖੋ, ਜਾਨਵਰ ਨੂੰ ਅਸੀਂ ਦੇਖਾਂਗੇ, ਜਾਨਵਰ ਨੂੰ ਦੇਖ ਕੇ ਸਾਡੇ ਮਨ ਦੇ ਵਿੱਚ ਇਹੀ ਆਉਣੀ ਭਾਈ ਇਹਦੇ ਤੋਂ ਨੁਕਸਾਨ ਹੈ ਸਾਨੂੰ, ਹੋ ਸਕਦਾ ਅਸੀਂ ਪਾਸਾ ਵੱਟ ਜਾਵਾਂਗੇ। ਆਦਮੀ ਤੋਂ ਦੇਖ ਕੇ ਤੁਸੀਂ ਨਹੀਂ ਵੱਟ ਸਕਦੇ, ਆਦਮੀ ਨੁਕਸਾਨ ਤੁਹਾਨੂੰ ਪਹੁੰਚਾਉਂਦਾ ਹੀ ਅਸਾਂ। ਜਿਹੜਾ ਨੁਕਸਾਨ ਵਾਲਾ ਮੈਲੇ ਮਨ ਦਾ ਹੋਏਗਾ ਨਾ, ਜਿਹਦੀ ਇੰਟੈਂਸ਼ਨ ਬੈਡ ਹੋਏਗੀ, ਉਹ ਤੁਹਾਡੇ ਨਾਲ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰੂਗਾ, ਬੜੀਆਂ ਸਿਆਣਿਆਂ ਵਾਲੀਆਂ ਗੱਲਾਂ ਕਰੂਗਾ, ਬੜੇ ਭੱਦਰ ਪੁਰਸ਼ਾਂ ਵਾਲੀਆਂ ਗੱਲਾਂ ਕਰੂਗਾ। ਹੌਲੀ ਹੌਲੀ ਹੌਲੀ ਹੌਲੀ ਆਪਣਾ ਵਿਸ਼ਵਾਸ ਤੁਹਾਡੇ ਦੇ ਉੱਪਰ ਪਹਿਲੇ ਜਿਤਾਊਗਾ ਵੀ ਤੁਹਾਡਾ ਵਿਸ਼ਵਾਸ ਬਣ ਜੇ ਉਹਦੇ ਵਿੱਚ, ਉਹ ਵਿਸ਼ਵਾਸ ਪੱਕਾ ਕਰਕੇ ਫਿਰ ਤੁਹਾਨੂੰ ਨੁਕਸਾਨ ਪਹੁੰਚਾਉਂਦਾ ਹੈ। ਤਾਂ ਜਦੋਂ ਵਿਸ਼ਵਾਸ ਟੁੱਟਦਾ ਹੈ ਨਾ, ਬ੍ਰੇਕ ਹੁੰਦਾ, ਉਹ ਜਿਹੜਾ ਨੁਕਸਾਨ ਹੈ ਨਾ ਉਹ ਨੁਕਸਾਨ ਜਿਹੜਾ ਤੁਹਾਨੂੰ ਫਿਜ਼ੀਕਲੀ ਸੱਟ ਲੱਗਣ ਨਾਲੋਂ ਵੀ ਜ਼ਿਆਦਾ ਡੈਮੇਜ ਕਰਦਾ, ਜ਼ਿਆਦਾ ਵੱਡਾ ਜ਼ਖਮੀ ਕਰਦਾ ਤੁਹਾਨੂੰ। ਇਹ ਕੰਮ ਜਿਹੜਾ ਇਨਸਾਨ ਹੀ ਕਰਦਾ। ਸੋ ਮੈਂ ਇਸ ਕਰਕੇ ਅੱਜ ਥੋੜ੍ਹਾ ਜਿਹਾ ਇਹ ਵਿਸ਼ਾ ਲਿਆ ਸੀ ਕਿ ਦਿਨ ਬ ਦਿਨ ਆਦਮੀ ਦਾ ਆਦਮੀ ਤੋਂ ਵਿਸ਼ਵਾਸ ਜਿਹੜਾ ਨਾ ਉਹ ਘਟਦਾ ਜਾ ਰਿਹਾ ਹੈ। ਇੱਕ ਪੁਰਾਣਾ ਸਮਾਂ ਸੀ ਕਿ ਆਂਢੀ ਗੁਆਂਢੀ ਕਿਸੇ ਘਰ ਵਾਲੇ ਨੇ ਕਿਤੇ ਜਾਣਾ ਹੁੰਦਾ, 2-4-5 ਦਿਨ ਆਪਣੇ ਗੁਆਂਢੀ ਨੂੰ ਚਾਬੀਆਂ ਫੜਾ ਜਾਣੀਆਂ ਵੀ ਇਹ ਮੇਰੇ ਘਰ ਦੀਆਂ ਚਾਬੀਆਂ ਤੇ ਤੇਰੀ ਜ਼ਿੰਮੇਵਾਰੀ ਹੈ। ਉਹਨਾਂ ਨੇ ਅਸੀਂ ਖੁਦ ਬਿਲੋਂਗ ਕਰਦੇ ਰਹੇ ਪਿੰਡਾਂ ਨੂੰ, ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋਗੇ ਕਿ ਜਿਸ ਘਰ ਦੇ ਚਾਬੀ ਦੇ ਕੇ ਜਾਈਦੀ ਸੀ ਨਾ ਉਹ ਘਰ ਵਿਚਾਰਾ ਆਪਣੇ ਘਰ ਨਾਲੋਂ ਉਹਨਾਂ ਦਾ ਘਰ ਦੀ ਜ਼ਿਆਦਾ ਧਿਆਨ ਰੱਖਦਾ ਹੁੰਦਾ ਸੀ ਕਿ ਯਾਰ ਨਹੀਂ, ਉਹਨਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ, ਸਾਡੇ ਤੇ ਫੇਥ ਕੀਤਾ, ਸਾਡੇ ਤੇ ਭਰੋਸਾ ਕੀਤਾ ਵੀ ਸਾਡਾ ਘਰ ਦਾ ਤੁਸੀਂ ਖਿਆਲ ਰੱਖਿਓ। ਸੋ ਅਮਾਨਤ ਦੇ ਵਿੱਚ ਖਿਆਨਤ ਪਹਿਲਾਂ ਨਹੀਂ ਹੁੰਦੀ ਸੀ, ਅੱਜ ਕੱਲ ਅਮਾਨਤ ਦੇ ਵਿੱਚ ਖਿਆਨਤ ਵੀ ਹੋਣ ਲੱਗ ਪਈ ਹੈ। ਕੋਈ ਕਲੀਅਰ ਕਰ ਸਕਦਾ ਅਮਾਨਤ ਵਿੱਚ ਖਿਆਨਤ? ਚਲੋ ਖੈਰ ਕੋਈ ਡਿਫੀਕਲਟ ਨਹੀਂ ਹੈ। ਅਮਾਨਤ ਮਤਲਬ ਜਿਹੜਾ ਬੰਦਾ ਤੁਹਾਡੇ ਕੋਲ ਕੋਈ ਅਮਾਨਤ ਰੱਖ ਕੇ ਜਾਵੇ ਵੀ ਇਹ ਮੇਰੀ ਅਮਾਨਤ ਹੈ ਭਾਈ ਤੇਰੇ ਕੋਲ ਪਈ, ਤੇ ਤੁਸੀਂ ਉਸ ਦੀ ਅਮਾਨਤ ਨੂੰ ਪਿੱਛੋਂ ਯੂਜ਼ ਕਰੋ ਜਾਂ ਉਸ ਨੂੰ ਨੁਕਸਾਨ ਪਹੁੰਚਾ ਦਿਓ ਜਾਂ ਉਸ ਨੂੰ ਇਸਤੇਮਾਲ ਕਰ ਲਵੋ ਜਾਂ ਉਸ ਨੂੰ ਲੈ ਕੇ ਮੁੱਕਰ ਜਾਵੋ ਬਾਅਦ ਚ ਦੇਣੋ ਉਸ ਨੂੰ ਵਾਪਸ, ਉਹਨੂੰ ਕਹਿੰਦੇ ਅਮਾਨਤ ਦੇ ਵਿੱਚ ਖਿਆਨਤ ਕਰਨੀ। ਸੋ ਪਹਿਲਾਂ ਨਹੀਂ ਅਸੀਂ ਪਹਿਲਾਂ ਲੋਕਾਂ ਦਾ ਭਰੋਸਾ ਹੁੰਦਾ ਸੀ ਇੱਕ ਦੂਸਰੇ ਤੇ, ਇੱਕ ਦੂਸਰੇ ਤੇ ਵਿਸ਼ਵਾਸ ਹੁੰਦਾ ਸੀ, ਇੱਕ ਦੂਸਰੇ ਦੇ ਉੱਪਰ ਅੰਧਾ ਵਿਸ਼ਵਾਸ ਕੀਤਾ ਜਾਂਦਾ ਸੀ ਔਰ ਲੋਕ ਫੁੱਲਫਿਲ ਕਰਦੇ ਸੀ ਇੱਕ ਦੂਸਰੇ ਦੇ ਉੱਪਰ ਵਿਸ਼ਵਾਸ ਨੂੰ। ਅੱਜ ਕੱਲ ਇਸੇ ਚੀਜ਼ ਦੀ ਕਮੀ ਹੈ ਦਿਨ ਬ ਦਿਨ ਦਿਨ ਬ ਦਿਨ, ਪਤਾ ਨਹੀਂ ਕਿਉਂ। ਇੱਕ ਤੇ ਟੈਕਨੋਲੋਜੀ ਜਿਹੜੀ ਆ ਗਈ ਹੈ ਨਾ, ਜਿਹੜਾ ਮੋਬਾਈਲ ਆ ਗਿਆ, ਜਿਹੜਾ ਇੰਟਰਨੈਟ ਆ ਗਿਆ, ਇਹਨੇ ਬੜੇ ਬੜੇ ਨਵੇਂ ਤਰੀਕੇ ਦੱਸ ਦਿੱਤੇ ਨੇ ਕਿ ਆਦਮੀ ਨੇ ਆਦਮੀ ਨੂੰ ਧੋਖਾ ਕਿੱਦਾਂ ਦੇਣਾ, ਆਦਮੀ ਨੇ ਆਦਮੀ ਨੂੰ ਡੋਜ ਕਿੱਦਾਂ ਕਰਨਾ। ਤੁਸੀਂ ਦੇਖ ਰਹੇ ਨੇ ਅੱਜ ਕੱਲ੍ਹ ਐਵੇਂ ਤਰ੍ਹਾਂ ਤਰ੍ਹਾਂ ਦੇ ਤੁਹਾਨੂੰ ਫੋਨ ਐਵੇਂ ਆਈ ਜਾਣਗੇ। ਵੇਖੋ ਜੀ, ਇੰਨਾ ਤੁਹਾਡਾ ਕ੍ਰੈਡਿਟ ਹੋਣਾ ਅਮਾਊਂਟ ਜਿਹੜਾ, ਤੇ ਤੁਸੀਂ ਆਪਣਾ ਮਾੜਾ ਜਿਹਾ ਨੂੰ ਕਲਿੱਕ ਕਰੋ ਥੱਲੇ ਜਿਹੜਾ ਲਿੰਕ ਦਿੱਤਾ ਉਹਨੂੰ। ਅਜੀਬੋ ਗਰੀਬ ਕਿਸਮ ਦੀ ਢੰਗ ਲੋਕਾਂ ਨੇ ਲੱਭ ਲਏ ਨੇ, ਠੱਗੀਆਂ ਦੇ, ਚੋਰੀਆਂ ਦੇ, ਫਰੇਬਾਂ ਦੇ। ਤੇ ਇਸੇ ਕਰਕੇ ਹੀ ਆਦਮੀ ਦਾ ਆਦਮੀ ਤੋਂ ਵਿਸ਼ਵਾਸ ਜਿਹੜਾ ਦਿਨ ਬ ਦਿਨ ਦਿਨ ਬ ਦਿਨ ਜਿਹੜਾ ਉਹ ਘਟਦਾ ਜਾ ਰਿਹਾ। ਸੋ 647-367-5357-6475353 ਸਾਡਾ ਨੰਬਰ ਹੈ। ਗੱਲਬਾਤ ਦਾ ਸਿਲਸਿਲਾ ਅੱਗੇ ਆਪਾਂ ਜਾਰੀ ਰੱਖਾਂਗੇ। ਤੇ ਉਨੀ ਦੇਰ ਤੱਕ ਸਾਡੇ ਚਰਨ ਪ੍ਰਹਾਰ ਜੀ ਨੇ ਇੱਕ ਗਾਣਾ ਕਿਹਾ ਸੀ, ਉਹ ਗਾਣਾ ਮੈਂ ਕੱਢਿਆ ਪਿਆ ਲਗਾ ਕੇ, ਦੇਖਦੇ ਕਿਸ ਤਰ੍ਹਾਂ ਦੀ ਸ਼ੇਰ ਦਾ ਸੁਣੋ ਜਰਾ ਪਹਿਲਾਂ ਤੁਸੀਂ ਪਿਆਰਾ ਜਿਹਾ ਗਾਣਾ ਜੱਟੀ ਬੁਲਬੁਲ ਵਰਗੀ।

0: ਸਤਿੰਦਰ ਜੀ ਸਤਿ ਸ੍ਰੀ ਅਕਾਲ। ਕਿੰਨਾ ਭਰੋਸਾ ਹੁੰਦਾ ਸੀ, ਕਿੰਨੀ ਮਾਣ ਕਰਦੇ ਸੀ ਕਿਸੇ ਰਿਸ਼ਤੇ ਦਾ, ਸਕੇ ਸੰਬੰਧੀ ਨੂੰ ਵੀ ਭਾਈ ਕਹਿਤਾ ਨਾ ਵੀ ਮੈਨੂੰ ਮੁਸ਼ਕਿਲ ਹੈ, ਤੇ ਉਹ ਵਿਚਾਰਾ ਭਾਵੇਂ ਕਿਤੋਂ ਫੜ ਕੇ ਤੁਹਾਡੀ ਮੁਸ਼ਕਿਲ ਹੱਲ ਕਰੇ, ਇੱਥੋਂ ਤੱਕ
1: ਬਿਲਕੁਲ।
0: ਹੁਣ ਤੁਸੀਂ ਕਿਸੇ ਨੂੰ ਕਹਿ ਕੇ ਦੇਖ ਲਓ, ਉਹਦੇ ਕੋਲੇ ਹੋਵੇ ਵੀ ਨਾ ਤੁਹਾਡੀ ਹੈਲਪ ਕਰਨ ਵਾਸਤੇ ਕੁਝ, ਤਾਂ ਵੀ ਉਹਨੇ ਕੋਈ ਨਾ ਕੋਈ ਬਹਾਨਾ ਬਣਾ ਲੈਣਾ, ਕੋਈ ਨਾ ਕੋਈ
1: ਬਹਾਨਾ ਬਣਾ ਲੈਣਾ ਜੀ। ਜੇ ਤੁਸੀਂ ਮੇਰੀ ਗੱਲ ਕਰੋ
0: ਜੀ,
1: ਤੇ ਮੇਰਾ ਜਿਹੜਾ ਨੇਬਰ ਹੈਗਾ ਜੀ, ਸਾਡਾ ਇੱਕ ਦੂਜੇ ਤੇ ਅਟੁੱਟ ਵਿਸ਼ਵਾਸ ਹੈ ਜੀ ਦੋਨਾਂ ਦਾ। ਜਦੋਂ ਵੀ ਕਿਤੇ ਉਹ ਵਕੇਸ਼ਨ ਤੇ ਜਾਂਦੇ ਜਾਂ ਮੈਂ ਜਾਂਦਾ
0: ਜੀ,
1: ਅਸੀਂ ਇੱਕ ਦੂਜੇ ਦੀ ਪੂਰੀ ਲੁਕਆਊਟ ਕਰਦੇ ਹਾਂ ਸਰ। ਦੋਨਾਂ ਜਾਣਿਆਂ ਨੂੰ ਪਤਾ ਹੁੰਦਾ ਸਾਡੇ ਘਰ ਦੀ ਚਾਬੀ ਕਿੱਥੇ ਪਈ ਆ, ਕੋਈ ਇਨਕੇਸ ਕੋਈ ਗੱਲ ਹੋ ਜੇ। ਫਿਰ ਉਹੀ ਗੱਲ ਹੋ ਗਈ ਤੁਹਾਡੀ ਵੀ, ਅਸੀਂ ਆਪਦਾ ਘੱਟ ਖਿਆਲ ਰੱਖਦੇ ਹਾਂ, ਉਹਨਾਂ ਦਾ ਜ਼ਿਆਦਾ ਰੱਖਦੇ ਹਾਂ। ਮੈਂ ਸੌਣ ਤੋਂ ਪਹਿਲਾਂ ਡੋਰਾਂ ਉਹਨਾਂ ਦੀਆਂ ਚੈੱਕ ਕਰਕੇ ਆਊਗਾ, ਰਾਤ ਨੂੰ ਵੀ, ਫਿਰ ਸਵੇਰੇ ਉੱਠ ਕੇ ਵੀ।
0: ਬਸ ਐਸੇ ਕਰਕੇ ਐਸੇ ਕਰਕੇ ਹੀ ਹੈ ਨਾ ਵੀ ਉਹਨਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਹੈ, ਤੁਹਾਡੇ ਮਨ ਚ ਆ ਜਾਂਦੀ ਕਿ ਯਾਰ ਵਿਸ਼ਵਾਸ ਬ੍ਰੇਕ ਨਹੀਂ ਹੋਣਾ ਚਾਹੀਦਾ।
1: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ। ਬਾਕੀ ਆ ਜਿਹੜਾ ਤੁਸੀਂ ਵਿਸ਼ਵਾਸ ਦੀ ਦੂਜੀ ਗੱਲ ਐਗਜ਼ਾਮਪਲ ਤੁਸੀਂ ਆ ਫੋਨ ਕਾਲਾਂ ਦੱਸੀਆਂ, ਇਹ ਤਾਂ ਜੀ ਬਿਲਕੁਲ ਹੀ ਵਿਸ਼ਵਾਸ ਟੁੱਟ ਗਿਆ ਜੀ ਹੁਣ ਅੱਜ ਕੱਲ
0: ਬਿਲਕੁਲ।
1: ਮੈਂ ਤਾਂ ਜੀ ਜੇ ਤੁਸੀਂ ਮੇਰੀ ਗੱਲ ਦੇਖੋ, ਮੈਂ ਤਾਂ ਜਿਹੜਾ ਬੰਦੇ ਦੀ ਕਾਲ ਆਉਂਦੀ ਜੇ ਉਹ ਮੇਰੇ ਕੰਟੈਕਟ ਦੇ ਵਿੱਚ ਹੈਗਾ ਤਾਂ ਮੈਂ ਫੋਨ ਚੱਕਣਾ, ਅਦਰਵਾਈਜ਼ ਮੈਂ ਕਿਸੇ ਦਾ ਫੋਨ ਨਹੀਂ ਚੱਕਦਾ। ਬਾਹਲੀ ਕਿਸੇ ਨੂੰ ਮੇਰੇ ਤੱਕ ਜ਼ਰੂਰਤ ਹੈਗੀ ਹੈ ਜੀ, ਉਹ ਵਾਇਸ ਮੇਲ ਛੱਡ ਦਿਓ, ਮੈਂ ਕਾਲ ਮੈਂ ਕਰੂੰ।
0: ਅੱਜ ਕੱਲ ਤਾਂ ਬੜੇ ਬੜੇ
1: ਸਾਰੇ ਸਕੈਮਰ ਹੈ ਜੀ,
0: ਸਕੈਮਰ
1: ਸਾਰੇ ਸਕੈਮਰ ਹੈ, ਗੱਲਾਂ ਚ ਲਾਈ ਰੱਖਦੇ ਆ, ਪਤਾ ਨੀ ਕੀ ਕੀ ਇਨਫੋਰਮੇਸ਼ਨ ਤੁਹਾਡੇ ਲੈ ਲੈਣੀ ਆ
0: ਜੀ ਜੀ।
1: ਜਿਵੇਂ ਤੁਸੀਂ ਹੁਣੇ ਦੱਸਿਆ ਸੀ ਵੀ ਲਿੰਕ ਤੇ ਕਲਿੱਕ ਕਰੋ, ਉਸ ਤੋਂ ਬਾਅਦ ਤਾਂ ਪਤਾ ਨੀ ਕੀ ਕੁਛ ਹੋ ਜਾਣਾ,
0: ਪਤਾ ਨੀ ਕੀ ਕੁਝ ਹੋ ਜਾਣਾ ਬਸ।
1: ਹਾਂਜੀ ਹਾਂਜੀ,
0: ਦੇਖੋ ਜੇ ਉਹ 15-20-50 ਬੰਦਿਆਂ ਨੂੰ ਕਾਲ ਕਰਨਗੇ, ਕੋਈ ਨਾ ਕੋਈ ਇੱਕ ਅੱਧਾ ਤਾਂ ਫਾਸੀ ਜਾਊਗਾ। ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੂਗਾ, ਤੇ ਇੱਕ ਮੈਸੇਜ ਤੁਹਾਡੇ ਨਾਲ ਮੈਂ ਛੋਟਾ ਜਿਹਾ ਸ਼ੇਅਰ ਕਰਾਂ, ਫਿਰ ਗੱਲਬਾਤ ਨੂੰ ਆਪਾਂ ਅੱਗੇ ਕੰਟੀਨਿਊ ਕਰਾਂਗੇ। ਸਾਡੇ ਪ੍ਰਾਊਡ ਸਪੌਂਸਰ ਜੀ ਬ੍ਰਮਟਨ ਕੈਸ਼ ਐਂਡ ਕੈਰੀ, 100 ਕੈਂਡੀ ਰੋਡ, ਫੋਨ ਨੰਬਰ 905-230-4800-905-230-4800। ਘਰ ਦੀ ਕਿਚਨ ਵਾਸਤੇ ਕੋਈ ਗਰੋਸਰੀ ਚਾਹੀਦੀ ਹੋਏ, ਕੋਈ ਬਰਤਨ ਚਾਹੀਦਾ ਹੋਏ, ਘਰ ਦੇ ਆਪਣੇ ਰੈਸਟੋਰੈਂਟ ਦੇ ਲਈ ਕੋਈ ਗਰੋਸਰੀ ਚਾਹੀਦੀ ਹੋਏ, ਬਲਕ ਦੇ ਵਿੱਚ ਕੋਈ ਬਰਤਨ ਚਾਹੀਦਾ ਹੋਏ, ਬੜੀ ਵੱਡੀ ਕਪੈਸਿਟੀ ਦਾ ਤੁਹਾਨੂੰ ਡਿਸਪੋਜ਼ੇਬਲ ਸਮਾਨ ਜਿੰਨੀ ਮਰਜ਼ੀ ਮਾਤਰਾ ਦੇ ਵਿੱਚ ਚਾਹੀਦਾ ਹੋਏ, ਕਿਸੇ ਰੰਗ ਦਾ, ਕਿਸੇ ਡਿਜ਼ਾਈਨ ਦਾ, ਤੁਸੀਂ ਲੈ ਸਕਦੇ ਹੋ ਬ੍ਰਮਟਨ ਕੈਸ਼ ਐਂਡ ਕੈਰੀ ਤੋਂ। ਛੋਟੀਆਂ ਮੋਟੀਆਂ ਦਵਾਈਆਂ ਘਰਾਂ ਵਿੱਚ ਅਕਸਰ ਜਿਹੜੀਆਂ ਅਸੀਂ ਰੱਖਦੇ ਸੀ ਫਸਟ ਏਡ ਦੇ ਤੌਰ ਤੇ, ਉਹ ਤੁਹਾਨੂੰ ਬ੍ਰਮਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀਆਂ ਨੇ। ਘਰ ਦੇ ਵਿੱਚ ਕੋਈ ਛੋਟਾ ਮੋਟਾ ਫੰਕਸ਼ਨ ਹੈ, ਉਸ ਫੰਕਸ਼ਨ ਨੂੰ ਸੈਲੀਬ੍ਰੇਟ ਕਰਨ ਦੇ ਲਈ ਤੁਸੀਂ ਥੀਮ ਡਿਵੈਲਪ ਕਰਨਾ ਪੰਜਾਬੀ ਸੱਭਿਆਚਾਰ ਦਾ, ਤਾਂ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਹਰ ਇੱਕ ਚੀਜ਼, ਜਿਹੜੀਆਂ ਜਿਹੜੀਆਂ ਵੀ ਵਿਆਹਾਂ ਸ਼ਾਦੀਆਂ ਦੇ ਵਿੱਚ ਪੰਜਾਬੀ ਸੱਭਿਆਚਾਰ ਦੀਆਂ ਚੀਜ਼ਾਂ ਇਸਤੇਮਾਲ ਕੀਤੀਆਂ ਜਾਂਦੀਆਂ ਨੇ ਘਰ ਨੂੰ ਡੈਕੋਰੇਟ ਕਰਨ ਵਾਸਤੇ, ਹਰ ਇੱਕ ਚੀਜ਼ ਤੁਹਾਨੂੰ ਉੱਥੋਂ ਮਿਲ ਸਕਦੀ ਹੈ ਬ੍ਰਮਟਨ ਕੈਸ਼ ਐਂਡ ਕੈਰੀ ਤੋਂ। ਔਰ ਅੱਜ ਕੱਲ੍ਹ ਇੱਕ ਗਣੇਸ਼ ਚਤੁਰਥੀ ਜਿਹੜਾ 14 ਸਤੰਬਰ ਨੂੰ ਜਿਹੜਾ ਦਿਨ ਹੈ, ਬਹੁਤ ਸਾਰੀਆਂ ਕਮਿਊਨਿਟੀ ਦੇ ਵਿੱਚ ਉਸਨੂੰ ਸੈਲੀਬ੍ਰੇਟ ਕੀਤਾ ਜਾਂਦਾ। ਉਹ ਗਣੇਸ਼ ਦੀ ਜਿਹੜਾ ਉਹ ਸਰੂਪ ਹੁੰਦਾ ਹੈ, ਉਸਨੂੰ ਵਿਸਰਜਿਤ ਕੀਤਾ ਜਾਂਦਾ ਹੈ ਪਾਣੀ ਦੇ ਵਿੱਚ, ਚਲਦੇ ਦੇ ਵਿੱਚ। ਬਹੁਤ ਖੂਬਸੂਰਤ ਸਰੂਪ ਗਣੇਸ਼ ਜੀ ਦੀ ਮੂਰਤੀ ਦੇ ਆਏ ਹੋਏ ਨੇ ਬ੍ਰਮਟਨ ਕੈਸ਼ ਐਂਡ ਕੈਰੀ ਦੇ। 6 ਇੰਚ ਤੋਂ ਲੈ ਕੇ 24 ਇੰਚ ਤੱਕ ਹਰ ਸਾਈਜ਼ ਬੜੇ ਬੜੇ ਖੂਬਸੂਰਤ ਢੰਗ ਦੇ ਨਾਲ ਉਹਨਾਂ ਨੂੰ ਡੈਕੋਰੇਟ ਕੀਤਾ ਹੋਇਆ ਤੁਹਾਨੂੰ ਮਿਲ ਸਕਦੇ ਨੇ। ਤੁਸੀਂ ਆਓ ਬ੍ਰਮਟਨ ਕੈਸ਼ ਐਂਡ ਕੈਰੀ ਤੇ 905-230-4300। ਬਹੁਤ ਵਿਸ਼ਾਲ ਸਟੋਰ ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ, ਤੁਹਾਡੇ ਘਰ ਦੀ ਹਰ ਜ਼ਰੂਰਤ ਜਿਹੜੀ ਉੱਥੋਂ ਪੂਰੀ ਹੋ ਸਕਦੀ ਹੈ। ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ,

ਅਵੇਲੇਬਲ ਹੈ। ਘਰ ਦੇ ਵਿੱਚ ਲਾਈਵ ਕੇਟਰਿੰਗ ਕਰਵਾਉਣੀ ਹੈ, ਉਹ ਵੀ ਟਰੱਕ ਤੁਸੀਂ ਇਹਨਾਂ ਦਾ ਹਾਇਰ ਕਰਕੇ ਮੈਨਿਊ ਡਿਸਾਈਡ ਕਰਕੇ ਉਹ ਆਪਣੀ ਸਹੂਲਤ ਲੈ ਸਕਦੇ ਹੋ। ਕੋਈ ਛੋਟਾ ਮੋਟਾ ਫੰਕਸ਼ਨ ਆਰਗੇਨਾਈਜ਼ ਕਰਨਾ ਹੈ 100 ਤੋਂ 125 ਆਦਮੀਆਂ ਦੇ ਲਈ, ਹਾਲ ਤੁਹਾਨੂੰ ਮਿਲ ਸਕਦਾ ਹੈ, ਬੜਾ ਡੈਕੋਰੇਟਡ, ਲਾਈਟ ਸਾਊਂਡ ਵਗੈਰਾ ਦਾ ਪੂਰਾ ਇੰਤਜ਼ਾਮ, 100-125 ਗੱਡੀਆਂ ਦੀ ਖੁੱਲ੍ਹੀ ਡੁੱਲੀ ਪਾਰਕਿੰਗ ਜਿਹੜੀ ਉੱਥੇ ਅਵੇਲੇਬਲ ਹੈ। ਵਿਲੇਜ ਆਫ ਇੰਡੀਆ 114 ਕੈਨੇਡੀ ਰੋਡ, ਫੋਨ ਨੰਬਰ 905-450-3333, ਔਰ ਵਿਲੇਜ ਆਫ ਇੰਡੀਆ ਮਿਸੀਸਾਗਾ 6330 ਐਰਨ ਮਿਲ ਪਾਰਕਵੇ, ਫੋਨ ਨੰਬਰ 905-542-1300।

0: ਕਿਸੇ ਬਿਲਡਿੰਗ ਦੇ ਵਿੱਚ, ਕਿਸੇ ਮਾਲ ਦੇ ਵਿੱਚ, ਕੋਈ ਟਰੱਕ ਯਾਰਡ ਦੀ ਭਾਲ ਦੇ ਵਿੱਚ ਹੋ ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਜੀ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਫੋਨ ਨੰਬਰ 416-525-7474-416-525-7400। ਬਹੁਤ ਲੰਬਾ ਤਜਰਬਾ ਇਹਨਾਂ ਦਾ ਤੇ ਬੜੀ ਟਰਾਂਸਪੇਰੈਂਸੀ ਹੈ ਇਹਨਾਂ ਦੇ ਕੰਮ ਦੇ ਵਿੱਚ, ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਹੋਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਹਰ ਇੱਕ ਚੀਜ਼ ਦੇ ਬਾਰੇ ਤੁਹਾਨੂੰ ਬੜੀ ਡਿਟੇਲ 'ਚ ਜਾਣਕਾਰੀ ਦੇਣਗੇ। 416-525-7400। ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਬੀਬੀਆਂ ਭੈਣਾਂ ਨੇ। ਕੋਈ ਹੇਅਰਸ ਦਾ ਟ੍ਰੀਟਮੈਂਟ ਲੈਣਾ ਹੋਵੇ, ਕੋਈ ਬਿਊਟੀ ਦਾ ਟ੍ਰੀਟਮੈਂਟ ਲੈਣਾ ਹੋਵੇ, ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ ਜਾਂ ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਐਡਵਾਂਸ ਡਿਪਲੋਮਾ, ਕਿਸੇ ਕਿਸਮ ਦੀ ਜਾਣਕਾਰੀ ਲੈਣੀ ਹੋਵੇ, ਫੋਨ ਨੰਬਰ 905-399-1810-9053-996-110। ਤੁਹਾਡੀ ਗੱਡੀ ਨੂੰ ਕੋਈ ਪ੍ਰੋਬਲਮ ਆ ਗਈ ਹੈ, ਕਿਸੇ ਵੀ ਬ੍ਰਾਂਡ ਦੀ ਗੱਡੀ ਹੋਏ, ਕਿਸੇ ਵੀ ਕੰਪਨੀ ਦੀ ਗੱਡੀ ਹੋਏ, ਨੈਸ਼ਨਲ ਆਟੋ ਸਰਵਿਸ 99 ਕੈਨੇਡੀ ਰੋਡ ਸਾਊਥ ਬ੍ਰੈਂਪਟਨ। ਫੋਨ ਨੰਬਰ 905-450-3300, 905-450-3300। ਕੋਈ ਟਾਇਰਾਂ ਦੀ ਕੋਈ ਸਮੱਸਿਆ ਹੈ, ਕੋਈ ਲਾਈਨਮੈਂਟ ਦੀ ਸਮੱਸਿਆ ਹੈ, ਕੋਈ ਡੈਂਟਿੰਗ ਪੇਂਟਿੰਗ ਦੀ ਪ੍ਰੋਬਲਮ ਹੈ, ਕੋਈ ਮਕੈਨੀਕਲ ਇੰਜਨ ਦੀ ਕੋਈ ਪ੍ਰੋਬਲਮ ਹੈ, ਹਰ ਕਿਸਮ ਦੀ ਸਰਵਿਸ ਤੁਹਾਨੂੰ ਇੱਥੋਂ ਮਿਲ ਸਕਦੀ ਹੈ। ਬਹੁਤ ਖੁੱਲ੍ਹੀ ਡੁੱਲੀ ਵਰਕਸ਼ਾਪ, 6-7 ਲਿਫਟਾਂ ਇਹਨਾਂ ਕੋਲ ਲੱਗੀਆਂ ਹੋਈਆਂ ਨੇ, 12-15 ਦਾ ਟ੍ਰੇਨਡ ਸਟਾਫ ਹੈ ਇਹਨਾਂ ਕੋਲ। ਪ੍ਰਾਇਓਰਟੀ ਬੇਸ ਤੇ ਤੁਹਾਨੂੰ ਕੋਈ ਵੇਟਿੰਗ ਵੀ ਜ਼ਿਆਦਾ ਨਹੀਂ ਕਰਨੀ ਪਏਗੀ। ਨੈਸ਼ਨਲ ਆਟੋ ਸਰਵਿਸ 99 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਗੱਲਬਾਤ ਸਾਡੀ ਚੱਲ ਰਹੀ ਸੀ ਕਿ ਦਿਨ ਬ ਦਿਨ ਸਾਡਾ ਇੱਕ ਦੂਸਰੇ ਦੇ ਪ੍ਰਤੀ ਵਿਸ਼ਵਾਸ ਜਿਹੜਾ ਨਾ ਉਹ ਕਿਉਂ ਘਟਦਾ ਜਾ ਰਿਹਾ ਹੈ, ਕਾਰਨ ਇਹਦੇ ਪਿੱਛੇ ਕੀ ਹੈ। ਫੋਨ ਨੰਬਰ ਸਾਡਾ 647-367-5353, 647-367-5353। ਇੱਕ ਤੇ ਮੇਰੇ ਮੁਤਾਬਕ ਨਾ ਅੱਜ ਕੱਲ੍ਹ ਜਿਹੜਾ ਪੈਸੇ ਦੀ ਇਨਵੋਲਵਮੈਂਟ ਬਹੁਤ ਹੋ ਗਈ ਹੈ ਰਿਸ਼ਤਿਆਂ ਨਾਤਿਆਂ ਦੇ ਵਿੱਚ ਵੀ, ਬੜੇ ਵਾਰੀ ਸਾਡੀ ਗੱਲ ਹੋ ਗਈ ਹੈ ਰੇਡੀਓ ਪ੍ਰੋਗਰਾਮ ਦੇ ਉੱਪਰ ਕਿ ਪੈਸਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ, ਪਰ ਪੈਸਾ ਰਿਸ਼ਤਿਆਂ ਨਾਤਿਆਂ ਦੇ ਵਿੱਚ ਜਦੋਂ ਪੈਸਾ ਆ ਜਾਏ ਨਾ ਤੇ ਇਹ ਫਿੱਕ ਪਾ ਦਿੰਦਾ ਫਿਰ ਰਿਸ਼ਤਿਆਂ ਨਾਤਿਆਂ ਦੇ ਵਿੱਚ। ਜਦੋਂ ਫਿੱਕ ਪੈ ਜਾਏ ਨਾ ਰਿਸ਼ਤਿਆਂ ਨਾਤਿਆਂ ਦੇ ਵਿੱਚ ਤਾਂ ਫਿਰ ਨੈਚੁਰਲ ਹੈ ਕਿ ਤੁਹਾਡਾ ਰਿਸ਼ਤਿਆਂ ਨਾਤਿਆਂ ਦੇ ਵਿੱਚ ਇੱਕ ਦੂਸਰੇ ਦੇ ਪ੍ਰਤੀ ਜੋ ਵਿਸ਼ਵਾਸ ਹੁੰਦਾ, ਇੱਕ ਦੂਸਰੇ ਦੇ ਪ੍ਰਤੀ ਜੋ ਅਟੈਚਮੈਂਟ ਹੁੰਦੀ ਹੈ ਉਹ ਫਿੱਕੀ ਪੈਣੀ ਸ਼ੁਰੂ ਹੋ ਜਾਂਦੀ ਹੈ, ਬ੍ਰੇਕ ਹੋ ਜਾਂਦੀ ਹੈ। ਜਦੋਂ ਸਾਡੇ ਵੱਡੇ ਵਡੇਰੇ ਫਾਦਰ ਮਦਰ ਜਿਨ੍ਹਾਂ ਨੇ ਪ੍ਰੋਪਰਟੀ ਬਣਾਈ ਹੈ ਮਿਹਨਤ ਦੇ ਨਾਲ ਦਿਨ ਰਾਤ ਕਰਕੇ ਜਦੋਂ ਇਸ ਦੁਨੀਆਂ ਤੋਂ ਚਲੇ ਜਾਂਦੇ ਨੇ ਤਾਂ ਬਾਅਦ ਦੇ ਵਿੱਚ ਭੈਣਾਂ ਭਰਾਵਾਂ ਦਾ ਉਸ ਪ੍ਰੋਪਰਟੀ ਦੀ ਡਿਵੀਜ਼ਨ ਨੂੰ ਲੈ ਕੇ ਸਭ ਤੋਂ ਵੱਡਾ ਜਿਹੜਾ ਕਲੇਸ਼ ਖੜਾ ਹੁੰਦਾ ਨਾ ਉਹ ਇਹ ਹੈ। ਦੇਖੋ ਜਿਹੜੇ ਸਿਆਣੇ ਪੇਰੈਂਟਸ ਹੈ ਨਾ, ਅੱਜ ਕੱਲ੍ਹ ਵੈਸੇ ਬੜੀ ਇਹ ਜ਼ਰੂਰੀ ਹੋ ਗਿਆ ਕਿ ਜਿਹੜੇ ਸਿਆਣੇ ਸਮਝਦਾਰ ਪੇਰੈਂਟਸ ਨੇ ਨਾ ਉਹ ਆਪਣੇ ਜਿਉਂਦੇ ਜੀ ਹੀ, ਮੇਰਾ ਖਿਆਲ ਹੈ ਕਿ ਆਪਣੀ ਪ੍ਰੋਪਰਟੀ ਦੀ ਜੀ ਦੀ ਡਿਵੀਜ਼ਨ ਆਪਣੇ ਬੈਠਿਆਂ ਬੈਠਿਆਂ ਉਹਦੀ ਬਿੱਲ ਬਣਾ ਕੇ ਸਹੀ ਢੰਗ ਨਾਲ ਕਰ ਦੇਣਗੇ ਨਾ ਤੇ ਮੇਰਾ ਖਿਆਲ ਹੈ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਬੱਚਿਆਂ ਨੂੰ ਕੋਈ ਸਮੱਸਿਆ ਕੋਈ ਪ੍ਰੋਬਲਮ ਨਹੀਂ ਆਉਂਦੀ। ਪਰ ਇਹ ਵੀ ਅਜੀਬ ਲੱਗਦਾ ਹੈ ਕਿ ਜਦੋਂ ਪੇਰੈਂਟਸ ਬੈਠੇ ਬੈਠੇ ਪਹਿਲਾਂ ਡਿਵੀਜ਼ਨ ਕਰਨ ਲੱਗ ਪੈਣ ਤਾਂ ਉਹ ਇੱਕ ਬੜਾ ਵੱਖਰਾ ਜਿਹਾ ਅਜੀਬ ਜਿਹੀ ਕਿਸਮ ਦੀ ਫੀਲਿੰਗ ਆਉਂਦੀ ਹੈ ਯਾਰ ਕੀ ਬੱਚਿਆਂ ਦੇ ਮਨ ਦੇ ਵਿੱਚ ਆਉਂਦੀ ਹੋਏਗੀ ਇਸ ਚੀਜ਼ ਦੀ। ਪਰ ਲੇਕਿਨ ਇਹ ਜ਼ਰੂਰੀ ਹੈ ਅੱਜ ਕੱਲ੍ਹ। ਦੇਖੋ ਜ਼ਿੰਦਗੀ ਜਿਹੜੀ ਉਹ ਝੂਠ ਹੈ, ਮਰਨਾ ਜਿਹੜਾ ਉਹ ਇੱਕ ਸੱਚਾਈ ਹੈਗੀ ਹੈ। ਹਰ ਇੱਕ ਇਨਸਾਨ ਨੇ ਇੱਕ ਦਿਨ ਜਾਣਾ ਹੀ ਜਾਣਾ, ਇਹ ਇੱਕ ਯੂਨੀਵਰਸਲ ਟਰੁੱਥ ਹੈ ਹੀ ਹੈ। ਸੋ ਬਿਹਤਰ ਹੈ ਕਿ ਪਹਿਲੇ ਪਹਿਲ ਹੀ ਘਰਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਸਮੱਸਿਆਵਾਂ ਨੇ ਨਾ ਉਹਨਾਂ ਦਾ ਸਲਿਊਸ਼ਨ, ਉਹਨਾਂ ਦਾ ਹੱਲ ਜਿਹੜਾ ਉਹਦਾ ਇੱਕ ਇਹ ਵੀ ਤਰੀਕਾ ਹੈ ਕਿ ਪੇਰੈਂਟਸ, ਸਿਆਣੇ ਪੇਰੈਂਟਸ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ, ਸਮਝਦਾਰੀ ਕਰਨੀ ਚਾਹੀਦੀ ਹੈ ਕਿ ਆਪਣੇ ਬੈਠਿਆਂ ਬੈਠਿਆਂ ਜੋ ਕੁਝ ਵੀ ਪਰਮਾਤਮਾ ਨੇ ਉਹਨਾਂ ਨੂੰ ਦਿੱਤਾ ਹੋਇਆ ਹੈ ਨਾ, ਅਲਟੀਮੇਟਲੀ ਜਾਣਾ ਤਾਂ ਉਹਨਾਂ ਦੇ ਬੱਚਿਆਂ ਦੇ ਕੋਲ ਹੀ ਹੈ, ਲੇਕਿਨ ਆਪਣੇ ਬੈਠਿਆਂ ਬੈਠਿਆਂ ਉਹ ਆਪਣੀ ਮਰਜ਼ੀ ਦੇ ਨਾਲ ਬੱਚਿਆਂ ਦੀ ਸਹਿਮਤੀ ਦੇ ਨਾਲ ਉਹਨਾਂ ਨੂੰ ਉਹ ਚੀਜ਼ਾਂ ਦੇ ਦੇਣਗੇ ਤਾਂ ਮੇਰਾ ਖਿਆਲ ਹੈ ਕੋਈ ਪ੍ਰੋਬਲਮ ਬਾਅਦ ਦੇ ਵਿੱਚ ਘੱਟ ਆਉਣਗੀਆਂ। ਅਦਰਵਾਈਜ਼ ਜਿਹੜਾ ਵਿਸ਼ਵਾਸ ਘਟਣ ਜਾ ਰਿਹਾ ਨਾ ਰਿਸ਼ਤਿਆਂ ਤੋਂ ਰਿਸ਼ਤਿਆਂ ਦੇ ਪ੍ਰਤੀ, ਉਹਦਾ ਕਾਰਨ ਸਭ ਤੋਂ ਵੱਡਾ ਇਹ ਹੀ ਹੋ ਜਾਂਦਾ ਕਿ ਜਦੋਂ ਰਿਸ਼ਤਿਆਂ ਨਾਤਿਆਂ ਦੇ ਵਿੱਚ ਪੈਸਾ ਧੇਲਾ ਆ ਜਾਂਦਾ ਨਾ ਤੇ ਉਦੋਂ ਫਿਰ ਵਿਸ਼ਵਾਸ ਵਿਸ਼ੂਸ਼ ਵਾਲੀਆਂ ਚੀਜ਼ਾਂ ਜਿਹੜੀਆਂ ਨਾ ਉਹ ਦੂਰ ਹੋ ਜਾਂਦੀਆਂ। ਹਾਂਜੀ ਸਤਿ ਸ਼੍ਰੀ ਅਕਾਲ ਜੀ 2825।
1: ਹਾਂਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਕਿੱਦਾਂ ਜੀ?
0: ਵਧੀਆ ਜੀ ਵਧੀਆ, ਬਿਲਕੁਲ ਠੀਕ ਠਾਕ ਹੈ।
1: ਹਾਂਜੀ ਹਾਂਜੀ ਠੀਕ ਹੈ ਚਾਹੀਦਾ। ਦੇਖੋ ਤੁਸੀਂ ਬਹੁਤ ਵਧੀਆ ਗੱਲਾਂ ਕਰ ਰਹੇ ਆ
0: ਜੀ ਜੀ,
1: ਆਲਵੇਜ ਵਧੀਆ ਤੇ ਐਕਸਲੈਂਟ ਪ੍ਰੋਗਰਾਮ ਹੁੰਦਾ ਇਹ। ਜਿੱਦਾਂ ਮੇਰੇ ਹਿਸਾਬ ਨਾਲ ਤੁਸੀਂ ਪੁਰਾਣੀਆਂ ਕਦਰਾਂ ਕੀਮਤਾਂ ਇੰਡੀਆ ਦੇ ਹਿਸਾਬ ਨਾਲ, ਮੈਨੂੰ ਲੱਗਦਾ ਹੁੰਦਾ ਵੀ ਤੁਸੀਂ ਇੰਡੀਆ ਦੇ ਹਿਸਾਬ ਨਾਲ ਗੱਲਾਂ ਕਰਦੇ ਆ।
0: ਬਿਲਕੁਲ ਬਿਲਕੁਲ, ਸਾਡੀ ਮੈਂ ਕੋਸ਼ਿਸ਼ ਤਾਂ ਹੀ ਹੈ ਨਾ, ਮੈਂ ਆਪਾਂ ਕੋਈ ਰਾਜਨੀਤੀ ਜ਼ਿਆਦਾ ਨਹੀਂ ਡਿਸਕਸ ਕਰਦੇ, ਕੋਈ ਰਿਲੀਜਨ, ਕੋਈ ਧਾਰਮਿਕ ਗੱਲਾਂ ਵੀ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨਾ ਇਹਨਾਂ 'ਚ ਨਾ ਹਰ ਇੱਕ ਆਦਮੀ ਦਾ ਆਪਣਾ ਆਪਣਾ ਵਿਚਾਰ ਹੁੰਦਾ। ਆਹ ਜਿਹੜੀਆਂ ਗੱਲਾਂ ਨਾ, ਇਹਨਾਂ ਗੱਲਾਂ ਦੇ ਉੱਪਰ ਸਾਰਿਆਂ ਦੇ ਵਿਚਾਰ ਹੀ ਇੱਕ ਦੂਸਰੇ ਨਾਲ ਸਹਿਮਤ ਹੁੰਦੇ ਆ। ਜਿੱਥੋਂ ਅਸੀਂ ਆਏ ਹਾਂ, ਜਿਸ ਕਲਚਰ 'ਚੋਂ ਆਏ ਹਾਂ, ਜਿਸ ਤਰ੍ਹਾਂ ਦੀ ਜ਼ਿੰਦਗੀ ਅਸੀਂ ਬਤੀਤ ਕਰਕੇ ਆਏ ਹਾਂ, ਸਾਰਿਆਂ ਨੂੰ ਪਤਾ ਉਸ ਚੀਜ਼ ਦਾ, ਤੇ ਕੋਈ ਨਵੀਆਂ ਨਹੀਂ ਹਰ ਚੀਜ਼ ਵਾਸਤੇ ਹੁੰਦੀਆਂ, ਹਰ ਇੱਕ ਨੂੰ ਸਗੋਂ ਚੀਜ਼ਾਂ ਯਾਦ ਆ ਜਾਂਦੀਆਂ ਪੁਰਾਣੀਆਂ ਆਪਣੀਆਂ ਆਪਣੀਆਂ। ਤੇ ਮੇਰੀ ਇਹੀ ਕੋਸ਼ਿਸ਼ ਹੈ ਕਿ ਉਸ ਪੰਜਾਬ ਦੇ ਨਾਲ ਲੋਕਾਂ ਦੋਸਤਾਂ ਮਿੱਤਰਾਂ ਨੂੰ ਜੋੜੀ ਰੱਖੀਏ ਥੋੜਾ ਜਿਹਾ।
1: ਹਾਂਜੀ ਹਾਂਜੀ, ਨਹੀਂ ਬਹੁਤ ਵਧੀਆ ਡਾਕਟਰ ਸਾਹਿਬ, ਸੋਹਣਾ ਲੱਗਦਾ ਇਹ। ਜਿੱਦਾਂ ਸੁਣਦੇ ਰਹੀਦਾ, ਜਿੱਦਾਂ ਆਪਣੇ ਮਤਲਬ ਦੇ ਵਿਕਾਲ ਨਹੀਂ ਹੁੰਦੀ। ਜਿੱਦਾਂ
0: ਤੁਹਾਨੂੰ ਲੱਗਦਾ ਨਾ ਕਿ ਰਿਸ਼ਤਿਆਂ ਨਾਤਿਆਂ ਦੇ ਵਿੱਚ ਜਦੋਂ ਪੈਸਾ ਇਨਵੋਲਵ ਹੋ ਜਾਂਦਾ ਨਾ, ਜਾਇਦਾਦ ਪ੍ਰੋਪਰਟੀ ਦੀਆਂ ਵੰਡੀਆਂ ਵੰਡੀਆਂ ਪੈ ਜਾਂਦੀਆਂ ਤੇ ਰਿਸ਼ਤੇ ਨਾਤੇ ਜਿਹੜੇ ਫਿੱਕੇ ਪੈ ਜਾਂਦੇ ਹਨ।
1: ਹਾਂਜੀ ਹਾਂਜੀ ਡਾਕਟਰ ਸਾਹਿਬ, ਇੱਦਾਂ ਹੈ ਯਾਨੀ ਕਿ ਮੈਂ ਤੁਹਾਨੂੰ ਚਲੋ ਆਪਣੀ ਪਰਸਨਲ ਦੱਸਦਾ, ਆਪਣੀ ਜਿੱਦਾਂ ਮੇਰੇ ਜਿਹੜੇ ਆਪਣੇ ਰਿਸ਼ਤੇਦਾਰ ਆ ਇੱਥੇ ਹੈ ਨਾ, ਉਹ ਮੇਰੇ ਜਿੱਦਾਂ ਕਹਿ ਲਓ ਮੈਂ ਕੀ ਕਹਿੰਦਾ ਹੁੰਦੇ ਆ ਇਹਦੇ, ਕਹਿੰਦਾ ਸਾਰੇ ਵੈਲ ਸੈਟਲ ਲਿਆ ਵਿਦਾਊਟ ਮੀ, ਜਿੱਦਾਂ ਮੇਰੇ ਤੋਂ ਹਟ ਕੇ
0: ਜੀ ਜੀ
1: ਵੈਲ ਸੈਟਲ ਲਿਆ ਅਮੈਰੀਕਾ ਚ ਵੀ ਭੂਆ ਹੋਣੀ ਆ, ਮੇਰੇ ਮਾਮਾ ਮੇਰੇ ਮਾਮੇ ਹੋਣੀ, ਜਿੱਦਾਂ ਮੇਰਾ ਮਾਮੇ ਦੀ ਡੈਥ ਹੋ ਗਈ, ਮਾਮੀ ਮੇਰੀ ਕੈਲੀਫੋਰਨੀਆ ਯੂ ਐਸ ਏ ਆ
0: ਜੀ ਜੀ,
1: ਬ੍ਰਦਰ ਇਨ ਲਾ ਯੂ ਐਸ ਏ ਆ ਤੇ ਨਿਊਯਾਰਕ ਦੇ, ਤੇ ਮਤਲਬ ਮੈਂ ਕਹੂੰਗਾ ਵੀ ਨੰਬਰਾਂ 'ਚ ਆ, ਉਹਨਾਂ ਨੇ ਮੇਰੀ ਹੈਲਪ ਕੀਤੀ ਹੋਈ ਆ ਉਲਟਾ, ਮੈਂ ਤੁਹਾਨੂੰ ਸਹੀ ਦੱਸਾਂ ਜ਼ਿੰਦਗੀ 'ਚ ਉਹਨਾਂ ਨੂੰ, ਮੈਂ ਆਪਣੇ ਭੂਆ ਦੇ ਮੁੰਡੇ ਤੋਂ ਪਹਿਲੇ 2 ਸਾਲ ਦਾ $15,000 ਯੂ ਐਸ ਏ ਦਾ ਪੜਾ ਹੋਇਆ
0: ਜੀ ਜੀ,
1: ਤੇ ਇੱਥੋਂ ਮੈਂ ਆਪਣੇ ਨੇਬਰ ਆ ਮੇਰੀ ਗੋਰੀ ਆ, ਇੱਥੋਂ ਮੈਂ $15,000 ਇਹ ਤੋਂ ਫੜਿਆ ਆਪਣਾ ਮਹੀਨਾ ਖੋਇਆ ਹਨਾ, ਬਾਹਰੋਂ ਕੋਈ ਹੱਥੇ ਨੀ ਪਾ ਰਿਹਾ, ਮੈਂ ਬਥੇਰਿਆਂ ਨੇ ਗੱਲਾਂ ਕਰਨਾ ਕੀਤੀਆਂ, ਮਤਲਬ ਦੇ ਆਰ ਓਨਲੀ ਜਸਟ ਔਨ ਦਾ ਔਨ ਦਿਸ ਟੌਪ ਟਾਈਮ ਤੇ ਆ ਬੰਦੇ ਸਾਰੇ ਹਨ
0: ਜੀ ਜੀ ਜੀ ਜੀ,
1: ਤੇ ਮੈਂ ਜਾਨੀ ਕਹੂੰਗਾ ਵੀ ਰਿਸ਼ਤੇਦਾਰ ਗੋਡ ਆ ਜਿਹੜੇ ਮੇਰੇ ਮੇਰੀ ਸਾਈਡ ਤੋਂ ਸਾਰੇ ਵੈਲ ਸੈਟਲ ਤੇ ਵੈਰੀ ਨਾਈਸ ਫਾਰਮੀ ਹਨਾ
0: ਜੀ ਜੀ ਜੀ ਜੀ ਜੀ ਜੀ,
1: ਮੈਨੂੰ ਰਿਸਪੌਂਸ ਦਿੱਤਾ ਉਹਨਾਂ ਨੇ ਮੇਰੀ ਬਾਂਹ ਫੜੀ ਆ ਔਖੇ ਟਾਈਮ ਦੇ ਵਿੱਚ, ਬਟ ਜਿਹੜੀਆਂ ਤਾਂ ਉਸਦਾ ਖਬਰਾਂ ਸੁਣੀ ਦੀ ਆ ਵੀ ਉਹ ਮਾੜਾ ਆ, ਇੰਡੀਆ ਗਏ ਬੰਦੇ ਨਾਲ ਬਦ ਸਲੂਕੀ ਕਰਦੇ ਆ, ਰੋਟੀ ਤੱਕ ਨੀ ਦਿੰਦੇ, ਉਲਟਾ ਕੀ ਕਹਿੰਦੇ ਪੰਜਾਬੀ ਚ ਵੱਢ ਦਿੰਦੇ ਕਹਿੰਦੇ ਹੁੰਦੇ ਆ
0: ਜੀ ਜੀ ਜੀ,
1: ਬਟ ਆਈ ਐਮ ਸੋ ਸਰਪ੍ਰਾਈਜ਼ ਐਂਡ ਸੋ ਹੈਪੀ ਡਾਕਟਰ ਸਾਹਿਬ, ਮੇਰੇ ਸਾਰੇ ਬੰਦੇ ਵਧੀਆ ਮੇਰੇ ਨਾਲ।
0: ਚਲੋ ਬਹੁਤ ਵਧੀਆ ਗੱਲ ਹੈ, ਮਤਲਬ ਦੇਖੋ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਜੇਕਰ ਰਿਸ਼ਤੇਦਾਰ ਦੋਸਤ ਮਿੱਤਰ ਭੈਣ ਭਰਾ ਆਪਸ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ ਦੂਸਰੇ ਨਾਲ ਵਰਤਦੇ ਆ, ਮਿਲਦੇ ਗਿਲਦੇ ਆ, ਤੇ ਇਸ ਤੋਂ ਵੱਡਾ ਸਵਰਗ ਕੋਈ ਨਹੀਂ ਹੈਗਾ ਧਰਤੀ ਦੇ।
1: ਹਾਂਜੀ ਆਪਣੇ ਗੋਰੀ ਆ, ਚੀਮੇ ਆ, ਆਪਣੇ ਦੋਸਤ ਕਾਲੇ ਆ, ਆਪਣੇ ਗੋਰੇ ਵੀ ਆ, ਸਾਰੇ 10-15 ਘਰ ਸਾਰਿਆਂ ਨੇ ਏਦਾਂ ਥੰਮ ਅਪ ਹੋਇਆ ਪਿਆ, ਇੰਨਾ ਗੁੱਡ ਕੰਡੀਸ਼ਨ ਹੈ ਨਾ।
0: 2004 ਨਵੰਬਰ ਤੋਂ ਬਾਅਦ ਚੱਲੀ ਜਾਂਦੀ ਨਾ, ਤੇ ਇਸ ਤੋਂ ਵੱਡਾ ਸਵਰਗ ਕੋਈ ਨੀ ਹੈਗਾ।
1: ਸ਼ੁਕਰੀਆ
0: ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ। ਸੋ ਦੋਸਤੋ ਤੁਸੀਂ ਵੀ ਜੁੜਿਓ ਸਾਡੇ ਨਾਲ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਵਿੱਚ, 647-367-5353 ਸਾਡਾ ਨੰਬਰ ਹੈ, 6473675353। ਸਾਡੀ ਗੱਲਬਾਤ ਅੱਜ ਚੱਲਦੀ ਰਹੀ ਹੈ ਕਿ ਸਾਡੇ ਰਿਸ਼ਤਿਆਂ ਨਾਤਿਆਂ ਦੇ ਵਿੱਚ, ਸਾਡੀਆਂ ਦੋਸਤੀਆਂ ਦੇ ਵਿੱਚ, ਸਾਡੇ ਸਕੇ ਸੰਬੰਧੀਆਂ ਦੇ ਵਿੱਚ, ਸਾਡੇ ਭੈਣ ਭਰਾਵਾਂ ਦੇ ਵਿੱਚ, ਸਾਡੇ ਆਂਢੀਆਂ ਗੁਆਂਢੀਆਂ ਦੇ ਵਿੱਚ ਇੱਕ ਦੂਸਰੇ ਦੇ ਪ੍ਰਤੀ ਜੋ ਵਿਸ਼ਵਾਸ ਦੀ ਭਾਵਨਾ ਪਹਿਲੇ ਹੋਇਆ ਕਰਦੀ ਸੀ ਨਾ, ਉਹਦੇ ਵਿੱਚ ਥੋੜ੍ਹੀ ਬਹੁਤ ਫਿੱਕਾਪਣ ਆਇਆ, ਉਹਦੇ ਵਿੱਚ ਦਰਾਰ ਆਈ ਹੈ, ਉਹਦੇ ਵਿੱਚ ਕਮਜ਼ੋਰੀ ਆਈ ਹੈ, ਉਹ ਘਟਿਆ ਪਹਿਲਾਂ ਦੇ ਮੁਕਾਬਲੇ। ਇਹੀ ਗੱਲਬਾਤ ਅਸੀਂ ਥੋੜ੍ਹੀ ਜਿਹੀ ਅੱਜ ਡਿਸਕਸ ਕੀਤੀ ਹੈ। ਕਾਰਨ ਇਹੀ ਹੈ ਇਹਦੇ ਵਿੱਚ ਕਿ ਆਦਮੀਆਂ ਦੇ ਅੱਜ ਕੱਲ੍ਹ 2-2 ਚਿਹਰੇ ਨਜ਼ਰ ਆਉਣ ਲੱਗ ਪਏ ਹੈ ਕਿ ਉੱਪਰੋਂ ਹੋਰ ਅੰਦਰੋਂ ਹੋਰ, ਉੱਪਰੋਂ ਹੋਰ ਅੰਦਰੋਂ ਹੋਰ। ਇਹ ਚੀਜ਼ ਜਿਹੜੀ ਹੈ ਨਾ, ਇਹ ਸਭ ਤੋਂ ਨੁਕਸਾਨਦਾਇਕ ਹੈ, ਕਿਉਂਕਿ ਮੈਂ ਜਿੱਦਾਂ ਪਹਿਲਾਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਹੈ ਨਾ ਕਿ ਕਿਸੇ ਜਾਨਵਰ ਨੂੰ ਅਸੀਂ ਦੇਖਦੇ ਨਾ, ਤੇ ਜਾਨਵਰ ਨੂੰ ਦੇਖ ਕੇ ਤਾਂ ਸਾਡੇ ਮਨ ਦੇ ਵਿੱਚ ਆ ਜਾਂਦੀ ਭਾਈ ਅੱਗੇ ਉਹ ਟੱਟਾ ਖੜਾ, ਭਾਈ ਜੇ ਅਸੀਂ ਗਏ ਤਾਂ ਸਾਡੇ ਪਿੱਛੇ ਪੈ ਜਾਊਗਾ, ਮਾਰ ਵੀ ਸਕਦਾ ਸਾਨੂੰ। ਅੱਗੇ ਸਾਡੇ ਮੰਨ ਲਓ ਜਾਂ ਕੋਈ ਬਿੱਲਾ ਬੈਠਾ ਉੱਥੇ, ਅਸੀਂ ਚੱਲੀਏ ਤਾਂ ਭਾਈ ਉਹ ਸਾਨੂੰ ਵੱਢ ਵੀ ਸਕਦਾ, ਮਾਰ ਵੀ ਸਕਦਾ। ਕੁੱਤਾ ਕੋਈ ਬੈਠਾ ਅਸੀਂ ਜਾ ਰਹੇ ਹਾਂ, ਸਾਨੂੰ ਡਰ ਹੋ ਸਕਦਾ ਭਾਈ ਇਹ ਵੱਢ ਵੀ ਸਕਦਾ। ਹੁਣ ਆਦਮੀ ਕੋਈ ਅੱਗੇ ਸਾਹਮਣੇ ਖੜਾ, ਤੁਸੀਂ ਉੱਥੋਂ ਦੇ ਨਿਕਲਣਾ, ਤੁਹਾਨੂੰ ਆਦਮੀ ਦੇਖਣ ਦੇ ਵਿੱਚ ਬੜਾ ਸਾਫ ਸੁਥਰਾ ਸੋਹਣਾ ਸੁਨੱਖਾ ਉੱਚਾ ਲੰਮਾ ਲੱਗਦਾ, ਤੁਸੀਂ ਹੁਣ ਉਹਨੂੰ ਦੇਖ ਕੇ ਕਿਵੇਂ ਅੰਦਾਜ਼ਾ ਲਗਾਓਗੇ ਵੀ ਇਹ ਤੁਹਾਨੂੰ ਕੋਈ ਨੁਕਸਾਨ ਪਹੁੰਚਾ ਸਕਦਾ ਜਾਂ ਨਹੀਂ ਪਹੁੰਚਾ ਸਕਦਾ? ਉਨੀ ਦੇਰ ਤੱਕ ਜਿੰਨੀ ਦੇਰ ਤੱਕ ਤੁਸੀਂ ਉਹਨੂੰ ਅੰਦਰੋਂ ਕੋਈ ਨਾ ਕੋਈ ਨਜ਼ਰ ਨਹੀਂ ਆ ਜਾਂਦਾ, ਤੁਹਾਡੇ ਨਾਲ ਉਹ ਉਸ ਤਰ੍ਹਾਂ ਦਾ ਮਿਸਬਿਹੇਵ ਨਹੀਂ ਕਰਦਾ ਜਾਂ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ, ਉਨੀ ਦੇਰ ਤੱਕ ਤੁਸੀਂ ਕਿਸ ਤਰ੍ਹਾਂ ਉਸ ਤੇ ਭਰੋਸਾ ਕਰ ਸਕਦੇ ਹੋ ਜਾਂ ਕਿਸ ਤਰ੍ਹਾਂ ਤੁਸੀਂ ਉਸ ਨੂੰ ਕਹਿ ਸਕਦੇ ਹੋ ਵੀ ਚੰਗਾ ਹੈ ਜਾਂ ਬੁਰਾ? ਸੋ ਇਹ ਚੀਜ਼ ਨਾ ਇਨਸਾਨ ਕੋਲੇ ਸਗੋਂ ਉਹ ਕਹਿੰਦੇ ਵੀ ਇਨਸਾਨ ਨਾ ਜੀਵਤ ਪ੍ਰਾਣੀਆਂ ਦੇ ਵਿੱਚੋਂ ਸਭ ਤੋਂ ਸਰਵ ਸ੍ਰੇਸ਼ਟ ਗਿਣਿਆ ਗਿਆ ਇਨਸਾਨ ਨੂੰ। ਇਹਦੇ ਵਾਸਤੇ ਲਫ਼ਜ਼ ਇੱਕ ਵਰਸਿਆ ਸੀ ਕੱਲ ਇੱਕ ਮੇਰੇ ਦੋਸਤ ਨੇ, ਅਸ਼ਰਫ ਮਖਲੂਕਾਤ। ਮਖਲੂਕਾਤ ਅਸੀਂ ਕਹਿ ਦਿੰਦੇ ਹਾਂ ਲੁਕਾਈ ਨੂੰ, ਸਮੁੱਚੀ ਨੂੰ। ਅਸ਼ਰਫ ਅਸ਼ਰਫੀ ਤੋਂ ਬਣਿਆ ਹੋਇਆ ਸ਼ਬਦ ਕਿ ਬਹੁਮੁੱਲੀ ਜਿਹਨੂੰ ਅਸੀਂ ਚੀਜ਼, ਜਿੰਨੇ ਵੀ ਜੀਵਤ ਪ੍ਰਾਣੀ ਇਸ ਸ੍ਰਿਸ਼ਟੀ ਦੇ ਵਿੱਚ ਪਰਮਾਤਮਾ ਨੇ ਪੈਦਾ ਕੀਤੇ ਹੋਏ ਨਾ, ਸਭ ਤੋਂ ਬਹੁਮੁੱਲਾ ਜਿਹੜਾ ਜੀਵਨ ਹੈ ਨਾ ਉਹ ਇਨਸਾਨ ਦਾ। ਕਿਉਂ? ਕਿ ਇਨਸਾਨ ਦੇ ਕੋਲ ਸੋਚਣ ਸ਼ਕਤੀ ਹੈਗੀ ਹੈ, ਉਸ ਦੇ ਕੋਲ ਆਪਣਾ ਦਿਮਾਗ ਹੈਗਾ, ਉਹ ਆਪਣਾ ਅੱਛਾ ਬੁਰਾ ਚੰਗਾ ਮਾੜਾ ਸੋਚਣ ਦੇ ਸਮਰੱਥ ਹੈ। ਸੋ ਸਗੋਂ ਸਾਨੂੰ ਇਸ ਦਿਮਾਗ ਦਾ ਇਸਤੇਮਾਲ ਅੱਛੇ ਕੰਮਾਂ ਵੱਲ ਲਗਾਉਣਾ ਚਾਹੀਦਾ, ਲੋਕਾਂ ਦੀ ਭਲਾਈ ਵੱਲ ਲਗਾਉਣਾ ਚਾਹੀਦਾ। ਲੇਕਿਨ ਜਦੋਂ ਇਸੇ ਦਿਮਾਗ ਦੇ ਨਾਲ ਅਸੀਂ ਬਾਹਰੋਂ ਹੋਰ ਤੇ ਅੰਦਰੋਂ ਹੋਰ ਇਹ ਵਾਲੀ ਚੀਜ਼ ਆਪਣੇ ਮਨ ਦੇ ਵਿੱਚ ਵਿਚਾ ਲੈਂਦੇ ਹਾਂ ਨਾ, ਤੇ ਉਹ ਜਿਹੜੀ ਸਮਾਜ ਵਾਸਤੇ ਵੀ, ਸਾਡੇ ਦੋਸਤਾਂ ਮਿੱਤਰਾਂ ਵਾਸਤੇ ਵੀ, ਸਾਡੇ ਰਿਸ਼ਤੇਦਾਰਾਂ ਦੇ ਵਾਸਤੇ ਵੀ, ਸਾਡੇ ਭੈਣ ਭਰਾਵਾਂ ਵਾਸਤੇ ਵੀ, ਉਹ ਚੀਜ਼ ਜਿਹੜੀ ਜ਼ਿਆਦਾ ਖਤਰਨਾਕ ਹੁੰਦੀ ਹੈ ਜਦੋਂ ਅਸੀਂ ਬਾਹਰੋਂ ਹੋਰ ਨਜ਼ਰ ਆਈਏ ਲੇਕਿਨ ਸਾਡੇ ਮਨ ਦੇ ਵਿੱਚ ਜਿਹੜੀ ਇੰਟੈਂਸ਼ਨ ਜਿਹੜੀ ਹੈ ਨਾ ਉਹ ਸਾਡੀ ਬੈਡ ਹੋਵੇ। ਸੋ ਇਨਸਾਨ ਹੋਣ ਦੇ ਨਾਤੇ ਸਗੋਂ ਸਾਨੂੰ ਇਸ ਚੀਜ਼ ਦੇ ਬਾਰੇ ਕਲੀਅਰ ਹੋਣਾ ਚਾਹੀਦਾ ਵੀ ਜਿਹਦੇ ਅਸੀਂ ਵਿਰੋਧ ਹਾਂ ਉਹਦੇ ਵਿਰੋਧ ਹਾਂ, ਕਹੋ ਉਹਦੇ ਮੂੰਹ ਤੇ ਕਹੋ, ਜਿਹਦੇ ਅਸੀਂ ਪ੍ਰਸ਼ੰਸਕ ਹਾਂ ਉਹਦੇ ਅਸੀਂ ਪ੍ਰਸ਼ੰਸਕ ਹਾਂ ਉਹਦੇ ਮੂੰਹ ਤੇ ਵੀ ਕਹੋ। ਉਹ ਜਿਹੜੀ ਡਿਊਲ ਜੇ ਵਾਲੀ, ਉਹ ਦੋਗਲੀ ਜੀ ਜਿਹੜੀ ਪਰਸਨੈਲਿਟੀ ਰੱਖਣੀ ਨਾ, ਉਹ ਇਨਸਾਨ ਦੇ ਲਈ ਵਧੀਆ ਨਹੀਂ ਹੈ। ਸੋ ਸਾਡੇ ਪ੍ਰੋਗਰਾਮ ਦੀ ਹੋ ਚੱਲੀ ਹੈ ਜੀ ਸਮਾਪਤੀ, ਤੇ ਹੁਣ ਆਪਾਂ ਕੱਲ ਮਿਲਾਂਗੇ ਕਿਸੇ ਨਵੇਂ ਗੱਲਬਾਤ ਦੇ ਨਾਲ, ਕਿਸੇ ਨਵੇਂ ਵਿਸ਼ੇ ਦੇ ਨਾਲ। ਤੇ ਹੁਣ ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ ਰਹੋ।

0: By CHLO AM 530.
1: This is AM 530. CHLO AM. Serving Brampton, Mississauga, Toronto, the GTA, and the world at am530.ca.
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
3: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
3: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
3: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
3: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMOREHOMES.COM।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
4: ਜੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ ਪੰਜਾਬੀ @lumia.io

0: LUMEA.io 289-982-9597 289-982-9597 Tech Spirit ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
2: S&S ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000
0: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478 ਰੋਇਲ ਆਟੋ ਸੈਂਟਰ

0: locations in GTA. For more information, visit rajdhanisweets.ca.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415

ਪੰਜਾਬੀ ਰੰਦ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ।

ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ, ਗੱਲਬਾਤ, ਮੁਲਾਕਾਤ ਰਹੇਗੀ। ਹੈਪੀ ਫਰਾਈਡੇ ਜੂਨੀਅਰ।

ਵੀਵਾ ਫਰਾਈਡੇ ਜੂਨੀਅਰ ਵੀਕਐਂਡ ਆ ਗਿਆ ਵੀ, ਕਿਵੇਂ ਹੋ? ਠੀਕ ਠਾਕ ਹੋ? ਬੱਲੇ ਬੱਲੇ ਇੰਜੋਏ ਕਰ ਰਹੇ ਹੋ? ਕਿੱਦਾਂ ਦਾ ਰਿਹਾ ਤੁਹਾਡਾ ਅੱਜ ਦਾ ਦਿਨ? ਉਮੀਦ ਕਰਦੇ ਹਾਂ ਕਿ ਬੱਚਿਆਂ ਨੇ ਸਕੂਲ ਇੰਜੋਏ ਕੀਤਾ ਹੋਵੇਗਾ, ਸਾਡੇ ਜਿੰਨੇ ਵੀ ਪੇਰੈਂਟਸ ਨੇ ਤੁਸੀਂ ਕੰਮਾਂ ਕਾਰਾਂ 'ਤੇ ਇੰਜੋਏ ਕੀਤਾ ਹੋਵੇਗਾ। ਹੁਣ ਸ਼ਾਮ ਬੜੀ ਬਿਜ਼ੀ ਹੈ ਮੈਨੂੰ ਪਤਾ, ਘਰੋਂ ਤੁਸੀਂ ਸਾਰੀ ਕੰਮ ਤੋਂ ਘਰ ਜਾ ਰਹੇ ਹੋ, ਬੱਚੇ ਉਡੀਕ ਕਰ ਰਹੇ ਆ ਸਾਡੇ, ਮੈਂ ਕਹਿਣ ਲੱਗੀ ਸੀ ਲੇਡੀਜ਼ ਨੇ ਡਿਨਰ ਬਣਾਉਣਾ, ਹੁਣ ਲੇਡੀਜ਼ ਨਹੀਂ ਸਿਰਫ ਡਿਨਰ ਬਣਾਉਂਦੀਆਂ, ਬੰਦਿਆਂ ਨੇ ਆਟਾ ਗੁੰਨਣਾ ਜਾਂ ਲੇਡੀਜ਼ ਨੇ ਆਟਾ ਗੁੰਨਣਾ, ਬੰਦਿਆਂ ਨੇ ਸਬਜ਼ੀਆਂ ਕੱਟਣੀਆਂ, ਬੰਦਿਆਂ ਨੇ ਮੀਟ ਮੂਟ ਤਿਆਰ ਕਰਨਾ। ਸੋ ਕੱਲ ਪਰਸੋਂ ਵੀ ਆਪਾਂ ਗੱਲ ਕਰ ਰਹੇ ਸੀ ਕਿ ਇਹ ਜਿਹੜੀ ਗੱਡੀ ਹੈ ਨਾ, ਇਹ ਆਏ ਨਹੀਂ ਚੱਲਦੀ ਵੀ ਬਸ ਇੱਕੋ ਹੀ ਬੰਦਾ ਚਲਾਈ ਜਾਵੇ। ਜਿਵੇਂ ਗੱਡੀ ਹੈ ਸਾਰੇ ਟਾਇਰ ਨੇ, ਹਰੇਕ ਟਾਇਰ ਦੀ ਆਪਦੀ ਡਿਊਟੀ ਹੈ, ਸੋ ਮੈਂ ਬੰਦੇ ਦੀ ਆਪਦੀ ਡਿਊਟੀ ਹੈ, ਲੇਡੀ ਦੀ ਆਪਦੀ ਡਿਊਟੀ ਹੈ। ਸੋ ਇਕੱਠੇ ਹੋ ਕੇ ਐਜ਼ ਅ ਟੀਮ ਚੱਲੋ, ਅਤੇ ਲੇਡੀ ਆਪਣਾ ਕੰਮ ਕਰੇ, ਬੰਦਾ ਆਪਣਾ ਕਰੇ, ਅਤੇ ਨਾਲੇ ਕੰਮ ਮੁੱਕ ਜਾਂਦਾ ਛੇਤੀ, ਫਿਰ ਬੱਚਿਆਂ ਨੂੰ ਪਾ ਕੇ ਆਰਾਮ ਨਾਲ ਤੁਸੀਂ ਨੈੱਟਫਲਿਕਸ ਲਾਓ ਅਤੇ ਚਿੱਲ ਕਰੋ ਕਿ ਨਹੀਂ। ਸੋ ਪ੍ਰੋਗਰਾਮ ਪੰਜਾਬੀ ਦਾ ਰਹਾ, ਗੱਲਾਂ ਬਾਤਾਂ ਮਾਰਦੇ ਹਾਂ। ਨੰਬਰ ਹੈ ਆਪਣਾ ਸਟੂਡੀਓ ਦਾ 9050673 3337 9053 673 3337 'ਤੇ ਗੱਲਬਾਤ ਤੁਹਾਡੇ ਨਾਲ ਹੋਵੇਗੀ, ਅਤੇ ਲਾਉਂਦੇ ਹਾਂ ਰੌਣਕਾਂ, ਸਜਾਉਂਦੇ ਹਾਂ ਅੱਜ ਦੀ ਇਸ ਬੜੀ ਪਿਆਰੀ ਜੀ ਸ਼ਾਮ ਨੂੰ। ਐਂਡ ਆ ਜਾਓ ਫਿਰ ਕਰੀਏ ਯਾਰ ਸੋਹਣੀਆਂ ਜਿਹੀਆਂ ਗੱਲਾਂ ਬਾਤਾਂ, ਅਤੇ ਸੋਹਣੀਆਂ ਗੱਲਾਂ ਬਾਤਾਂ ਤੁਸੀਂ ਸਾਰੇ ਕਰਦੇ ਹੋ। ਤੁਸੀਂ, ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਿਹੜਾ ਪੰਜਾਬੀ ਲਰਨ ਦਾ ਪਰਿਵਾਰ ਹੈ, ਤੁਸੀਂ ਸਾਡੇ ਨਾਲ ਇੰਨੇ ਲੰਬੇ ਸਮੇਂ ਤੋਂ ਜੁੜੇ ਹਾਂ, ਅਤੇ ਬੜੇ ਇੱਕ ਡੈਡੀਕੇਟਿਡ ਤਰੀਕੇ ਨਾਲ ਸਾਡੇ ਨਾਲ ਆਲਵੇਜ਼ ਜੁੜਦੇ ਹੋ, ਐਂਡ ਵੀ ਅਪਰੀਸ਼ੀਏਟ ਇਟ। ਸੋ ਗੱਲਾਂ ਬਾਤਾਂ ਮਾਰਦੇ ਹਾਂ, ਗੀਤ ਸੰਗੀਤ ਕੋਈ ਵੀ ਸੁਣਨਾ, ਨੰਬਰ ਆਪਣਾ ਇੱਕੋ ਇੱਕ ਹੈ 9056733337। ਐਂਡ ਉਸਦੇ ਨਾਲ ਨਾਲ ਤੁਸੀਂ ਅਗਰ ਕਿੰਨੇ ਨਵੀਂ ਯਾਰ ਕਾਲ ਨਹੀਂ ਕਰ ਸਕਦੇ, ਮੈਸੇਜ ਕਰਨਾ। ਸੋ ਤੁਸੀਂ ਸਾਨੂੰ ਮੈਸੇਜ ਕਰਨਾ, ਸਾਡਾ ਇੰਸਟਾਗ੍ਰਾਮ ਪੇਜ ਹੈ PUNJABILEN ਪੰਜਾਬੀ ਲੈਣਾ ਸਾਡਾ ਪੇਜ ਹੈ ਇੰਸਟਾਗ੍ਰਾਮ 'ਤੇ, ਸਾਨੂੰ ਮੈਸੇਜ ਕੀਤਾ ਜਾ ਸਕਦਾ ਬੜੇ ਆਰਾਮ ਦੇ ਨਾਲ। ਐਂਡ ਕੋਈ ਵੀ ਤੁਹਾਨੂੰ ਅਗਰ ਚਾਹੀਦੇ ਨੇ ਨੰਬਰ ਤਾਂ ਵੀ ਸਾਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ। ਐਂਡ ਤਰੀਕੇ ਤੁਹਾਨੂੰ ਦੱਸ ਦਿੱਤੇ, ਕੋਈ ਹੈਗਾ ਇੱਕੋ ਦੱਸ ਦਿੰਦੇ। ਜੇ ਤੁਸੀਂ ਸਾਨੂੰ ਟੈਕਸਟ ਮੈਸੇਜ ਕਰਨਾ ਤਾਂ ਉਹਦੇ ਲਈ ਤੁਸੀਂ 6475041557 'ਤੇ ਟੈਕਸਟ ਵੀ ਕਰ ਸਕਦੇ ਹੋ, ਠੀਕ ਹੈ। ਸੋ ਹੁਣ ਤੁਹਾਨੂੰ ਸਾਰੇ ਤਰੀਕੇ ਦੱਸਦੇ, ਜਿਵੇਂ

ਕਿਆ ਬਾਤ ਹੈ। ਸੋ 905-673-3337 ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਦਾ ਕੀਤਾ ਜਾ ਰਿਹਾ ਸਬਜ਼ੀ ਮਾਰਕੀਟ ਵੱਲੋਂ। ਅਸੀਂ ਕੱਲ ਨੂੰ ਯਾਨੀ ਕਿ ਫਰਾਈਡੇ ਸ਼ਾਮ ਨੂੰ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਸਬਜ਼ੀ ਮਾਰਕੀਟ ਰੈਸਟੋਰੈਂਟ ਤੇ। ਤੀਜੀ ਲੋਕੇਸ਼ਨ ਇਹਨਾਂ ਦੀ ਖੁੱਲ ਰਹੀ ਹੈ ਵਿਲੀਅਮਸ ਪਾਰਕਵੇ ਅਤੇ ਟੋਰਬਰਮ ਦੇ ਬਿਲਕੁਲ ਕੋਰਨਰ ਤੇ, ਇੱਕੋ ਇੱਕ ਪਲਾਜ਼ਾ ਉੱਥੇ ਵਿਲੀਅਮਸ ਐਂਡ ਟੋਰਬਰਮ, 1650 ਵਿਲੀਅਮ ਪਾਰਕਵੇ ਯੂਨਿਟ ਨੰਬਰ 1 ਕੋਰਨਰ ਵਾਲੀ ਯੂਨਿਟ ਹੈ, 1650 ਵਿਲੀਅਮਸ ਪਾਰਕਵੇ ਯੂਨਿਟ ਨੰਬਰ 1। ਕੱਲ ਨੂੰ ਜਿਹੜੇ ਵੀ ਸਾਡੇ ਲਿਸਨਰਸ ਆ ਰਹੇ ਆ ਤੁਹਾਨੂੰ ਬਹੁਤ ਹੀ ਅੱਛੇ ਅੱਛੇ ਤੋਹਫੇ ਅਸੀਂ ਦਵਾ ਰਹੇ ਹਾਂ। ਸੋ ਇੱਕ ਤਾਂ ਪਾਓ ਭਾਜੀ ਇੱਕ ਨਾਲ ਦੂਜੀ ਫਰੀ, ਗੰਨੇ ਦਾ ਰਸ ਫਰੈਸ਼ ਇੱਕ ਨਾਲ ਦੂਜਾ ਫਰੀ, ਜਲੇਬੀ ਇੱਕ ਪਾਉਣ ਲਓ ਦੂਜਾ ਪਾਉਣ ਫਰੀ। ਤੇ ਜਿਹੜੇ ਸਾਡੇ ਪਹਿਲੇ 5 ਜਾਣੇ 6 ਵਜੇ ਪਹੁੰਚਣਗੇ, ਪਹਿਲੇ 5 ਨੂੰ 1 ਪਾਉਣ ਮੱਛੀ ਫਰੀ, ਤੇ ਅਗਲੇ 5 ਨੂੰ 1 ਪਾਉਣ ਜਲੇਬੀ ਫਰੀ, ਤੇ ਅਗਲੇ 5 ਨੂੰ 1 ਬਿਰਿਆਨੀ ਫਰੀ। ਕਿਆ ਬਾਤ ਹੈ। ਸੋ ਨੋਟ ਕਰ ਲਓ, ਕੱਲ ਨੂੰ ਸ਼ਾਮ ਨੂੰ ਫਰਾਈਡੇ ਸ਼ਾਮ ਨੂੰ ਪੰਜਾਬੀ ਲੈਣਾ ਲਾਈਵ ਆਨ ਲੋਕੇਸ਼ਨ ਸਬਜ਼ੀ ਮਾਰਕੀਟ, 1650 ਵਿਲੀਅਮਸ ਪਾਰਕਵੇ, ਵਿਲੀਅਮਸ ਪਾਰਕਵੇ ਅਤੇ ਟੋਰਬਰਮ ਦੇ ਬਿਲਕੁਲ ਤੁਸੀਂ ਕੋਰਨਰ ਤੇ ਆ ਜਾਣਾ ਤੇ ਤੁਹਾਨੂੰ ਨਾਲੇ ਡੀਲਾਂ ਨਾਲੇ ਤੋਹਫੇ ਮਿਲਣਗੇ, ਆਰਾਮ ਨਾਲ ਤੁਸੀਂ ਇੰਜੋਏ ਕਰਿਓ, ਠੀਕ ਹੈ ਨਾ। ਸੋ ਇਹੀ ਹੁੰਦਾ ਇਕੱਠੇ ਰਲ ਮਿਲ ਕੇ ਕੋਈ ਵੀ ਗ੍ਰੈਂਡ ਓਪਨਿੰਗਸ ਨੇ ਉਹਨਾਂ ਵਿੱਚ ਆਪਾਂ ਵੀ ਯੋਗਦਾਨ ਪਾਈਏ ਤੇ ਸਾਰੇ ਵਧੀਆ ਯਾਰ ਇੰਜੋਏ ਕਰਨ। ਸੋ ਓਕੇ, ਇੱਕੋ ਤੇਰਾ ਲੱਖ ਵਰਗਾ ਤੇ ਬਾਕੀ ਮੋੜ ਕੇ ਕੀ ਕਹਿੰਦੇ ਜੇਬ ਵਿੱਚ ਪਾ ਲੈ।

0: ਗੀਤ ਸੀਗਾ ਬਹੁਤ ਫੋਕ ਟੱਚ ਵਾਲਾ, ਮੈਨੂੰ ਲੱਗਦਾ ਕਿ ਇਹਨਾਂ ਨੇ ਈਦੂ ਸ਼ਰੀਫ ਹੋਰਾਂ ਨਾਲ ਗਾਇਆ ਸੀਗਾ। ਲੱਭ ਲਈਏ ਜੈਲੀ ਈਦੂ ਸ਼ਰੀਫ, ਹਾਂ ਲੱਭ ਲਿਆ, ਤੇਰਾ ਪਿਆਰ ਡੋਲਾ, ਹਾਂ ਇਹ ਵੀ ਲਾਵਾਂਗੇ ਯਾਰ ਤੁਹਾਡੇ ਲਈ। ਈਦੂ ਸ਼ਰੀਫ ਸਾਹਿਬ ਵੀ ਯਾਰ ਬੜੇ ਲੈਜੈਂਡ, ਤੇ ਦੇਖੋ ਇਹੋ ਜਿਹੇ ਲੈਜੈਂਡ ਸੀ, ਕੋਈ ਮਦਦ ਹੀ ਬਹੁਤ ਘੱਟ ਕਰਦਾ। ਸੋ ਇੰਡਸਟਰੀ, ਚਲੋ ਇੰਡਸਟਰੀ, ਹੁਣ ਆਪਾਂ ਇੰਡਸਟਰੀ ਨੂੰ ਵੀ ਬਲੇਮ ਨਹੀਂ ਨਾ ਕਰ ਸਕਦੇ, ਹਰੇਕ ਬੰਦੇ ਨੇ ਆਪਦੀ ਆਪਦੀ ਕਹਿੰਦੇ ਹੁੰਦੇ ਕਿ ਆਪਦਾ ਕੰਮ ਕਰਨਾ ਤੇ ਆਪਦੀ ਫੈਮਿਲੀ ਨੂੰ ਫੀਡ ਕਰਨਾ ਹੁੰਦਾ, ਆਪਾਂ ਕਹਿ ਦਿੰਦੇ ਹਾਂ ਇੰਡਸਟਰੀ ਹੱਥ ਨਹੀਂ ਫੜਦੀ, ਇਹ ਨਹੀਂ ਕਰਦੀ, ਵੋ ਨਹੀਂ ਕਰਦੀ, ਬਟ ਹੁਣ ਤੁਸੀਂ ਸਾਰੀ ਡਿਊਟੀ ਸੇ, ਬਟ ਕਿੰਨੇ ਕੁ ਦਾ ਤੁਸੀਂ ਹੱਥ ਫੜੋਗੇ, ਰਾਈਟ? ਤੁਸੀਂ ਇੱਕ ਦੀ ਹੈਲਪ ਕਰਤੀ, ਦੂਜਾ ਕਹੂਗਾ ਇਹਨੇ ਮੇਰੀ ਹੈਲਪ ਨਹੀਂ ਕੀਤੀ, ਤੀਜਾ ਕਹੂਗਾ ਇਹਨੇ ਮੇਰੀ ਨਹੀਂ ਕੀਤੀ। ਸੋ ਚਲੋ ਜਿੱਥੇ ਮਦਦ ਹੋ ਸਕਦੀ ਆ ਕਰਿਆ ਕਰੋ, ਬਟ ਇੰਨਾ ਕੁ ਮੈਂ ਕਹਿੰਦਾ ਕਿ ਜਿਹੜੀ ਇਹ ਬਲੇਮ ਗੇਮ ਆ, ਆਪਾਂ ਬੜਾ ਬਲੇਮ ਕਰਦੇ ਹਾਂ ਕਿ ਇਹਦਾ ਕਸੂਰਾ ਉਹਦਾ ਕਸੂਰਾ, ਉਸ ਤੋਂ ਥੋੜ੍ਹੇ ਆਪਾਂ ਪਰਹੇਜ਼ ਕਰਿਆ ਕਰੀਏ। ਸੋ ਸਟੂਡੀਓ ਦਾ ਫੋਨ ਨੰਬਰ ਹੈ 9 0 5 6 7 3 3 3 3 7, ਆਪਣਾ ਇੱਕ ਨੰਬਰ ਹੈ। ਰਾਜਵੰਤ ਕੌਰ ਨੂੰ ਕਾਲ ਕਰੋ, ਤੁਸੀਂ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਕਮਰਸ਼ਲ ਇੰਸ਼ੋਰੈਂਸ ਕਰਾਉਣੀ ਹੈ, ਤਾਂ ਰਾਜਵੰਤ ਦਾ ਨੰਬਰ ਨੋਟ ਕਰੋ। ਹੁਣ ਰਾਜਵੰਤ ਨੇ ਤਕਰੀਬਨ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਕੇ ਤੁਹਾਨੂੰ ਨੰਬਰ 1 ਕੋਟ ਲੈ ਕੇ ਦੇਣਾ। ਬੜੀ ਵੱਡੀ ਗੱਲ ਹੁੰਦੀ ਹੈ ਯਾਰ, 25 ਕੰਪਨੀਆਂ, ਹੁਣ ਤੁਸੀਂ 25 ਨੂੰ ਕਾਲ ਕਰੋਗੇ ਕਿਹਦੇ ਕੋਲ ਸਮਾਂ? ਇਹਨਾਂ ਨੇ 25 ਤੋਂ ਤੁਹਾਨੂੰ ਕੋਟ ਲੈ ਕੇ ਦੇਣਾ, ਤੇ 30% ਤੱਕ ਦਾ ਤੁਹਾਨੂੰ ਡਿਸਕਾਊਂਟ ਲੈ ਕੇ ਦੇ ਰਹੇ ਨੇ ਰਾਜਵੰਤ ਕੌਰ, ਗੱਡੀਆਂ ਘਰਾਂ ਤੇ ਕਮਰਸ਼ਲ ਇੰਸ਼ੋਰੈਂਸ ਦੇ ਵਿੱਚ। ਤੁਸੀਂ ਫੋਨ ਕੀ ਕਮਾਉਣਾ? 6476744735 6476744735, ਰਾਜਵੰਤ ਕੌਰ, 6476744735। ਉੱਤੋਂ ਦੀ ਹੁਣ ਠੰਡ ਹਲਕੀ ਫੁਲਕੀ ਹੋ ਰਹੀ ਹੈ, ਬਾਲੀ ਨਹੀਂ, ਠੀਕ ਹੈ, ਵਧੀਆ ਮੌਸਮ ਹੈ, ਪਲੈਜ਼ੈਂਟ ਹੈ, ਬਟ ਤੁਸੀਂ ਹੁਣ ਕੋਈ ਬਾਹਰ ਵਿਆਹ ਸ਼ਾਦੀ ਦਾ ਫੰਕਸ਼ਨ ਕਰ ਰਹੇ ਹੋ, ਸੰਗੀਤ ਮਹਿੰਦੀ ਮਾਈਆਂ ਜਾਗੋ, ਕੋਈ ਤੁਸੀਂ ਆਪਣੇ ਘਰ ਅਖੰਡ ਪਾਠ ਸਾਹਿਬ ਰੱਖ ਰਹੇ ਹੋ, ਟੈਂਟ ਤਾਂ ਤੁਸੀਂ ਲਵਾਉਣਾ ਹੀ ਲਵਾਉਣਾ, ਟੈਂਟ ਲਵਾਉਣਾ ਮੱਲੀ ਟੈਂਟ ਤੋਂ, ਵਾਟਰਪਰੂਫ, ਬਹੁਤ ਹੀ ਵਧੀਆ, ਬੜੇ ਸਾਫ਼ ਸੁਥਰੇ, ਬੜੇ ਨਵੇਂ ਟੈਂਟ ਨੇ, ਛੋਟੇ ਤੋਂ ਲੈ ਕੇ ਵੱਡੇ ਸਾਰੇ ਸਾਈਜ਼ ਨੇ, ਨਾਲ ਇਹਨਾਂ ਕੋਲ ਹੀਟਰ ਵੀ ਨੇ, ਜੇ ਹੀਟਰ ਚਾਹੀਦੇ ਨੇ, ਲਗਜ਼ਰੀ ਪੋਰਟੇਬਲ ਵਾਸ਼ਰੂਮ ਹੈ, ਤਾਂ ਕਿ ਬਾਹਰ ਹੀ ਵਾਸ਼ਰੂਮ ਅਗਲਾ ਯੂਜ਼ ਕਰੇ ਅਤੇ ਅਗਲੇ ਨੂੰ ਲੱਗੇ ਕਿ ਤਾਂ 5-star ਹੋਟਲ ਨਾਲ ਵੀ ਵਧੀਆ ਵਾਸ਼ਰੂਮ ਹੈ, ਅਤੇ ਇਹਨਾਂ ਕੋਲ ਟੇਬਲ ਚੇਅਰਾਂ ਸਾਰਾ ਕੁਛ ਹੈ। ਮੱਲੀ ਟੈਂਟ 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 6479992569 ਅੱਜ ਮੇਰੇ ਡੈਡ ਗਏ ਗਿੱਲ ਫਾਰਮ ਤੇ, ਕਹਿੰਦੇ ਨਵੀਂ ਲਾਈਨਾਂ ਲੱਗੀਆਂ ਹੋਈਆਂ, ਲਾਈਨਾਂ ਜਿੱਥੇ ਲੱਗਦੀਆਂ ਉੱਥੇ ਲੱਗਦੀਆਂ ਜਿੱਥੇ ਕੁਆਲਿਟੀ ਹੈ। ਇਹਨਾਂ ਕੋਲ ਸਾਗ, ਕੱਦੂ, ਟਮਾਟਰ, ਖੀਰਾ, ਪੇਠਾ, ਹਰੀਆਂ ਮਿਰਚਾਂ, ਮਿੱਠੇ, ਬੜੇ ਟੌਪ ਦੇ ਖਰਬੂਜੇ, ਚਿੱਬੜ ਵੀ ਨੇ। ਤੁਸੀਂ ਜਾਓ, ਫਰੈਸ਼ ਰੋਜ਼ ਸਬਜ਼ੀਆਂ ਫਰੂਟ ਪਿੱਕ ਕਰਦੇ ਨੇ, ਸਵੇਰੇ 10 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਖੁੱਲਦੇ ਆ। ਡਿਕਸੀ ਤੇ ਕਿੰਗ ਤੇ ਆ ਗਿੱਲ ਫਾਰਮ, 14085 ਡਿਕਸੀ ਰੋਡ, 14085 ਕਹਿ ਲਓ, 14085 ਡਿਕਸੀ ਰੋਡ ਤੇ ਤੁਸੀਂ ਗੇੜਾ ਮਾਰੋ। ਗਿੱਲ ਗਿੱਲ ਗਿੱਲ ਗਿੱਲ ਫਾਰਮ ਵਾਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ, ਤੇ ਤੁਸੀਂ ਜਾਓਗੇ ਖੁਦ ਆਪ ਕਹੋਗੇ ਕਿ ਨਵੀਂ ਯਾਰ ਬਹਿ ਜਾ ਤੇ ਬਸ ਬੱਲੇ ਬੱਲੇ ਹੋ ਗਈ। ਗਿੱਲ ਫਾਰਮ ਤੇ ਗਏ ਤੇ ਕਿਆ ਯਾਰ ਟੌਪ ਦਾ ਸਮਾਨ ਮਿਲਿਆ। ਸੋ ਸਾਡੀ ਰੈਕਮੈਂਡੇਸ਼ਨ ਹਮੇਸ਼ਾ ਵਧੀਆ ਹੀ ਹੁੰਦੀ ਹੈ, ਕੋਸ਼ਿਸ਼ ਰਹਿੰਦੀ ਹੈ ਕਿ ਰੈਕਮੈਂਡੇਸ਼ਨ ਵਧੀਆ ਹੋਵੇ। ਸੋ ਬਾਕੀ ਕਈ ਵਾਰ ਚਲੋ ਕਈ ਚੀਜ਼ਾਂ ਜ਼ਿੰਦਗੀ 'ਚ ਕੰਟਰੋਲ ਤੋਂ ਬਾਹਰ ਵੀ ਹੋ ਜਾਂਦੀਆਂ ਨੇ, ਕਿ ਨਹੀਂ ਨਵੀਂ।
1: ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ। ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕਾਸਟ ਨਹੀਂ। ਨੰਬਰ ਹੈ 6477161987 6477161987 ਜੇ ਗਿੱਲ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ 6477161987 ਨੰਬਰ ਹੈ।
0: ਕਿਆ ਬਾਤ ਹੈ।
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
0: ਕੀ ਬਾਤ ਹੈ, ਵੈਰੀ ਗੁੱਡ। ਓਕੇ, ਸੋ ਤੁਹਾਡੇ ਲਈ ਦੋ ਬੋਲ ਲਾ ਕੇ ਤੇ ਫਿਰ ਅੱਜ ਦੀ ਗੱਲਬਾਤ ਸ਼ੁਰੂ ਕਰਦੇ ਹਾਂ। ਤੇ ਦੋ ਬੋਲ ਕਿਹੜੇ ਲਾਉਣੇ? ਦਿਲਜੀਤ ਦੀ ਜਿਹੜੀ ਨਵੀਂ EP ਹੈ, ਮੈਨੂੰ ਯਾਰ ਗਾਣਾ ਇਹ ਬਹੁਤ ਸੋਹਣਾ ਲੱਗਿਆ। ਵਾਲੀਆਂ ਬੜਾ ਖੂਬਸੂਰਤ ਗੀਤ ਹੈ ਤੇ ਇਸ ਗਾਣੇ ਦੀ ਵਾਈਬ ਬੜੀ ਸੋਹਣੀ ਹੈ। ਕੀ ਕਰਦਾ ਇਹ ਗਾਣਾ ਸੁਣੀਏ ਤੇ ਕਿਸੇ ਬੀਚ ਤੇ ਬੈਠੇ ਹੋਈਏ ਹੈ ਯੂਰਪ ਦੇ ਵਿੱਚ। ਸੋ ਚਲੋ ਨਵੀਂ ਸੁਪਨੇ ਲੈ ਲਓ, ਹਟ ਜਾ, ਹੁਣ ਤਾਂ ਟੋਰਾਂਟੋ ਦੇ ਮੌਸਮ ਨੂੰ ਇੰਜੋਏ ਕਰ। ਬਟ ਉਸ ਤੋਂ ਪਹਿਲਾਂ KD ਹੋਮਿਓਪੈਥੀ ਦੇ ਡਾਕਟਰ ਕੁਲਦੀਪ ਸਾਡੇ ਨਾਲ ਨੇ ਤੇ ਕੁਲਦੀਪ ਜੀ 50 ਸਾਲ ਤੋਂ ਹੋਮਿਓਪੈਥ ਦੇ ਫੀਲਡ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਕਿੰਗ ਨੇ। ਸੋ ਕੁਲਦੀਪ ਜੀ ਵੈਲਕਮ।
2: ਥੈਂਕ ਯੂ ਰਮੀ ਜੀ। ਮੈਂ ਬਸ ਦੇਖੋ ਐਕਸਪੀਰੀਅੰਸ ਤਾਂ ਅਲੱਗ ਚੀਜ਼ ਹੈ, ਲੇਕਿਨ ਮੈਂ ਬਹੁਤ ਡਿਵੋਟਿਡ ਹਾਂ ਆਪਣੇ ਕੰਮ ਪਿੱਛੇ। ਮੈਂ ਜੋ ਵੀ ਲਿਸਨ ਸੁਣ ਰਿਹਾ, ਕਿਸੇ ਨੂੰ ਵੀ ਕੋਈ ਪਰੇਸ਼ਾਨੀ ਹੈਗੀ ਹੈ, ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੈ, ਤੁਸੀਂ ਪਰੇਸ਼ਾਨ ਹੋ ਚੁੱਕੇ ਹੋ, ਮੇਰਾ ਨੰਬਰ ਜ਼ਰੂਰ ਯਾਦ ਰੱਖੋ, ਮੈਂ ਜ਼ਰੂਰ ਤੁਹਾਡੀ ਹੈਲਪ ਕਰੂੰਗਾ। ਠੀਕ ਹੈ, ਕੋਈ ਚਾਹੇ ਨਵੀਂ ਬਿਮਾਰੀ ਹੈ ਚਾਹੇ ਪੁਰਾਣੀ ਬਿਮਾਰੀ ਹੈ, ਮੇਰੇ ਕੋਲ ਲੋਕ ਨਾ ਇੱਕ ਦੂਸਰੇ ਨੂੰ ਦੱਸਦੇ ਨੇ ਕਿ ਉੱਥੇ ਜਾਓ ਜ਼ਰੂਰ ਠੀਕ ਹੋਊਗਾ ਮੈਂ। ਕਿਉਂਕਿ ਦੇਖੋ ਹੋਮਿਓਪੈਥੀ ਸਭ ਤੋਂ ਬੜੀ ਚੀਜ਼ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਤੁਹਾਨੂੰ ਪੇਟ ਦੀ ਬਿਮਾਰੀ ਹੈ, ਥਾਇਰਾਇਡ ਹੈ, ਕੋਲੈਸਟਰੋਲ ਹੈ, ਡਾਇਬਟੀਜ਼ ਹੈ, ਰਾਈਟ ਟਾਈਮ ਦੇਖੋ ਜਿਵੇਂ ਪ੍ਰੀ ਡਾਇਬਟਿਕ ਡਾਕਟਰ ਕਹਿੰਦੇ ਨੇ ਦੈਟ ਇਜ਼ ਅ ਰਾਈਟ ਟਾਈਮ, ਕੋਲੈਸਟਰੋਲ ਹੋ ਗਿਆ ਸਟਾਰਟ ਹੋ ਰਿਹਾ ਦੈਟ ਇਜ਼ ਰਾਈਟ ਟਾਈਮ, ਐਗਜ਼ਮਾ ਐਲਰਜੀ ਕਿਸੇ ਤਰ੍ਹਾਂ ਦੀ ਡਿਪਰੈਸ਼ਨ ਹੋ ਗਿਆ ਤੁਹਾਨੂੰ, ਐਗਜ਼ਮਾ ਹੋ ਗਿਆ, ਸਰਾਈਸਿਸ, ਤੁਹਾਨੂੰ ਫਲਵੈਰੀਸ, ਬੱਚਿਆਂ ਦਾ ਆਟਿਜ਼ਮ, ਪੂਰੀ ਦੁਨੀਆਂ 'ਚ ਮੇਰੇ ਕੋਲ ਬੱਚੇ ਨੇ ਨਵੀਂ ਜੀ ਬਹੁਤ ਬਹੁਤ ਬੱਚੇ ਠੀਕ ਹੋ ਚੁੱਕੇ ਨੇ, ਜਿਹੜੇ ਜ਼ਿਆਦਾ ਪ੍ਰੋਬਲਮ ਦੋ ਤਿੰਨ ਸਾਲ ਹੋ ਗਏ, ਲੇਕਿਨ ਇੰਪਰੂਵਮੈਂਟ ਹੈਗਾ ਹਰ ਬੱਚੇ 'ਚ। ਮੈਂ ਥੋੜ੍ਹਾ ਜਿਹਾ ਅੱਜ ਨਾ ਪਾਇਲਸ ਬਾਰੇ ਜਾਣਕਾਰੀ ਦੇਵਾਂਗਾ। ਪਾਇਲਸ ਇਹ ਨਾ ਬਹੁਤ ਲੋਕ ਪਰੇਸ਼ਾਨ ਰਹਿੰਦੇ ਨੇ, ਕਈ ਵਾਰੀ ਆਪਰੇਸ਼ਨ ਕਰਾ ਕੇ ਵੀ ਮੇਰੇ ਕੋਲ ਆਉਂਦੇ ਨੇ। ਇਹਦੇ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਇੰਟਰਨਲ ਔਰ ਐਕਸਟਰਨਲ। ਇੰਟਰਨਲ ਜੇ ਤੁਸੀਂ ਪਹਿਲਾਂ ਕੇਅਰ ਨਹੀਂ ਕਰਦੇ, ਪਹਿਲਾਂ ਤਾਂ ਇੰਟਰਨਲ ਹੋਏਗੀ, ਤਾਂ ਇਹਦੇ ਨਾਲ ਦੋ ਚੀਜ਼ਾਂ ਨਾਲ ਹੁੰਦੀ ਹੈ, ਮੋਸਟਲੀ ਕੋਨਸਟੀਪੇਸ਼ਨ ਕਰਕੇ ਹੁੰਦੀ ਹੈ, ਜਾਂ ਫਿਰ ਤੁਸੀਂ ਬਾਰ ਬਾਰ ਟੋਇਲਟ ਜਾਂਦੇ ਪ੍ਰੈਸ਼ਰ ਪੈਂਦਾ ਜੀ, ਤਾਂ ਇਹਦੇ 'ਚ ਤੁਹਾਨੂੰ ਬਲੀਡਿੰਗ ਹੋਏਗੀ, ਪੇਨ ਹੁੰਦਾ, ਖੂਨ ਹੋਏਗਾ, ਤੁਹਾਡੇ ਵਜੇ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ, ਫਿਰ ਬਾਹਰ ਐਕਸਟਰਨਲ ਬਣ ਜਾਂਦੀ ਹੈ, ਜਿਵੇਂ ਅੰਗੂਰ ਦੇ ਦਾਣੇ ਨੇ ਉਹਦੇ ਬਾਹਰ ਬਣ ਜਾਂਦੇ ਨੇ। ਲੋਕ ਆਪਰੇਸ਼ਨ ਕਰਾ ਕੇ ਵੀ ਮੇਰੇ ਕੋਲ ਆਉਂਦੇ ਨੇ ਹਰ, ਲੇਕਿਨ ਇਹਨੂੰ ਹੈਮੋਰਾਇਡ ਵੀ ਕਹਿੰਦੇ ਹੈ, ਪਾਇਲਸ ਵੀ ਕਹਿੰਦੇ ਹੈ, ਬਵਾਸੀਰ ਵੀ ਕਹਿੰਦੇ ਹੈ, ਠੀਕ ਹੋ ਜਾਂਦੀ ਹੈ। 6478-0055-6478-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰਿਟ ਟਾਈਮ ਟੂਰੇ ਬਿਲੇਵਾਰਡ, ਯੂਨਿਟ ਨੰਬਰ 2, ਹੋਮ ਡਿਪੂ ਵਾਲਾ ਪਲਾਜ਼ਾ। 6478-0055-6478-0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਕੋਸ਼ਿਸ਼ ਕਰਦਾ ਹੁਣ ਮੈਂ ਕਿ ਜ਼ਰੂਰ ਠੀਕ ਹੋਵੇ, ਜੇ ਤੁਹਾਨੂੰ ਕੋਈ ਡਿਸਕਸ ਕਰਨਾ ਮੇਰੇ ਨਾਲ ਆ ਕੇ ਡਿਸਕਸ ਕਰ ਸਕਦੇ।
0: ਕੀ ਬਾਤ, ਥੈਂਕ ਯੂ ਵੈਰੀ ਮਚ, ਥੈਂਕ ਯੂ ਸਰ, ਬਹੁਤ ਸ਼ੁਕਰੀਆ। ਡਾਕਟਰ ਕੁਲਦੀਪ 6478180055-6478180055 ਡਾਕਟਰ ਕੁਲਦੀਪ, ਬਹੁਤ ਸ਼ੁਕਰੀਆ ਸਰ। 1981 ਹਾਂਜੀ
3: ਹਾਂਜੀ ਵੀਰੇ, ਕੀ ਹਾਲ ਚਾਲ ਆ?
0: ਵਧੀਆ ਵੀਰੇ, ਕਿੱਦਾਂ?
3: ਬਸ ਵਧੀਆ। ਮੈਂ ਕਿਹਾ ਜੋ 2 ਪੈਗ 3 ਪੈਗ ਲਾ ਕੇ ਪਹਾਈ ਹੁੰਦੇ ਨਾ, ਫਿਰ ਆਪ ਮਾਇੰਡ ਨੂੰ ਕਹੋ ਮੈਂ ਬਈ ਸਪੇਨ 'ਚ ਬੈਠਾ ਕਿਸੇ ਬੀਚ ਤੇ ਬੈਠਾ ਤੇ ਮੈਂ ਫਨ ਕਰ ਰਿਹਾ, ਥੋੜਾ ਮਾਇੰਡ ਉੱਥੇ ਰਿਐਕਟ ਕਰਨ ਲੱਗ ਗਿਆ ਨਾ।
0: 2-3 ਪੈਗ ਲਾ ਕੇ
3: ਹਾਂ, ਜਿੰਨੇ ਵੀ ਲਿਕ ਥੋੜੀ ਕਪੈਸਿਟੀ ਆ, ਤੁਸੀਂ ਹੁਣ ਲਾਉਣੇ ਹੀ ਤਾਂ 90-90 ml ਤੇ, ਫਿਰ ਤਾਂ 3 ਪੈਗ ਹੀ ਬਹੁਤ ਆ
0: ਆਪਣੇ ਬੰਦਿਆਂ ਨੂੰ, ਤਾਂ 3 ਨਾਲ ਕੁਛ ਨਹੀਂ ਹੁੰਦਾ ਯਾਰ। ਆਮ ਬੰਦਾ ਲਾ ਲੈਂਦਾ ਕਿਸੇ ਪਾਰਟੀ ਪੂਰਟੀ ਤੇ, ਨਹੀਂ
3: ਤੁਸੀਂ ਸਪੇਨ ਛੱਡੋ, ਫਿਰ ਤਾਂ ਬੰਦਾ ਚੰਦ ਦੇ ਪਹੁੰਚ ਜਾਂਦਾ।
1: ਇਲਨ ਮਸਕ ਦੀ ਰੋਕਟ ਸ਼ਿਪ ਦੀ ਵੀ ਲੋੜ ਨਹੀਂ, ਬੰਦਾ ਉਹੀ ਸਪੇਸ ਆਪਣਾ ਚੰਦ ਤੇ ਪਹੁੰਚ ਜੂਗਾ।
3: ਫਿਰ ਬੰਦਾ ਉਹ ਜਾਂਦੇ ਤਾਰੇ, ਉਹ ਤਾਰੇ ਫੜਨੇ ਆ ਮੈਂ ਉੱਡ ਕੇ।
1: ਕੀ ਬਾਤ ਹੈ, ਚਲੋ ਠੀਕ ਹੈ, ਥੈਂਕ ਯੂ।
3: ਮੈਂ ਵੀ ਇੱਕ ਸੌਂਗ ਲਾਉਣਾ ਸੀ।
1: ਹਾਂਜੀ,
3: ਬਟ
1: ਉਹ ਜਿਹੜਾ ਗਾਣਾ ਮੈਂ ਕਹਿ ਰਿਹਾ ਸੀ, ਉਹ ਗਾਣੇ ਦਾ ਨਾਮ ਹੈ ਪੱਗ ਬੰਨੀ ਸੀ, ਤੇ ਇੰਨਾ ਸੋਹਣਾ ਗਾਣਾ ਮੈਂ ਕੱਲ ਪਰਸੋਂ ਕਿਸੇ ਵੀਰ ਨੇ ਲਵਾਇਆ ਸੀਗਾ, ਤੇ ਉਹ ਵੀ ਸੁਣਿਓ। ਸਰੂਰ ਇੰਨਾ ਹੋਗਾ ਬੰਦੇ ਨੂੰ ਲੱਗੂ ਮੈਂ ਚੰਦ ਤੇ ਪਹੁੰਚ ਗਿਆ, ਪਰ ਯਾਰ ਤਿੰਨ ਕੁ ਪੈਗ ਤਾਂ ਮਤਲਬ ਆਮ ਹੀ ਹੈ। ਹੁਣ ਇੱਕ ਡਬਲ ਸ਼ਾਟ ਹੈ ਜਾਂ ਤਾਂ ਪਤਾ ਨੀ ਯਾਰ, ਮੈਨੂੰ ਤੁਸੀਂ ਕਲੀਅਰ ਕਰਿਓ। ਡਬਲ ਹੁੰਦਾ 60 ਦਾ, ਸੋ ਇਹ ਡਬਲ ਤੋਂ ਵੀ ਉੱਤੇ ਹੋ ਗਏ 90, ਠੀਕ ਹੈ। ਮੈਂ ਤਾਂ ਫਿਰ ਯਾਰ ਆਪਣੇ ਕਹਿੰਦੇ ਹੁੰਦੇ ਕਿ ਕੁਆਡਰੂਪਲ ਸ਼ਾਟ ਦੀ ਗੱਲ ਕਰ ਦਿੱਤੀ, ਠੀਕ ਹੈ ਠੀਕ ਹੈ, ਆਈ ਥਿੰਕ ਇਹਨਾਂ ਦੀ ਗੱਲ ਠੀਕ ਹੈ। ਸਨੀ ਬਾਈ ਜੀ ਤੁਸੀਂ ਠੀਕ ਸੀਗੇ, 90, ਹਾਂ 3-90 ਵਾਲੇ ਠੀਕ ਹੈ, ਵਾਹਵਾ ਹੁੰਦੇ ਆ। ਤੇ ਪਟਿਆਲਾ ਪੈਗ ਕਹਿੰਦੇ ਆ ਹੁੰਦਾ 120 ml ਦਾ, ਸੋ 3 ਪਟਿਆਲਾ ਪੈਗ, ਉਹ ਤਾਂ ਜ਼ਿਆਦਾ ਹੋ ਜਾਣਾ ਕੰਮ। ਚਲੋ ਹੁਣ ਸਾਡੇ ਵੀਰ ਹੀ ਦੱਸਦੇ ਵੀ ਕਿੰਨੇ ਕੁ ਪੈਗਾਂ ਨਾਲ ਬੰਦੇ ਨੂੰ ਵਧੀਆ ਠੀਕ ਠੀਕ ਸਰੂਰ ਜਿਹਾ ਹੋ ਜਾਂਦਾ। ਸੋ ਸਟੂਡੀਓ ਦਾ ਨੰਬਰ ਹੈ 9056733337, 9056733337, 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਸੋ ਇੱਕ ਤੁਸੀਂ ਮੈਸੇਜ ਯਾਦ ਰੱਖਣਾ ਜ਼ਰੂਰ, ਇੰਡੀਅਨ ਫਰੂਟ ਲੈਣ ਦਾ। ਇੰਡੀਅਨ ਫਰੂਟ ਲੈਣ ਗਰੋਸਰੀ ਸਟੋਰ ਵਾਲੇ ਯਾਰ ਮੈਂ ਕਹਿੰਦਾ ਕਮਾਲ ਹੀ ਕਰਦੇ ਆ। ਮੈਨੂੰ ਨਵੀਂ ਸੇਲ ਭੇਜੀ ਆ ਭਾਜੀ ਹੁਣਾਂ ਨੇ, ਇਹ ਸੇਲ ਹੈ ਜਿਹੜੀ ਹੁਣ ਤੋਂ ਲੈ ਕੇ 20 ਤਰੀਕ ਤੱਕ ਚੱਲਣੀ ਆ, ਸਿਰਫ 25 ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਸੈਂਡਲਵੁੱਡ ਹਰਨਟੇਰੀਓ ਲੋਕੇਸ਼ਨ। ਤੁਸੀਂ ਜਾਓ ਇੰਡੀਅਨ ਫਰੂਟ ਲੈਂਡ, ਸ਼ੇਅਰ ਦੇਸੀ ਸਟਾਈਲ ਆਟਾ, 10 ਪਾਊਂਡ ਦਾ ਬੈਗ, $6.99, ਸਵਰਨਾ ਚੱਕੀ ਦਾ ਆਟਾ, 20 ਪਾਊਂਡ ਦਾ ਬੈਗ, $10.99, ਇੰਡੀਆ ਗੇਟ ਫੀਸਟ ਰੋਜ਼ਾਨਾ ਰਾਈਸ, 10 ਪਾਊਂਡ ਦਾ ਬੈਗ, $8.99, ਤੇ ਇੰਡੀਅਨ ਡੈਲੀ ਬਾਈਟਸ ਦਾ ਸਰੋਂ ਦਾ ਤੇਲ 5 ਲੀਟਰ, 19.99 ਦਾ, ਬਰਾੜ ਦਾ ਦੇਸੀ ਘਿਓ 1.8 kg, 22.99 ਨੂੰ, ਦੀਪ ਸੋਨਾ ਮਸੂਰੀ ਰਾਈਸ 20 ਪਾਊਂਡ, 9.99, ਤੇ 25 ਸੈਂਡਲਵੁੱਡ ਪਾਰਕਵੇ, ਸੈਂਡਲਵੁੱਡ ਹਰਨਟੇਰੀਓ ਵਾਲੀ ਇਹਨਾਂ ਦੀ ਲੋਕੇਸ਼ਨ ਹੈ, ਤੁਸੀਂ ਉੱਥੇ ਜਾਓ ਤੇ ਸਿਰਫ ਉਸ ਹੀ ਲੋਕੇਸ਼ਨ ਤੇ ਇਹ ਡੀਲਸ ਵੈਲਿਡ ਨੇ। ਸਵਰਨਾ ਸੂਜੀ 4 ਪਾਊਂਡ, 3.99, ਟਾਟਾ ਟੀ ਪ੍ਰੀਮੀਅਮ 1 kg, 9.99, ਤੇ ਬਾਕੀ ਇਹਨਾਂ ਦਾ ਰੈਸਟੋਰੈਂਟ ਵੀ ਹੈ, ਤੇ ਰੈਸਟੋਰੈਂਟ ਵਾਲੀ ਸਾਈਡ ਤੇ ਜਾਓਗੇ ਚੰਨਾ ਭਟੂਰਾ 3.99, ਚਿਕਨ ਬਰਿਆਨੀ 6.99, ਆਲੂ ਮੂਲੀ ਵਾਲੇ ਪਰੌਂਠੇ 2.99 ਈਚ, ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ, 25 ਸੈਂਡਲਵੁੱਡ ਪਾਰਕਵੇ, ਸੈਂਡਲਵੁੱਡ ਐਂਡ ਹਰਨ ਟੇਰੀਓ। ਸੋ ਵੀਰ ਉਹਨਾਂ ਦੀ ਰਿਕੁਐਸਟ ਲਾ ਦਿੰਦੇ ਹਾਂ, ਮੈਂ ਫਿਰ ਜਿਹੜਾ ਗੀਤ ਕੱਢਿਆ ਸੀਗਾ ਉਹ ਮੈਂ ਤੁਹਾਨੂੰ ਬਾਅਦ ਚੋਂ ਸੁਣਾ ਦਿੰਦਾ, ਚੜ੍ਹਦੀ ਕਲਾ।

0: वाह यार क्या बात है, बड़ा कहते थे कि खड़का के गाया मुंडे ने, आवाज बड़ी वधिया। जस रैकर्ड यार जिन्हां नाल राम भुल्लर की भी शुरुआत हुई, बहुत ही प्यारा अपना वीर राजवीर जवंदा उसकी भी आई थिंक शुरुआत जस रैकर्ड हुई, तो एकम भी मुंडा यार बड़ा सोहना गाँव, क्या बात है। वेरी गुड जी, चकते फटे प्रोग्राम पंजाबी रहा तुम सुन रहे हो, नंबर है अपना 9056733 9956733। ओके, एक ना मेरा मित्र अज किसी रेस्टोरेंट से गया, चलो ना तो आप की लेना, फास्ट फूड रेस्टोरेंट से, कहता नवी मैं उत्थे गया ते जिहड़ी कुड़ी मैनू सर्व कर रही उन्हें कान च एयरपॉड लाया होया ते कहता यार मैनू गल बड़ी अजीब जी लगी, भी चलो ठीक है मन लिया कि मीनू मे बी उन्हें वैसे लाया होया, पिछे जदों खड़ी होगी कुछ सुन रही होगी किसी कॉल ते होगी उवें एयरपॉड ला के आ गई। ਕਹਿੰਦਾ ਪਰ ਨਵੀ ਮੈਨੂੰ ਗੱਲ ਥੋੜ੍ਹੀ ਜਿਹੀ ਲੱਗੀ ਅਜੀਬ ਜੀ ਯਾਰ, ਵੀ ਤੁਸੀਂ ਕੰਮ 'ਤੇ ਹੋ, ਐਟਲੀਸਟ ਕਸਟਮਰ ਨੂੰ ਸਰਵ ਕਰ ਰਹੇ ਹੋ, ਤਾਂ ਆਪਣਾ ਤੁਸੀਂ ਕਮ ਸੇ ਕਮ ਮੇਕ ਸ਼ੋਰ ਕਰੋ ਕਿ ਕੋਈ ਇੱਦਾਂ ਦੀ ਡਿਸਟਰੈਕਸ਼ਨ ਨਾ ਹੋਵੇ, ਜਸਟ ਕੰਪਨੀ ਦੀ ਰੈਪੂਟੇਸ਼ਨ ਨੂੰ ਲੈ ਕੇ ਚੀਜ਼ ਚੰਗੀ ਨਹੀਂ ਲੱਗਦੀ। ਹੁਣ ਕਿਸੇ ਵੀ ਤੁਸੀਂ ਸਪੋਜ਼ ਕਰੋ ਰੈਸਟੋਰੈਂਟ 'ਤੇ ਜਾਂਦੇ ਹੋ ਅਤੇ ਅਗਲਿਆਂ ਨੇ ਕੰਨਾਂ ਵਿੱਚ ਹੈੱਡਫੋਨ ਲਾਏ ਆ, ਤੁਹਾਨੂੰ ਕਿੱਦਾਂ ਲੱਗੇਗਾ? ਸੋ ਮੈਂ ਥੋੜ੍ਹਾ ਤੁਹਾਨੂੰ ਪੁੱਛਣਾ ਚਾਹੁੰਦਾ, ਡੂ ਯੂ ਥਿੰਕ ਵੀ ਇਹ ਕੋਈ ਅਨਪ੍ਰੋਫੈਸ਼ਨਲ ਚੀਜ਼ ਹੈ, ਵੀ ਐਜ਼ ਲੌਂਗ ਐਜ਼ ਉਹ ਆਪਣਾ ਕੰਮ ਕਰ ਰਹੀ ਹੈ, ਤੇਰਾ ਔਡਰ ਠੀਕ ਦੇ ਦਿੱਤਾ, ਵੀ ਤੈਨੂੰ ਕੀ ਹੈ ਏਅਰਪੋਰਟ ਲਾਇਆ ਜਾਂ ਨਹੀਂ ਲਾਇਆ? ਮੇ ਬੀ ਅਗਲੀ ਗਾਣੇ ਸੁਣ ਰਹੀ ਹੈ, ਮੇ ਬੀ ਕੋਈ ਯੂ ਨੋ ਪੰਜਾਬੀ ਦਾ ਨਾ ਸੁਣ ਰਹੀ ਹੈ ਏਅਰਪੋਰਟਸ ਦੇ ਉੱਤੇ, ਫਿਰ ਕੀ ਹੋ ਗਿਆ? ਸੋ ਨੰਬਰ ਹੈ ਆਪਣਾ 9056733337। ਤੇ ਥੋੜ੍ਹੀ ਜਿਹੀ ਆਪਾਂ ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ ਇਹਦੇ ਬਾਰੇ ਅੱਜ ਡਿਸਕਸ਼ਨ ਕਰਾਂਗੇ, ਵੀ ਕੋਈ ਵੀ ਰੀਟੇਲ 'ਚ ਕੰਮ ਕਰਦਾ, ਕੋਈ ਗਰੋਸਰੀ ਸਟੋਰ 'ਚ ਕੈਸ਼ੀਅਰ ਹੈ, ਕੋਈ ਰੈਸਟੋਰੈਂਟ ਦੇ ਵਿੱਚ ਇੰਪਲੋਈ ਹੈ, ਹੁਣ ਹੈੱਡਫੋਨ ਤਾਂ ਇੱਕ ਐਗਜ਼ਾਮਪਲ ਹੋਰ ਵੀ ਹੋ ਸਕਦੇ ਆ, ਬਟ ਤੁਹਾਨੂੰ ਇਹ ਸੁਣ ਕੇ ਕਿੱਦਾਂ ਲੱਗਿਆ ਵੀ ਤੁਸੀਂ ਕਿਸੇ ਰੈਸਟੋਰੈਂਟ 'ਤੇ ਗਏ ਹੋ ਅਤੇ ਉੱਥੇ ਜੋ ਲੜਕੀ ਕੰਮ ਕਰ ਰਹੀ ਆ ਉਹਦੇ ਕੰਨ ਦੇ ਵਿੱਚ ਏਅਰਪੋਰਡ ਹੈੱਡਫੋਨ ਲੱਗੇ ਹੋਏ ਨੇ, ਤੁਹਾਨੂੰ ਹੋਊਗਾ ਕਿ ਯਾਰ ਕੰਮ ਵੀ ਤੂੰ ਆਪਦਾ ਏਅਰਪੋਰਡ ਤਾਂ ਕੱਢ ਲਾ, ਚੰਗੀ ਤਰ੍ਹਾਂ ਮੇਰੀ ਗੱਲ ਤਾਂ ਸੁਣ ਲੈ, ਹੁਣ ਮੈਂ ਔਡਰ ਕਰੂੰਗਾ ਚਿਕਨ ਬਰਗਰ, ਤੂੰ ਚੱਕ ਕੇ ਮੈਨੂੰ ਬੀਫ ਤਾਂ ਦੇ ਤਾ, ਫਿਰ ਕੀ ਬਣੂਗਾ? ਸੋ ਇਹਦੇ ਬਾਰੇ ਇਹ ਗੱਲਬਾਤ ਹੁੰਦੀ ਹੈ ਆਪਣੀ ਅੱਜ ਐਟ 9056733337। ਜੀ ਟੀ ਏ ਕ੍ਰੈਡਿਟ ਨੂੰ ਯਾਦ ਰੱਖੋ ਸਰ, ਇਹ ਕਰਜ਼ਾ ਸਿਰ ਚੜ੍ਹ ਗਿਆ ਜ਼ਿਆਦਾ, ਪਿਛਲੇ 25 ਸਾਲਾਂ ਤੋਂ ਕਰਜ਼ਾ ਤੁਹਾਡਾ ਮਾਫ਼ ਕਰਵਾ ਰਹੇ ਨੇ। 416-650-1100
1: ਤੁਸੀਂ ਗੋਰਿਆਂ ਦੇ ਰੈਸਟੋਰੈਂਟ ਜਾਓ ਜਿੱਥੇ ਗੋਰੇ ਹੁੰਦੇ ਆ, ਆਈਦਰ ਯੂ ਗੋ ਟੂ ਵਿੰਗਸ ਪਲੇਸ ਜਾਂ ਕਿਤੇ ਵੀ ਜਾਓ ਤੁਸੀਂ, US ਵੀ ਜਿਹੜੇ ਰੈਸਟੋਰੈਂਟ ਤੇ ਜਾਂਦੇ ਆ ਉੱਥੇ ਤਾਂ ਨਾਰਮਲ ਆਮ ਜਿਹੜੇ ਸਰਵਰਸ ਵੀ ਹੁੰਦੇ ਨੇ ਏਅਰਪੋਰਟਸ ਲਾਏ ਹੁੰਦੇ ਆ,
0: ਏਅਰਪੋਰਟ ਲਾਏ ਹੁਣ
1: ਹੁੰਦਾ ਕਈ ਜਗ੍ਹਾ ਹੁੰਦਾ, ਜਿਹੜਾ ਤੁਸੀਂ ਆਪਣਾ ਵਿੰਗ ਸਪੋਟਸ ਹੋ ਗਏ ਨਾ, US ਦੇ ਬਹੁਤ ਜਿੱਦਾਂ ਰੈਸਟੋਰੈਂਟ ਹੈਗੇ ਆ ਜਿਹੜੇ ਕਿ ਆਪਣਾ ਲਾ ਕੇ ਰੱਖਦੇ ਆ, ਪਰ ਜੇ ਸਾਡੀ ਸਰਵਿਸ ਸਹੀ ਆ ਗੋਰਿਆਂ ਨੂੰ ਵੀ ਕੋਈ ਇਫੈਕਟ ਨਹੀਂ ਆ। ਹਾਂ, ਜੇ ਤੁਹਾਨੂੰ ਡਿਸਟ੍ਰੈਕਸ਼ਨ ਹੋ ਰਿਹਾ, ਤੁਹਾਡੇ ਆਰਡਰ ਨਹੀਂ ਸਹੀ ਲੈ ਰਿਹਾ, ਕੁਛ ਕਰ ਰਿਹਾ, ਉਹ ਇਸ਼ੂ ਹੈਗਾ ਆ, ਪਰ ਆਪਣੇ ਬੰਦੇ ਕੋਲ ਜ਼ਿਆਦਾ ਹੀ ਕਰ ਦਿੰਦੇ ਕਿ ਬਈ ਹਾਂ ਇਹ ਹੋਣਾ ਚਾਹੀਦਾ, ਬਈ ਤੁਸੀਂ ਇੰਡੀਆ ਤੋਂ ਆਏ ਆ, ਤੁਸੀਂ ਇੰਡੀਆ ਵੀ ਦੇਖਦੇ ਕਿੱਦਾਂ ਦੀ ਸਰਵਿਸ, ਉੱਥੋਂ ਲੱਖ ਦਰਜਨ ਵਧੀਆ ਸਰਵਿਸ ਇੱਥੇ ਆ,
0: ਸਿਰਫ ਆਪਣੇ ਬੰਦੇ ਗੋਰੇ ਗੋਰੇ ਕੇਅਰ ਨਹੀਂ ਕਰਦੇ ਤੁਸੀਂ ਕਹਿੰਦੇ ਹੋ?
1: ਮੈਂ ਦੇਖਿਆ ਜੀ।
0: ਚਲੋ ਠੀਕ ਹੈ, ਲੈਟਸ ਸੀ, ਬਟ ਯਾਰ ਜੇ ਕੋਈ ਹੁਣ ਕੋਈ ਗੋਰਾ ਜਾਵੇ ਕਿਸੇ ਟਿਮ ਹੋਟਲ ਚ ਤੇ ਉੱਥੇ ਕੁੜੀ ਜਿਹੜੀ ਆਰਡਰ ਲੈ ਰਹੀ ਹੈ ਉਹਨੇ ਏਅਰਪੋਰਟ ਲਾਇਆ, ਤੁਹਾਨੂੰ ਲੱਗਦਾ ਨੀ ਕਿ ਗੋਰਾ ਕੰਪਲੇਨ ਕਰੂਗਾ? ਮੈਨੂੰ ਤਾਂ ਲਾਜ਼ਮੀ ਲੱਗਦਾ 100% ਕਿ ਉਹ ਕਹੂਗਾ ਕਿ ਰੇ ਕੀ ਕਰ ਰਹੀ ਹੈ। 6616 ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਬਹੁਤ ਵਧੀਆ ਸਰ।
1: ਓਕੇ ਭਾਜੀ, ਐਜ਼ ਅ ਬਿਜ਼ਨਸ ਓਨਰ ਭਾਜੀ, ਉਹ ਮੈਂ ਉਸ ਪਰਸਪੈਕਟਿਵ ਤੋਂ ਦੇਖ ਰਿਹਾ ਜੀ, ਹੁਣ ਲੈਟਸ ਸੇ ਕਿ ਮੇਰੇ ਕਿਸੇ ਸਰਵਰ ਨੇ ਹੈੱਡਫੋਨ ਲਾ ਕੇ ਕੋਈ ਆਰਡਰ ਲੈ ਰਿਹਾ, ਅੱਛਾ ਜੀ, ਕੋਈ ਗਲਤ ਆਰਡਰ ਹੋ ਗਿਆ ਜਿਵੇਂ ਤੁਸੀਂ ਕਿਹਾ ਕਿ ਚਿਕਨ ਦੀ ਜਗ੍ਹਾ ਤੇ ਵੈਜੀ ਬਰਗਰ ਦਿੱਤਾ ਜਾਂ ਵੈਜੀ ਦੀ ਜਗ੍ਹਾ ਚਿਕਨ ਦਾ, ਕੁਛ ਵੀ ਰਾਈ, ਹੁਣ ਐਜ਼ ਅ ਸਰਵਰ ਤੁਸੀਂ ਉੱਥੇ ਸੌਰੀ ਫੀਲ ਕਰਤੀ, ਦੈਟਸ ਫਾਈਨ ਰਾਈਟ, ਬਟ ਐਜ਼ ਅ ਬਿਜ਼ਨਸ ਓਨਰ ਮੇਰਾ ਲਾਸ ਉਹਦੇ ਵਿੱਚ। ਸੋ ਮਤਲਬ ਮੈਂ ਵੀ ਰੈਸਟੋਰੈਂਟ ਓਨਰ ਹਾਂ ਜੀ, ਮੈਂ ਕਦੀ ਕਿਸੇ ਨੂੰ ਅਲਾਓ ਨਹੀਂ ਕਰਨਾ ਵੀ ਕੋਈ ਔਨ ਡਿਊਟੀ ਤੁਸੀਂ ਆਪਣੇ ਹੈਡਫੋਨਸ ਜਾਂ ਕੋਈ ਵੀ ਕੁਛ ਵੀ ਤੁਸੀਂ ਆਪਣੇ ਏਅਰਪੋਰਟ ਜਾਂ ਕੁਛ ਵੀ ਲਗਾ ਕੇ ਤੁਸੀਂ ਕਸਟਮਰ ਤੋਂ ਆਰਡਰ ਲਵੋ। ਸੋ ਇੱਕ ਗਲਤੀ ਆਮ ਗੋਨਾ ਲੂਜ਼ ਲਾਈਕ ਮੇ ਬੀ $200 $300 ਰਾਈਟ, ਐਂਡ ਮੇ ਬੀ ਕਸਟਮਰ ਵੀ ਲੂਜ਼ ਕਰਾਂਗਾ। ਸੋ ਫੋਰ ਮੀ ਇਟਸ ਅ ਬਿਗ ਨੋ।
0: ਬਟ ਪਰ ਭਾਜੀ, ਜੇ ਤੁਹਾਡਾ ਇੰਪਲੋਈ ਕੋਈ ਗਲਤੀ ਨਹੀਂ ਕਰ ਰਿਹਾ, ਭਾਵੇਂ ਏਅਰਪੋਰਟ ਲਾਏ ਨੇ, ਉਹ ਆਰਡਰ ਸਹੀ ਦੇ ਰਹੇ ਨੇ, ਸਰਵਿਸ ਵਧੀਆ ਦੇ ਰਹੇ ਨੇ, ਤੁਸੀਂ ਫਿਰ ਵੀ ਕਹੋਗੇ ਕਿ ਨਹੀਂ?
1: ਨਵੀਂ ਭਾਜੀ, ਹੁਣ ਇੱਕ ਲੈਟਸ ਸੀ ਕਿ ਮੇਰੇ ਕੋਲ 10 ਇੰਪਲੋਈਜ਼ ਆ ਰਾਈਟ, ਉਹਦੇ ਵਿੱਚੋਂ ਇੱਕ ਆਰਡਰ ਸਹੀ ਲੈ ਰਿਹਾ, ਉਹਨੂੰ ਦੇਖ ਕੇ ਬਾਕੀ 9 ਨੇ ਜੇ ਹੁਣ ਹੈਡਫੋਨਸ ਲਗਾ ਕੇ ਕੰਮ ਕਰ ਰਹੇ ਨੇ, ਉਹਨਾਂ ਨੂੰ ਵੀ ਨਹੀਂ ਫਿਰ ਮੈਂ ਰੋਕ ਸਕਾਂਗਾ ਰਾਈਟ। ਹੁਣ ਉਹ 9 ਦੇ ਵਿੱਚੋਂ ਇੱਕ ਨੇ ਵੀ ਗਲਤੀ ਕਰ ਦਿੱਤੀ ਤਾਂ ਨਾ ਸਕੂਲ ਆ। ਸੋ ਇਟਸ ਨੋਟ ਲਾਈਕ ਕਿ ਇੱਕੋ ਹੀ ਸਰਵਰ ਸੀਗਾ, ਹੁਣ ਇੱਕ ਦੇ ਲਈ ਜਿਹੜਾ ਕੋਈ ਰੂਲ ਹੈਗਾ ਉਹ ਫਿਰ ਸਾਰਿਆਂ ਲਈ ਹੋਏਗਾ। ਹੁਣ ਜੇ ਮੈਂ ਇੱਕ ਨੂੰ ਨਹੀਂ ਰੋਕ ਰਿਹਾ ਫਿਰ ਮੈਂ ਕਿਸੇ ਨੂੰ ਵੀ ਨਹੀਂ ਰੋਕ ਸਕਦਾ।
0: ਤੁਸੀਂ ਕਿਹੜੀ ਫਰੈਂਚਾਈਜ਼ ਓਨ ਕਰਦੇ ਹੋ? ਓ ਸੌਰੀ, ਕੋਈ ਗੱਲ ਨਹੀਂ, ਤੁਸੀਂ ਕਾਲ ਕੱਟੀ ਗਈ, ਸੋ ਅਗਲੀ ਕਾਲ ਵੀ ਲੈਣੇ ਆ। ਭਾਜੀ ਹੁਣੇ ਕਹਿੰਦੇ ਕਿ ਮੈਂ ਨਹੀਂ ਅਲਾਓ ਕਰਾਂਗਾ, ਮੈਨੂੰ ਲੱਗਦਾ ਕੋਈ ਵੀ ਨਹੀਂ ਅਲਾਓ ਕਰਦਾ ਯਾਰ। ਤੁਸੀਂ ਕਿਸੇ ਵੀ ਕੰਮ ਤੇ, ਹੁਣ ਮੈਂ ਬੈਂਕ ਦੇ ਵਿੱਚ ਕੰਮ ਕਰਦਾ, ਜਿਵੇਂ ਬੈਂਕ 'ਚ ਕੰਮ ਕਰ ਰਹੇ ਹੋ, ਮੇਰੇ ਕੰਨ 'ਚ ਹੈਡਫੋਨ ਲਾਏ, ਤੁਹਾਨੂੰ ਲੱਗਦਾ ਕਿ ਬੈਂਕ ਵਾਲੇ ਅਲਾਓ ਕਰਨਗੇ? ਨੈਵਰ। ਤੁਸੀਂ ਟਿਮ ਹੋਰਟਨ 'ਚ ਆਈ 100% ਮੈਂ ਵਾਅਦਾ ਕਰਦਾ ਕਿ ਟਿਮ ਹੋਰਟਨ ਵੀ ਨਹੀਂ ਅਲਾਓ ਕਰਦਾ। ਬਟ ਕੁਝ ਕੁ ਲੋਕ ਕਹਿੰਦੇ ਯਾਰ ਰੂਲ ਤਾਂ ਅਗਲੇ ਲਈ ਬਣੇ, ਸਾਡੇ ਲਈ ਨਹੀਂ ਬਣੇ। HK ਮੂਵਰਸ ਨੂੰ ਯਾਦ ਰੱਖੋ, ਨੰਬਰ 1 ਆਪਣੇ ਸ਼ਹਿਰ ਦੀ ਮੂਵਿੰਗ ਕੰਪਨੀ, ਜਿਹਨਾਂ ਕੋਲ 30 ਸਾਲ 30 years ਦਾ ਮੂਵਿੰਗ ਐਕਸਪੀਰੀਅੰਸ ਹੈ ਬਈ। HK ਮੂਵਰਸ 416-524-6704। ਤੁਸੀਂ ਦੂਰ ਕਿਤੇ ਮੂਵ ਹੋ ਰਹੇ ਹੋ ਆਪਣਾ ਛੱਡ ਕੇ, ਬਈ ਤੁਸੀਂ ਟੋਰਾਂਟੋ ਵੈਨਕੂਵਰ ਜਾ ਰਹੇ ਹੋ, ਨੋ ਪ੍ਰੋਬਲਮ, ਦੂਰ ਦੀ ਵੀ ਮੂਵਿੰਗ ਕਰ ਦਿੰਦੇ ਆ। HK ਮੂਵਰਸ 416-524-6704, 416-524-6704। 6100 ਹੈਲੋ, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਵੀਰੇ, ਡਿਪੈਂਡ ਕਰਦਾ ਹੈਡਫੋਨ ਲਾਏ, ਹੁਣ ਟਿਮ ਹੋਰਟਨ ਤੇ ਹੈਡਫੋਨ ਲਾ ਕੇ ਆਰਡਰ ਲੈਂਦੇ ਬਈ ਕਈ ਥਾਵਾਂ ਤੇ ਤਾਂ ਡਰਾਈਵਰ ਤੋਂ
0: ਨਹੀਂ। ਹੈਡਫੋਨ ਜਿਹੜੇ ਪਰਸਨਲ ਨੇ ਉਹ ਲਾਏ ਹੁੰਦੇ ਆ ਉਹਨਾਂ ਨੇ?
2: ਨਹੀਂ ਨਹੀਂ ਵੀਰੇ, ਜਿਹੜਾ ਹੈਡਸੈਟ ਲਾਏ ਹੁੰਦੇ ਨਾ।
0: ਨਹੀਂ ਉਹ ਤਾਂ ਹੈਡਸੈਟ ਤਾਂ ਉਹ ਆਰਡਰ ਲੈਣ ਲਈ ਆ, ਮੈਂ ਕਹਿ ਰਿਹਾ ਹੈਡਫੋਨ ਜਿਹੜੇ ਆਪਣੇ ਪਰਸਨਲ ਨੇ ਉਹ।
2: ਓਕੇ ਓਕੇ, ਠੀਕ ਹੈ ਵੀਰੇ, ਮੈਂ ਲੱਗਦਾ ਉਹ ਵੀ ਗੱਲ ਕਰਦੇ ਆ।
0: ਤੁਸੀਂ ਮਾਈਂਡ ਕਰੋਗੇ ਜੇ ਕੋਈ ਤੁਹਾਡਾ ਸਰਵਰ ਉਹਦੇ ਲਾਏ ਹੋਣ ਹੈਡਫੋਨ, ਤੁਹਾਨੂੰ ਕੋਈ ਤਕਲੀਫ ਨੀ?
2: ਤਕਲੀਫ ਹੋਊਗੀ ਫਿਰ, ਹੋ ਜਾਂਦੀ, ਕਾਮਨ ਜੀ ਗੱਲ ਆ। ਉਦਾਂ ਹੀ ਚੰਗਾ ਵੇਖਣ, ਚੰਗਾ ਨਹੀਂ ਲੱਗਦਾ, ਪ੍ਰੋਫੈਸ਼ਨਲ ਨਹੀਂ ਲੱਗਦਾ ਬੰਦਾ ਨਾ।
0: ਠੀਕ ਹੈ, ਬਹੁਤ ਸ਼ੁਕਰੀਆ ਤੁਹਾਡਾ। ਸੋ 905-673-3337 ਆਪਣਾ ਨੰਬਰ ਹੈ, 905-673-3337। ਸਾਡੇ ਨਾਲ ਜੁੜ ਚੁੱਕੇ ਨੇ ਸੁਖ ਜੀ ਫਰੋਮ ਗ੍ਰੈਂਡ ਹੋਮ ਫਰਨੀਚਰ। ਕੱਲ ਨੂੰ ਫਰਾਈਡੇ ਨੂੰ ਸ਼ਾਮ ਨੂੰ 6 ਵਜੇ ਪੰਜਾਬੀ ਦਾਰਾ ਲਾਈਵ ਔਨ ਲੋਕੇਸ਼ਨ ਹੋਵੇਗਾ ਬਈ, ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ, ਏਅਰਪੋਰਟ ਐਂਡ ਕੁਈਨ, ਕੁਈਨ ਐਂਡ ਗੇਟਵੇ ਦੇ ਬਿਲਕੁਲ ਨਾਲ ਜੀ। ਸੁਖਪਾ ਜੀ ਕਿੱਦਾਂ?
3: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਕੱਲ ਨੂੰ ਸਾਡੇ ਕੋਲ ਜਿਹੜਾ ਰੌਣਕ ਮੇਲਾ ਲੱਗੂਗਾ, ਜਦੋਂ ਪੰਜਾਬੀ ਲਹਿਰਾ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਤੇ ਸਰੋਤਿਆਂ ਨੇ, ਸਾਡੇ ਪਰਿਵਾਰਾਂ ਨੇ ਸਾਡੇ ਕੋਲ ਪਹੁੰਚਣਾ, ਫਰਨੀਚਰ ਦੀ ਬਾਈ ਕਰਨਾ, ਕਿਉਂਕਿ ਲੇਟੈਸਟ ਲੇਟੈਸਟ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ। ਤੁਸੀਂ ਬੈੱਡ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਲੈਣੇ ਆ, ਮਸਾਜਰ ਲੈਣੇ ਆ, ਕਸਟਮਾਈਜ਼ ਸੋਫਾ ਸੈੱਟ ਲੈਣੇ ਆ, ਤੇ ਇਸ ਵੀਕਐਂਡ ਦਾ ਤੁਹਾਨੂੰ ਸੱਦਾ ਪੱਤਰ ਦੇ ਰਹੇ ਆ, ਕਿਉਂਕਿ ਨੈਕਸਟ ਵੀਕ ਤੋਂ 30% ਜਿਹੜੀਆਂ ਪ੍ਰਾਈਜ਼ ਵਧਣ ਜਾ ਰਹੀਆਂ ਟੈਰਿਫ ਦੀ ਵਜ੍ਹਾ ਨਾਲ। ਸੋ 30% ਪ੍ਰਾਈਜ਼ ਦਾ ਅਗਲੇ ਵੀਕ ਤੋਂ ਵਧਣੀਆਂ, ਤੁਸੀਂ ਇਸ ਵੀਕਐਂਡ ਤੇ ਆ ਕੇ ਆਪਣੇ ਡੀਲਾਂ ਨੂੰ ਰਾਖਵਾਂ ਕਰ ਸਕਦੇ ਹੋ। ਡਿਲੀਵਰੀ ਅਕਤੂਬਰ ਨਵੰਬਰ ਦਸੰਬਰ ਤੱਕ ਚਾਹੀਦੀ ਆ, ਮਿਨੀਮਮ ਡਿਪੋਜ਼ਿਟ ਦੇ ਕੇ ਤੁਸੀਂ ਡੀਲ ਨੂੰ ਲੌਕ ਕਰ ਸਕਦੇ ਹੋ, ਕਿਉਂਕਿ 30% ਤੱਕ ਦੀ ਸੇਵਿੰਗ ਤੁਹਾਡੀ ਹੋਣੀ ਹੈ ਇਸ ਵੀਕਐਂਡ ਦੇ ਉੱਪਰ। ਜੇ ਸੇਮ ਫਰਨੀਚਰ ਤੁਸੀਂ ਆ ਕੇ ਅਗਲੇ ਵੀਕ ਬਾਏ ਕਰਦੇ ਹੋ ਤਾਂ 30% ਤੁਹਾਨੂੰ ਐਕਸਟਰਾ ਪੇ ਕਰਨਾ ਪੈਣਾ। ਸੋ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਲੈਣਾ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਸਿਰਫ 299 ਦਾ, ਕੁਈਨ ਸਾਈਜ਼ ਦਾ ਪਲੇਟਫਾਰਮ ਵਾਲਾ ਬੈੱਡ 299 ਡਾਲਰ ਦਾ ਮਿਲੂਗਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਜਿਹੜਾ ਐਬਸੋਲੂਟਲੀ ਫ੍ਰੀ ਤੁਸੀਂ ਲੈ ਕੇ ਜਾਣਾ। ਕੁਈਨ ਸਾਈਜ਼ ਦਾ ਪਲੇਟਫਾਰਮ ਵਾਲਾ ਬੈੱਡ 299 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਜਿਹੜਾ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜਰੂਰ ਇੱਕ ਚੱਕਰ ਲਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਵੀ ਬਾਜੀ।
0: ਕੀ ਬਾਤ ਹੈ, ਗੇਟ ਰੈਡੀ ਬਈ, 294 ਵਾਕਰ ਡਰਾਈਵ ਤੇ ਕੱਲ ਨੂੰ ਲੱਗਣਗੀਆਂ ਫਿਰ ਰੌਣਕਾਂ। ਪੈਸ਼ਨ ਰੂਫਿੰਗ, ਹੁਣ ਠੰਡ ਹੋ ਜਾਣੀ ਹੈ, ਸਨੋ ਪੈਣੀ ਸ਼ੁਰੂ ਹੋ ਜਾਣੀ ਹੈ, ਪਲੀਜ਼ ਰੂਫ ਦਾ ਕੋਈ ਵੀ ਕੰਮ ਹੈ ਕਰਵਾ ਲਓ, ਕਰਵਾ ਲਓ, ਕਰਵਾ ਲਓ, ਬੇਨਤੀ ਹੈ ਤੁਹਾਨੂੰ। ਤੁਸੀਂ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਨੂੰ ਕਾਲ ਕਰੋ, ਫੁੱਲੀ ਇੰਸ਼ੋਰਡ ਕੰਪਨੀ, ਬਹੁਤ ਵਧੀਆ ਟੌਪ ਦੀ ਸਰਵਿਸ ਹੈ, ਤੇ ਨੰਬਰ ਹੈ 6479199413, 6479199413, 647 919-9913, 5169, ਹੈਲੋ
4: ਹੈਲੋ, ਹਾਂਜੀ ਭਾਜੀ ਕਿੱਦਾਂ?
0: ਹਾਂਜੀ ਵਧੀਆ ਜੀ, ਕੀ ਬਣਦਾ?
4: ਚੜ੍ਹਦੀਆਂ ਕਲਾ ਚ ਕਿਰਪਾ ਮਹਾਰਾਜ ਦੀ
0: ਜੀ।
4: ਅੱਛਾ ਭਾਜੀ, ਉਹ ਮੈਂ 2 ਮੁੰਡੇ ਰੱਖੇ ਸੀਗੇ ਹਨਾ ਕੰਮ ਦੇ ਉੱਤੇ, ਮੈਂ ਰੈਨੋਵੇਸ਼ਨ ਦਾ ਕੰਮ ਕਰਦਾ।
0: ਠੀਕ ਹੈ ਜੀ।
4: ਉਹਨਾਂ ਨੇ ਆਈਪੈਡ ਲਾਉਣਾ ਛੱਡਿਆ ਨੀ ਤੇ ਆਪਾਂ ਕੰਮ ਤੋਂ ਤੀਜੇ ਦਿਨ ਕੱਢਤੇ। ਉਹ
0: ਆਈਪੈਡ, ਆਈਪੈਡ ਕੀ ਮਤਲਬ, ਕਿੱਥੇ ਲਾਉਂਦੇ ਸੀ?
4: ਕੰਨ ਚ ਲਾਉਂਦੇ ਸੀਗੇ ਭਾਜੀ, ਫੋਨ ਤੇ
0: ਲੱਗੇ ਏਅਰਪੋਡ, ਉਹ ਚ ਕੰਮ ਕਰਦੇ ਕਰਦੇ ਹਮੇਸ਼ਾ ਉਹ ਏਅਰਪੋਡ ਲਾ ਕੇ ਰੱਖਦੇ ਸੀ। ਅੱਛਾ,
4: ਹਾਂਜੀ ਹਾਂਜੀ ਹਾਂਜੀ ਹਾਂਜੀ ਭਾਜੀ, ਫੋਨ ਤੇ ਲੱਗੇ ਰਹਿੰਦੇ ਸੀਗੇ ਕਿਉਂਕਿ ਮੈਂ ਇਦਾਂ ਲਾਈਕ ਨੀ ਕਰਦਾ, ਜੇ ਜਦੋਂ ਕੰਮ ਆ ਕੰਮ ਆ, ਜਦੋਂ ਬ੍ਰੇਕ ਆ ਉਦੋਂ ਗੱਲ ਕਰੋ।
0: ਪਰ ਭਾਜੀ ਜੇ ਹੁਣ ਕੰਸਟਰਕਸ਼ਨ ਦਾ ਕੰਮ ਉਹ ਕਰ ਰਿਹਾ ਹੈ, ਹੁਣ ਉਹ ਕਿਸ ਨਾਲ, ਚਲੋ ਕੰਮ ਤੇ ਗੱਲ ਨੀ ਕਰ ਰਹੇ, ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਨਹੀਂ ਹੈੱਡਫੋਨ ਯੂਜ਼ ਕਰਨੇ ਚਾਹੀਦੇ?
4: ਮੈਂ ਡਰਾਈਵਰ ਮੰਗਦਾ, ਉਹ ਮੈਨੂੰ ਲਿਆ ਕੇ ਟੈਲ ਫੜਾ ਦੇਣਗੇ।
0: ਅੱਛਾ ਠੀਕ ਹੈ, ਓਕੇ ਓਕੇ, ਫਿਰ ਤਾਂ ਠੀਕ ਹੈ,
4: ਇਹ ਵੀ ਪੁੱਠਾ। ਹਾਂ, ਉਹਨਾਂ ਦਾ ਧਿਆਨ,
0: ਤੁਸੀਂ ਮੰਗਦੇ ਹੋ ਥੋੜੀ, ਅਗਲੇ ਨੇ ਚੱਕ ਕੇ ਤੁਹਾਨੂੰ ਕੋਈ ਹੋਰ ਮਸ਼ੀਨ ਫੜਾਤੀ ਹੈ।
4: ਮੈਂ ਥੋੜੀ ਮੰਗਦਾ, ਉਹ ਚੱਕ ਮੈਨੂੰ ਡਰਾਈਵਰ ਕਟਰ ਫੜਾ
0: ਦੇਣਗੇ। ਅੱਛਾ, ਨਹੀਂ ਪਰ ਉਹ ਹੈੱਡਫੋਨਾਂ ਚ ਕੀ, ਫੋਨ ਦੇ ਉੱਤੇ ਸੀ ਗਾਣੇ ਸੁਣ ਰਹੇ ਹੁੰਦੇ ਆ?
4: ਹੈਲੋ, ਹਾਂਜੀ ਭਾਜੀ।
0: ਨਹੀਂ ਮੈਂ ਕਿ ਉਹ ਕਿਸੇ ਨਾਲ ਫੋਨ ਤੇ ਗੱਲ ਕਰ ਰਹੇ ਹੁੰਦੇ ਆ, ਗਾਣੇ ਸੁਣਦੇ ਆ?
4: ਕਿਸੇ ਨਾਲ ਗੱਲ ਕਰ ਰਹੇ ਹੁੰਦੇ ਜਾਂ ਗਾਣੇ ਸੁਣਦੇ? ਭਾਜੀ ਮੈਂ ਥੋੜਾ ਸੁਣਦਾ ਆ, ਉਹਨਾਂ ਦੇ ਕੰਨ ਜੱਤੇ ਹੁੰਦੇ ਆ, ਪਰ ਮੈਂ ਚੰਗਾ ਨੀ ਸਮਝਦਾ ਇਦਾਂ ਕੰਮ, ਜਦੋਂ ਕੰਮ ਆ ਤਾਂ ਕੰਮ ਆ, ਪੈਸੇ ਨੇ ਕੰਮ ਲੈਣਾ।
0: ਬੜੀ ਫਨੀ ਗੱਲ ਹੈ, ਮੈਂ ਮੰਗੀ ਹੈ ਡਰਾਈਵਰ ਤੇ ਅਗਲਿਆਂ ਨੇ ਕਹਿੰਦੇ ਚੱਕ ਕੇ ਮੈਨੂੰ ਫੜਾ ਦਿੱਤਾ, ਫੜਾ ਦਿੱਤੀਆਂ ਟਾਈਲਾਂ। ਸੋ ਤੁਸੀਂ ਨਾਲ ਦੀ ਨਾਲ ਯਾਦ ਰੱਖੋ ਪੀ ਐਂਡ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ, ਪ੍ਰਸ਼ਾਂਤ ਵੀਰ ਹੁਣੇ ਤੁਹਾਡੇ ਲਈ ਅਵੇਲੇਬਲ ਨੇ। ਤੁਸੀਂ ਰੈਨੋਵੇਸ਼ਨ ਦਾ ਕੋਈ ਕੰਮ ਕਰਵਾਉਣਾ ਹੈ, ਅਗਰ ਬੇਸਮੈਂਟ ਤਿਆਰ ਕਰਾਉਣੀ ਹੈ, ਵਾਸ਼ਰੂਮ ਰੈਡੀ ਕਰਵਾਉਣਾ, ਕੋਈ ਫਲੋਰਿੰਗ ਟਾਈਲਿੰਗ, ਕੋਈ ਕਿਚਨ ਬਾਥਰੂਮ ਦਾ ਕੰਮ ਹੈ, ਤਾਂ 4373180400 ਫੁੱਲੀ ਇੰਸ਼ੋਰਡ ਕੰਪਨੀ ਹੈ, ਕਾਲ ਕਰ ਲਓ 1629। ਹੈਲੋ
5: ਦੇਵੀ ਨਵੀਂ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
5: ਬਸ ਠੀਕ ਹੈ, ਤੁਸੀਂ ਸਭ ਠੀਕ?
0: ਵਧੀਆ ਸਰ, ਵਧੀਆ ਜੀ।
5: ਅੱਜ ਤੁਹਾਡਾ ਮੈਂ ਪ੍ਰੋਗਰਾਮ ਲਾਇਆ ਸੀ, ਮਤਲਬ ਬਹੁਤ ਅੱਛਾ ਪ੍ਰੋਗਰਾਮ ਦੱਸਦਾ ਤੁਹਾਡਾ।
0: ਥੈਂਕ ਯੂ ਸਰ, ਥੈਂਕ ਯੂ।
5: ਅਕਸਰ ਹੀ ਸੁਣੀ ਦਾ ਕਾਲ, ਘੱਟ ਵੱਧ ਕਰ ਲਈ ਜੀ।
0: ਸ਼ੁਕਰੀਆ ਸਰ, ਥੈਂਕ ਥੈਂਕ ਯੂ ਸੋ ਮਚ।
5: ਤੁਹਾਡੇ ਡੈਡੀ ਨੂੰ ਕਾਲ ਕਰੀ ਨੇ, ਤੁਹਾਡੇ ਡੈਡੀ ਨੂੰ ਕਾਲ ਕਰੀ ਸੀ ਬੜੀ ਪਹਿਲੇ।
0: ਵਧੀਆ ਵਧੀਆ,
5: ਚਾਂਸ ਬਣਦਾ,
0: ਵੈਰੀ ਗੁੱਡ।
5: ਅੱਛਾ, ਮੈਂ ਪਿਛਲੇ ਦਿਨਾਂ ਜੋ ਆਏ ਸਨ ਤੇ ਬੜਾ ਮਜ਼ਾ ਆਇਆ ਸੁਣਾਉਂਦਾ।
0: ਹਾਂ, ਉਹ ਤਾਂ ਫਿਰ ਜਦੋਂ ਆਉਂਦੇ ਆ ਫਿਰ ਮਜ਼ਾ ਹੀ ਮਜ਼ਾ ਹੁੰਦਾ।
5: ਕੀ ਬਾਤ ਹੈ ਜੀ, ਨੰਬਰ 1 ਨੇ, ਨੰਬਰ 1।
0: ਥੈਂਕ ਯੂ ਸਰ, ਥੈਂਕ ਯੂ ਸੋ ਮਚ।
5: ਅੱਛਾ, ਉਹ ਜਿਹੜਾ ਮੌਜੂਦ ਤੁਸੀਂ ਗੱਲਬਾਤ ਕਰ ਰਹੇ ਹੋ, ਭਾਜੀ ਬਿਲਕੁਲ ਸਹੀ ਕਹਿ ਰਹੇ ਸੀ। ਮਤਲਬ ਮੈਂ ਇੱਕ ਵਿਦਆਊਟ ਐਨੀ ਪ੍ਰੈਜੂਡਿਸ ਮੈਂ ਤੁਹਾਨੂੰ ਸਹੀ ਗੱਲ ਕਰਾਂਗਾ ਕਿ ਆਪਣੇ ਜਿਹੜੇ ਬੱਚੇ ਬੱਚੀਆਂ ਨੇ ਜਿੰਨੇ ਵੀ 99.9% ਇਹਨਾਂ ਨੇ ਸਭ ਨੇ ਆਈਪੋਡ ਹੀ ਲਾਏ ਹੁੰਦੇ ਨੇ ਜਾਂ ਬਲੂਟੂਥ ਲਾਏ ਹੁੰਦੇ ਨੇ ਕੰਨਾਂ ਨੂੰ। ਤੁਸੀਂ ਕਹਿ ਪੁੱਛ ਰਹੇ ਹੋ, ਕਰ ਪੁੱਛ ਰਹੇ ਨੇ, ਤੁਸੀਂ ਕੋਈ ਚੀਜ਼ ਮੰਗ ਰਹੇ ਹੋ ਤੁਹਾਨੂੰ ਇਸ਼ਾਰੇ ਨਾਲ ਦੱਸਣ ਡੇ ਨੇ, ਤੇ ਗੱਲ ਪਿੱਛੇ ਕਰ ਰਹੇ ਕਿਤੇ ਜਾਂ ਕਿਸੇ ਇੱਥੇ ਕਰ ਰਹੇ ਨੇ, ਗੱਲ ਕਰ ਰਹੇ ਨੇ, ਲਾਜ਼ਮੀ ਗੱਲ ਕਰ ਰਹੇ, ਕੋਈ ਤੁਹਾਡੇ ਤੋਜਾ ਨਹੀਂ, ਕੋਈ ਗੱਲਬਾਤ ਨਹੀਂ। ਲੇਕਿਨ ਇਹ ਬੁਰੀ ਗੱਲ ਨਹੀਂ ਹੋਣਾ ਚਾਹੀਦਾ, ਚਲੋ ਉਹਨਾਂ ਦੀ ਮਰਜ਼ੀ ਹੈ ਜਾਂ ਜਿਹੜੇ ਉਹਨਾਂ ਕੋਲ ਕੰਮ ਲੈ ਰਹੇ ਨੇ,
0: ਜੀ ਜੀ,
5: ਅੱਛਾ ਨਹੀਂ ਲੱਗਦਾ। ਲੇਕਿਨ ਮੈਂ ਇੱਕ ਗੱਲ ਕਰਾਂਗਾ, ਮਾਇੰਡ ਨਾ ਕਰਨਾ, ਜਿਹੜੇ ਸਾਡੇ ਦੂਜੀਆਂ ਕਮਿਊਨਿਟੀਆਂ ਨਾ, ਉਹ ਕਿਸੇ ਨੂੰ ਆਈਪੋਡ ਲਾ ਕੇ ਕੰਮ ਕਰਦੇ ਨਹੀਂ ਦੇਖੋਗੇ।
0: ਪਤਾ ਨੀ ਮੈਨੂੰ ਹੁਣ ਇੱਕ ਭਾਜੀ ਕਹਿ ਕੇ ਗਿਆ, ਨਵੀਂ ਕਿਸੇ ਗੋਰਿਆਂ ਦੇ ਕਿਸੇ ਵੀ ਰੈਸਟੋਰੈਂਟ ਤੇ ਚੱਲ ਜਾਓ, ਉੱਥੇ ਤਾਂ ਉਹ ਲਾਉਂਦੇ ਹੀ ਲਾਉਂਦੇ ਆ।
5: ਸੱਚੀ ਨਹੀਂ, ਰੈਸਟੋਰੈਂਟਾਂ ਦੀ ਗੱਲ ਛੱਡੋ, ਤੁਸੀਂ ਉਹ ਨਾ ਗੱਲ ਕਰੋ, ਜਿਹੜੇ ਤੁਸੀਂ ਫਾਸਟ ਫੂਡ ਦੇ ਰੈਸਟੋਰੈਂਟ ਜਾਂਦੇ ਨਾ, ਉਹਨਾਂ ਦੀ ਗੱਲ ਕਰੋ ਜਿਹਨਾਂ ਦਾ ਸਾਨੂੰ ਵਾਹ ਪੈਂਦਾ ਤਕਰੀਬਨ ਸਾਰਿਆਂ ਨੂੰ। ਉੱਥੇ ਹਰ ਬੰਦਾ ਜਿਹੜਾ ਮੁੰਡਾ ਹੋਵੇ ਕੁੜੀ, ਸਭ ਨੇ ਲਾਏ ਹੁੰਦੇ, ਆਪਣੀ ਗੱਲਾਂ ਕਰ ਰਹੇ ਨੇ,
0: ਕੈਬਨਿਟਸ ਵੈਨਿਟੀਜ ਤੁਸੀਂ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਹੋ ਗਿਆ ਰੈਡੀ ਕਰਾਉਣਾ ਤਾਂ ਯਾਦ ਰੱਖੋ ਨਿਊ ਹਾਈਟਸ ਕਿਚਨ ਜਸਪਾਲ ਭਾਜੀ ਬਹੁਤ ਸੋਹਣਾ ਕੰਮ ਕਰਦੇ ਆ ਯਾਰ ਨਿਊ ਹਾਈਟਸ ਕਿਚਨ ਦਾ ਤੁਸੀਂ ਨੰਬਰ ਨੋਟ ਕਰ ਲਓ 416-859-1920 ਨਿਊ ਹਾਈਟਸ ਕਿਚਨ ਸੋ 4984-9847-7677-777-777 ਸਾਰੇ ਹੋਲਡ ਕਰੋ ਲਾਈਨ ਦੇ ਉੱਤੇ ਆਪਾਂ ਗੱਲਬਾਤ ਕਰਦੇ ਹਾਂ ਜਸਟ ਮੈਨੂੰ 2 ਮਿੰਟ ਦਿਓ ਪਲੀਜ਼ ਐਂਡ ਵਿਲ ਬੀ ਰਾਈਟ ਬੈਕ ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ ਹਾਈਵੇ 401 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com ballymorehomes.com The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ

0: on. Contact us at richmohan.com.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557
2: ਕੀ ਬਾਤ ਹੈ ਓਕੇ ਹੈ ਕਿ ਨਾ ਅੱਜ ਬੜੇ ਚਿਰਾਂ ਬਾਅਦ ਮੇਰਾ ਜੀ ਕੀਤਾ ਕਿ ਟਿਕਟੌਕ ਤੇ ਲਾਈਵ ਹੋਈਏ ਪੇਜ ਹੈ ਆਪਣਾ ਪੰਜਾਬੀ ਲਹਿਰਾ PUNJABILEHRAN ਔਨ ਟਿਕਟੌਕ ਸੋ ਟਿਕਟੌਕ ਵਾਲਿਓ ਜੁੜ ਜਾਓ ਸਾਡੇ ਨਾਲ ਤੇ ਲਾਈਵ ਵੀ ਹੁਣ ਬੜੇ ਦਿਨਾਂ ਬਾਅਦ ਪਤਾ ਨੀ ਮਹੀਨੇ ਹੀ ਹੋ ਗਏ ਕੁਝ ਕਿ ਤੁਹਾਡੇ ਨਾਲ ਅਸੀਂ ਜੁੜ ਰਹੇ ਹਾਂ ਸੋ ਪੇਜ ਹੈ ਪੰਜਾਬੀ ਲਹਿਰਾ PUNJABILEHRAN ਹਾਂਜੀ 0777 ਹੈਲੋ
3: ਹਾਂਜੀ ਵੀਰੇ ਕੀ ਹਾਲ
2: ਆ ਵਧੀਆ ਕੀ ਬਣਦਾ
3: ਵਧੀਆ ਵਧੀਆ ਬਈ ਕੰਮ ਕੀ ਬਸ
2: ਤੇ ਬਈ ਮੈਂ ਕੰਮ ਤੇ ਹੋ ਜਾਂ ਕੰਮ ਤੋਂ ਆ ਰਹੇ ਹੋ ਘਰੇ
3: ਇੱਕ ਵੀ ਗਲਤ ਹੋ ਗਿਆ ਤੇ ਉਹ ਕਸਟਮਰ ਟੁੱਟ ਹੀ ਜਾਂਦਾ ਬਿਜ਼ਨਸ ਇਦਾਂ ਹੁੰਦਾ ਹੈਗਾ ਹੁਣ ਮੈਂ ਮੰਨ ਲਓ ਮੇਰੀ 20 ਮਿੰਟ ਦੀ ਬ੍ਰੇਕ ਆ ਮੈਂ ਉੱਥੇ ਆਰਡਰ ਲੈਣ ਗਿਆ ਉਹਨੇ ਗਲਤ ਬਣਾ ਦਿੱਤਾ ਤੇ ਮੈਂ ਦੁਬਾਰਾ ਉਹ ਓਨਾ ਟਾਈਮ ਹੀ ਨੀ ਮੇਰੇ ਕੋਲ ਹੋਣਾ ਕਿ ਮੈਂ ਦੁਬਾਰਾ ਆਰਡਰ ਵਾਸਤੇ ਵਾਪਸ ਜਾਵਾਂ ਜਾਂ
2: ਨਾ ਬਿਲਕੁਲ
3: ਲਾਣੇ ਪੈਂਦੇ ਕਈ ਵਾਰੀ ਕਾਲ ਆ ਜਾਂਦੀ ਡਿਸਪੈਚ ਦੀ ਜਾਂ ਉਦਾਂ ਮੈਂ ਅੱਜ ਇਹ ਵੀ ਮੈਂ ਮਹਿਸੂਸ ਕਰਦਾ ਕਿ ਘੱਟੋ ਘੱਟ 30-40% ਬੰਦੇ ਦਾ ਦਿਮਾਗ ਫੋਨ ਵੱਲ ਹੁੰਦਾ ਤੇ ਤੁਸੀਂ ਭਾਵੇਂ ਏਅਰਪੋਰਟ ਲਾਏ ਵੀ ਹੈ ਨਾ ਤੇ ਡਿਸਟਰੈਕਟ ਹੁੰਦਾ ਬੰਦਾ ਤੇ ਬਾਈ ਦੂਜੀ ਗੱਲ ਇਹ ਕਿ ਮੈਂ ਤਾਂ ਇੱਦਾਂ ਵੇਖੇ ਬੰਦੇ ਸੜਕ ਤੇ ਵੀ ਜਾਂਦੇ ਅੱਖ ਨੀ ਪੱਟਣਗੇ ਫੋਨ ਦੇ ਉੱਤੋਂ ਭਾਵੇਂ ਯਾਰ ਤੁਹਾਡੀਆਂ ਹੋਈਆਂ ਹੀ ਹੈ ਨਾ ਕ੍ਰੋਸਿੰਗ ਵਾਸਤੇ ਲਾਈਟਸ ਹੋਈਆਂ ਬਾਈ ਉਹਨਾਂ ਨੇ ਇੱਕ ਵਾਰੀ ਨੀ ਦੇਖਣਾ ਕਿ ਉਧਰੋਂ ਕਈ ਵਾਰੀ ਮੰਨ ਲਓ ਕਈ ਵਾਰੀ ਕੋਈ ਕਿਸੇ ਦਾ ਪਿੱਛਾ ਕਰਨ ਦੀ ਉਹ ਬੰਦਾ ਰੈਡ ਲਾਈਟ ਕ੍ਰੋਸ ਕਰਕੇ ਭੱਜ ਰਿਹਾ ਜਾਂ ਕੋਈ ਬੰਦੇ ਕੋਲ ਬ੍ਰੇਕ ਹੀ ਨੀ ਲੱਗੀ ਉਹਨੂੰ ਕੋਈ ਐਮਰਜੈਂਸੀ ਉਹਨਾਂ ਨੇ ਉੱਤੇ ਨੀ ਦੇਖਣਾ ਬਸ ਫੋਨ ਚ ਵੇਖੀ ਜਾਂਦਾ ਸਾਡੀਆਂ ਲਾਈਟਾਂ ਬਈ
2: ਮੈਨੂੰ ਨਾ ਵੀਰੇ ਇੱਕ ਭਾਜੀ ਹੁਣ ਦਾ ਫੋਨ ਆਇਆ ਇੱਕ ਦਿਨ ਉਹ ਬੜਾ ਹੱਸੇ ਕਹਿੰਦੇ ਨਵੀਂ ਯਾਰ ਕੰਨਾਂ ਚ ਟੂਟੀਆਂ ਜਿਹੀਆਂ ਲਾਈਆਂ ਹੁੰਦੀਆਂ ਪਤਾ ਨੀ ਹੁੰਦਾ ਵੀ ਗੱਡੀ ਆ ਰਹੀ ਹੈ ਕੀ
3: ਬਿਲਕੁਲ ਬਾਈ ਮੈਂ ਵੇਖ ਕੇ ਰਹਾ ਮੈਂ ਕਿਹਾ ਯਾਰ ਜੀ ਮੇਰੇ ਕੋਲ ਕੱਲ ਨੂੰ ਮੰਨ ਲਓ ਬ੍ਰੇਕ ਹੀ ਨਾ ਲੱਗੇ ਤੇ ਆਹ ਬੰਦੇ ਦਾ ਕੀ ਬਣੂਗਾ
2: ਬਿਲਕੁਲ ਨਹੀਂ ਆਪਾਂ ਨਾ ਪਤਾ ਨੀ ਬੜਾ ਹੀ ਗਿੱਜ ਗਏ ਹੁਣ ਮੈਂ ਵੀ ਚਲੋ ਵਿੱਚ ਹੀ ਹਾਂ ਆਪਾਂ ਹੈਡਫੋਨ ਹੁਣ ਯਾਰ ਮੈਨੂੰ ਵੀ ਏਅਰਪੋਡਸ ਦੀ ਬੜੀ ਇੱਕ ਅਡਿਕਸ਼ਨ ਜੀ ਹੈ ਵੀ ਘਰ ਚ ਵੀ ਹੈ ਚਾਹੇ ਕੁਛ ਖਾਣਾ ਬਣਾ ਰਹੇ ਤਾਂ ਏਅਰਪੋਡ ਲੱਗੇ ਆ ਕੋਈ ਪਾਣੀ ਉਬਾਲ ਰਹੇ ਤਾਂ ਏਅਰਪੋਡ ਹੈ ਆਪਾਂ ਚਲੋ ਵਾਸ਼ਰੂਮ ਸੁਣੇ ਤਾਂ ਏਅਰਪੋਡ ਨੇ ਸੋ ਇਹ ਵੀ ਇੱਕ ਜਿਵੇਂ ਫੋਨ ਦੀ ਅਡਿਕਸ਼ਨ ਹੈ ਕੰਨਾਂ ਚ ਏਅਰਪੋਡ ਲਾਏ ਇਹ ਵੀ ਇੱਕ ਅਡਿਕਸ਼ਨ ਹੀ ਹੈ ਸੋ ਥੈਂਕ ਯੂ ਵੀਰੇ ਬਹੁਤ ਸ਼ੁਕਰੀਆ ਤੁਹਾਡਾ ਤੇ ਨਿਰਵੈਲ ਉਹ ਕਿਆ ਬਾਤ ਹੈ ਨਾਮ ਯਾਰ ਤੁਹਾਡਾ ਬੜਾ ਯੂਨੀਕ ਹੈ ਨਿਰਵੈਲ ਔਲਖ ਕਹਿੰਦੇ ਬਹੁਤ ਵਧੀਆ ਬਰੋ ਲਾਈਵ ਰੇਡੀਓ ਸੁਣਾਂਗੇ ਅੱਜ ਥੈਂਕ ਯੂ ਵੀਰੇ ਸੋ ਟਿਕਟੌਕ ਤੇ ਅੱਜ ਬਹੁਤ ਚਿਰ ਬਾਅਦ ਯਾਰ ਮੈਂ ਹੋ ਗਿਆ ਉਹ ਮਿਲਾ ਦੇ ਯਾਰ ਕਿ ਘੱਟੋ ਘੱਟ ਨਹੀਂ ਤਾਂ 7-8 ਮਹੀਨੇ ਕੇ ਲਾਈਵ ਹੀ ਨਹੀਂ ਹੋਏ ਸੋ ਤੁਸੀਂ ਵੀ ਜ਼ਰੂਰ ਟਿਕਟੌਕ ਤੇ ਦੇਖਣਾ ਚਾਹੁੰਦੇ ਹੋ ਲਾਈਵ ਤਾਂ ਪੇਜ ਹੈ ਪੰਜਾਬੀ ਲਹਿਰਾ PUNJABILEHRAN ਤੇ ਸਾਡੇ ਨਾਲ ਜੁੜ ਤੁਸੀਂ ਜ਼ਰੂਰ ਸਕਦੇ ਹੋ ਜੀ 9847 ਹਾਂਜੀ ਕਿਵੇਂ ਹੋ
4: ਹਾਂਜੀ ਵਧੀਆ ਨਵੀ ਤੁਸੀਂ ਦੱਸੋ ਕੀ ਹਾਲ ਆ
2: ਬਹੁਤ ਵਧੀਆ ਸਰ ਬੱਲੇ ਬੱਲੇ
4: ਇਹ ਤੁਸੀਂ ਬੜਾ ਵਧੀਆ ਯਾਰ ਅੱਜ ਥੋੜਾ ਇੰਪਲੋਇਰ ਦਾ ਵੀ ਵਿਚਾਰਿਆਂ ਦਾ ਦੁੱਖ ਸੁਣਨਾ ਚਾਹੀਦਾ ਦੇਖੋ ਮੇਰੇ ਆਫਿਸ ਦੇ ਵਿੱਚ ਨਾ ਕੁੜੀਆਂ ਉਹ ਏਅਰਪੋਰਟ ਤਾਂ ਨਹੀਂ ਲਾ ਸਕਦੀ ਕਿਉਂਕਿ ਕਾਲਾਂ ਆਉਂਦੀਆਂ ਚੱਕਣੀ ਹੁੰਦੀਆਂ ਉਹਨਾਂ ਨੇ ਪਰ ਉਹ ਨਾ ਫੋਨ ਤੇ ਰੀਲਾਂ ਚਲਾ ਕੇ ਬੈਠੀਆਂ ਹੁੰਦੀਆਂ
2: ਅੱਛਾ
4: ਕਈ ਸੀਰੀਅਲ ਲਾ ਕੇ ਬੈਠੀ ਹੁੰਦੀ ਹੈ ਮੈਂ ਨਾ ਇੱਕ ਤਾਂ ਬੜੀ ਪੁਰਾਣੀ ਹੈ ਉਹਨੂੰ ਮੈਂ ਇੰਨਾ ਮਨਾ ਕਰਦਾ ਮੈਂ ਕਹਿੰਦਾ ਵੀ ਨਹੀਂ ਇਹ ਚਲਾਣੇ ਉਹ ਫਿਰ ਨਹੀਂ ਆਉਂਦੀ ਕਹਿੰਦੀ ਸਰ ਮੇਰੀ ਪ੍ਰੋਡਕਟੀਵਿਟੀ ਨਹੀਂ ਹੋ ਰਹੀ ਘੱਟ ਰਹੀ ਤਾਂ ਤੁਹਾਨੂੰ ਕੀ ਪ੍ਰੋਬਲਮ ਹੈ
2: ਨਹੀਂ ਉਹ ਕੰਮ ਕਰ ਰਹੀ ਹੈ ਨਾਲੇ ਰੀਲਾਂ ਦੇਖ ਰਹੀ
4: ਹੈ
2: ਮਤਲਬ ਚੱਲਦੀ ਰਹਿੰਦੀ ਸਾਈਡ ਤੇ ਉਹਦੇ ਫੋਨ
4: ਦੇ ਉੱਤੇ ਚੱਲਦਾ ਰਹਿਣਾ ਮਤਲਬ ਪਤਾ ਨੀ ਯੂਟਿਊਬ ਚੱਲਦਾ ਰਹਿੰਦਾ ਕੁਛ ਨਾ ਕੁਛ ਚੱਲਦਾ ਰਹਿੰਦਾ
2: ਉਹਨੇ ਯਾਰ ਆਪਣੇ ਫੋਨ ਚ ਬੈਟਰੀ ਕਿਹੜੀ ਲਾਈ ਹੋਈ ਹੈ
4: ਉਹ ਤਾਂ ਚਾਰਜਿੰਗ ਨਾਲ ਲਾਈ ਹੋਈ ਉਹਨਾਂ ਨੇ ਉਹ ਪਰ ਹੁਣ ਜੇ ਉਸ ਤੋਂ ਬਾਅਦ ਜਿਵੇਂ ਕੋਈ ਹੋਰ ਆਏ ਇੰਪਲੋਈ ਆਏ ਹਨਾ, ਮੈਂ ਬਈ ਬੜਾ ਪਹਿਲਾਂ ਹੀ ਸਟ੍ਰਿਕਟ ਹੋ ਗਿਆ ਕਿਉਂਕਿ ਉਹਦੇ ਨਾਲ ਪਹਿਲਾਂ ਥੋੜਾ ਲੀਨੀਅੰਟ ਸੀਗਾ ਤੇ ਮੈਂ ਕਿਹਾ ਵੀ ਨਹੀਂ ਫੋਨ ਨੀ, ਪਰ ਫੇਰ ਵੀ ਹਟਦੇ ਨੀ ਕਦੇ ਨਾ ਕਦੇ ਲਾ ਲੈਂਦੇ ਆ, ਫਿਰ ਥੋੜਾ ਇਗਨੋਰ ਕਰਨਾ ਪੈਂਦਾ, ਪਤਾ ਕੀ ਆ ਇੰਪਲੋਈ ਮਿਲਦੇ ਨੀ ਚੰਗੇ ਜੇ, ਉਹ ਕੰਮ ਵਧੀਆ ਕਰਦੀ ਸੀ ਤਾਂ ਕਰਕੇ ਮੈਂ ਫਿਰ ਮਤਲਬ
2: ਨੀ। ਪਰ ਤੁਹਾਡਾ ਭਾਜੀ ਉਹਦਾ ਕੰਮ ਕੀ ਆ ਇਫ ਯੂ ਡੋਨਟ ਮਾਈਂਡ, ਉਹ ਕੰਮ ਕੀ ਕਰਦੇ ਨੇ?
4: ਮੇਰਾ ਟੈਕਸ ਅਕਾਊਂਟਿੰਗ ਦਾ।
2: ਨੀ ਪਰ ਅਕਾਊਂਟਿੰਗ ਤੇ ਟੈਕਸਿਸ ਦਾ ਕੰਮ ਤਾਂ ਬੜਾ ਬਰੀਕੀ ਵਾਲਾ ਕੰਮ ਹੈ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: is AM 530. CHLO AM. Serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਪੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
0: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-8935-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
1: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
0: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ
2: 647-706-6640-647-706-6840।
3: ਓਏ, ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
4: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ, ਕੋਈ ਫਿਕਰ ਨਹੀਂ। ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
3: ਹੋਮ, ਆਟੋ, ਕਮਰਸ਼ੀਅਲ, ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761।
5: ਓਏ, ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ, ਕੀ ਕਰਾਂ।
6: ਮੈਂ ਸੁਣਿਆ ਜੀ, ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
7: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ, ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
8: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
6: ਕਾਲ ਕਰੋ JN ਗੈਰੀ ਨੂੰ
8: 905-459-5533
6: 905-459-5533 ਤੇ
8: PNJ ਸਪ੍ਰਿੰਗ ਵੀਲ ਅਲਾਈਨਮੈਂਟ।
9: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
10: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਟ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
9: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ, ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
10: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ, ਪਿਓਰ ਪੰਜਾਬੀ। 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।
11: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-335-5294-647-835-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

ਨਹੀਂ ਹੈ ਸੱਜਣਾ ਮੈਨੂੰ ਤੇਰਾ ਸਰਨਾਵਾਂ। ਕਹਿੰਦਾ ਪਤਾ ਨਹੀਂ ਹੈ ਸੱਜਣਾ ਮੈਨੂੰ ਤੇਰਾ ਸਰਨਾਵਾਂ, ਨਹੀਂ ਤਾਂ ਮੈਂ ਉੱਡ ਕੇ ਤੇਰੇ ਕੋਲ ਚੱਲੀ ਆਵਾਂ। ਗੂੰਗੇ ਬਹਿਰੇ ਨੇ ਸਾਰੇ ਹੀ ਮੇਰੇ ਪਿੰਡ ਦੇ ਲੋਕ ਗਾਥਾ ਆਪਣੀ, ਦੱਸ ਮੈਂ ਕਿੱਥੇ ਜਾਣ ਸੁਣਾਵਾਂ। ਇਸ ਜਨਮ 'ਚ ਹੋ ਨਹੀਂ ਸਕਦਾ ਆਪਣਾ ਮੇਲ, ਸਾਰਾ ਕੁਝ ਹੈ ਮੇਰੇ ਲਈ ਤੇਰਾ ਪਰਛਾਵਾਂ। ਆਪਣਾ ਆਪਾ ਆਪਣਾ ਆਪਾਂ ਇਸ਼ਕ 'ਚ ਤੇਰੇ ਖੋ ਬੈਠੀ ਹਾਂ, ਬਸ ਉੱਠਦੀ ਬਹਿੰਦੀ ਗੀਤ ਮੈਂ ਤੇਰੇ ਗਾਵਾਂ। ਮੜੀਆਂ ਮਸਾਨਾ ਮਿੱਟੀ ਕੱਢੀ ਧਾਗੇ ਬੰਨੇ, ਦੱਸ ਮੈਨੂੰ ਕਿੱਥੇ ਜਾ ਕੇ ਕਿਹੜਾ ਪੀਰ ਮਨਾਵਾਂ। ਪਰ ਪ੍ਰੀਤ ਮੈਂ ਉਹਦੇ ਨਾਲ

ਤੂੰ ਆਪਣੀ ਪਾ ਬੈਠੀ, ਸ਼ੁਕਰ ਮਨਾਵਾਂ ਰੱਬ ਦਾ ਮੈਂ ਜਾਂ ਪਛਤਾਵਾਂ, ਮਦਹੋਸ਼ ਤਾਂ ਹੁਣ ਮੇਰੀ ਰੂਹ ਦਾ ਮਾਲਕ ਹੈ। ਕਹਿੰਦਾ ਮਦਹੋਸ਼ ਤਾਂ ਹੁਣ ਮੇਰੀ ਰੂਹ ਦਾ ਮਾਲਕ ਹੈ, ਉਹਦੀ ਯਾਦ ਵਿੱਚ ਹੀ ਮੈਂ ਜ਼ਿੰਦਗੀ ਹੰਡਾਵਾਂ, ਉਹਦੀ ਯਾਦ ਵਿੱਚ ਹੀ ਮੈਂ ਜ਼ਿੰਦਗੀ ਹੰਡਾਵਾਂ। ਕਹਿੰਦਾ ਸਤਰਾਂ ਦਾ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਵਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਨੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਆਜ ਨਾ ਸ਼ੁੱਕਰਵਾਰ, ਸ਼ੁਕਰ ਆ ਸ਼ੁੱਕਰਵਾਰ ਆਇਆ, ਲੈ ਲਿਆ ਕੰਮ ਗੇੜ 'ਚ, ਹੋ ਗਈਆਂ ਛੁੱਟੀਆਂ ਕਈਆਂ ਨੇ ਸ਼ਾਮ ਨੂੰ, ਅਤੇ ਕਈਆਂ ਦੀਆਂ ਫਿਰ ਰਾਤ ਲਾ ਕੇ ਸਵੇਰ ਨੂੰ ਤੜਕੇ ਹੋ ਜਾਣੀਆਂ, ਅਤੇ ਕਈਆਂ ਨੇ ਭਾਈ ਹੁਣ ਤੋਂ ਸਟਾਰਟ ਆ ਵੀਕਐਂਡ। 10 ਸਤੰਬਰ ਨਹੀਂ ਅੱਜ 11 ਸਤੰਬਰ ਆ, 11 ਸਤੰਬਰ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ ਹਰ ਸੋਮਵਾਰ ਤੋਂ ਸਵੇਰੇ ਸ਼ੁੱਕਰਵਾਰ ਤੱਕ, ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਸਾਗਾ ਮਾਲਟਨ 'ਚ ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਐਨ ਜੜ੍ਹਾਂ ਦੇ ਵਿੱਚ 12 ਟੈਂਪਰੇਚਰ ਫੀਲ ਲੈ ਕੇ 10 ਕਰਦੇ ਹਾਂ, 21 ਹੈਗਾ ਦੁਪਹਿਰ ਨੂੰ, ਸ਼ਾਮ ਨੂੰ 23 ਆ, ਅਤੇ ਰਾਤ ਨੂੰ 18 ਟੈਂਪਰੇਚਰ। 6:53 'ਤੇ ਸੂਰਜ ਸਾਹਿਬ ਜੀ ਆਪਾਂ ਦੇਣਗੇ ਦਰਸ਼ਨ, ਅਤੇ 7:36 ਦੇ ਸ਼ਾਮ ਨੂੰ ਅਲੋਪ ਹੋ ਜਾਣਗੇ। ਅਤੇ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, 905-673-3337 ਦੀ ਆਪਣੀ ਗੱਲਬਾਤ ਹੋ ਸਕਦੀ ਹੈ। ਕੋਈ ਟ੍ਰੈਫਿਕ ਦੇ ਵਿੱਚ ਵਿਘਨ ਦੇਖਦੇ ਹੋ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਕੋਈ ਰੋਡ ਬਲੋਕ ਕੰਸਟਰਕਸ਼ਨ ਕਿਤੇ ਚੱਲਦੀ ਆ, ਅਤੇ ਜ਼ਰੂਰ ਤੁਸੀਂ ਚਾਹੇ ਹਾਈਵੇ ਆ ਚਾਹੇ ਲੋਕਲ ਰੂਟ, 905-673-3337 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਫੋਨ ਦੇ ਉੱਪਰ ਸੋਣਾ 416-477-2040, 416-477-2040, ਜਾਂ ਫਿਰ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਲਓ, ਵੱਖ ਵੱਖ ਹੋਰ ਐਪਾਂ ਬਹੁਤ ਨੇ, ਉਹਨਾਂ 'ਤੇ ਤੁਸੀਂ 530 'ਤੇ ਜਿੰਨੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਸਾਰੇ ਪ੍ਰੋਗਰਾਮਾਂ ਦਾ ਤੁਸੀਂ ਆਨੰਦ ਮਾਣ ਸਕਦੇ ਹੋ। ਜਾਂ ਫਿਰ ਮੈਸੇਜ ਵਟਸਐਪ ਇੱਕੋ ਹੀ ਨੰਬਰ, ਫਿਰ 647-835-5594, 6478355294 'ਤੇ ਗੱਲਬਾਤ ਹੋ ਸਕਦੀ ਆ। ਜਦੋਂ ਮੈਂ 2009 'ਚ ਇੱਥੇ ਨਵਾਂ ਨਵਾਂ ਆਇਆ ਨਾ ਫਰਵਰੀ ਮਹੀਨੇ 'ਚ, ਤਾਂ ਮੈਂ ਆ ਕੇ ਨੰਬਰ ਲਿਆ, ਚਲੋ ਮੈਨੂੰ ਉਹਨਾਂ ਨੇ ਦਿੱਤਾ, ਲਿਆ ਤਾਂ ਕਾਹਨੂੰ ਉਹਨਾਂ ਨੇ ਦਿੱਤਾ, ਮੈਨੂੰ ਐਂ ਲੱਗਿਆ ਯਾਰ ਨੰਬਰ ਕਿਉਂ ਇਹੋ ਜਿਹਾ ਨੰਬਰ ਹੈ, ਤਾਂ ਮੂੰਹ 'ਤੇ ਨਹੀਂ ਚੜ੍ਹਦਾ ਵੀ ਕੋਈ VIP ਨੰਬਰ ਦੇ ਦਿੰਦੇ, ਕਿਉਂਕਿ ਉੱਥੇ ਸੀਗੇ ਨੰਬਰ ਇਹੋ ਜਿਹੇ, ਹੈ ਨਾ, ਇੰਡੀਆ 'ਚ ਭਾਵ ਪੰਜਾਬ 'ਚ। ਅਤੇ ਮੈਂ ਕਿਹਾ ਯਾਰ ਕੋਈ ਹਿਸਾਬ ਜੇ ਦਾ ਨੰਬਰ ਦੇ ਦਿਉ, ਉਹਨਾਂ ਕੋਲ ਹੈ ਨਹੀਂ ਸੀ, ਉਹ ਕਹਿੰਦੇ ਆਹ ਲੈ ਲਾ, ਜਦ ਆਜੂਗਾ ਤੈਨੂੰ ਕਾਲ ਕਰ ਦਾਂਗੇ, ਮੁੜ ਕੇ ਨਾ ਉਹਨਾਂ ਨੇ ਕਾਲ ਕਰੀ, ਨਾ ਆਪਾਂ ਹੀ ਗਏ, ਮੁੜ ਕੇ ਇਹੋ ਜਿਹਾ ਨੰਬਰ ਚੱਲਦਾ ਬਾਬੇ ਦੀ ਕਿਰਪਾ ਨਾਲ, ਅੱਜ ਤੱਕ ਉਹੀ ਨੰਬਰ ਚੱਲੀ ਜਾਂਦਾ, 647-835-5594। ਆ ਜਾਓ ਆਪਾਂ ਕਰੀਏ ਗੱਲਾਂ ਬਾਤਾਂ ਰਲ ਮਿਲ ਕੇ, ਕਾਫੀ ਅੱਜ ਗੱਲਾਂ ਨੇ, ਕਾਫੀ ਬਾਤਾਂ ਨੇ, ਆਪਾਂ ਥੋੜ੍ਹਾ ਜਿਹਾ ਅੱਜ ਮੈਨੂੰ ਲੱਗਦਾ ਵੀ ਟਿਕਟੋਕ 'ਤੇ ਲਾਈਵ ਵੀ ਹੋਵਾਂਗੇ ਜੇ ਤੁਹਾਡਾ ਇਜਾਜ਼ਤ ਹੋਵੇ ਤੁਹਾਡੀ, ਅਤੇ ਫਿਰ ਦੇਖ ਲੈਂਦੇ ਹਾਂ ਭਾਈ ਕਿਵੇਂ ਆ। ਅਤੇ ਕਾਫੀ ਵੀਡੀਓ ਇੰਸਟਾ 'ਤੇ ਵੀ ਪਾਈਆਂ ਹੋਈਆਂ, ਅਤੇ ਕੱਲ੍ਹ ਵੀ ਇੱਕ ਵੀਡੀਓ 'ਚ ਪਾਈ ਆ, ਤੁਸੀਂ ਉਹਨੂੰ ਦੇਖ ਸਕਦੇ ਹੋ, ਤੁਸੀਂ ਸ਼ੇਅਰ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਕੋਈ ਉਹਦੇ 'ਚ ਗਲਤ ਸਹੀ ਹੈ ਕੁਛ ਵੀ, ਜੇ ਤੁਹਾਨੂੰ ਚੰਗੀ ਲੱਗਦੀ ਤਾਂ ਜ਼ਰੂਰ ਕਮੈਂਟ ਕਰਿਓ। ਬਹੁਤ ਸੋਹਣੀ ਵੀਡੀਓ ਸਾਰਿਆਂ ਲਈ, ਆਪਣੇ ਲਈ, ਕਿਸੇ ਲਈ ਵੀ ਹੋ ਸਕਦੀ ਆ, ਚਾਹੇ ਉਹ 'ਚ ਬਾਬੇ, ਚਾਹੇ ਕਲਾਕਾਰ, ਚਾਹੇ ਮੈਂ, ਤੁਸੀਂ, ਲੱਲਾ ਭੱਬਾ, ਸਾਰੀ A to Z, ਹਰੇਕ ਬੰਦੇ 'ਤੇ ਆ, ਢੁੱਕਦੀ ਆ। ਅਤੇ ਤੁਸੀਂ ਇੰਸਟਾ 'ਤੇ ਜਾਂ ਫੇਸਬੁੱਕ 'ਤੇ ਜਾ ਕੇ ਦੇਖ ਸਕਦੇ ਹੋ, ਟਿਕਟੋਕ 'ਤੇ ਮੈਂ ਪਾ ਦਿੰਦਾ ਹੋਰ ਘੰਟੇ ਆ ਪ੍ਰੋਗਰਾਮ ਤੋਂ ਬਾਅਦ 'ਚ ਪਾ ਦੂੰਗਾ। ਅਤੇ ਜਿੱਥੇ ਵੀ ਤੁਸੀਂ ਵੀਡੀਓ ਦੇਖੋਗੇ ਕਮੈਂਟ ਜ਼ਰੂਰ ਕਰਿਓ, ਵਧੀਆ ਲੱਗੂਗਾ। ਬਲਦੇਵ ਸਿੰਘ ਆਪਣੇ ਸਿੱਧੂ ਸਾਹਿਬ ਸੁਣਦੇ ਆ, ਬਲਦੇਵ ਸਿੱਧੂ ਭਾਅ ਜੀ ਪ੍ਰੋਗਰਾਮ ਨੂੰ, ਥੈਂਕ ਯੂ ਸੋ ਮੱਚ। ਕਹਿੰਦੇ ਸੋਚ ਸਵਾਦ ਜੀਵ ਦਾ ਹੁੰਦਾ ਹੈ, ਰਿੱਝਣਾ ਖੀਰ ਨੂੰ ਪੈਂਦਾ ਹੈ, ਤੜ ਕਮਾਨ ਦੀ ਹੁੰਦੀ ਹੈ ਅਤੇ ਚੱਲਣਾ ਤੀਰ ਨੂੰ ਪੈਂਦਾ ਹੈ, ਕਹਾਣੀ ਰਾਂਝੇ ਦੀ ਹੁੰਦੀ ਹੈ ਅਤੇ ਪੜ੍ਹਨਾ ਹੀਰ ਨੂੰ ਪੈਂਦਾ ਹੈ, ਮੁਰਾਦ ਮੰਗਣ ਲਈ ਮਜੀਦੇ, ਮਨਾਉਣਾ ਪੀਰ ਨੂੰ ਪੈਂਦਾ ਹੈ। ਗੱਲ ਤਾਂ ਸਹੀ ਹੈ। ਕਹਿੰਦਾ ਖੁਸ਼ ਰਹਿਣ ਲਈ 3 ਕੰਮ ਜ਼ਰੂਰੀ, ਜੇਬਾਂ, ਜਵਾਨ ਅਤੇ ਜੁੱਤੀ, ਤਿੰਨੋਂ ਮਜ਼ਬੂਤ ਰੱਖੀਆਂ ਕਰ, ਜੋ ਜਿਸ ਦੇ ਲਾਇਕ ਹੋਇਆ ਉਹਨੂੰ ਉਹੀ ਦਿਆ ਕਰ। ਕਿਆ ਬਾਤ ਆ ਬਲਦੇਵ ਸਿੰਘ ਜੀ, ਥੈਂਕ ਯੂ ਸੋ ਮੱਚ, ਲਵ ਯੂ। ਆਪਣੇ ਗੁਰਦੀਪ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਕਾਲਾ ਬਾਈ ਜੀ,
1: ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਹੈਪੀ ਫਰਾਈਡੇ ਬਾਈ ਜੀ,
0: ਹੈਪੀ ਫਰਾਈਡੇ ਤੁਹਾਨੂੰ ਵੀ। ਕਿੱਦਾਂ?
1: ਮੈਂ ਤੁਹਾਨੂੰ ਕਿੰਨੇ ਵਾਰੀ ਕਿਹਾ ਵਾ ਨਿੱਕਾ ਨਾ ਲਿਆ ਕਰ, ਨਵਾਂ ਨਾਂ ਤੋਂ ਜਾਣਦੇ ਨਹੀਂ ਲੋਕ ਪਿੰਡ ਦੇ ਵਿੱਚ।
0: ਜਦ ਨਾ ID ਨੂੰ ਚੇਂਜ ਕਰੋ ਤੁਸੀਂ ਆਪਣੀ, ਉਹਨਾਂ ਨੂੰ
1: ਕਹਿ ਕੇ ਆਈਡੀ ਉਹਦਾ ਦਿਖਾਉਣੀ ਹੈ ਜਾਂ ਪੁਲਿਸ ਵਾਲਾ ਵੇਖੂਗਾ?
0: ਤੂੰ ਨਾ ਨਾ ਨਾ, ਫੋਨ ਦੀ ID 'ਚ ਚੇਂਜ ਕਰੋ, ਉਹ ਤੇ ਕਾਲਾ ਕੰਮੀ ਆਣੀ ਆ ਭਰਾ।
1: ਪੁਲਿਸ ਵਾਲੇ ਵੇਖ ਸਕਦੇ ਆ ਜਨਾਬ, ਤੂੰ ਮੇਰੀ ਆਈਡੀ ਥੋੜਾ ਦੱਸ ਦੱਸ ਸਕਦਾ ਪਿੰਡ ਵਾਲਿਆਂ ਨੂੰ।
0: ਠੀਕ ਆ,
1: ਚੜਾਈ ਆ ਤੇਰੀ ਬਾਈ ਬਹੁਤ, ਤੇਰੀ ਤਾਂ ਆਵਾਜ਼ ਹੀ ਬੜੇ ਸਪੀਕਰਾਂ 'ਚ ਆਉਂਦੀ ਆ, ਇੱਧਰ ਟੈਲੀਫੋਨ ਸਪੀਕਰ 'ਚ, ਕਾਰ ਦੇ ਕਿੰਨੇ ਸਪੀਕਰਾਂ 'ਚ, ਰੇਡੀਓ ਤੇ ਬਹੁਤ ਚੜਾਈ। ਬਸ ਤੈਨੂੰ ਜਲਦੀ ਤੋਂ ਜਲਦੀ ਇਹਨਾਂ ਵੋਟਾਂ 'ਚ ਖੜਾ ਕਰਕੇ ਤੈਨੂੰ ਕਿ ਅਗਲੀਆਂ 'ਚ ਖੜ ਗਏ?
0: ਮੈਂ ਕਿਸੇ 'ਚ ਵੀ ਨਹੀਂ ਹੋਣਾ।
1: ਨਹੀਂ ਕਮਾਲ ਹੋ ਗਈ, ਕਾਹ ਤੋਂ ਤੁਹਾਡਾ ਐਡੀ ਛੇਤੀ ਹਾਰ ਮੰਨੀ?
0: ਨਾ ਨਾ, ਹਾਰ ਨਹੀਂ, ਇਹੋ ਜਿਹੇ ਕੰਮਾਂ 'ਚ ਕੁਛ ਨਹੀਂ ਰੱਖਿਆ। ਇਹ ਕੁੱਤੇ ਖਾਣੀਆਂ ਜੁੱਤੀਆਂ ਵੱਧ ਹੁੰਦੀਆਂ, ਕੁੱਤੇ ਖਾਣੀਆਂ ਕਹਿੰਦੇ, ਕੁੱਤੇ ਖਾਣੀ ਬਹੁਤ ਹੁੰਦੀ ਹੈ। ਸਿਆਸਤ ਤੋਂ ਸਾਰਾ ਕੁਛ ਕਰਕੇ ਆਇਆ ਹੋਇਆ ਮੈਂ ਉੱਥੋਂ। ਸੋਲਾ ਕਾਰਡ ਤੋਂ ਲਖਵਿੰਦਰ ਮੁਲਤਾਨੀ ਭਾਜੀ ਵੀ ਸੁਣਦੇ ਪ੍ਰੋਗਰਾਮ ਨੂੰ, ਥੈਂਕ ਯੂ ਸੋ ਮਚ ਉਹਨਾਂ ਦਾ ਵੀ। ਅਮੈਰੀਕਾ ਤੋਂ ਪਤਾ ਨਹੀਂ ਮੁੜੇ ਜਾਂ ਇੱਥੇ ਨੇ ਜਾਂ ਇੰਡੀਆ ਨੇ, ਨਾ ਸੋਰੀ ਅਮੈਰੀਕਾ ਨੇ, ਇਹ ਨਹੀਂ ਪਤਾ ਹੁਣ। ਚਲੋ 8520 ਭਾਜੀ ਰੇਸ਼ਮ ਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ, ਵੈਰੀ ਗੁੱਡ ਮੋਰਨਿੰਗ, ਲਵ ਯੂ। ਅਤੇ ਕੁਮਾਰੀ ਆਂਟੀ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਜਿਸਕੇ ਸਿਰ ਉੱਪਰ ਤੋਂ ਸੁਆਮੀ ਸੋ ਦੁੱਖ ਕੈਸਾ ਪਾਵੇ, ਕਿਆ ਬਾਤ ਆ। ਅਮਨ ਜੀ ਕਹਿੰਦੇ ਗੁੱਡ ਮੋਰਨਿੰਗ ਜੀ, ਹੈਲੋ ਅਮਨ ਜੀ, ਜੀ ਆਇਆਂ ਨੂੰ, ਜੀ ਆਇਆਂ ਨੂੰ। ਅਤੇ 34 34 ਤੋਂ ਅਮਰਜੀਤ ਮੁਲਤਾਨੀ ਭਾਜੀ, ਅਮਰਜੀਤ ਭਾਜੀ ਨੇ ਵੀ ਕਾਫੀ ਭੰਗੜਾ ਉਦਣ ਪਾਇਆ, ਉੱਥੇ ਰੀਝ ਲਾਤੀ ਇਹਨਾਂ ਨੇ ਪੂਰੀ। ਅਤੇ ਪ੍ਰੇਮ ਗਿੱਲ ਭਾਜੀ ਕਹਿੰਦੇ ਵੈਰੀ ਗੁੱਡ ਮੋਰਨਿੰਗ ਬ੍ਰਦਰ, ਥੈਂਕ ਯੂ ਸਰ, ਥੈਂਕ ਯੂ ਸੋ ਮੱਚ। ਅਤੇ ਲਈਏ ਫਿਰ ਕੋਲਾਂ, ਆ ਜਾਓ ਰਵਿੰਦਰ ਭਾਜੀ, ਨੰਗੇ ਸਤਿ ਸ਼੍ਰੀ ਅਕਾਲ ਜੀ ਨੂੰ। ਜੀ ਆਨੂੰ ਸਤਿ ਸ਼੍ਰੀ ਅਕਾਲ, ਕਿਵੇਂ ਹੋ?
2: ਠੰਡ
0: ਹੋ ਗਈ ਮੈਂ ਵੀ ਗੱਡੀ ਚ ਹੀਟਰ ਲਾ ਕੇ ਆਇਆ, ਹਾਂ
2: ਚੱਕਰ ਕੀ ਆ, ਬ੍ਰਹਮਟਨ ਦੇ ਵਿੱਚ 9 ਤੇ 10 ਜਿਹੜਾ ਵਾਰਡ, ਇੱਥੇ ਕਿਹੜੀ ਕੋਈ ਖਾਸ ਗਿੱਦੜ ਸਿੰਘੀ ਆ
0: ਵੀ ਭਾਜੀ? ਇਹ ਅੱਜ ਤੱਕ ਮੈਨੂੰ ਵੀ ਨੀ ਪਤਾ ਲੱਗਿਆ ਵੀ ਉਹੀ ਵਾਰਡ ਕਿਉਂ ਮਸ਼ਹੂਰ ਆ, ਬਾਕੀ ਕਿਤੇ ਵਾੜਾ ਨੀ ਯਾਰ ਬ੍ਰਹਮਟਨ ਦੀਆਂ। ਚਰਚਾ ਵੀ ਉਸੇ ਵਾਰਡ ਦੀ ਆ,
2: ਜਿੱਥੇ ਦੇ ਲਓ 9 ਤੇ 10 ਹੈ ਕੋਈ ਇਹਦੇ ਬਾਰੇ ਜਾਣਕਾਰੀ ਕੋਈ?
0: ਮੈਨੂੰ ਨੀ ਹੈਗੀ, ਆਪਾਂ ਕਿਸੇ ਨਾ ਕਿਸੇ ਨੂੰ ਸੱਚੀ ਆ, ਤੁਹਾਡਾ ਕੁਐਸਚਨ ਬਹੁਤ ਵਧੀਆ, ਮੇਰੇ ਮਨ ਚ ਬਹੁਤ ਵਾਰ ਆਇਆ ਵੀ ਇਹ ਗੱਲ ਕੀਤੀ ਜਾਵੇ ਕਿਸੇ ਨਾਲ, ਪਰ ਕਰੀਏ ਕਿਹਦੇ ਨਾਲ, ਸਮਝ ਨਹੀਂ ਆਉਂਦੀ। ਕਿਹੜਾ ਇਹੋ ਜਿਹਾ ਸਿਆਣਾ ਬੰਦਾ ਹੋਣਗੇ ਆਪਣੇ ਕਾਲਰਾਂ ਚ, ਚਲੋ ਬਹੁਤ ਸਿਆਣੇ ਜਿਹੜੇ ਦੱਸ ਸਕਦੇ।
2: ਪ੍ਰੇਮ ਭਾਜੀ
0: ਦਾ ਤਾਂ 2 ਤੇ 6 ਚ ਮੱਥਾ ਮਾਰਦਾ ਫਿਰਦਾ ਵਿਚਾਰਾ।
2: ਅੱਛਾ 2 ਤੇ 6 ਤੇ ਆ, ਮੈਂ 9 ਦੱਸ ਰਿਹਾ ਸੀ ਅਗਰੇ,
0: ਰੀਜਨਲ ਕਾਉਂਸਲਰ ਲਈ ਵੀ 7-8 ਜਾਣੇ ਹੈਗੇ ਆ। ਛੱਡੋ ਹੁਣ ਪਿਆਰੇ ਪੂਰੇ, ਅੱਜ ਸ਼ੁੱਕਰਵਾਰ ਆ, ਮਨਾਈਏ ਕਰਾ
3: ਪਿਆਰੇ। ਉਹਨਾਂ ਕੀ ਹੈ ਬੇਨਤੀ ਹੋਇਆ ਵੀ ਸਭ ਦੇ ਵੱਧ ਬੁੜੇ ਆਏ ਜੇ ਤੇਰੇ ਬੱਲੇ ਬੱਲੇ ਫਾਰਮ ਤੇ, ਤੇ ਤੂੰ ਬੁੜਿਆਂ ਦੀ ਇੱਕ ਮਾੜੀ ਮੋਟੀ ਫਰਮਾਇਸ਼ ਸੁਣਦਾ, ਸਾਨੂੰ ਖ਼ਬਰਾਂ ਸੁਣਾ ਦਿਆ ਕਰ, ਸਾਨੂੰ
0: ਬਾਬੇ ਭੰਗੜਾ ਪਾਉਂਦੇ ਗੀਤ ਲਾ ਦਵਾਂ,
3: ਤੂੰ ਸਾਨੂੰ ਖ਼ਬਰਾਂ ਸੁਣਾਇਆ ਕਰ।
0: ਨਹੀਂ ਬਾਬੇ ਭੰਗੜਾ ਪਾਉਂਦੇ ਲੈ
3: ਟਾਈਮ ਦੇ ਨਾ ਦੇ, ਪਰ ਸਾਡੇ ਖ਼ਬਰਾਂ ਸੁਣਾ ਦੇ ਗਿਆ, 2 ਮਿੰਟ ਬਣ ਜਾ।
0: ਚਲੋ ਸੁਣੋ ਫਿਰ ਖ਼ਬਰਾਂ ਹੀ
3: ਖ਼ਬਰਾਂ ਕਰੋ,
0: ਲਵ ਯੂ, ਥੈਂਕ ਯੂ ਸੋ ਮਚ, ਥੈਂਕ ਯੂ। ਹਾਂਜੀ ਕਾਲਾ ਕਮੇ ਬੜੀ ਜੀ, ਦੁਬਾਰਾ ਆ
1: ਜਾਓ। 9 ਤੇ 10 ਵਾਰਡ ਦੀ ਗੱਲ ਪੁੱਛੀ ਹੈ ਨਾ,
0: ਹਾਂ
1: ਮੈਂ ਉੱਥੇ ਰਹਿੰਦਾ।
0: ਅੱਛਾ, ਕੀ ਉਹ ਚ ਖਾਸੀਅਤ ਆ, ਤੁਸੀਂ ਰਹਿੰਦੇ ਕਰਕੇ ਤਾਂ ਖਾਸੀਅਤ
1: ਆ? ਵੀ ਜਦੋਂ ਦਰਖਤ ਟੁੱਟਦੇ ਆ, ਬਿਜਲੀ ਡਿੱਗਦੀ ਆ, ਖੰਭੇ ਖੁੰਭੇ ਟੁੱਟ ਜਾਂਦੇ ਆ,
0: ਹਾਂ
1: ਝਾੜੂ ਕੱਟਣਾ ਚੋਰੀਆਂ ਜਦੋਂ ਉਹ ਮਿੰਟਾਂ ਚ ਚੋਰਾਂ ਨੂੰ ਫੜ ਲੈਂਦੇ ਖੰਭੇ ਉੱਤੇ, ਅਗਲੇ ਦਿਨ ਹੀ ਕੱਟ ਦਿੰਦੇ ਆ, ਦਰਖਤ ਨਵੇਂ ਲੱਗ ਜਾਂਦੇ ਹੈਗੇ, ਘਾਹ ਕੱਟਿਆ ਜਾਂਦਾ ਹੈਗਾ, ਤੇ ਜੇ ਮੈਂ ਜਾਂਦਾ ਕੰਮ ਦੇ ਉੱਤੇ ਮੈਨੂੰ ਰੋਕ ਲੈਂਦੀ ਪੁਲਿਸ ਵਾਲੇ, ਕਿੱਧਰ ਚੱਲਿਆ ਬਾਈ ਤੂੰ? ਮੈਂ ਕਹਿੰਦਾ ਦਿਹਾੜੀ ਤੇ ਚੱਲਿਆ ਭਰਾਵਾ, ਮੈਂ ਉਹ ਕਹਿੰਦੇ ਯਾਰ ਵੋਟਾਂ ਪੈਣੀਆਂ, ਮੈਂ ਕਹਿੰਦੀ ਵੋਟਾਂ ਪਾ ਲਾਂ ਜਿਹਦੇ ਪੈਣੀਆਂ ਹੋਣੀਆਂ, ਹੁਣ ਤਾਂ ਲਾ ਜਾਂਦਾ, ਕਹਿੰਦੇ 2-2 ਮਹੀਨੇ ਪਹਿਲਾਂ ਕੰਮ ਛੱਡ, ਮੈਂ ਕਹਿੰਦਾ ਨਹੀਂ ਭਰਾ, ਉਹ ਇੰਨਾ ਔਖਾ, ਮੈਂ ਵੋਟ ਜ਼ਰੂਰ ਪਾ ਦੇ, ਇਹ ਫਰਕ ਆ ਇੱਥੇ ਸਾਡੇ 9 ਤੇ 10 ਵਾਰਡ ਦੇ ਵਿੱਚ।
0: ਹਾਏ ਰੱਬ, ਮਨਦੀਪ ਸਾਡੇ ਵਕੀਲ ਸਾਹਿਬ ਨੇ, ਉਹ ਵੀ ਸੁਣਦੇ ਪ੍ਰੋਗਰਾਮ ਨੂੰ, ਉਹ ਮੈਨੂੰ ਲੱਗਦਾ ਅੱਜ ਕਿੰਗਸਟਨ ਤੋਂ ਆਉਂਦੇ ਹੋਣੇ ਆ, ਤੇ ਪ੍ਰਦੀਪ ਭਾਈ ਜੀ ਵੀ ਉਧਰੋਂ ਆਉਂਦੇ ਹੁੰਦੇ ਆ, ਮਨਜੀਤ ਜੀ ਬਹੁਤ ਸਾਰੇ ਆਉਂਦੇ ਹੁੰਦੇ ਆ ਉਧਰੋਂ, ਤੇ ਮੋਂਟਰੀਅਲ ਤੋਂ, ਉਹ ਸਾਰੀ ਕਿੰਗਸਟਨ ਤੋਂ। ਲਵ ਯੂ, ਥੈਂਕ ਯੂ ਸੋ ਮਚ, ਮੈਨੂੰ ਲੱਗਦਾ ਮੁੜਿਆ ਇੱਕ ਨਹੀਂ, ਅਜੇ ਪਤਾ ਨਹੀਂ ਸਾਰੇ ਜਾਣੀ। ਤੇ ਬਲਦੇਵ ਬਰਾੜ ਸਾਹਿਬ ਦਾ ਵੀ ਮੈਸੇਜ ਆ, ਬਾਈ ਜੀ ਕਹਿੰਦੇ ਗੁੱਡ ਮੋਰਨਿੰਗ, ਥੈਂਕ ਯੂ ਸਰ, ਥੈਂਕ ਯੂ ਸੋ ਮਚ, ਇੰਜੋਏ ਯੋਰ ਸ਼ੋ। ਗਿੱਲ ਸਾਹਿਬ ਕਹਿੰਦੇ, ਗਿੱਲ ਸਾਹਿਬ ਕਿਵੇਂ ਹੋ, ਆ ਜਾਓ ਜੇ ਆਉਣਾ ਇੱਕ ਅੱਧਾ ਮਿੰਟ। ਪਰਵਿੰਦਰ ਨੰਗਾ, ਸਤਿ ਸ਼੍ਰੀ ਅਕਾਲ ਜੀ ਯਾਰ, ਸਵਾਗਤ ਆ।
4: ਜੀ ਹਰਜੀਤ ਜੀ, ਸਾਂਝਾ ਬਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਕਿਹਾ ਸਤਿਕਾਰ ਤੇ ਸਤਿ ਸ੍ਰੀ ਅਕਾਲ।
0: ਤੁਹਾਡੀ ਪਤਾ ਨੀ ਗੱਲ ਤੋਂ ਲਾਟਰੀ ਕਿਵੇਂ ਖੁੱਲਣ ਲੱਗ ਗਈ ਸੱਜ ਰਹੀ ਪਹਿਲਾਂ ਹੀ। ਮੈਨੂੰ ਕੱਲ ਕ ਪਰਸੋਂ ਦੇ ਪ੍ਰਿੰਸੀਪਲ ਸਾਹਿਬ ਦੀ ਗੱਲ ਚੇਤੇ ਆ ਗਈ, ਕਹਿੰਦੇ ਇਹਨੇ ਤਾਂ 2 ਮਿੰਟ ਦੇ ਵਿੱਚ ਬਾਅਦ ਚ ਕਹਿਣਾ ਹੁੰਦਾ, ਫਟਾਫਟ ਛੇਤੀ ਪਰ ਉਹਦੀ ਟਾਈਮ ਲੰਘ ਗਿਆ। ਮੈਂ ਕਹਿੰਦਾ ਹੁਣ ਟਾਈਮ ਨੀ ਲੰਘਣ ਦਿਆ ਕਰਨਾ ਆਪਾਂ।
4: ਅਸਲ ਹਰੀਤ ਜੀ, ਤੁਹਾਨੂੰ ਲੋਡ ਲਾਉਣ ਦੀ ਆਦਤ ਪਈ ਹੋਈ ਆ, ਲੋਡ ਲਾ ਰਹੇ ਚੱਕ ਕੇ ਲਿਫਟ ਮਾਰੀ, ਲੋਡ ਲਾ ਗਿਆ ਹੋ ਗਿਆ ਹੋ ਗਿਆ ਹੋ ਗਿਆ, ਸੋ ਤੁਸੀਂ ਲੋਡ ਲਾ ਦਿੰਦੇ ਖਬਰਾਂ ਦਾ ਕਈ ਵਾਰੀ।
0: ਸੱਚੀ ਗੱਲ ਆ, ਸੱਚੀ ਗੱਲ। ਚਲੋ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਤੇ ਜਾ ਕੇ ਆਇਓ ਤੁਸੀਂ, 905-678-3000 ਤੇ ਸੰਪਰਕ ਕਰ ਲਿਓ ਗੁਰਜੀਤ ਰੰਧਾਵਾ ਸਾਹਿਬ ਨਾਲ। ਕੇਟਰਿੰਗ ਕੋਈ ਕਰਾਉਣੀ ਆ, 3-4 ਟਰੱਕ ਇਹਨਾਂ ਦੇ ਕੋਲ, ਫੂਡ ਟਰੱਕ, ਬਹੁਤ ਸੋਹਣਾ ਖਾਣਾ ਇਹਨਾਂ ਦੇ ਰੈਸਟੋਰੈਂਟ 'ਚ ਬਣਦਾ। 40-25 ਬ੍ਰੈਂਡਨ ਗੇਟਡ ਨੇ, ਮਾਡਰਨ ਮਿਸਾਗਾ ਦੇ ਵਿੱਚ ਨੇ, 10178 ਹੋਰਨਟਾਰੀਓ ਸਟਰੀਟ ਬ੍ਰੈਂਪਟਨ ਦੇ ਵਿੱਚ ਨੇ, ਹੋਰਨਟਾਰੀਓ ਐਂਡ ਬਵੇੜ ਦਾ ਏਰੀਆ ਪੈਂਦਾ, ਅਤੇ ਦੂਜੀ ਹੈਗੀ ਫਿੰਚ ਐਂਡ ਡਾਰਸਲ ਦਾ ਏਰੀਆ ਜਿਹੜੇ ਮਿਸਾਗਾ 'ਚ ਮਾਲਟਨ 'ਚ, 905-840-6006। ਨਾਵਰ ਕੌਂਪੜ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ। ਸੰਧੂ ਸਾਹਿਬ ਰਾਤ ਕਾਫੀ ਲੇਟ ਸੁੱਤੇ ਹੋਣੇ ਆ, ਕਿਉਂਕਿ ਜੀ ਖਾਨ ਨੂੰ ਇਹਨਾਂ ਨੇ ਮੀਟ ਐਂਡ ਗਰੀਟ ਸੀ ਭਾਈ ਇਹਨਾਂ ਦਾ ਸਾਰਿਆਂ ਦਾ, ਹੈ ਦੱਸੀ ਲਓ ਸਾਨੂੰ ਫਿਰ ਅਸੀਂ ਜਾਣ ਦਾ ਮੌਕਾ ਨਹੀਂ ਸਾਨੂੰ ਮਿਲਦਾ, ਕੀ ਕਰੀਏ ਅਸੀਂ ਦਿਹਾੜੀ 'ਤੇ ਹੁੰਦੇ ਹਾਂ। ਚੰਗੀ ਗੱਲ ਆ, ਚਲੋ ਆਇਆ ਸੀ ਭਾਈ ਸੰਦੇਸ਼ ਸੰਤੋਸ਼ ਦਾ, ਚਲੋ ਬਾਬਾ ਜੀ ਦੀ ਕਿਰਪਾ ਨਾਲ ਸਾਰੇ 'ਤੇ ਆਉਂਦੇ, ਨਹੀਂ ਜਾ ਹੁੰਦਾ ਅੱਜ ਵੀ ਆ, ਨਹੀਂ ਜਾ ਹੋਣਾ ਹੈ ਨਾ। 647-7640 ਤੇ ਜਤਿੰਦਰ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ ਨਵੇਂ ਕੌਂਪਟ ਤੋਂ ਤੁਸੀਂ, ਅਤੇ ਕੋਈ ਏ ਸੀ ਫਰਨਸ ਟੈਂਕਲੈਸ ਵਾਟਰ ਹੀਟਰ ਗੈਸ ਪਾਈਪ ਲਾਈਨ ਦਾ ਕੋਈ ਕੰਮ ਆ ਤਾਂ 647-7640 'ਤੇ ਸੰਪਰਕ ਕਰ ਲਿਓ। ਡਾਕਟਰ ਰਜਿੰਦਰ ਗੁਰਾਇਆ, ਗਿੱਟੇ ਮੋਢੇ ਗੋਡੇ 'ਚ ਕਿਤੇ ਦਰਦ ਦਾ ਪੇਨ ਆ, ਕਿਤੇ ਵੀ ਕੋਈ ਸ਼ੋਲਡਰ ਤੁਹਾਡਾ ਪੇਨ ਆ ਜਾਂ ਬੈਕ ਬੋਨ ਪੇਨ ਕਰਦੀ ਆ ਬੈਠਣ ਨਾਲ ਜਾਂ ਖੜ੍ਹਨ ਨਾਲ, 416-884-5486 'ਤੇ ਸੰਪਰਕ ਕਰ ਲਿਓ। ਕਹਿੰਦੇ 1 ਜਾਂ 2 ਵਿਜ਼ਟਾਂ ਕਰ ਲਓ, ਜੇ ਬਾਅਦ ਦੇ ਵਿੱਚ ਆਰਾਮ ਨਾ ਆਇਆ ਤਾਂ ਉਹ ਡਾਕਟਰ ਸਾਹਿਬ ਦਾ ਕਹਿਣਾ ਵੀ ਮੈਂ ਪੈਸੇ ਮੋੜ ਸਕਦਾ ਉਹਨਾਂ ਦੇ, ਪਰ ਦਿਖਾਉਣਾ ਪੈਣਾ ਪ੍ਰੋਪਰ ਆ ਕੇ। 416-884-5486 ਹੋਰਨਬਿਲ ਇੰਸ਼ੋਰੈਂਸ ਤੋਂ ਰਮਨਦੀਪ ਨਾਲ ਸੰਪਰਕ ਕਰ ਲਿਓ, 647-237-3131। ਅਤੇ ਤੁਸੀਂ ਲਾਇਸੈਂਸ ਲਿਆ ਹੋਇਆ ਇੰਸ਼ੋਰੈਂਸ ਦਾ ਜਾਂ ਲੈਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਸੰਪਰਕ ਕਰ ਲਿਓ ਭਾਈ ਰਮਨਦੀਪ ਰਾ, 647-237-3131 'ਤੇ। ਜੇ ਇੰਸ਼ੋਰੈਂਸ ਕੋਈ ਕਰਾਉਣੀ ਹੈ, ਲਾਈਫ ਕ੍ਰਿਟੀਕਲ ਡਿਸਬਿਲਟੀ ਸੁਪਰਵਿਜ਼ਰ, ਤਾਂ ਮੇਰੇ ਨਾਲ ਸੰਪਰਕ ਕਰ ਲਿਓ, 647-8-35-5594। ਅਤੇ ਜੇ ਘਰਾਂ ਦੀ ਅਤੇ ਕਾਰਾਂ ਦੀ ਇੰਸ਼ੋਰੈਂਸ ਕਰਾਉਣੀ ਚਾਹੁੰਦੇ ਹੋ ਤਾਂ ਫਿਰ ਅਮਨਦੀਪ ਕੌਰ ਨਾਲ ਸੰਪਰਕ ਕਰ ਲਿਓ। ਇੱਕ ਕਾਰ ਆ ਤੁਹਾਡੇ ਕੋਲ, 2 ਕਾਰਾਂ ਨੇ, 5 ਕਾਰਾਂ ਨੇ, ਜਾਂ ਤੁਸੀਂ ਘਰ 1-2 ਹੈਗੇ ਪੈਕੇਜ ਲੈਣਾ ਚਾਹੁੰਦੇ ਹੋ ਟੋਪ ਦਾ, ਜਾਂ ਤੁਹਾਡੇ ਟਰੱਕਾਂ ਦੀ ਫਲੀਟ ਹੈਗੀ ਆ, 5 ਟਰੱਕਾਂ ਤੋਂ ਉੱਪਰ ਟਰੱਕ ਆ, ਕੰਪਨੀ ਆ, 100 ਟਰੱਕ ਆ, 500 ਟਰੱਕ ਆ, ਜਾਂ ਤੁਸੀਂ ਕੋਈ ਬਿਜ਼ਨਸ ਓਪਨ ਕਰਨਾ ਚਾਹੁੰਦੇ ਹੋ ਉਹਦੀ ਇੰਸ਼ੋਰੈਂਸ ਲੈਣੀ ਆ, ਤਾਂ ਅਮਨਦੀਪ ਕੌਰ ਨਾਲ ਕਰ ਲਿਓ ਸੰਪਰਕ। 416-618-7761 416-618-7761 ਅਮਨਦੀਪ ਉਹਨਾਂ ਨੇ ਉੱਥੇ ਪਰਸੋਂ 'ਚ ਉੱਥੇ ਆਪਣੇ ਜਦੋਂ ਪਿਕਨਿਕ ਸੀ ਉੱਥੇ ਬੂਥ ਲਾਇਆ ਸੀ। ਅਤੇ ਇਹਨਾਂ ਨੂੰ ਕੌਣ ਕੌਣ ਮਿਲਿਆ ਤੁਹਾਡੇ 'ਚੋਂ ਜਿਹੜੇ ਉੱਥੇ ਗਏ ਸੀ, ਕਿਸੇ ਨੇ ਦੇਖਿਆ ਅਮਨਦੀਪ ਕਿੱਥੇ ਬੈਠੇ ਸੀ? ਅਤੇ ਜੇ ਕਿਸੇ ਨੇ ਦੇਖਿਆ ਜਾਂ ਕਿਸੇ ਨੇ ਇਹਨਾਂ ਨੂੰ ਮਿਲਿਆ ਆਪਣੇ ਸਰੋਤਿਆਂ 'ਚ ਜਿਹੜੇ ਹੁਣ ਸੁਣਦੇ ਆ ਪ੍ਰੋਗਰਾਮ ਨੂੰ, ਉਹਨਾਂ ਨੂੰ ਅਮਨਦੀਪ ਹੋਣਾ ਵੱਲੋਂ ਇੱਕ ਬਹੁਤ ਵਧੀਆ ਮੈਂ ਗਿਫਟ ਦਵਾਉਂਗਾ, ਕਿਉਂਕਿ 3 ਗਿਫਟ ਉੱਥੇ ਲੈ ਕੇ ਗਏ ਸੀ, ਕੱਢ ਕੇ ਨਹੀਂ ਆਏ ਗਿਫਟ ਉੱਥੇ, ਇਹ ਥੋੜ੍ਹਾ ਜਿਹਾ ਅਰਲੀ ਆ ਗਏ ਉੱਥੋਂ ਜਿਹੜਾ ਇਹਨਾਂ ਨੂੰ ਮਿਲਿਆ ਸੀ ਉੱਥੇ। ਸੱਚੀ ਕਹਿੰਦਾ, ਕਿੱਥੇ ਕਿਹਨਾਂ ਦਾ ਸਟਾਲ ਬੂਥ ਇਹਨਾਂ ਨੇ ਕਿੱਥੇ ਖਿਲਾਇਆ ਸੀ, ਟੇਬਲ ਕੁਰਸੀਆਂ ਕਿੱਥੇ ਖਿਲਾਏ ਸੀ, ਤਾਂ ਤੁਹਾਨੂੰ ਬਹੁਤ ਵਧੀਆ ਮੈਂ ਗਿਫਟ ਕਢਾ ਸਕਦਾ ਇਹਨਾਂ ਤੋਂ, ਮੈਥੋਂ ਲੈ ਲਿਓ ਤੁਸੀਂ ਚਾਹੇ ਦਿਲੋਂ ਕਹਿੰਦਾ। 416-618-7761 416-618-7761 'ਤੇ ਸੰਪਰਕ ਕਰ ਲਿਓ। ਅਤੇ ਅਮਨਦੀਪ ਨਾ, ਜੇ ਤੁਸੀਂ ਇੰਸ਼ੋਰੈਂਸ ਕਿਸੇ ਪ੍ਰਕਾਰ ਦੀ ਕੋਈ ਵੀ ਲੈਣੀ ਚਾਹੁੰਦੇ ਹੋ। ਪਰਮਿੰਦਰ ਜੀ, ਸੁਖਵੀਰ ਬਾਦਲ ਕਹਿੰਦੇ ਪਹੁੰਚੇ ਨਹੀਂ ਗਏ ਸਿੱਟ ਦੇ ਸਾਹਮਣੇ, ਕੀ ਹੋ ਗਿਆ ਸੁੱਖਾ?
4: ਹਜੀਤ ਜੀ, ਆਪਾਂ ਇਸ ਖਬਰ ਨੂੰ ਲਗਭਗ ਮੈਨੂੰ ਲੱਗਦਾ 15-20 ਵਾਰ ਕਰ ਚੁੱਕੇ ਹਾਂ। ਜਦੋਂ ਇਹ ਖਬਰ ਉਦੋਂ ਸ਼ੁਰੂ ਹੋਈ ਸੀ ਜਦੋਂ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਸਿੱਟ ਦੇ ਅੱਗੇ ਸਭ ਤੋਂ ਪਹਿਲਾਂ ਬਿਆਨ ਦਿੱਤਾ। ਉਸ ਤੋਂ ਬਾਅਦ ਭਾਜਪਾ ਦੇ ਆਗੂ ਵਿਜੇ ਸਾਂਪਲਾ, ਉਸ ਤੋਂ ਬਾਅਦ ਸੁਖਵੀਰ ਬਾਦਲ 20 ਜੁਲਾਈ ਨੂੰ ਪੇਸ਼ ਹੋਏ ਸੀ ਮਾਮਲਾ ਬੇਅਦਬੀ ਬਹਿਬਲ ਕਲਾਂ ਗੋਲੀ ਕਾਂਡ ਦਾ, ਜਿਹਦੇ ਚ 5ਵੀਂ ਸਿੱਟ ਬਣੀ ਹੋਈ ਆ। ਸੋ ਇਸ 5ਵੀਂ ਸਿੱਟ ਦੇ ਅੱਗੇ ਹਾਲਾਂਕਿ ਸੁਖਵੀਰ ਬਾਦਲ ਜਿਹੜੇ ਪਿਛਲੀਆਂ ਪੇਸ਼ੀਆਂ ਹੋਈਆਂ ਨੇ ਜਾਂ ਗਾਹੇ ਵਗਾਹੇ, ਇਹ ਕਹਿੰਦੇ ਜ਼ਰੂਰ ਨਜ਼ਰ ਆਏ ਜੀ ਕਿ ਸਿੱਟ ਜਦੋਂ ਬੁਲਾਊਗੀ ਤਾਂ ਮੈਂ ਜਿਹੜਾ ਉਸ ਵੇਲੇ ਹਾਜ਼ਰ ਹੋ ਜਾਊਂਗਾ। ਪਰ ਇਸ ਵਾਰ ਪੇਸ਼ ਨਹੀਂ ਹੋਏ ਔਰ ਕੱਲ ਵੀ ਤੁਹਾਨੂੰ ਯਾਦ ਹੋਣਾ, ਸਾਰੇ ਲਿਸਨਰ ਨੂੰ ਯਾਦ ਹੋਣਾ, ਆਪਾਂ ਕੱਲ ਵੀ ਸਵਾਲ ਉਠਾ ਕੇ ਗਏ ਸੀ ਕਿ ਵੱਡਾ ਸਵਾਲ ਇਹੀ ਆ ਕਿ ਕੀ ਪੇਸ਼ੀ ਮੌਕੇ ਸੁਖਬੀਰ ਬਾਦਲ ਗ੍ਰਿਫ਼ਤਾਰ ਹੋ ਸਕਦੇ ਨੇ। ਸੋ ਅੱਜ ਵੀ ਉਹੀ ਸਵਾਲ ਆ ਕਿ ਉਹ ਆਪਣੀ ਗ੍ਰਿਫ਼ਤਾਰੀ ਦੇ ਖਦਸ਼ੇ ਕਰਕੇ ਪੇਸ਼ ਨਹੀਂ ਹੋਏ, ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਅਫੀਸ਼ੀਅਲ ਬਿਆਨ ਉਹ ਕੀ ਕਹਿ ਰਿਹਾ, ਉਹਨਾਂ ਨੇ ਮੈਡੀਕਲ ਹਵਾਲੇ ਦਿੱਤੇ ਨੇ, ਕਹਿੰਦੇ ਸਿਹਤ ਠੀਕ ਨਹੀਂ, ਪਰ ਨਾਲ ਦੀ ਨਾਲ ਸਿੱਟ ਦੇ ਜਿਹੜੇ ਸੰਬੰਧ ਨੇ ਉਹਨਾਂ ਨੂੰ ਸਿਆਸੀ, ਉਹਨਾਂ ਨੇ ਕਹਿਤਾ ਕਿ ਸਿਆਸਤ ਤੋਂ ਪ੍ਰੇਰਿਤ ਨੇ। 30 ਸਤੰਬਰ ਤੱਕ ਸੁਖਬੀਰ ਬਾਦਲ ਦੇ ਰੁਝੇਵਿਆਂ ਦਾ ਹਵਾਲਾ ਵੀ ਦਿੱਤਾ ਔਰ ਨਾਲ ਦੀ ਨਾਲ ਇਹ ਵੀ ਕਿਹਾ ਕਿ ਜਿਹੜਾ ਸਿੱਟ ਦੇ ਨਾਂ ਤੇ ਸਿਆਸਤ ਆ, ਜਦੋਂ ਇਲੈਕਸ਼ਨ ਆਉਣ ਨੇੜੇ ਆਉਂਦੀਆਂ ਉਦੋਂ ਹੀ ਇਹ ਮਾਮਲਾ ਉੱਭਰ ਕੇ ਸਾਹਮਣੇ ਆਉਂਦਾ। ਹਾਲਾਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਮੋੜਵਾਂ ਹੱਲਾ ਵੀ ਆ, ਉਹ ਕਹਿੰਦੇ ਸੁਖਬੀਰ ਬਾਦਲ ਜਿਹੜੇ ਸਿੱਟ ਅੱਗੇ ਪੇਸ਼ ਨਹੀਂ ਹੋਏ, ਭਾਜਪਾ ਨੇ ਇਸ਼ਾਰਾ ਕਰ ਦਿੱਤਾ। ਕੁੱਲ ਮਿਲਾ ਕੇ ਅਕਾਲੀ ਭਾਜਪਾ ਗੱਠਜੋੜ ਤੋਂ ਪਹਿਲਾਂ ਜਿਹੜੀ ਆਪਾਂ ਘਟਨਾ ਸਭ ਤੋਂ ਵੱਧ ਸੋਚ ਰਹੇ ਹਾਂ ਕਿ ਉਹ ਘਟਨਾ ਹੋ ਸਕਦੀ ਆ, ਉਹ ਘਟਨਾ ਸੁਖਬੀਰ ਬਾਦਲ ਦੀ ਗ੍ਰਿਫ਼ਤਾਰੀ ਵਾਲੀ ਆ, ਕਿਉਂਕਿ ਜਿਸ ਤਰੀਕੇ ਨਾਲ ਰੱਸੇ ਪੈੜੇ ਪੱਟੇ ਜਾ ਰਹੇ ਨੇ, ਔਰ ਜੇਕਰ ਉਹਨਾਂ ਦੀ ਬੇਅਦਬੀ ਮਾਮਲਿਆਂ 'ਚ ਗ੍ਰਿਫ਼ਤਾਰੀ ਹੁੰਦੀ ਆ ਤਾਂ ਜਿਹੜੀ ਇੱਕ ਮੀਡੀਆ ਹਲਕੇ 'ਚ ਚਰਚਾ ਆ, ਤਾਂ ਇਸ ਗ੍ਰਿਫ਼ਤਾਰੀ ਦਾ ਜਿਹੜਾ ਸਭ ਤੋਂ ਵੱਡਾ ਮਾੜਾ ਅਸਰ ਪਊਗਾ ਉਹ ਅਕਾਲੀ ਭਾਜਪਾ ਗੱਠਜੋੜ 'ਤੇ ਪੈ ਸਕਦਾ। ਸੋ ਕੁੱਲ ਮਿਲਾ ਕੇ ਰੱਸਾਕਸ਼ੀ ਜਾਰੀ ਆ, ਦੇਖਦੇ ਹਾਂ ਕਿ ਹੁਣ 30 ਸਤੰਬਰ ਤੱਕ ਇਸ ਮਾਮਲੇ ਨੂੰ ਅੱਗੇ ਕਿਵੇਂ ਵਧਾਇਆ ਜਾਂਦਾ, ਕਿ ਉਹਨਾਂ ਨੂੰ ਬਿਨਾਂ ਪੇਸ਼ੀ ਤੋਂ ਹੀ ਘਰ ਜਾ ਕੇ ਪੇਸ਼ੀ ਹੋਊਗੀ ਜਾਂ ਉਹਨਾਂ ਨੂੰ ਬਾਹਰ ਮਿਲਿਆ ਜਾਊਗਾ ਸਿੱਟ ਵੱਲੋਂ, ਜਾਂ 30 ਸਤੰਬਰ ਤੱਕ ਇੰਤਜ਼ਾਰ ਕੀਤਾ ਜਾਊ, ਕਿਉਂਕਿ ਚੋਣਾਂ ਦੀ ਅਰਜ਼ੀ ਦੀ ਸਿਰਤ ਜਿਹੜੀਆਂ ਹੁੰਦੀਆਂ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਕੋ ਬਹੁਤ ਕੁਝ ਵੱਡਾ ਹੋਣ ਜਾ ਰਿਹਾ ਪੰਜਾਬ ਦੇ ਵਿੱਚ, ਉਹਨਾਂ ਦੇ ਵੱਡਾ ਹੋਣ ਦੇ ਦਰਮਿਆਨ ਕਿ ਸੁਖਬੀਰ ਬਾਦਲ ਦਾ ਸਿਆਸੀ ਭਵਿੱਖ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਚਮਕੇਗਾ ਜਾਂ ਅਕਾਲੀ ਦਲ ਦੇ ਇੱਕ ਨਮੋਸ਼ੀ ਭਰੀ ਗ੍ਰਿਫ਼ਤਾਰੀ ਹੋਊਗੀ, ਇਹ ਕਹਿਣਾ ਮੁਸ਼ਕਲ ਆ। ਪਰ ਇਸ ਸਾਰੇ ਘਟਨਾ ਚੱਕਰ ਨੇ ਪੰਜਾਬ ਦਾ ਸਿਆਸੀ ਪਾਰਾ ਗਰਮ ਜ਼ਰੂਰ ਕੀਤਾ ਹੋਇਆ।
0: 8475 ਡਾਕਟਰ ਸਾਹਿਬ ਦਾ ਮੈਸੇਜ ਆ, ਗੁੱਡ ਮਾਰਨਿੰਗ ਦਾ, ਥੈਂਕ ਯੂ ਸਰ, ਥੈਂਕ ਯੂ ਸੋ ਮਚ। ਅਤੇ 0074 ਤੋਂ ਭਾਅ ਜੀ ਦਾ ਮੈਸੇਜ ਆ, ਪਰ ਹੈਗਾ ਸਹੀ ਹੈ, ਪਰ ਸਟੂਡੀਓ 'ਤੇ ਕਾਲ ਕਰੋ, ਇਹ ਨਹੀਂ ਗੱਲ ਬਣਨੀ, ਸਟੂਡੀਓ 'ਚ ਕਾਲ ਕਰਕੇ ਦੱਸੋ ਅਤੇ ਫਿਰ ਬਣਦੀ ਹੈ ਗੱਲ, ਇੱਦਾਂ ਨਹੀਂ। ਕੁਐਸਚਨ ਇਹ ਸੀ ਵੀ ਅਮਨਦੀਪ ਹੋਣਾ ਦਾ ਉੱਥੇ ਬੂਥ ਲੱਗਿਆ ਹੋਇਆ ਸੀ, ਕਿੱਥੇ ਕਿ ਨੂੰ ਬੂਥ ਲੱਗਿਆ ਸੀ, ਕੌਣ ਇਹਨਾਂ ਨੂੰ ਮਿਲਿਆ ਬੂਥ 'ਤੇ ਜਾ ਕੇ, ਅਤੇ ਫਿਰ ਭਾਈ ਕਰਿਓ ਕਾਲ ਸਟੂਡੀਓ 'ਚ 905-600-7333। ਗਰੀਸ਼ ਸ਼ਰਮਾ ਜੀ ਨਾਲ ਸੰਪਰਕ ਕਰ ਲਿਓ, 647-7 6-6-81-10 647-6-6-81-10 ਦੇ ਮੁਰਗੇ ਦਾ ਤੁਹਾਡਾ ਕੋਈ ਵੀ ਕੁਐਸਚਨ ਆ ਤੁਸੀਂ ਗੱਲਬਾਤ ਕੀਤੀ ਜਾ ਸਕਦੀ ਆ। ਗਰਾਜ ਡੋਰ ਰਿਪੇਅਰ ਦਾ ਕੋਈ ਕੰਮ ਆ ਅਤੇ ਸਨੀ ਬਾਈ ਨਾਲ ਕਰ ਲਿਓ ਸੰਪਰਕ, 647-470-1245 647-470-1245 'ਤੇ ਸੰਪਰਕ ਕੀਤਾ ਜਾ ਸਕਦਾ। ਪਰਮ ਜੀ ਉਹਨਾਂ ਨਾਲ ਸੰਪਰਕ ਕਰ ਲਿਓ, ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ ਵਾਲਿਆਂ ਨਾਲ, ਤੁਸੀਂ ਮਿਲਟਨ ਐਂਡ ਅਕਬਲ ਦੇ ਵਿੱਚ ਡਿਲੀਵਰੀ ਕਰਵਾਉਣੀ ਹੈ ਖਾਣੇ ਦੀ, ਅਤੇ ਜਾਂ ਤੁਸੀਂ ਕੋਈ ਟਿਫਨ ਲਗਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਵਿਆਹ ਸ਼ਾਦੀ ਆ ਕੋਈ, ਉਹਦੇ 'ਚ ਤੁਸੀਂ ਸਟਾਲ ਬੁੱਕ ਕਰਵਾਉਣਾ ਇਹਨਾਂ ਦਾ, 437-430-10 437-430-10 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਨਾਲ ਦੀ ਨਾਲ ਆਪਾਂ ਫਿਰ ਹੋਈਏ ਲਾਈਵ 2 ਮਿੰਟ ਲਈ, ਤਾਂ ਹੀ ਗੱਲ ਬਣੂ, ਐਂ ਤਾਂ ਗੱਲੇ ਨਹੀਂ ਬਣਨੀ। ਮਿਸਟਰ ਸਿੰਘ, ਇਹ ਖਬਰ ਮੈਂ ਬਾਅਦ 'ਚ ਕਰਦਾ, ਇੱਕ ਮਿੰਟ ਹੋਲਡ ਰੱਖਿਓ। ਪ੍ਰਿੰਸਰ ਸਾਹਿਬ ਜੀ ਆਨ, ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਜੀ, ਪਰਮਿੰਦਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ।
5: ਪਰਮਿੰਦਰ ਜੀ, 4.5 ਸਾਲ ਤਾਂ ਸੁਖਬੀਰ ਬਾਦਲ ਨੂੰ ਕੁਛ ਕਰ ਨਹੀਂ ਸਕੇ, ਤੇ 4.5 ਸਾਲ ਕੀ ਪਹਿਲੇ ਸਾਲ ਉਹਨੂੰ ਅੰਦਰ ਕਰਦੇ ਫੜ ਕੇ, ਇਹ ਜਦ ਇਹਨਾਂ ਦੇ ਆਪ ਤੇ ਕੋਈ ਮੁਸੀਬਤ ਆਉਂਦੀ ਆ ਸੁਖਬੀਰ ਬਾਦਲ ਵਾਲਾ ਖੋਲ ਲੈਂਦੇ ਆ। ਚਲੋ ਮੈਨੂੰ ਇਹ ਦੱਸੋ ਪਲੀਜ਼ ਤੁਸੀਂ ਵੀ ਅੱਜ ਐਤਕੀ ਮੈਨੂੰ ਲੱਗਦਾ ਵੀ ਭਾਜਪਾ ਵਗੈਰਾ ਜਾਊਗੀ ਯੂਪੀ ਚੋਂ, ਕੀ ਤੁਹਾਨੂੰ ਕਿਵੇਂ ਲੱਗਦਾ ਪਲੀਜ਼ ਦੱਸੋਗੇ? ਮੈਂ ਕਿਹਾ ਜਿਹੜੀ ਚੋਰੀ ਆ ਇਹਨਾਂ ਨੂੰ ਮਹਿੰਗੀ ਪਊਗੀ ਮੰਦਰ ਦੀ, ਪਲੀਜ਼ ਦੱਸੋਗੇ ਸਰ? ਮੈਂ ਅਪੀਅਰ ਸੁਣਦਾ, ਥੈਂਕ ਯੂ ਸਰ
0: ਜੀ। ਬਰਮਾਦੇ, ਹਾਂਜੀ ਬਰਮਾਦੇ ਜੀ,
4: ਪੰਜਾਬ ਦੀਆਂ ਚੋਣਾਂ ਦੇ ਨਾਲ ਨਾਲ ਜਿਹੜੀਆਂ ਹੋਰ ਸੂਬਿਆਂ ਦੀਆਂ ਇਲੈਕਸ਼ਨ ਹੋਣ ਜਾ ਰਹੀਆਂ 27 ਦੇ ਵਿੱਚ, ਉਹਨਾਂ ਚ ਜਿਹੜੀ ਯੂਪੀ ਵਾਲਾ ਮਾਮਲਾ ਬਹੁਤ ਇੰਪੋਰਟੈਂਟ ਆ। ਹਰਜੀਤ ਜੀ, ਜਿਹੜੇ 2 ਵਾਰ ਉੱਥੇ ਜਿਹੜੇ ਆਦਿਤਿਆ ਜੋਗੀ ਨਾਲ ਬਣ ਚੁੱਕੇ ਨੇ ਮੁੱਖ ਮੰਤਰੀ, ਪਰ ਉਸ ਦਰਮਿਆਨ ਬਹੁਤ ਕੁਛ ਹੋ ਚੁੱਕਾ, ਉੱਥੇ ਉਸ ਦਰਮਿਆਨ ਰਾਮ ਮੰਦਿਰ ਦੀ ਉਸਾਰੀ ਹੋ ਚੁੱਕੀ ਆ ਅਯੋਧਿਆ ਦੇ ਵਿੱਚ, ਔਰ ਰਾਮ ਮੰਦਿਰ ਦੇ ਵਿੱਚੋਂ ਚੜਾਵਾ ਚੋਰੀ ਵੀ ਹੋ ਚੁੱਕਾ, ਜਿਹੜਾ ਕਰੋੜਾਂ ਦੇ ਹਿਸਾਬ ਨਾਲ ਕੱਪੜੇ ਹੋਏ ਨੇ। ਸੋ ਉਹ ਇੰਪੈਕਟ ਕੀ ਪਏਗਾ ਇਹ ਆਪਣੇ ਆਪ 'ਚ ਦੇਖਣ ਵਾਲੀ ਗੱਲ ਆ। ਵੈਸੇ ਜਿਹੜੀ ਫੀਡ ਰਿਪੋਰਟ ਆ ਰਹੀ ਆ, ਜਿਹੜੀ ਅੰਦਰੂਨੀ ਯੂਪੀ ਤੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ, ਉਹ ਰਿਪੋਰਟਾਂ ਇਹ ਆ ਰਹੀਆਂ ਨੇ ਕਿ ਮਤਲਬ ਜਿਹੜੇ ਯੂਪੀ ਚ ਜਿਹੜੀ ਭਾਜਪਾ ਦੀ ਸਰਕਾਰ ਆ ਜਿੱਥੇ ਜੋਗੀ ਨਾਥ ਜਿਹੜੇ ਹੈਗੇ ਨੇ ਉਹਨਾਂ ਨੂੰ ਵਿਰੋਧੀਆਂ ਨਾਲੋਂ ਆਪਣਿਆਂ ਦਾ ਜ਼ਿਆਦਾ ਖਤਰਾ, ਕਿਉਂਕਿ ਕਹਿੰਦੇ ਨੇ ਅਮਿਤ ਸ਼ਾਹ ਨਾਲ ਬਣਦੀ ਨਹੀਂ ਉਹਨਾਂ ਦੀ, ਤੇ ਉਹ ਆਉਣ ਵਾਲੇ ਪ੍ਰਧਾਨ ਮੰਤਰੀ ਅਹੁਦੇ ਦੇ ਵੀ ਦਾਅਵੇਦਾਰ ਨੇ ਤੇ ਅਮਿਤ ਸ਼ਾਹ ਵੀ ਦਾਅਵੇਦਾਰ ਨੇ, ਇਸ ਕਰਕੇ ਆਦਿਤਿਆ ਜੋਗੀ ਨਾਥ ਨੂੰ ਜਿਹੜਾ ਯੂਪੀ ਤੱਕ ਡੱਕਣ ਦੀ ਕੋਸ਼ਿਸ਼ ਵੀ ਚੱਲ ਰਹੀ ਆ। ਸੋ ਅੰਦਰੂਨੀ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਨੇ, ਹਾਲਾਂਕਿ ਆਪੋਜੀਸ਼ਨ ਬਹੁਤ ਜ਼ਿਆਦਾ ਮਜ਼ਬੂਤ ਨਹੀਂ ਆ, ਪਰ ਕੁਝ ਵੀ ਹੋ ਸਕਦਾ। ਮੈਨੂੰ ਲੱਗਦਾ ਕਿ ਇਹ ਸੱਤਾ ਦਾ ਸੈਮੀ ਫਾਈਨਲ ਹੋਊਗਾ। 2029 ਦੇ ਵਿੱਚ ਸੈਂਟਰ ਦੀ ਸਰਕਾਰ ਕਿਵੇਂ ਬਣਨੀ ਆ, ਕਿਹੜੀ ਸਰਕਾਰ ਦੀ ਬਣਨੀ ਆ, ਉਹਦੇ ਸਾਨੂੰ ਦਰਸ਼ਨ ਯੂਪੀ ਚ ਹੋ ਜਾਣਗੇ ਜੀ।
0: ਬਿਲਕੁਲ ਬਿਲਕੁਲ, ਹੋਲਡ ਰੱਖੋ ਇੱਕ ਮਿੰਟ।

0: ਕਹਿੰਦੀ ਤੂੰ ਲੈਣਾ ਲੰਬਿਆਂ ਰੂਟਾਂ ਤੇ, ਉਹ ਕਹਿੰਦਾ ਈਦ ਦੇ ਚੰਦ ਵਾਂਗ ਰਾਂ। ਪਰਮਿੰਦਰ ਜੀ, ਇੱਕ ਖਬਰ ਆ ਰਹੀ ਆ, ਜਿਹੜੇ ਸਾਡੇ ਕੈਨੇਡਾ ਤੋਂ ਅਮਰੀਕਾ ਜਾਂਦੇ ਆ ਜਾਂ ਅਮਰੀਕਾ ਦੇ ਵਿੱਚ ਟਰੱਕ ਚਲਾ ਰਹੇ ਆ ਲੋਕ ਜਾਂ ਅਮਰੀਕਾ ਤੋਂ ਕੈਨੇਡਾ ਆਉਂਦੇ ਆ, ਖਾਸ ਕਰਕੇ ਮਿਸਟਰ ਸਿੰਘ, ਕਹਿੰਦੇ ਮਿਸਟਰ ਸਿੰਘ ਤੁਹਾਨੂੰ ਟਰੱਕ ਚਲਾਉਣਾ ਨਹੀਂ ਆਉਂਦਾ, ਅਮਰੀਕਾ ਦੀਆਂ ਸੜਕਾਂ ਖਾਲੀ ਕਰ ਦਿਓ। ਕਹਿੰਦੇ ਕਿਹਾ ਕਿਹਨੇ ਆ, ਅਮਰੀਕਾ ਦਾ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਨਸਲਵਾਦ ਫੈਲਾਉਣ ਦੇ ਹੱਦਾਂ ਤੋਂ ਟੱਪਿਆ। ਕਹਿੰਦਾ ਸਿੱਖ ਭਾਈਚਾਰੇ ਖਿਲਾਫ ਨਸਲਵਾਦੀ ਪੋਸਟਰ ਛਾਪਣ 'ਤੇ ਡੀ ਐੱਚ ਐੱਸ ਦੀ ਚੁਫੇਰਿਓ ਨਿੰਦਿਆ, ਕੁਝ ਘੰਟਿਆਂ ਬਾਅਦ ਪੋਸਟਰ ਹਟਾਤਾ। ਕੀ ਕਹਿਣਾ ਚਾਹੁੰਦੇ ਹੋ, ਲੱਗਦਾ ਵੀ ਇੱਦਾਂ ਹੋ ਸਕਦਾ ਜੇ ਅੱਜ ਉਹਨਾਂ ਨੇ ਛੇੜਖਾਨੀ ਕੀਤੀ ਆ ਤਾਂ ਅੱਗੇ ਵੀ ਵੱਧ ਸਕਦੀ ਹੈ ਇਹ?
1: ਬਿਲਕੁਲ, ਬਹੁਤ ਮਾੜੀ ਖਬਰ ਆ ਰਹੀ ਆ ਜਿਹੜੇ ਪੰਜਾਬੀ ਖਾਸ ਤੌਰ ਤੇ ਸਿੱਖ ਭਾਈਚਾਰੇ ਲਈ, ਕਿ ਅਮੈਰੀਕਾ ਵਰਗੀ ਜਿਹੜੀ ਮਤਲਬ ਉਹਨੂੰ ਐਡਵਾਂਸ ਸੁਸਾਇਟੀ ਆਪਾਂ ਮੰਨਦੇ ਹਾਂ, ਉਸ ਰਿਪਬਲਿਕਨ ਸਰਕਾਰ ਜਿਹੜੀ ਮੌਜੂਦਾ ਡੋਨਲਡ ਟਰੰਪ ਦੀ ਆ, ਉਹਦੀ ਹੀ ਇੱਕ ਡਿਪਾਰਟਮੈਂਟ ਆ ਜਿਹੜਾ ਹੋਮ ਸਿਕਿਉਰਿਟੀ ਜਿਹੜੀ ਏਜੰਸੀ ਆ, ਉਹਨੇ ਸਰਕਾਰੀ ਇੱਕ ਇਸ਼ਤਿਹਾਰ ਕੱਢ ਦਿੱਤਾ ਜਿਹਦੇ ਵਿੱਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ ਕਿ ਤੁਹਾਨੂੰ ਡਰਾਈਵਰੀ ਨਹੀਂ ਆਉਂਦੀ, ਤੁਸੀਂ ਅਮਰੀਕਾ ਦੀਆਂ ਸੜਕਾਂ ਸਮੇਤ ਅਮਰੀਕਾ ਖਾਲੀ ਕਰੋ, ਸੈਲਫ ਮਤਲਬ ਡੈਪੋਟੇਸ਼ਨ ਦੀ ਗੱਲ ਕੀਤੀ ਗਈ ਆ। ਔਰ ਇਸ ਗੱਲ ਨੂੰ ਲੈ ਕੇ ਪੰਜਾਬ ਤੋਂ ਲੈ ਕੇ ਅਮੈਰੀਕਾ ਤੱਕ ਜਾਂ ਕੈਨੇਡਾ ਤੱਕ ਪੂਰਾ ਇੱਕ ਅਜੀਬ ਕਿਸਮ ਦਾ ਮਾਹੌਲ ਬਣ ਗਿਆ ਔਰ ਦੋ ਪਾਸਿਓਂ ਰਿਸਪੋਂਸ ਬਿਲਕੁਲ ਘੱਟ ਆਇਆ ਜੀ। ਇੱਕ ਪਾਸਾ ਆਪਾਂ ਕਹਿ ਸਕਦੇ ਹਾਂ ਥੋੜੀ ਬਹੁਤੀ ਹਿਲਜੁਲ ਪੰਜਾਬ ਵਾਲੇ ਪਾਸਿਓਂ ਦੇਖੀ ਗਈ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਾਂ ਦਾ ਨਾਰਾ ਜ਼ਰੂਰ ਮਾਰਿਆ, ਉਹ ਕਹਿੰਦੇ ਕਿ ਇਹ ਗੱਲ ਗਲਤ ਆ, ਪਰ ਭਾਰਤ ਸਰਕਾਰ ਚੁੱਪ ਆ ਜੀ, ਬਿਲਕੁਲ ਇਸ ਵੇਲੇ ਖਾਮੋਸ਼ ਆ ਇਸ ਮਾਮਲੇ ਨੂੰ ਲੈ ਕੇ। ਔਰ ਸਭ ਤੋਂ ਵੱਡਾ ਜਿਹੜੀ ਚੁੱਪੀ ਆ ਉਹ ਅਮੈਰੀਕਾ ਦੇ ਵਿੱਚ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਖਾਸ ਤੌਰ ਤੇ ਮੈਂ ਨਾਂ ਲੈਣਾ ਚਾਹੁੰਦਾ ਸਿੱਖ ਫਾਰ ਜਸਟਿਸ ਦਾ, ਜਿਹੜੇ ਹਰ ਵੇਲੇ ਮਤਲਬ ਡੋਨਲਡ ਟਰੰਪ ਜਿੰਦਾ ਵਾ, ਡੋਨਲਡ ਟਰੰਪ ਆਪਣੇ ਉਹ ਇਸ ਵੇਲੇ ਚੁੱਪ ਨਜ਼ਰ ਆ ਰਹੇ ਨੇ, ਉਹਨਾਂ ਦੀ ਜਿਹੜੀ ਚੁੱਪੀ ਆ ਮੈਨੂੰ ਲੱਗਦਾ ਕਿ ਇੱਕ ਬਹੁਤ ਮਾੜੀ ਹੋਊਗੀ ਜੇਕਰ ਉਹ ਹਾਂ ਦਾ ਨਾਰਾ ਵੀ ਨਹੀਂ ਮਾਰਦੇ। ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਜਿਹੜੀ ਟਰੈਕਿੰਗ ਆ, ਖਾਸ ਤੌਰ ਤੇ ਟਰੈਕਿੰਗ ਦੇ ਪੇਸ਼ੇ ਦੇ ਨਾਲ ਖੜੇ ਹੋਏ ਸਾਡੇ ਪੰਜਾਬੀ ਜਾਂ ਸਿੱਖ ਭਾਈਚਾਰਾ ਇਸ ਵੇਲੇ ਵੱਡੇ ਸੰਕਟ ਵੱਲ ਵੱਧ ਰਿਹਾ ਜੀ। ਜੀ ਕਿਸੇ ਵੇਲੇ ਨਾ ਹੁੰਦਾ ਸੀ ਪੰਜਾਬੀਆਂ ਦਾ ਸਿੱਖ ਭਾਈਚਾਰੇ ਦਾ ਕਿ ਇਹ ਟਰਾਂਸਪੋਰਟ ਦੇ ਵਿੱਚ ਡਰਾਈਵਰੀ ਦੇ ਵਿੱਚ ਦੁਨੀਆ ਚ ਸਭ ਤੋਂ ਵੱਧ ਭਰੋਸੇਯੋਗ ਬੰਦੇ ਨੇ, ਪਰ ਅੱਜ ਦਾ ਦਿਨ ਵੀ ਸਾਨੂੰ ਦੇਖਣਾ ਪੈ ਰਿਹਾ ਮਾੜੇ ਭਾਗਾਂ ਦੇ ਨਾਲ ਕਿ ਅੱਜ ਅਮਰੀਕਾ ਦੀ ਸਰਕਾਰ ਇਹ ਕਹਿ ਰਹੀ ਆ ਕਿ ਤੁਹਾਨੂੰ ਡਰਾਈਵਰੀ ਨਹੀਂ ਆਉਂਦੀ। ਹਾਲਾਂਕਿ ਅਰਜੀਤ ਜੀ ਮੇਰਾ ਇਹ ਮੰਨਣਾ ਜ਼ਰੂਰ ਆ ਕਿ ਉੱਥੇ ਐਕਸੀਡੈਂਟ ਤਾਂ ਬਾਕੀ ਕਮਿਊਨਿਟੀਆਂ ਵਾਲੇ ਵੀ ਕਰਦੇ ਹੋਣਗੇ, ਉਹ ਕਿਹੜਾ ਦੋ ਨੰਬਰ 'ਚ ਨਾ ਜਾਂਦੇ ਹੋਣਗੇ ਜਾਂ ਦੋ ਨੰਬਰ 'ਚ ਉਹਨਾਂ ਕੋਈ ਐਕਸੀਡੈਂਟ ਜਾਂ ਬੰਦੇ ਨਹੀਂ ਮਰਦੇ ਹੋਣਗੇ, ਪਰ ਸਿੱਖ ਭਾਈਚਾਰੇ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ, ਸਭ ਤੋਂ ਵੱਡਾ ਸਵਾਲ ਇਸ ਵੇਲੇ ਇਹ ਬਣਿਆ ਹੋਇਆ।
0: ਕੋਈ ਸ਼ੱਕ ਨਹੀਂ, ਕਹਿੰਦੇ ਮਿਸਟਰ ਸਿੰਘ ਪੋਸਟਰ ਅਮਰੀਕਾ ਸਰਕਾਰ ਵੱਲੋਂ ਪੋਸਟਰ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਤੇ ਸ਼੍ਰੋਮਣੀ ਕਮੇਟੀ ਵੱਲੋਂ ਸਖਤ ਇਤਰਾਜ਼ ਕੀਤਾ ਗਿਆ। ਇੱਕ ਕੱਲ ਦੀ ਇੱਕ ਖਬਰ ਜੀ ਘੁੰਮ ਰਹੀ ਆ, ਪਤਾ ਨਹੀਂ ਉਹ ਵੀਡੀਓ ਕੀ ਆ, ਜਿਹੜਾ ਪੈਸੇ ਦੇਈ ਜਾਂਦਾ ਬੰਦਾ ਗੱਡੀ 'ਚ ਬੈਠ ਕੇ, ਉਹਨਾਂ ਨੂੰ ਟਰੰਪ ਪ੍ਰਮੋਸ਼ਨ 'ਚ 5,000 ਡਿਵਾਈਡਡ ਟੂ ਯੂ ਐੱਸ ਸਿਟੀਜ਼ਨ ਰਿਪਬਲਿਕਨ ਮਿਡ ਟਰਮਸ ਕੀ ਇਹ ਕਹਿੰਦੇ ਨੇ ਵੀ ਜੇ ਅਕਤੂਬਰ ਨਵੰਬਰ 'ਚ ਮਿਡ ਟਰਮ 'ਚ ਉਹਨੇ ਅਸੀਂ $5,000 ਦੇਵਾਂਗੇ, ਹੈ ਨਾ, ਕਹਿੰਦੇ ਇਕੱਲੇ ਇਕੱਲੇ ਬੰਦੇ ਨੂੰ ਜਾਂ ਘਰ ਨੂੰ, ਏਦਾਂ ਕੁਛ ਸਮਝਿੰਗਾ। ਪਰ ਜਿਹੜੇ ਵੰਡਦਾ ਇਹ ਬੰਦਾ ਪੈਸੇ, ਕੱਲ੍ਹ ਜਿਹੜਾ ਵੰਡਦਾ ਇਹ ਬੰਦਾ ਪੈਸੇ ਉਹ ਕੌਣ
1: ਜੀ? ਟਰੰਪ ਸਾਹਿਬ ਦਾ ਜਿੱਦਾਂ ਵਿਆਹ ਜੇ ਫੁੱਫੜ ਹੋਏ ਮੱਛਰ ਜਾਂਦਾ ਨਾ, ਉਦਾਂ ਮੱਛਰੇ ਹੋਏ ਨੇ ਅੱਜ ਕੱਲ੍ਹ। ਸੋ ਟਰੰਪ ਸਾਹਿਬ ਜਿਹੜੇ ਉਹ ਕਹਿੰਦੇ ਨੇ, ਕਿਉਂਕਿ ਮਿਡ ਟਰਮ ਇਲੈਕਸ਼ਨ ਆ ਰਹੀ ਆ ਨਵੰਬਰ ਅਕਤੂਬਰ ਨਵੰਬਰ ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋਣ ਜਾ ਰਹੀਆਂ, ਔਰ ਰਿਪਬਲਿਕਨ ਪਾਰਟੀ ਦਾ ਕੋਈ ਰਿਕਾਰਡ ਵਾਲਾ ਚੰਗਾ ਨਹੀਂ ਜਾ ਰਿਹਾ ਉੱਥੇ।
0: ਕੈਨੇਡਾ ਵੱਲੋਂ ਅਮਰੀਕਾ ਨਾਲ ਵਿਵਾਦ ਨੂੰ ਵਪਾਰਕ ਜੰਗ ਕਹਿਣਾ ਬੇਤੁਕਾ, ਅਮਰੀਕੀ ਵਪਾਰ ਮੁਖੀ ਨੇ ਕਹਿ ਤਾ ਨਾ ਜੀ। ਕੈਨੇਡਾ ਕਾਰਾਂ ਦੀ ਟੱਕਰ 'ਚ ਜਿੰਦਾ ਸੜਿਆ ਪੰਜਾਬੀ ਨੌਜਵਾਨ, ਮਾੜੀ ਖਬਰ ਆ। ਕੈਨੇਡਾ 'ਚ ਵਰਕ ਪਰਮਿਟ ਵਾਲਿਆਂ ਲਈ ਵੱਡੀ ਖੁਸ਼ਖਬਰੀ, 6 ਮਹੀਨੇ ਤੱਕ ਬਿਨਾਂ ਸਟੱਡੀ ਵਰਕ ਪਰਮਿਟ ਕਰ ਸਕਣਗੇ ਪੜ੍ਹਾਈ। ਵੈਰੀ ਗੁੱਡ। ਕੈਨੇਡਾ ਵਿੱਚ ਬਜ਼ੁਰਗ ਪੰਜਾਬੀਆਂ ਨੂੰ ਲੱਗਿਆ $30,000 ਦਾ ਜੁਰਮਾਨਾ, ਕਹਿੰਦੇ ਉਹਦੇ ਘਰੇ ਉਹ ਨਹੀਂ ਸੀਗਾ, ਫਾਇਰ ਵਾਲੇ ਅਲਾਰਮ ਜੀ। ਸ਼੍ਰੀਲੰਕਾ ਵਿੱਚ ਗ੍ਰਨੇਡ ਹਮਲੇ ਵਿੱਚ 2 ਬੱਚਿਆਂ ਦੀ ਮੌਤ ਹੋ ਗਈ, ਮਾੜੀ ਖਬਰ ਆ। ਬ੍ਰਿਕਸ ਸਮਿਟ 2026 ਪ੍ਰਧਾਨ ਮੰਤਰੀ ਮੋਦੀ ਦੇ ਪੁੱਤਰ ਨਾਲ ਮੁਲਾਕਾਤ ਅੱਜ ਹੋਊਗੀ ਜੀ। ਭਾਰਤ ਆ ਰਹੇ ਨੇ 104 ਸਿੱਖ ਸ਼ਰਧਾਲੂ, ਪਾਕਿਸਤਾਨ 'ਚ ਰੋਕੇ, ਫੈਸਲਾਬਾਦ ਏਅਰਪੋਰਟ 'ਤੇ ਕੱਢੀ ਰਾਤ ਮੰਗੀ NOC ਅਤੇ ਮਹਿਲਾ ਜੂਨੀਅਰ ਏਸ਼ੀਆ ਹਾਕੀ ਕੱਪ 2026 ਭਾਰਤ ਨੇ ਕੁਆਟਰ ਫਾਈਨਲ 'ਚ ਪਾਕਿਸਤਾਨ ਦੀ ਕੱਢੀ ਜਾਨ, 19-0 ਨਾਲ ਜਿੱਤ ਕੇ ਜਿੱਤ ਦਰਜ ਕਰਕੇ ਸੈਮੀਫਾਈਨਲ 'ਚ ਪਹੁੰਚੇਗੀ ਭਾਰਤੀ ਮਹਿਲਾ ਹਾਕੀ ਟੀਮ। ਵੈਰੀ ਗੁੱਡ। ਆਪਾਂ ਥੋੜ੍ਹਾ ਜਿਹਾ ਲਾਈਵ ਹੋਈਏ ਟਿਕਟੋਕ 'ਤੇ 5-4 ਮਿੰਟ ਲਈ, ਜ਼ਿਆਦਾ ਨਹੀਂ ਕਰਦੇ। ਚਲੋ ਰਵਿੰਦਰ ਭਾਅ ਜੀ ਨੂੰ ਲੈਂਦੇ ਨਾਲ ਪਹਿਲਾਂ। ਰਵਿੰਦਰ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਆਜੋ।
2: ਹਾਂਜੀ ਭਾਅ ਜੀ, ਮੈਂ ਦੁਬਾਰਾ ਆਇਆ ਜੀ, ਮੈਂ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲ ਸ਼ੇਅਰ ਕਰਨੀ ਸੀਗੀ ਭਾਅ ਜੀ। ਇਹ ਜਿਹੜਾ ਆਪਣੇ ਨਾ ਪੰਜਾਬੀ ਆ, ਜਾਣ ਬੁੱਧ ਕੇ ਆਪਣੇ ਆਪ ਨੂੰ ਭਾਅ ਜੀ ਮਤਲਬ ਆਪਣਾ ਰੈਕਡ ਖਰਾਬ ਕਰੀ ਜਾਂਦੇ ਆ। ਭਾਅ ਜੀ ਪਰਸੋਂ ਦੀ ਗੱਲ ਆਈ ਸੀ, ਮੈਂ ਲੋਹੜ ਚੱਕਣ ਗਿਆ ਤੇ ਆਪਣਾ ਮੁੰਡਾ ਨਵਾਂ ਸਟੂਡੈਂਟ ਸੀਗਾ ਜਾਂ ਦੂਜਾ ਲਾ ਲਓ ਨਵਾਂ ਸੀਗਾ ਜੀ, ਉਹ ਭਾਅ ਜੀ ਆਟੋਮੈਟਿਕ ਟਰੱਕ ਸੀਗਾ, ਉਹਨੇ ਕਿਤੇ ਮਤਲਬ ਛੋਟਾ ਐਟਮੈਟਿਕ ਟਰੱਕ ਤੇ ਬੰਦ ਹੋ ਗਿਆ ਕਿਤੇ ਪੰਜਾਬੀ ਨੇ, ਕਿੱਦਾਂ ਹੋ ਗਿਆ ਉਹ ਹੁਣ ਉਹਦੇ ਚ ਇਹ ਨਿਕਲ ਗਈ, ਉਹ ਮੁੜ ਕੇ ਭਾਈ ਟਰੱਕ ਸਟਾਰਟ ਨਾ ਹੋਵੇ। ਉਹ ਸਵੇਰੇ 7 ਵਜੇ ਦਾ ਭਾਜੀ ਉੱਥੇ ਖੜਾ ਵਾ, ਹੁਣ ਭਾਜੀ ਕਿੰਨੇ ਕੁ ਬੰਦੇ ਨੂੰ ਉਹਨੇ ਕਿਹਾ ਵੀ ਮੇਰੀ ਹੈਲਪ ਕਰ ਦਿਓ ਜਾਂ ਕਿੱਦਾਂ, ਕੋਈ ਨਹੀਂ ਆਖਿਆ ਲੱਗਦਾ ਜਾਂ ਕਿੱਦਾਂ, ਫ੍ਰੈਂਚੀ ਆ ਜਾਂ ਪੰਜਾਬੀ ਵੀ ਗਏ ਹੋਣਗੇ ਕਿਸੇ ਕੋਲ। ਮੈਂ ਕਿਹਾ, ਮੈਨੂੰ ਕਹਿੰਦਾ ਭਾਈ ਤੁਹਾਡੇ ਕੋਲ ਲੰਮਾ ਪੈਪ ਹੈਗਾ, ਮੈਂ ਕਿਹਾ ਵੀਰੇ ਹੈਗਾ, ਤੇ ਕਹਿੰਦਾ ਭਾਜੀ ਮੇਰੀ ਮਾੜੀ ਜੀ ਹੈਲਪ ਕਰ ਦਿਓ। ਉਹ ਭਾਜੀ ਮੈਂ ਇਹ ਉਹ ਫ੍ਰੈਂਚੀ ਭਾਜੀ ਮੈਨੂੰ ਲੜ ਪਿਆ, ਮੈਨੂੰ ਪਹਿਲਾਂ ਤੂੰ ਇਹਦੀ ਹੈਲਪ ਕੀਤੀ ਆ, ਮੈਂ ਕਿਹਾ ਯਾਰ ਦੇ ਗਿਆ ਹੈਲਪ ਉਹਦੀ ਕਰਤੀ ਟਰੱਕ ਦਾ, ਕਹਿੰਦਾ ਨਹੀਂ, ਕਹਿੰਦਾ ਇਹਨੇ ਸਾਡਾ ਸਵੇਰ ਦਾ 7 ਵਜੇ ਦਾ ਕਹਿੰਦਾ ਬਲੌਕ ਕੀਤਾ, ਕਹਿੰਦਾ ਸਾਰਾ ਹੀ ਇਹਨੇ ਅੰਦਰ ਜਿਹੜੀ ਸਾਡੀ ਗਰਾਜ ਆ, ਕਹਿੰਦਾ 7 ਵਜੇ ਦਾ ਕਹਿੰਦਾ ਇਹ ਆਇਆ, ਕਹਿੰਦਾ ਭਾਈ ਕਿੰਨੇ ਲੋਕਾਂ ਨੂੰ ਕਿਹਾ ਕਿਸੇ ਨੇ, ਕਹਿੰਦਾ ਹੈਲਪ ਨਹੀਂ ਕੀਤੀ। ਭਾਜੀ ਆਪਾਂ ਰੈਕਡ ਆਪਣਾ ਆਪ ਖਰਾਬ, ਜਿੰਨੇ ਹੁਣ ਤੁਸੀਂ ਮਗਰ ਟਰੱਕ ਤਾਂ ਪਾ ਰਹੇ ਯਾਰ, ਤੁਸੀਂ ਮਗਰ ਇਹ ਦੇਖੋ ਵੀ ਕੋਲ ਸਰਵਿਸ ਬੰਦਾ ਕੋਈ ਭੇਜੀਏ ਤਾਂ ਬੰਦਾ ਫਸਿਆ ਬੈਠਾ, ਕਿੱਥੇ 7 ਵਜੇ ਦਾ ਕਿਹੜਾ, ਕਿੱਥੇ 12 ਵੱਜ ਗਏ ਦੁਪਹਿਰ ਦੇ ਭਾਜੀ। ਮਸਾ ਠੰਡਾ ਕੀਤਾ ਇਸ ਕਰਕੇ ਭਾਈ ਜੀ, ਜੇ ਆਪਾਂ ਟਰੱਕ ਪਾਉਂਦੇ ਮਗਰ ਪੈਸੇ ਲਾਉਣ ਚ ਵੀ ਹੋ ਜਾਣ ਵੀ ਆਪਾਂ ਟਰੱਕ ਪਾ ਲੈ, ਮੁੜ ਕੇ ਬੰਦੇ ਦੀ ਸਾਰੀ ਨੀ ਕਿਸੇ ਦੀ ਲੈਣੀ, ਜੋ ਮਰਜ਼ੀ 2 ਘੰਟੇ ਭਾਵੇਂ 10 ਘੰਟੇ ਬੰਦਾ ਖੜਾ ਰਹੇ।
0: ਬਿਲਕੁਲ ਬਿਲਕੁਲ,
2: ਓਕੇ ਬਾਈ ਜੀ,
0: ਥੈਂਕ ਯੂ ਜੀ, ਥੈਂਕ ਯੂ। ਰਾਤ 12 ਵਜੇ ਮੈਂ ਇੱਥੋਂ ਦੀ ਆਪਣੇ ਸਟੂਡੀਓ ਦੇ ਮੋਰਚੇ ਲੰਘੇ ਜਾਵਾਂ, ਜਾਣੀ ਇਹ ਡੇਅਰੀ ਐਂਡ ਟੋਰਬਰਮ ਤੇ ਜਿਹੜਾ ਟਿਮ ਹੋਟਲ ਆ, ਇਹ ਟਿਮ ਹੋਟਲ ਵੱਲੋਂ ਮੈਂ ਵੀਡੀਓ ਵੀ ਬਣਾਈ ਆ, ਪੂਰੇ 12 ਵਜੇ ਤਕਰੀਬਨ ਗੱਡੀਆਂ ਪੁਲਿਸ ਦੀਆਂ ਆਈਆਂ, ਤਕਰੀਬਨ 25-30-40 ਹੋਣੀਆਂ, ਮੋਟਰਸਾਈਕਲ ਵੀ ਸੀਗੇ, ਹੈਲੀਕਾਪਟਰ ਵੀ ਸੀ ਪੁਲਿਸ ਦਾ ਉੱਪਰ, ਅਤੇ ਜਾਣੀ ਮਤਲਬ ਕਿਸੇ ਹੋ ਸਕਦਾ ਉਹ ਕਿਸੇ ਡੈੱਡ ਬੋਡੀ ਨੂੰ ਲੈ ਕੇ ਏਅਰਪੋਰਟ ਦੇ ਵਿੱਚੋਂ ਨਿਕਲੇ ਸੀਗੇ, ਕੋਈ ਇਹ ਨਹੀਂ ਪਤਾ ਵੀ ਹੁਣ ਜਹਾਜ਼ 'ਚ ਡੈੱਡ ਬੋਡੀ ਆਈ ਹੈ ਜਾਂ ਅੰਦਰ ਕੋਈ ਇਹੋ ਜਿਹਾ ਨੁਕਸਾਨ ਹੋਇਆ, ਮਤਲਬ ਜਿਹੜੀ ਡੈੱਡ ਬੋਡੀ ਨੂੰ ਗੱਡੀ ਲੈ ਕੇ ਜਾਂਦੀ ਹੁੰਦੀ ਹੈ ਨਾ, ਉਹ ਸੀਗੀ, ਅਤੇ ਪੁਲਿਸ ਵਾਲੇ ਸੀਗੇ। ਮੈਂ ਵੀਡੀਓ ਬਣਾਈ, 1.5 ਮਿੰਟ ਤਕਰੀਬਨ ਵੀਡੀਓ ਮੇਰੀ, 1.25 ਮਿੰਟ ਚੱਲਦੀ ਰਹੀ, ਅਤੇ ਹੁਣ ਪਤਾ ਨਹੀਂ ਜੇ ਕਿਸੇ ਨੂੰ ਪਤਾ ਹੋਵੇ ਉਹ ਕਾਰਨ ਕੀ ਸੀ ਤਾਂ ਜ਼ਰੂਰ ਤੁਸੀਂ ਕਰ ਸਕਦੇ ਹੋ ਸਟੂਡੀਓ 'ਚ ਕੱਲ੍ਹ। ਚਲੋ ਆ ਜਾਓ ਫਿਰ ਟਿਕਟੋਕ 'ਤੇ ਲਾਈਵ 10 ਮਿੰਟ ਲਈ, 10 ਮਿੰਟ ਨਹੀਂ 5 ਮਿੰਟ ਲਈ, ਕਿਉਂਕਿ ਅਮਨ ਹੋਣਾ ਨਹੀਂ ਵੀ ਆਉਣਾ। ਸਤਿ ਸ਼੍ਰੀ ਅਕਾਲ ਜੀ ਟਿਕਟੋਕ ਵਾਲਿਆਂ ਨੂੰ, ਸਾਰਿਆਂ ਨੂੰ ਦੇਖਦੇ ਹਾਂ ਟਿਕਟੋਕ 'ਤੇ ਆਪਣੇ ਨਾਲ ਕੌਣ ਕੌਣ ਜੁੜਦਾ। ਲੈ ਵੈਲਕਮ ਤਾਂ ਪਹਿਲਾਂ ਹੀ ਆ ਗਿਆ ਆਪਾਂ ਨੂੰ, ਵੈਰੀ ਗੁੱਡ, ਚੱਕ ਦਿਓ ਫੱਟੇ, ਅਤੇ ਵੈਰੀ ਗੁੱਡ ਵੈਰੀ ਗੁੱਡ। ਇੱਦਾਂ ਹੀ ਹੁੰਦਾ ਫਿਰ, ਹੁਣ ਕੀ ਕਰਿਆ ਜਾਵੇ ਭਾਈ। ਪਰਮਿੰਦਰ ਜੀ ਬੇਅਦਬੀ ਬਹਿਬਲ ਕਲਾਕਾਂਡ ਤਾਂ ਚਲੋ ਆਪਣਾ ਹੋ ਗਿਆ, ਅਤੇ ਕਹਿੰਦੇ ਕਾਕਰੋਚ ਪਾਰਟੀ ਆਪਣੇ ਕੀ ਕਹਿੰਦੇ ਹੁੰਦੇ ਆ ਪੰਜਾਬ ਵੱਲ ਨੂੰ ਆ ਗਏ ਕਾਕਰੋਚ ਪਾਰਟੀ ਵਾਲੇ, ਕੀ ਹਿਸਾਬ ਕਿਤਾਬ ਉਹਨਾਂ ਦਾ? ਹੈਲੋ, ਕਿੱਥੇ ਚਲ ਗਏ? ਹੋਲਡ ਕਾ ਤੋਂ ਹੋ ਗਏ ਤੁਸੀਂ? ਹੈਲੋ
3: ਹੈਲੋ,
0: ਪਰਮਿੰਦਰ ਜੀ ਨਾਲ ਹੀ ਹੋ, ਕੀ ਕਾ ਤੋਂ ਹੋਲਡ ਹੋ ਗਏ? ਹੋਲਡ ਹੋਣੇ ਨਹੀਂ ਚਾਹੀਦੇ। ਮੈਨੂੰ ਲੱਗਦਾ ਉਹਨਾਂ ਦੀ ਕਾਲ ਕੱਟ ਗਈ, ਕਾਲ ਕੱਟ ਗਈ। ਚਲੋ ਕੋਈ ਨਹੀਂ, ਕਾਲ ਕੱਟ ਗਈ ਤਾਂ ਆਪਾਂ ਦੁਬਾਰਾ ਲਾ ਲੈਂਦੇ ਹਾਂ, ਜਦ ਤੱਕ ਫਿਰ ਤੁਹਾਨੂੰ 2 ਕਬੋਲ ਉਹ ਭਾਈ ਖੋਲ੍ਹੇ ਜਾਂ ਲੋਕ ਗੀ ਸੁਣਾਉਣਾ, ਹੋਲਡ ਰੱਖਿਓ ਨਾਲ ਸਾਰੇ ਜਾਣੇ।

0: ਜੀ ਪਰਮਿੰਦਰ ਜੀ, ਕਹਿੰਦੇ ਕਾਕਰੋਚ ਪਾਰਟੀ ਵਾਲੇ ਆਪਣੇ ਪੰਜਾਬ 'ਚ ਵੀ ਵੜ ਗਏ ਆ ਕੇ, ਕੀ ਹੋ ਗਿਆ ਹੁਣ ਪੰਜਾਬ 'ਚ ਕੀ ਹੋ ਗਿਆ ਇਹਨਾਂ ਨੂੰ?
1: ਪਹਿਲੀ ਵਾਰ ਦਿੱਲੀਓਂ ਪਹੁੰਚ ਗਏ ਨੇ ਜੀ ਪੰਜਾਬ ਕਾਕਰੋਚ, ਕਾਕਰੋਚ ਜਨਤਾ ਪਾਰਟੀ ਵਾਲੇ, ਜਿਹਨਾਂ ਨੇ ਜਿੰਦੀ ਜਿਹੜਾ ਅੰਦੋਲਨ ਜਿਹਨੇ ਜਿਹੜੀ ਆ ਮੋਦੀ ਸਰਕਾਰ ਮੋਹਰੇ ਲਾਈ ਹੋਈ ਆ, ਪੰਜਾਬ ਆ ਗਏ ਨੇ। ਲੁਧਿਆਣਾ ਦੇ 3 ਸਕੂਲਾਂ 'ਚ ਉਹਨਾਂ ਨੇ ਦੌਰਾ ਕੀਤਾ, ਕਿਉਂਕਿ ਜੀ ਜੀ ਮੈਂ ਦੱਸਦਾ ਜਾਵਾਂ ਕਿ ਕਾਕਰੋਚ ਜਨਤਾ ਪਾਰਟੀ ਨੇ ਪੂਰੇ ਭਾਰਤ ਦੇ ਜਿਹੜੇ ਸਕੂਲ ਨੇ, ਸਰਕਾਰੀ ਸਕੂਲ ਨੇ, ਉਹਨਾਂ ਦਾ ਇੱਕ ਵਿਜ਼ਿਟ ਰੱਖਿਆ ਹੋਇਆ। ਰਾਜਸਥਾਨ 'ਚ ਵੀ ਗਏ ਸੀ, ਉੱਥੇ ਵਿਰੋਧ ਵੀ ਹੋਇਆ ਸੀ। ਸੋ ਪਹਿਲੀ ਵਾਰ ਪੰਜਾਬ ਆ ਗਏ ਨੇ। ਲੁਧਿਆਣਾ ਦੇ ਸੈਕਟਰ 32 ਦੇ ਵਿੱਚ ਸਕੂਲ ਆਫ ਐਕਸੀਲੈਂਸੀ, ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆਲੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਿਆਲੀ, ਇਹਨਾਂ ਦੇ ਵਿੱਚੋਂ 2 ਚੋਟੀ ਦੇ ਸਕੂਲ ਨੇ। ਔਰ ਬਹੁਤ ਸਾਰੀਆਂ ਕਮੀਆਂ ਵੀ ਲੱਭੀਆਂ ਨੇ ਹਰਜੀਤ ਜੀ, ਇਹਨਾਂ ਦੇ ਵਿੱਚ ਕਿ ਸਫਾਈ ਕਰਮਚਾਰੀ ਨਹੀਂ ਹੈਗੇ, ਜਾਂ ਜਿਹੜੇ ਪਖਾਨੇ ਨੇ ਉਹ ਗੰਦੇ ਸੀ, ਜਾਂ ਲੜਕੀਆਂ ਦੇ ਬਾਥਰੂਮਾਂ ਦੇ ਦਰਵਾਜ਼ੇ ਹੈ ਨਹੀਂ ਸੀ। ਸੋ ਇਹ ਪੂਰੀ ਇੱਕ ਆਡਿਟ ਰਿਪੋਰਟ ਜਿਹੜੀ ਆ ਉਹ ਸਿੱਖਿਆ ਮੰਤਰੀ ਹਰਜੋਤ ਬੈਂਸਲ ਨੂੰ ਦਿੱਤੀ ਗਈ ਆ। ਔਰ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਇੱਕ ਵੀਡੀਓ ਪਾਇਆ, ਉਹਨਾਂ ਨੇ ਧੰਨਵਾਦ ਕੀਤਾ ਕਾਕਰੋਚਾਂ ਦਾ ਕਿ ਤੁਸੀਂ ਸਾਡੀਆਂ ਕਮੀਆਂ ਵੱਲ ਧਿਆਨ ਦਵਾਇਆ, ਇਹ ਜਲਦ ਦੂਰ ਕਰਾਂਗੇ। ਕਹਿਣ ਦਾ ਮਤਲਬ ਇਹ ਆ ਪੰਜਾਬ ਦੇ ਵਿੱਚ ਵੀ ਇਹ ਹੁਣ ਸਰਕਾਰ ਨਿਸ਼ਾਨੇ ਤੇ ਆ ਗਈ ਆ ਕਿ ਸਿੱਖਿਆ ਦਾ ਦਾਵਾ ਤਾਂ ਬਹੁਤ ਆਪਾਂ ਕੀਤਾ ਪਰ ਹਕੀਕਤ 'ਚ ਕੰਮ ਕੀ ਹੋਇਆ ਉਹ ਹੁਣ ਦੇਖਣ ਨੂੰ ਮਿਲੂਗਾ।
0: ਕੀ ਬਾਤ ਆ, ਬਿਲਕੁਲ। ਅਮਨਦੀਪ ਜੀ, ਜੇ ਤੁਸੀਂ ਕਰਨੀ ਕਾਲ ਤਾਂ ਕਰ ਲਓ ਸਟੂਡੀਓ ਦੇ ਵਿੱਚ 905-673-3337। ਦੁਆਬਾ ਟਰੈਵਲ ਐਂਡ ਟੂਰ ਵਾਲਿਆਂ ਨਾਲ ਸੰਪਰਕ ਕਰ ਲਿਓ, ਤੁਸੀਂ ਇੰਡੀਆ ਜਾਣਾ, ਪਾਕਿਸਤਾਨ ਜਾਣਾ, ਵਰਲਡ ਵਾਈਡ ਕਿਤੇ ਵੀ ਜਾਣਾ ਚਾਹੁੰਦੇ ਹੋ। ਕਹਿੰਦੇ ਆਹ ਚੱਕ 87-81 ਵਾਲੇ, ਥੈਂਕ ਯੂ। ਤੁਸੀਂ ਕਿਤੇ ਵੀ ਜਾਣਾ ਇੰਡੀਆ 'ਚ, ਪਾਕਿਸਤਾਨ 'ਚ, ਜਾਂ ਵਰਲਡ ਵਾਈਡ, ਜਾਂ ਤੁਸੀਂ ਮੈਕਸੀਕੋ ਜਾਣਾ ਚਾਹੁੰਦੇ ਹੋ, ਕਿਊਬਾ ਜਾਣਾ ਚਾਹੁੰਦੇ ਹੋ, ਤਾਂ ਦੁਆਬਾ ਟਰੈਵਲ ਐਂਡ ਟੂਰ ਵਾਲਿਆਂ ਨਾਲ ਸੰਪਰਕ ਕਰ ਲਿਓ। 860 North Park Drive, 905-796-7800 'ਤੇ ਜੈਨ ਐਂਡ ਅਮਨਦੀਪ ਭਾਅ ਜੀ ਨਾਲ ਸੰਪਰਕ ਕੀਤਾ ਜਾ ਸਕਦਾ ਉੱਥੇ 905-796-7800 'ਤੇ। ਗਿਲਡ ਸਪੀਡਸ 'ਤੇ ਸੰਪਰਕ ਕਰ ਲਿਓ, 2131 ਬਿਲੀਅਮ ਪਾਰਕਵੇ, ਯੂਨਿਟ ਨੰਬਰ 3, ਬਿਲੀਅਮ ਪਾਰਕਵੇ ਐਂਡ ਏਅਰਪੋਰਟ ਦਾ ਏਰੀਆ ਬਣਦਾ ਇਹ, ਅਤੇ 905-799-2616 'ਤੇ ਸੰਪਰਕ ਕੀਤਾ ਜਾ ਸਕਦਾ। ਕੁਆਲਿਟੀ ਲੋਜਿਸਟਿਕ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰਾਂ ਦੀ ਲੋੜ ਆ ਸਿਟੀ ਦੇ ਵਿੱਚ, ਜਾਂ ਮਾਊਂਟਰੀਅਲ ਨੂੰ ਚੱਲਣ ਲਈ ਡਰਾਈਵਰਾਂ ਦੀ ਲੋੜ ਆ। ਓਨਰਬਿਟਰ ਵੀ ਹਾਇਰ ਕਰਦੇ ਆ 416-717-2939, 416-455-9311, ਜਾਂ ਫਿਰ 1497 ਬੁਲੇਵਰਡ, ਯੂਨਿਟ ਨੰਬਰ 4, ਈਟੋਪੀਕੋ ਦੇ ਵਿੱਚ ਨੇ। ਸਟੀਲ ਐਂਡ ਐਲਬੀਅਨ ਦਾ ਏਰੀਆ ਪੈਂਦਾ, ਕਰਿਓ ਸੰਪਰਕ ਗੁਰਬਖਸ਼ ਭਾਅ ਜੀ ਉਹਨਾਂ ਨਾਲ, ਜਸਵੀਰ ਉਹਨਾਂ ਨਾਲ, 416-717-2939, 416-455-9311 'ਤੇ। 6643 ਜੀ, ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ।
2: ਹਾਂਜੀ ਜਸਵੀਰ ਸਾਹਿਬ, ਤੁਹਾਨੂੰ ਤੁਹਾਡੇ ਨਾਲ ਸਤਿ ਸ਼੍ਰੀ ਅਕਾਲ, ਪਰਮਿੰਦਰ ਜੀ ਅਤੇ ਚੜ੍ਹਦੀ ਕਲਾ ਜੀ।
0: ਜੀ ਹਾਂ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ।
2: ਜਸਵੀਰ ਸਾਹਿਬ, ਮੇਰਾ ਖਿਆਲ ਕੁਐਸਚਨ ਇਹ ਪਰਮਿੰਦਰ ਜੀ ਲਈ ਆ, ਤੁਸੀਂ ਵੀ ਆਪਣੀ ਰਾਏ ਦਿਓ। ਮੈਨੂੰ ਲੱਗਦਾ ਵੀ ਅਪੋਜੀਸ਼ਨ ਪਾਰਟੀਆਂ 'ਚ ਜਿੰਨੀਆਂ ਵੱਧ ਹੋਣਗੀਆਂ, ਉਹ ਜਿਹੜੀ ਪਾਵਰ 'ਚ ਧਿਰ ਹੈਗੀ ਆ ਪਾਰਟੀ, ਉਹਦਾ ਦਿਮਾਗ ਸਹੀ ਰਹੂਗਾ, ਸੋਚ ਕੇ ਕੋਈ ਫੈਸਲਾ ਲੈਣਗੇ। ਕੁਐਸਚਨ ਕਰਨ ਵਾਲੇ ਮੋਹਰੇ ਜ਼ਿਆਦਾ ਹੋਣਗੇ, ਇਹ ਹੋ ਕੀ ਰਿਹਾ ਮਤਲਬ, ਹਨਾ,
0: ਹੋ ਸਕਦਾ।
2: ਬਾਕੀ ਤੁਸੀਂ ਵੀ ਦੱਸੋ ਜੀ, ਬਾਕੀ ਬੱਲੇ ਬੱਲੇ ਆ ਚੜ੍ਹਦੀ ਕਲਾ ਜੀ,
0: ਤੇ
2: ਗੁੱਡ ਫਰਾਈਡੇ ਆ ਜੀ।
0: ਥੈਂਕ ਯੂ। ਬਿਲਕੁਲ ਜੀ, ਕੱਲ੍ਹ ਨੂੰ ਇੱਕ ਰੈਲੀ ਹੋ ਰਹੀ ਹੈ ਸ਼ਨੀਵਾਰ ਨੂੰ, ਐਮਪੀ ਨੇ ਮੈਂਬਰ ਪਾਰਲੀਮੈਂਟ ਜੌਨ ਜੀਰੋਸਲੀ ਉਹਨਾਂ ਦੇ ਆਫਿਸ ਦੇ ਵਿੱਚ ਆ, ਸੈਟਰਡੇ 12 ਸਤੰਬਰ ਨੂੰ 10:30 ਤੋਂ ਸਟਾਰਟ ਹੋ ਜਾਣੀ ਹੈ, ਤਕਰੀਬਨ ਨੇੜੇ ਹੀ ਹੈ, 200 ਮੀਟਰ ਦੇ ਹੀ ਹੈ। ਕਹਿੰਦੇ ਕਿ ਰਾਜਾ 900 Elvian Road ਟੋਰਾਂਟੋ ਦੇ ਵਿੱਚ ਨੇ, ਉੱਥੇ ਤੁਸੀਂ ਚੱਲ ਜਿਓ ਭਾਈ, ਅਤੇ ਫਿਰ ਜਾ ਕੇ ਰੈਲੀ ਦੇ ਵਿੱਚ ਸ਼ਾਮਿਲ ਹੋ। ਜਿਹੜੀ ਟਰੱਕ ਕੰਪਨੀਆਂ ਦੇ ਆਪਣੀ ਕਾਰਪੋਰੇਸ਼ਨਾਂ ਬੰਦ ਕਰ ਰਹੀ ਹੈ, ਸਰਕਾਰ CRA ਨਾਲ ਅਟੈਚ ਹੋ ਰਿਹਾ, ਉਹਦੇ ਸੰਬੰਧ ਦੇ ਵਿੱਚ ਆ। ਅਮਨਦੀਪ ਇੱਕ ਮਿੰਟ ਹੋਲਡ ਰੱਖਿਓ ਤੁਸੀਂ। ਸੰਧੂ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
3: ਮੇਰਾ ਕੁਐਸਚਨ ਆ ਜੀ,
0: ਕੌਣ ਦੋ
3: ਕਿ ਕਦੀ ਜੰਜੀ ਪੰਜਾਬ 'ਚ ਆ ਜਾਂਦੀ ਆ, ਕਦੇ ਹਰਿਆਣਾ ਦਿਲ ਤੋਂ ਲੋਕੀ ਆ ਜਾਂਦੇ, ਕਿ ਪੰਜਾਬੀ ਇੰਨੇ ਕੁ ਜ਼ਿਆਦਾ ਢਿੱਲੇ ਪੈ ਗਏ ਆ ਕਿ ਇਹਨੇ ਆਂਦੇ ਜੀ ਕਿਸਾਨ ਅੰਦੋਲਨ 'ਚ ਅਗਵਾਈ ਕੀਤੀ ਇੰਡੀਆ ਦੀ ਇਹਨਾਂ ਨੇ। ਮੈਨੂੰ ਐ ਲੱਗਦਾ ਕਿ ਆਪਣੇ ਪੰਜਾਬੀਆਂ ਨੂੰ ਦੁਨੀਆਂ 'ਚ ਰਹੂ ਵੀ ਸਾਨੂੰ ਆਪਣਾ ਵੀ ਕੋਈ ਘਰ ਬਾਰ ਬਾਰੇ ਸੋਚਣਾ ਚਾਹੀਦਾ ਵੀ ਅਸੀਂ ਕਿੰਨੀ ਕੁ ਗ੍ਰਹਿਸਰ ਕੌਮ ਆ, ਦੁਨੀਆਂ ਭਰ 'ਚ ਹੀ ਮਿਹਨਤ ਕਸ਼ ਕੌਮ ਆ, ਪਰ ਜਦੋਂ ਅਗਵਾਈ ਕਰਨ ਦਾ ਟਾਈਮ ਆਉਂਦਾ ਉਦੋਂ ਅਸੀਂ ਢਿੱਲੇ ਪੈ ਜਾਂਦੇ ਹਾਂ। ਮੈਂ ਤੁਹਾਨੂੰ ਜ਼ਰੂਰ ਕਹੂੰਗਾ ਕਿ
0: ਟਿਕਟੋਕ ਤੇ ਜਿਹੜੇ ਬੰਦੇ ਲਾਈਵ ਆ ਯਾਰ, ਲਿਖੋ ਮੈਸੇਜ, 255 ਦਿਲ ਜੇ ਹੋਏ ਆ ਉਧਰ, ਮਾੜਾ ਜਿਹਾ ਕੀ ਕਹਿੰਦੇ ਟੈਪ ਟੈਪ ਕਰੋ, ਪਤਾ ਨੀ ਕਿਸੇ ਨੇ ਲਿਖ ਕੇ ਭੇਜਿਆ ਭਾਜੀ ਉਹਨਾਂ ਨੇ ਮੈਨੂੰ, ਕਹਿੰਦੇ ਏਦਾਂ ਕਹਿਣਾ ਪੈਂਦਾ, ਪਤਾ ਨੀ ਉਹਨਾਂ ਨੇ ਉਦਾਂ ਹੀ ਲਿਖਿਆ। ਤੇ ਦੱਸਿਓ ਕੀ ਹਿਸਾਬ ਕਿਤਾਬ, ਇਹਨੂੰ ਸਿੱਖਣਾ ਯਾਰ ਆਪਾਂ ਟਿਕਟੋਕ ਵਾਲੇ ਨੂੰ। ਅਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਸਵਾਗਤ ਆ ਤੁਹਾਨੂੰ। ਜਰੂਰ ਓਹਨਾ ਨੂੰ ਵੀ ਤੁਹਾਡੇ ਵੱਲੋਂ ਗਿਫਟ ਦੇਣਾ ਐਤਕੀ ਆਪਾਂ
4: ਠੀਕ
0: ਹੈ ਜਿਹੜੇ ਤੁਸੀਂ ਘਰ ਨੂੰ ਮੋੜ ਕੇ ਲੈ ਗਏ ਨਾ ਉਦਣ ਗਿਫਟ
4: ਮੈਂ ਤੇ ਕਿਧਰੇ ਪਹੁੰਚਣਾ ਸੀ ਸ਼ਾਮ ਨੂੰ
0: ਹਾਂਜੀ
4: ਤੇ ਮੈਂ ਪੂਰੇ 4 ਵਜੇ ਬੰਦ ਕਰਤਾ ਤੇ ਮੈਂ
0: ਦੁਕਾਨ ਬੰਦ ਕਰੀ ਘਰ ਨੂੰ ਆ ਗਏ ਆਪਾਂ ਹੈ
4: ਹਾਂਜੀ ਹਾਂਜੀ
0: ਸ਼ਟਰ ਸੜਤਾ ਦੁਕਾਨ ਦਾ ਚਲੋ
4: ਥੋੜੀ ਪਰਸਨਲ ਆਬਲੀਗੇਸ਼ਨਸ ਵੀ ਹੁੰਦੀਆਂ ਨਾ ਵੀਕਐਂਡ ਤੇ
0: ਸੱਚੀ ਗੱਲ
4: ਜਿਹੜੇ ਜ਼ਰੂਰੀ ਪਹੁੰਚਣਾ ਸੀ
0: ਸਹੀ ਗੱਲ ਚਲੋ ਆਪਣੇ ਮਿੰਟ ਹੁਣ 2-3 ਆਪਣੇ ਕੋਲ ਤੁਸੀਂ ਇਹ ਦੱਸੋ ਵੀ ਕਾਰਾਂ ਦੀ ਤੇ ਘਰਾਂ ਦੀ ਇੰਸ਼ੋਰੈਂਸ ਆ ਬੰਦੇ ਕੋ ਨਾਲ ਨਵਾਂ ਲਾਇਸੈਂਸ ਕਿਸੇ ਨੇ ਐਡ ਕਰ ਲਿਆ ਬਜ਼ੁਰਗ ਦਾ ਕਿਸੇ ਦਾ ਲਾਇਸੈਂਸ ਐਡ ਕਰ ਲਿਆ ਜਾਂ ਨਵਾਂ ਘਰ ਕੋਈ ਲੈ ਲਿਆ ਕਿਸੇ ਦਾ ਇੰਸ਼ੋਰੈਂਸ ਤਾਂ ਦੇਖੋ ਬਦਲਣੀ ਓ ਬਦਲਣੀ ਹੈ ਇਹ ਤਾਂ ਕੋਈ ਸ਼ੱਕ ਨਹੀਂ ਗਾ ਹਨਾ ਪਰ ਤੁਹਾਨੂੰ ਅਗਲਾ ਕਾਲ ਕਰਦਾ ਤੁਹਾਡੇ ਕੋਲ 25-30 ਕੰਪਨੀਆਂ ਨੇ ਤੁਸੀਂ ਸਰਚ ਕਰੋਗੇ ਕਿਸੇ ਕੋਟ ਲਾਓਗੇ ਵੱਖਰੇ ਵੱਖਰੇ ਰੇਟ ਕੱਢੋਗੇ ਸਭ ਤੋਂ ਵਧੀਆ ਰੇਟ ਕਿੱਥੋਂ ਮਿਲ ਸਕਦਾ
4: ਜੇ ਤੁਹਾਡਾ ਬਿਲਕੁਲ ਕਲੀਨ ਰੈਕੋਰਡ ਹੈ 20-22 ਸਾਲ ਹੋ ਗਏ ਨੇ ਕੈਨੇਡਾ ਚ ਗੱਡੀ ਚਲਾਉਂਦੇ ਹੋਏ ਕਲੀਨ ਰੈਕੋਰਡ ਹੈ ਕੋਈ ਟਿਕਟ ਨਹੀਂ ਹੈ ਫਿਰ ਤਾਂ ਅੱਜ ਕੱਲ CAA ਬਹੁਤ ਅੱਛੇ ਪ੍ਰਾਈਸਿਸ ਦੇ ਰਹੀ ਹੈ ਕਾਫੀ ਫਰਕ ਪੈ ਜਾਂਦਾ ਇੱਕ ਹੋਰ ਕੰਪਨੀ ਹੈ SGI ਕੈਨੇਡਾ ਸਾਡੇ ਕੋਲ ਉਹ ਬਹੁਤ ਘੱਟ ਬ੍ਰੋਕਰੇਜਿਸ ਕੋਲ ਹੁੰਦੀ ਹੈ ਉਹ ਸਸਕਾਚਵਨ ਗਵਰਨਮੈਂਟ ਦੀ ਇੰਸ਼ੋਰੈਂਸ ਕੰਪਨੀ ਹੈ ਓਨਟਾਰੀਓ ਚ ਵੀ ਓਪਰੇਟ ਕਰ ਪੂਰੇ ਕੈਨੇਡਾ ਚ ਓਪਰੇਟ ਕਰਦੇ ਨੇ ਓਨਟਾਰੀਓ ਚ ਵੀ ਓਪਰੇਟ ਕਰਦੇ ਨੇ ਉਹਨਾਂ ਦੇ ਵੀ ਪ੍ਰਾਈਸਿਸ ਬਹੁਤ ਅੱਛੇ ਨੇ ਕੁਛ ਪੋਸਟਲ ਕੋਡਸ ਲਈ ਬ੍ਰੈਂਪਟਨ ਵਿੱਚ ਬਾਕੀ ਅੱਜ ਕੱਲ ਅਵੀਵਾ ਨੇ ਲਾਸਟ ਇਅਰ ਪ੍ਰਾਈਸਿਸ ਫਰੀਜ਼ ਕਰਤੇ ਸੀ ਨਵੇਂ ਪ੍ਰਾਈਸਿਸ ਉਹਨਾਂ ਨਾਲ ਕੋਈ ਬਹੁਤ ਅੱਛੇ ਨਹੀਂ ਆ ਰਹੇ ਪਰ ਇੰਟੈਕਟ ਵਗੈਰਾ ਕੰਪਨੀਜ਼ ਨਾਲ ਬਹੁਤ ਅੱਛੇ ਆ ਰਹੇ ਨੇ ਜੇ ਤੁਸੀਂ ਕਿਸੇ ਇੱਕ ਕੰਪਨੀ ਨਾਲ ਬਹੁਤ ਸਾਲਾਂ ਤੋਂ ਜੁੜੇ ਹੋ ਤੇ ਤੁਸੀਂ ਕੋਟ ਲੈਂਦੇ ਹੋ ਫਿਰ ਉਹ ਕੰਪਨੀਜ਼ ਤੁਹਾਡਾ ਬਿਜ਼ਨਸ ਉਹਨਾਂ ਨੂੰ ਚਾਹੀਦਾ ਹੁੰਦਾ ਸੋ ਉਹ ਵੀ ਬੈਟਰ ਕੋਟਸ ਆ ਜਾਂਦੇ ਨੇ ਜਦੋਂ ਤੁਸੀਂ ਕੋਸ਼ਿਸ਼ ਕਰਦੇ ਹੋ ਕਿ ਅੱਛਾ ਥੋੜਾ ਜਿਹਾ ਮੂਵ ਅਰਾਊਂਡ ਕੀਤਾ ਜਾਏ ਤੁਹਾਡਾ ਬ੍ਰੋਕਰ ਨਵੇਂ ਕੋਟੇਸ਼ਨ ਬਣਾਉਂਦਾ ਸੋ ਦੈਟ ਆਲਸੋ ਮੇਕਸ ਅ ਡਿਫਰੈਂਸ ਬੜਾ ਫਰਕ ਪੈਂਦਾ ਉਹਦੇ ਨਾਲ
0: ਜੀ
4: ਜੇ ਤੁਸੀਂ ਕਾਫੀ ਦੇਰ ਤੋਂ ਇੱਕੋ ਹੀ ਕੰਪਨੀ ਇੱਕੋ ਹੀ ਬ੍ਰੋਕਰ ਨਾਲ ਜੁੜੇ ਹੋਏ ਹੋ ਤੇ ਉਹ ਕੇਸਿਸ ਵਿੱਚ ਬਹੁਤ ਅੱਛੇ ਪ੍ਰਾਈਸਿਸ ਆ ਜਾਂਦੇ ਨੇ ਕੱਲ ਪਰਸੋਂ ਹੀ ਕਿਸੇ ਨੂੰ ਮੂਵ ਕੀਤਾ ਹੈ ਉਹ ਬੜੇ ਸਾਲਾਂ ਤੋਂ ਆਲ ਸਟੇਟ ਨਾਲ ਸੀਗੇ ਜਦਕਿ ਆਲ ਸਟੇਟ ਦੇ ਪ੍ਰਾਈਸਿਸ ਬਹੁਤ ਅੱਛੇ ਨੇ ਪਰ ਉਹ ਆਲ ਸਟੇਟ ਨਾਲ ਸੀਗੇ ਉਹਨਾਂ ਨੇ ਮੈਨੂੰ ਕਾਲ ਕੀਤਾ ਉਹਨਾਂ ਨੇ ਸਾਰੀ ਡਿਟੇਲਸ ਭੇਜੀਆਂ ਤੇ ਮੰਥਲੀ ਉਹਨਾਂ ਦਾ $110 ਹੋਮ ਪਲੱਸ ਆਟੋ $110 ਘੱਟ ਹੋ ਗਿਆ ਉਹਨਾਂ ਨੂੰ ਮੈਂ CAA ਨਾਲ ਮੂਵ ਕਰਤਾ ਹਸਬੈਂਡ ਵਾਈਫ ਸੀਗੇ ਦੋ ਬੱਚੇ ਸੀਗੇ ਰੈਕਰਡ ਉਹਨਾਂ ਦਾ ਕਲੀਨ ਸੀਗਾ ਤੇ ਬੜੀ ਵਧੀਆ ਪਾਲਿਸੀ ਬਣ ਕੇ ਉਹ 770 ਦੇ ਰਹੇ ਸੀਗੇ ਦੋ ਕਾਰਾਂ ਦਾ 4 ਡਰਾਈਵਰਸ ਦਾ ਤੇ ਮੇਰੇ ਕੋਲ ਉਹਨਾਂ ਦਾ 654 ਆਇਆ ਕਾਰਸ ਦਾ ਹੋਮ ਦਾ ਤਕਰੀਬਨ ਸੇਮ ਹੀ ਹੈ ਸੇਮ ਕਵਰੇਜਿਸ ਹੁੰਦੀਆਂ ਨੇ ਤਾਂ ਹੋਮ ਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ $10-12 ਇੱਧਰ ਉੱਧਰ ਬਟ ਫਿਰ ਵੀ ਡਿਸਕ੍ਰੈਸ਼ਨਰੀ ਸਪੈਂਡਿੰਗ ਦਾ ਮਾਹੌਲ ਹੈ ਤੇ $10-12 ਵੀ ਫਰਕ ਪੈਂਦਾ ਪਰ ਓਵਰਆਲ ਉਹਨਾਂ ਦਾ ਆਲਮੋਸਟ $120-124 ਸੇਵਿੰਗ ਹੋ ਗਈ ਆਲ ਸਟੇਟ ਤੋਂ CAA ਮੂਵ ਕਰਨ ਤੇ ਨਾਲੇ CAA ਡਿਸਕਾਊਂਟ ਦਿੰਦਾ ਜਿਹੜਾ ਆਪਣੇ ਕੋਲ ਉਹ ਰੋਡ ਸਾਈਡ ਅਸਿਸਟੈਂਟ ਵਾਲਾ ਕਾਰਡ ਹੁੰਦਾ CAA ਉਹਦਾ ਵੀ 7-8% ਡਿਸਕਾਊਂਟ ਦਿੰਦਾ ਉਹਦੇ ਨਾਲ ਵੀ ਅੱਛੀ ਡੀਲ ਬਣ ਜਾਂਦੀ ਹੈ
0: ਚਲੋ ਆਪਣਾ ਨੰਬਰ ਦੱਸੋ ਤੇ ਅੱਛਾ ਚੱਲ ਇੱਕ ਜਿਹੜਾ ਵਿੰਟਰ ਟਾਇਰ ਦਾ ਰੌਲਾ ਪੈਂਦਾ ਹੁੰਦਾ ਉਹ ਜ਼ਰੂਰੀ ਹੁੰਦੇ ਹੈ ਜਾਂ ਇੰਸ਼ੋਰੈਂਸ ਘਟਾਉਣ ਲਈ ਕਿ ਜਾਂ ਬੰਦਾ ਆਲ ਸੀਜ਼ਨ ਟਾਇਰ ਪਵਾ ਸਕਦਾ
4: ਦੇਖੋ ਜੀ ਆਲ ਸੀਜ਼ਨ ਦਾ ਕੋਈ ਡਿਸਕਾਊਂਟ ਨਹੀਂ ਹੁੰਦਾ ਜੇ ਤੁਸੀਂ ਸਪੈਸੀਫਿਕਲੀ ਵਿੰਟਰ ਟਾਇਰ ਪਵਾਏ ਨੇ ਨਵੰਬਰ ਦੇ ਮਹੀਨੇ ਤੋਂ ਲੈ ਕੇ ਮਈ ਦੇ ਮਹੀਨੇ ਤੱਕ ਜੇ ਤੁਸੀਂ ਵਿੰਟਰ ਟਾਇਰ ਯੂਜ਼ ਕਰਦੇ ਹੋ ਤੇ ਉਹਦਾ ਡਿਸਕਾਊਂਟ ਹੁੰਦਾ ਹੈ ਡਿਪੈਂਡ ਕਰਦਾ ਕਈ ਕੰਪਨੀਜ਼ 10% ਦਿੰਦੀਆਂ ਨੇ ਕਈ 5 ਦਿੰਦੀਆਂ ਨੇ ਕਦੇ ਕਈ 8 ਦਿੰਦੀਆਂ ਨੇ ਪਰ ਇਹ ਤੁਸੀਂ ਡਿਸਕਾਊਂਟ ਲਓ ਸਿਰਫ ਉਦੋਂ ਜਦੋਂ ਤੁਸੀਂ ਵਾਕਈ ਪਾਏ ਨੇ ਗੋਡ ਫੋਰਬਿਡ ਤੁਹਾਡਾ ਵਿੰਟਰਸ ਵਿੱਚ ਕੋਈ ਐਕਸੀਡੈਂਟ ਹੋ ਜਾਏ ਤੇ ਤੁਸੀਂ ਵਿੰਟਰ ਟਾਇਰ ਦੱਸਿਆ ਹੋਇਆ ਉਹਨਾਂ ਨੂੰ ਤੇ ਹੈ ਨੀ ਤੁਹਾਡੇ ਤੇ ਉਹ ਕਲੇਮ ਡਿਨਾਈ ਹੋ ਜਾਣਾ ਬਟ ਇਟਸ ਅ ਗੁੱਡ ਇਨਵੈਸਟਮੈਂਟ ਅਵੀਵਾ ਕੰਪਨੀ ਇਸ ਟਾਈਮ 8% ਡਿਸਕਾਊਂਟ ਦੇ ਰਹੀ ਹੈ CAA 7% ਦੇ ਰਹੀ ਹੈ ਉਹਦੇ ਨਾਲ ਕਾਫੀ ਫਰਕ ਪੈ ਜਾਂਦਾ ਤੇ ਨਾਲੇ ਆਲਸੋ safe to drive with winter tires.
0: Jani sidhi gall mukao vi 25-35% off karona chahunde total insurance de vich ta Amandeep nu tusi sampark kar liyo jitho marzi insurance leke dein thonu guarantee karde vi 25-30% discount thodiyan insurance de policies de ho sakda 416-618-2761
4: Amandeep 416-618-2761
0: 416-618-2761 416-618-2761 ਤੇ ਸੰਪਰਕ ਅਮਨਦੀਪ ਨਾਲ ਕਰ ਲਿਓ ਅਮਨਦੀਪ ਜੀ ਥੈਂਕ ਯੂ ਸੋ ਮਚ ਜੁੜਦੇ ਆ ਆਪਾਂ ਮੰਗਲਵਾਰ ਨੂੰ
4: ਫਿਰ ਹਾਂ ਥੈਂਕ ਯੂ ਵੈਸੇ ਤੁਹਾਨੂੰ ਵੀ ਕਹਿਣਾ ਚਾਹੁੰਦੀ ਆ ਤੁਹਾਡੇ ਲਿਸਨਰਸ ਨੂੰ ਵੀ ਮੈਨੂੰ ਬਹੁਤ ਕਾਲਸ ਆ ਰਹੀਆਂ ਨੇ ਥੈਂਕ ਯੂ ਸਪੋਰਟ ਕਰਨ ਲਈ
0: ਨਹੀਂ ਨਹੀਂ ਥੈਂਕ ਯੂ ਤੁਹਾਡਾ ਆ ਸਾਡੇ ਤਿੰਨ ਗਿਫਟ ਆਪਾਂ ਹੌਲੀ ਹੌਲੀ ਕੱਢ ਦਾਣੇ ਜੇ ਤੁਹਾਡੇ ਕੋਲ ਛੱਡਣੇ ਨਹੀਂ ਅਸੀਂ ਗਿਫਟ ਆਪਣੇ
4: ਡੈਫੀਨਿਟਲੀ ਡੈਫੀਨਿਟਲੀ
0: ਚਲੋ ਥੈਂਕ ਯੂ
4: ਸਮਾਨ
0: ਥੈਂਕ ਯੂ ਸੋ
4: ਕੱਢੋ ਵਿਨਰਸ ਹਾਂਜੀ
0: ਠੀਕ ਆ ਥੈਂਕ ਯੂ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਆ ਨੂੰ ਆਜੋ ਲੰਘਿਆ ਤੁਹਾਡੇ ਕੋਲ 1 ਮਿੰਟ ਅੱਜ ਲੇਟ ਹੋ ਗਏ ਹੁਣ ਆਪਾਂ
5: ਜੀ ਮਹਾਰਾਜ ਸਾਨੂੰ 1 ਮਿੰਟ ਹੀ ਸਾਡੀ ਉੱਤੇ ਦੀਵਾਸ ਹੋਣੇ ਹੁੰਦੀ
0: ਆ ਹਾਏ ਹਾਏ ਹਾਏ ਦਿਲੋਂ ਪਿਆਰ ਤੁਹਾਨੂੰ
5: ਦਾ ਤੇ ਨਹੀਂ ਸਾਡਾ ਸੁਨੇਹਾ ਤੁਸੀਂ ਪਹੁੰਚਾਉਂਦੇ ਰਹਿੰਦੇ ਆ ਸਾਨੂੰ ਲੋੜ ਹੀ ਨਹੀਂ ਕਹਿਣ ਦੀ ਕੁਛ
0: ਚੱਕ ਸੱਚੀ ਗੱਲ
5: ਹਾਂਜੀ
0: ਦੱਸੋ ਅੱਜ ਕੀ ਹਿਸਾਬ ਕਿਤਾਬ ਆ ਵੀਕਐਂਡ ਤੇ ਸਰੋਤੇ ਆਉਣ
5: ਹਾਂ ਕਿਤਾਬ ਜੀ ਸਾਡਾ ਕਿਹੜੀ ਸਬਜ਼ੀ ਵੇਚਣੀ ਆ ਸਾਡਾ ਵੀ ਕੁਛ
0: ਬਿਲਕੁਲ ਜੀ ਤੇ ਖਾਨ ਸਾਹਿਬ ਦਾ ਸ਼ੋਅ ਹੋ ਰਿਹਾ 12 ਤਰੀਕ ਨੂੰ ਤੇ ਤੁਸੀਂ ਖਾਨ ਸਾਹਿਬ ਦਾ ਸ਼ੋਅ ਦੇਖਣ ਜਾਂਦੇ ਹੋ ਦੇ ਗ੍ਰੇਟ ਕੈਨੇਡੀਅਨ ਕੈਸੀਨੋ ਦੇ ਵਿੱਚ ਆਪਣਾ ਜਿਹੜਾ ਹੈਗਾ ਥੀਏਟਰ ਉੱਥੇ ਜਿੱਥੇ ਪਿੱਛੇ ਜੇ ਐਮੀ ਵਰਕ ਅਤੇ ਉਹ ਮਨਮੋਹਨ ਵਾਰ ਸੁਣੀ ਜਾਂ ਹੋਰ ਬਹੁਤ ਸਾਰੇ ਕਲਾਕਾਰ ਲੱਗੇ ਉੱਥੇ ਜਾ ਸਕਦੇ ਹੋ ਅਤੇ ਕੱਲ੍ਹ ਨੂੰ 12 ਵਜੇ ਸ਼ਾਮ 12 ਵਜੇ ਗਏ 12 ਤਰੀਕ ਨੂੰ ਭਾਈ ਕੱਲ੍ਹ ਸ਼ਾਮ ਨੂੰ ਹੰਸ ਰਾਜ ਹੰਸ ਦਾ ਸ਼ੋਅ ਦੇਖਣ ਜਾਣਾ ਤੁਸੀਂ ਲਿਵਿੰਗ ਆਰਟ ਸੈਂਟਰ ਦੇ ਵਿੱਚ ਚੱਲ ਜਾਓ 41-41 ਲਿਵਿੰਗ ਆਰਟ ਸੈਂਟਰ 18 ਤਰੀਕ ਨੂੰ ਹੈ ਦੌਰਾ 7:30 ਵਜੇ ਓਪਨ ਹੋ ਜਾਣਾ 647-448-1000 ਤੇ ਸਿੰਘ ਹਰਜੀਤ ਭਾਈ ਨਾਲ ਸੰਪਰਕ ਕਰ ਲਿਓ ਹੁਣ ਖਬਰਾਂ ਕਰੀਏ ਜਾਂ ਦੋ ਕੋਲਾਂ ਨੇ 30-30 ਸਕਿੰਟ ਦੇ ਸਿੱਧੀ 93-45 ਕੁਲਦੀਪ ਭਾਈ ਸਤਿ ਸ਼੍ਰੀ ਆਪਣੇ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਨੋ
6: ਭਾਈ ਸਤਿ ਸ਼੍ਰੀ ਅਕਾਲ
0: ਜੀ ਆਨੋ ਪ੍ਰੇਮਾ ਜੀ ਜੀ ਆਨੋ ਸਤਿ ਸ਼੍ਰੀ ਅਕਾਲ
7: ਹਾਂਜੀ ਸਤਿ ਸ਼੍ਰੀ ਅਕਾਲ
0: ਜੀ ਆਨੋ
7: ਘੇਰੇ
0: ਚ ਵੀ ਫਿਰ ਇਹ ਚ ਵੀ ਖਾਇਆ ਕਰਾਂਗੇ ਪੈਸੇ ਆਪਾਂ
8: ਕਿੱਥੇ
0: ਸੀ ਲੱਗਿਆ ਬੂਥ ਇਹਨਾਂ ਦਾ
8: ਜੱਜ ਸਾਹਿਬ ਦੇ ਨਾਲ ਜਿੱਥੇ ਮੈਂ ਉਹਦੇ ਨਾਲ ਬੈਠਾ ਸੀ ਤੁਹਾਡੇ ਜਿਹੜੇ ਰੇਡੀਓ ਕਰਦੇ ਆ ਸੋਮਵਾਰ ਨੂੰ
0: ਰਮਨਦੀਪ
8: ਹਾਂਜੀ ਉਹਨਾਂ ਦੇ ਨਾਲ ਸੀ
0: ਅੱਛਾ ਪੱਕਾ
8: ਪੱਕਾ ਸਰ
0: ਇੱਟ ਵਰਗਾ
8: ਹਾਂਜੀ ਹਾਂ ਅਸਾਂ ਇਕੱਠੇ ਹੀ ਸੀ ਥੈਂਕ ਯੂ ਸਰ
0: ਮੈਂ ਪੁੱਛ ਕੇ ਦੱਸਦਾ ਥੈਂਕ ਯੂ ਕਿਉਂਕਿ ਮੈਨੂੰ ਨਹੀਂ ਮਿਲਿਆ ਤੇ ਟਿਕਟੋਕ ਵਾਲਿਆਂ ਤੋਂ ਲੈ ਲਈਏ ਮੈਂ ਇਜਾਜ਼ਤ ਟਿਕਟਾਕ ਵਾਲਿਓ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਤੇ ਪਰਮਿੰਦਰ ਜੀ ਆਪਣੇ ਕੋਲ ਖਬਰਾਂ 3 ਨੇ ਤੇ ਆਪਾਂ ਫਿਰ ਹੁਣ ਅਗਲੀ ਖਬਰ ਆਪਾਂ ਕਰਨੀ ਹੈਗੀ ਆ ਕਿੱਧਰ ਗਿਆ ਮੇਰਾ ਮੈਸੇਜ ਕੁਮਾਰੀ ਆਂਟੀ ਜੀ ਦਾ ਵੀ ਮੈਸੇਜ ਆ ਆਂਟੀ ਥੈਂਕ ਯੂ ਸੋ ਮਚ ਪਰਮਿੰਦਰ ਨਾਲ ਹੀ ਹੋ ਹੈਲੋ ਪਰਮਿੰਦਰ ਜੀ ਇੱਕ ਤਾਂ ਇਹ ਬੰਦਾ ਖੋ ਜਾਂਦਾ ਸਾਡਾ ਔਖਾ ਹੋ ਜਾਂਦਾ ਹੈਲੋ ਨਹੀਂ ਉਹ ਕੱਟ ਗਏ ਚਲੋ ਆਪਾਂ ਫਿਰ ਇੱਧਰੋਂ ਆਪਣੀਆਂ ਗੱਲਾਂ ਬਾਤਾਂ ਕਰਦੇ ਹਾਂ ਹੈਗੇ 2 ਮਿੰਟ ਆਪਣੇ ਕੋਲ PNG ਸਪਰਿੰਗਾਂ ਦੇ ਸਪੈਸ਼ਲਿਸਟ ਨੇ ਟਰੱਕਾਂ ਟਰੇਲਰਾਂ ਦੀ ਕਮਾਣੀਆਂ ਦਾ ਤੁਸੀਂ ਕੋਈ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ 5330 ਬ੍ਰੈਡਕੋ ਬੁਲੇਵਰਡ ਮੈਸੀਸਾਗਾ ਡੈਕਸੀਅਨ ਮੈਥਸਨ ਦਾ ਏਰੀਆ 905-459-5533 'ਤੇ ਸੰਪਰਕ ਕਰ ਲਿਓ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸਬਿਲਟੀ ਸੁਪਰਵੀਜ਼ RESP ਕਰਾਉਣੇ ਤਾਂ ਮੈਨੂੰ ਸੰਪਰਕ ਕਰ ਲਿਓ 647-835-5494 ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਚਾਹੁੰਦੇ ਤਾਂ ਰਮਨਦੀਪ ਨਾਲ ਸੰਪਰਕ ਕਰ ਲਿਓ 647-237-3123 ਅਤੇ ਸੋਫਾ ਸਟੂਡੀਓ ਦੇ ਸ਼ਗਨਦੀਪ ਢਿੱਲੋਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਆਪਣੀ ਮਨਪਸੰਦ ਦਾ ਸੋਫਾ ਲੈਣ ਬਾਰੇ ਸੋਚਦੇ ਹੋ, ਐੱਲ ਸ਼ੇਪ, ਯੂ ਸ਼ੇਪ, ਬੀ ਸ਼ੇਪ, ਕਿੱਧਰ ਨੂੰ ਬਣਾਉਣੀ ਹੈ, ਅਤੇ ਤੁਸੀਂ ਭਾਈ ਸੰਪਰਕ ਕੀਤਾ ਜਾ ਸਕਦਾ ਫਿਰ ਸ਼ਗਨਦੀਪ ਨਾਲ 905-799-8887 ਦੇਸੀ ਸਿਨੇ ਫਿਲਮ ਤੋਂ ਜਗਦੀਸ਼ ਭਾਈ ਨਾਲ ਸੰਪਰਕ ਕਰ ਲਿਓ 416-930-1251 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ 7172 ਤੋਂ ਰਾਜ ਭਾਅ ਜੀ ਦਾ ਮੈਸੇਜ ਆ ਗਿਆ ਗੁੱਡ ਮੋਰਨਿੰਗ ਦਾ, ਸਤਿ ਸ਼੍ਰੀ ਅਕਾਲ ਦਾ ਅਤੇ ਥੈਂਕ ਯੂ ਸੋ ਮੱਚ। ਅਤੇ ਨਾਲ ਦੀ ਨਾਲ ਆਪਾਂ ਤੰਦੂਰੀ ਬੋਇਜ਼ 905-956-1111 ਸਟੀਫਨ ਫਰਨੀਚਰ ਅਤੇ 905-790-0560 'ਤੇ ਸੰਪਰਕ ਕਰ ਲਿਓ। ਹੁਣੇ ਪੰਜਾਬ 'ਚ ਭਾਜਪਾ ਖਤਮ ਕਰੇਗੀ ਨਸ਼ਾ, ਸੂਬੇ 'ਚ 18-20 ਸਤੰਬਰ ਤੱਕ ਚੱਲੇਗੀ ਨਸ਼ਿਆਂ ਖਿਲਾਫ ਜਾਗਰੂਕਤਾ ਯਾਤਰਾ। ਭਾਰਤ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਵਿਖਾਉਣਗੇ ਯਾਤਰਾ ਨੂੰ ਹਰੀ ਝੰਡੀ। ਯਾਤਰਾ ਦੀ ਸਮਾਪਤੀ ਉੱਤੇ ਗ੍ਰਹਿ ਮੰਤਰੀ ਅਤੇ ਅਮਿਤ ਸ਼ਾਹ ਜਲੰਧਰ 'ਚ ਕਰਨਗੇ ਰੈਲੀ। ਬਿਜਲੀ ਸੰਕਟ ਹੋਰ ਗਹਿਰਾ ਹੋ ਗਿਆ, ਪੰਜਾਬ 'ਚ ਬਲੈਕਆਊਟ ਦਾ ਖਤਰਾ। ਬਿਜਲੀ ਮੰਤਰੀ ਤਰਨਪ੍ਰੀਤ ਸੌਂਧ ਦੇ ਦਾਅਵਿਆਂ ਦੇ ਉਲਟ, ਸੂਬੇ ਦੇ 3 ਸਰਕਾਰੀ ਥਰਮਲ ਪਲਾਂਟ ਦੇ ਯੂਨਿਟ ਬੰਦ, ਨਿੱਜੀ ਥਰਮਲ ਪਲਾਂਟ ਲੈ ਰਹੇ ਨੇ ਔਖੇ ਸਾਹ। ਕਹਿੰਦੇ ਫਰੀਦਕੋਟ 'ਚ ਜੱਗੋ 13ਵੇਂ ਸਰਪੰਚ ਦੇ ਦਿਓਰ, ਜਾਣੀ ਲੇਡੀ ਹੋਣੀ ਸਰਪੰਚ, ਉਹਦੇ ਦਿਓਰ ਨੂੰ ਸਤਿ ਸ਼੍ਰੀ ਅਕਾਲ ਨਾ ਬੁਲਾਉਣ ਉੱਤੇ ਮਹਿਲਾ ਸਰਕਾਰੀ ਅਧਿਆਪਕ ਦੀ 190 ਕਿਲੋਮੀਟਰ ਦੂਰ ਬਦਲੀ ਕਰਤੀ। ਫਰੀਦਕੋਟ ਦੇ ਪਿੰਡ ਪੱਕਾ 'ਚ ਦੇ ਸਰਕਾਰੀ ਸਕੂਲ 'ਚ ਤੈਨਾਤ ਮਹਿਲਾ ਅਧਿਆਪਕ ਕੋਲੋਂ ਮੰਗਵਾਈਆਂ ਮਾਫੀਆਂ, ਕਾਗਜ਼ਾਂ 'ਤੇ ਕਰਵਾਏ ਦਸਤਖਤ। ਅਧਿਆਪਕਾਂ ਮੁਤਾਬਕ ਦਫ਼ਤਰ ਬੁਲਾ ਕੇ ਰੋਹ ਵਿਚਾੜਿਆ, ਕਿਹਾ ਮੈਨੂੰ ਸਾਰਾ ਪੰਜਾਬ ਜਾਣਦਾ ਹੈ, ਤੂੰ ਮੈਨੂੰ ਬੁਲਾਇਆ ਕਿਉਂ ਨਹੀਂ ਦਿਓਰ? ਉੱਧਰ ਸਰਪੰਚ ਦੇ ਦਿਓਰ ਦਾ ਦਾਅਵਾ ਅਜਿਹਾ ਕੁਝ ਨਹੀਂ ਹੋਇਆ, ਸਗੋਂ ਅਧਿਆਪਕਾਂ ਨੇ ਪੰਚਾਇਤ ਲਈ ਵਰਤੀ ਸੀ ਮਾੜੀ ਸ਼ਬਦਾਵਲੀ। ਗੁਲਜ਼ਾਰ ਮਗਰੋਂ ਪਿੰਡ ਕੱਕੜਵਾਲ ਦੇ ਚਮਕੌਰ ਨੇ ਨਿਕਲਿਆ ਜ਼ਹਿਰ, ਬਿਕਰਮ ਮਜੀਠੀਆ ਗੱਜੇ, ਬੋਲੇ ਸੰਗਰੂਰ 'ਚ ਜੰਗਲ ਰਾਜ, ਦਾਵਾ ਥਾਣੇ ਅੰਦਰ ਪੁਲਿਸ ਦੇ ਦਬਾਅ ਕਾਰਨ ਚਮਕੌਰ ਨੇ ਖਾਧੀ ਜ਼ਹਿਰ, ਪੀੜਤ DMC ਲੁਧਿਆਣਾ 'ਚ ਜ਼ੇਰੇ ਇਲਾਜ। ਗੁਲਜ਼ਾਰ ਖੁਦਕੁਸ਼ੀ ਮਾਮਲੇ 'ਚ ਉੱਚ ਪੱਧਰੀ ਜਾਂਚ ਲਈ ਚੰਨੀ ਰੰਧਾਵਾ ਦੀ ਅਗਵਾਈ 'ਚ ਕਾਂਗਰਸੀ ਆਗੂਆਂ ਵਫਦ ਰਾਜਪਾਲ ਨੂੰ ਮਿਲਿਆ ਅਤੇ CBI ਦੀ ਜਾਂਚ ਦੀ ਮੰਗ ਕਰਦੀ ਹੈ। ਅਤੇ ਆਪਾਂ ਨੂੰ ਦੇ ਦਿਓ ਭਾਈ ਇੱਥੇ ਇਜਾਜ਼ਤ, ਤਾਂ ਵਾਧਾ ਘਾਟਾ ਬੋਲਿਆ ਗਿਆ, ਕਰ ਦਿਓ ਮਾਫ ਤੁਹਾਡੇ ਵਿਚਰਨਾ ਸਾਡੇ ਵਿਚਰਨਾ 530 ਦਾ ਜਾਂ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰੀ ਨਹੀਂ, ਬੁਲਾਈਏ ਫਤਿਹ ਮੰਡੇ ਨੂੰ ਮਿਲਦੀ ਉਮੀਦ ਨਾਲ। ਹੈਵ ਏ ਨਾਈਸ ਵੀਕਐਂਡ, ਲਓ ਨਜ਼ਾਰੇ, ਖਾਓ ਪੀਓ ਮਿੱਤਰੋ, ਦਿਲ ਕਿਸੇ ਦਾ ਦਿਖਾਇਓ ਨਾ, ਦਾਰੂ ਪੀ ਕੇ ਗੱਡੀ ਚਲਾਇਓ ਨਾ, ਆਪਣੇ ਤੋਂ ਬਾਅਦ ਸ਼ਮੀ ਪੱਠਣ ਨੂੰ ਹਾਜ਼ਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੁਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7766

0: ਆਇਆ ਕਾਲ।
1: ਘਰ ਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ?
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ, ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ, ਅੱਜ ਹੀ ਕਾਲ ਕਰੋ 416-917-7763 416-917-7763।

0: ਵੈਰੀ ਗੁੱਡ ਮਾਰਨਿੰਗ ਜੀ, ਤੁਹਾਡਾ ਆਪਣਾ ਪ੍ਰੋਗਰਾਮ ਸੱਜਣੀ ਸਵੇਰ ਵਿੱਚ ਸ਼ਮੀ ਪੱਠਲ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। 6 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਜਲਦ ਅਸੀਂ ਪੰਜਾਬ ਜੁੜਾਂਗੇ, ਜਿੱਥੋਂ ਸਾਡੇ ਸੀਨੀਅਰ ਪੱਤਰਕਾਰ ਰਮੇਸ਼ ਹੁਸ਼ਿਆਰਪੁਰੀ ਜੀ ਖਬਰਾਂ ਲੈ ਕੇ ਹਾਜ਼ਰ ਹੋਣਗੇ। ਮੇਰੇ ਨਾਲ ਸਟੂਡੀਓ ਦੇ ਵਿੱਚ ਗੁਰਦੇਵ ਸੱਜਣ ਭਾਜੀ ਮੌਜੂਦ ਨੇ, ਸੋ ਅੱਜ ਕੱਲ੍ਹ ਮੇਰਾ ਸਾਥ ਦਿੰਦੇ ਨੇ, ਬੜਾ ਵਧੀਆ ਲੱਗਦਾ। ਗੁਰਦੇਵ ਭਾਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।
1: ਪਹਿਲਾਂ ਤਾਂ ਸ਼ਮੀ ਪੱਠਲ ਜੀ ਦਾ ਆਪਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਸ ਪਲੇਟਫਾਰਮ ਤੇ ਮੌਕਾ ਦਿੱਤਾ। ਮੇਰੀ ਆਵਾਜ਼ ਆ ਦੂਰ ਦੂਰ ਤੱਕ ਜਾਂਦੀ ਆ, ਕਿਸੇ ਨੇ ਹੱਥ ਫੜਦਾ ਹੁੰਦਾ ਸੀ, ਸ਼ਮੀ ਪੱਠਲ ਬਾਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਤੇ ਜਿੰਨੇ ਵੀ ਸਰੋਤੇ ਸਾਡੇ ਨਾਲ ਜੁੜੇ ਹੋਏ ਆ ਸ਼ੁੱਕਰਵਾਰੀ ਸਵੇਰ ਨੂੰ, ਮੇਰੇ ਵੱਲੋਂ ਗੁਰਦੇਵ ਸੱਜਣ ਵੱਲੋਂ ਆਪਾਂ ਅੱਜ ਵੇਟ ਕਰਨੀ ਆ ਵੀ ਕਿੰਨੀਆਂ ਕਾਲਾਂ ਸਾਨੂੰ ਸਟੂਡੀਓ ਵਿੱਚ ਆਉਂਦੀਆਂ। ਅੱਜ ਆਪਣਾ ਵੀਕਐਂਡ ਆ,
0: ਵੀਕਐਂਡ
1: ਤੇ ਵੀਕਐਂਡ ਤੇ ਆਪਾਂ ਦੇਖਣਾ ਵੀ ਕਿਹੜਾ ਕਿਹੜਾ ਇੰਜੋਏ ਕਰਦਾ ਹੈ ਤੇ ਕਿੱਥੇ ਕਿੱਥੇ ਜੁੜੇ ਹੋਏ ਆ, ਇਹ ਸਾਨੂੰ ਕਾਲ ਕਰਕੇ ਦੱਸੋ ਸਾਨੂੰ ਕਿੱਥੇ ਕਿੱਥੇ ਸੁਣਦੇ ਹੋ। ਗੁਰਦੇਵ ਸੱਜਣ ਧੰਨਵਾਦ ਜੀ, ਸਤਿ ਸ਼੍ਰੀ ਅਕਾਲ, ਆਪਾਂ ਵੇਟ ਕਰਦੇ ਹਾਂ ਕਾਲਾਂ ਦੀ। ਥੈਂਕ
0: ਜੀ। ਬਿਲਕੁਲ, ਕਹਿੰਦੇ ਫੁੱਲ ਤੋਂ ਕਿਸੇ ਨੇ ਪੁੱਛਿਆ ਤੂੰ ਸਭ ਨੂੰ ਖੁਸ਼ਬੂ ਦਿੱਤੀ ਪਰ ਤੈਨੂੰ ਕੀ ਮਿਲਿਆ, ਤੇ ਫੁੱਲ ਨੇ ਕਿਹਾ ਲੈਣਾ ਦੇਣਾ ਤੇ ਵਪਾਰ ਹੈ, ਜੋ ਦੇ ਕੇ ਕੁਝ ਨਾ ਮੰਗੇ ਉਹੀ ਸੱਚਾ ਪਿਆਰ ਹੈ। ਕੋਈ ਰਸਤਾ ਨਹੀਂ ਦੁਆ ਤੋਂ ਬਿਨਾਂ, ਕੋਈ ਸੁਣਦਾ ਨਹੀਂ ਖੁਦਾ ਤੋਂ ਬਿਨਾਂ, ਮੈਂ ਵੀ ਜ਼ਿੰਦਗੀ ਨੂੰ ਬੜੇ ਕਰੀਬ ਤੋਂ ਦੇਖਿਆ ਹੈ ਦੋਸਤੋ, ਮੁਸ਼ਕਿਲ ਵਿੱਚ ਕੋਈ ਵੀ ਸਾਥ ਨਹੀਂ ਦਿੰਦਾ ਹੰਝੂਆਂ ਤੋਂ ਬਿਨਾਂ, ਉਸ ਨਾਲ ਯਾਰੀ ਕਦੇ ਨਾ ਲਾਈਓ ਜਿਸ ਨੂੰ ਆਪਣੇ ਤੇ ਗਰੂਰ ਹੋਵੇ, ਮਾਂ ਬਾਪ ਨੂੰ ਬੁਰਾ ਨਾ ਆਖਿਓ ਭਾਵੇਂ ਲੱਖ ਉਹਨਾਂ ਦਾ ਕਸੂਰ ਹੋਵੇ, ਬੁਰੇ ਰਸਤੇ ਕਦੇ ਨਾ ਜਾਇਓ ਚਾਹੇ ਕਿੰਨੀ ਵੀ ਮੰਜ਼ਿਲ ਦੂਰ ਹੋਵੇ, ਰਾਹ ਜਾਂਦੇ ਨੂੰ ਦਿਲ ਕਦੀ ਨਾ ਦੇਈਓ ਚਾਹੇ ਲੱਖ ਮੂੰਹ ਉੱਤੇ ਨੂਰ ਹੋਵੇ, ਦੋਸਤੀ ਸਿਰਫ ਉੱਥੇ ਕਰਿਓ ਜਿੱਥੇ ਦੋਸਤੀ ਨਿਭਾਉਣ ਦਾ ਦਸਤੂਰ ਹੋਵੇ, ਰੋਜ਼ ਸਵੇਰੇ ਉੱਠ ਕੇ ਇਹ ਅਰਦਾਸ ਕਰਿਆ ਕਰੋ ਕਿ ਹੇ ਪਰਮਾਤਮਾ ਰਾਤ ਸੁੱਖਾਂ ਦੀ ਬਤੀਤ ਹੋਈ ਹੈ, ਦਿਨ ਚੜਿਆ ਏ ਮੇਰੀ ਰਸਨਾ ਕੋਲੋਂ, ਮੇਰੇ ਹਿਰਦੇ ਕੋਲੋਂ, ਮੇਰੀਆਂ ਅੱਖਾਂ ਕੋਲੋਂ, ਮੇਰੇ ਹੱਥਾਂ ਕੋਲੋਂ, ਕਿਸੇ ਦਾ ਬੁਰਾ ਨਾ ਹੋਵੇ। ਪੈਸਾ ਬਿਸਤਰਾ ਦੇ ਸਕਦਾ ਮਿੱਤਰੋ, ਨੀਂਦ ਨਹੀਂ।

0: ਪੈਸਾ ਰੋਟੀ ਦੇ ਸਕਦਾ ਭੁੱਖ ਨਹੀਂ, ਪੈਸਾ ਚੰਗੇ ਕੱਪੜੇ ਦੇ ਸਕਦਾ ਸੁੰਦਰਤਾ ਨਹੀਂ, ਪੈਸਾ ਹਰ ਆਰਾਮ ਦਾ ਸਾਧਨ ਦੇ ਸਕਦਾ ਪਰ ਸਕੂਨ ਨਹੀਂ। ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿਦ ਸ਼ੰਮੀ ਭੱਠਰ, ਕੋਸ਼ਿਸ਼ ਕਰਾਂਗੇ ਕੁਝ ਕੁ ਹੈਡਲਾਈਨਸ ਤੁਹਾਡੇ ਨਾਲ ਸਾਂਝੀ ਕਰੀਏ, ਪਰ ਉਹਦਾ ਸ਼ੁੱਕਰਵਾਰ ਵਾਲਾ ਪ੍ਰੋਗਰਾਮ ਆਪਾਂ ਜ਼ਿਆਦਾ ਲਾਈਟ ਰੱਖਦੇ ਹਾਂ। ਅਤੇ ਉੱਥੇ ਹੀ ਅੱਜ 11 ਸਪਤੰਬਰ ਹੈ, ਵਰਲਡ ਟ੍ਰੇਡ ਸੈਂਟਰ 'ਤੇ ਅੱਜ ਜੋ ਹਾਦਸਾ ਹੋਇਆ ਸੀ, ਟ੍ਰੈਜਡੀ ਹੋਈ ਸੀਗੀ, ਉਹਦੇ ਵਿੱਚ ਜਹਾਨੋ ਕੂਚ ਹੋਏ ਜਿਹੜੇ, ਉਹਨਾਂ ਨੂੰ ਵੀ ਅਸੀਂ ਯਾਦ ਕਰ ਰਹੇ ਹਾਂ, ਉਹਨਾਂ ਨੂੰ ਵੀ ਆਪਣੀਆਂ ਅਰਦਾਸਾਂ ਦੇ ਵਿੱਚ ਅਸੀਂ ਯਾਦ ਕਰ ਰਹੇ ਹਾਂ। ਸੋ ਦੋਸਤੋ, ਸਟੂਡੀਓ ਦੇ ਵਿੱਚ ਸਾਂਝ ਪਾਉਣਾ ਚਾਹੁੰਦੇ ਹੋ, ਕਈ ਵਾਰ ਤੁਸੀਂ ਕੋਈ ਅਪਡੇਟ ਦੇਣੀ ਚਾਹੁੰਦੇ ਹੋ ਨਿਊਜ਼ ਵਿਊਜ਼ ਬਾਬਤ, ਜਾਂ ਫਿਰ ਕੋਈ ਟ੍ਰੈਫਿਕ ਵਿੱਚ ਕੋਈ ਵਿਘਨ ਦੇਖਦੇ ਪਏ ਹੋ, ਤਾਂ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਸਟੂਡੀਓ ਦਾ ਇੱਕੋ ਇੱਕ ਨੰਬਰ ਹੈ 905-673-3337, 905-673-3337 'ਤੇ ਹੈ ਜਿਹੜਾ ਸਾਂਝ ਪਾਈ ਜਾ ਸਕਦੀ ਹੈ। ਖਾਨ ਸਾਹਿਬ, ਕੱਲ ਪ੍ਰੈਸ ਮਿਲਣੀ ਸੀਗੀ, ਮੁਲਾਕਾਤ ਹੋਣ ਦਾ ਮਿਲਿਆ ਮੌਕਾ, ਚਲੋ ਥੋੜੇ ਜਿਹੇ ਲੇਟ ਸੀਗੇ, ਪਰ ਉਨੀ ਆਪਣੀ ਹੋ ਨਹੀਂ ਸਕੀ ਉਹਨਾਂ ਦੇ ਨਾਲ ਗੱਲਬਾਤ। ਪਰ ਮੈਂ ਕਿਹਾ ਵੀ ਭਾਜੀ, ਬਹੁਤ ਸਾਰੀਆਂ ਪ੍ਰੈਸ ਕਾਨਫਰੰਸਾਂ ਮੈਂ ਅੱਜ ਤੱਕ ਅਟੈਂਡ ਕੀਤੀਆਂ, ਪਰ ਜਿਹੜੀ ਕੱਲ ਸੀਗੀ ਨਾ, ਇੱਕ ਹੁੰਦੀਆਂ ਕੁਝ ਆਵਾਜ਼ਾਂ ਕੰਨਾਂ ਤੱਕ ਆਉਂਦੀਆਂ ਤੇ ਕੁਝ ਆਵਾਜ਼ਾਂ ਜਿਹੜੀਆਂ ਰੂਹ ਨੂੰ ਛੂਹ ਜਾਂਦੀਆਂ,
1: ਰੂਹ ਨੂੰ ਛੂਹ ਜਾਂਦੀਆਂ।
0: ਮੈਂ ਕਹਿੰਦਾ ਕੱਲ ਦੀ ਪ੍ਰੈਸ ਕਾਨਫਰੰਸ ਵੀ ਹੈ ਜਿਹੜੀ ਉਹ ਰੂਹ ਨੂੰ ਛੂਹ ਗਈ, ਜਿਸ ਹਿਸਾਬ ਦੀ ਰੂਹਾਨੀਅਤ ਉੱਥੇ ਗੱਲਾਂ ਚੱਲੀਆਂ, ਬੰਦਾ ਜਿਹੜਾ ਇੰਨਾ ਯੰਗ ਹੈ,
1: ਯੰਗ ਹੰਬਲ ਪਰਸਨ ਹੈ,
0: ਇੰਨਾ ਹੰਬਲ ਪਰਸਨ, ਮੈਂ ਕਹਿੰਦਾ ਵੀ ਆਪਣੇ ਮੁਰਸ਼ਦ ਆਪਣੇ ਗੁਰੂਆਂ ਵਾਸਤੇ ਰੋਜ਼ਾ ਰੱਖਿਆ, ਅਸੀਂ ਆਪਣੇ ਸੱਭਿਆਚਾਰ ਤੋਂ ਟੁੱਟਦੇ ਜਾ ਰਹੇ,
1: ਟੁੱਟਦੇ ਜਾ ਰਹੇ,
0: ਅਸੀਂ ਆਪਣੇ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਾਂ, ਅਸੀਂ ਕਈ ਚੀਜ਼ਾਂ ਵਿਖਾਵੇਬਾਜ਼ੀਆਂ ਤੋਂ ਪਰੇ ਹੋ ਗਏ,
1: ਪਰੇ ਹੋ ਗਏ ਜੀ।
0: ਕੱਲ ਮੈਨੂੰ ਉਹ ਚੀਜ਼ ਇੰਨੀ ਮਹਿਸੂਸ ਹੋਈ ਨਾ, ਜਦੋਂ ਉਹ ਬੰਦਾ ਕਰ ਰਿਹਾ ਸੀਗਾ, ਖਾਨ ਸਾਹਿਬ ਇਹ ਕਹਿ ਰਿਹਾ, ਮੈਂ ਕਹਿੰਦਾ ਸਾਹਿਬ ਅਸਲ ਦੇ ਵਿੱਚ ਇਸ ਬੰਦੇ ਦੇ ਪਿੱਛੇ ਲੱਗਦਾ ਹੀ ਹੈ, ਇਹ ਆਪਣੇ ਆਪ ਸਿਫਤ ਹੈ, ਪਿੱਠ ਬੋਲਦੀ ਇਸ ਬੰਦੇ ਦੀ, ਇਹੋ ਜਿਹੇ ਬਹੁਤ ਘੱਟ ਗਾਇਕ ਨੇ। ਇੱਕ ਤਾਂ ਉਹਨਾਂ ਦੀ ਗਾਇਕ ਦੇ ਵਿੱਚ ਇਸ਼ਕ ਵੀ ਹੈ, ਦਰਦ ਵੀ ਹੈ, ਤੇ ਰੂਹਾਨੀਅਤ ਦਾ ਅਹਿਸਾਸ ਵੀ ਹੈ। ਪਰ ਭਾਜੀ ਕੱਲ ਗੱਲਾਂ ਸੁਣ ਕੇ ਨਾ ਮੈਨੂੰ ਆਪਣੇ ਆਪ ਤੇ ਆਇਆ ਵੀ ਇਹ ਉੱਦਾਂ ਕਹਿੰਦੇ ਆ ਵੀ ਆਪਾਂ ਨਵੀਂ ਪੀੜ੍ਹੀ ਆ ਜਿਹੜੀ ਉਹ ਬਹੁਤ ਕੁਛ ਪਿੱਛੇ ਛੱਡ ਗਈ, ਪਰ ਇਹ ਵੀ ਤਾਂ ਨਵੀਂ ਪੀੜ੍ਹੀ ਹੈ,
1: ਬਹੁਤ ਕੁਛ ਸਾਂਭਿਆ ਹੋਇਆ, ਜਿਹਨਾਂ ਨੇ ਸਪੈਸ਼ਲ ਕਿਹਾ ਆਪਣੇ ਚੱਲਦੀ ਲਾਈਵ ਕਾਨਫਰੰਸ ਵਿੱਚ, ਮੈਨੂੰ ਤੁਸੀਂ ਭਾਵੇਂ ਹਿੰਦੀ ਇੰਗਲਿਸ਼ ਕੁਐਸਚਨ ਕਰੋ, ਮੈਂ ਆਂਸਰ ਪੰਜਾਬੀ
0: ਕਿਹਾ। ਬਹੁਤ ਸੋਹਣੀ ਗੱਲ ਕਹੀ, ਤੇ ਰੋਜ਼ੇ ਰੱਖਣੇ ਤੇ ਰੋਜ਼ਿਆਂ ਦੇ ਦੌਰਾਨ ਪਰਫਾਰਮ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਦੋਸਤੋ, ਖਾਨ ਸਾਹਿਬ ਦਾ ਸ਼ੋਅ ਹੈ ਕੱਲ 12 ਸਪਤੰਬਰ ਹੈ ਜੀ, ਆਪਣੇ ਵੁੱਡਵਾਈਨ ਮਾਲ ਦੇ ਸਾਹਮਣੇ ਵਾਲਾ ਜਿਹੜਾ ਥੀਏਟਰ ਹੈ ਗ੍ਰੇਟ ਕੈਨੇਡੀਅਨ, ਉੱਥੇ ਹੈ ਜਿਹੜਾ ਇਹ ਕੱਲ ਕੌਂਸਰਟ ਹੈ ਜਿਹੜਾ ਇੱਕ ਬਹੁਤ ਹੀ ਖੂਬਸੂਰਤ ਹੋਣ ਜਾ ਰਿਹਾ। ਨੋ ਡਾਊਟ, ਇੱਕ ਹੁੰਦਾ ਨਾ ਵੀ ਹੋਵੇਗਾ,
1: ਜੀ ਜੀ ਜੀ,
0: ਇਹ ਤਾਂ ਨੋ ਡਾਊਟ ਹੈ ਵੀ ਉੱਥੇ ਜਾ ਕੇ, ਖਾਸ ਤੌਰ ਤੇ ਜਿਹੜੀ ਇੱਕ ਖਾਸੀਅਤ ਇਸ ਕੌਂਸਰਟ ਦੀ ਇਹ ਹੈ, ਜਿੰਨੇ ਵੀ ਸੀਨੀਅਰ ਸਿਟੀਜ਼ਨਸ ਹੈ
1: ਜੀ ਜੀ ਜੀ,
0: ਉਹਨਾਂ ਦੀ ਕੋਈ ਟਿਕਟ ਨਹੀਂ ਹੈ,
1: ਟਿਕਟ ਨਹੀਂ ਹੈ। ਖਾਨ ਸਾਹਿਬ ਜੀ ਆਪ ਉਹਨਾਂ ਨੇ ਸਪੈਸ਼ਲ ਅਨਾਊਂਸ ਕੀਤਾ, ਸੀਨੀਅਰ ਸਿਟੀਜ਼ਨ ਜਿਹੜੇ ਆ ਉਹਨਾਂ ਵੱਲੋਂ ਆਫਰ ਆ ਉਹਨਾਂ ਨੂੰ, ਆਓ ਤੇ ਫ੍ਰੀ ਮੇਰਾ ਲਾਈਵ ਮੈਨੂੰ ਸੁਣੋ,
0: ਬਿਲਕੁਲ,
1: ਤੇ ਬਲੈਸਿੰਗ ਦਿਓ।
0: ਕਹਿੰਦੇ ਆਪਣੇ ਪੇਰੈਂਟਸ ਨੂੰ ਜ਼ਰੂਰ ਲੈ ਕੇ ਆਇਓ, ਕਿਉਂਕਿ ਏਦਾਂ ਦੇ ਸ਼ੋਅ ਬਹੁਤ ਘੱਟ ਹੁੰਦੇ
1: ਘੱਟ ਟਾਈਮ,
0: ਤੇ ਉਹਨਾਂ ਨੂੰ ਬਹੁਤ ਮੁਬਾਰਕਾਂ ਸ਼ਾਬਾਸ਼ੇ ਜਿਹੜੇ ਏਦਾਂ ਦੇ ਸ਼ੋਅ ਕਰਵਾਉਂਦੇ,
1: ਜਿਹੜੀ ਟੀਮ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ, ਉਹ ਕਿੰਨੇ ਐਪਰੀਸ਼ੀਏਸ਼ਨ ਐਫਰਟ ਕਰ ਰਹੇ ਨੇ,
0: ਬਿਲਕੁਲ। ਸੋ ਖਾਨ ਸਾਹਿਬ ਹੋਣਾ ਦਾ ਕੱਲ ਸ਼ੋਅ ਹੈ ਦੋਸਤੋ, ਇੱਕ ਮੈਂ ਕਹਿੰਦਾ ਵੀ ਤੁਸੀਂ ਇੱਕ ਤਾਂ ਦਿਲ ਰੱਜਦਾ ਹੁੰਦਾ, ਰੂਹ ਵੀ ਰੱਜ ਉੱਠੇਗੀ, ਸੋ ਜ਼ਰੂਰ ਸਮੇਂ ਤੋਂ ਸਮਾਂ ਕੱਢ ਕੇ ਜਿਹੜਾ ਕੱਲ੍ਹ ਜਿਹੜਾ ਖਾਨ ਸਾਹਿਬ ਦਾ ਸ਼ੋਅ ਦੇਖਣ ਜਾਈਓ, ਆਪਣੇ ਪਰਿਵਾਰਾਂ ਸਮੇਤ ਜਾਈਓ। ਬਾਕੀ ਜਿਹੜਾ ਆਪਾਂ ਜਲਦੀ ਪੰਜਾਬ ਜੁੜਦੇ ਹਾਂ, ਉੱਧਰ ਰਮੇਸ਼ ਭਾਜੀ ਹੁਣ ਵੀ ਸਾਡਾ ਇੰਤਜ਼ਾਰ ਕਰਦੇ ਹੋਣੇ ਆ, ਉਨੀ ਦੇਰ ਤੱਕ ਤੁਸੀਂ ਆ ਪਿਆਰਾ ਜਿਹਾ ਗੀਤ ਹੈ ਜਿਹੜਾ ਇਹ ਸੁਣੋ, ਤੇ ਅਸੀਂ ਜਲਦੀ ਆਪਣੇ ਰਮੇਸ਼ ਭਾਜੀ ਹੁਣਾਂ ਨੂੰ ਆ ਲੈ ਕੇ ਆਉਂਦੇ ਹਾਂ, ਕਿਉਂਕਿ ਉਹਨਾਂ ਦੀਆਂ ਖਬਰਾਂ ਦਾ ਬੜਾ ਬੇਸਬਰੀ ਦੇ ਨਾਲ ਤੁਸੀਂ ਇੰਤਜ਼ਾਰ ਕਰਦੇ।

0: ਜੀ ਆ ਦੋਸਤੋ, ਵੈਲਕਮ ਬੈਕ। ਤੁਹਾਡਾ ਆਪਣਾ ਪ੍ਰੋਗਰਾਮ ਸਰਜਰੀ ਸਵੇਰ ਵਿਦ ਸ਼ਮੀ ਪੱਠਲ ਦੇ ਨਾਲ ਜੁੜੇ ਹੋਏ ਹੋ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਸੇਜਸ ਆਏ ਹੋਏ ਨੇ ਤੁਹਾਡੇ, ਮੈਂ ਆਫਟਰ ਦਾ ਨਿਊਜ਼ ਹੈ ਜਿਹੜੇ ਤੁਹਾਡੇ ਸਾਰਿਆਂ ਦੇ ਮੈਸੇਜਸ ਵੀ ਪੜ੍ਹਾਂਗਾ। ਬਹੁਤ ਬਹੁਤ ਧੰਨਵਾਦ। ਖਬਰਾਂ ਦੇ ਦੌਰਾਨ ਤੁਸੀਂ ਕੋਈ ਤੁਹਾਡਾ ਸਵਾਲ ਹੋਵੇ ਮਨ ਦੇ ਵਿੱਚ, ਕੋਈ ਖਬਰ ਦੇ ਉੱਤੇ ਆ ਜਿਹੜਾ ਤੁਸੀਂ ਆਪਣੀ ਟਿੱਪਣੀ ਕਰਨਾ ਚਾਹੁੰਦੇ ਹੋ, ਜਾਂ ਰਮੇਸ਼ ਹੁਸ਼ਿਆਰਪੁਰੀ ਭਾਅ ਜੀ ਹੋਣਾ ਤੋਂ ਕੁਛ ਪੁੱਛਣਾ ਚਾਹੁੰਦੇ ਹੋ, ਕਿਉਂਕਿ ਕਈ ਵਾਰ ਇਹ ਹੁੰਦਾ ਖਬਰਾਂ ਲੰਘ ਜਾਂਦੀਆਂ, ਆਫਟਰ ਦਾ ਖਬਰਾਂ ਜਿਹੜੀਆਂ ਤੁਹਾਡੀਆਂ ਕਾਲਸ ਆਉਂਦੀਆਂ ਨੇ ਪੰਜਾਬ ਦੇ ਉੱਤੇ। ਸੋ ਮੇਰਾ ਥੋੜ੍ਹਾ ਜਿਹਾ ਪੰਜਾਬ ਦੀ ਸਿਆਸਤ ਨੂੰ ਲੈ ਕੇ ਜਾਂ ਪੰਜਾਬ ਦੀਆਂ ਖਬਰਾਂ ਨੂੰ ਲੈ ਕੇ ਥੋੜ੍ਹਾ ਹੱਥ ਤੰਗ ਹੁੰਦਾ, ਤੁਹਾਨੂੰ ਪਤਾ ਆਪਾਂ ਜ਼ਿਆਦਾ ਕਰੰਟ ਅਫੇਅਰਸ ਦੇ ਉੱਤੇ ਆ ਜਿਹੜਾ ਇੱਥੇ ਦੀਆਂ ਉਹਨਾਂ 'ਤੇ ਜ਼ਿਆਦਾ। ਇਸ ਕਰਕੇ ਸਾਡੇ ਨਾਲ ਇੱਕ ਐਕਸਪਰਟ ਨੇ, ਸਾਡੇ ਨਾਲ ਸੀਨੀਅਰ ਪੱਤਰਕਾਰ ਨੇ, ਜਿਨ੍ਹਾਂ 'ਤੇ ਤੁਸੀਂ ਸਾਰੇ ਬੜਾ ਮਾਣ ਕਰਦੇ ਹੋ, ਆਵਾਜ਼ ਦੇ ਨਾਲ ਲੰਬੇ ਸਮੇਂ ਤੋਂ ਇਹਨਾਂ ਦੇ ਨਾਲ ਜੁੜੇ ਹੋਏ ਹੋ, ਅਤੇ ਮੈਂ ਤੁਹਾਡਾ ਧੰਨਵਾਦੀ ਹਾਂ ਵੀ ਸਾਨੂੰ ਵੀ ਆ ਜਿਹੜਾ ਮੌਕਾ ਮਿਲ ਰਿਹਾ ਰਮੇਸ਼ ਭਾਅ ਜੀ ਹੋਣਾ ਦੇ ਨਾਲ ਥੋੜ੍ਹਾ ਰਾਬਤਾ ਕਾਇਮ ਕਰਨ ਦਾ, ਥੋੜ੍ਹਾ ਸਾਂਝ ਪਾਉਣ ਦਾ। ਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਦੋਸਤੋ ਧੰਨਵਾਦ। ਰਮੇਸ਼ ਜੀ ਭਾਅ ਜੀ ਵੈਲਕਮ ਜੀ ਆਇਆਂ ਨੂੰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
1: ਪੱਤਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ, ਸੱਜਰੀ ਸਵੇਰ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ ਜੀ। ਤੇ ਆਪਾਂ ਚੱਲਦੇ ਹਾਂ, ਕਹਿੰਦੇ ਦਿੱਲੀ ਇਕੱਠੀਆਂ ਹੋ ਰਹੀਆਂ ਹਨ ਦੁਨੀਆਂ ਦੀਆਂ ਵੱਡੀਆਂ ਸ਼ਕਤੀਆਂ, ਕਿਆ ਬਾਤ ਹੈ ਜੀ।
1: ਪੱਟਲ ਸਾਹਿਬ ਕਹਾਣੀ ਇਹ ਆ ਕਿ ਭਾਰਤ ਦੀ ਕੌਮੀ ਰਾਜਧਾਨੀ ਦਿੱਲੀ ਦੇ ਵਿੱਚ ਇੱਕ ਬਹੁਤ ਵੱਡਾ ਸੰਮੇਲਨ ਭਾਰਤੀ ਸਮੇਂ ਦੇ ਕੱਲ ਤੇ ਪਰਸੋਂ ਹੋਣ ਜਾ ਰਿਹਾ, 12 ਤੇ 13 ਸਤੰਬਰ। ਸ਼ੁਰੂਆਤ ਉਹਦੀ ਹੋ ਚੁੱਕੀ ਹੈ। ਜਿਹੜੀਆਂ ਦੁਨੀਆਂ ਦੀਆਂ ਸ਼ਕਤੀਆਂ ਦਾ ਤੁਸੀਂ ਜ਼ਿਕਰ ਕੀਤਾ, ਉਹ ਵਾਕਿਆ ਸ਼ਕਤੀਆਂ ਭਾਰਤ ਦੀ ਕੌਮੀ ਰਾਜਧਾਨੀ ਦਿੱਲੀ ਵਿੱਚ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ, ਔਰ ਉੱਥੇ ਇੱਕ ਕਹਿ ਸਕਦੇ ਹਾਂ ਕਿ ਵੱਡੇ ਪੱਧਰ ਤੇ ਸੰਸਾਰ ਪੱਧਰੀ ਇੱਕ ਮੇਲਾ ਲੱਗ ਗਿਆ। ਅਸਲ ਵਿੱਚ ਕਹਾਣੀ ਇਹ ਹੈ ਕਿ ਬ੍ਰਿਕਸ ਸੰਮੇਲਨ, ਬ੍ਰਿਕਸ ਤੋਂ ਭਾਵ ਹੈ ਕਿ ਦੁਨੀਆਂ ਦੇ ਕੁਝ ਇੱਕ ਮੁਲਕਾਂ ਨੇ ਸੰਨ 2006 ਦੇ ਵਿੱਚ ਇੱਕ ਸੰਗਠਨ ਬਣਾਇਆ ਸੀ। ਜਿਹੜੇ ਦੇਸ਼ਾਂ ਨੇ ਸੰਗਠਨ ਬਣਾਇਆ ਉਹਨਾਂ ਨੇ ਨਾਂ ਰੱਖਿਆ ਬ੍ਰਿਕ। ਬ੍ਰਿਕ ਦੀ ਜਿਹੜੀ ਪਹਿਲੀ ਬੀ ਸੀ ਉਹ ਬ੍ਰਾਜ਼ੀਲ ਸੀ, ਆਰ ਦੂਸਰਾ ਉਹਦਾ ਰੂਸ ਸੀ, ਆਈ ਉਹਦੀ ਇੰਡੀਆ ਸੀ ਤੇ ਸੀ ਉਹਦਾ ਚੀਨ ਸੀ। ਭਾਰਤੀ ਚਾਰ ਦੇਸ਼ਾਂ ਨੇ ਇੱਕ ਸਮੂਹ ਬਣਾਇਆ ਤੇ ਫਿਰ ਪੰਜਵਾਂ ਦੇਸ਼ ਨਾਲ ਸਾਊਥ ਅਫਰੀਕਾ ਜੁੜ ਗਿਆ, ਤੇ ਜਦੋਂ ਸਾਊਥ ਅਫਰੀਕਾ ਦਾ ਐਸ ਜੁੜਿਆ ਤੇ ਫਿਰ ਬ੍ਰਿਕ ਤੋਂ ਬ੍ਰਿਕਸ ਬਣ ਗਿਆ। ਅੱਜ ਉਹ 2006 ਤੋਂ ਸ਼ੁਰੂ ਹੋਇਆ ਬ੍ਰਿਕ ਤੇ ਬ੍ਰਿਕਸ, ਤੇ ਅੱਜ ਬਹੁਤ ਸਾਰੇ ਹੋਰ ਦੇਸ਼ ਉਹਦੇ ਨਾਲ ਜੁੜ ਚੁੱਕੇ ਆ, ਕੁਛ ਪੱਕੇ ਤੌਰ ਤੇ ਜੁੜ ਚੁੱਕੇ ਆ ਤੇ ਕੁਛ ਮਹਿਮਾਨਾਂ ਦੇ ਤੌਰ ਤੇ ਜੁੜ ਚੁੱਕੇ ਆ। ਭਾਰਤ ਦੀ ਕੌਮੀ ਰਾਜਧਾਨੀ ਦਿੱਲੀ ਦੇ ਵਿੱਚ ਬ੍ਰਿਕਸ ਦਾ ਇਹ ਜਿਹੜਾ ਸੰਮੇਲਨ ਹੈ, ਇਹ ਸੰਮੇਲਨ ਜਿਹੜਾ ਵੱਡੇ ਪੱਧਰ ਤੇ ਹੋਣ ਜਾ ਰਿਹਾ ਔਰ ਭਾਰਤ ਇਸ ਦੀ ਮੇਜ਼ਬਾਨੀ ਕਰ ਰਿਹਾ, ਇਹਦੇ ਵਿੱਚ ਕਾਫੀ ਸਾਰੇ ਮੁਲਕਾਂ ਦੇ ਪ੍ਰਤੀਨਿਧੀਆਂ ਨੇ ਭਾਗ ਲੈਣਾ। ਔਰ ਜਿਹੜੀ ਤੁਸੀਂ ਗੱਲ ਕੀਤੀ ਕਿ ਦੁਨੀਆਂ ਦੀਆਂ ਸ਼ਕਤੀਆਂ, ਹੁਣ ਗੱਲ ਇਹ ਕਿ ਪਟਵਾਰੀ ਸਾਹਿਬ ਦੁਨੀਆਂ ਦੀਆਂ ਸ਼ਕਤੀਆਂ ਅੱਜ ਦੇ ਸਮੇਂ ਇੱਕ ਵੱਡਾ ਜਿਹੜਾ ਪੈਮਾਨਾ ਇਹ ਮਿਣਿਆ ਜਾਂਦਾ ਕਿ ਉੱਥੇ ਮੰਡੀ ਕਿੱਡੀ ਹੈ, ਗਾਹਕ ਕਿੱਡੇ ਹੈ। ਉਹ ਜਿਸ ਦੇਸ਼ ਵਿੱਚ ਗਾਹਕ ਜ਼ਿਆਦਾ, ਜਿਸ ਦੇਸ਼ ਦੀ ਮੰਡੀ ਵੱਡੀ ਹੈ, ਉਹ ਦੁਨੀਆਂ ਦੀ ਆਪਣੇ ਆਪ 'ਚ ਇੱਕ ਸ਼ਕਤੀ ਹੀ ਬਣ ਜਾਂਦਾ ਹੈ। ਠੀਕ ਹੈ, ਹਥਿਆਰਾਂ ਦੀ ਕਮੀ ਹੋ ਸਕਦੀ, ਪੈਸੇ ਧੇਲੇ ਦੀ ਕਮੀ ਹੋ ਸਕਦੀ ਹੈ, ਪਰੰਤੂ ਦੁਨੀਆਂ ਦੇ ਕੁੱਲ ਵਪਾਰੀਆਂ ਦੀ ਨਿਗਾਹ ਹਮੇਸ਼ਾ ਮੰਡੀ ਤੇ ਹੁੰਦੀ ਹੈ, ਗਾਹਕ ਤੇ ਹੁੰਦੀ ਹੈ। ਔਰ ਜਿਹੜੇ ਆ ਬ੍ਰਿਕਸ ਮੁਲਕਾਂ ਦੀ ਅਸੀਂ ਗੱਲ ਕਰ ਰਹੇ ਹਾਂ, ਇਹ ਬ੍ਰਿਕਸ ਮੁਲਕ ਇਹ ਆ ਜਿਹੜੇ ਦੁਨੀਆਂ ਦੀ ਵੱਡੀ ਆਬਾਦੀ ਨੂੰ ਸੰਭਾਲ ਕੇ ਬੈਠੇ ਹੈ। ਖਾਸ ਕਰਕੇ ਭਾਰਤ ਦੀ ਗੱਲ ਕਰੀਏ ਤੇ ਦੁਨੀਆਂ ਵਿੱਚ ਇਸ ਵੇਲੇ ਪਹਿਲੇ ਨੰਬਰ ਤੇ ਆਬਾਦੀ ਵਿੱਚ। ਚੀਨ ਹੁਣ ਭੋੜਾ ਭਾਰਤ ਨਾਲੋਂ ਪਿੱਛੇ ਹੋ ਗਿਆ, ਉਹਦੀ ਵੀ ਆਬਾਦੀ ਸੁੱਖ ਦੇ ਨਾਲ ਬਥੇਰੀ ਹੈ। ਵੱਡੀ ਆਬਾਦੀ ਵਾਲੇ ਮੁਲਕ ਇੱਕ ਵੱਡੀ ਮੰਡੀ ਆਪਣੇ ਆਪ 'ਚ ਸਮੋਈ ਬੈਠੇ ਹੈ। ਉਹ ਵੱਡੀ ਮੰਡੀ ਵਾਲੇ ਲੋਕ ਹੁਣ ਲੰਬੇ ਸਮੇਂ ਤੋਂ ਵਿਚਾਰਾਂ ਕਰ ਰਹੇ ਹੈ ਕਿ ਅਸੀਂ ਉਹ ਦੁਨੀਆਂ ਦੇ ਮੁਲਕ ਜਿਹੜੇ ਆਪਣੇ ਆਪ ਨੂੰ ਦੁਨੀਆਂ ਦੇ ਲੰਬੜਦਾਰ ਕਹਿੰਦੇ, ਅਸੀਂ ਉਹਨਾਂ ਨਜ਼ਰ ਕਿਉਂ ਲੱਗੀਏ, ਕਿਉਂ ਨਾ ਆਪਣੀ ਕਰੰਸੀ ਬਣਾ ਲਈਏ, ਕਿਉਂ ਨਾ ਆਪਸ ਵਿੱਚ ਰਲ ਕੇ ਵਪਾਰ ਕਰੀਏ, ਕਿਉਂ ਨਾ ਆਪਸ ਵਿੱਚ ਆਪਣਾ ਵਪਾਰਕ ਸਾਂਝਾ ਪਾਈਏ। ਹਾਲਾਂਕਿ ਅੱਜ ਤੱਕ ਕਿਸੇ ਤਨ ਪੱਤਨ ਗੱਲ ਲੱਗੀ ਨਹੀਂ ਹੈ, ਰੌਲੇ ਰੱਪੇ ਪਏ ਆ ਕਿ ਆਪਣੀ ਕਰੰਸੀ ਬਣਾ ਲੈਣੀ, ਕਦੇ ਆਖਦੇ ਆ ਕੁਛ ਆਖਦੇ ਆ, ਪਰੰਤੂ ਆ ਜਿਹੜਾ ਸੰਮੇਲਨ ਹੁਣ ਭਾਰਤ ਦੇ ਵਿੱਚ ਭਾਰਤ ਮੰਡਪਮ, ਜਿਹਨੂੰ ਅਸੀਂ ਕਦੀ ਪ੍ਰਗਤੀ ਮੈਦਾਨ ਕਹਿੰਦੇ ਸੀ ਦਿੱਲੀ ਦੇ ਵਿੱਚ, ਉਸ ਭਾਰਤ ਮੰਡਪਮ ਦੇ ਵਿੱਚ ਜਿਹੜਾ ਹੁਣ ਬ੍ਰਿਕਸ ਮੁਲਕਾਂ ਦਾ ਸੰਮੇਲਨ ਸ਼ੁਰੂ ਹੋਇਆ, ਪਟਲ ਸਾਹਿਬ ਉਹਦੇ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁੱਤਰ ਬਕਾਇਦਾ ਭਾਰਤ ਪਹੁੰਚ ਵੀ ਚੁੱਕੇ ਆ, ਔਰ ਵਲਾਦੀਮੀਰ ਪੁੱਤਰ ਦੇ ਨਾਲ ਕੁਝ ਸਮੇਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਜਿਹੜੀ ਹੋਣ ਜਾ ਰਹੀ ਹੈ, ਜਿਹਨੂੰ ਆਪਾਂ ਦਵੱਲੀ ਵਾਰਤਾਲਾਪ ਆਖਦੇ, ਬੜੀ ਅਹਿਮ ਹੁੰਦੀ ਹੈ ਜਦੋਂ ਦੋ ਦੇਸ਼ਾਂ ਦੇ ਮੁੱਖ ਪ੍ਰਤੀਨਿਧੀ ਆਪਸ ਵਿੱਚ ਵਾਰਤਾਲਾਪ ਕਰਦੇ ਆ, ਤੇ ਮੰਨਿਆ ਜਾਂਦਾ ਕਿ ਉਹਦੇ ਵਿੱਚੋਂ ਕਾਫੀ ਸਾਰੀਆਂ ਉਹ ਦੋ ਮੁਲਕਾਂ ਦੀਆਂ ਸਾਂਝਾ ਪੈਣੀਆਂ। ਸੋ ਇੱਕ ਤੇ ਇਸ ਸੰਮੇਲਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਪਹੁੰਚਣਾ, ਭਾਰਤ ਦੇ ਪ੍ਰਧਾਨ ਮੰਤਰੀ ਨਾਲ ਦਵੱਲੀ ਵਾਰਤਾਲਾਪ ਹੋਣੀ, ਇਹ ਭਾਰਤ ਲਈ ਕਾਫੀ ਅਹਿਮ ਮੰਨੀ ਜਾ ਰਹੀ ਹੈ। ਔਰ ਉਸ ਤੋਂ ਵੱਡੀ ਗੱਲ, ਇਸ ਬ੍ਰਿਕਸ ਸੰਮੇਲਨ ਦੇ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਆ ਰਹੇ ਹੈ। ਹੁਣ ਸ਼ੀ ਜਿਨਪਿੰਗ ਹਾਲਾਂਕਿ ਪਹਿਲਾਂ ਵੀ ਆਏ ਹੈ, ਪਰੰਤੂ ਜਦੋਂ 2020 ਦੇ ਵਿੱਚ ਜੂਨ ਮਹੀਨੇ ਵਿੱਚ ਗਲਵਾਨ ਘਾਟੀ ਦੀ ਘਟਨਾ ਵਾਪਰੀ ਸੀ, ਗਲਵਾਨ ਘਾਟੀ ਦੇ ਵਿੱਚ ਭਾਰਤ ਦੇ 20 ਫੌਜੀ ਜਵਾਨ ਸ਼ਹੀਦ ਹੋ ਗਏ ਸੀ, ਉਹ ਤੋਂ ਬਾਅਦ ਜਿਹੜੇ ਭਾਰਤ ਤੇ ਚੀਨ ਦੇ ਸੰਬੰਧ ਬਹੁਤ ਬੁਰੀ ਤਰ੍ਹਾਂ ਵਿਗੜੇ ਹੋਏ ਹੈ। ਹਾਲਾਂਕਿ ਆ ਬੀਤੇ ਸਮੇਂ ਚ ਥੋੜਾ ਬਹੁਤਾ ਸੁਧਾਰ ਹੋਇਆ, ਉਹਨਾਂ ਸੁਧਾਰਾਂ ਤੋਂ ਬਾਅਦ ਜਦੋਂ ਇਹ ਬ੍ਰਿਕਸ ਸੰਮੇਲਨ ਭਾਰਤ ਵਿੱਚ ਹੋ ਰਿਹਾ ਤੇ ਉੱਥੇ ਸ਼ੀ ਜਿਨਪਿੰਗ ਦਾ ਆਉਣਾ ਆਪਣੇ ਆਪ ਚ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਬੜੀ ਇੱਕ ਅਹਿਮ ਚੀਜ਼ ਮੰਨੀ ਜਾ ਰਹੀ ਹੈ। ਔਰ ਪਤਾ ਇਹ ਵੀ ਲੱਗਾ ਕਿ ਇਰਾਨ ਦੇ ਰਾਸ਼ਟਰਪਤੀ ਮਸੂਦ ਪਜੇਸ਼ੀਕਨ ਉਹ ਵੀ ਆ ਰਹੇ ਹੈ। ਹੁਣ ਇਰਾਨ ਇਸ ਵੇਲੇ ਅਮਰੀਕਾ ਦੇ ਨਾਲ ਸਿੱਧੇ ਪੱਧਰ ਤੇ ਜੰਗ ਲੜ ਰਿਹਾ ਹੈ, ਤੇ ਇਰਾਨ ਦੇ ਰਾਸ਼ਟਰਪਤੀ ਦਾ ਆਉਣਾ, ਭਾਰਤ ਦੇ ਪ੍ਰਧਾਨ ਮੰਤਰੀ ਨਾਲ ਦਵੱਲੀ ਵਾਰਤਾਲਾਪ ਹੋਣੀ, ਇਹ ਵੀ ਬੜੀ ਅਹਿਮ ਹੈ। ਸੋ ਬ੍ਰਿਕਸ ਸੰਮੇਲਨ ਆਪਣੇ ਆਪ ਦੇ ਵਿੱਚ ਜਿੱਥੇ ਬ੍ਰਿਕਸ ਮੁਲਕਾਂ ਦਾ ਸੰਮੇਲਨ ਹੈ, ਉੱਥੇ ਭਾਰਤ ਦੇ ਵਿੱਚ ਆ ਕੇ ਚੀਨ ਦੇ ਰਾਸ਼ਟਰਪਤੀ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਦੀਆਂ ਸਾਂਝਾਂ, ਰੂਸ ਦੇ ਰਾਸ਼ਟਰਪਤੀ ਨਾਲ ਸਾਂਝਾਂ, ਇਰਾਨ ਦੇ ਰਾਸ਼ਟਰਪਤੀ ਨਾਲ ਸਾਂਝਾਂ, ਇਹ ਭਾਰਤੀ ਸਿਆਸਤ ਵਿੱਚ ਬਹੁਤ ਇਸ ਵੇਲੇ ਅਹਿਮ ਮੰਨਿਆ ਜਾ ਰਿਹਾ। ਸਾਰਿਆਂ ਦੀਆਂ ਨਜ਼ਰਾਂ ਅਗਲੇ 2 ਦਿਨ ਤੇ ਲੱਗੀਆਂ ਕਿ ਹੁਣ ਵੇਖਦੇ ਹਾਂ ਅਗਲੇ 2 ਦਿਨ ਦੇ ਵਿੱਚ ਕੀ ਕੁਛ ਦਿੱਲੀ ਦੇ ਵਿੱਚ ਵਾਪਰਦਾ ਹੈ, ਕਿਹੜੇ ਕਿਹੜੇ ਮਹਿਮਾਨ ਆਉਂਦੇ ਨੇ, ਉਹ ਮਹਿਮਾਨ ਕਿਹੜੀਆਂ ਕਿਹੜੀਆਂ ਸਾਂਝਾਂ ਪਾ ਕੇ ਜਾਂਦੇ ਹੈ ਬ੍ਰਿਕਸ ਸੰਮੇਲਨ ਦੇ ਵਿੱਚ। ਖਾਸ ਕਰਕੇ ਜਿਹੜੀ ਇੱਕ ਕਰੰਸੀ ਦਾ ਜ਼ਿਕਰ ਹੈ ਕਿ ਇੱਕ ਵੱਖਰੇ ਢੰਗ ਦੀ ਕਰੰਸੀ ਬ੍ਰਿਕਸ ਮੁਲਕ ਆਪਣੀ ਬਣਾਉਣਾ ਚਾਹੁੰਦੇ ਰਲ ਮਿਲ ਕੇ, ਉਹਦੇ ਬਾਰੇ ਕੀ ਗੱਲਬਾਤ ਹੁੰਦੀ ਹੈ। ਔਰ ਭਾਰਤ ਦੇ ਪ੍ਰਧਾਨ ਮੰਤਰੀ ਜਿਹਨਾਂ ਮੁਲਕਾਂ ਦੇ ਪ੍ਰਤੀਨਿਧੀਆਂ ਦੇ ਨਾਲ ਇੱਕ ਵੱਖਰੇ ਤੌਰ ਤੇ ਮੀਟਿੰਗ ਕਰਨਗੇ, ਉਹ ਵੀ ਵੇਖਦੇ ਹਾਂ ਕੀ ਗੱਲਾਂ ਬਾਤਾਂ ਸਿਰੇ ਖੁੰਝੇ ਲੱਗਦੀਆਂ ਨੇ।
0: ਕਿਆ ਬਾਤ ਹੈ ਜੀ, ਸਾਂਝ ਜੇ ਇਕੱਠੇ ਆ ਤੇ ਬਹੁਤ ਕੁਛ ਕੀਤਾ ਜਾ ਸਕਦਾ। ਇੱਕ ਸਾਡੇ ਇੱਧਰ ਸਾਊਥ ਦਾ ਬਾਰਡਰ ਟਰੰਪ ਸਾਹਿਬ ਬੈਠੇ ਆ, ਉਹ ਸਦੀਆਂ ਪੁਰਾਣੀ ਦੋਸਤੀ ਹੈ ਜਿਹੜੀ ਉਹ ਖਤਮ ਕਰਨ ਨੂੰ ਲੱਗੇ ਆ। ਸੋ ਅਗਲੀ ਖਾਸ ਖਬਰ ਪੰਜਾਬ ਤੋਂ ਆ ਰਹੀ ਹੈ ਜੀ, ਕਹਿੰਦੇ ਪੰਜਾਬ ਕਾਂਗਰਸ ਦੇ ਵਿੱਚ ਵੱਡੇ ਫੇਰ ਬਦਲ ਦੀ ਤਿਆਰੀ ਕੀਤੀ ਜਾ ਰਹੀ ਹੈ ਜੀ।
1: ਵੈਸੇ ਤੇ ਪਟਲ ਸਾਹਿਬ ਸਿਆਣੇ ਕਹਿ ਗਏ ਨੇ ਕਿ ਗੱਲ ਸਮੇਂ ਸਿਰ ਨਜਿੱਠ ਲਈਏ ਤੇ ਉਹੀ ਚੰਗੀ ਹੁੰਦੀ ਹੈ। ਜਿਹੜੀ ਕਾਂਗਰਸ ਪਾਰਟੀ ਹੈ, ਇਹਦਾ ਸ਼ਾਇਦ ਸੁਭਾਅ ਬਣ ਗਿਆ, ਸ਼ਾਇਦ ਕਿਤੇ ਇਹਦੀਆਂ ਆਪਣੀਆਂ ਅੰਦਰੂਨੀ ਕਮੀਆਂ ਨੇ ਜਾਂ ਕਿੱਥੇ ਕਮੀ ਹੈ ਇਹ ਕਾਂਗਰਸ ਜਾਣੇ, ਪਰੰਤੂ ਇੱਕ ਗੱਲ ਬੜੀ ਸਾਫ਼ ਹੈ ਕਿ ਕਾਂਗਰਸ ਬਹੁਤ ਸਾਰੇ ਮਸਲਿਆਂ ਨੂੰ ਸਮੇਂ ਸਿਰ ਨਹੀਂ ਨਜਿੱਠਦੀ। ਪੰਜਾਬ ਕਾਂਗਰਸ ਦੀ ਧੜੇਬੰਦੀ ਜਗਜਾਹਰ ਹੋ ਚੁੱਕੀ ਹੈ ਕਿ ਬਹੁਤ ਵੱਡੇ ਪੱਧਰ ਤੇ ਧੜੇਬੰਦੀ, ਔਰ ਖਾਸ ਕਰਕੇ ਉਦੋਂ ਧੜੇਬੰਦੀ ਜਗਜਾਹਰ ਹੋਈ ਜਦੋਂ ਵੋਟਾਂ ਬਿਲਕੁਲ ਸਿਰ ਤੇ ਆ ਕੇ ਖਲੋਤੀ ਹੈ। ਹੁਣ ਇੱਕ ਪਾਸੇ ਤੇ ਅਸੀਂ ਰੋਜ਼ ਚਰਚਾ ਕਰਦੇ ਹਾਂ ਕਿ ਰਾਹੁਲ ਗਾਂਧੀ ਨੇ ਪੰਜਾਬ ਆਉਣਾ ਹੈ, ਰਾਹੁਲ ਗਾਂਧੀ ਪੰਜਾਬ ਆ ਰਹੇ ਹੈ, ਪੰਜਾਬ ਆ ਕੇ ਉਹਨਾਂ ਨੇ ਯਾਤਰਾ ਕੱਢਣੀ ਹੈ। ਸਚਿਨ ਪਾਇਲਟ ਰਾਜਸਥਾਨ ਵਾਲੇ ਕਾਂਗਰਸ ਦੇ ਸਿਰਕੱਢ ਸਿਆਸੀ ਆਗੂ ਪੰਜਾਬ ਦੇ ਇੰਚਾਰਜ ਲਾਏ ਜਾ ਚੁੱਕੇ ਆ। ਹੁਣ ਜਿੱਥੇ ਅਸੀਂ ਰੋਜ਼ ਇਹ ਗੱਲਾਂ ਕਰਦੇ ਹਾਂ ਕਿ ਰਾਹੁਲ ਗਾਂਧੀ ਨੇ ਆਉਣਾ ਹੈ, ਸਚਿਨ ਪਾਇਲਟ ਨੇ ਆਉਣਾ ਹੈ, ਪੰਜਾਬ ਦੀ ਕਾਂਗਰਸ ਵਿੱਚ ਨਵੀਂ ਰੂਹ ਫੂਕਣੀ ਹੈ, ਉੱਥੇ ਖਬਰਾਂ ਹੁਣ ਇਹ ਆ ਗਈਆਂ ਕਿ ਹਾਈ ਕਮਾਂਡ ਨੇ ਇੱਕ ਨਵਾਂ ਰਾਹ ਲੱਭਿਆ ਕਿ ਕਿਉਂ ਨਾ ਕਿਸੇ ਨੂੰ ਪ੍ਰਧਾਨ ਆਖੀਏ, ਨਾ ਕਿਸੇ ਨੂੰ ਸੈਕਟਰੀ ਆਖੀਏ, ਨਾ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰੀਏ। ਨਹੀਂ ਤੇ ਆਮ ਤੌਰ ਤੇ ਅਸੀਂ ਪਿਛਲੇ 10-15 ਸਾਲਾਂ ਨੂੰ ਵੇਖੀਏ ਤੇ ਕਾਂਗਰਸ ਪਾਰਟੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਕੇ ਪੰਜਾਬ 'ਚ ਚੋਣਾਂ ਲੜੀਆਂ, ਔਰ ਕੱਲੀਆਂ ਲੜੀਆਂ ਨੀ, ਜਿੱਤੀਆਂ ਵੀ ਹੈ ਵਿੱਚ ਵਿਚਾਲੇ, ਉਹ ਵੱਖਰੀ ਗੱਲ ਹੈ ਕਿ ਕਈ ਵਾਰ ਫੇਲ ਵੀ ਹੋਈ ਹੈ। ਹੁਣ ਅਚਾਨਕ ਇਹ ਗੱਲ ਰੱਖ ਦੇਣੀ ਕਿ ਭਾਈ ਅਸੀਂ ਤੇ ਮੁੱਖ ਮੰਤਰੀ ਦਾ ਚਿਹਰਾ ਕਿਉਂ ਨਾ ਚੁੱਪ ਚਪੀਤੇ ਲੜ ਲਈਏ, ਕਿਉਂਕਿ ਸਚਿਨ ਪਾਇਲਟ ਉਹਨਾਂ ਨੇ ਇਸ਼ਾਰਾ ਦੇ ਦਿੱਤਾ ਕਿ ਅਸੀਂ ਤੇ ਰਾਹੁਲ ਗਾਂਧੀ ਦੇ ਚਿਹਰੇ ਤੇ ਚੋਣਾਂ ਲੜਨੀਆਂ ਪੰਜਾਬ ਦੀਆਂ, ਲੜੋ, ਕੋਈ ਇਤਰਾਜ਼ ਨਹੀਂ। ਪਰੰਤੂ ਕੀ ਪੰਜਾਬੀ ਇਸ ਗੱਲ ਨੂੰ, ਪੰਜਾਬ ਦਾ ਕਾਂਗਰਸੀ ਵੋਟਰ ਇਸ ਗੱਲ ਨੂੰ ਕਬੂਲ ਕਰੇਗਾ? ਦੂਜੀ ਗੱਲ ਜਿਹੜੀ, ਇੱਕ ਪਾਸੇ ਅਮਰਿੰਦਰ ਸਿੰਘ ਰਾਜਾ ਬੜਿੰਗ ਪ੍ਰਧਾਨ ਹੈ, ਚਰਨਜੀਤ ਸਿੰਘ ਚੰਨੀ ਕਹਿੰਦਾ ਮੈਂ ਪ੍ਰਧਾਨ ਬਣਨਾ ਹੈ, ਹੋਰ ਵੀ ਇੱਕ ਦੋ ਹੈਗੇ ਜਿਹੜੇ ਲਾਈਨ ਚ ਲੱਗੇ ਹੈ। ਉਹਦਾ ਹੱਲ ਜਿਹੜਾ ਹੁਣ ਪਤਾ ਲੱਗਾ ਕਿ ਹਾਈ ਕਮਾਂਡ ਇਹੀ ਕੱਢ ਰਹੀ ਹੈ ਕਿ ਅਸੀਂ ਕਿਸੇ ਨੂੰ ਪ੍ਰਧਾਨ ਲਾਉਣਾ ਹੀ ਨਹੀਂ, ਇੱਕ ਕਮੇਟੀ ਬਣਾ ਲੈਂਦੇ ਹਾਂ। ਹੁਣ ਉਸ ਕਮੇਟੀ ਦੇ ਵਿੱਚ ਕਿਹਨੂੰ ਕਿਹਨੂੰ ਥਾਂ ਮਿਲਦੀ ਹੈ, ਇਹ ਵੱਡਾ ਸਵਾਲ ਖੜ ਗਿਆ। ਔਰ ਦੂਜੇ ਪਾਸੇ ਸਰ, ਜਿੱਥੇ ਕਾਂਗਰਸ ਦਾ ਕਾਟੋ ਕਰਿਸ਼ਤੇ ਪਿਆ ਹੀ ਹੈ, ਕਾਂਗਰਸ ਦਾ ਅਜੇ ਤੱਕ ਨੁਕਸਾਨ ਹੀ ਨੁਕਸਾਨ ਹੈ, ਸਿਆਸੀ ਤੌਰ ਤੇ ਕੋਈ ਗੱਲ ਬਹੁਤੀ ਸਮਝ ਨਹੀਂ ਰਹੀ। ਦੂਜੇ ਪਾਸੇ ਜਿਹਦਾ ਮੁਕਾਬਲਾ, ਜਿਹਦੇ ਨਾਲ ਮੁਕਾਬਲਾ ਕਰਨਾ, ਜਿਹਨੂੰ ਅਸੀਂ ਭਾਜਪਾ ਕਹਿੰਦੇ ਹਾਂ, ਹੁਣ ਤੁਸੀਂ ਉਹ ਪਟਲ ਸਾਹਿਬ ਅੱਜ ਖਬਰਾਂ ਅਗਲਿਆਂ ਨੇ ਨਸ਼ਰ ਕਰ ਦਿੱਤੀਆਂ ਕਿ ਭਾਈ 18 ਤਰੀਕ ਤੋਂ ਲੈ ਕੇ 30 ਤਰੀਕ ਤੱਕ ਪੂਰੇ ਪੰਜਾਬ ਦੇ ਵਿੱਚ ਅਸੀਂ ਨਸ਼ਿਆਂ ਦੇ ਖਿਲਾਫ਼ ਯਾਤਰਾ ਕੱਢਣੀ ਹੈ, ਭਾਰਤੀ ਜਿਹੜੀ ਭਾਜਪਾ ਨੂੰ ਟੱਕਰ ਦੇਣੀ ਆ, ਜਿਹੜੀ ਭਾਜਪਾ ਦੇ ਖਿਲਾਫ਼ ਕਾਂਗਰਸ ਨੇ ਚੋਣ ਲੜਨੀ ਹੈ, ਉਹ ਰਾਹੁਲ ਗਾਂਧੀ ਦੀ ਯਾਤਰਾ ਤੋਂ ਪਹਿਲਾਂ ਯਾਤਰਾ ਦਾ ਐਲਾਨ ਕਰ ਗਏ, ਪੂਰੇ ਪੰਜਾਬ ਦੇ ਕਹਿੰਦੇ 117 ਵਿਧਾਨ ਸਭਾ ਖੇਤਰ ਕਵਰ ਕਰਨੇ ਆ, ਨਿਤਿਨ ਨਵੀਨ ਕਹਿੰਦੇ ਝੰਡੀ ਦੇਣਗੇ, ਨਿਤਿਨ ਨਵੀਨ ਸ਼ੁਰੂਆਤ ਕਰਨਗੇ, ਅਮਿਤ ਸ਼ਾਹ ਉਸ ਯਾਤਰਾ ਦੀ ਸਮਾਪਤੀ ਕਰਨਗੇ। ਭਾਰਤੀ ਜਿਹਨਾਂ ਤਾਕਤਾਂ ਦਾ ਕਾਂਗਰਸ ਪਾਰਟੀ ਪੰਜਾਬ 'ਚ ਮੁਕਾਬਲੇ ਦੀ ਗੱਲ ਕਰਦੀ ਕਿ ਅਸੀਂ ਭਾਜਪਾ ਦਾ ਮੁਕਾਬਲਾ ਕਰਨਾ ਹੈ, ਅਸੀਂ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਰਨਾ ਹੈ, ਹੁਣ ਸੱਚਾਈ ਇਹ ਕਿ ਉਹ ਕਿਤੇ ਨਾ ਕਿਤੇ ਕਾਂਗਰਸ ਦੇ ਨਾਲ ਇਸ ਵੇਲੇ ਇੱਕ ਕਦਮ ਅੱਗੇ ਨਿਕਲ ਰਹੇ ਹੈ। ਬਾਕੀ ਤੇ ਭਾਈ ਦੇਖਦੇ ਹਾਂ, ਕਾਂਗਰਸ ਹਾਈਕਮਾਂਡ ਸਿਆਣੀ ਹੈ ਤੇ ਸਿਆਣਪ ਭਰਿਆ ਫੈਸਲਾ ਕਦੋਂ ਲੈਂਦੀ ਹੈ ਇਹ ਸਮਾਂ ਦੱਸੇਗਾ
0: ਜੀ। ਤੇ ਉੱਥੇ ਇੱਕ ਖਬਰ ਆ ਰਹੀ ਹੈ ਜੀ, ਸੁਖਬੀਰ ਬਾਦਲ ਕਹਿੰਦੇ ਸਿੱਟ ਅੱਗੇ ਆ ਜਿਹੜੇ ਪੇਸ਼ ਹੋਣਾ ਸੀ ਪਰ ਉਹ ਪੇਸ਼ ਨਹੀਂ ਹੋਏ, ਕੀ ਮਾਮਲਾ ਜੀ ਹੈ?
1: ਦੇਖੋ ਇਹਨੂੰ ਅੜੀ ਕਹਿੰਦੇ ਆ, ਜਿੱਦ ਕਹਿੰਦੇ ਆ, ਮੈਂ ਨਾ ਮੰਨ ਸੁਖਬੀਰ ਸਿੰਘ ਬਾਦਲ ਦਾ ਤੁਸੀਂ ਜ਼ਿਕਰ ਕੀਤਾ ਸਿੱਟ ਅੱਗੇ ਪੇਸ਼ ਹੋਣਾ, ਹੁਣ ਸਿੱਟ ਕਿਹੜੀ ਹੈ? ਡਾਕਟਰ ਸਾਹਿਬ ਇਹ ਸਿੱਟ ਹੈ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਿਹੜੀ ਜਾਂਚ ਕਰ ਰਹੀ ਹੈ, ਉਹ ਬਹਿਬਲ ਕਲਾਂ ਗੋਲੀਕਾਂਡ ਜਿਹੜਾ ਸਨ 2015 ਚ ਵਾਪਰਿਆ ਸੀ 14 ਅਕਤੂਬਰ, ਜਦੋਂ ਸੁਖਬੀਰ ਸਿੰਘ ਬਾਦਲ ਪੰਜਾਬ ਦਾ ਵੱਡੇ ਬਾਦਲ ਤੋਂ ਬਾਅਦ ਦੂਜਾ ਵੱਡਾ ਚਿਹਰਾ ਹੁੰਦਾ ਸੀ। ਹਾਲਾਂਕਿ ਸਾਲ ਬਹੁਤ ਹੋ ਗਏ, ਬੀਤੇ ਸਮੇਂ ਦੇ ਵਿੱਚ ਜਦੋਂ ਗਿਆਨੀ ਰਘਵੀਰ ਸਿੰਘ ਹੁਣੀ ਸਿੱਟ ਦੇ ਅੱਗੇ ਪੇਸ਼ ਹੋ ਕੇ ਆਪਣੇ ਬਿਆਨ ਦੇ ਕੇ ਆਏ ਸੀ ਔਰ ਸਿੱਟ ਦੇ ਵਿੱਚ ਆਪਣੇ ਬਿਆਨ ਇਹ ਦਰਜ ਕਰਾਏ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਬਕਾਇਦਾ ਆਪਣੇ ਗਵਾਹ ਜਿਹੜੇ ਗਨਾਹ ਕਬੂਲ ਕੀਤੇ ਆ। ਹੁਣ ਉਹ ਗਨਾਹ ਕਬੂਲ ਕਰਨ ਤੋਂ ਬਾਅਦ ਜਦੋਂ ਤੋਂ ਗਿਆਨੀ ਰਘਵੀਰ ਸਿੰਘ ਨੇ ਆਪ ਸਿੱਟ ਅੱਗੇ ਬਿਆਨ ਦਿੱਤੇ ਆ, ਸਿੱਟ ਵਿੱਚ ਤੇਜ਼ੀ ਆਈ ਹੈ। ਆ ਸਿੱਟ ਨੇ ਦੂਜੀ ਤੀਜੀ ਵਾਰ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰ ਲਿਆ, ਇੱਕ ਅੱਧੀ ਵਾਰੀ ਤੇ ਸੁਖਬੀਰ ਬਾਦਲ ਜਾ ਆਇਆ, ਅੱਜ ਸੁਖਬੀਰ ਬਾਦਲ ਨਹੀਂ ਗਏ, ਉਹਨਾਂ ਦੇ ਵਕੀਲ ਗਏ ਆ। ਹੁਣ ਗੱਲ ਬੜੀ ਸਿੱਧੀ ਪੱਧਰੀ ਹੈ ਕਿ ਚਾਹੇ ਗੱਲ ਸੁਖਬੀਰ ਸਿੰਘ ਬਾਦਲ ਦੀ, ਚਾਹੇ ਗੱਲ ਹੋਰ ਲੋਕਾਂ ਦੀ ਜਿਹੜੇ ਲਗਾਤਾਰ ਜਾਂਚ ਦੇ ਦਾਇਰੇ ਵਿੱਚ ਹੈ। ਹੁਣ ਉਹ ਇੱਕ ਵਾਰ ਨਹੀਂ ਕਈ ਵਾਰ ਇਹ ਗੱਲ ਆ ਚੁੱਕੇ ਕਿ ਭਾਈ ਸਿਆਸੀ ਤੌਰ ਤੇ ਐਵੇਂ ਹੀ ਸਾਨੂੰ ਚੌਥੇ ਦਿਨ ਸੱਦ ਲੈਂਦੇ ਆ, ਲੈਣਾ ਦੇਣਾ ਕੋਈ ਨੀ, ਕਹਿੰਦੇ ਕਿ ਇਹ ਮਸਲੇ ਦਾ ਪਾਰਨਤਾਰਾ ਹੋ ਚੁੱਕਾ ਹੈ, ਅਸੀਂ ਤੇ ਵਿਆਦੀ ਵਾਲੇ ਮਸਲੇ ਵਿੱਚ ਵੀ ਨਹੀਂ ਸ਼ਾਮਿਲ ਸੀ, ਅਸੀਂ ਤੇ ਗੋਲੀਕਾਂਡ ਵਾਲੇ ਮਸਲੇ ਵਿੱਚ ਵੀ ਨਹੀਂ ਸ਼ਾਮਿਲ ਸੀ। ਤੇ ਦੂਜੇ ਪਾਸੇ ਭਾਈ ਹੁਣ ਦੇਖਦੇ ਹਾਂ ਜਦੋਂ ਸੁਖਬੀਰ ਸਿੰਘ ਬਾਦਲ ਸਿੱਟ ਨੇ ਸੱਦਾ ਦਿੱਤਾ ਤੇ ਗਏ ਹੈ ਨੀ, ਤੇ ਆਮ ਆਦਮੀ ਪਾਰਟੀ ਨੇ ਅੱਜ ਐਲਾਨ ਕਰ ਦਿੱਤਾ ਕਿ ਆਹ ਵੇਖ ਲਓ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਸਿੱਟ ਤੋਂ ਵੀ ਮੁਨਕਰ ਹੋ ਗਏ ਹੈ ਤੇ ਇਨਸਾਫ਼ ਕਹਿੰਦੇ ਹੁਣ ਅਸੀਂ ਦੇਵਾਂਗੇ। ਸੋ ਇੱਕ ਵਾਰੀ ਆਮ ਆਦਮੀ ਪਾਰਟੀ ਨੇ ਫਿਰ ਇਨਸਾਫ਼ ਦੀ ਅੱਜ ਗੱਲ ਕੀਤੀ ਹੈ, 4.5 ਸਾਲ ਵਿੱਚ ਤੇ ਦਿੱਤਾ ਨੀ, ਹੁਣ ਵੇਖਦੇ ਹਾਂ 2-4 ਮਹੀਨਿਆਂ ਚ ਆਮ ਆਦਮੀ ਪਾਰਟੀ ਕੀ ਇਨਸਾਫ਼ ਦਿੰਦੀ ਹੈ
0: ਜੀ। ਭਾਜੀ ਹੁਣ ਆਖਰੀ ਖਬਰ ਵੱਲ ਚੱਲਦੇ ਆ, ਕਹਿੰਦੇ ਭਗਵੰਤ ਮਾਨ ਸਰਕਾਰ ਮੁੜ ਲਿਆਏਗੀ ਸਿਹਤ ਕ੍ਰਾਂਤੀ।
1: ਪਟਲ ਸਾਹਿਬ ਇਹ ਕਹਾਣੀ ਅਸਲ ਵਿੱਚ ਸਿਆਸੀ ਕਹਾਣੀ ਹੈ, ਇਹ ਉਹੀ ਸਿਹਤ ਬੀਮਾ ਯੋਜਨਾ ਆ ਜਿਹਦੇ ਵਿੱਚ ਭਗਵੰਤ ਮਾਨ ਜੀ ਕਹਿੰਦੇ ਕਿ ਅਸੀਂ 10-10 ਲੱਖ ਦੇ ਕਾਰਡ ਬਣਾ ਤੇ ਪੂਰੇ ਪੰਜਾਬੀਆਂ ਦੇ, ਹਸਪਤਾਲਾਂ ਵਿੱਚ ਜਾਓ ਇਲਾਜ ਕਰਾਓ ਤੇ ਆਰਾਮ ਦੇ ਨਾਲ ਚੁੱਪ ਚੁਪੀ ਤੇ ਘਰ ਆ ਜਾਓ, ਪੈਸਾ ਇੱਕ ਨਹੀਂ ਲੱਗਣਾ। ਇਹ ਉਹੀ ਕ੍ਰਾਂਤੀ ਹੈ ਜਿਹੜੀ ਕ੍ਰਾਂਤੀ 15 ਅਗਸਤ ਨੂੰ 5-7 ਬਜ਼ੁਰਗਾਂ ਦਾ ਭੰਗੜਾ ਪਵਾ ਦਿੱਤਾ, ਕਹਿੰਦੇ ਜੀ ਇਹਨਾਂ ਦੇ ਨਵੇਂ ਗੋਡੇ ਪਵਾਏ ਆ ਉਸ 10 ਲੱਖ ਕਾਰਡ ਦੇ ਵਿੱਚ। ਉਹ ਬਾਅਦ ਵਿੱਚ ਖੁਲਾਸਾ ਹੋਇਆ ਕਿ ਉਹਨਾਂ ਵਿੱਚੋਂ ਤੇ ਇੱਕ ਦੇ ਵੀ ਨਹੀਂ ਗੋਡੇ ਪਏ, ਉਹ ਤੇ ਸਿਹਤ ਵਿਭਾਗ ਦੇ ਕਰਮਚਾਰੀ ਸੀ ਤੇ ਸਟੇਜ ਤੋਂ ਕਹਿੰਦੇ ਰਹੇ ਜੀ ਭਗਵੰਤ ਮਾਨ ਦੀ ਸਕੀਮ ਵਿੱਚੋਂ ਗੋਡੇ ਪਏ ਆ, ਦੇਖੋ ਕਿੱਦਾਂ ਬਾਬੇ ਭੰਗੜਾ ਪਾਉਂਦੇ ਆ। ਉੱਥੇ ਵੀ ਬੜਾ ਆਮ ਆਦਮੀ ਪਾਰਟੀ ਦੀ ਹਾਸੋ ਹੀਨਤਾ ਹੋਈ ਸੀ। ਹੁਣ ਤਾਜ਼ਾ ਤਰੀਨ ਕਹਾਣੀ ਇਹ ਆ ਕਿ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਕਾਰਡ ਤੇ ਅਪਲਾਈ ਹੋ ਗਏ ਪਰੰਤੂ ਉਹਨਾਂ ਦੇ ਹੱਥ ਵਿੱਚ ਕਾਰਡ ਨਹੀਂ ਆਏ, 10 ਲੱਖ ਵਾਲੇ ਕਾਰਡ ਜਿਹੜੇ ਸਿਹਤ ਬੀਮਾ ਯੋਜਨਾ ਦੇ, ਆਨਲਾਈਨ ਆਪ ਉਹ ਕੱਢ ਨਹੀਂ ਸਕਦੇ। ਜਿਹੜੇ ਇਹਨਾਂ ਦੇ ਸੈਂਟਰ ਹੈ ਜਿਹਨੂੰ ਇਹੋ ਬੋਲਦੇ ਆ ਕਿ ਸਾਡੇ ਸਰਵਿਸ ਸੈਂਟਰ ਹੈ, ਉਹ ਸਰਵਿਸ ਸੈਂਟਰ ਕਹਿੰਦੇ ਕਿ ਸਰਕਾਰ ਕਹਿੰਦੀ ਭਾਈ ਤੁਸੀਂ ਕੱਢ ਕੇ ਦੇਣੇ ਨੀ, ਲੋਕ ਉਡੀਕ ਰਹੇ ਹੈ। ਅੱਜ ਐਲਾਨ ਕਰ ਦਿੱਤਾ ਪੰਜਾਬ ਦੀ ਸਰਕਾਰ ਨੇ ਕਿ ਅਸੀਂ ਪੰਜਾਬ ਦੇ ਵਿੱਚ ਸਾਰੇ ਲੋਕਾਂ ਨੂੰ ਕੈਂਪ ਲਾ ਕੇ ਉਹ ਕਾਰਡ ਵੰਡਾਂਗੇ। ਹੁਣ ਇਹ ਗੱਲ ਬੜੀ ਸੌਖੀ ਸਮਝ ਆਉਂਦੀ ਹੈ ਕਿ ਅਸਲ ਵਿੱਚ ਇੱਕ ਨਵਾਂ ਈਵੈਂਟ ਡਿਜ਼ਾਈਨ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ, ਕਿਉਂਕਿ ਇਸ ਵੇਲੇ ਬਹੁਤ ਸਾਰੇ ਮੁੱਦਿਆਂ 'ਚ ਆਮ ਆਦਮੀ ਪਾਰਟੀ ਕਸੂਤਾ ਫਸੀ ਹੋਈ ਹੈ। ਗੁਲਜ਼ਾਰ ਸਿੰਘ ਆਤਮ ਹੱਤਿਆ ਮਸਲਾ ਠੰਡਾ ਨਹੀਂ ਪੈ ਰਿਹਾ, ਉਧਰੋਂ ਮੋਹਨਜੀਤ ਸ਼ੇਰੋਂ ਜਿਹੜਾ ਹਸਪਤਾਲ ਦੇ ਵਿੱਚੋਂ ਛੁੱਟੀ ਲੈ ਕੇ ਆਇਆ, ਉਹਨੂੰ ਆਉਂਦੇ ਸਾਰੀ ਕਹਿਤਾ ਕਿ ਭਾਈ ਨਸ਼ਾ ਤੇ ਹਸਪਤਾਲਾਂ ਦੇ ਅੰਦਰ ਤੱਕ ਪਹੁੰਚ ਚੁੱਕਾ ਆ। ਔਰ ਮੋਹਨਜੀਤ ਸ਼ੇਰੋਂ ਨੇ ਇੱਥੋਂ ਤੱਕ ਐਲਾਨ ਕਰ ਦਿੱਤਾ ਕਿ 13 ਤਰੀਕ ਨੂੰ ਮੈਂ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਘੇਰਨੀ, ਆਪਣੇ ਪੰਜਾਬ ਦੇ ਕਹਿੰਦੇ ਜਿਹੜੇ ਲੋਕ ਆ ਉਹਨਾਂ ਨੂੰ ਨਾਲ ਲੈ ਕੇ ਸੰਗਰੂਰ ਵਿਖੇ। ਹੁਣ ਨਸ਼ੇ ਵਾਲੇ ਮਸਲੇ ਦੇ ਵਿੱਚ ਬੜੀਆਂ ਸਾਰੀਆਂ ਉਂਗਲਾਂ ਪੰਜਾਬ ਦੀ ਸਰਕਾਰ ਤੇ ਉੱਠੀਆਂ। ਜਾਪਦਾ ਤੇ ਬੜਾ ਸਿੱਧਾ ਪਤਾ ਹੈ ਕਿ ਪੰਜਾਬ ਦੀ ਸਰਕਾਰ ਕਿਤੇ ਨਾ ਕਿਤੇ ਉਹ ਜਿੰਨਾ ਕੁਛ ਡੈਮੇਜ ਹੋਇਆ ਉਸ ਡੈਮੇਜ ਨੂੰ ਕੰਟਰੋਲ ਕਰਨ ਦੇ ਲਈ ਇੱਕ ਨਵਾਂ ਈਵੈਂਟ ਡਿਜ਼ਾਈਨ ਕਰ ਲਿਆ, ਕਿਉਂਕਿ ਜਿਹੜੇ ਕਾਰਡ ਹੈ ਇੱਕ ਆਮ ਪ੍ਰਕਿਰਿਆ ਹੈਗੀ ਹੈ, ਔਰ ਏਡੇ ਵੱਡੇ ਪੱਧਰ ਤੇ ਐਲਾਨ ਕਰਨੇ ਕਿ ਅਸੀਂ ਕੈਂਪ ਲਾਵਾਂਗੇ ਔਰ ਉਹਨਾਂ ਕੈਂਪਾਂ ਦੇ ਵਿੱਚ ਲੋਕਾਂ ਨੂੰ ਇਕੱਠੇ ਕੀਤਾ ਜਾਵੇਗਾ, ਉੱਥੇ ਇਹਨਾਂ ਦੇ ਜਿਹੜੇ ਖੇਤਰ ਦੇ ਚੌਧਰੀ ਹੋਣਗੇ ਫੋਟੋ ਕਰਾਉਣਗੇ, ਲੋਕਾਂ ਦੇ ਹੱਥਾਂ ਵਿੱਚ ਕਾਰਡ ਫੜਾਉਣਗੇ। ਪਾਰਟੀ ਇੱਕ ਗੱਲ ਜਿਹੜੀ ਹੋ ਵੀ ਚੁੱਕੀ ਹੈ, ਜਿਹੜੇ ਲੋਕਾਂ ਦੇ ਕਾਰਡ ਭਰੇ ਜਾ ਚੁੱਕੇ ਆ, ਬਕਾਇਦਾ ਬਣਾਏ ਜਾ ਚੁੱਕੇ ਆ, ਹੁਣ ਉਹ ਵੰਡਣ ਦੀ ਪ੍ਰਕਿਰਿਆ ਦਾ ਜਿਹੜਾ ਇੱਕ ਈਵੈਂਟ ਆਮ ਆਦਮੀ ਪਾਰਟੀ ਨੇ ਡਿਜ਼ਾਈਨ ਕੀਤਾ, ਨਰੋਲ ਇੱਕ ਸਿਆਸੀ ਪ੍ਰੋਗਰਾਮ ਹੈ
0: ਜੀ। ਪਨੇਸਰ ਸਾਹਿਬ ਤੁਸੀਂ ਆਉਂਦੀ ਹੋ ਜੀ।
2: ਸਤਿ ਸ੍ਰੀ ਅਕਾਲ ਦੋਵਾਂ ਵੀਰਾਂ ਨੂੰ, ਸਤਿ ਸ੍ਰੀ ਅਕਾਲ ਰਮੇਸ਼ ਜੀ ਨੂੰ, ਸਤਿ ਸ੍ਰੀ ਅਕਾਲ
0: ਜੀ।
2: ਰਮੇਸ਼ ਜੀ ਦੱਸੋਗੇ ਕਾਂਗਰਸ ਜਨਤਾ ਪਾਰਟੀ ਵਾਲੇ ਵੀ ਪੰਜਾਬ ਆਏ ਨੇ, ਪਲੀਜ਼ ਦੱਸੋਗੇ ਜੀ ਕੀ ਕੀਤਾ ਉਹਨਾਂ ਨੇ ਪੰਜਾਬ ਆ ਕੇ? ਥੈਂਕ ਯੂ ਸਰ, ਮੈਂ ਆਬਜੈਕਟ ਸੁਣਦਾ
0: ਜੀ।
1: ਦੇਖੋ ਕਾਂਗਰਸ ਜਨਤਾ ਪਾਰਟੀ ਅਜੇ ਸਿਆਸਤ ਦੇ ਮੈਦਾਨ ਵਿੱਚ ਸਿੱਧੇ ਪੱਧਰੇ ਤੌਰ ਤੇ ਨਹੀਂ ਨਿਤਰੀ, ਨਾ ਉਹਨਾਂ ਨੇ ਕੋਈ ਬਹੁਤ ਏਦਾਂ ਦਾ ਇਸ਼ਾਰਾ ਦਿੱਤਾ ਕਿ ਅਸੀਂ ਸਿਆਸਤ ਦੇ ਵਿੱਚ ਨਿਤਰਨਾ ਆ ਜਾਂ ਕਿਸੇ ਪਾਰਟੀ ਨਾਲ ਜਾਣਾ ਆ ਜਾਂ ਕਿਸੇ ਪਾਰਟੀ ਦਾ ਸਮਰਥਨ ਕਰਨਾ। ਜਿਹੜਾ ਪੰਜਾਬ ਵਿੱਚ ਆਉਣਾ ਜਾਂ ਹੋਰ ਸੂਬਿਆਂ ਚ ਜਾਣਾ, ਵੈਸੇ ਆ ਤਾਜ਼ਾ ਤਰੀਨ ਮੈਂ 5-7 ਦਿਨ ਦੀ ਗੱਲ ਕਰਾਂ ਤੇ ਕਾਂਗਰਸ ਪਾਰਟੀ ਦਾ ਜਿਹੜਾ ਮੁੱਖ ਕਰਤਾ ਧਰਤਾ ਕੋਈ ਪੰਜਾਬ ਨਹੀਂ ਆਇਆ, ਬੀਤੇ ਦਿਨਾਂ ਚ ਜ਼ਰੂਰ ਆਏ ਆ, ਉਹ ਆਪਣੇ ਪ੍ਰਚਾਰ ਲਈ ਆਉਂਦੇ ਨੇ, ਉਹ ਆਪਣੀ ਜਿਹੜੀ ਉਹਨਾਂ ਦਾ ਇਸ ਵੇਲੇ ਮਿਸ਼ਨ ਚੱਲ ਰਿਹਾ ਆ ਕਿ ਜਿਹੜਾ ਪੇਪਰ ਲੀਕ ਹੁੰਦੇ ਨੇ ਉਹਨੂੰ ਕਿਵੇਂ ਕੰਟਰੋਲ ਕਰਨਾ, ਐਜੂਕੇਸ਼ਨ ਨੂੰ ਕਿਵੇਂ ਪ੍ਰਮੋਟ ਕਰਨਾ, ਉਹਨੂੰ ਲੈ ਕੇ ਉਹ ਕੰਮ ਕਰ ਰਹੇ। ਇਸ ਤੋਂ ਇਲਾਵਾ ਸਿਆਸੀ ਤੌਰ ਤੇ ਅਜੇ ਕਾਂਗਰਸ ਜਨਤਾ ਪਾਰਟੀ ਨੇ ਕੋਈ ਵੀ ਐਲਾਨ ਨਹੀਂ ਕੀਤਾ, ਨਾ ਕਿਸੇ ਪਾਰਟੀ ਦੇ ਸਮਰਥਨ ਦਾ, ਦੇਣ ਦਾ ਸਮਰਥਨ ਜਾਂ ਸਮਰਥਨ ਲੈਣ ਦਾ ਕੋਈ ਵੀ ਐਲਾਨ ਕਾਂਗਰਸ ਜਨਤਾ ਪਾਰਟੀ ਨਹੀਂ ਕੀਤਾ।
0: ਸੰਧੂ ਸਾਹਿਬ ਜੀ ਆਏ ਨੂੰ ਜੀ,
3: ਕੁਸ਼ਚਨ ਹੈ ਰਮੇਸ਼ ਜੀ ਨੂੰ
0: ਜੀ,
3: ਕੀ ਕਦੀ ਸਾਨੂੰ ਦਿੱਲੀ ਆ ਕੇ ਕੋਈ ਚਲਾਉਂਦਾ, ਕਦੀ ਕਾਂਗਰਸ ਆ ਕੇ ਚਲਾਉਂਦੇ ਆ? ਪੰਜਾਬੀ ਮਿਹਨਤੀ ਕੌਮ ਆ, ਅਸੀਂ ਇੰਨੇ ਪੜ੍ਹੇ ਲਿਖੇ ਕਿ ਅਸੀਂ ਆਪਣੀ ਅਗਵਾਈ ਆਪ ਨਹੀਂ ਕਰ ਸਕਦੇ, ਕਿ ਸਾਨੂੰ ਇਹ ਬਾਹਰਲੇ ਲੋਕ ਆ ਕੇ ਦੱਸਣਗੇ ਕਿ ਤੁਸੀਂ ਕਿੱਦਾਂ ਰਹਿਣਾ ਜਾਂ ਕਿੱਦਾਂ ਕਰਨਾ ਵਾ? ਤੁਹਾਡੇ ਸਾਹਮਣੇ ਰਣਜੀਤ ਸਿੰਘ ਉਹ ਬੰਦਾ ਸੀ ਜਿਹੜਾ ਛੋਟੇ ਜਿਹਾ ਕਰਦਾ ਸੀ 5 ਫੁੱਟ 1 ਇੰਚ ਔਰ ਬਿਨਾਂ ਐਜੂਕੇਸ਼ਨ ਤੋਂ, ਉਸ ਬੰਦੇ ਨੇ 50 ਸਾਲ ਤੋਂ 40 ਸਾਲ ਰਾਜ ਕੀਤਾ, ਵੱਖਰੀ ਗਲਤ ਕਈ ਸਮੱਸਿਆਵਾਂ ਆਈਆਂ। ਰਮੇਸ਼ ਜੀ ਦੱਸੋ ਕਿ ਪੰਜਾਬੀ ਅਸੀਂ ਕਿੱਧਰ ਨੂੰ ਜਾ ਰਹੇ, ਮੈਂ ਸੁਣਨਾ ਚਾਹੂੰਗਾ ਤੁਹਾਡੇ ਕੋਲ। ਥੈਂਕ
0: ਯੂ।
1: ਦੇਖੋ ਜਿਹੜਾ ਮੌਜੂਦਾ ਰਾਜਨੀਤਿਕ ਢਾਂਚਾ ਆ, ਇਹਦੇ ਵਿੱਚ ਇੱਕ ਚੀਜ਼ ਬੜੀ ਸਿੱਧੀ ਪੱਧਰੀ ਹੈ ਕਿ ਜਿਹੜੀਆਂ ਸਿਆਸੀ ਪਾਰਟੀਆਂ ਇਸ ਵੇਲੇ ਰਾਜ ਕਰ ਰਹੀਆਂ ਨੇ ਜਾਂ ਜਿਹਨਾਂ ਨੇ ਬੀਤੇ ਸਮੇਂ ਰਾਜ ਕੀਤਾ ਜਾਂ ਜਿਹੜੀਆਂ ਹੋਰ ਕਤਾਰ ਵਿੱਚ ਖੜੀਆਂ ਨੇ, ਚਾਹੇ ਗੱਲ ਮੈਂ ਪੰਜਾਬ ਦੀ ਕਰਾਂ, ਚਾਹੇ ਹਰਿਆਣੇ ਦੀ ਕਰਾਂ, ਚਾਹੇ ਉੱਤਰ ਪ੍ਰਦੇਸ਼ ਦੀ ਕਰਾਂ, ਚਾਹੇ ਕੋਈ ਵੀ ਕਰੀਏ, ਇਹ ਸਾਰੀਆਂ ਸਿਆਸੀ ਪਾਰਟੀਆਂ ਕਿਤੇ ਨਾ ਕਿਤੇ ਇੱਕੋ ਜਿਹੀ ਪਾਲਿਸੀ ਤੇ ਚੱਲ ਰਹੀਆਂ ਹੈ। ਇੱਕੋ ਜਿਹੀ ਪਾਲਿਸੀ ਤੋਂ ਭਾਵ ਹੈ ਕਿ ਜਿਹੋ ਜਿਹਾ ਦੁਨੀਆਂ ਦਾ ਕਾਰਪੋਰੇਟ ਚਾਹੁੰਦਾ ਹੈ ਕਿ ਇਹੋ ਜਿਹਾ ਸਮਾਜਿਕ ਸਟਰਕਚਰ ਹੋਣਾ ਚਾਹੀਦਾ, ਉਹੋ ਜਿਹਾ ਸਮਾਜਿਕ ਸਟਰਕਚਰ ਇਹ ਪਾਰਟੀਆਂ ਕਬੂਲ ਕਰ ਚੁੱਕੀਆਂ, ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਖਾਸ ਆਦਮੀ ਪਾਰਟੀ ਹੈ। ਫਿਰ ਮੈਨੂੰ ਲੱਗਦਾ ਕਿ ਸੋਚਿਓ ਦਿੱਲੀ ਸ਼ਬਦ ਹੀ ਨਹੀਂ ਰਹਿ ਜਾਂਦਾ, ਮੰਨ ਲਓ ਦਿੱਲੀ ਤੋਂ ਨਾ ਵੀ ਚੱਲਣ, ਮੈਂ ਕਹਿੰਦਾ ਜੀ ਸੰਗਰੂਰ ਤੋਂ ਚੱਲ ਪੈਣ, ਅਸੀਂ ਹੋਰ ਤੈਅ ਕਰ ਲਈਏ। ਜਿੰਨਾ ਚਿਰ ਪੋਲੀਟੀਕਲ ਪਾਰਟੀ ਨੇ ਆਪਣਾ ਚੋਣ ਮੈਨੀਫੈਸਟੋ ਜਾਂ ਆਪਣਾ ਜਿਹੜਾ ਉਹਦਾ ਪ੍ਰਿੰਸੀਪਲ ਹੈ, ਜਿਹੜੀ ਉਹਦੀ ਪਾਲਿਸੀ ਹੈ ਜਾਂ ਜਿਹੜਾ ਉਹਦਾ ਆਦੇਸ਼ ਹੈ, ਉਹ ਵੀ ਬਾਕੀ ਪਾਰਟੀਆਂ ਵਰਗਾ ਆ, ਉਸੇ ਢੰਗ ਦੇ ਨਾਲ ਲੋਕਾਂ ਨੂੰ ਚਲਾਉਣਾ ਹੈ, ਉਸੇ ਢੰਗ ਨਾਲ ਲੋਕਾਂ ਨੂੰ ਕੁੱਟਣਾ ਹੈ, ਉਸੇ ਢੰਗ ਦੇ ਨਾਲ ਹੀ ਨੌਕਰੀਆਂ ਦੇਣੀਆਂ, ਉਸੇ ਢੰਗ ਦੇ ਨਾਲ ਹੀ ਫ੍ਰੀ ਦੀਆਂ ਯੋਜਨਾਵਾਂ ਦੇਖ ਕੇ ਲੋਕਾਂ ਦੀਆਂ ਵੋਟਾਂ ਠੱਗਣੀਆਂ, ਪਾਰਟੀ ਦਾ ਨਾਂ ਕੋਈ ਵੀ ਹੋਵੇ, ਫਿਰ ਚਾਹੇ ਦਿੱਲੀ ਤੋਂ ਚਲੇ ਚਾਹੇ ਅੰਮ੍ਰਿਤਸਰ ਤੋਂ ਚਲੇ, ਫਰਕ ਹੀ ਕੋਈ ਨਹੀਂ ਹੈ। ਸੋ ਮੈਨੂੰ ਲੱਗਦਾ ਕਿ ਹੁਣ ਰੌਲਾ ਦਿੱਲੀ ਦਾ ਨਹੀਂ ਰਹਿ ਗਿਆ, ਹੁਣ ਗੱਲ ਆਹਮੋ ਸਾਹਮਣੇ ਦੀ ਹੈ ਕਿ ਕਿਹੜੀ ਪਾਰਟੀ ਲੋਕਾਂ ਦੀ ਗੱਲ ਕਰਦੀ ਹੈ, ਕਿਹੜੀ ਪਾਰਟੀ ਸੰਸਾਰ ਵਿਆਪੀ ਜਾਂ ਦੇਸ਼ ਵਿਆਪੀ ਪਾਲਿਸੀਆਂ ਦੇ ਅਗੇਂਸਟ ਖੜਦੀ, ਉਹਦੇ ਵਿਰੋਧ ਖੜਦੀ ਹੈ। ਜਿੰਨਾ ਚਿਰ ਇਹ ਮਸਲਾ ਨਹੀਂ ਹੱਲ ਹੋਵੇਗਾ, ਉਨਾ ਚਿਰ ਮੈਨੂੰ ਲੱਗਦਾ ਕਿ ਚਾਹੇ ਦਿੱਲੀ ਹੈ ਚਾਹੇ ਅੰਮ੍ਰਿਤਸਰ ਹੈ ਕੋਈ ਫਰਕ ਨਹੀਂ ਪੈਣਾ। ਉਵੇਂ ਰਾਜਨੀਤਿਕ ਤੌਰ ਤੇ ਗੱਲ ਤੁਹਾਡੀ ਠੀਕ ਹੈ ਕਿ ਜੇ ਅੱਜ ਦੀ ਵੀ ਤਾਜ਼ਾ ਤਰੀਨ ਗੱਲ ਕਰੀਏ ਤੇ ਭਾਵੇਂ ਕਹਿ ਨੂੰ ਆਮ ਆਦਮੀ ਪਾਰਟੀ ਪੰਜਾਬ ਦੀ ਪਾਰਟੀ ਹੈ, ਪੰਜਾਬ ਦੇ ਲੋਕਾਂ ਦੀ ਚੁਣੀ ਸਰਕਾਰ ਹੈ, ਪਰੰਤੂ ਅਰਵਿੰਦ ਕੇਜਰੀਵਾਲ ਦਾ ਉੱਥੇ 100% ਸਿੱਧੇ ਤੌਰ ਤੇ ਪ੍ਰਭਾਵ ਔਰ ਦਖਲ ਅੰਦਾਜ਼ੀ ਹੈ।
0: ਜੀ ਰਮੇਸ਼ ਜੀ ਆਪਾਂ ਇੱਕ ਕਾਲ ਲੈ ਲੈਂਦੇ, ਉਸ ਤੋਂ ਬਾਅਦ ਫਿਰ ਰੈਪ ਅਪ ਕਰ ਲਾਂਗੇ। ਕੈਪਟਨ ਸਾਹਿਬ ਜੀ ਆਇਆਂ ਨੂੰ ਜੀ।
4: ਹਾਂਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ।
4: ਹੁਸ਼ਿਆਰਪੁਰੀ ਜੀ ਜੋ ਚੰਨੀ ਸਾਹਿਬ ਸਟੈਪ ਲੈ ਰਹੇ ਹੈ, ਮੇਰੇ ਖਿਆਲ ਅਨੁਸਾਰ ਅੱਗੇ ਚੱਲ ਕੇ ਉਹਦੇ ਲਈ ਘਾਟੇ ਦਾ ਸੌਦਾ ਰਹੂਗਾ। ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ?
1: ਦੇਖੋ, ਜੇ ਤੇ ਚੱਲਣਾ ਬਿਲਕੁਲ ਸੱਚ, ਤੇ ਮੈਨੂੰ ਇਹ ਲੱਗਦਾ ਕਿ ਚਾਹੇ ਚਰਨਜੀਤ ਸਿੰਘ ਚੰਨੀ ਚਾਹੇ ਹੋਰ ਕਾਂਗਰਸੀ ਬਹੁਤ ਸਾਰੇ ਲੀਡਰ, ਖਾਸ ਕਰਕੇ ਮੈਂ ਜੇ ਚਰਨਜੀਤ ਚੰਨੀ ਦੀ ਗੱਲ ਕਰਾਂ, ਉਹ ਵੀ ਕਿਤੇ ਨਾ ਕਿਤੇ ਵੱਡੇ ਵਹਿਮ ਦਾ ਸ਼ਿਕਾਰ ਹੋ ਗਿਆ ਕਿ ਸ਼ਾਇਦ ਸਾਰਾ ਪੰਜਾਬ ਉਹਨੂੰ ਚਾਹੁੰਦਾ। ਮੈਨੂੰ ਇਹ ਮਹਿਸੂਸ ਹੁੰਦਾ ਕਿ ਚਰਨਜੀਤ ਚੰਨੀ ਕੋਈ ਏਡੇ ਵੱਡੇ ਤੱਤ ਦਾ ਲੀਡਰ ਨਹੀਂ ਸੀ ਜਿੱਦਾਂ ਉਹ ਆਪਣੇ ਆਪ ਨੂੰ ਪੇਸ਼ ਕਰ ਰਿਹਾ। ਉਹ ਵੱਖਰੀ ਗੱਲ ਹੈ ਕਿ ਉਹਦਾ ਇੱਕ ਕਾਰਨ ਹੈ, ਕਾਰਨ ਇਹ ਹੈ ਕਿ ਇੱਕ ਸਮਾਂ ਏਦਾਂ ਦਾ ਸੀ ਉਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਪਾਰਟੀ ਨੇ ਮੌਕਾ ਦੇ ਦਿੱਤਾ। ਹਾਲਾਂਕਿ ਉਦੋਂ ਵੀ ਆਪਾਂ ਜੇ ਉਸ ਵੇਲੇ ਦੀ ਕਾਂਗਰਸ ਦੇ ਹਾਲਾਤ ਵੇਖੀਏ, ਪੰਜਾਬ ਕਾਂਗਰਸ ਦੀ ਸਿਆਸਤ ਵੇਖੀਏ, ਤੇ ਚਰਨਜੀਤ ਸਿੰਘ ਚੰਨੀ ਤੋਂ ਵੱਡੇ ਕੱਦ ਦੇ ਚਿਹਰੇ ਬਥੇਰੇ ਸੀ, ਪਰੰਤੂ ਹਾਈ ਕਮਾਂਡ ਨੇ ਦਲਿਤ ਵੋਟ ਬੈਂਕ ਨੂੰ ਪ੍ਰਭਾਵਿਤ ਕਰਨ ਲਈ, ਦਲਿਤ ਵੋਟ ਬੈਂਕ ਨੂੰ ਆਕਰਸ਼ਿਤ ਕਰਨ ਲਈ ਇਹ ਫੈਸਲਾ ਲਿਆ। ਚਰਨਜੀਤ ਸਿੰਘ ਚੰਨੀ ਉੱਪਰ ਦਾ ਲੀਡਰ ਬਣ ਗਿਆ। ਅੱਜ ਉਹ ਚਰਨਜੀਤ ਸਿੰਘ ਚੰਨੀ ਇਹ ਪੇਸ਼ ਕਰ ਰਿਹਾ ਲੋਕਾਂ ਵਿੱਚ ਕਿ ਭਾਈ ਮੇਰੇ ਤੋਂ ਵੱਡਾ ਕੋਈ ਲੀਡਰ ਹੀ ਨਹੀਂ ਹੈ। ਹੁਣ ਹਾਈ ਕਮਾਂਡ ਕਸੂਤੀ ਫਸ ਗਈ ਹੈ, ਉਹ ਇਹ ਕਹਿ ਨਹੀਂ ਸਕਦੀ ਕਿ ਚਰਨਜੀਤ ਚੰਨੀ ਛੋਟਾ ਆ। ਜੇ ਛੋਟਾ ਤੇ ਭਾਈ ਤੁਸੀਂ ਮੁੱਖ ਮੰਤਰੀ ਕਿਉਂ ਬਣਾਇਆ? ਉਹੀ ਸਵਾਲ ਤੁਸੀਂ ਕੈਪਟਨ ਸਾਹਿਬ ਖੜਾ ਕਰਤਾ ਕਿ ਹੁਣ ਜਿਹੜੇ ਸਵਾਲ ਚਰਨਜੀਤ ਸਿੰਘ ਚੰਨੀ ਆਪ ਖੜੇ ਕਰ ਰਿਹਾ, ਕੱਲ ਨੂੰ ਇਹਨੂੰ ਕਸੂਤਾ ਜਾਣਾ ਆ। ਸੋ ਰਾਜਨੀਤਿਕ ਲੋਕਾਂ ਦੀ ਜਿਹੜੀ ਦਾਸਤਾਂ ਆ, ਇਹ ਰਾਜਨੀਤਿਕ ਹੀ ਹੈਗੀ ਹੈ, ਤੇ ਰਾਜਨੀਤਿਕ ਦਾਸਤਾਂ ਇਹਨਾਂ ਤੇ ਆਪ ਹੀ ਭਾਰੀ ਪੈਂਦੀ ਹੈ ਔਰ ਪੈ ਵੀ ਰਹੀ ਹੈ। ਬਾਕੀ ਕਾਂਗਰਸ ਦੀ ਗੱਲ ਮੈਂ ਪਹਿਲਾਂ ਹੀ ਕਰ ਚੁੱਕਾ ਕਿ ਕਾਂਗਰਸ ਇਸ ਵੇਲੇ ਬਹੁਤ ਦੇਰੀ ਨਾਲ ਚੱਲ ਰਹੀ ਹੈ ਔਰ ਪੰਜਾਬ ਦੇ ਵਿੱਚ ਉਹਦਾ ਲਗਾਤਾਰ ਰਾਜਨੀਤਿਕ ਨੁਕਸਾਨ ਹੋ ਰਿਹਾ ਹੈ।
0: ਜੀ ਬਹੁਤ ਬਹੁਤ ਧੰਨਵਾਦ ਭਾਜੀ, ਤੁਸੀਂ ਸਾਨੂੰ ਵੱਖ ਵੱਖ ਖਬਰਾਂ ਤੋਂ ਜਿਹੜਾ ਅਪਡੇਟ ਦਿੱਤਾ ਪੰਜਾਬ ਜਾਂ ਭਾਰਤ ਦੇ ਵਿੱਚ ਕੀ ਕੁਝ ਵਾਪਰ ਰਿਹਾ। ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ। ਰਮੇਸ਼ ਹੁਸ਼ਿਆਰਪੁਰੀ ਜੀ ਸਾਡੇ ਨਾਲ ਪੰਜਾਬ ਤੋਂ ਜੁੜੇ ਸੀ, ਉੱਥੇ ਦੀਆਂ ਤਾਜ਼ਾ ਤਰੀਨ ਖਬਰਾਂ ਲੈ ਕੇ। ਸੋ ਮਜ਼ਾ ਆ ਜਾਂਦਾ ਭਾਜੀ ਖਬਰਾਂ ਸੁਣ ਕੇ,
5: ਮਜ਼ਾ ਆਉਂਦਾ ਇਹਨਾਂ ਦੀ ਆਵਾਜ਼ ਹੀ ਇੰਨੀ ਕਹਿੰਦੋ ਇੱਕ ਸੁਣਨ ਨੂੰ ਵਧੀਆ ਲੱਗਦੀ ਆ, ਤੇ ਲਿਸਨਰਸ਼ਿਪ ਵੀ ਸਾਡੀ ਜਿਹੜੇ ਸਰੋਤੇ ਉਹ ਵੀ ਉਹਨੂੰ ਲਾਈਕ ਕਰਦੇ ਆ, ਤੇ ਨਾਲ ਨਾਲ ਕੋਈ ਵੀ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣੀ ਆ, ਕ੍ਰਿਟੀਕਲ ਇਲਨੈਸ ਬਾਰੇ ਜਾਣਕਾਰੀ ਲੈਣੀ ਆ, ਆਪਣਾ ਵੀ ਮੈਸੇਜ ਦੇ ਲਾਈਫ ਬਾਰੇ, ਕ੍ਰਿਟੀਕਲ ਇਲਨੈਸ ਬਾਰੇ, ਡਿਸੇਬਿਲਟੀ ਪਲਾਨ ਬਾਰੇ, ਤੁਸੀਂ ਆਪਣੇ ਆਪ ਨੂੰ ਤੇ ਆਪਣੀ ਫੈਮਿਲੀ ਨੂੰ ਕਿਵੇਂ ਸਿਕਿਓਰ ਕਰਨਾ, ਕੋਈ ਵੀ ਪਲਾਨ ਰਿਵਿਊ ਕਰਨੇ ਆ ਤਾਂ ਤੁਸੀਂ ਮੈਨੂੰ ਐਨੀ ਟਾਈਮ ਕਾਲ ਕਰ ਸਕਦੇ ਹੋ 416-843-5456 ਤੇ ਹੀ। ਸਾਡਾ ਆਫਿਸ ਹੈਗਾ ਜੀ ਮੇਫੀਲਡ ਮਕਵੀਨ ਦੇ ਕਾਰਨਰ ਤੇ ਪੈਟਰੋ ਗੈਸ ਸਟੇਸ਼ਨ ਤੋਂ ਮੋਹਰੇ, ਸਾਡੇ ਆਫਿਸ ਦੇ ਸਾਈਨ ਟੋਪ ਚੋਇਸ ਇੰਸ਼ੋਰੈਂਸ ਦਿਸਦੇ ਆ, ਤੁਸੀਂ ਆਫਿਸ ਆ ਕੇ ਵਿਜ਼ਿਟ ਕਰ ਸਕਦੇ ਹੋ ਤੇ ਮੈਨੂੰ ਕਾਲ ਕਰ ਸਕਦੇ ਹੋ 416-843-5456 ਤੇ ਹੀ। ਤੇ ਸ਼ੰਮੀ ਬਾਜੀ ਫਰਾਈਡੇ ਆ, ਚੱਕ ਕੇ ਰੱਖੀਏ ਕੰਮ ਨੂੰ
0: ਜੀ, ਆ ਰਿਹਾ ਜੀ ਗੀਤ ਲਾ ਰਹੇ ਆ,
5: ਗੀਤ ਲਾਓ ਜੀ ਹੁਣ
0: ਤੁਹਾਡੀ ਪਸੰਦ ਦਾ ਲਾ ਦਿੰਦੇ ਕੋਈ ਗੀਤ,
5: ਪਹਿਲਾਂ ਖਾਨ ਸਾਹਿਬ ਦਾ ਲਾ ਦੋ, ਫਿਰ ਆਪਾਂ ਕੱਲ ਇੱਕ ਗਾਣਾ ਸਰਚ ਕੀਤਾ ਸੀਗਾ
0: ਕਿਹੜਾ ਦੱਸੋ,
5: ਰੀਲਾਂ ਵਾਲਾ ਡੈਕ, ਉਹ ਆਪਾਂ ਜਰੂਰ ਲਾ ਕੇ ਜਾਵਾਂਗੇ।
0: ਅੱਛਾ ਡੈਕ ਲੱਗਦੇ ਹੁੰਦੇ ਸੀ ਪਹਿਲਾਂ?
5: ਮੈਂ ਬਹੁਤ ਸੁਣਿਆ
0: ਆਪਾਂ ਰਿਕਾਰਡਿੰਗ, ਤੁਸੀਂ ਡੈਕ ਕਿੱਥੇ ਲਾਇਆ ਸੀ?
5: ਮੈਂ ਜੀ ਮੈਂ ਦੱਸਦਾ, ਮੇਰੇ ਕੋਲ ਆਪਣੇ ਪਿੰਡਾਂ ਚ ਬੈਠ ਕੇ ਬਣਾਈ ਹੁੰਦੀ ਆ,
0: ਅੱਛਾ
5: ਬੈਠ ਕੇ ਦੇ ਵਿੱਚ ਲਾ ਕੇ ਉੱਪਰ ਇੱਕ ਆਪਾਂ ਕਹਿੰਦੇ ਨਾ ਰੋਸ਼ਨ ਦਾ ਸਪੀਕਰ ਲਾ
0: ਹੋਇਆ,
5: ਸਪੀਕਰ ਲਾ ਕੇ ਸਾਰੇ ਵਿਹੜੇ ਚ ਆਵਾਜ਼ ਆਵੇ ਤਾਂ ਕੰਮ ਕਰੀਏ, ਨਜ਼ਾਰੇ ਲਾਓ।
0: ਅੱਛਾ ਇੱਕ ਮੈਨੂੰ ਸਰੋਤਿਆਂ ਨੂੰ ਵੀ ਆਪਾਂ ਪੁੱਛ ਲੈਂਦੇ, ਡੈਕ ਇਹ ਹੈ ਕੀ ਚੀਜ਼ ਹੈ? ਮਤਲਬ ਕਿ ਇੱਕ ਆਮ ਜਿਹੜੇ ਹੁੰਦੇ ਸੀਗੇ ਟੇਪ ਰਿਕਾਰਡਰ,
5: ਇੱਕ ਟੇਪ ਰਿਕਾਰਡਰ ਹੁੰਦੇ ਸੀ, ਇੱਕ ਹੁੰਦੇ ਸੀ ਡੈਕ ਵੱਡੀ,
0: ਉਹ ਮੈਂ ਤਾਂ ਸਰੋਤੇ ਨੂੰ, ਤੁਸੀਂ ਆਪ ਹੀ ਆਪਾਂ ਸਰੋਤੇ ਨੂੰ ਪੁੱਛ,
5: ਸਰੋਤੇ ਨੂੰ ਪੁੱਛ ਲੈਂਦੇ ਆ,
0: ਤੁਸੀਂ ਦੱਸ ਹੀ ਦਿੱਤਾ ਹੁਣ ਦੱਸ ਹੀ ਦਿਓ।
5: ਨਹੀਂ ਚਲੋ ਕੋਈ ਨੀ, ਸਰੋਤੇ ਵੀ ਦੱਸ ਦੇਣਗੇ ਕਿੱਥੋਂ ਬਣਦੇ
0: ਆ, ਕਿੱਥੇ ਕਿੱਥੇ ਡੈਕ ਆ ਜਿਹੜੇ ਇਹਦੇ ਰੱਖੇ ਜਾਂਦੇ,
5: ਹੋਰ ਪੁੱਛ ਲੈਂਦੇ ਆ,
0: ਹਲਾਏ ਜਾਂਦੇ।
5: ਦੱਸੋ ਵੀ ਇਹ ਆਪਣੇ ਇੱਕ ਨਵੇਂ ਸ਼ਹਿਰ ਦੇ ਏਰੀਏ ਚ ਇੱਕ ਛੋਟਾ ਸ਼ਹਿਰ ਆ, ਕਿਹੜਾ ਸ਼ਹਿਰ ਸੀ ਜਿੱਥੇ ਡੈਕ ਬਣਦੇ ਸੀ?
0: ਅੱਛਾ ਉਹ ਖਾਸ ਸੀ,
5: ਉੱਥੇ ਬਣਦੇ ਸੀ,
0: ਮਤਲਬ ਖਾਸੀਆਂ ਸੀਗੀ ਵੀ ਡੈਕ ਉੱਥੋਂ ਬਣ ਕੇ ਆਉਂਦੇ ਤੇ ਉਹ ਬੜੇ ਕਾਮਯਾਬ ਹੁੰਦੇ। ਲਓ ਜੀ ਹਲੇ ਸਰੋਤਿਆਂ ਸਾਹਮਣੇ ਇਹ ਸਵਾਲ ਹੈ ਜਿਹੜਾ ਰੱਖ ਦਿੱਤਾ। ਦੱਸਿਓ ਨਵਾਂ ਸ਼ਹਿਰ ਦੇ ਕੋਲ ਕਹਿੰਦੇ ਇੱਕ ਛੋਟਾ ਜਿਹਾ ਖਾਸ ਕਸਬਾ, ਉੱਥੇ ਜਿਹੜੇ ਡੈਕ ਆ ਜਿਹੜੇ ਖਾਸ ਤੌਰ ਤੇ ਤਿਆਰ ਕੀਤੇ ਜਾਂਦੇ ਸੀ। ਅੱਛਾ ਤੇ ਤੁਸੀਂ ਭਾਜੀ ਉਹਨਾਂ ਨੇ ਤਾਂ ਦੱਸਿਆ ਗੁਰਦੇਵ ਭਾਜੀ ਇਹਨਾਂ ਨੇ ਤਾਂ ਰੋਸ਼ਨਦਾਨ ਚ ਡੈੱਕ ਰੱਖਿਆ ਸੀਗਾ, ਤੁਸੀਂ ਇਹ ਜਿਹੜਾ ਡੈੱਕ ਕਿੱਥੇ ਰੱਖ ਕੇ ਸੁਣਦੇ ਸੀ? ਹਾਂਜੀ, ਸੋ ਸ਼ਾਇਦ ਕੁਝ ਕੁ ਯਾਦਾਂ ਜਿਹੜੀਆਂ ਮੈਂ ਤਾਂ ਆਪ ਪਿੱਛੇ ਚਲੇ ਗਿਆ ਜਿਹਦੀ ਡੈੱਕ ਦੀ ਤੁਸੀਂ ਗੱਲ ਕੀਤੀ, ਰੀਲਾ ਵਾਲਾ ਡੈੱਕ। ਹਾਂਜੀ, ਸੋ ਸਟੂਡੀਓ ਦਾ ਨੰਬਰ 905-673-3337 9056733337 ਤੇ ਦੋਸਤੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਿੱਧੂ ਸਾਹਿਬ, ਤੁਹਾਡੀ ਕਾਲ ਆਈ ਸੀਗੀ, ਮੈਨੂੰ ਲੱਗਦਾ ਭਾਜੀ ਹੋਣਾ ਤੋਂ ਤੁਸੀਂ ਸਵਾਲ ਕੋਈ ਪੁੱਛਣਾ ਹੋਣਾ, ਡਰੋਪ ਹੋ ਗਈ। ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਨੇ, ਬਲਵੀਰ ਕੌਰ ਜੀ ਇੱਕ ਜਾਣਿਆ ਪਛਾਣਿਆ ਨਾਮ ਹੈ। ਖਾਸੀਅਤ ਇਹ ਹੈ ਵੀ ਨਾਲ ਦੀ ਨਾਲ ਜਿੱਥੇ ਇਹ ਤੁਹਾਡੇ ਦੰਦਾਂ ਮਸੂੜਿਆਂ ਜਾਂ ਓਰਲ ਹੈਲਥ ਸਰਵਿਸਿਸ ਪ੍ਰੋਵਾਈਡ ਕਰਦੇ ਆ, ਨਾਲ ਦੀ ਨਾਲ ਪ੍ਰੀਕੋਸ਼ਨਸ ਵੀ ਦੱਸਦੇ ਆ ਵੀ ਕਿੱਦਾਂ ਆਪਾਂ ਆਪਣੇ ਦੰਦਾਂ ਦੀ ਮਸੂੜਿਆਂ ਦੀ ਲਾਈਫ ਹੈ ਜਿਹੜੀ ਉਹ ਵਧਾ ਸਕਦੇ ਹਾਂ। ਕੁਝ ਕੁ ਥੋੜੀ ਜਿਹੀਆਂ ਪ੍ਰੀਕੋਸ਼ਨਸ ਹੁੰਦੀਆਂ ਨੇ ਭਾਜੀ, ਬਸ ਉਹ ਜੇ ਕਰ ਲਈਆਂ ਸਾਡੇ ਮੂੰਹ ਜੇ ਸਵਸਥ ਹੈਗਾ ਆ ਤਾਂ ਸਾਡੀ ਸਰੀਰ ਆ ਜਿਹੜਾ ਉਹ ਵੀ ਆ ਜਿਹੜਾ ਨਰੋਇਆ ਰਹੇਗਾ। ਹਾਂਜੀ, ਸੋ ਇਸ ਕਰਕੇ ਦੋਸਤੋ ਬ੍ਰੇਸਿਸ ਜੇ ਬੱਚਿਆਂ ਦੇ ਕਈ ਵਾਰ ਪਵਾਉਣੇ ਹੁੰਦੇ ਏਜ ਆ ਜਾਂਦੀ, ਜਾਂ ਫਿਰ ਜਿਹੜਾ ਤੁਸੀਂ ਆਪਣੀ ਕੋਈ ਪ੍ਰੋਫੈਸ਼ਨਲ ਕਲੀਨਿੰਗ ਜਾਂ ਪਰਿਵਾਰ ਪੂਰੇ ਪਰਿਵਾਰ ਦੀ ਪ੍ਰੋਫੈਸ਼ਨਲ ਕਲੀਨਿੰਗ ਕਰਾਉਣਾ ਚਾਹੁੰਦੇ ਹੋ ਤਾਂ ਸਿਰਫ ਤੁਸੀਂ ਇੱਕ ਕਾਲ ਕਰਨੀ ਹੈ। ਜੇ ਬਾਈ ਚਾਂਸ ਨੰਬਰ ਆ ਜਿਹੜਾ ਨਹੀਂ ਲੱਗਦਾ ਪਿਆ, ਨਹੀਂ ਨੋਟ ਹੋਇਆ, ਆਫਟਰ ਦਾ ਪ੍ਰੋਗਰਾਮ ਨੰਬਰ ਸਾਡੇ ਤੋਂ ਲੈ ਲਿਓ। ਸਾਰੀਆਂ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਕੰਮ ਕਰਦੇ ਨੇ ਬਲਵੀਰ ਕੌਰ ਜੀ, ਸਮਾਈਲਸ ਔਨ ਵੀਲਸ ਪ੍ਰੋਗਰਾਮ ਦਾ ਹਵਾਲਾ ਜਿਹੜਾ ਇਹ ਜ਼ਰੂਰ ਦੇ ਦਿਆ ਕਰੋ ਵੀ ਸ਼ੰਮੀ ਭੱਠਲ ਨੂੰ ਸੁਣ ਕੇ ਆਏ ਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗੇ। ਨੰਬਰ ਹੈ ਜੀ 6479690008 ਤੇ ਸੰਪਰਕ ਕਰ ਸਕਦੇ ਹੋ। ਤੇ ਭੰਗੜਿਆਂ ਵਾਸਤੇ ਮੈਨੂੰ ਆਫਟਰ ਦਾ ਪ੍ਰੋਗਰਾਮ ਆਉਂਦੇ ਭਾਜੀ, ਤੁਸੀਂ ਭੰਗੜਾ ਸਿਖਾਉਂਦੇ ਹੋ? ਮੈਂ ਕਿਹਾ ਜੀ ਮੈਨੂੰ ਤਾਂ ਹੁਣ ਟਾਈਮ ਹੋ ਗਿਆ, ਪਰ ਤੰਬੜ ਸਾਹਿਬ ਨੇ ਆ ਜਿਹੜਾ ਜ਼ਰੂਰ ਗੱਲ ਕੀਤੀ, ਕਹਿੰਦੇ ਸ਼ੰਮੀ ਭੰਗੜਾ ਸਿਖਾਉਣਾ,
5: ਭੰਗੜ ਜੀ
0: ਤੂੰ ਸਿਖਾਉਣਾ। ਮੈਂ ਕਿਹਾ ਹੁਕਮ ਹੀ ਕਰ ਦਿੱਤਾ ਤੁਸੀਂ ਤੇ ਚਲੋ ਦੇਖ ਲਾਂਗੇ ਕਦੋਂ ਸਬੱਬ ਬਣਦਾ। ਸੋ ਇਹ ਇੱਕ ਕਸਰਤ ਵੀ ਹੈਗੀ ਹੈ, ਇੱਕ ਇੰਜੋਇਮੈਂਟ ਵੀ ਹੈਗਾ, ਇੰਟਰਟੇਨਮੈਂਟ ਵੀ ਹੈਗਾ, ਤੇ ਬਹਾਨੇ ਨਾਲ ਹੈ ਜਿਹੜਾ ਆਪਾਂ ਸੋਸ਼ਲਾਈਜ਼ ਵੀ ਹੋ ਜਾਂਦੇ ਹਾਂ। ਪਰ ਤੁਸੀਂ ਆਪਣੇ ਬੱਚਿਆਂ ਨੂੰ ਦੋਸਤੋ ਭੰਗੜਾ ਗਿੱਧਾ ਸਿਖਾਉਣਾ ਚਾਹੁੰਦੇ ਹੋ, ਦਾ ਭੰਗੜਾ ਅਕੈਡਮੀ ਹਰਜੋਤ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਮੈਂ ਇਹਨਾਂ ਦੀ ਤਾਂ ਤਾਰੀਫ ਬਹੁਤ ਕਰਦਾ ਭਾਜੀ, ਇਹ ਵੱਖ ਵੱਖ ਜਿਹੜੇ ਯੰਗ ਇੰਸਟ੍ਰਕਟਰਸ ਨੇ, ਕੋਈ ਲਾਅ ਫਰਮ ਚ ਲੱਗਾ ਹੋਇਆ, ਕੋਈ ਮੈਡੀਕਲ ਚ ਲੱਗਾ ਹੋਇਆ, ਕੋਈ ਆ ਜਿਹੜਾ PhD ਆ ਜਿਹੜਾ ਕਰ ਰਿਹਾ, ਕੋਈ ਆ ਜਿਹੜਾ ਆਪਣੀ ਸਿਕਿਉਰਿਟੀਜ਼ ਚ ਲੱਗਾ ਹੋਇਆ, ਪੁਲਿਸ ਸਰਵਿਸ ਚ ਲੱਗਾ ਹੋਇਆ, ਇੰਟੈਲੀਜੈਂਸ ਚ ਲੱਗਾ ਹੋਇਆ। ਹਾਂਜੀ, ਸੋ ਵੱਖ ਵੱਖ ਫੀਲਡ ਦੇ ਵਿੱਚ ਲੱਗੇ ਆ, ਉੱਥੇ ਬੱਚਿਆਂ ਦੇ ਨਾਲ ਕਮਿਊਨੀਕੇਟ ਵੀ ਕਰਦੇ ਆ। ਮੈਨੂੰ ਬੜੀ ਖੁਸ਼ੀ ਹੋਈ ਤੇ ਫੀਡਬੈਕ ਮਿਲਿਆ, ਬੱਚੇ ਗੱਲ ਕਰਦੇ ਆ ਜੀ ਅਸੀਂ ਸਾਡਾ ਗੋਲ ਉਹ ਹੈ, ਸਾਡਾ ਸੁਪਨਾ ਉਹ ਹੈ, ਤੇ ਇਹ ਬੱਚਿਆਂ ਨੂੰ ਆ ਜਿਹੜਾ ਉਹਨਾਂ ਦੇ ਮਾਰਗ ਦਰਸ਼ਨ ਬਣ ਕੇ ਦੱਸਦੇ ਆ ਵੀ ਤੁਸੀਂ ਕਿਹੜਾ ਕਿਹੜਾ ਰਾਹ ਲੈ ਸਕਦੇ ਹੋ। ਇੱਕ ਤਾਂ ਭੰਗੜਾ ਠੀਕ ਹੈ, ਨਾਲ ਦੀ ਨਾਲ ਉਹਨਾਂ ਨੂੰ ਪੜ੍ਹਾਈ ਦੇ ਤੌਰ ਤੇ ਵੀ ਹੈ ਜਿਹੜਾ ਉਹਨਾਂ ਨੂੰ ਇੱਕ ਰਾਹ ਦੱਸਿਆ ਜਾਂਦਾ,
5: ਫਿਊਚਰ ਦਾ ਉਹਨਾਂ ਨੂੰ
0: ਪਲਾਨ ਕਰਦੇ। ਕਿਆ ਬਾਤ ਹੈ ਜੀ,
5: ਗਾਈਡੈਂਸ ਵਧੀਆ ਉਹਨਾਂ ਦਾ, ਇਹ ਕਹਿ ਲਓ ਇੱਕ ਐਫਰਟ ਹੈ ਜੋ ਬੱਚਿਆਂ ਨੂੰ ਭੰਗੜੇ ਦੇ ਨਾਲ
0: ਬਿਲਕੁਲ
5: ਆਪਣੇ ਫਿਊਚਰ ਲਈ ਵੀ ਉਹ
0: ਭੰਗੜਾ ਅਕੈਡਮੀ ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਲਿਓ, ਡੀਲ ਬਣਾ ਲਿਓ, ਉਸ ਤੋਂ ਬਾਅਦ ਸਾਡਾ ਨਾਮ ਲੈ ਲਿਓ ਸ਼ੰਮੀ ਭੱਠਲ ਨੂੰ ਸੁਣ ਕੇ ਆਏ ਆ। ਤੇ ਨੰਬਰ ਹੈ ਜੀ 647-7672 6475077672 ਤੇ ਸੰਪਰਕ ਕੀਤਾ ਜਾ ਸਕਦਾ। ਦਰਵਾਜ਼ੇ ਖਿੜਕੀਆਂ ਦੀ ਗੱਲ ਤੁਰੀ ਹੈ ਘਰਾਂ ਦੀ, ਕਿਉਂਕਿ ਵਿੰਟਰ ਆ ਰਹੀ ਹੈ,
5: ਵਿੰਟਰ ਆ ਰਹੀ ਹੈ,
0: ਸੋ ਕਈ ਵਾਰ ਜਿਹੜਾ ਆਪਾਂ ਘੋਲ ਕਰ ਜਾਂਦੇ ਹਾਂ ਉਹਦੇ ਕਰਕੇ ਕੀ ਹੁੰਦਾ ਵੀ ਉਹ ਜਿਹੜੀ ਪ੍ਰੋਬਲਮ ਵੱਡੀ ਬਣ ਜਾਂਦੀ ਹੈ। ਸੋ ਤੁਹਾਨੂੰ ਲੱਗਦਾ ਵੀ ਤੁਸੀਂ ਆਪਣੀ ਵਿੰਡੋਜ਼ ਜਾਂ ਡੋਰਸ ਆ ਜਿਹੜਾ ਚੇਂਜ ਕਰਾਉਣਾ ਚਾਹੁੰਦੇ ਹੋ, ਇੱਕ ਵਾਰ ਯਸ਼ ਵਿੰਡੋਜ਼ ਐਂਡ ਡੋਰਸ ਤੇ ਚੱਲ ਜਿਓ, ਡੀਲ ਬਣਾ ਲਿਓ, ਕਹਿ ਦਿਓ ਵੀ ਸ਼ੰਮੀ ਭੱਠਲ ਨੂੰ ਸੁਣ ਕੇ ਆਏ ਆ। ਤਾਂ ਇੱਕ ਤਾਂ ਫੈਕਟਰੀ ਆਊਟਲੈਟ ਹੈ ਆਲਰੇਡੀ ਹੈ, ਜਿਹੜਾ ਪ੍ਰਾਈਸ ਪੂਰੇ GTA ਦੇ ਨਾਲ ਤੁਹਾਨੂੰ ਘੱਟ ਮਿਲਦਾ, ਪਲੱਸ ਤੁਹਾਨੂੰ ਹੋਰ ਡਿਸਕਾਊਂਟ ਹੈ ਜਿਹੜਾ ਦਿੱਤਾ ਜਾਵੇਗਾ। ਸੋ ਤੁਸੀਂ ਇਹ ਜਿਹੜਾ ਯਸ਼ ਵਿੰਡੋਜ਼ ਐਂਡ ਡੋਰਸ ਤੇ ਹੈ ਜਿਹੜਾ ਚਲੇ ਜਾਓ, ਇਹ ਗੌਰ ਤੇ ਐਬੀਨੇਜ਼ਰ ਤੇ ਹੈ, 8917 ਦਾ ਗੌਰ ਰੋਡ ਯੂਨਿਟ ਨੰਬਰ 2 ਯਸ਼ ਵਿੰਡੋਜ਼ ਐਂਡ ਡੋਰਸ ਤੇ ਹੈ ਜਿਹੜਾ ਦੋਸਤੋ, ਤੁਸੀਂ ਜਾ ਸਕਦੇ ਹੋ। ਤੇ ਉੱਥੇ ਹੀ ਆਪਣੇ IPTV ਦੀ ਗੱਲ ਤੁਰੀ ਹੈ ਤੇ ਰੁਦਰਾ IPTV ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਈ ਵਾਰ ਘਰ 'ਚ ਲੱਗਿਆ ਹੋਇਆ IPTV ਹੈ ਜਿਹੜਾ ਉਹ ਬਫਰ ਕਰ ਰਿਹਾ ਜ਼ਿਆਦਾ, ਤੇ ਤੁਸੀਂ ਇੱਕ ਵਾਰ ਇਹਨਾਂ ਨੂੰ ਕਾਲ ਕਰ ਲਿਓ, $75 'ਚ ਤੁਹਾਡੀ ਜਿਹੜੀ ਹੈ ਸਰਵਿਸਿਸ ਹੈ ਜਿਹੜੀ ਉਹ ਸਵਿੱਚ ਕਰ ਦਿੰਦੇ ਹੈ। ਤੇ ਦੋਸਤੋ ਜਿੱਥੇ ਕੱਲ੍ਹ ਅਸੀਂ ਤੁਹਾਡੇ ਨਾਲ ਗੱਲ ਕੀਤੀ ਹੈ ਵੀ 12 September ਖਾਨ ਸਾਹਿਬ ਦਾ, ਤੇ ਉੱਥੇ ਹੀ ਫਿਕਸ ਟਰੈਕਿੰਗ ਨਾਓ ਇਹ ਜਿਹੜੀ ਆ ਰੈਲੀ ਵੀ ਆ ਜਿਹੜੀ ਉੱਥੇ ਹੋਣ ਜਾ ਰਹੀ ਹੈ। ਸੋ ਇਹ ਰੈਲੀ ਹੈ ਜਿਹੜਾ ਐਮ ਪੀ ਆਫਿਸ ਜੌਨ ਜ਼ਰਕੁਲਿਸ ਆਫਿਸ ਹੈ ਜਿਹੜਾ ਉਹਨਾਂ ਦੇ ਜੋ ਲੇਬਰ ਮਿਨਿਸਟਰ ਨੇ ਉਹਨਾਂ ਦੇ ਆਫਿਸ ਦੇ ਮੋਹਰੇ ਹੈ ਜਿਹੜਾ ਇਹ ਰੈਲੀ ਹੋਣ ਜਾ ਰਹੀ ਹੈ। ਪੀ ਫਿਕਸ ਟਰੈਕਿੰਗ ਨਾਓ, ਇਹ ਮਿਨੀਮਮ ਪੇ ਰੇਟ, ਨੋ ਅਨਪੇਡ ਵਰਕ, ਨੋ ਲੇਟ ਪੇ ਐਜ ਵੇਜ ਥੈਫਟ ਜਾਂ ਫਿਰ ਡਰਾਈਵਰ ਇੰਕ ਨੂੰ ਲੈ ਕੇ ਜਿਹੜੀਆਂ ਚੱਲ ਰਹੀਆਂ ਨੇ। ਸੋ ਵੱਖ ਵੱਖ ਮਿਨਿਸਟਰੀਆਂ ਵੱਖ ਵੱਖ ਪੋਰਟਫੋਲੀਓ ਹੋਲਡ ਕਰਦੀਆਂ ਨੇ। ਸੋ ਬਸ ਇਹ ਹੈ ਵੀ ਸਾਨੂੰ ਇਕੱਠੇ ਹੋਣਾ ਪਵੇਗਾ ਇੱਕ ਅੰਬਰੇਲਾ ਥੱਲੇ। ਸੋ ਕੱਲ੍ਹ ਤੁਸੀਂ ਸ਼ਨੀਵਾਰ 12 ਸਪਟੰਬਰ 10:30 ਸਵੇਰੇ 900 Albion Road ਟੋਰੋਂਟੋ ਵਿਖੇ ਜਿਹੜਾ ਤੁਸੀਂ ਪਹੁੰਚਿਓ। ਸਾਡੇ ਨਾਲ ਸੁਖਰਾਜ ਭਾਜੀ ਵੀ ਆ ਗਏ ਇਹਦੇ ਤੇ ਜਾਣਕਾਰੀ। ਪ੍ਰੇਮ ਭਾਜੀ ਇਸੇ ਤਰ੍ਹਾਂ ਲਾਈਨ ਤੇ ਰਹੋ, ਉਸ ਤੋਂ ਬਾਅਦ ਮੈਂ ਤੁਹਾਨੂੰ ਲੈਣਾ। ਸੁਖਰਾਜ ਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਇਹਨੂੰ।
6: ਸ਼ਮੀ ਭਾਜੀ ਤੇ ਨਾਲ ਤੁਹਾਡੇ ਕੋ ਹੋਸਟ ਭਾਜੀ ਹੋਣਾ ਨੂੰ ਵੀ ਤੇ ਸੱਜੀ ਸਵੇਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਦੇ ਨਾਲ ਸੁਖਰਾਜ ਸਿੰਧੂ ਵੱਲੋਂ ਸਤਿ ਸ੍ਰੀ ਅਕਾਲ। ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਟਰੱਕਰਸ ਦਾ, ਸਾਡੀ ਐਸੋਸੀਏਸ਼ਨ ਦਾ ਮੈਸੇਜ ਬਹੁਤ ਬਖੂਬੀ ਦੇ ਨਾਲ ਸਾਡੇ ਪਰਿਵਾਰ ਤੱਕ, ਸਾਡੇ ਟਰੱਕਰਾਂ ਤੱਕ ਪਹੁੰਚਾਇਆ ਆ। ਔਰ ਉਮੀਦ ਕਰਦੇ ਕਿ ਕੱਲ੍ਹ ਨੂੰ ਇੱਕ ਬਹੁਤ ਵੱਡਾ ਇਕੱਠ ਜਿਹੜਾ ਹੈਗਾ ਆਪਣਾ ਸੁਨੇਹਾ ਲੈ ਕੇ ਜਿਹੜਾ ਸਰਕਾਰ ਤੱਕ ਪਹੁੰਚੂਗਾ। ਔਰ ਅੱਗੇ ਚੱਲ ਕੇ ਇੱਦਾਂ ਦੇ ਹੋਰ ਬਹੁਤ ਸਾਰੇ ਈਵੈਂਟਸ ਜਿਹੜੇ ਆ, ਕਈ ਵਾਰ ਸਾਡੇ ਬਹੁਤ ਸਾਰੇ ਟਰੱਕਰਸ ਦੀ ਇਹ ਵੀ ਗੱਲਬਾਤ ਸੁਣਨ ਨੂੰ ਮਿਲਦੀ ਆ ਕਿ ਪ੍ਰੋਵਿੰਸ਼ੀਅਲ ਵੀ ਇਹਨੂੰ ਹਿੱਟ ਕੀਤਾ ਜਾਵੇ। ਬਿਲਕੁਲ, ਆਪਾਂ ਜਿੱਦਾਂ ਜਿੱਦਾਂ ਸਮਾਂ ਅੱਗੇ ਚੱਲੂਗਾ, ਜਿੱਦਾਂ ਜਿੱਦਾਂ ਹੋਰ ਅਮੈਂਡਮੈਂਟਸ ਹੁੰਦੀਆਂ ਜਾਣਗੀਆਂ, ਤੇ ਬਿਲਕੁਲ ਡੈਫੀਨੇਟਲੀ ਆਪਾਂ ਪ੍ਰੋਵਿੰਸ਼ੀਅਲ ਸਰਕਾਰ, ਡਾਕਟਰ ਸਰਕਾਰ ਦੇ ਵੀ ਕੰਨਾਂ ਤੱਕ ਇੱਥੋਂ ਦੀ ਜਿਹੜੀ ਆਪਣੀ ਉਹਨਾਂ ਦੀ ਜੋ ਜੂਰੀਡਿਕਸ਼ਨ ਚਾਹੁੰਦਾ ਉਹਦੀ ਵੀ ਗੱਲ ਪਜਾਵਾਂਗੇ। ਸੋ ਅਖੀਰ ਦੇ ਵਿੱਚ ਕੱਲ੍ਹ ਨੂੰ 10:30 Albion Road ਤੋਂ ਇੱਕ ਛੋਟਾ ਜਿਹਾ ਮਾਰਚ ਜਿਹੜਾ ਲਈ ਉਹਨਾਂ ਦੇ ਆਫਿਸ ਨੂੰ ਕੀਤਾ ਜਾਊਗਾ 11 Albion Road ਵੱਲ ਨੂੰ। ਔਰ ਮੇਨ ਸਟ੍ਰੀਮ ਮੀਡੀਆ ਇਹਨੂੰ ਕਵਰ ਕਰ ਰਿਹਾ ਆਪਣਾ ਐਥਨਿਕ ਮੀਡੀਆ ਦਾ ਬਹੁਤ ਬਹੁਤ ਧੰਨਵਾਦ। ਸਾਡਾ ਸਾਰਾ ਸੁਨੇਹਾ ਜਿਹੜਾ ਸਾਡੇ ਐਥਨਿਕ ਮੀਡੀਆ ਨੇ ਇੱਕ ਬਹੁਤ ਅਪਰੋਚ ਦੇ ਨਾਲ ਜਿਹੜਾ ਸਾਡੇ ਟਰੱਕਰ ਤੱਕ ਪਹੁੰਚਾਇਆ ਆ। ਔਰ ਇਸੇ ਸੰਦਰਭ ਵਿੱਚ ਸੱਜੀ ਸਵੇਰ ਦਾ, ਸੱਜੀ ਸਵੇਰ ਦੀ ਸਾਰੀ ਟੀਮ ਦਾ, ਸ਼ਮੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਕੱਲ ਦੇ ਸਕਸੈਸ ਤੋਂ ਬਾਅਦ ਫਿਰ ਆਪਾਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਆ ਕੇ ਅਪਡੇਟ ਕਰਾਂਗੇ ਇਹਦੇ ਬਾਰੇ।
0: ਜੀ ਬਹੁਤ ਬਹੁਤ ਧੰਨਵਾਦ ਜੀ, ਸਾਡੀ ਜ਼ਿੰਮੇਵਾਰੀ ਹੈ ਇਹ ਮੈਸੇਜ ਪਹੁੰਚਾਉਣਾ। ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ। ਸੋ ਦੋਸਤੋ, ਸੋ ਮੈਂ ਹਮੇਸ਼ਾ ਜਿਹੜੀ ਹੈ ਯੂਨਿਟੀ ਦੀ ਗੱਲ ਕੀਤੀ ਹੈ, ਇੱਕ ਟੀਮ ਦੀ ਗੱਲ ਕੀਤੀ ਹੈ, ਹਮੇਸ਼ਾ ਰਲ ਕੇ ਹੀ ਅੱਗੇ ਵਧਿਆ ਜਾ ਸਕਦਾ। ਜੇ ਆਪਾਂ ਕਹੀਏ ਮੈਂ ਉੱਧਰ ਮੈਂ ਉੱਧਰ ਚਾਰੇ ਪਾਸੇ ਦਿਸ਼ਾ ਦੇ ਵਿੱਚ, ਫਿਰ ਉਹ ਗੱਲ ਨਹੀਂ ਬਣਦੀ। ਸੋ ਸਾਡੀਆਂ ਜਿਹੜੀਆਂ ਖਾਸ ਇਹ ਕਮੀਆਂ ਵੀ ਰਹੀਆਂ, ਜਿਸ ਦਾ ਕਈ ਆ ਜਿਹੜੇ ਫਾਇਦਾ ਵੀ ਚੱਕਦੇ ਰਹੇ ਆ। ਸੋ ਇੱਕੋ ਅੰਬਰੇਲੇ ਥੱਲੇ ਹੋ ਕੇ ਚਲੋ, ਹਰ ਇੱਕ ਦੇ ਜਿਹੜਾ ਪੁਆਇੰਟ ਆਫ ਵਿਊ ਵੱਖਰਾ ਹੋ ਸਕਦਾ, ਨਜ਼ਰੀਆ ਵੱਖਰਾ ਹੋ ਸਕਦਾ, ਪਰ ਮਿਸ਼ਨ ਆ, ਟੀਚਾ, ਜਿਹੜਾ ਗੋਲ ਹੈ ਉਹ ਸਾਰਿਆਂ ਦਾ ਸਾਂਝਾ। ਪੀ ਐਂਡ ਜੇ ਸਪਰਿੰਗ ਵੀਲ ਅਲਾਈਨਮੈਂਟ ਟਰੱਕਾਂ ਟਰੇਲਾਂ ਦੇ ਕਮਾਣੀਆਂ ਦਾ ਕੰਮ ਕਰਾਉਣਾ, ਜੈ ਤੇ ਗੈਰੀ ਭਾਜੀ ਹੋਣ। ਹਾਂਜੀ, ਕਿਆ ਬਾਤ, ਇਹਨਾਂ ਦੇ ਨਾਲ ਇਹਦੀ ਉਦੀ ਆ ਜਿਹੜੇ ਹਾਸਾ ਜਿਹਾ ਆ ਜਾਂਦਾ। ਤਾਂ ਭਾਜੀ ਮਿਲੂਗੇ ਨਾ ਤੁਸੀਂ, ਤੁਸੀਂ ਮਿਲੇ ਤਾਂ ਲੈ ਕੇ ਜਾਊਂਗਾ ਮੈਂ। ਮੈਂ ਕਹਿੰਦਾ ਵੀ ਇੰਨੇ ਗਾਡਰ ਬੰਦੇ ਜਿਹੜੇ ਹੁੰਦੇ ਆ ਨਾ, ਲੱਥੇ ਬੰਦੇ ਹੁੰਦੇ ਆ, ਉਹਨਾਂ ਵਿੱਚੋਂ ਅੱਛਾ ਪਹਿਲੀ ਆ ਜਿਹੜੀ ਇਹਨਾਂ ਨੇ ਇਹ ਸਪਰਿੰਗਾਂ ਦੀ ਫਰੰਟ ਐਂਡ ਸਸਪੈਂਸ਼ਨ ਐਕਸਪਰਟ ਨੇ। ਪਹਿਲਾ ਗਰਾਜ ਆ ਜਿਹੜਾ ਆਪਣੇ ਭਾਈਚਾਰੇ ਦੇ ਵਿੱਚ ਉਹ ਪੀ ਐਨ ਜੇ ਸਪਰਿੰਗ ਵੀਲ ਅਲਾਈਨਮੈਂਟ ਨੇ ਖੋਲਿਆ। ਬਾਕੀ ਆ ਜਿਹੜਾ ਤੁਸੀਂ ਪ੍ਰੋਗਰਾਮ ਦਾ ਹਵਾਲਾ ਦਿਓ, ਮੈਂ ਇਹੀ ਕਹਿੰਦਾ ਹੁੰਦਾ ਪਹਿਲਾਂ ਤੁਸੀਂ ਆਪਣੀ ਡੀਲ ਬਣਾ ਲਈ। ਇਹ ਮੈਨੂੰ ਕਹਿੰਦੇ ਯਾਰ ਤੂੰ ਕੀ ਕਹਿੰਦਾ ਹੁਣ, ਸਾਨੂੰ ਪੈਸੇ ਘਟਾਉਣੇ ਪੈਂਦੇ। ਮੈਂ ਕਿਹਾ ਜੀ ਹੁਣ ਕੀਤਾ ਵਾਅਦਾ ਆ। ਸੋ ਤੁਸੀਂ ਪਹਿਲਾਂ ਆਪਣੀ ਡੀਲ ਬਣਾ ਲਈਓ, ਫਿਰ ਪ੍ਰੋਗਰਾਮ ਸ਼ੰਮੀ ਭੱਠਲ ਦਾ ਹਵਾਲਾ ਦੇ ਦਿਓ, ਤੁਹਾਨੂੰ 10-15% ਡਿਸਕਾਊਂਟ ਆ ਜਿਹੜਾ ਜ਼ਰੂਰ ਦੇਣਗੇ। ਤੁਸੀਂ ਜਾਣਾ ਕਿੱਥੇ ਹੈ, 5330 ਬ੍ਰੈਡਕੋ ਬੁਲੇਵਾਰਡ, ਮੈਥੇਸਨ ਤੇ ਡਿਕਸੀ ਹੈ ਜਿਹੜਾ ਮੇਜਰ ਇੰਟਰਸੈਕਸ਼ਨ ਹੈ, ਤੇ ਮੈਥੇਸਨ ਦੇ ਵਿੱਚੋਂ ਬ੍ਰੈਡਕੋ ਨਿਕਲਦੀ ਹੈ। ਨੁੱਕਰ ਤੇ ਪੀ ਐਨ ਜੇ ਸਪਰਿੰਗ ਵੀਲ ਅਲਾਈਨਮੈਂਟ ਹੈ, ਕਿੰਗ ਪਿੰਨ ਦਾ ਕੰਮ ਕਰਾਉਣਾ, ਕੋਈ ਤੁਸੀਂ ਵੈਲਡਿੰਗ ਆਇਲ ਚੇਂਜ ਦਾ ਕੰਮ ਕਰਾਉਣਾ, ਸੇਫਟੀ ਵੀ ਕਰਦੇ ਨੇ ਪੀ ਐਨ ਜੇ ਸਪਰਿੰਗ ਵੀਲ ਅਲਾਈਨਮੈਂਟ, ਤੇ ਉੱਥੇ ਹੀ ਹੈ ਉਹ। ਪ੍ਰੇਮ ਭਾਜੀ ਤੁਹਾਡੀ ਕਾਲ ਹੈ ਡਰੋਪ ਹੋ ਗਈ, ਦੁਬਾਰਾ ਪਲੀਜ਼ ਕਾਲ ਕਰ ਲਿਓ, ਅਗਲੀ ਕਾਲ ਤੇ ਚੱਲਦਾ ਮੈਂ। ਸਤਨਾਮ ਭਾਜੀ ਸਤਿ ਸ਼੍ਰੀ ਅਕਾਲ ਜੀ ਇਹਨੂੰ ਜੀ।
7: ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਹੈਪੀ ਫਰਾਈਡੇ।
0: ਹੈਪੀ ਫਰਾਈਡੇ ਭਾਜੀ, ਹੈਪੀ ਫਰਾਈਡੇ ਜੀ।
7: ਹਾਂਜੀ, ਫਿਰ ਇੱਕ ਗੱਲ ਹੋਰ ਵੀ ਆ, ਜਿਵੇਂ ਦੇਵ ਤਰੀਕੇ ਕਦੀ ਲਿਖੀ ਹੋਈ ਤਾਂ ਮਾਨਕ ਦੀ ਗਾਈ ਹੋਵੇ ਜੀ, ਐ ਤੁਹਾਡੀ ਆਵਾਜ਼ ਤੇ ਰਮੇਸ਼ ਹੁਸ਼ਿਆਰਪੁਰੇ ਨੇ ਲੱਗਦੀ ਹੈ।
0: ਕਿਆ ਬਾਤ ਹੈ, ਕਿਆ ਬਾਤ ਹੈ ਮਹਾਰਾਜ, ਤੁਹਾਡੇ ਸਾਰਿਆਂ ਦੇ ਸਹਿਯੋਗ ਕਰਕੇ ਜੀ।
7: ਓਕੇ ਸੁਣਦੇ,
0: ਥੈਂਕ ਯੂ ਜੀ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ। ਰਮੇਸ਼ ਹੁਸ਼ਿਆਰਪੁਰੀ ਜੀ ਆ ਜਿਹੜਾ ਪ੍ਰੋਗਰਾਮ ਚਾਹੁੰਦੇ, 4 ਚੰਨ ਲਾ ਦਿੱਤੇ ਜੀ। ਸੋ ਬਹੁਤ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਦੇ ਉਪਰਾਲੇ ਸਦਕਾ ਸਾਨੂੰ ਉਹਨਾਂ ਦੇ ਨਾਲ ਜਿਹੜੀ ਸਾਂਝ ਪਾਉਣ ਦਾ ਮੌਕਾ ਮਿਲਿਆ। ਤੇ ਭਾਜੀ ਰੀਲਾ ਵਾਲਾ ਡੈਕ ਉਹ ਵੀ ਲਾਨੇ ਆ, ਪਹਿਲਾਂ ਖਾਨ ਸਾਹਿਬ ਦਾ ਇੱਕ ਪਿਆਰਾ ਜਿਹਾ ਗੀਤ, ਹਾਂਜੀ, ਤੇ ਉਹ ਗੀਤ ਆ ਰਿਹਾ, ਤੇ ਦੱਸਿਓ ਡੈਕ ਹੈ ਜਿਹੜਾ ਤੁਸੀਂ ਵਜਾਇਆ, ਜੇ ਵਜਾਇਆ ਤੇ ਕਿੱਥੇ ਕਿੱਥੇ ਵਜਾਇਆ,
5: ਕਿੱਥੇ ਰੱਖੇ, ਉਹਨੂੰ ਕਿੱਦਾਂ ਸੈਟ ਅਪ ਕੀਤਾ ਹੋਇਆ,
0: ਹਾਂ ਕਿੱਥੇ। ਅੱਛਾ ਮੈਂ ਇੱਕ ਦੱਸਦਾ, ਮੈਂ ਟਰੈਕਟਰ ਦੇ ਉੱਤੇ
5: ਜੀ
0: ਐ ਉੱਚੀ ਆਵਾਜ਼ ਦੇ ਉੱਤੇ,
5: ਉਦੋਂ ਸਪੀਕਰ ਲਾ,
0: ਜਦੋਂ ਖੇਤ ਵਾਹਣਾ ਤੇ ਨਾਲ ਡੈਕ ਲੱਗਾ ਹੋਣਾ ਹੈ, ਪੂਰੇ ਦੂਰ ਤੱਕ ਆ ਜਿਹੜੀ ਪਿੰਡਾਂ ਤੱਕ ਆਵਾਜ਼ ਆਉਂਦੀ ਸੀ ਵੀ ਭਾਈ ਕੋਈ ਖੇਤਾਂ ਦੇ ਵਿੱਚ
5: ਚੱਲਦਾ ਵੀ
0: ਟਰੈਕਟਰ ਦੀ ਕਾਰ ਡੈਕ ਦੀ ਜ਼ਿਆਦਾ ਆਵਾਜ਼ ਹੁੰਦੀ ਸੀ। ਲਓ ਜੀ ਖਾਨ ਸਾਹਿਬ ਦਾ ਜਿਹੜਾ ਇੱਕ ਪਿਆਰਾ ਜਿਹਾ ਗੀਤ ਹੈ ਜਿਹੜਾ ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ।

0: ਜੀ ਹਾਂ ਦੋਸਤੋ, ਮਹਿਫਿਲ ਆ ਜਿਹੜੀ ਇਸੇ ਤਰ੍ਹਾਂ ਲੱਗੀ ਹੋਈ ਹੈ, ਤਾਂ ਸਾਰੀਆਂ ਮੇਰੀਆਂ ਲਾਈਨਸ ਫਲੈਸ਼ ਕਰ ਰਹੀਆਂ, ਇੱਕ ਇੱਕ ਕਰਕੇ ਕੋਸ਼ਿਸ਼ ਕਰਿਓ ਆਪਾਂ ਸ਼ਾਰਟ ਸ਼ਾਰਟ ਗੱਲਾਂ ਕਰੀਏ, ਅਤੇ ਰੀਅਲ ਸਟੇਟ ਬਾਬਤ ਹੈ ਜਿਹੜਾ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਫਸਟ ਟਾਈਮ ਹੋਮ ਬਾਇਰ ਹੋ ਜਾਂ ਫਿਰ ਤੁਸੀਂ ਇਨਵੈਸਟਰ ਹੋ, ਆਪ ਸਾਈਜ਼ ਕਰਨਾ ਚਾਹੁੰਦੇ ਹੋ, ਮੈਂ ਤੁਹਾਨੂੰ ਆ ਜਿਹੜਾ ਸਹੀ ਸਲਾਹ ਦੇਵਾਂਗਾ। ਮੈਂ ਇਸੇ ਕਰਕੇ ਨਹੀਂ, ਮੈਨੂੰ ਕਈ ਵਾਰ ਕਾਲਸ ਆਉਂਦੀਆਂ ਜੀ, ਅਸੀਂ ਆ ਜਿਹੜਾ ਪਿਛਲੇ ਸਾਲ ਘਰ ਲਿਆ, ਅਸੀਂ ਵੇਚ ਕੇ ਜਿਹੜਾ ਨਵਾਂ ਲੈਣਾ ਚਾਹੁੰਦੇ ਹਾਂ ਪਰ ਸਾਡੇ ਪੈਸੇ ਬਚ ਜਾਣ। ਮੈਂ ਕਿਹਾ ਸੱਚਾਈ ਗੱਲ ਇਹ ਹੈ, ਪਿਛਲੇ ਸਾਲ ਲਿਆ ਤੇ ਅੱਜ ਤੁਸੀਂ ਵੇਚਦੇ ਪਏ ਹੋ, ਮੈਂ ਕਿਹਾ ਪੈਸੇ ਉਹਦੇ ਚ ਬਚਨੇ ਨਹੀਂ ਹੈਗੇ। ਹਾਂ, ਇਹ ਅੱਜ ਤੁਸੀਂ ਮੋਹਰੇ ਲੈਣੇ ਪਏ ਹੋ, ਉਹ ਤੁਹਾਨੂੰ ਜਿਹੜਾ ਸਹੀ ਪ੍ਰਾਈਸ ਤੇ ਚੀਜ਼ ਮਿਲ ਸਕਦੀ ਹੈ। ਸੋ ਇਹ ਸੱਚਾਈ ਹੈ, ਗਰਾਊਂਡ ਰਿਐਲਿਟੀ ਹੈ। ਝੂਠ ਲੈ ਕੇ ਲਿਸਟਿੰਗ ਲੈ ਲਓ, ਉਹਦਾ ਕੀ ਫਾਇਦਾ, ਉਹ ਤਾਂ ਸੱਚਾਈ ਕੱਲ ਵੀ ਸਾਹਮਣੇ ਆ ਜਾਣੀ ਹੈ। ਸੋ ਹਮੇਸ਼ਾ ਟਰਾਂਸਪੇਰੈਂਸੀ ਦੇ ਨਾਲ ਤੇ ਓਨੈਸਟੀ ਦੇ ਨਾਲ ਕੰਮ ਕੀਤਾ। ਮੇਰੇ ਨੈਗੋਸ਼ੀਏਸ਼ਨ ਸਕਿੱਲਸ ਹੈ, ਜਿਹੜੇ ਜਿੰਨੇ ਵੀ ਪਰਿਵਾਰ ਮੇਰੇ ਨਾਲ ਜੁੜੇ ਹੋਏ ਆ ਇਸ ਟਾਈਮ ਸੁਣ ਰਹੇ ਆ, ਤੇ ਉਹਨਾਂ ਨੇ ਜਿਹੜੇ ਮੇਰੇ ਕੋਲੋਂ ਜਿਹੜਾ ਘਰ ਲਏ ਹੈ ਉਹ ਬਾਖੂਬੀ ਹੈ, ਏਅਰ ਤੇ ਆ ਕੇ ਵੀ ਆ ਜਿਹੜੇ ਗਵਾਹੀ ਪਾ ਚੁੱਕੇ ਹੈ। ਸੋ ਜਲਦੀ ਮੈਂ ਇਹ ਵੀ ਕੋਸ਼ਿਸ਼ ਕਰ ਰਿਹਾ ਉਹਨਾਂ ਸਾਰਿਆਂ ਦੀ ਆ ਜਿਹੜੀ ਇੱਕ ਇੱਕ ਵੀਡੀਓਸ ਲੈ ਕੇ ਉਹ ਵੀ ਅਪਲੋਡ ਕਰਾਂ, ਕਿਉਂਕਿ ਜੋ ਦਿਖਦਾ ਕਹਿੰਦੇ ਉਹ ਵਿਕਦਾ, ਮੈਨੂੰ ਇਹ ਗੱਲ ਹੁਣ ਸਮਝ ਆ ਗਈ ਹੈ। ਸੋ ਤਾਂ ਹੀ ਆ ਜਿਹੜਾ ਹੌਲੀ ਹੌਲੀ ਅਸੀਂ ਆਪਣੇ ਆਪ ਨੂੰ ਐਕਟਿਵ ਕਰ ਰਹੇ ਹਾਂ। ਸੋ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਮੇਰੀ ਆਪਣੀ ਇੱਕ ਵਨ ਸਟੋਪ ਸ਼ੋਪ ਦੀ ਤਰ੍ਹਾਂ ਕੰਮ ਕਰਦਾ। ਮੌਰਗੇਜ ਦੀ ਟੀਮ ਹੈ ਜੋ 15-20 ਸਾਲਾਂ ਤੋਂ ਆ ਜਿਹੜੇ ਲੱਗੇ ਹੋਏ ਨੇ ਡਾਇਰੈਕਟ ਬੈਂਕਸ ਦੇ ਨਾਲ, ਹਾਂਜੀ ਲੱਗੇ ਹੋਏ ਨੇ। ਸੋ ਨੰਬਰ ਮੇਰਾ 416-917-63-416-917-7763। ਇੱਕ ਵਾਰ ਤੁਹਾਡੀ ਫਾਈਲ ਫੜ ਲੈਂਦੇ ਹਾਂ, ਫਿਰ ਮੌਰਗੇਜ ਦੀ ਜ਼ਿੰਮੇਵਾਰੀ ਵੀ ਅਸੀਂ ਆਪ ਲੈਂਦੇ ਹਾਂ। ਸੋ ਮੇਰੇ ਨਾਲ ਤੁਸੀਂ ਆਫਟਰ ਦਾ ਪ੍ਰੋਗਰਾਮ ਸੰਪਰਕ ਕਰ ਸਕਦੇ ਹੋ ਕਿਸੇ ਵੇਲੇ। ਅਗਲੀ ਕਾਲ 0380 ਜੀ, ਸਵਾਗਤ ਹੈ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਸ਼ਮੀ ਜੀ।
0: ਗੁੱਡ ਮਾਰਨਿੰਗ, ਹੈਪੀ ਫਰਾਈਡੇ ਭਾਜੀ।
1: ਮੈਂ ਕਿਹਾ ਆਪਣੇ ਬ੍ਰਦਰ, ਦੋ ਤਿੰਨ ਖਬਰਾਂ ਨੇ ਜਿਹੜੀਆਂ ਆਪਾਂ, ਮੈਂ ਤੇ ਕਿਸੇ ਮੀਡੀਆ ਤੇ ਸੁਣ ਨਹੀਂ ਰਿਹਾ। ਇੱਕ ਤਾਂ ਉਹ ਕਾਰਨੀ ਸਾਹਿਬ ਨੇ ਜਿਹੜਾ ਯੂਕਰੇਨ ਨਾਲ ਕੋਈ ਕੀਤਾ 100 ਸਾਲ ਦਾ ਕੰਟਰੈਕਟ,
0: ਹਾਂ ਡਰੋਨ ਪ੍ਰੋਵਾਈਡ ਕਰਨੇ ਉਹਨਾਂ ਨੇ ਬਿਲਕੁਲ,
1: ਤੇ ਉਹ ਤੇ ਉਦੋਂ ਬਾਅਦ 350 ਬਿਲੀਅਨ ਡਾਲਰ ਮੇਰੇ ਨੂੰ ਲੱਗਦਾ ਹੋਰ ਦੇਤਾ ਉਹਨਾਂ ਨੇ, ਭਾਈ ਸਾਹਿਬ ਨੇ ਉਹਨਾਂ ਨੂੰ, ਬਈ ਲੈ ਜਾਓ ਕੋਈ ਗੱਲ ਨੀ, ਸਾਡੇ ਤਾਂ ਬੰਦੇ ਕੋਈ ਗੱਲ ਨੀ, ਭੁੱਖੇ ਮਰਨ ਦਿਓ, ਬੁਰੇ ਹਾਲ ਹੋਣ ਦਿਓ। ਤੇ ਉਹਦੇ ਨਾਲ ਜੇ ਆਪਣੇ ਇਹ ਇੱਕ ਡੀਲ ਹੋ ਗਈ, ਇੱਕ ਆਪਣੇ ਟਰੰਪ ਸਾਹਿਬ ਨੇ ਜੀ $5,000 ਅਲਾਊਡ ਕਰਤਾ ਬਈ ਹਰੇਕ ਸਿਟੀਜ਼ਨ ਨੂੰ ਮੇਲ ਕੀਤਾ ਜਾਊਗਾ ਇੱਕ ਮਹੀਨੇ ਦੇ ਵਿੱਚ ਵਿੱਚ।
0: ਆਹੋ, ਪਰ ਉਹਨਾਂ ਨੇ ਸ਼ਰਤ ਇਹ ਰੱਖੀ ਨਾ, ਮਿਡ ਟਰਮ ਇਲੈਕਸ਼ਨ ਜਿਤਾਓ ਫੇਰ ਕਰਨੇ ਆ।
1: ਠੀਕ ਆ, ਇਦਾਂ ਭਖਾਰੀਆਂ ਨੂੰ ਆਪਾਂ ਨੂੰ 100 ਦਿੰਦਾ ਇਹ ਵੀ ਤਾਂ ਦੇਖੋ ਨਾ, 5,000 ਅਮੈਰੀਕਨ ਡਾਲਰ ਆ ਜਿਹੜਾ ਆਪਣਾ, 8,000 ਆ ਕੈਨੇਡੀਅਨ, 8,000 ਕਾਰਨੀ ਸਾਹਿਬ ਦੇ ਦੇ, ਕਾਰਨੀ ਸਾਹਿਬ ਨੂੰ ਵੀ ਵੋਟ ਪੈ ਜਾਣੀ ਆ।
0: ਇਹ ਤਾਂ ਭਾਜੀ,
1: ਤੇ ਬਾਕੀ ਏਦਾਂ ਆ ਬਈ ਆਪਣੇ ਇੱਕ ਆ ਜਿਹੜਾ ਆਪਣੇ ਹੋ ਰਹੀ ਆ ਨਾ ਟਰੱਕਾਂ ਵਾਲਿਆਂ ਦੀ ਫਿਕਸ
0: ਜੀ,
1: ਮੇਰੇ ਵਰਗਾ ਬੰਦਾ ਉਹਨੂੰ ਤਾਂ ਗੱਲੇ ਨੀ ਕਰਨ ਦਿੰਦੇ, ਇਹ ਜਾਊਗਾ ਕੀ ਬੰਦਾ, ਤੇ ਜਿਹੜੇ ਉਹ ਕੋਈ ਆ ਜਾਂਦਾ ਕੋਈ MP ਉਹਦੇ ਮਗਰ ਮਗਰੇ ਦੌੜ ਪੈਂਦੇ ਆ। ਠੀਕ ਆ, ਫਿਰ ਇਹੀ ਆ ਬਈ ਮੂਹਰੇ ਹੋ ਕੇ ਗੱਲ ਕਰਨ, ਜਿਹੜੇ 5-4 ਬੰਦੇ ਜਿਹਨੀ ਡੋਲੂ ਲੈ ਕੇ ਤੌਲੀਆ ਮੋਢੇ ਤੇ ਰੱਖ ਕੇ ਭੱਜਣਾ, ਫਿਰ ਇਹੀ ਭੱਜੇ ਫਿਰਨ। ਭਾਜੀ ਸਾਡੀ ਤਾਂ ਲੋੜ ਹੀ ਨੀ।
0: ਇੱਕ ਗੱਲ ਸੁਣੋ ਭਾਜੀ, ਦੇਖੋ ਜਦੋਂ ਆਪਾਂ ਕੋਈ ਵੀ ਚੀਜ਼ ਕਰਦੇ ਆ, ਹਨਾ ਜੀ, ਕੋਈ ਵੀ ਹੈ, ਭਾਵੇਂ ਆਪਾਂ ਧਾਰਮਿਕ ਪੱਖ ਤੋਂ ਕਰੀਏ, ਸਮਾਜਿਕ ਪੱਖ ਤੋਂ ਕਰੀਏ, ਮੋਹਰੇ ਤਾਂ ਕਿਸੇ ਨੂੰ ਤੁਰਨਾ ਪੈਂਦਾ, ਹਨਾ।
1: ਜੇ ਕੋਈ ਬੰਦਾ ਹੱਥ ਖੜਾ ਕਰਦਾ, ਮੰਨ ਲਓ 5,000 ਬੰਦਾ ਆ, ਮੈਂ ਹੱਥ ਖੜਾ ਕਰਤਾ, ਮੈਂ ਆਮ ਪਬਲਿਕ ਆ, ਮੈਂ ਟਰੱਕ ਡਰਾਈਵਰ ਆ 20 ਸਾਲ ਹੋ ਗਿਆ, ਮੇਰਾ ਉਹਨੇ ਕੁਐਸਚਨ ਹੀ ਨਹੀਂ ਕਰਨ ਦੇਣਾ, ਉਹਨੇ ਕਹਿਣਾ ਬਹਿ ਜਾ।
0: ਓਕੇ, ਜੇ ਇੱਦਾਂ ਦੀ ਮੈਂ ਵੀ ਆ ਜਿਹੜਾ ਕੱਲ ਆ ਜਿਹੜਾ ਭਾਜੀ ਆਪਾਂ ਵੀ ਆ ਜਿਹੜਾ ਉੱਥੇ ਪਹੁੰਚਾਂਗੇ, ਕਵਰੇਜ ਕਰਾਂਗੇ, ਅਸੀਂ ਤੁਹਾਡੇ ਨਾਲ ਉੱਥੇ ਹੋਵਾਂਗੇ, ਤੁਸੀਂ ਵੀ ਆਓ, ਜੇ ਤੁਹਾਡਾ ਵੀ ਸਵਾਲ ਹੋਇਆ ਉੱਥੇ ਦੇਖਾਂਗੇ ਕਿੱਦਾਂ ਦੀ ਆ, ਤੇ ਜੋ ਉੱਥੇ ਗਰਾਊਂਡ ਰਿਐਲਿਟੀ ਹੋਈ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ।
1: ਇਹ ਜ਼ਰੂਰੀ ਤਾਂ ਨਹੀਂ ਹੈਗਾ ਜਿਹੜਾ ਵਿੱਚ ਸਰੋਤਾ ਬੈਠਾ ਉਹਦਾ ਦਿਮਾਗ ਨਹੀਂ ਕੰਮ ਕਰਦਾ, ਉਹ ਐਵੇਂ
0: ਹੁੰਦਾ। ਨਹੀਂ, ਸਾਰਿਆਂ ਦੇ ਰਲ ਮਿਲ ਕੇ ਭਾਜੀ, ਰਲ ਮਿਲ ਕੇ, ਹਾਂ ਹਾਂ, ਰਲ ਮਿਲ ਕੇ, ਬਿਲਕੁਲ ਬਿਲਕੁਲ ਬਿਲਕੁਲ ਥੈਂਕ ਯੂ। ਕੱਲ ਮੀਟਿੰਗ ਹੈ ਮੇਰੇ ਖਿਆਲ 10:30 ਦਾ ਉਦਾਂ ਟਾਈਮ ਹੈ, ਸੋ ਜਿੱਦਾਂ ਜਿੱਦਾਂ ਟਾਈਮ ਲੱਗਿਆ ਜਰੂਰ ਪਹੁੰਚਿਓ। ਸਿੱਧੂ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਭਾਜੀ,
2: ਸਤਿ ਸ਼੍ਰੀ ਅਕਾਲ ਜੀ।
0: ਮੈਂ ਤਾਂ ਗੱਲ ਪਤੰਗ ਚੜਾਉਂਦਾ ਸੀਜ਼ਨ
2: ਬਸੰਤ ਜੀ,
0: ਬਸੰਤ ਪੰਚਮੀ,
3: ਮੈਂ ਇੱਧਰ ਨਾ ਸ਼ਹਿਰ ਚ ਰਿਹਾ, ਮੈਂ ਸ਼ਹਿਰ ਚ ਰਿਹਾ, ਜਨਰਲ ਸਰਵੇ ਦੀ ਗੱਲ ਹੈ ਨਾ,
0: ਹਾਂਜੀ,
3: ਉੱਥੇ ਲੋਕੀ ਕੋਠਾ ਦੇ ਡੈਕ ਲਈ ਬੈਠੇ ਹੁੰਦੇ ਸੀ, ਪਤੰਗ ਚੜਾਉਂਦੇ ਆ
0: ਕੰਪਨੀਆਂ ਆਪਣੀਆਂ ਵੱਖਰੀਆਂ ਸ਼ਰਤਾਂ ਰੱਖ ਦਿੰਦੀਆਂ ਜਾਂ ਫਿਰ ਪ੍ਰੀਮੀਅਮ ਵਧਾ ਦਿੰਦੀਆਂ। ਬਹਾਨਾ ਚਾਹੀਦਾ ਅਗਲਿਆਂ ਨੂੰ, ਕੋਈ ਰੋਕ ਨਹੀਂ ਸਕਦਾ। ਪਰ ਮਨਵੀਰ ਸਿੰਘ ਹੋਣਾ ਦੇ ਨਾਲ ਤੁਸੀਂ ਇੱਕ ਵਾਰ ਗੱਲ ਕਰ ਲਿਓ, ਸ਼ਾਪ ਅਰਾਊਂਡ ਕਰ ਲਓ, ਇੱਕ ਵਾਰ ਮਨਵੀਰ ਹੋਣਾ ਨੂੰ ਵੀ ਕਾਲ ਦਿਓ। ਜਦੋਂ ਮੈਨੂੰ ਪਤਾ ਚੱਲਦਾ ਵੀ ਮਹੀਨੇ ਦਾ, ਸਾਲ ਦਾ ਨਹੀਂ, ਮਹੀਨੇ ਦਾ ਤੁਹਾਡਾ $100 ਤੋਂ ਜਾਂ $100 ਤੋਂ ਵੱਧ ਘਟਾ ਦਿੱਤਾ ਪ੍ਰੀਮੀਅਮ, ਸੇਵਿੰਗ ਹੋ ਗਈ, ਤੁਸੀਂ ਦੇਖੋ ਵੀ ਕਿੰਨੇ ਸਾਲ ਦੇ ਜੁੜ ਜਾਂਦੇ
4: ਪੈਸੇ।
0: ਹਾਂਜੀ, ਸ਼ਾਪ ਅਰਾਊਂਡ ਕਰੋ ਮੈਂ ਕਹਿੰਦਾ, ਪਰ ਇੱਕ ਵਾਰ ਮਨਵੀਰ ਹੋਣਾ ਨੂੰ ਵੀ ਕਾਲ ਕਰੋ। ਹੋਮ ਆਟੋ ਇੰਸ਼ੋਰੈਂਸ ਤੇ ਨੰਬਰ 647-6472-1928-70 ਤੇ ਬੱਚਿਆਂ ਨੂੰ ਆ ਜਿਹੜਾ ਐਜੂਕੇਸ਼ਨ, ਆਲਟੀਅਸ ਐਜੂਕੇਸ਼ਨ, ਆਫਟਰ ਸਕੂਲ ਐਕਸਟਰਾ ਹੈਲਪ ਦੀ ਲੋੜ ਹੈ ਤਾਂ 6 ਡਿਊ ਸਾਈਡ ਡਰਾਈਵ ਤੇ ਯੂਨਿਟ 18 ਆਲਟੀਅਸ ਐਜੂਕੇਸ਼ਨ ਦੇ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ। ਗੁਰਦੇਵ ਭਾਜੀ ਪਲੀਜ਼।
4: ਹਾਂਜੀ, ਜੇ ਤੁਸੀਂ ਵੀ ਕੋਈ ਵੀ ਇੰਸ਼ੋਰੈਂਸ ਦੇ ਬਾਬਤ ਜਾਣਕਾਰੀ ਲੈਣੀ ਆ, ਲਾਈਫ ਜਾਂ ਕ੍ਰਿਟੀਕਲ ਡਿਸੇਬਿਲਟੀ ਆ, ਫ੍ਰੀ ਆਫ ਕੋਸਟ ਆਪਾਂ ਇਨਫੋਰਮੇਸ਼ਨ ਸ਼ੇਅਰ ਕਰਦੇ ਆ, ਕੋਈ ਪਲਾਨ ਰਿਵਿਊ ਕਰਾਉਣਾ ਤਾਂ ਵੀ ਮੈਨੂੰ ਕਾਲ ਕਰ ਸਕਦੇ ਆ 416-8846-56 ਤੇ ਹੀ। ਆਫਿਸ ਸਾਡਾ ਮੇਫੀਲਡ ਮਕਵੀਨ ਦੇ ਕਾਰਨਰ ਦੇ ਟੌਪ ਚੋਇਸ ਆ। ਇੱਕ ਜਾਂਦੇ ਜਾਂਦੇ ਮੈਂ 5 ਸੈਕਿੰਡ ਹੋਰ ਜਾਣਕਾਰੀ ਦੇਣੀ ਆ। ਮਹਾਨ ਨਗਰ ਕੀਰਤਨ ਹੋ ਰਿਹਾ ਮਾਲਟਨ ਗੁਰੂ ਘਰ 13 ਸਤੰਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਛਤਰ ਛਾਇਆ ਹੇਠ ਆਪਾਂ ਉੱਥੇ ਸਾਰਿਆਂ ਨੇ ਇਕੱਠੇ ਹੋਣਾ ਤੇ ਇੱਕ ਬਸ ਇਹ ਮੈਸੇਜ ਆ ਮੇਰਾ, ਆਪਾਂ ਮਹਾਰਾਜ ਦਾ ਸਤਿਕਾਰ ਕਰਨ ਆਓ ਤੇ ਨਗਰ ਕੀਰਤਨ ਨੂੰ ਸਫਲ ਕਰੀਏ। ਕੋਈ ਵੀ ਇੰਸ਼ੋਰੈਂਸ ਦੇ ਬਾਬਤ ਜਾਣਕਾਰੀ ਲੈਣੀ ਹੈ, ਮੇਰਾ ਨੰਬਰ 416-8846-56 ਦੇ। ਥੈਂਕ ਯੂ
0: ਜੀ। ਬਿਲਕੁਲ ਜੀ, ਗੁਰਦੇਵ ਸੱਜਣ ਹੋਣਾ ਭਾਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਇੰਡੀਪੈਂਡੈਂਟ ਬ੍ਰੋਕਰ ਨੇ, ਬਹੁਤ ਸਾਰੀਆਂ ਕੰਪਨੀਜ਼ ਦਾ ਇਹਨਾਂ ਕੋਲ ਐਕਸੈਸ ਹੈਗਾ। ਤੁਹਾਡੇ ਬਜਟ ਤੇ ਜੋ ਤੁਹਾਡੀਆਂ ਰਿਕੁਆਇਰਮੈਂਟ ਉਹਦੇ ਅਕੋਰਡਿੰਗਲੀ ਤੁਹਾਨੂੰ ਇੰਸ਼ੋਰੈਂਸ ਪਲਾਨ ਲੈ ਕੇ ਦਿੰਦੇ ਨੇ, ਭਾਵੇਂ ਲਾਈਫ ਇੰਸ਼ੋਰੈਂਸ ਹੋਵੇ ਜਾਂ ਫਿਰ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇੰਸ਼ੋਰੈਂਸ ਜਾਂ ਫਿਰ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਗੁਰਦੇਵ ਸੱਜਣ ਭਾਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਬੜੇ ਸੱਜਣ ਪੁਰਸ਼ ਨੇ ਇਹ ਬਾਕੀ। ਤੇ ਭਾਜੀ ਇੱਕ ਵਾਰ ਨੰਬਰ ਪਲੀਜ਼।
4: ਹਾਂਜੀ, 416-8846-56 ਤੇ ਤੁਸੀਂ ਮੇਰੇ ਨਾਲ ਰਾਬਤਾ ਜ਼ਾਹਰ ਕਰ ਸਕਦੇ ਹੋ
0: ਜੀ। ਸੋ ਸਾਡੇ ਜਿੰਨੇ ਵੀ ਸਪੋਂਸਰ ਹੈ, ਆਫਟਰ ਦਾ ਪ੍ਰੋਗਰਾਮ ਵੀ ਤੁਸੀਂ ਮੇਰੇ ਕੋਲੋਂ ਨੰਬਰ ਲੈ ਸਕਦੇ ਹੋ। ਮੇਰੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ, ਜਾਂ ਆਫਟਰ ਦਾ ਪ੍ਰੋਗਰਾਮ ਕੋਈ ਗੱਲਬਾਤ, ਕੋਈ ਤੁਸੀਂ ਐਡਵਰਟਾਈਜਮੈਂਟ ਕਰਨਾ ਚਾਹੁੰਦੇ ਹੋ, 416-917-4164-1679-7763 ਇੱਥੇ ਦਿਓ ਇਜਾਜ਼ਤ। ਨਾਨਕ ਨਾਮ
4: ਚੜ੍ਹਦੀ ਕਲਾ ਤੇਰੇ ਪਣੇ
0: ਸਰਬੱਤ ਦਾ ਭਲਾ।
5: ਮੇਰੀ ਬੇਟੀ ਦੀ ਕਲਾਸ ਵਿੱਚ 33 ਬੱਚੇ ਹਨ। ਉਹ ਦੱਸਦੀ ਹੈ ਕਿ ਉੱਥੇ ਕਿਸੇ ਵੀ ਚੀਜ਼ ਦੀ ਪੂਰੀ ਸੁਵਿਧਾ ਨਹੀਂ ਹੈ। ਭਰੀ ਹੋਈ ਕਲਾਸ ਅਤੇ ਰੌਲਾ ਪਰੇਸ਼ਾਨ ਕਰ ਦਿੰਦਾ ਹੈ ਅਤੇ ਪੂਰੀ ਮਦਦ ਵੀ ਨਹੀਂ ਮਿਲਦੀ ਹੈ। ਇਹ ਇਸ ਲਈ ਹੈ ਕਿਉਂਕਿ ਡੱਗ ਫੋਰਡ ਨੇ 2018 ਤੋਂ ਸਾਡੇ ਸਰਕਾਰੀ ਸਕੂਲਾਂ ਦੇ ਬਜਟ ਵਿੱਚੋਂ $6 ਬਿਲੀਅਨ ਕੱਟ ਦਿੱਤੇ ਹਨ। ਸਾਡੇ ਬੱਚੇ ਬਿਹਤਰ ਦੇ ਹੱਕਦਾਰ ਹਨ। ਆਓ ਸਰਕਾਰ ਨੂੰ ਕਹੀਏ, ਸਾਡੇ ਬੱਚਿਆਂ ਵਿੱਚ ਨਿਵੇਸ਼ ਕਰੋ, ਕਲਾਸ ਸਾਈਜ਼ ਦਰੁਸਤ ਕਰੋ। ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਓਨਟੇਰੀਓ ਵੱਲੋਂ ਇੱਕ ਸੁਨੇਹਾ।
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
7: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
8: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
7: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ 'ਤੇ ਤੁਹਾਡਾ ਵੈਲਕਮ ਕਰਦੇ ਹਾਂ। ਮੰਡੇ ਟੂ ਫਰਾਈਡੇ 6 ਵਜੇ ਤੋਂ ਲੈ ਕੇ 7 ਵਜੇ ਤੀਕਰ 530 AM ਰਾਇਲ 'ਤੇ ਹੁੰਦਾ, ਅਤੇ ਨਾਲ ਦੀ ਨਾਲ 24 ਘੰਟੇ 7 ਦਿਨ ਵਿਰਾਸਤ TV ਦਾ ਚੈਨਲ ਚੱਲਦਾ। ਵੱਖ ਵੱਖ ਸਟ੍ਰੀਮਿੰਗ ਡਿਵਾਈਸ 'ਤੇ ਸਾਨੂੰ TV 'ਤੇ ਦੇਖਣਾ ਚਾਹੁੰਦੇ ਹੋ, ਸੁਣਨਾ ਚਾਹੁੰਦੇ ਹੋ ਤਾਂ ਵਿਰਾਸਤ TV ਸਰਚ ਕਰ ਲੈਣਾ। ਸੋਸ਼ਲ ਮੀਡੀਆ YouTube, Instagram ਅਤੇ Facebook 'ਤੇ ਵੀ ਦੇਖ ਸਕਦੇ ਹੋ ਅਤੇ ਸੁਣ ਸਕਦੇ ਹੋ। ਵਿਰਾਸਤ ਮੀਡੀਆ ਕੈਨੇਡਾ ਸਰਚ ਕਰ ਲੈਣਾ। ਸਟੂਡੀਓ ਦੇ ਨੰਬਰ 416-837-1515। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਹੈ, ਸਪੋਂਸਰ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਅੱਜ ਸਾਡੀ ਗੱਲਬਾਤ ਹੋਵੇਗੀ ਰੂਬੀ ਸਹੋਤਾ ਜੀ ਦੇ ਨਾਲ। MP ਹਨ ਬਰੈਂਪਟਨ ਤੋਂ। ਹੁਣ MP ਦੀ ਜਿਹੜੀ ਆ ਥੋੜ੍ਹੇ ਬਾਉਂਡਰੀ ਚੇਂਜ ਹੋ ਗਈ ਸੀ। ਬਰੈਂਪਟਨ ਨੌਰਥ ਅਤੇ ਕੈਲਡਨ ਤੋਂ MP ਹਨ ਅੰਟੇਰੀਓ ਦੇ ਵਿੱਚ, ਅਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਕਾਫੀ ਸਾਰੇ ਜਿਹੜੇ ਬਿੱਲ ਪਾਸ ਹੋਏ ਹਨ, ਕਿੰਨੇ ਕੁ ਆਪਾਂ ਸੇਫ ਹਾਂ, ਅਤੇ ਕੰਟਰੀ ਸਾਡੇ ਵਾਸਤੇ ਕੀ ਕਰ ਰਹੀ ਹੈਗੀ ਆ। ਪੈਸਾ ਕੱਲੇ ਬਾਹਰ ਭੇਜੀ ਜਾਂਦੇ, ਸਾਡੇ ਇੱਥੇ ਕੱਲੇ ਇਨਵੈਸਟ ਹੋ ਰਿਹਾ। ਬਹੁਤ ਸਾਰੇ ਸਵਾਲ ਜਿਹੜੇ ਤੁਹਾਡੇ ਸੀਗੇ ਉਹ ਵੀ ਆਂਸਰ ਕਰਨ ਦੀ ਕੋਸ਼ਿਸ਼ ਕਰਾਂਗੇ ਜ਼ਰੂਰ। ਮੈਂਬਰ ਆਫ ਪਾਰਲੀਮੈਂਟ ਰੂਬੀ ਸਹੋਤਾ, ਸੈਕਟਰੀ ਆਫ ਸਟੇਟ ਕੋਂਬੈਟਿੰਗ ਕ੍ਰਾਈਮ, ਅਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਥੋੜ੍ਹੀ ਜਿਹੀ ਬ੍ਰੇਕ ਲੈਣ ਤੋਂ ਬਾਅਦ। ਪਹਿਲਾਂ ਸਪੋਂਸਰ ਵੀਰਾਂ ਭੈਣਾਂ ਦਾ ਧੰਨਵਾਦ ਕਰ ਦਈਏ। CWC ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ, ਸਟਾਰਗੇਟ ਲਜੈਸਟਰਾਂ ਦਾ ਧੰਨਵਾਦ, ਅਤੇ ਜਸ ਭੁੱਲਰ ਸਾਹਿਬ ਪ੍ਰੋਨ ਸਪੋਂਸਰ ਕਰ ਰਹੇ ਨੇ, ਮੋਨਾ ਮਹਿੰਗੀ ਜੀ ਨੇ ਪ੍ਰੋਨ ਸਪੋਂਸਰ ਕੀਤਾ, ਅਤੇ ਟੋਪ ਆਟੋ ਕਲੇਜ ਦੇ ਗੁਰਦੇਵ ਥਿੰਡ ਜੀ ਪ੍ਰੋਨ ਸਪੋਂਸਰ ਕਰ ਰਹੇ। ਦੁਆਬਾ ਸਵੀਸ ਇਨਵੈਸਟਮੈਂਟ 100% ਵੈਜੀਟੇਰੀਅਨ ਭੋਜਨ ਬਣਾ ਕੇ ਦਿੰਦੇ ਹਨ, ਉੱਥੇ ਪਹੁੰਚਣਾ ਜ਼ਰੂਰ। ਤੁਸੀਂ ਭੋਜਨ ਛਕਣਾ ਹੋਵੇ, ਕੇਟਰਿੰਗ ਕਰਵਾਉਣੀ ਹੋਵੇ, ਦੁਆਬਾ ਸਵੀਸ ਇਨਵੈਸਟਮੈਂਟ ਚੈਨ ਸਿੰਘ ਬੋਲਾ ਇੰਡੀਆ ਬਾਜ਼ਾਰ ਤੋਂ ਹਨ। ਦੋ ਇਹਨਾਂ ਦੇ ਵੱਖਰੇ ਵੱਖਰੇ ਗਰੋਸਰੀ ਸਟੋਰ ਹਨ, ਗਰੋਸਰੀ ਸ਼ੋਪਿੰਗ ਕਰਨੀ ਹੋਵੇ ਤਾਂ ਤੁਸੀਂ ਇੰਡੀਆ ਬਾਜ਼ਾਰ ਵੀ ਪਹੁੰਚ ਸਕਦੇ ਹੋ। ਆਪਾਂ ਲੈਂਦੇ ਹਾਂ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਰੂਬੀ ਸਹੋਤਾ ਜੀ ਨਾਲ। ਸੁਣਦੇ ਰਹੋ ਵਿਰਾਸਤ ਰੇਡੀਓ ਅਤੇ ਦੇਖਦੇ ਰਹੋ ਵਿਰਾਸਤ TV। ਅਵੀ ਧਾਲੀਵਾਲ ਜੀ ਆਪਣਾ ਸਪੋਂਸਰ ਕੀਤਾ ਫਰੀ ਵੇ ਰੀਅਲ ਸਟੇਟ ਤੋਂ। ਐਂਡੀ ਕੂਨਨ ਰਾਜ ਮੱਲੀ, ਕੋਈ ਪ੍ਰੋਪਰਟੀ ਖਰੀਦਣੀ ਹੋਵੇ, ਵੇਚਣੀ ਹੋਵੇ, 416-451-2222 'ਤੇ ਮੇਰੇ ਨਾਲ ਵੀ ਬਾਅਦ ਵਿੱਚ ਸੰਪਰਕ ਕਰੋ। ਸਾਡੇ ਕੋਲ ਕਾਫੀ ਸਾਰੀਆਂ ਕਮਰਸ਼ੀਅਲਸ ਪ੍ਰੋਪਰਟੀਜ਼ ਹਨ। ਜਸਵੀਰ ਸਿੰਘ ਫਰੋਮ ਫਿਲਡਲਫੀਆ ਪ੍ਰੋਗਰਾਮ ਨੂੰ ਸੁਣ ਰਹੇ ਹਨ ਅਤੇ ਦੇਖ ਰਹੇ ਹਨ, ਧੰਨਵਾਦ ਤੁਹਾਡਾ। ਨਿਊ ਬੈਸਟ ਟਰੱਕ ਰਿਪੇਅਰ ਟਰੈਸ ਸੈਂਟਰ ਦੇ ਸੁਰਜੀਤ ਜੀ ਕਹਿੰਦੇ ਹਨ, ਡਾਇਮੰਡ ਟਰੱਕ ਪਾਰਟਸ ਚਾਹੀਦੇ ਹਨ, ਟਰੱਕ ਪਾਰਟਸ ਚਾਹੀਦੇ ਹਨ ਤਾਂ ਡਾਇਮੰਡ ਟਰੱਕ ਪਾਰਟਸ ਦੀ ਬਿਜ਼ਨਸ ਖੁੱਲ੍ਹੀ ਹੈ। ਸ਼ੀਟ ਬੰਪਰ, ਡੀਅਰ ਗਾਰਡ, ਟਰੱਕ ਲਾਈਸ ਲੈਣੇ, ਗੀਅਰ, ਰੇਡੀਏਟਰ, ਸਟੈਕਿਟ। ਬਲਕਾਰ ਜਾਂ ਸੁਰਜੀਤ ਨਾਲ 905-212-9200 'ਤੇ ਇਹਨਾਂ ਨਾਲ ਗੱਲਬਾਤ ਕਰ ਲੈਣੀ ਆ। ਕੱਲ੍ਹ ਵੀ ਜਿੱਦਾਂ ਮੈਂ ਦੱਸਿਆ ਸੀ, ਅੱਜ ਵੀ ਮੈਂ ਦੱਸਦਾ, ਜੰਜੂਆ ਸਾਹਿਬ ਵੱਲੋਂ ਪਿਕਨਿਕ ਰੱਖੀ ਗਈ ਸੀ। ਸੋ ਪਿਕਨਿਕ ਨੂੰ ਕਈ ਵਾਰ ਮੇਲਾ ਕਹਿਣ ਲੱਗ ਪਈਦਾ, ਪਰ ਪਿਕਨਿਕ ਰੱਖੀ ਗਈ ਸੀ, ਤੁਸੀਂ ਮੇਲੇ ਦਾ ਮਾਹੌਲ ਬਣਾ ਦਿੱਤਾ, ਉੱਥੇ ਖੂਬ ਇੰਜੋਏ ਕੀਤਾ। ਤੁਸੀਂ ਇੰਜੋਏ ਵੀ ਕਰਨਾ ਚਾਹੀਦਾ ਹੁੰਦਾ ਹੈ, ਇਹ ਕੰਮ ਕਰਨੇ ਇੰਨੇ ਸੌਖੇ ਨਹੀਂ ਹੁੰਦੇ, ਪਰ ਰਲ ਮਿਲ ਕੇ ਜਦੋਂ ਕਰਦੇ ਹਨ ਸੌਖੇ ਹੋ ਜਾਂਦੇ ਹਨ। ਅਤੇ ਫਰਾਈਡੇ ਨੂੰ, ਸਤੰਬਰ ਦੀ 18 ਤਰੀਕ ਨੂੰ ਹੰਸਰਾਜ ਹੰਸ ਦਾ ਸ਼ੋਅ ਆ ਰਿਹਾ ਪੰਜਾਬੀ ਵਿਰਸੇ ਤੋਂ, ਸਿੰਘ ਹਰਜੀਤ ਜੀ ਲੈ ਕੇ ਆ ਰਹੇ ਹਨ। ਟਿਕਟਾਂ ਲੈਣੀਆਂ ਹੁਣ 6474-8100 'ਤੇ ਗੱਲਬਾਤ ਕਰ ਲੈਣੀਆਂ। ਅਨਾਜ ਮਾਰਟ ਗਰੋਸਰੀ ਸਟੋਰ ਖੁੱਲ੍ਹ ਗਿਆ ਹੈਗਾ ਬਰੈਂਪਟਨ ਦੇ ਵਿੱਚ, ਏਅਰਪੋਰਟ 'ਤੇ ਮੇਫੀਲਡ ਬਿਲਕੁਲ ਖੂੰਜੇ ਦੇ ਨਵੇਂ ਬਣੇ ਪਲਾਜ਼ੇ ਦੇ ਵਿੱਚ ਅਨਾਜ ਮਾਲਟ ਇੰਡੀਅਨ ਐਸੋਸੀਏਸ਼ਨ ਗਰੋਸਰੀ, ਪ੍ਰੀਮੀਅਮ ਆਟਾ, ਰਾਈਸ, ਲੈਂਟਲਸ, ਇਸ ਅਮੇਜ਼ਿੰਗ ਸਟੋਰ ਤੁਸੀਂ ਵਿਜ਼ਿਟ ਕਰਕੇ ਆਉਣਾ, ਬਹੁਤ ਤਕੜਾ ਸਟੋਰ ਬਣਾਇਆ। 6141 ਮੇਫੀਲਡ ਰੋਡ 'ਤੇ, ਮੇਫੀਲਡ ਅਤੇ ਏਅਰਪੋਰਟ ਬਿਲਕੁਲ ਖੂੰਜੇ 'ਤੇ। ਅਤੇ ਅਮੈਰੀਕਾ ਵਿੱਚ ਸਾਨੂੰ ਬਹੁਤ ਸਾਰੇ ਦੇਖਦੇ ਹਨ ਅਤੇ ਸੁਣਦੇ ਵੀ ਹਨ। ਸੋ ਅਮੈਰੀਕਨ ਕਮਿਊਨਿਟੀ ਵਾਸਤੇ ਜਿਹੜੇ ਡੈਲਕੋ ਪੰਜਾਬੀ ਕਲਚਰ ਕਲੱਬ ਵਾਲੇ ਹਨ, ਇੱਕ ਤੀਆਂ ਦਾ ਮੇਲਾ ਲੈ ਕੇ ਆਏ ਹਨ ਐਤਵਾਰ ਨੂੰ, ਸਪਤੰਬਰ ਦੀ 13 ਤਰੀਕ ਨੂੰ 1 ਵਜੇ ਤੋਂ ਲੈ ਕੇ 6 ਵਜੇ ਤੱਕ ਇਹ ਸ਼ੋਅ ਚੱਲੇਗਾ।

0: ਵੀ ਹੈਗੀ ਅਕ੍ਰੋਸ ਕੈਨੇਡਾ ਐਂਡ ਮੇਰੀ ਰਾਈਡਿੰਗ ਕੁਛ ਥੋੜੀਆਂ ਜਿਹੀਆਂ ਰਾਈਡਿੰਗਸ ਦੇ ਵਿੱਚੋਂ ਹੈਗੀ ਆ ਜਿਹੜੀ ਬਹੁਤ ਜ਼ਿਆਦਾ ਬਦਲ ਗਈ ਹੈਗੀ ਆ ਆਲਮੋਸਟ 50% ਇਹਦੇ ਵਿੱਚ ਬਦਲਾਅ ਆਇਆ ਹੈਗਾ ਆ ਐਂਡ ਇਟਸ ਅ ਗੁੱਡ ਚੇਂਜ ਫੋਰ ਮੀ ਬਿਕਾਜ਼ ਮੈਨੂੰ ਇੱਕ ਕੈਲੇਡਨ ਦਾ ਸਦਰਨ ਹਿੱਸਾ ਮਿਲਿਆ ਹੈਗਾ ਸੋ ਪਹਿਲੀ ਵਾਰ ਮੈਨੂੰ ਕੈਲੇਡਨ ਦੇ ਲੋਕਾਂ ਨੂੰ ਰੈਪ੍ਰੈਜੈਂਟ ਕਰਨ ਦਾ ਵੀ ਮੌਕਾ ਮਿਲਿਆ ਹੈਗਾ
1: Canada, what a wonderful country. It's beautiful.
0: It's a beautiful
1: I've been here over almost 50 years, and we want to keep it that way.
0: Yeah.
1: ਲੰਘੇ ਟਾਈਮ 'ਚ ਕਾਫੀ ਸਾਰੀਆਂ ਮੁਸ਼ਕਲਾਂ ਆਈਆਂ ਕਿਉਂਕਿ ਨਵੇਂ ਲੋਕ ਆਉਂਦੇ ਹਨ ਸਾਰੇ ਹੀ ਆਪਣੇ ਹਨ ਜਦੋਂ ਪਹੁੰਚ ਜਾਂਦੇ ਹਨ ਤੁਸੀਂ ਸਾਰਿਆਂ ਨੂੰ ਪ੍ਰੋਟੈਕਟ ਕਰਨਾ ਜਿਹੜੀ ਵੱਡੀ ਮੁਸ਼ਕਲ ਆਈ ਸੀ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਸਾਰੇ ਲਿਆਉਂਦੇ ਤੇ ਬਾਅਦ ਵਿੱਚ ਬਹੁਤ ਸਾਰੀਆਂ ਐਕਸਟੋਰਸ਼ਨ ਕਾਲਸ ਆਟੋ ਥੈਫਟ ਬਹੁਤ ਕੁਝ ਹੋਇਆ ਕੈਨੇਡਾ ਦੇ ਵਿੱਚ ਬਹੁਤ ਕੁਝ ਹੋਇਆ ਸੋ ਮੋਸਟਲੀ ਜੇ ਦੇਖਿਆ ਜਾਏ ਬਰੈਂਪਟਨ ਦੀ ਗੱਲਬਾਤ ਕੀਤੀ ਜਾਂਦੀ ਹੈ ਸਰੀ ਦੀ ਗੱਲਬਾਤ ਕੀਤੀ ਜਾਂਦੀ ਆ ਜਾਂ ਕੈਲਗਰੀ ਵਿਨਪੈਗ ਦੀ ਥੋੜੀ ਘੱਟ ਹੁੰਦੀ ਆ ਪਰ ਇਹ ਸਿਟੀਆਂ ਲਾਈਮ ਲਾਈਟ ਵਿੱਚ ਆਈਆਂ ਤੇ ਲੋਕੀ ਕਹਿੰਦੇ ਕੋਈ ਬਦਲਾਅ ਲਿਆ ਕੋਈ ਚੇਂਜ ਲਿਆ ਹੋਵੇ ਅਸੀਂ ਅੱਕ ਗਏ ਜਾਂ ਥੱਕ ਗਏ ਹਾਂ ਤੁਸੀਂ ਡਿਬੇਟਸ ਕੀਤੀਆਂ ਪੀਅਰ ਪੋਲਵਰ ਹੀ ਹੈਜ਼ ਦ ਰਾਈਟ ਟੂ ਡਿਬੇਟ ਆਲਸੋ ਆਪੋਜੀਸ਼ਨ ਹੈਗਾ ਆ ਬਹੁਤ ਸਾਰੇ ਸਵਾਲ ਉੱਠੇ ਵੀ ਰਿਪੀਟ ਅਫੈਂਡਰਸ ਬਾਰ ਬਾਰ ਆ ਕੇ ਸੇਮ ਕ੍ਰਾਈਮ ਕਰ ਰਹੇ ਹਨ ਇਹਨਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਕੱਲੇ ਜਾ ਰਿਹਾ ਕਈ ਕਹਿੰਦੇ ਡੱਗ ਫੋੜ ਨੇ ਜੇਲ੍ਹਾਂ ਨਹੀਂ ਬਣਾਈਆਂ ਤੇ ਜੇਲ੍ਹ ਵਿੱਚ ਰੱਖਦੇ ਨਹੀਂ ਸਾਡੇ ਕੋਲ ਕਪੈਸਿਟੀ ਹੈ ਨਹੀਂ ਸੋ ਬਹੁਤ ਕੁਝ ਹੋਇਆ ਆਪਾਂ ਕਿੱਥੇ ਤੱਕ ਪਹੁੰਚੇ ਹੁਣ
0: ਬਹੁਤ ਪ੍ਰੋਗਰੈਸ ਪਿਛਲੇ ਇੱਕ ਸਾਲ ਦੇ ਵਿੱਚ ਬਣੀ ਹੈਗੀ ਆ ਸੋ ਜਦੋਂ ਤੋਂ ਇਹ ਖਾਸ ਕਰਕੇ ਇਸ਼ੂ ਹੈ ਪ੍ਰਾਇਓਰਿਟੀ ਇਸ਼ੂ ਬਣਿਆ ਹੈਗਾ ਆ ਐਸ ਵੀ ਸਾ ਪ੍ਰੋਪਰਟੀ ਕ੍ਰਾਈਮ ਤੇ ਐਕਸਟ੍ਰੈਕਸ਼ਨ ਦਾ ਇਸ਼ੂ ਜਿਹੜਾ ਤੁਸੀਂ ਕਹਿ ਰਹੇ ਹੈਗੇ ਹੋ ਰਾਈਜ਼ ਇਨ ਆਰ ਕਮਿਊਨਿਟੀ ਵੀ ਹੈਵ ਚੇਂਜਡ ਮੈਨੀ ਲਾਜ਼ ਸਿੰਸ ਦੈਨ ਸੋ ਪਿਛਲੇ ਸਾਲ ਦੇ ਵਿੱਚ ਕੁਛ 9 ਨਵੇਂ ਕਾਨੂੰਨ ਲੈ ਕੇ ਆਉਂਦੇ ਹੈਗੇ ਜਿਹੜੇ ਪਬਲਿਕ ਸੇਫਟੀ ਦੇ related hage ne pame o apni cyber security apni critical infrastructure nu protect karne di gal hove ja khas karke jehdiyan gallan tusi kar rahe hage ho apni criminal code of canada nu update te modernize karna ode vich hundreds of different changes leke aunde hage ha for instance bail and sentencing reform bill de vich over 80 different changes that we've made to the criminal code of canada in that bill jide vich repeat violent offenders nu different restrictions laiyan jandiyan hagiyan ne court nu different requirements ਦਿੱਤੀਆਂ ਜਾਂਦੀਆਂ ਹੈਗੀਆਂ ਨੇ ਰਿਪੀਟ ਅਫੈਂਡਰਸ ਲਈ ਤੇ ਜੇ ਉਹ ਅਫੈਂਡਰਸ ਜਿਹੜੇ ਬ੍ਰੇਕ ਐਂਡ ਐਂਟਰ ਕਰਦੇ ਹੈਗੇ ਆ ਆਟੋ ਥੈਫਟ ਦੇ ਵਿੱਚ ਇਨਵੋਲਵ ਹੈਗੇ ਨੇ ਇਸ ਦੇ ਨਾਲ ਨਾਲ ਅਸੀਂ ਆਪਣੀਆਂ ਵੀ ਕੁਛ priorities change ਕੀਤੀਆਂ ਹੈਗੀਆਂ ਨੇ CBSA ਨੂੰ ਲੈ ਕੇ ਵੀ ਸੋ ਜਿਹੜੇ ਲੋਕ ਇੱਥੇ ਟੈਂਪਰਰੀ ਬੇਸਿਸ ਤੇ ਆਏ ਹੋਏ ਹੈਗੇ ਨੇ ਐਂਡ ਇਸ ਤਰ੍ਹਾਂ ਦੇ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਸਸਪੈਸ਼ਨ ਪਾਈ ਜਾਂਦੀ ਹੈਗੀ ਆ ਉਹਨਾਂ ਦੀ ਐਂਡ ਦੇ ਆਰ ਰਿਮੂਵਬਲ ਫਰੋਮ ਦਿਸ ਕੰਟਰੀ ਉਹਨਾਂ ਨੂੰ ਪਹਿਲੀ ਪ੍ਰਾਇਓਰਟੀ ਆਈ ਮੀਨ ਵੈਸੇ ਕ੍ਰਿਮੀਨੈਲਿਟੀ ਨੂੰ ਪਹਿਲੀ ਪ੍ਰਾਇਓਰਟੀ ਪਹਿਲਾਂ ਵੀ ਦਿੱਤੀ ਜਾਂਦੀ ਸੀਗੀ ਕ੍ਰਿਮੀਨਲ ਕੈਨ ਨਾਟ ਰਿਮੇਨ ਇਨ ਦਿਸ ਕੰਟਰੀ ਪਰ ਖਾਸ ਕਰਕੇ ਪਹਿਲਾਂ ਜਿਹੜਾ ਰੂਟੀਨ ਸੀਗਾ ਉਹ ਇਹ ਸੀਗਾ ਵੀ ਚਾਰਜਸ ਲਏ ਹੁੰਦੇ ਆ ਟ੍ਰਾਇਲ ਹੁੰਦੀ ਹੈਗੀ ਆ ਉਹਨੂੰ ਕਾਫੀ ਵਕਤ ਕਈ ਵਾਰ ਲੱਗ ਜਾਂਦਾ ਹੈਗਾ ਆ ਉਸ ਦੀ ਕੰਕਲੂਜਨ ਤੋਂ ਬਾਅਦ ਰਿਮੂਵਲ ਹੁੰਦੀ ਹੈਗੀ ਆ ਵਟ ਵੀ ਆਰ ਡੂਇੰਗ ਨਾਓ ਐਂਡ ਵਟ ਵੀਵ ਡਨ ਇਨ ਦੀਸ ਐਕਸਟ੍ਰੈਕਸ਼ਨ ਕੇਸਿਸ ਇਜ਼ ਅਸੀਂ ਪਹਿਲਾਂ ਹੀ ਰਿਮੂਵ ਕਰ ਰਹੇ ਹੈਗੇ ਹਾਂ ਲੋਕਾਂ ਨੂੰ ਜਿਹਨਾਂ ਦੇ ਚਾਰਜਸ ਸ਼ਾਇਦ ਉਨੀ ਐਵੀਡੈਂਸ ਨਹੀਂ ਹੈਗੀ ਬਟ ਵੀ ਵਾਂਟ ਜਿਹੜੇ ਲੋਕ ਇਨਵੋਲਵਡ ਹੈਗੇ ਕ੍ਰਿਮੀਨੈਲਿਟੀ ਦੇ ਵਿੱਚ ਗੈਂਗ ਲਾਈਫ ਦੇ ਵਿੱਚ ਇਨਵੋਲਵ ਹੈਗੇ ਨੇ ਵੀ ਉਹਨਾਂ ਗੈਂਗਸ ਨੂੰ ਅਸੀਂ ਡਿਸਟਰਪਟ ਕਰੀਏ ਕਿਉਂਕਿ ਜਿਸ ਤਰ੍ਹਾਂ ਅਮੈਰੀਕਾ ਤੇ ਕੈਨੇਡਾ ਇਸ ਇਸ਼ੂ ਨੂੰ ਲੈ ਕੇ ਇਕੱਠੇ ਕੰਮ ਕਰ ਰਿਹਾ ਹੈਗਾ ਆਪਣੀਆਂ ਪੁਲਿਸ ਏਜੰਸੀਜ਼ ਵੀ ਹੈਵ ਫਾਊਂਡ ਵੀ ਓਵਰਸੀਜ਼ ਲੋਕ ਪੇ ਕਰ ਰਹੇ ਹੈਗੇ ਇੱਥੇ ਕੈਨੇਡਾ ਦੇ ਵਿੱਚ ਲੋਕਾਂ ਨੂੰ ਇਸ ਤਰ੍ਹਾਂ ਦੇ ਸ਼ੂਟਿੰਗਸ ਦੇ ਵਿੱਚ ਇਨਵੋਲਵ ਹੋਣ ਲਈ ਉਹ ਕਾਫੀ ਉਹ ਮਾਸਟਰ ਮਾਇੰਡ ਨਹੀਂ ਹੈਗੇ ਇਸ ਚੀਜ਼ ਦੇ ਪਰ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਆ ਕਿਸੇ ਬੰਦੇ ਬਾਰੇ ਐਂਡ ਉਸ ਘਰ ਤੇ ਜਾ ਕੇ ਜਾਂ ਉਸ ਬਿਜ਼ਨਸ ਤੇ ਜਾ ਕੇ ਉਹ ਹਮਲਾ ਕਰਦੇ ਹੈਗੇ ਉਹਨਾਂ ਨੂੰ ਟਾਰਗੇਟ ਕਰਦੇ ਹੈਗੇ ਆ ਐਂਡ ਸੋ ਐਨੀਵਨ ਇਨਵੋਲਵਡ ਇਨ ਦਿਸ ਵੀਵ ਬੀਨ ਰਿਮੂਵਿੰਗ ਦਮ ਵੀਵ ਹੈਡ ਅ ਲੋਟ ਆਫ ਸਕਸੈਸ ਵੀਵ ਰਿਮੂਵਡ ਹੰਡਰਡਸ ਆਫ ਪੀਪਲ ਆਲਰੇਡੀ ਇਨਵੋਲਵਡ ਇਨ ਕ੍ਰਿਮੀਨੈਲਿਟੀ ਐਂਡ ਤੁਸੀਂ ਆਈ ਥਿੰਕ ਇਹਦਾ ਸਭ ਤੋਂ ਜ਼ਿਆਦਾ ਕੁਇਕ ਇੰਪੈਕਟ ਦੇਖ ਰਹੇ ਹੈਗੇ ਆ
1: ਵੈਰੀ ਗੁੱਡ ਕਈ ਵਾਰੀ ਏਦਾਂ ਲੱਗਦਾ ਕਹਿੰਦੇ ਵੀ ਬਹੁਤ ਸਾਰੇ ਗੈਂਗ ਖੁਦ ਜਿਹੜੇ ਪ੍ਰਾਈਮ ਮਿਨਿਸਟਰ ਹਨ ਟੀਮ ਇੰਡੀਆ ਜਾਂਦੀ ਆ ਵੱਖ ਵੱਖ ਸ਼ਹਿਰਾਂ ਵਿੱਚ ਦੇਸ਼ਾਂ ਵਿੱਚ ਜਾਂਦੀ ਹੈਗੀ ਆ ਵੀ ਜੇਲ੍ਹਾਂ ਵਿੱਚ ਬੈਠ ਕੇ ਆ ਕੰਮ ਕਰ ਰਹੇ ਹਨ ਤੇ ਜਿੱਦਾਂ ਆਪਾਂ ਟ੍ਰੇਡ ਡੀਲ ਕਦੇ ਕਰਦੇ ਹਾਂ ਵਾਇਰ ਆਫ ਡੀਲ ਥੱਕ ਬਹੁਤ ਇਸ ਆਰ ਵੀ ਟਾਕਿੰਗ ਅਬਾਊਟ ਹਾਰ ਵੀ ਗੈਟ ਦੀਸ ਕ੍ਰਿਮੀਨਲਸ
0: Yes, we are talking about it. So, you know, apne national security advisors bhi kai baar India ja chuke hai gene ਨੈਸ਼ਨਲ ਸਿਕਿਉਰਿਟੀ ਐਂਡ ਪਬਲਿਕ ਸੇਫਟੀ ਹਮੇਸ਼ਾ ਹਰ ਇੱਕ ਡਾਇਲੋਗ ਦਾ ਇੱਕ ਹਿੱਸਾ ਹੁੰਦਾ ਆ। ਜਦੋਂ ਪ੍ਰਾਈਮ ਮਿਨਿਸਟਰ ਕਾਰਨੀ ਨੇ ਪ੍ਰਾਈਮ ਮਿਨਿਸਟਰ ਮੋਦੀ ਨਾਲ ਵੀ ਗੱਲ ਕੀਤੀ ਸੀਗੀ ਇੱਥੇ ਕੈਨਾਸਕਸ ਦੇ ਵਿੱਚ, ਉਦੋਂ ਵੀ ਇਹ ਇਸ਼ੂ ਏਜੰਡਾ ਤੇ ਸੀਗਾ ਤੇ ਹਮੇਸ਼ਾ ਹਰ ਇੱਕ ਬਾਇਲੈਟਰਲ ਮੀਟਿੰਗ ਦੇ ਵਿੱਚ ਇਹ ਏਜੰਡਾ ਤੇ ਹੁੰਦਾ। ਜਦੋਂ ਆਪਣੀ ਫੋਰਨ ਅਫੇਅਰਸ ਮਿਨਿਸਟਰ ਅਨੀਤਾ ਨੰਦ ਗਈ ਹੈਗੀ ਆ, ਉਦੋਂ ਵੀ ਖਾਸ ਕਰਕੇ ਇਸ ਚੀਜ਼ ਤੇ ਗੱਲਬਾਤ ਕੀਤੀ ਗਈ ਆ।
1: ਬਾਰਡਰ ਸਿਕਿਉਰਿਟੀ ਇਸੇ ਫਾਲੇ ਸੀਗਾ ਕਾਫੀ ਲੰਬੇ ਸਮੇਂ ਤੋਂ, ਇੱਕਦਮ ਇਸ ਨੂੰ ਐਕਸ਼ਨ ਕਰ ਲੈਣਾ ਪਿਆ।
0: Border security, I think, you know, we have had a border with the United States that, you know, we share information with the United States, but bahut is tarah the outside factors bhi aa rahe hage ne, jede, you know, guns that we're seeing, drugs that we're seeing, us ton bhi jo dangerous khatarnak drugs hage ne aajkal ban rahe hain, jis tarah fentanyl hai gaya, right? And fentanyl is causing a lot of deaths in our country, and so is reason de karke we had to do things differently a little bit. Khas karke also border safety nu jado aap you know, when we consider that jehdi apni kaaran chori ho rahi hain asiya, right, assi mostly ਮੈਂਡੇਟ ਦਿੱਤਾ ਹੋਇਆ ਸੀ ਵੀ ਜਿਹੜੀਆਂ ਚੀਜ਼ਾਂ ਹਾਰਮਫੁਲ ਕੰਟਰੀ ਦੇ ਵਿੱਚ ਆ ਰਹੀਆਂ ਹੈਗੀਆਂ ਨੇ ਉਹਦੇ ਤੋਂ ਕੈਨੇਡੀਅਨਸ ਨੂੰ ਪ੍ਰੋਟੈਕਟ ਕਰਨਾ, ਪਰ ਜਿਹੜੇ ਬਾਹਰ ਜਾ ਰਹੀਆਂ ਹੈਗੀਆਂ ਨੇ ਦੈਟ ਵਾਜ ਨਾਟ ਮੋਸਟਲੀ ਇਟਸ ਟ੍ਰੇਡ, ਇਟਸ ਆਵਰ ਗੁੱਡਸ ਜਿਹੜੀ ਆਪਾਂ ਮੈਨੂਫੈਕਚਰ ਕਰਕੇ ਜਾਂ ਸਰਵਿਸਿਜ਼ ਬਾਹਰ ਭੇਜਦੇ ਹਾਂ। ਵਨ ਕਾਰ ਸਟਾਰਟਡ ਬੀਂਗ ਐਕਸਪੋਰਟਡ ਆਊਟ ਆਫ ਆਰ ਕੰਟਰੀ, ਉਹਦਾ ਅਨਸੇਫ ਇਨਵਾਇਰਮੈਂਟ ਕੈਨੇਡੀਅਨਸ ਲਈ ਵੀ ਬਣਨ ਲੱਗ ਗਿਆ ਸੀ, ਜਿਸ ਤਰ੍ਹਾਂ ਬ੍ਰੇਕ ਇਨ ਐਂਟਰੀਜ਼ ਖਾਸ ਕਰਕੇ ਕਾਰ ਚੋਰੀ ਕਰਨ ਲਈ ਹੀ ਹੁੰਦੀ ਸੀ, ਚਾਬੀ ਚੋਰੀ ਕਰਨ ਲਈ ਬ੍ਰੇਕ ਇਨ ਐਂਟਰੀ ਹੁੰਦੀ ਸੀ, ਐਂਡ ਉਸ ਦੇ ਨਾਲ ਨਾਲ ਲਾਈਫ ਨੂੰ ਵੀ ਰਿਸਕ ਹੈਗਾ ਆ, ਉਸ ਦੇ ਨਾਲ ਨਾਲ ਜਿਹੜੇ ਔਰਗਨਾਈਜ਼ ਕ੍ਰਾਈਮ ਗਰੁੱਪਸ ਨੇ ਉਹ ਹੋਰ ਵੀ ਤਾਕਤਵਰ ਹੁੰਦੀਆਂ ਹੈਗੀਆਂ ਨੇ, ਕਿਉਂਕਿ ਉਹਨਾਂ ਨੂੰ ਬਹੁਤ ਫਾਈਨੈਂਸ਼ੀਅਲ ਬੈਨੀਫਿਟ ਮਿਲ ਰਿਹਾ ਹੈਗਾ ਇਸ ਆਪਰੇਸ਼ਨ ਦੇ ਥਰੂ, ਐਂਡ ਸੋ ਵੀ ਹੈਵ ਪੁੱਟ ਸਕੈਨਰਸ, ਵੀ ਹੈਵ ਪੁੱਟ ਨਿਊ ਟੈਕਨੋਲੋਜੀਸ ਦੋਨੇ ਪਾਸੇ ਹੀ, ਜਿਹੜੀਆਂ ਚੀਜ਼ਾਂ ਬਾਹਰ ਵੀ ਜਾ ਰਹੀਆਂ ਨੇ ਤੇ ਜਿਹੜੀਆਂ ਜਿਹੜੀਆਂ ਅੰਦਰ ਵੀ ਆ ਰਹੀਆਂ ਨੇ। ਵੀ ਹੈਵ ਨਿਊ ਡੌਗ ਟੀਮਸ, ਵੀ ਹੈਵ ਡਰੋਨਸ, ਵੀ ਹੈਵ ਅ ਲੋਟ ਆਫ ਡਿਫਰੈਂਟ ਇਕੁਇਪਮੈਂਟ, ਐਂਡ ਅਸੀਂ ਹਯਾਰ ਆਫਿਸਰ ਵੀ ਨਵਾਂ ਹਾਇਰ ਕਰ ਰਹੇ ਹੈਗੇ ਹਾਂ, ਹਯਾਰ ਆਰ ਸੀ ਐਮ ਪੀ ਦਾ ਤੇ ਹਯਾਰ ਸੀ ਡੀ ਐਸ ਏ ਦਾ, ਸੋ ਦੈਟ ਉਹ ਨੈਸ਼ਨਲ ਸਿਕਿਉਰਿਟੀ ਤੇ ਹੀ ਫੋਕਸ ਰੱਖਣ। ਯੂ ਨੋ ਥਰੂ ਦੈਟ ਵੀ ਅਸੀਂ ਬੈਚਸ ਨਵੇਂ ਗ੍ਰੈਜੂਏਟ ਕਰ ਰਹੇ ਹਾਂ, ਇੱਕ ਲੱਖ ਸਾਰੇ ਨਹੀਂ ਗ੍ਰੈਜੂਏਟ ਹੋ ਸਕਦੇ ਹੈਗੇ, ਬਟ ਐਵਰੀ ਕਪਲ ਆਫ ਵੀਕਸ ਵੀ ਗ੍ਰੈਜੂਏਟਿੰਗ ਮੋਰ ਐਂਡ ਮੋਰ ਰਿਕਰੂਟਸ ਦੈਨ ਐਵਰ ਬਿਫੋਰ।
1: ਲੱਗਦਾ ਸੀਗਾ ਵੀ ਤੁਸੀਂ ਕ੍ਰਿਮੀਨਲ ਨੂੰ ਵੱਧ ਪ੍ਰੋਟੈਕਟ ਕਰਦੇ ਆ, ਜਿਹੜਾ ਵਿਕਟਿਮ ਹੁੰਦਾ ਉਹ ਘੱਟ ਪ੍ਰੋਟੈਕਟਡ ਹੁੰਦਾ ਆ, ਰਿਪੀਟਡ ਜਿਹੜੇ ਕ੍ਰਾਈਮ ਕੀਤੇ ਜਾਂਦੇ ਹਨ, ਬਹੁਤ ਵੀ ਲੱਗਦਾ ਬੰਦਾ ਘਰ ਚੋਰੀ ਕਰਨਾ, ਬੰਦੇ ਨੇ ਆਪਣੇ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਉੱਥੇ ਚਾਰਜਸ ਲੱਗ ਜਾਂਦੇ ਹਨ। ਦੁੱਖ ਬੜਾ ਲੱਗਦਾ, ਇੰਨੀ ਸੁੰਦਰ ਤੇ ਬਿਊਟੀਫੁਲ ਕੰਟਰੀ ਹੈਗੀ ਉਹ 'ਚ ਇਹ ਕੰਮ ਹੋ ਰਹੇ ਹਨ, ਪਰ ਜਿਹੜੇ ਕਰ ਰਹੇ ਹਨ ਉਹਨਾਂ ਨੂੰ ਆਪਾਂ ਵੱਧ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰੀ ਦੀ ਆ। ਇੱਥੇ ਬੜੀ ਮੁਸ਼ਕਲ ਆ ਰਹੀ ਹੈਗੀ ਆ, ਜੇ ਦੇਖਿਆ ਜਾਵੇ ਕਹਿੰਦੇ ਰਿਪੀਟ ਅਫੈਂਡਰ ਸੀਗਾ, ਡਰੰਕ ਡਰਾਈਵਰ ਸੀਗਾ, ਆ ਸੀਗਾ, ਚਾਹੇ ਮਿਊਨਿਸਪਲ ਲੈਵਲ ਦੇ ਹੋਵੇ, ਕਹਿੰਦੇ ਸਾਡੇ ਕੋਲ ਇੰਨੇ ਟੂਲ ਹੈ ਨਹੀਂ ਜਿਹੜੇ ਆਪਣੇ ਨੂੰ ਕੈਚ ਕਰ ਸਕੀ, ਜਾਂ ਸਾਡੇ ਕੋਲ ਰਿਸਟ੍ਰਿਕਸ਼ਨ ਬਹੁਤ ਹੈ, ਪਹਿਲਾਂ ਸਰਚ ਵਾਰੰਟ ਲੈਣਾ ਪੈਂਦਾ, ਰਾਹ ਕਰਨਾ ਪੈਂਦਾ, ਫੋਨ ਲਾਈਨਾਂ ਉਹਦੀਆਂ ਚੈੱਕ ਕਰਨ ਵਾਸਤੇ ਆਹ ਕੁਝ ਕਰਨਾ ਪੈਂਦਾ, ਇਹ ਫਾਸਟ ਟਰੈਕ ਕਿਉਂ ਨਹੀਂ ਹੋ ਸਕਦਾ, ਸਪੈਸ਼ਲੀ ਜੇ ਰਿਪੀਟ ਅਫੈਂਡਰ, ਦੇ ਸ਼ੁੱਡ ਬੀ ਨੋ ਕੁਐਸਚਨ ਆਸ, ਬੰਦਾ ਰਿਪੀਟ ਅਫੈਂਡਰ ਆ, ਡੂ ਵਟਐਵਰ ਯੂ ਵਾਂਟ
0: ਟੂ। ਸੋ ਫਰਸਟ ਪਾਰਟ ਆਫ ਯੂਰ ਕੁਐਸਚਨ, ਜਿਹੜਾ ਪ੍ਰੋਟੈਕਟਿੰਗ ਵਿਕਟਿਮਸ, ਇਹਦਾ ਵੀ ਜੋ ਮੈਂ ਨਵੇਂ ਬਿੱਲ ਕਹੇ ਸੀ ਨਾ, ਉਹਦੇ ਵਿੱਚ ਇੱਕ ਬਿੱਲ ਪ੍ਰੋਟੈਕਟਿੰਗ ਵਿਕਟਿਮਸ ਐਕਟ ਹੈਗਾ ਆ, ਉਸ ਦੇ ਵਿੱਚ ਵੀ ਕਾਫੀ ਚੇਂਜਸ, ਨੱਬੇ ਤੋਂ ਉੱਤੇ ਚੇਂਜਸ ਉਸ ਬਿੱਲ ਦੇ ਵਿੱਚ ਹੈਗੇ ਆ, ਕ੍ਰਿਮੀਨਲ ਕੋਡ ਆਫ ਕੈਨੇਡਾ ਨੂੰ ਜੋ ਕੀਤੇ ਜਾਂਦੇ ਹੈਗੇ ਆ, ਇਨ ਓਰਡਰ ਟੂ ਮੇਕ ਸ਼ੋਰ ਵੀ ਜਿਹੜੀਆਂ ਟ੍ਰਾਇਲਸ ਹੈਗੀਆਂ ਮਿਸ ਟ੍ਰਾਇਲ ਨਾ ਹੋ ਜਾਵੇ ਜਾਂ ਡਿਸਮਿਸ ਨਾ ਹੋ ਜਾਵੇ, ਕਈ ਕਾਰਨਾਂ ਕਰਕੇ ਕੰਪਲੈਕਸ ਟ੍ਰਾਇਲਸ ਹੋ ਜਾਂਦੀਆਂ ਸੀਗੀਆਂ, ਐਂਡ ਵੀ ਵਾਂਟ ਟੂ ਮੇਕ ਸ਼ੋਰ ਵੀ ਉਸ ਦੇ ਵਿੱਚ ਵਿਕਟਿਮ ਦਾ ਨੁਕਸਾਨ ਹੁੰਦਾ ਹੈਗਾ ਜਦੋਂ ਕੋਈ ਟ੍ਰਾਇਲ ਡਿਸਮਿਸ ਹੁੰਦੀ ਹੈਗੀ ਆ। ਸੋ ਉਹਦੇ ਵਿੱਚ ਉਸ ਚੀਜ਼ ਨੂੰ ਨਜ਼ਰ ਰੱਖ ਕੇ ਵੀ ਕਾਫੀ ਚੇਂਜਸ ਬਣਾਈਆਂ ਗਈਆਂ ਹੈਗੀਆਂ ਨੇ, ਨਵੇਂ ਕਾਨੂੰਨ ਵੀ ਉਸ ਦੇ ਵਿੱਚ ਵੀ ਬਣਾਏ ਗਏ ਹੈਗੇ ਨੇ, ਜਿਹੜੇ AI ਜਿਹੜੀਆਂ ਡੀਪ ਫੇਕਸ ਹੈਗੀਆਂ ਨੇ ਉਸ ਨੂੰ ਲੈ ਕੇ, ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੈਗੇ ਆ ਟੂਲਸ ਜਿਹੜੀਆਂ ਹੈਗੀਆਂ ਨੇ ਪੁਲਿਸ ਨੂੰ ਦੇਣ ਦੀਆਂ ਗੱਲਾਂ, ਯੂ ਨੋ ਐਵਰੀਥਿੰਗ ਵੀ ਬਿਨ ਡੂਇੰਗ ਇਨ ਦਿਸ ਲਾਸਟ ਯੂ ਨੋ ਈਅਰ ਐਂਡ ਅ ਹਾਫ ਹੈਜ਼ ਬਿਨ ਫੋਕਸਡ ਔਨ ਨਵੇਂ ਕਾਨੂੰਨ ਬਣਾਉਣਾ, ਦੂਸਰੀ ਪੁਲਿਸ ਨੂੰ ਤੇ ਆਪਣੀ ਲਾ ਇਨਫੋਰਸਮੈਂਟ ਨੂੰ ਉਹ ਟੂਲਸ ਤੇ ਉਹ ਕੇਪੇਬਿਲਿਟੀਜ਼ ਦੇਣੀਆਂ, ਐਂਡ ਤੀਸਰੀ ਚੀਜ਼ ਜਿਹੜੀਆਂ ਅਪਸਟ੍ਰੀਮ ਇਨਵੈਸਟਮੈਂਟਸ ਹੈਗੀਆਂ ਨੇ ਕਮਿਊਨਿਟੀ ਲਈ, ਟੂ ਮੇਕ ਸ਼ੋਰ ਵੀ ਜਿਹੜਾ ਰੂਟ ਕੋਜ਼ ਆ ਉਹਨੂੰ ਵੀ ਅਸੀਂ ਫੜ ਸਕੀਏ। ਸੋ ਜਿਹੜਾ ਸੈਕਿੰਡ ਯੂ ਨੋ ਪਿੱਲਰ ਹੈਗਾ ਸਾਡੇ ਪਲਾਨ ਦਾ, ਜਿਹੜਾ ਪੁਲਿਸ ਨੂੰ ਹੋਰ ਹਥਿਆਰ ਦੇਣਾ, ਉਹਨਾਂ ਨੂੰ ਟੂਲਸ, ਐਂਡ ਟੂ ਮੇਕ ਸ਼ੋਰ ਦੈਟ ਦੇ ਹੈਵ ਦ ਕੇਪੇਬਿਲਿਟੀਜ਼, ਯੂ ਨੋ ਜੋ ਮੈਂ ਬੋਰਡਰ ਦੀ ਇਕੁਇਪਮੈਂਟ ਦੀ ਗੱਲ ਕੀਤੀ ਹੈਗੀ ਆ, ਦੂਸਰੀ ਜਿਹੜੀ ਲੋਫਲ ਐਕਸੈਸ ਦਾ ਬਿੱਲ ਅਸੀਂ ਲੈ ਕੇ ਆਉਂਦਾ ਹੈਗਾ ਆ, ਉਹ ਬਿੱਲ ਹਾਊਸ ਆਫ ਕਾਮਨਸ ਦੇ ਥਰੂ ਤਾਂ ਪਾਸ ਹੋ ਗਿਆ ਹੈਗਾ, ਉਸ ਦੇ ਵਿੱਚ ਜੋ ਤੁਸੀਂ ਵਾਰੰਟਸ ਦੀ ਗੱਲ ਕਰ ਰਹੇ ਹੈਗੇ ਆ ਵੀ ਜਲਦੀ ਜਲਦੀ ਜੋ ਲੋਕ ਫੋਨ ਜਾਂ ਟੈਕਨੋਲੋਜੀ ਦੇ ਥਰੂ ਕਿਸੇ ਨੂੰ ਧਮਕਾ ਰਹੇ ਹੈਗੇ ਨੇ ਜਾਂ ਕਿਸੇ ਦੇ ਅਗੇਂਸਟ ਕੋਈ ਗਲਤ ਚੀਜ਼ਾਂ ਆਨਲਾਈਨ ਸਪਰੈਡ ਕਰ ਰਹੇ ਹੈਗੇ ਨੇ ਜਾਂ ਉਹਨਾਂ ਨਾਲ ਸੀਨੀਅਰ ਨਾਲ ਫਰਾਡ ਹੋ ਰਿਹਾ ਹੈਗਾ ਇੰਟਰਨੈਟ ਦੇ ਥਰੂ, ਯੂ ਨੋ ਦੇਅਰ ਸੋ ਮੈਨੀ ਥਿੰਗਸ, ਜੇ ਮਰਡਰ ਕੇਸ ਵੀ ਦੇਖ ਲਓ ਉਹ ਵੀ ਟੈਕਨੋਲੋਜੀ ਯੂਜ ਕੀਤੀ ਜਾਂਦੀ ਹੈਗੀ ਆ ਕਿਵੇਂ ਨਾ ਕਿਵੇਂ, ਖਾਸ ਕਰਕੇ ਜਦੋਂ ਤੁਸੀਂ ਕਿਸੇ ਸ਼ੂਟਰ ਨੂੰ ਵੀ ਹਾਇਰ ਕਰਦੇ ਹੈਗੇ ਆ ਉਹ ਵੀ ਟੈਕਨੋਲੋਜੀ ਦੇ ਥਰੂ ਹਾਇਰ ਕੀਤੇ ਜਾ ਰਹੇ ਹੈਗੇ ਆ, ਐਂਡ ਸੋ ਇਨ ਦੈਟ ਬਿਲ ਇਹ ਕਾਫੀ ਫਾਸਟ ਟਰੈਕ ਪੁਲਿਸ ਨੂੰ ਅਥੋਰਿਟੀ ਦਿੱਤੀ ਜਾਂਦੀ ਹੈਗੀ ਆ ਸੋ ਦੈਟ ਉਹ ਜਲਦ ਤੋਂ ਜਲਦ ਜੁਡੀਸ਼ਲ ਆਥੋਰਾਈਜੇਸ਼ਨ ਜੁਡੀਸ਼ਲ ਓਵਰਸਾਈਟ ਦੇ ਨਾਲ ਆਪਦਾ ਵਾਰੰਟ ਲੈ ਸਕਣ ਤੇ ਵਾਰੰਟ ਤੋਂ ਬਾਅਦ ਉਹ ਚਾਰਜਸ ਲੇ ਕਰ ਸਕਣ ਜਿਹੜੇ ਕੇਸ ਹੁਣ ਐਕਸਟ੍ਰੋਸ਼ਨ ਦੇ ਜਿਵੇਂ 17 ਬੰਦੇ ਜਿਹੜੇ ਇੱਥੇ ਪੀਲ ਰੀਜਨਲ ਪੁਲਿਸ ਨੇ ਇੱਕ ਅਨਾਊਂਸਮੈਂਟ ਕੀਤੀ ਸੀਗੀ ਨਾਟ ਟੂ ਲੌਂਗ ਅਗੋ, ਉਹਨਾਂ ਨੂੰ 8 ਮਹੀਨੇ ਲੱਗ ਗਏ ਸੀ ਉਸ ਕੇਸ ਦੇ ਵਿੱਚ, ਪੁਲਿਸ ਖੁਦ ਸਾਨੂੰ ਦੱਸਦੀ ਹੈਗੀ ਆ ਵੀ ਜਦੋਂ ਇਹ ਬਿੱਲ ਪਾਸ ਹੋ ਗਿਆ ਸੀ ਉਹ 1 ਮਹੀਨੇ ਚ ਉਹ ਕੰਮ ਕਰ ਸਕਦੇ ਹਾਂ ਜਿਹੜਾ ਸਾਨੂੰ 8 ਮਹੀਨੇ ਲੱਗਦੇ ਸੀਗੇ, ਇਹ ਬਿੱਲ ਹੁਣ ਸੈਨੇਟ ਦੇ ਵਿੱਚ ਹੈਗਾ ਆ। ਕਾਫੀ ਯੂ ਨੋ ਮਿਸ ਇਨਫੋਰਮੇਸ਼ਨ ਵੀ ਇਸ ਬਿੱਲ ਬਾਰੇ ਕਾਫੀ ਫੈਲ ਰਹੀ ਹੈਗੀ ਆ, ਇਹਦਾ ਬਿੱਲ ਦਾ ਨਾਂ C-22 ਲੋਫਲ ਐਕਸੈਸ ਬਿੱਲ ਹੈਗਾ, ਇਹਨੂੰ ਲੈ ਕੇ ਲੋਕ ਕਾਫੀ ਪ੍ਰਾਈਵੇਸੀ ਕੰਸਰਨ ਦੀਆਂ ਇਸ਼ੂਜ ਉਠਾ ਰਹੇ ਹੈਗੇ ਆ, ਪਰ ਆਈ ਵੁੱਡ ਸੇ ਦੈਟ ਉਹ ਇਸ਼ੂਜ ਮਿਸ ਕਮਿਊਨੀਕੇਟਡ ਹੈਗੇ ਨੇ ਕਿਉਂਕਿ ਲੋਕ ਕਈ ਵਾਰ ਐਂਡ ਆਪੋਜੀਸ਼ਨ ਲੋਕਾਂ ਨੂੰ ਕਨਫਿਊਜ਼ ਕਰ ਰਹੀ ਹੈਗੀ ਆ ਇਸ ਗੱਲ ਨੂੰ ਲੈ ਕੇ। This does not give police the power to just go inside your computer. Je tusi koi crime de vich involved nahi hage, tusi suspect nahi hage kisi case de vich, or directly thodi information nahi access kar sakenge. What this does is make a system jide through jadon koi case hega ya police jald to jald within hours ek warrant la sakdi hai ya courts de through, and o jadi information ya o bhi required hai ya bhi jadi apni telecom te social media companies ਇਨਫੋਰਮੇਸ਼ਨ ਰਿਟੇਨ ਕਰਨ, ਐਂਡ ਉਹ ਰਿਟੇਨਮੈਂਟ ਪੀਰੀਅਡ ਵੀ ਇਸ ਬਿੱਲ ਦੇ ਵਿੱਚ ਲੇਆਊਟ ਕੀਤਾ ਜਾਂਦਾ ਹੈਗਾ ਆ। ਵਿਲ ਸੀ ਮੈਂ ਸਾਰੇ ਡਿਟੇਲਸ ਇਸ ਬਿੱਲ ਦੇ ਕਿਉਂਕਿ ਸੈਨੇਟ ਦੇ ਵਿੱਚ ਕੁਝ ਚੇਂਜਸ ਵੀ ਆ ਸਕਦੀਆਂ ਹੈਗੀਆਂ ਨੇ, ਪਰ ਯੂ ਨੋ ਓਰਿਜਨਲੀ 1 year ਪੀਰੀਅਡ ਦਿੱਤਾ ਗਿਆ ਸੀ ਰਿਟੈਂਸ਼ਨ ਪੀਰੀਅਡ। ਇਸ ਤਰ੍ਹਾਂ UK ਦੇ ਵਿੱਚ ਵੀ ਹੁੰਦਾ ਹੈਗਾ, ਆਸਟ੍ਰੇਲੀਆ ਦੇ ਵਿੱਚ ਵੀ ਹੁੰਦਾ, ਅਮੈਰੀਕਾ ਦੇ ਵਿੱਚ ਵੀ ਹੁੰਦਾ ਹੈਗਾ, ਇਟਸ ਇੰਪੋਰਟੈਂਟ ਵੀ ਕੈਨੇਡਾ ਦੇ ਵਿੱਚ ਵੀ ਸਾਡੇ ਕੋਲ ਇਸ ਤਰ੍ਹਾਂ ਦਾ ਸਿਸਟਮ ਹੋਵੇ ਵੀ ਜਲਦ ਤੋਂ ਜਲਦ ਜਿਹੜੀ ਇਨਫੋਰਮੇਸ਼ਨ ਪੁਲਿਸ ਨੂੰ ਚਾਹੀਦੀ ਆ ਜਦੋਂ ਅਪਰੋਪਰੀਏਟ ਹੈਗੀ ਆ ਤੇ ਕੋਰਟ ਕਹਿੰਦੀ ਹੈਗੀ ਆ ਵੀ ਅਪਰੋਪਰੀਏਟ ਆ ਉਹ ਲੈ ਸਕਣ। ਇਸ ਵਕਤ ਬਹੁਤ ਇਨਫੋਰਮੇਸ਼ਨ ਉਹਨਾਂ ਦੇ ਹੱਥਾਂ ਚੋਂ ਨਿਕਲ ਜਾਂਦੀ ਆ ਜਦ ਤੱਕ ਡਿਲੀਟ ਹੋ ਜਾਂਦੀ ਆ, ਜਦ ਤੱਕ ਉਹਨਾਂ ਨੂੰ ਵਾਰੰਟਸ ਮਿਲਦੇ ਹੈਗੇ ਆ, ਐਂਡ ਉਸ ਪੀਰੀਅਡ ਦੇ ਵਿੱਚ ਫਿਰ ਜਿਵੇਂ ਤੁਸੀਂ 8 ਮਹੀਨੇ ਦਾ ਉਹ ਲਾ ਲਓ ਕੇਸ ਜਿਹਦੇ ਚ ਐਕਸਟ੍ਰੋਸ਼ਨ ਦੇ ਉਹ ਫੜੇ ਗਏ ਸੀਗੇ, ਉਹ 8 ਮਹੀਨਿਆਂ ਦੇ ਵਿੱਚ ਉਹਨਾਂ ਨੇ ਕਿੰਨੇ ਹੋਰ ਵਿਕਟਿਮਸ ਨੂੰ ਯੂ ਨੋ ਟੋਰਚਰ ਕੀਤਾ, ਉਹਨਾਂ ਨੂੰ ਥਰੈਟਨ ਕੀਤਾ ਹੈਗਾ। ਜੇ ਉਹ 1 ਮਹੀਨੇ ਦੇ ਵਿੱਚ ਕੇਸ ਰਿਜੋਲਵ ਹੁੰਦਾ ਸੀਗਾ ਤਾਂ ਬਹੁਤ ਲੋਕ ਬਚ ਸਕਦੇ ਹੈਗੇ ਆ ਇਸ ਤਰ੍ਹਾਂ ਦੇ ਇਸ਼ੂ ਦੇ ਵਿੱਚ ਵਿਕਟਿਮ ਬਣ ਤੋਂ।
1: ਬਹੁਤ ਸਾਰੇ ਸਵਾਲ ਰੇਡੀਓ ਟੀਵੀ ਤੇ ਆਉਂਦੇ ਹਨ, ਇੱਕ ਵੱਡਾ ਸਵਾਲ ਸੀਗਾ ਬਹੁਤ ਸਾਰੇ ਬਿਜ਼ਨਸਮੈਨ ਨੂੰ ਮੈਂ ਮਿਲਦਾ ਇਸ ਵੇਲੇ, ਮੈਨੂੰ ਪਤਾ ਵੀ ਤੁਹਾਡੀ ਜਿਹੜੀ ਡਿਊਟੀ ਹੈਗੀ ਹੈ ਜਾਂ ਸਟੇਟ ਸੈਕਟਰ ਯੂ ਨੋ ਕੰਬੈਟਿੰਗ ਕ੍ਰਾਈਮ, ਬਟ ਇੱਕ ਜਿਹੜੀ ਮੁਸ਼ਕਲ ਹੋਣਾ ਹੀ ਪਈ ਹੈਗੀ ਹੈ ਨਾ, ਜਿੰਨੇ ਕੁ ਬੱਚੇ ਹਨ ਕੰਮ ਕਰਦੇ ਹਨ, ਵਰਕ ਪਰਮਿਟ ਐਕਸਪਾਇਰ ਹੋਣ ਲੱਗੇ ਹਨ, ਬਹੁਤ ਸਾਰੀ ਕੰਪਨੀ ਦੇ ਵਿੱਚ ਕੋਈ ਮਕੈਨਿਕ ਬਣਿਆ, ਕੋਈ ਇੰਜੀਨੀਅਰ ਬਣਿਆ, ਕੋਈ ਕੋਈ ਕੰਮ ਕਰਦਾ, ਕਹਿੰਦੇ 5 ਸਾਲ ਹੋ ਗਏ ਟ੍ਰੇਨਿੰਗ ਦਿੰਦਿਆਂ ਨੂੰ, ਸਾਡੀ ਵੀਡੀਓ ਚੈੱਕ ਕਰ ਲਓ, ਸਾਡੇ ਪੇਰੋਲ ਚੈੱਕ ਕਰ ਲਓ, ਇਹ ਬੱਚੇ ਤੜਫ ਰਹੇ, ਸਾਨੂੰ ਪੱਕਾ ਕੌਣ ਕਰੇਗਾ? ਸੋ ਸਾਨੂੰ ਪਤਾ ਤੁਸੀਂ ਕਲੀਨ ਅਪ ਕਰਨ ਲੱਗੇ ਹੋਏ ਹਨ, ਪਰ ਜਿਹੜੇ ਚੰਗੇ ਹਨ ਉਹਨਾਂ ਤੋਂ ਰੱਖਣ ਦਾ ਕੋਸ਼ਿਸ਼ ਕਰੋ, ਸਾਨੂੰ ਇਮੀਗ੍ਰੈਂਟਸ ਚਾਹੀਦੇ ਹਨ ਨੋ ਮੈਟਰ ਵਟ, ਥੋੜ੍ਹੇ ਸਾਲ ਕੁ ਹੋਰ ਦੇਖ ਲਓ ਫਿਰ ਆਪਾਂ ਤੜਫਣਾ, ਫਿਰ ਆਪਾਂ ਭੱਜਣਾ, ਫਿਰ ਛੇਤੀ ਤੋਂ ਛੇਤੀ ਮੰਗਾਉਣ ਦੀ ਕੋਸ਼ਿਸ਼ ਕਰਨੀ ਆ। ਪਰ ਇਸ ਵੇਲੇ ਜਿਹੜਾ ਬੱਚਿਆਂ ਦਾ ਰੈਕਰਡ ਠੀਕ ਹੈਗਾ, ਜਿਹੜੇ ਇੱਥੇ ਰਹਿਣਾ ਚਾਹੁੰਦੇ ਹਨ, ਕੰਮ ਕਰਨਾ ਚਾਹੁੰਦੇ ਹਨ, ਜੇ ਉਹਨਾਂ ਦੇ ਚੈੱਕਅਪ ਕੀਤੀ ਜਾਵੇ ਤਾਂ ਕੰਪਨੀ ਦਾ ਹੀ ਫਾਇਦਾ ਤੇ ਤੁਹਾਡਾ ਹੀ ਫਾਇਦਾ। ਗਾਹਾਂ ਕਿੱਧਰ ਲੱਭਣ ਗਏ? 5 ਸਾਲ ਦੀ ਕੌਣ ਟ੍ਰੇਨਿੰਗ ਦਊਗਾ? ਮਿਲਰਾਈਟ ਵਾਸਤੇ, ਮਕੈਨਿਕ ਵਾਸਤੇ ਕੌਣ ਟ੍ਰੇਨਿੰਗ ਦਊਗਾ? ਇਹਨਾਂ ਨੂੰ ਪੱਕੇ ਗੱਲ ਨਹੀਂ ਕਰ ਸਕਦੇ ਜਿਹੜੇ ਇੱਥੇ ਹਨ, ਜਿਹਨੇ ਕੋਈ ਕ੍ਰਾਈਮ ਨਹੀਂ ਕੀਤਾ, ਕੋਈ ਗਲਤ ਕੰਮ ਨਹੀਂ ਕੀਤਾ, ਜਿਹੜੇ ਕੰਮ ਕਰਦੇ ਹਨ, 5 ਸਾਲ ਸਿੱਖਿਆ, ਹੁਣ ਕਹਿੰਦੇ ਵੀ ਸਾਡਾ ਵਰਕ ਪਰਮਿਟ ਐਕਸਪਾਇਰ ਹੋਇਆ, ਵਿਚਾਰੇ ਤੜਫੇ ਪਏ ਹਨ, ਜੇ ਕਰੀਏ ਤਾਂ ਕੀ ਕਰੀਏ?
0: ਪ੍ਰੋਵਿੰਸਿਸ ਦੇ ਨਾਲ ਗੱਲਬਾਤ ਇਮੀਗ੍ਰੇਸ਼ਨ ਮਿਨਿਸਟਰ ਨੇ ਹੁਣ ਕੀਤੀ ਹੈਗੀ ਆ ਵੀ ਜਿਹੜੇ ਉਹ PNP ਦੇ ਨੰਬਰਸ ਕੁਆਂਟਿਟੀ ਚਾਹੁੰਦੇ ਹੈਗੇ ਆ ਵੀ ਉਹਨਾਂ ਨੂੰ ਦਿੱਤੀਆਂ ਜਾਣਗੀਆਂ, ਸੋ ਦੈਟ ਲੋਕ ਪੱਕੇ ਜਿਹੜੇ ਸਕਿੱਲਸ ਦੇ ਵਿੱਚ, ਖਾਸ ਕਰਕੇ ਜਿਹੜੇ ਸਕਿੱਲਸ ਦੇ ਵਿੱਚ ਲੋਕ ਚਾਹੀਦੇ ਹੈਗੇ ਨੇ ਇਸ ਜਿੱਥੇ ਲੇਬਰ ਸ਼ੋਰਟੇਜ ਹੈਗੀ ਆ, ਉਹ ਲੋਕਾਂ ਲਈ ਜ਼ਰੂਰ ਰਸਤਾ ਬਣ ਰਿਹਾ ਹੈਗਾ ਆ, ਬਣਦਾ ਵੀ ਆਇਆ ਹੈਗਾ ਆ। ਯੂ ਨੋ ਐਵਰੀ ਈਅਰ ਅਸੀਂ ਜਿਵੇਂ ਪਿਛਲੇ ਸਾਲ 395,000 ਲੋਕ ਪੱਕੇ ਕੀਤੇ ਹੈਗੇ ਆ ਯੂ ਨੋ ਵੀ ਆਨ ਟ੍ਰੈਕ ਟੂ ਡੂਇੰਗ ਦ ਸੇਮ ਨੰਬਰ ਦਿਸ ਈਅਰ ਟੂ ਉਹਦੇ ਵਿੱਚੋਂ ਅਸੀਂ ਅਸਾਈਲਮ ਤੇ ਰੈਫਿਊਜੀ ਦਾ ਤੇ ਹਿਊਮੈਨੀਟੇਰੀਅਨ ਦਾ ਵੀ ਕੋਟਾ ਘਟਾਇਆ ਹੈਗਾ ਆ ਇਕਨੋਮਿਕ ਦਾ ਵਧਾਇਆ ਹੈਗਾ ਆ ਸੋ ਦੈਟ ਜੇ ਓਵਰਆਲ ਲੈਵਲਸ ਵੀ ਥੋੜੇ ਜਿਹੇ ਘਟੇ ਹੈਗੇ ਆ 400,000 ਹੁੰਦੇ ਸੀਗੇ ਜਿਹੜਾ ਇਕਨੋਮਿਕ ਪੋਰਸ਼ਨ ਆ ਉਹ ਨਹੀਂ ਘਟਿਆ ਹੈਗਾ ਆ ਇਕਨੋਮਿਕ ਅਸੀਂ ਉਨੇ ਹੀ ਲੈ ਰਹੇ ਹੈਗੇ ਆ ਸੋ ਦੇਰ ਆਰ ਮੈਨੀ ਓਪਰਚੁਨਿਟੀਜ਼ ਐਂਡ ਆਈ ਵੁੱਡ ਟੈਲ ਪੀਪਲ ਵੀ ਜਿਹੜੇ ਜਨਰਲ ਜੋਬਸ ਐਂਡ ਐਡਮਿਨਿਸਟ੍ਰੇਟਿਵ ਜੋਬਸ ਦੇ ਨਾਲੋਂ ਬੈਟਰ ਹੈਗਾ ਆ ਵੀ ਤੁਸੀਂ ਉਸ ਏਰੀਆ ਦੇ ਵਿੱਚ ਐਕਸਪੀਰੀਅੰਸ ਐਂਡ ਸਕਿੱਲਸ ਲਵੋ ਜਿਸ ਏਰੀਆ ਦੇ ਵਿੱਚ ਇੱਥੇ ਸ਼ੋਰਟੇਜਸ ਹੈਗੀਆਂ ਨੇ
1: ਇੱਕ ਕੁਐਸਚਨ ਦਾ ਕਹਿੰਦਾ ਕੈਨੇਡਾ ਖੁਦ ਆਪਣੀ ਇਕਾਨਮੀ ਚਲਾਉਣ ਨੂੰ ਕੋਸ਼ਿਸ਼ ਲੱਗਿਆ ਘੱਟ ਪ੍ਰਭਾਵ ਪੈਸੇ ਬੜੇ ਵੰਡਦੇ ਆ ਯੂਕਰੇਨ ਦੇ ਬਹੁਤ ਬੜਾ ਸਵਾਲ ਉੱਠਿਆ ਕਈ ਵਾਰ ਦੇਣੇ ਪੈਂਦੇ ਇੰਟਰਨੈਸ਼ਨਲ ਰੂਲਸ ਐਂਡ ਰੈਗੂਲੇਸ਼ਨ ਲਾਸ ਹੁੰਦੇ ਆ ਪਰ ਇੰਨੇ ਪੈਸੇ ਬਾਹਰ ਵੰਡਣ ਨੂੰ ਆਪਣੀ ਇਕਾਨਮੀ ਕਿਉਂ ਨਹੀਂ ਸੰਭਾਲਦੇ ਆਪਣੀ ਜਿਹੜੀ ਬਿਜ਼ਨਸ ਇਸ ਵੇਲੇ ਡੁੱਬ ਰਹੀਆਂ ਹਨ
0: Yeah. So we do give a lot of incentives in that area. Like even hun tariff relief le jede sectors affected hai gaya unna le programs roll out kite gaye hai gaya pichle hafte unna nu hun vi assi open hai gaya unna nu amend karn nu jis tarah covid vele vi businesses ਦੀ ਬਹੁਤ support ਕੀਤੀ ਹੈਗੀ ਆ through this tariff war we are
1: ਜਿਆਦਾ ਕਰਤੀ ਲੋਕਾਂ ਨੇ ਦੋ ਦੋ ਘਰ ਵੀ ਲੈ ਲਏ ਸਾਰੇ ਅੰਡਰਸਟੈਂਡ ਕਰਦੇ ਆ ਬਹੁਤ ਕੁਝ ਹੋਇਆ ਉਸ ਵੇਲੇ ਪਰ ਕੰਟਰੋਲ ਨਹੀਂ ਸੀ ਉਹਦੀ
0: we have to make sure that we protect our businesses protect people ਲੋਕ ਉਸ ਤੋਂ ਬਾਅਦ criticize ਜ਼ਰੂਰ ਕਰ ਸਕਦੇ ਹੈਗੇ ਆ but it is important for us to make sure be ਅਸੀਂ ਆਪਣੇ ਲੋ ਉਹ ਕਿਸ ਚੀਜ਼ ਤੇ ਪੈਸਾ ਖਰਚਦੇ ਹੈਗੇ ਆ ਉਹ Onada kam hai gaya, right? Yeah. And I think people should, you know, there are going to be a lot of checks in place. But, you know, it just makes it more difficult for businesses too. So checks bahut honge, but ohi fir end of the day, businesses le hi bahut mushkil ho raha hai ga. But we are going to help through through specific supports for businesses. Odi definitely requirements hai gaya ne, eligibility criteria hai gaya. BDC the through vi hor funding ho sakdi hai. So there is forgivable funding in grants, but there's also loans that will help businesses through this time. And I think that's important because jera ho raha hai ga, a unprecedented hai gaya, bahut businesses no time laguga transition karno na make like purchasers and buyers banle hor countries then algeria si agreements bana rahe hage ya unhan utilize karne le ve te shift karne le businesses no time lagda hai and kuch businesses is tarah de hage jehde inne integrated ho gaye hage ya bhi unna te negative effect pa rya hai jis tarah apni auto industry hage ya so in order to pivot from that into defense and other things all of these things take time and we need to support our people and so is our number one priority hai ya but obviously at the same time you know economic apni jehdi economy hai ya apni national security te bhi dependent hai ya right yeah. and so it is very important we jehdi information government kol hai ya jo actors apne arctic no threat karde hai ya oh actors no you know ਇੱਕ ਪਾਸੇ ਲਾ ਕੇ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਹੈਗੀ ਆ ਸੋ ਦੈਟ ਲੌਂਗ ਟਰਮ ਜਿਹੜੀ ਆਪਣੀ ਸੋਵਰਨਟੀ ਹੈਗੀ ਆ ਆਪਣੀ ਸਟੈਬਿਲਿਟੀ ਹੈਗੀ ਆ ਇਸ ਕੰਟਰੀ ਦੀ ਉਹ ਬਣੀ ਰਹੇ ਐਂਡ ਸੋ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ ਵੀ ਜੇ ਲੜਾਈ ਕਿਤੇ ਹੋਰ ਲੱਗੀ ਹੋਈ ਹੈਗੀ ਆ ਦੈਟ ਇਜ਼ ਇੰਪੋਰਟੈਂਟ ਟੂ ਕੈਨੇਡਾ ਕਿਉਂਕਿ ਉਹ ਲੜਾਈ ਭਾਵੇਂ ਇਸ ਟਾਈਮ ਤੇ ਕਿਤੇ ਹੋਰ ਲੱਗੀ ਹੋਏਗੀ ਆ ਕੱਲ ਨੂੰ ਆਪਣੇ ਬਾਰਡਰ ਤੇ ਆ ਕੇ ਲੱਗ ਸਕਦੀ ਹੈਗੀ ਆ ਵੀ ਡੂ ਸ਼ੇਅਰ ਆ ਬਾਰਡਰ ਵਿਦ ਰਸ਼ਾ ਐਂਡ ਇਟਸ ਵੈਰੀ ਇੰਪੋਰਟੈਂਟ ਇਨ ਦ ਨੌਰਥ ਜੋ ਐਕਟੀਵਿਟੀ ਇਸ ਵਕਤ ਹੋ ਰਹੀ ਹੈਗੀ ਆ ਵੀ ਉਸ ਐਕਟੀਵਿਟੀ ਨੂੰ ਯੂ ਨੋ ਐਡ ਬੇ ਰੱਖਣ ਲਈ ਸਾਨੂੰ ਆਪਣੇ ਯੂਰੋਪੀਅਨ ਪਾਰਟਨਰਸ ਦੇ ਨਾਲ ਕੋਆਰਡੀਨੇਟ ਕਰਕੇ ਤੇ ਉਹਨਾਂ ਦੀ ਸਪੋਰਟ ਕਰਨੀ ਪੈਣੀ ਆ ਜਿਹੜੇ ਆਪਣੇ ਨੇਟੋ ਐਲਾਈਜ਼ ਨੇ ਬਿਕਾਜ਼ ਇਫ ਵੀ ਡੋਂਟ ਹੈਲਪ ਦਮ ਨਾਓ ਦੈਨ ਨੋਬਡੀ ਇਜ਼ ਗੋਇੰਗ ਟੂ ਹੈਲਪ ਅਸ ਟਮੋਰੋ

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन, पिस्ता, रसगुल्ले 100% कैनेडियन मेड, टॉप क्वालिटी स्वीट्स हुन तीन लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165 ते 416-213-1165।
1: रोकी तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
3: याद रखो, मोना मेंगी फ्रॉम इंश्योरेंस फॉर यू,
2: 416-509-1509
3: और विजिट insuranceforyou.ca।
4: तुसी हो जे एजेड ड्राइवर, तुहानू है लगातार काम ते वधिया पेमेंट दी पाण, ता डकार लॉजिस्टिक दे रहा है ज्यादा काम ते मौके ते वधिया पे पैकेज, खूबसूरत माहौल विच कंपीटीटिव सैलरी ते इंश्योरेंस भी नाल, स्टेबिलिटी अते वधिया माहौल विच काम करन दा मौका। वधेरे जानकारी ले डकार लॉजिस्टिक नू कॉल करो 437-242-3158। दुनिया विच किते भी घूमन फिरन लई या सस्ते टूर पैकेजेस लई, याद रखो कटारिया टूर्स एंड ट्रैवल, 905-678-1200। कटारिया टूर्स एंड ट्रैवल दो लोकेशन तो अपनिया सेवावां प्रदान करदे ने, 2883 डेरी रोड ईस्ट मिसिसागा, सेकंड लोकेशन 4550 एबनेजर रोड ब्रैम्पटन।
5: स्टारगेट लॉजिस्टिक्स नॉर्थ अमेरिका दी वन ऑफ द फास्टेस्ट ग्रोइंग कंपनी, हायर कर रहे ने एजेड ड्राइवर्स। जेकर तुहानू भी है काम दी पाल, ता आज ही संपर्क करो स्टारगेट लॉजिस्टिक दे नाल। वर्क लोकली या क्रॉस बॉर्डर, सर्व कर दे ने GTA, मिडवेस्ट, मॉन्ट्रियल ते नॉर्थ अमेरिका दे विच। स्टारगेट लॉजिस्टिक आज ही कॉल करो 905-564-9992 905-564-9292।
4: ओ जी, हुण तुसी भी देर ना लगाओ, ग्रीन वैली सुपरमार्केट आओ, सुपर डील्स दे नाल ग्रोसरी ते डॉलर बचाओ। वेजिटेबल, फ्रेश फ्रूट्स, मीट, चिल्ड बियर, डाइन इन ते टेक आउट भी कर सकते हो। देर रात तक हफ्ते दे सत्तों दिन खुलता है। तंदूरी बाइट चाट एक्सप्रेस विच बैठ के वधिया स्वादले फूड दा मजा उठाओ। वधेरे जानकारी ते ऑर्डर लई कॉल कमाओ 905-913-1666, 905-913-1666 या पहुंचो 11665 मैकवीन ड्राइव मेफील्ड दे नुक्कर ते।
6: CCCA लई कर्जा माफ करवाना बस इन्ना ही आसान है। कलेक्शन कॉलां, पावर सेल नोटिस, क्रेडिट कार्डां दा उधार, सरकार वल्लों टैक्स दी मांग, तुसी इन्ना सब तो ही बिना बैंकरप्सी कीतेयां छुटकारा पा सकदे हो।
7: जे तुसी भी कर्जे तो परेशान हो तां तुसी हुणे ही सानू कॉल कर सकदे हो, असी तुहाडी परेशानी दूर कर सकदे हां।
6: कर्जे तो परेशान, असी करांगे काम आसान।
4: हर तरह दे टेस्टी इंडियन फूड अते स्वीट्स लई याद रखो द्वापा स्वीट एंड रेस्टोरेंट।
5: चार लोकेशंस तो तुहानू सर्व कर देने 100% प्योर वेजिटेरियन ते फ्रेश फूड एंड स्वीट्स लई द्वापा स्वीट्स एंड रेस्टोरेंट। करो डाइन इन, टेक आउट, टिफिन सर्विस दे नाल नाल केटरिंग अक्रॉस GTA। बल्क ऑर्डर लई साडी फैक्ट्री विजिट करो। टॉप ऑटो कोलिजन प्रोवाइड कर देने फास्ट कोलिजन रिपेयर एंड ऑटो पेंटिंग जॉब्स। कंप्लीट कोलिजन रिपेयर फ्रॉम टोइंग योर कार टू अप्लाइंग द फिनिशिंग टचेस, यू कैन काउंट ऑन अस। वी आर प्रोवाइडिंग एंड टू एंड असिस्टेंस, 24 घंटे टोइंग सर्विस अवेलेबल है। हर तरह के इंश्योरेंस क्लेम्स नाल डील कर देने। कंप्लीट कोलिजन रिपेयर एंड कार पेंटिंग, टॉप ऑटो कोलिजन।
8: एक बार फिर प्रोग्राम दे विच जी आयां नूं, साडी गलबात चल रही हैगी आ रूबी सहोता जी दे नाल, सैकटरी ऑफ स्टेट कॉम्बैटिंग क्राइम, काफ़ी लंबे समय तो मैंबर ऑफ पार्लीमेंट ब्रैम्पटन तो रहे, तो हुण जिहड़ी जियोग्राफिक एरिया चेंज हो गया साहब ब्रैम्पटन नॉर्थ से कैलडन मैंबर ऑफ पार्लीमेंट हैं, उन्हां नाल साडी गलबात चल रही हैगी आ। स्पोंसर किया हों प्रोग्राम है, स्पोंसर वीर भैन का बहुत बहुत धन्यवाद। जे तुसी कॉल कर रहे हो तो कॉल अज स्टूडियो आप ले नहीं सकना, पर इन्हों की गलबात सुनो जरूर। जॉबा की भाल विच हो तो नंबर देता 437-242-3158, 437-242-3158, तो कॉल करके थानू ट्रैकिंग जॉब्स, ਨਾਲ ਨਾਲ ਇੰਜੀਨੀਅਰਿੰਗ ਜੋਬਸ ਮਿਲ ਰਾਈਟਸ ਵੈਲਡਰਸ ਮਕੈਨਿਕਸ ਅਤੇ ਆਫਿਸ ਵਿੱਚ ਕੰਮ ਕਰਨਾ ਚਾਹੁੰਦੇ ਹਾਂ ਤਾਂ ਵੀ ਸਾਰੀਆਂ ਜੋਬਸ ਆਫਿਸ ਵਿੱਚ ਵੀ ਅਵੇਲੇਬਲ ਹਨ। 437-243-3158 'ਤੇ ਗੱਲਬਾਤ ਕਰ ਲੈਣੀ ਆ। ਮੋਰਗੇਜ ਚਾਹੀਦੀ ਹੈ ਦਵਿੰਦਰ ਸਿੰਘ ਪਵਾਰ, ਬੜੀ ਮਿਹਨਤ ਕਰਦੇ ਹਨ, ਪੈਸਾ ਧੇਲਾ ਚਾਹੀਦਾ, ਦਵਿੰਦਰ ਸਿੰਘ ਪਵਾਰ ਨਾਲ ਸੰਪਰਕ ਕਰ ਲੈਣਾ। ਅਤੇ ਮੋਨਾ ਮਹਿੰਗੀ ਜੀ ਇੰਸ਼ੋਰੈਂਸ ਕਰਦੇ ਹਨ। ਤੁਹਾਨੂੰ ਲੈ ਚੱਲਦੇ ਹਾਂ ਫਿਰ ਸਟੂਡੀਓ ਦੇ ਵਿੱਚ, ਗੱਲਬਾਤ ਕਰਵਾਉਂਦੇ ਹਾਂ ਰੂਬੀ ਸਹੋਤਾ ਜੀ ਦੇ ਨਾਲ।
9: A lot of real cars can be built here, which is a good news after a long time we're bringing manufacturing here. So kanya ji jan Donald Trump ne respect sanu jagde vi kita kuch na kuch aap vi karo tar ko sab kuch hai ga par manufacturing ye thela rahi hai ya lokan ne job de gate kar ke hun lag paya kan
10: haan ji
9: ye trend chalda rahega
10: absolutely so whether it's through jene national projects announced kite ja rahe hai ya prime minister de through and jena sada national projects office hai ga ya oh independently projects nu select kar raha hai ga we're doing things now you're right jo assi bahut time to nahi kar rahe sige apni independence bahut zyada vadh gayi sige but I will tell you even when I was economic development minister of southern ontario you know it was very hard and even now to convince companies to do trade with other partners or to diversify jadon ek ਵੱਡੀ ਮਾਰਕੀਟ ਤੁਹਾਡੇ ਨੇਬਰਿੰਗ ਕੰਟਰੀ ਦੇ ਵਿੱਚ ਹੋਵੇ ਜਿੱਥੇ ਈਜ਼ ਆਫ ਡੂਇੰਗ ਬਿਜ਼ਨਸ ਬਹੁਤ ਚੰਗਾ ਸੀਗਾ ਐਟ ਦੈਟ ਟਾਈਮ ਇਟ ਵਾਸ ਹਾਰਡ ਸੋ ਨਾਓ companies are interested now companies want to diversify so jehde pathways ohna layi kholle ja rahe hege ne oh pathways da hon advantage lena chahunde hege ohna nu support vi ditti ja rahi hege te naal di naal defense de vich jis tarah na kiya and manufacturing de vich jo hona you know jo pivot assi kar rahe hege to buy canadian that is going to help us build up our own country as well
9: ਅਮਰੀਕਾ ਨੇ ਤਾਂ ਡਾਊਨ ਟਰੰਪ ਦਾ ਜਾਗਰਤ ਕੀਤਾ ਹੀ ਕੀਤਾ ਹੈਗਾ ਆ। ਬਹੁਤ ਸਾਰੇ ਸਵਾਲ ਉੱਠਦੇ ਹਨ ਬਈ ਆਪਾਂ ਕ੍ਰੋਸ ਕੈਨੇਡਾ ਹੀ ਬਿਜ਼ਨਸ ਕਰ ਸਕਦੇ ਹਾਂ, ਇੰਟਰ ਪ੍ਰੋਵਿੰਸ਼ੀਅਲ ਬਿਜ਼ਨਸ ਹੀ ਕਰ ਸਕਦੇ ਹਾਂ ਪ੍ਰੋਪਰ ਤਰੀਕੇ ਨਾਲ, ਵੀ ਹੈਵ ਆ ਰੁਟ ਵੀ ਡਨ। ਕਹਿੰਦੇ ਆ ਵੀ ਆਪਾਂ ਸੁੱਤੇ ਰਹੇ ਹੁਣ ਜਾਗ ਪਏ ਹਾਂ, ਸੋ ਹੋਪ ਇਜ਼ ਦ ਕੈਨੇਡਾ ਕੈਨ ਵਰਕ ਪ੍ਰੋਮਿਸਸ ਕੈਨ ਵਰਕ ਟੁਗੇਦਰ।
10: ਦੈਟਸ ਵੈਰੀ ਵੈਰੀ ਇੰਪੋਰਟੈਂਟ। ਸੋ ਜਿਹੜੀਆਂ ਲਾਸਟ ਮੀਟਿੰਗਸ ਹੋਈਆਂ ਹੈਗੀਆਂ ਨੇ, ਫਰਸਟ ਮਿਨਿਸਟਰਸ ਮੀਟਿੰਗਸ ਕਹਿੰਦੇ ਹੈਗੇ ਆ, ਜਿਹਦੇ ਨਾਲ ਪ੍ਰੀਮੀਅਰਸ ਸਾਰੇ ਅਤੇ ਪ੍ਰਾਈਮ ਮਿਨਿਸਟਰ ਮਿਲਦੇ ਹੈਗੇ ਆ, ਉਹਦੇ ਵਿੱਚ ਇੱਕ ਸਾਲ ਪਹਿਲਾਂ ਇਹ ਡਿਸਾਈਡ ਕੀਤਾ ਗਿਆ ਸੀਗਾ ਵੀ ਆਪਾਂ ਨੂੰ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਹੋਰ ਈਜ਼ੀ ਬਣਾਉਣੀ ਚਾਹੀਦੀ ਹੈਗੀ ਆ, ਜੋ ਸਕਿੱਲਸ ਇੱਕ ਪ੍ਰੋਵਿੰਸ ਦੇ ਵਿੱਚ ਕਿਸੇ ਕੋਲ ਹੈਗੀਆਂ ਨੇ ਉਹ ਟ੍ਰਾਂਸਫਰਫਰਬਲ ਹੋਣੀਆਂ ਚਾਹੀਦੀਆਂ ਨੇ, ਜੋ ਆਪਣੀਆਂ ਆਈਟਮਸ ਨੇ ਉਹਨਾਂ 'ਤੇ ਟੈਰਿਫਸ ਨਹੀਂ ਲੱਗਣੇ ਚਾਹੀਦੇ ਹੈਗੇ। ਜਿਹੜੇ ਫੈਡਰਲ ਟ੍ਰੇਡ ਬੈਰੀਅਰ ਸੀਗੇ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਨੂੰ, ਉਹ ਸਾਰੇ ਰਿਮੂਵ ਅਸੀਂ ਕਰ ਚੁੱਕੇ ਹੈਗੇ ਹਾਂ। ਵੀਵ ਡਨ ਦੈਟ ਇਨ ਦ ਲਾਸਟ ਈਅਰ, ਉਹ ਲੈਜਿਸਲੇਸ਼ਨ ਵੀ ਪਾਸ ਹੋ ਚੁੱਕਿਆ ਹੈਗਾ ਆ। ਨਾਓ ਜਿਹੜੇ ਬੈਰੀਅਰਸ ਲੈਫਟ ਹੈਗੇ ਆ ਉਹ ਪ੍ਰੋਵਿੰਸ ਟੂ ਪ੍ਰੋਵਿੰਸ ਵਾਲੇ ਹੈਗੇ ਨੇ, ਐਂਡ ਸੋ ਦ ਪ੍ਰੋਵਿੰਸਿਸ ਹੈਵ ਟੂ ਵਰਕ ਔਨ ਦੈਟ ਐਂਡ ਵੀ ਆਰ ਸੀਇੰਗ ਸਮ ਚੇਂਜਸ। ਉੱਥੇ ਤੱਕ ਉਸ ਲੈਵਲ ਤੱਕ ਨਹੀਂ ਪਹੁੰਚੇ ਵੀ ਉਹਨਾਂ ਨੇ ਸਭ ਕੁਛ ਡਰੋਪ ਕਰ ਲਿਆ ਹੈਗਾ, ਬਟ ਯੂ ਨੋ ਵੀ ਆਰ ਕੰਟੀਨਿਊ ਟੂ ਮੇਕ ਸ਼ੋਰ ਵੀ ਦੇ ਮੂਵ ਇਨ ਦ ਰਾਈਟ ਡਾਇਰੈਕਸ਼ਨ ਸੋ ਦੈਟ ਵੀ ਕੈਨ ਓਪਨ ਅਪ ਦੈਟ ਪੋਟੈਂਸ਼ੀਅਲ।
9: ਰੋਨ ਕੰਟਰੀ ਰੋਨ ਕਮਿਊਨਿਟੀ ਇਜ਼ ਅ ਵਨ ਮੈਨ ਜੋਬ, ਇੱਕ ਬੰਦੇ ਦਾ ਨਹੀਂ ਕੰਮ ਹੁੰਦਾ, ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰਿਆਂ ਨੂੰ ਸਾਥ ਦੇਣਾ ਪੈਂਦਾ ਹੈਗਾ। ਤੁਸੀਂ ਫੰਡਿੰਗ ਦਿੰਦੇ ਹੋ, ਪ੍ਰੋਵਿੰਸ਼ੀਅਲ ਹੋ ਜਾਂਦੀ ਹੈ, ਪ੍ਰੋਵਿੰਸ ਵਾਲੇ ਫੰਡਿੰਗ ਤੁਹਾਨੂੰ ਬਹੁਤ ਸੀਰੀਅਸ ਦਿੰਦੇ ਹਨ, ਤੁਸੀਂ ਬਰੈਂਟਨ ਵਿੱਚ ਰਹਿੰਦੇ ਹੋ, ਬਹੁਤ ਸਾਰਾ ਸਵਾਲ ਉੱਠਿਆ ਇਸ ਵੇਲੇ ਮਿਊਨਿਸਪਲ ਦਾ ਮੁੱਦਾ ਬਣ ਚੁੱਕਾ ਹੈਗਾ ਆ, ਫੰਡ ਵੀ ਬਹੁਤ ਵਾਰੀ ਇਕੱਠੇ ਕੀਤੇ ਗਏ ਆ, ਬਰੈਂਟਨ ਵਿੱਚ ਹੋਸਪਿਟਲ ਨਹੀਂ ਆ ਰਿਹਾ, ਮਿਸਾਂ ਕੋਈ ਚੌਥਾ ਲੱਗਾ ਬਣ, ਤੁਹਾਨੂੰ ਵੀ ਇੰਟਰਵਿਊ ਕਰਨਾ ਪੈਣਾ ਵੀ ਵਸ ਗੋਇੰਗ ਔਨ ਗਾਈਸ, ਵੀ ਇੰਨੇ ਸਾਲ ਹੋ ਗਏ ਪ੍ਰੋਮਿਸ ਕਰਦੇ ਨੂੰ, ਸਾਰੇ ਪਾਸੇ ਫੰਡਿੰਗ ਮੂਵ ਇਨ ਹੋ ਗਈ ਆ, ਪਰ ਵਾਈ ਆਰ ਦੇ ਐਕਟਿੰਗ, ਹੋਸਪਿਟਲ ਬੰਦ ਕਰ ਦੇ ਰਿਹਾ ਇੰਨੀ ਦੇਰ ਖਾਲੀ ਲੱਗ ਰਹੀ ਹੈਗੀ ਆ, ਕਿਉਂਕਿ ਤੁਹਾਡੇ ਬਰੈਂਪਟਨ ਦੇ ਰੈਜ਼ੀਡੈਂਟਸ ਆ ਉਹ ਵੀ ਚਾਹੁੰਦੇ ਹਨ ਵੀ ਛੇਤੀ ਤੋਂ ਛੇਤੀ ਹੋਸਪਿਟਲ ਬਣੇ, ਪਰ ਹਜੇ ਦੂਸਰਾ ਵੀ ਨਹੀਂ ਕੰਪਲੀਟ ਹੋਇਆ, ਮਿਸਾਂ ਕੋਈ ਚੌਥੇ ਸ਼ੁਰੂ ਹੋਣ ਲੱਗੇ ਆ।
10: ਸੋ ਮਿਸਾਂ ਦੇ ਵਿੱਚ ਉਹ ਹੋਸਪਿਟਲਸ ਕੌਣ ਬਣਾ ਰਿਹਾ ਹੈਗਾ? Province of Ontario. So ਇਹ ਸਵਾਲ ਨਾ ਆਪਾਂ ਨੂੰ ਆਪਣੇ ਐਮ ਪੀ ਪੀਸ ਤੋਂ ਪੁੱਛਣਾ ਪੈਣਾ ਹੈਗਾ ਆ, ਕਿਉਂਕਿ ਹੋਸਪਿਟਲਸ ਆਰ ਬਿਲਟ ਬਾਏ ਦ ਪ੍ਰੋਵਿੰਸ, ਉਹਨਾਂ ਦੀ ਜਿਹੜੀ ਆਪਰੇਟਿੰਗ ਕਾਸਟ ਹੈਗੀ ਆ ਉਹ ਸਭ ਪ੍ਰੋਵਿੰਸ ਅਪਰੂਵ ਕਰਦੀ ਹੈਗੀ ਆ, ਐਜੂਕੇਸ਼ਨ ਐਂਡ ਹੈਲਥ ਕੇਅਰ ਇਜ਼ ਰਨ ਬਾਏ ਦ ਪ੍ਰੋਵਿੰਸਿਸ, ਐਂਡ ਸੋ ਇਹ ਸਮਝ ਕਰ ਲਾਈਕ ਇਹ ਲੋਕਾਂ ਦੇ ਸਮਝ ਗੱਲ ਆਉਣੀ ਚਾਹੀਦੀ ਹੈਗੀ ਆ, ਕਿਉਂਕਿ ਜਦੋਂ ਪ੍ਰੋਵਿੰਸ਼ੀਅਲ ਇਲੈਕਸ਼ਨ ਹੁੰਦੀ ਆ ਇਹ ਟੌਪ ਮੁੱਦਾ ਹੋਣਾ ਚਾਹੀਦਾ ਇਸ ਏਰੀਆ ਦਾ, ਤੇ ਇਹ ਬਣਦਾ ਨਹੀਂ ਹੈਗਾ। ਆਈ ਡੋਂਟ ਨੋ ਵਾਈ, ਮੇਰੇ ਚ ਮੈਨੂੰ ਵੀ ਕਾਫੀ ਫਰਸਟ੍ਰੇਸ਼ਨ ਆ, ਕਿਉਂਕਿ ਮੈਂ ਹੁਣ ਚਾਰ ਇਲੈਕਸ਼ਨਸ ਦੇਖ ਚੁੱਕੀ ਹਾਂ, ਤਿੰਨ ਤਾਂ ਇਸ ਪ੍ਰੋਵਿੰਸ਼ੀਅਲ ਗਵਰਨਮੈਂਟ ਦੀਆਂ ਦੇਖ ਚੁੱਕੀ ਹਾਂ, ਐਂਡ ਕਿਉਂਕਿ ਆਪਣੀ ਜਿਹੜੀ ਪਾਪੂਲੇਸ਼ਨ ਹੈਗੀ ਆ ਉਸ ਹਿਸਾਬ ਨਾਲ ਆਪਣੇ ਕੋਲ ਪ੍ਰੋਪਰ ਸਹੂਲਤਾਂ ਨਹੀਂ ਹੈਗੀਆਂ ਹੈਲਥ ਕੇਅਰ ਦੀਆਂ ਯੂ ਨੋ ਅਦਰ areas are fighting with their provinces for it. Jadon main Alberta ja ke aayi si, Edmonton hun main ja ke aayi hai, unna kol 4 hospital ne Edmonton de vich, unna di population 1.2 million hai, unna kol 4 hospital ne hai. We have one, right? One and a urgent care center. And that is not enough for our population. Apa 800,000 to surpass kar chuke hai gaya. Official numbers jade hai gaya. Unofficially is to bhi vadh ho sakde hai gaya. And so, othe log ab di province nuk area. It's time for Bramptonians to wake up and really talk about this issue in the next provincial election. Talk about this issue to their MPPs. It's really, really important. And I just feel this should be the number one priority.
9: Very well said, because sanu vi bahut sare mudde tackle karne pende hai. Sade di kehnde Ruby ja ke gayi si, hospital bare puchya nahi. ਬਹੁਤ ਕਲੀਅਰ ਕਰਤਾ ਹੁਣ ਇਹ ਮਿਊਨਿਸਪਲ ਲੈਵਲ ਤੇ ਪੈਟਿਕ ਬਰਾਉਨ ਨੂੰ ਬੈਠ ਕੇ ਉਹਨਾਂ ਨੇ ਗੱਲ ਕਰੀ ਮੈਂ ਸਾਨੂੰ ਉਹ ਕਹਿੰਦੇ ਪੈਸੇ ਦੇ ਤੇ ਉਹ ਕਹਿੰਦੇ ਪੈਸੇ ਜੋ ਕੁਝ ਵੀ ਹੈਗਾ ਸੋ ਮਿਊਨਿਸਪਲ ਐਂਡ ਪ੍ਰੋਵਿੰਸ਼ੀਅਲ ਦੀ ਪ੍ਰੋਬਲਮ ਹੈਗੀ ਆ ਜੇ ਇਹਨਾਂ ਨੇ ਫਾਸਟ ਟਰੈਕ ਤੇ ਹਸਪੀਟਲ ਲੈ ਕੇ ਆਉਣਾ ਤੇ ਲੈ ਕੇ ਆਉਣਗੇ ਸੋ ਰੂਪੀ ਜੀ ਹੋਰ ਸਵਾਲ ਉੱਠਦਾ ਕਈ ਵਾਰੀ ਤੁਹਾਡੀ ਨਹੀਂ ਜ਼ਿੰਮੇਵਾਰੀ ਹੁੰਦੀ ਪਰ ਆਪਾਂ ਇਕੱਠੇ ਕੰਟਰੀ ਨੂੰ ਚਲਾਵਾਂ ਦੁੱਖ ਬੜਾ ਸਪੈਸ਼ਲੀ ਜਦੋਂ ਕੌਮ ਵੀ ਡਾਊਨਲੋਡ ਹੋਵੇ ਨਾ ਤਾਂ ਲੋਕੀ ਉਂਗਲਾਂ ਉਠਾਉਣ ਲੱਗ ਪੈਂਦੇ ਆ ਕਹਿੰਦੇ ਜੀ ਵੀ ਆਹ ਕੰਪਨੀ ਚਲਾਉਂਦੀ ਸੀਗੀ ਹੁਣ ਕੰਪਨੀ ਬੰਦ ਕਰਤੀ ਆਪਣੀ ਵਾਈਫ ਨੇ ਉਹਦੇ ਖੋਲ ਕੇ ਡਰਾਈਵਰਾਂ ਦੇ ਪੈਸੇ ਨਹੀਂ ਦਿੱਤੇ ਉਹ ਕੰਪਨੀ ਫਿਰ ਫਲਸ਼ ਕਰ ਰਹੀ ਆ ਉਹਨਾਂ ਕੋਲ 10-15 ਮਿਲੀਅਨ ਡਾਲਰ ਦਾ ਘਰ ਹੈਗਾ ਉਹ ਡਰਾਈਵਰ ਵਿਚਾਰੇ ਪੈਸੇ ਮੰਗ ਰਹੇ ਆ ਸਾਨੂੰ ਪਤਾ ਕੋਰਟ ਸਿਸਟਮ ਹੁੰਦੇ ਆ ਲਾਸ ਹੁੰਦੇ ਉਹਦੇ ਸਿਰ ਜਾਣਾ ਪੈਂਦਾ ਪਰ ਉਹ ਹੈ ਤਾਂ ਆਪਣੇ ਨਾ ਸਾਰੇ ਆਪਣੇ ਜਿਹਨਾਂ ਦੇ ਪੈਸੇ ਮਰੇ ਆ ਜਾਂ ਮਾਰੇ ਗਏ ਹਨ ਉਹ ਦੂਸਰਾ ਬੰਦਾ ਵੀ 10-15 ਮਿਲੀਅਨ ਸਾਈਡ ਕਰਕੇ ਜਾਂ ਪ੍ਰੋਫਿਟ ਛੱਡ ਜਾਂਦਾ ਆ ਜਾਂ ਕੋਈ ਨਵੇਂ ਕਾਰਪੋਰੇਸ਼ਨ ਥੱਲੇ ਖੋਲ ਲੈਂਦਾ ਹੈਗਾ ਬੰਦੇ ਉਹੀ ਹੁੰਦੇ ਆ ਸੋ ਵਾਟ ਆਰ ਵੀ ਕੈਨ ਡੂ ਅਬਾਊਟ ਦੈਮ
10: Well, thanks for raising this issue. Definitely, main hi encourage karungi bhi jadon vi koi employer kise employee di pay withhold karta hai ga ya, that you should report it right away. Na ki ek saal baad jadon tusi already vi 30,000 da katta kha chuke hai gi ho. I know it might not be
9: normal hai ga koi nahi. Paaji ho ta ka time tight chal raha hai ga pa kar lende hai gi. Oh, bhi head to mouth hunde ya. Par phir ye kam ho rahe ya.
10: Yeah. Yeah, I know, and I ਮੈਂ ਉਹਦੇ ਚ ਵੀ ਸਿੰਪਥਾਈਜ਼ ਕਰ ਸਕਦੀ ਹੈਗੀ ਆ ਕਿਉਂਕਿ ਕਈ ਵਾਰ ਕਿਸੇ ਇੰਪਲੋਈ ਦੀ ਵੀ ਮਜਬੂਰੀ ਬਣ ਜਾਂਦੀ ਹੈਗੀ ਆ ਬਟ ਇਟ ਇਜ਼ ਸਟਿਲ ਇੰਪੋਰਟੈਂਟ ਐਜ਼ ਕੁਇਕਲੀ ਐਜ਼ ਪੋਸੀਬਲ ਵੀ ਤੁਸੀਂ ਬੈਡ ਐਕਟਰਸ ਨੂੰ ਰਿਪੋਰਟ ਕਰੋ ਬੈਡ ਐਕਟਰਸ ਜਿਹੜੇ ਹੈਗੇ ਨੇ ਉਹ ਸਿਸਟਮ ਦੇ ਵਿੱਚ ਡੈਫੀਨੇਟਲੀ ਰੈਕਗਨਾਈਜ਼ ਕੀਤੇ ਜਾਂਦੇ ਹੈਗੇ ਆ ਕਹਾਂ ਜਿਵੇਂ ਜੇ ਕਿਸੇ ਨੇ ਉਹਨਾਂ ਨੇ ਹਾਇਰ ਕਰਨਾ ਹੈਗਾ ਤੇ ਗਵਰਨਮੈਂਟ ਤੋਂ ਉਹਨਾਂ ਨੂੰ ਅਪਰੂਵਲ ਚਾਹੀਦੀ ਹੈਗੀ ਆ ਲਮਾਈ ਲਈ ਜਾਂ ਕਿਤੇ ਸੈਟਅਪ ਕਰਨਾ ਇਟਸ ਨੋਟ ਐਜ਼ ਈਜ਼ੀ ਐਜ਼ ਵਨ things and kitna kitna the system does catch up with people and so reporting is very important
9: because to hold they gonna have a corporation they gonna have a business so je pata lag reha ve company aj company band karke ane lokan de paise wale kal khol ke fer baithe corporation kal ehnu log kiti gayi ha family de vich mainu pata kai vari ho janda hega business vich jaan di koshish karde nahi bachda bankruptcy ho jandi hai kai vari jaan ke kite jane chalo apko itho to 2 million dollar chahiye te dusre passe chal jande hegi ha so canada is beautiful ab haul haul sare cheeze de kam karda assi fok chahne ha ke kise da paisa na mare kise da paisa na dobe koi itthe ਤੰਗੀ ਨਾ ਕੱਟੇ ਵੀ ਕੁਝ ਨਾ ਕੋਈ ਚੇਂਜ ਲੈਣੀ ਚਾਹੀਦੀ ਹਨ
10: Yeah. So all of these things are illegal already. They're all illegal. You're not allowed to pay your employee. I'm happy to entertain any different changes that people want to see. But I think, some of these changes will have to once again be provincial regulations in terms of employment law or provincial. And kuch cheeza, jere ਫੀਡਬੈਕ ਅਬਾਊਟ ਜਿਹੜੀ ਡਿਲੇਸ ਹੈਗੀਆਂ ਨੇ, ਜੇ ਕੋਈ ਇੰਟਰ ਪ੍ਰੋਵਿੰਸ਼ੀਅਲ ਕੰਮ ਕਰ ਰਿਹਾ ਹੈਗਾ ਆ, ਉਹਨਾਂ ਦਾ ਫਿਰ ਜਿਹੜੀ ਲੇਬਰ ਕੰਪਲੇਂਟ ਹੈਗੀ ਆ ਉਹ ਫੈਡਰਲ ਲੇਬਰ ਬੋਰਡ ਤੇ ਜਾਊਗੀ, ਐਂਡ ਦੈਨ ਆਈ ਵਿਲ ਡੈਫੀਨਟਲੀ ਟਾਕ ਟੂ ਦ ਲੇਬਰ ਮਿਨਿਸਟਰ ਅਬਾਊਟ ਦਿਸ ਇਸ਼ੂ ਐਜ਼ ਵੈਲ. ਆਈ ਵਿਲ ਸੇ be the number one sector that has the most labor complaints, unfortunately, is long haul trucking. Federal level te provincial level te province aap da dass sakdi hai ki unna de data mutabik ki hega ya, but sade jinne vi federally regulated sectors hai gene, long haul trucking de vich sab to zyada complaints aa rahi hain.
9: Hopefully future vich rok jaan ਐਕਸਟੋਰਸ਼ਨ ਦੇ ਸਵਾਲ ਤੁਸੀਂ ਐਂਸਰ ਕਰਦੇ ਕਿ ਕਿਸ ਸਵਾਲ ਸੀਗਾ ਮਨੀ ਲਾਂਡਰਿੰਗ ਦੇ, ਕਹਿੰਦੇ ਵੀ ਮਨੀ ਲਾਂਡਰਿੰਗ ਜਿਹੜੀ ਹੋ ਰਹੀ ਤੁਸੀਂ ਕੰਟਰੋਲ ਕਰ ਰਹੇ ਹੋ, ਉਹਦੇ ਕੋਈ ਨਵੀਂ ਚੇਂਜ ਆਈ ਮਨੀ ਲਾਂਡਰਿੰਗ ਦੇ ਵਿੱਚ?
10: There has been lots of different changes. Economic agency vi ban rahi hai apni financial crimes agency, so it's a standalone agency jo high level de national crime organizations de naal, the international crime organizations de naal deal karuga jo money laundering ho rahi hai is country de vich. Assi extortions de cases de vich vi money laundering ho rahi si ja money transfer kiti ja rahi si by illegal means, and us de vich vi cases nu resolve karn layi and to be able to catch people quicker as if in track the resources for the local police nu datte hege hai. ਇਸ ਤਰ੍ਹਾਂ ਹੀ ਕਈ ਚੇਂਜਸ ਵੀ ਲਾਜ਼ ਦੇ ਵਿੱਚ ਬਣਾਈਆਂ ਹੈਗੀਆਂ ਨੇ. ਸੋ ਜਿਹੜੇ ਬਿੱਲਸ ਦੀ ਗੱਲ ਮੈਂ ਕੀਤੀ ਹੈਗੀ ਆ ਉਹਦੇ ਵਿੱਚ ਮਨੀ ਲਾਂਡਰਿੰਗ ਨੂੰ ਲੈ ਕੇ ਵੀ ਕਈ ਚੇਂਜਸ ਸੀਗੀਆਂ, ਕਿੱਥੇ ਤੁਸੀਂ ਕੈਸ਼ ਯੂਜ ਕਰ ਸਕਦੇ ਹੈਗੇ ਹੋ. ਸੋ ਈਵਨ ਔਨ ਕਾਰਸ ਐਂਡ ਔਨ depositing money into third party accounts, that they be pabandiyan lagiyan hoyi hagiyan ne. These are all new changes that we're making, and I think in this budget you're going to see even more changes.
9: So saal 2 saal de vich keh sakde hage ha appa ghar de darwaje khulle rakh sakde ha, bachiyan da bike bahar pe ko fikr karne di lod hai nahi, sade rishtedar aaye han khoob enjoy karan, par bahut sara saath sanu vi dena pena hai ga. Canada is built by volunteers, built by people like you and her and myself. We all gotta work together. ਮੈਨੂੰ ਇਹੀ ਲੱਗਦਾ ਜਦੋਂ ਬੰਦੇ ਕਹਿੰਦੇ ਇਹਦਾ ਥੱਲੇ ਵਾਲੀ ਜੋਬ ਹੈ, ਇਹ ਤਾਂ ਉਹਦੇ ਥੱਲੇ ਵਾਲੀ ਜੋਬ ਹੈਗੀ ਆ. ਜੇ ਆਪਾਂ ਰਲ ਕੇ ਦੇਖੀਏ ਨਾ, ਆਪਾਂ ਰਲ ਮਿਲ ਕੇ ਟੇਬਲ ਤੇ ਬੈਠੇ, ਜਿਵੇਂ ਇੱਥੇ ਮੁਸ਼ਕਲ ਆਈ ਪਈ ਹੈਗੀ ਆ, ਸਾਡੇ ਕੈਨੇਡਾ ਨੂੰ ਮੁਸ਼ਕਲ ਆਈ ਪਈ ਹੈਗੀ, ਸਾਡੇ ਕੈਨੇਡਾ ਦੇ ਲੋਕਾਂ ਨੂੰ ਮੁਸ਼ਕਲ ਆਈ ਪਈ, ਕਿਉਂ ਨੀ ਆਪਾਂ ਰਲ ਕੇ ਕੰਮ ਕਰਦੇ? ਇਸੇ ਤਰ੍ਹਾਂ ਹੌਸਪੀਟਲ ਦਾ ਮੁੱਦਾ ਸੀਗਾ, ਸਾਡੀ ਸਿਟੀ ਦੇ ਸਾਰੇ ਪ੍ਰੋਬਲਮਸ ਨੂੰ ਇਕੱਠੇ ਕੰਮ ਕਰਨਾ ਪੈਣਾ ਆ, ਤੇ ਇਹਨਾਂ ਨੂੰ ਛੇਤੀ ਇੱਕ ਨਹੀਂ ਦੋ ਹੌਸਪੀਟਲ ਬਣਾਉਣੇ ਪੈਣੇ ਆ. ਇੱਕ ਵੱਡਾ ਮੁੱਦਾ ਹੈਗਾ ਆ ਟ੍ਰੈਫਿਕ ਦਾ, ਤੇ ਕਹਿੰਦੇ ਅਮਰੀਕਾ ਵਿੱਚ ਜਾ ਵਸੇ ਪਏ ਹਾਂ ਹਾਈਵੇ ਦੇ, ਇਕਾਨਮੀ ਡਾਊਨ ਹੈ, ਕਿਉਂ ਨੀ ਇੱਕ ਨਹੀਂ ਸਾਨੂੰ ਦੋ ਤਿੰਨ ਹਾਈਵੇ ਚਾਹੀਦੇ ਨੇ, ਕਿਉਂ ਨੀ ਬਣ ਰਹੇ? ਇਹ ਵੀ ਭਾਵੇਂ ਪ੍ਰੋਵਿੰਸ਼ੀਅਲ ਹੈਗਾ, ਬਟ ਵੀ ਗਾਟ ਵਰਕ ਟੂਗੇਦਰ.
10: ਐਬਸੋਲੂਟਲੀ. ਐਂਡ ਜੋ ਪ੍ਰੋਵਿੰਸ ਜੋ ਫੈਡਰਲ ਚੇਂਜਸ ਚਾਹੁੰਦੀ ਸੀਗੀ, ਸਪੈਸ਼ਲੀ ਮੇਰੇ ਏਰੀਆ ਦੇ ਵਿੱਚ ਜੋ ਰਿਫੋਰਮਸ ਚਾਹੁੰਦੇ ਸੀਗੇ, ਜੋ ਪੁਲਿਸ ਰਿਕਮੈਂਡ ਕਰ ਰਹੀ ਸੀ, ਉਹ ਸਾਰੇ ਰਿਫੋਰਮਸ ਅਸੀਂ ਹੁਣ ਇਸ ਬਿੱਲਸ ਦੇ ਥਰੂ ਪਾਸ ਕਰਾ ਲਏ ਹੈਗੇ ਆ. ਸੋ ਦਿਸ ਇਜ਼ ਅਸ ਵਰਕਿੰਗ ਟੁਗੇਦਰ. ਪ੍ਰੋਵਿੰਸ ਨੇ ਕੁਛ ਮੰਗ ਕੀਤੀ ਸੀਗੀ ਵੀ ਫੈਡਰਲ ਗਵਰਨਮੈਂਟ ਇਸ ਏਰੀਆ ਦੇ ਵਿੱਚ ਚੇਂਜਸ ਕਰੇ. ਆਈ ਵੁੱਡ ਸੇ ਵੀ ਹੈਵ ਡਨ ਦੋਜ਼ ਥਿੰਗਸ. ਨਾਓ ਜਿਹੜੀਆਂ ਚੇਂਜਸ ਹੁਣ ਉਹਨਾਂ ਨੇ ਕਰਨੀਆਂ ਹੈਗੀਆਂ ਨੇ, ਸੋ ਦੈਟ ਉਹ ਕੇਸਿਸ ਨੂੰ ਬਿਨਾਂ ਮਤਲਬ ਤੋਂ ਡਿਸਮਿਸ ਨਾ ਕਰਨ, ਚਾਰਜਸ ਨੂੰ ਵੈਸੇ ਹੀ ਯੂ ਨੋ ਛੱਡ ਦਿੰਦੇ ਹੈਗੇ ਆ. ਕਈ ਚੀਜ਼ਾਂ ਬੇਲ ਤੱਕ ਹੀਅਰਿੰਗ ਤੱਕ ਜਾਂਦੀਆਂ ਹੀ ਨਹੀਂ ਹੈਗੀਆਂ, ਵੈਸੇ ਹੀ ਉਹਨਾਂ ਨੂੰ ਪਹਿਲਾਂ ਹੀ ਹੀਅਰਿੰਗ ਤੋਂ ਪਹਿਲਾਂ ਹੀ ਛੱਡ ਦਿੰਦੇ ਹੈਗੇ ਆ. ਨਾਓ ਦੀਜ਼ ਆਰ ਥਿੰਗਸ ਦੈਟ ਆਰ ਵੈਰੀ ਵੈਰੀ ਇੰਪੋਰਟੈਂਟ ਟੂ ਐਡਰੈਸ. ਐਂਡ ਜੇ ਲਾਅ ਅਪਲਾਈ ਹੀ ਨਹੀਂ ਕਰਨਾ ਹੈਗਾ, ਦੈਨ ਲਾਅ ਚੇਂਜ ਕਿਸ ਲਈ ਕਰਨਾ ਹੈਗਾ ਆ? ਸੋ ਦੈਟਸ ਅਪਲਾਈ ਕਰਨਾ ਹੁਣ ਉਹਨਾਂ ਦਾ ਫਰਜ਼ ਬਣਦਾ ਹੈਗਾ, ਕਿਉਂਕਿ ਜਿਹੜੇ ਕ੍ਰਿਮੀਨਲ ਕੋਰਟਸ ਚਲਾਉਂਦੇ ਹੈਗੇ ਆ, ਦੈਟ ਇਜ਼ ਦ ਪ੍ਰੋਵਿੰਸ. ਐਂਡ ਸੋ ਇਹਨਾਂ ਲਾਜ਼ ਨੂੰ ਚੰਗੀ ਤਰ੍ਹਾਂ ਕਿਸ ਤਰ੍ਹਾਂ ਅਪਲਾਈ ਕਰਨਾ ਉਹਨਾਂ ਨੇ ਕਰਨਾ ਹੈਗਾ. ਸੋ ਦਿਸ ਇਜ਼ ਅ ਪਾਰਟ ਆਫ ਅਸ ਬੀਂਗ ਏਬਲ ਟੂ ਵਰਕ ਟੁਗੇਦਰ. ਆਈ ਡੂ ਹੀਅਰ ਦੈਟ ਉਹ ਕੁਛ ਸਪੇਸ ਵੀ ਇੰਕਰੀਜ ਕਰ ਰਹੇ ਹੈਗੇ ਆ ਪ੍ਰੋਵਿੰਸ਼ੀਅਲ ਜੇਲਸ ਦੇ ਵਿੱਚ, ਐਂਡ ਦੈਟਸ ਵੈਰੀ ਇੰਪੋਰਟੈਂਟ, ਕਿਉਂਕਿ ਜਿਹੜੇ ਬੇਲ ਹੀਅਰਿੰਗਸ ਤੋਂ ਪਹਿਲਾਂ ਜਿਹੜੇ ਕੈਦੀ ਰੱਖੇ ਜਾਂਦੇ ਹੈਗੇ ਆ, ਟ੍ਰਾਇਲ ਤੋਂ ਪਹਿਲਾਂ, ਪ੍ਰੀ ਟ੍ਰਾਇਲ ਹੀਅਰਿੰਗ ਤੋਂ ਪਹਿਲਾਂ, ਉਹ ਪ੍ਰੋਵਿੰਸ਼ੀਅਲ ਜੇਲਸ ਦੇ ਵਿੱਚ ਰੱਖੇ ਜਾਂਦੇ ਹੈਗੇ ਆ. ਐਂਡ ਸੋ ਇਟਸ ਇੰਪੋਰਟੈਂਟ ਟੂ ਹੈਵ ਸਪੇਸ. ਸੋ ਆਈ ਐਮ ਗਲੈਡ ਦੈਟ ਦੇ ਆਰ ਵਰਕਿੰਗ ਔਨ ਦੋਜ਼ ਇਸ਼ੂਜ਼. ਐਂਡ ਕੁਛ ਹੋਰ ਵੀ ਉਹ ਚੇਂਜਸ ਲਿਆ ਰਹੇ ਹੈਗੇ ਆ ਐਡਮਿਨਿਸਟ੍ਰੇਟਿਵਲੀ ਬਿੱਲ ਨੂੰ ਲੈ ਕੇ ਪ੍ਰੋਵਿੰਸ਼ੀਅਲ ਕੋਰਟਸ ਦੇ ਵਿੱਚ, ਐਂਡ ਆਈ ਥਿੰਕ ਆਲ ਆਫ ਦੀਸ ਥਿੰਗਸ ਕੁੱਲ ਮਿਲਾ ਕੇ ਕਾਫੀ ਇੰਪੈਕਟ ਪਾਉਣਗੇ.
9: ਬਹੁਤ ਵਧੀਆ ਗੱਲਬਾਤ ਕੀਤੀ ਆ ਵੱਖ ਵੱਖ ਲੈਵਲ ਦੇ ਗਵਰਨਮੈਂਟ ਦੇ ਨਾਲ. ਇੱਕਦਮ ਚ ਹੀ ਸਿਟੀ ਆਫ ਬਰੈਂਪਟਨ ਵਿੱਚ 2-3 ਲੱਖ ਪਾਪੂਲੇਸ਼ਨ ਆ ਗਈ, ਉਹ ਸਾਂਭਣੀ ਕਿਵੇਂ ਸੀ, ਇਨਫਰਾਸਟ੍ਰਕਚਰ ਨੇ ਸਾਂਭਣੀ ਸੀਗੀ, ਤੇ ਸਾਨੂੰ ਸਾਰਿਆਂ ਨੂੰ ਉੱਥੇ ਖਿਆਲ ਰੱਖਣਾ ਪੈਣਾ ਸੀਗਾ ਵੀ ਆਪਾਂ ਕਿੰਨੇ ਕੁ ਸੱਦਣੇ ਆ, ਕਿੰਨੇ ਕੁ ਲੈਣੇ, ਕਿੱਥੇ ਗਾਣੇ ਚਾਹੀਦੇ ਹਨ। ਹੋਪਲੀ ਫਿਊਚਰ ਦੇ ਵਿੱਚ ਆਪਾਂ ਜੇ ਸੜਬੜ ਦੇ ਵਿੱਚ ਲੋੜ ਹੈ ਉੱਥੇ ਹੀ ਸੱਦ ਲਵੋ, ਕਹਿਣਾ ਉੱਥੇ ਹੀ ਰਹੋ, ਉੱਥੇ ਹੀ ਆਪਣਾ ਕੰਮ ਕਰੋ, ਤੇ ਜੇ ਤੁਸੀਂ ਮੂਵ ਹੋਣਾ ਚਾਹੁੰਦੇ ਹੋ ਗੋ ਬੈਕ ਇਫ ਯੂ ਨੀਡ ਯੂ ਹੇਅਰ ਇਨ ਟੋਰਾਂਟੋ ਵਰਕ ਐਚ ਯੂ ਟੋਰਾਂਟੋ। ਜੇ ਆਪਾਂ ਇਨਫਰਾਸਟ੍ਰਕਚਰ ਸਹੀ ਤਰੀਕੇ ਨਾਲ ਕ੍ਰੀਏਟ ਕੀਤਾ ਹੁੰਦਾ ਨਾ, ਤਾਂ ਬ੍ਰੈਂਪਟਨ ਵਿੱਚ ਇੱਕ ਗਰਾਜ ਇੱਕ ਘਰ 25-25 ਬੰਦਿਆਂ ਨੂੰ ਰੈਂਟ ਤੇ ਲੋਕਾਂ ਨੇ ਨਹੀਂ ਦੇਣਾ, ਕਿਉਂਕਿ ਲੋਕਾਂ ਨੂੰ ਵੀ ਲਾਲਚ ਪੈ ਗਿਆ ਆਪਣੇ ਪੈਸੇ ਕਮਾਈਏ, ਆਪਣੇ ਗਰਾਜ ਵੀ ਰੈਂਟ ਦੇ ਦੇਈਏ, ਆਪਣੇ ਘਰ ਵੀ ਰੈਂਟ ਦੇ ਦੇਈਏ। ਲੋਕਾਂ ਦੀ ਗਲਤੀ ਸੀਗੀ ਉੱਥੇ, ਸਿਟੀ ਦੀ ਗਲਤੀ ਸੀਗੀ ਵੀ ਦੋ ਦੋ ਕਮਰੇ ਵਿੱਚ ਇਹਨਾਂ ਨੇ 2,000 ਸਟੂਡੈਂਟ ਵਾੜ ਦਿੱਤੇ, ਜਿੰਨੇ ਵੀ 1,000 ਤੋਂ ਪਰ ਸ਼ੁਰੂ ਕਲੈਕਟਰ ਨੂੰ ਹੀ ਕੰਮ ਕਰਨਾ ਪੈਣਾ ਨਾ, ਕਿਉਂਕਿ ਸਾਨੂੰ ਦਿਸਦਾ ਸੀਗਾ ਇਨਫਰਾਸਟ੍ਰਕਚਰ ਇੰਨੇ ਬੱਚਨ ਇੰਨੇ ਇਮੀਗ੍ਰੇਸ਼ਨ ਨਹੀਂ ਸਾਂਭ ਸਕਦਾ, ਇਹ ਬਹੁਤੀ ਦੇਰ ਨਹੀਂ ਚੱਲਣਾ।
10: ਸੋ ਇਹ 2 ਸਾਲ ਪਹਿਲਾਂ ਅਸੀਂ ਕਾਫੀ ਇਸ ਤੇ ਚੇਂਜ ਲਿਆਂਦਾ ਹੈਗਾ ਆ, ਕਿਉਂਕਿ ਸਭ ਤੋਂ ਪਹਿਲਾਂ ਜੋ ਸਟੂਡੈਂਟ ਪ੍ਰੋਗਰਾਮ ਸੀਗਾ ਉਹ ਇਸ ਤਰ੍ਹਾਂ ਕੰਮ ਕਰਦਾ ਸੀ, ਐਂਡ ਸਿੰਸ ਇਟਸ ਬੀਨ ਕ੍ਰੀਏਟਡ ਵੀ ਫੈਡਰਲ ਲੈਵਲ ਤੇ ਅਸੀਂ ਵੀਜ਼ਾ ਅਪਰੂਵ ਕਰਦੇ ਹੈਗੇ ਹਾਂ ਐਜ਼ ਲੌਂਗ ਐਜ਼ ਦ ਸਟੂਡੈਂਟ ਇਜ਼ ਇਨ ਅ ਪ੍ਰੋਵਿੰਸ਼ਲੀ ਰੈਗੂਲੇਟਡ ਸਕੂਲ। ਹੁਣ ਪ੍ਰੋਵਿੰਸ ਨੇ ਬ੍ਰੈਂਪਟਨ ਜਿੰਨੇ ਸਕੂਲ ਖੋਲਦੇ ਨੇ ਹੈਗੇ ਆ, ਇਹ ਫੈਡਰਲ ਗਵਰਨਮੈਂਟ ਦਾ ਨਹੀਂ ਕੰਮ ਹੈਗਾ, ਉਹਨਾਂ ਨੇ ਦੇਖਣੇ ਉਹਨਾਂ ਨੇ ਸਕੂਲ ਕਿੰਨੇ ਕਿੱਥੇ ਖੋਲਣੇ ਹੈਗੇ ਆ, ਰਾਈਟ? ਐਂਡ ਸੋ ਵੀ ਉਹ ਲੋਕ ਸਾਰੇ ਬ੍ਰੈਂਪਟਨ ਹੋਣਗੇ, ਦਿਸ ਇਜ਼ ਨੋਟ ਇਨ ਦ ਕੰਟਰੋਲ ਆਫ ਇੱਕ ਜਿਹੜਾ ਟੈਂਪਰੇਰੀ ਵੀਜ਼ਾ ਦਿੱਤਾ ਜਾਂਦਾ ਹੈਗਾ ਆ, ਰਾਈਟ? ਦੇ ਆਰ ਗੋਇੰਗ ਟੂ ਅ ਸਕੂਲ ਦੈਟ ਇਜ਼ ਰੈਗੂਲੇਟਡ, ਕਿੰਨੇ ਸਕੂਲ ਬ੍ਰੈਂਪਟਨ ਚਾਹੀਦੇ ਹੈਗੇ ਨੇ, ਕਿੰਨੇ ਹੋਸਪਿਟਲ ਚਾਹੀਦੇ ਹੈਗੇ, ਇਹ ਪ੍ਰੋਵਿੰਸ ਨੇ ਡਿਸਾਈਡ ਕਰਨਾ ਹੁੰਦਾ ਹੈਗਾ। ਐਂਡ ਕਿਉਂਕਿ ਅਸੀਂ ਹੁਣ ਕੈਪ ਲਾ ਦਿੱਤਾ ਹੈਗਾ ਵੀ ਪ੍ਰੋਵਿੰਸਿਸ ਤੁਸੀਂ ਆਪਣੀ ਜ਼ਿੰਮੇਵਾਰੀ ਅਕੋਰਡਿੰਗ ਟੂ ਮੀ ਯੂ ਨੋ ਸਹੀ ਤਰੀਕੇ ਦੇ ਨਾਲ ਨਹੀਂ ਸਾਂਭੀ ਹੈਗੀ, ਵੀ ਇੰਨੇ ਜ਼ਿਆਦਾ ਸਕੂਲ ਖੋਲ ਦਿੱਤੇ ਕੁਛ ਸਾਲਾਂ ਦੇ ਵਿੱਚ, ਕੀ ਇਹ ਸਕੂਲਾਂ ਦੀ ਲੋੜ ਸੀਗੀ, ਕੀ ਇਹ ਜਿਹੜੇ ਪ੍ਰੋਗਰਾਮਸ ਟੀਚ ਕਰ ਰਹੇ ਹੈਗੇ ਆ ਇਹ ਕੋਈ ਦੇਖ ਰਿਹਾ ਹੈਗਾ ਵੀ ਸਕੂਲ ਦੇ ਵਿੱਚ ਲੋਕ ਆ ਰਹੇ ਹੈਗੇ ਨੇ ਜਾਂ ਜਾ ਰਹੇ ਹੈਗੇ ਨੇ, ਜਾਂ ਪੜ੍ਹਾਈ ਸਹੀ ਤਰੀਕੇ ਨਾਲ ਹੋ ਰਹੀ ਹੈਗੀ ਆ? ਸੋ ਕੈਂਪ ਲਾਤਾ
9: ਮਾਰਗਰ ਵਿੱਚ ਵੈਲ ਸੈਡ, ਬਹੁਤ ਵਾਰੀ ਸਵਾਲ ਆਇਆ, ਮੈਂ ਬਹੁਤ ਵਾਰੀ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਆ। ਗਵਰਨਮੈਂਟ ਨੂੰ ਲੋਕ ਚਾਹੀਦੇ ਸੀਗੇ ਸੱਦ ਲੈ, ਸਾਂਭਣੇ ਦਾ ਪ੍ਰੋਸੈਸ ਤੇ ਸਿਟੀ ਨੇ ਹੈਗੇ ਆ ਨਾ, ਸੋ ਉਹ ਆਪਣਾ ਕੰਮ ਨਹੀਂ ਕਰਦੇ ਸੀ,
10: ਬਲਾਈ ਵੀ ਉਹਨਾਂ ਨੇ ਹੈਗੇ ਆ। ਦੇਖੋ ਅਸੀਂ ਅਪਰੂਵਲ ਦਿੱਤੀ ਹੈਗੀ ਆ, ਪਰ ਜੇ ਸਕੂਲ ਨਹੀਂ ਖੁੱਲੂਗਾ ਤੇ ਉਹਨਾਂ ਨੂੰ ਇੰਟਰਨੈਸ਼ਨਲ ਸਟੂਡੈਂਟਸ ਨਹੀਂ ਅਪਰੂਵ ਕਰਨਗੇ, ਉਹ ਕਹਿੰਦੇ ਸੀ ਸਾਨੂੰ ਇੰਟਰਨੈਸ਼ਨਲ ਸਟੂਡੈਂਟਸ ਚਾਹੀਦੇ ਹੈਗੇ ਆ, ਰਾਈਟ? ਸੋ ਪ੍ਰੋਵਿੰਸ ਨੇ ਆਪਾਂ ਦੇਖਣਾ ਹੈਗਾ ਵੀ ਸਾਨੂੰ ਬਾਕੀ ਚਾਹੀਦੇ ਹੈਗੇ ਆ, ਕਿੰਨੇ ਚਾਹੀਦੇ ਆ, ਕਿੰਨੀਆਂ ਸੀਟਾਂ ਤੁਸੀਂ ਕਿੱਥੇ ਚਾਹੀਦੇ ਹੈਗੇ ਆ, ਕਿੰਨੀਆਂ ਸੀਟਾਂ ਤੁਸੀਂ ਇੰਟਰਨੈਸ਼ਨਲ ਤੋਂ ਦੋਗੇ, ਦਿਸ ਦ ਪ੍ਰੋਵਿੰਸ ਕੰਟਰੋਲਸ ਦਿਸ, ਕਿੰਨੇ ਡੋਮੈਸਟਿਕ ਸਟੂਡੈਂਟਸ ਹੋਣਗੇ ਤੇ ਕਿੰਨੇ
9: ਇੰਟਰਨੈਸ਼ਨਲ ਹੋਣਗੇ। ਬੈਠਾ ਵੀ ਆਨਲਾਈਨ ਸੀਗਾ, ਜੇ ਆਨਲਾਈਨ ਪੜ੍ਹ ਸਕਦੇ ਹੈਗੇ ਤਾਂ ਸੱਦਣੇ ਗੱਲ ਸੀਗੇ।
10: ਸੋ ਵੀ ਡੋਨਟ ਐਂਡ ਵੀ ਡੋਨਟ ਗੋ ਇਨਟੂ ਦ ਸਕੂਲਸ, ਰਾਈਟ ਟੂ ਗੋ ਲੁੱਕ ਐਟ ਸੀ ਵੀ ਇਹ ਸਕੂਲ ਕਿਸ ਤਰ੍ਹਾਂ ਹੈਗਾ। ਸਾਨੂੰ ਪ੍ਰੋਵਿੰਸ ਦੱਸਦੀ ਹੈ ਕਿ ਹਾਂ ਇਹ ਸਾਡਾ ਸਕੂਲ ਠੀਕ ਹੈ, ਇਹ ਸਾਡੀ ਲਿਸਟ ਹੈਗੀ ਆ, ਅਸੀਂ ਆਲਰੇਡੀ ਸਕੂਲਸ ਨੂੰ ਅਪਰੂਵ ਕੀਤਾ ਹੋਇਆ, ਕਿਉਂਕਿ ਇਹ ਉਹਨਾਂ ਦੇ ਪ੍ਰਿਵਿਊ ਦੇ ਥੱਲੇ ਆਉਂਦਾ ਹੈਗਾ। ਜਦੋਂ ਦੇਖਿਆ ਵੀ ਇੰਨੇ ਜ਼ਿਆਦਾ ਆ ਗਏ, ਐਂਡ ਆਈ ਵਿਲ ਐਡਮਿਟ ਵੀ ਗਵਰਨਮੈਂਟ ਨੂੰ ਆਪਣੀ ਪਾਲਿਸੀਜ਼ ਚੇਂਜ ਕਰਨ ਨੂੰ ਬਹੁਤ ਟਾਈਮ ਲੱਗਿਆ ਹੈਗਾ, ਉਹਨਾਂ ਨੂੰ ਕਾਫੀ ਚਿਰ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀਗਾ, ਪਰ ਉਹ ਕਹਿੰਦੇ ਸੀ ਵੀ ਅਸੀਂ ਕਦੇ ਕੀਤਾ ਹੀ ਨਹੀਂ ਹੈਗਾ। ਜੋ ਟੈਂਪਰੇਰੀ ਲੋਕ ਆਉਂਦੇ ਜਿੱਦਾਂ ਫੀਫਾ ਲਈ ਆਏ ਨੇ ਇਸ ਸਾਲ, ਰਾਈਟ, ਕਦੇ ਇਹ ਇਨਕਰੀਜ ਹੋ ਜਾਂਦਾ ਨੰਬਰ ਕੋਈ ਇਵੈਂਟ ਦੇ ਕਰਕੇ, ਕਦੇ ਉਹ ਡੀਕਰੀਜ ਹੋ ਜਾਂਦਾ। ਜੇ ਪ੍ਰੋਵਿੰਸ ਕਹਿ ਰਹੀ ਹੈਗੀ ਆ ਵੀ ਉਹਨਾਂ ਕੋਲ ਇਹ ਸਕੂਲ ਠੀਕ ਨੇ, ਦੈਨ ਯੂ ਨੋ ਵੀ ਜਸਟ ਅਪਰੂਵ ਅਕੋਰਡਿੰਗ ਟੂ ਵਟ ਦ ਪ੍ਰੋਵਿੰਸ ਸੇਜ਼। ਪਰ ਜਦੋਂ ਯੂ ਨੋ ਕਨਵਿੰਸ ਕਰਾਇਆ ਇਮੀਗ੍ਰੇਸ਼ਨ ਮਿਨਿਸਟਰ ਨੂੰ ਵੀ ਨਹੀਂ ਇਹ ਕੁਛ ਯੂ ਨੋ ਜੋ ਨੋਰਮਲੀ ਹੁੰਦਾ ਸੀ ਇੱਕ ਟਾਈਮ ਤੇ ਉਹ ਸਿਸਟਮ ਚੱਲ ਰਿਹਾ ਸੀਗਾ, ਪਰ ਇਸ ਸਿਸਟਮ ਦੇ ਵਿੱਚ ਇੰਨੀ ਗ੍ਰੇਡ ਆ ਗਈ ਹੈਗੀ ਤੇ ਇੰਨੇ ਸਕੂਲਸ ਖੁੱਲ ਚੁੱਕੇ ਹੈਗੇ ਆ ਵੀ ਆਪਾਂ ਨੂੰ ਪਹਿਲੀ ਵਾਰ ਕੋਈ ਨਵਾਂ ਕਦਮ ਚੱਕਣਾ ਪੈਣਾ ਹੈਗਾ ਆ। ਇਹਨੇ ਨਵਾਂ ਕਦਮ ਇਹ ਕੈਪ ਸਿਸਟਮ ਦਾ ਹੋਇਆ ਵੀ ਹਰੇਕ ਪ੍ਰੋਵਿੰਸ ਨੂੰ ਦੱਸਿਆ ਗਿਆ ਹੈਗਾ ਵੀ ਸਾਨੂੰ ਨਹੀਂ ਪਤਾ ਤੁਸੀਂ ਕਿੱਥੇ ਇੰਟਰਨੈਸ਼ਨਲ ਸਟੂਡੈਂਟਸ ਦੇਣੇ ਆ, ਕਿਹੜੇ ਸਕੂਲ ਦੇਣੇ ਆ, ਕਿਹੜੇ ਨਹੀਂ ਦੇਣੇ, ਪਰ ਅਸੀਂ ਤੁਹਾਡੇ ਪ੍ਰੋਵਿੰਸ ਤੇ ਕੈਪ ਲਾ ਦੇਣਾ ਵੀ ਇੰਨੇ ਨੰਬਰ ਤੁਹਾਨੂੰ ਮਿਲਣੇ ਹੈਗੇ, ਇਸ ਤੋਂ ਵੱਧ ਨਹੀਂ ਮਿਲ ਸਕਦੇ ਤੇ ਇੰਨਾ ਪ੍ਰੋਗਰਾਮਸ ਲਈ ਸਿਰਫ ਮਿਲ ਸਕਦੇ ਹੈਗੇ ਆ। ਉਹ ਗੱਲਬਾਤ ਪ੍ਰੋਵਿੰਸ ਦੇ ਨਾਲ ਹੋਈ ਆ, ਤੁਸੀਂ ਯੂਨੀਵਰਸਿਟੀ ਆਫ ਟੋਰਾਂਟੋ ਨੂੰ ਦੇਣੇ ਹੈਗੇ ਆ ਜਾਂ ਵੈਸਟਰਨ ਨੂੰ ਦੇਣੇ ਹੈਗੇ ਆ ਜਾਂ ਤੁਸੀਂ ਇੱਥੇ ਕੋਈ ਨੋ ਨੇਮ ਕਾਲਜ ਨੂੰ ਦੇਣੇ ਹੈਗੇ ਆ, ਦੈਨ ਦੈਟ ਇਜ਼ ਅਪ ਟੂ ਯੂ ਵੀ ਤੁਸੀਂ ਕਿੱਥੇ ਉਹ ਅਪਰੂਵਲਸ ਦੇਣੀਆਂ ਹੈਗੀਆਂ ਨੇ। ਪਿਛਲੇ 2 ਸਾਲ ਤੋਂ ਤੁਸੀਂ ਦੇਖਿਆ ਹੈਗਾ ਵੀ ਸਟੂਡੈਂਟਸ ਦਾ ਨੰਬਰ ਬਹੁਤ ਜ਼ਿਆਦਾ ਘੱਟ ਗਿਆ ਹੈ।
9: ਬੱਚੇ ਜਿਹੜੇ ਇੱਥੇ ਹਨ ਉਹ ਸਾਰੇ ਹੀ ਆਪਣੇ ਹਨ, ਉਹਨਾਂ ਨੂੰ ਵੀ ਘੁਮਾਇਆ ਗਿਆ, ਈਵਨ ਉਹ ਸਿਰਫ ਪੜ੍ਹਨ ਆਏ ਸੀਗੇ, ਪੜ੍ਹ ਕੇ ਐਜੂਕੇਸ਼ਨ ਲਓ, ਗੋ ਬੈਕ ਟੂ ਯੂਰ ਕੰਟਰੀ ਇਫ ਯੂ ਨੀਡ ਯੂ ਵਿਲ ਕੀਪ ਯੂ। ਸੋ ਪਰ ਉਹਨਾਂ ਨੂੰ ਘੁਮਾਇਆ ਗਿਆ, ਤੁਸੀਂ ਏਦਾਂ ਪੱਕੇ ਹੋ ਸਕੇ ਏਦਾਂ ਪੱਕੇ, ਬੇਚਾਰੇ ਘੁੰਮ ਘੁੰਮ ਕੇ ਥੱਕ ਗਏ, ਸਾਰੇ ਹੀ ਆਪਣੇ ਹਨ। ਹੋਪਲੀ ਇਨ ਦਾ ਫਿਊਚਰ ਆਪਾਂ ਬੈਰਟ ਦੀ ਕਿਹੜਾ ਕੰਟਰੋਲ ਕਰ ਲਈ, ਤੁਸੀਂ ਆਪਣਾ ਕੰਮ ਕਰ ਦਿੱਤਾ, ਪ੍ਰੋਬਲਮਸ ਨੇ ਸਿਟੀ ਨੇ ਨਹੀਂ ਕੰਮ ਕੀਤਾ, ਹੋਪਲੀ ਇਨ ਦਾ ਫਿਊਚਰ ਦੇ ਵਰ ਵਰਕ ਲਾ ਬੈਟਰ।
10: ਵੀ ਆਰ ਗੋਇੰਗ ਟੂ ਟ੍ਰਾਈ ਆਰ ਬੈਸਟ ਬੀ ਇਕਨੋਮਿਕ ਸਟੂਡੈਂਟ, ਅਸੀਂ ਇਕਨੋਮਿਕ ਕਲਾਸ ਦੇ ਵਿੱਚ ਵੱਧ ਤੋਂ ਵੱਧ ਕੈਨੇਡੀਅਨ ਐਕਸਪੀਰੀਅੰਸ ਵਾਲੇ ਲੋਕ ਲਈਏ ਜਿਹੜੇ ਆਪਣੇ ਇੱਥੇ ਸਮਾਂ ਤੇ, ਖਾਸ ਕਰਕੇ ਜਿਹੜੇ ਬੱਚੇ ਹੈਗੇ ਨੇ ਜਿਨ੍ਹਾਂ ਨੇ ਐਕਸਪੀਰੀਅੰਸ ਲਿਆ ਹੈਗਾ. ਵੀ ਗੋਇੰ ਟੂ ਕੰਟੀਨਿਊ ਟੂ ਟ੍ਰਾਈ ਡੂਇੰਗ ਆਰ ਬੈਸਟ ਇਨ ਅ ਮੈਨੇਜਡ ਵੇ, ਕਿਉਂਕਿ ਪਿਛਲੀ ਇਲੈਕਸ਼ਨ ਦੇ ਵਿੱਚ ਖਾਸ ਕਰਕੇ ਅਸੀਂ ਲੋਕਾਂ ਨੂੰ ਪ੍ਰੋਮਿਸ ਕੀਤਾ ਵੀ ਅਸੀਂ ਇਮੀਗ੍ਰੇਸ਼ਨ ਇੱਕ ਕੰਟਰੋਲਡ ਤਰੀਕੇ ਦੇ ਨਾਲ ਚਲਾਵਾਂਗੇ. ਐਂਡ ਸੋ ਵੀ ਹੈਵ ਟੂ we have promised to the people BS system de vich assi control liyamange and this is a part of that control.
9: ਘਰਾਂ ਦੀਆਂ ਪ੍ਰਾਈਸਾਂ ਘੱਟ ਜਾਣੇ ਘੱਟ ਜਾਣ, ਅਫੋਰਡੇਬਿਲਿਟੀ ਔਖੀ ਹੋ ਗਈ ਆ, ਘੱਟ ਰਹੀਆਂ ਹਨ, ਇਹ ਵੀ ਕੰਮ ਇਹਨਾਂ ਨੇ ਕਰਤਾ. ਇਮੀਗ੍ਰੇਸ਼ਨ ਕੰਟਰੋਲ ਕੀਤਾ ਜਾਵੇ ਉਹ ਵੀ ਹੋਣ ਲੱਗ ਪਏ, ਇਹ ਵੀ ਕੰਮ ਕਰਦਾ ਹੈ. ਹੁਣ ਬਾਕੀ ਲੈਵਲ ਆਫ ਗਵਰਨਮੈਂਟ ਦੇ ਕੰਮ ਰਹਿ ਗਏ ਹਨ, ਹੌਲੀ ਕਰਨ ਲੱਗ ਪੈਣਗੇ. ਤੁਹਾਨੂੰ ਲੱਗਦਾ ਕੋਈ ਕੰਮ ਨਹੀਂ ਕਰਦਾ, ਤੁਹਾਡੇ ਹੱਥ ਬਹੁਤ ਵੱਡੀ ਇੱਕ ਪੈਨਸਲ ਹੁੰਦੀ ਆ. ਡੋਨਲਡ ਟਰੰਪ ਵਾਲੀ ਹੈ ਨੀ ਜਿਹੜਾ ਬੈਠ ਕੇ ਮੈਪ ਬਣਾਉਣ ਲੱਗ ਪੈਂਦੇ ਆ ਵੀ ਆਹ ਵੀ ਮੇਰਾ ਆਹ ਵੀ ਮੇਰਾ, ਪਰ ਤੁਹਾਡੇ ਹੱਥ ਬਹੁਤ ਵੱਡੀ ਪੈਨਸਲ ਹੁੰਦੀ ਆ, ਕਿਹਨੂੰ ਚੂਜ਼ ਕਰਨਾ. ਲੇਖਕ ਉਸ ਸਮੇਂ ਉਹ ਸਾਈਨ ਦੀ ਕਿੰਨੀ ਕੋਸਟ ਲੱਗੀ ਮੈਂ ਉਹਦੀ ਗੱਲ ਨਹੀਂ ਕਰਨੀ ਵੀ 25,000 ਇੱਕ ਸਾਈਨ ਤੇ ਲਾ ਦਿੱਤਾ ਹੈਗਾ. ਪਰ ਟੈਕਸਪੇਅਰ ਦਾ ਪੈਸਾ, ਲੋਕਾਂ ਦਾ ਪੈਸਾ, ਵਧੀਆ ਤਰੀਕੇ ਨਾਲ ਇਹਨੂੰ ਹੈਂਡਲ ਕਰੋਗੇ ਤਾਂ ਲੋਕਾਂ ਦੀ ਜ਼ਿੰਦਗੀ ਸੌਖੀ ਹੋ ਜਾਵੇਗੀ. ਯੋਗ ਜੀ ਤੁਸੀਂ ਬਹੁਤ ਸਵਾਲਾਂ ਦੇ ਸਵਾਲ ਦਿੱਤੇ, ਇਹ ਜਿਹੜੇ ਸੀਗੇ ਮੈਂ ਪੁੱਛ ਲਏ. ਬਹੁਤ ਬਹੁਤ ਧੰਨਵਾਦ. ਯੂ ਕੀ ਵਕਤ ਗੁਰਵਰਤ 5 ਮਿੰਟ ਮੰਗੇ ਸੀਗੇ ਪਰ ਕਦੇ ਮੈਨੂੰ ਸਟੋਪ ਨਹੀਂ ਕਰਦਾ, ਇਸ ਡੂ ਰਿਸਪੈਕਟ, ਕਿਉਂਕਿ ਸਕੇਜਲ ਇਹਨਾਂ ਦਾ ਵੀ ਬਹੁਤ ਬਿਜ਼ੀ ਹੈਗਾ ਆ. ਸੋ ਧੰਨਵਾਦ ਤੁਹਾਡਾ. ਕੀਪ ਔਨ ਡੂਇੰਗ ਦ ਵਰਕ ਯੂ ਡੂਇੰਗ, ਰਲ ਮਿਲ ਕੇ ਕੰਮ ਕਰੋ. ਇੰਨੀ ਸੁੰਦਰ ਕੰਟਰੀ ਹੈ, ਲੋਕ ਦਸ ਰਹੇ ਹੱਥ ਪਹੁੰਚਣ ਵਾਸਤੇ, ਅਤੇ ਆਪਾਂ ਕਿਉਂ ਨਹੀਂ ਰਲ ਮਿਲ ਕੇ ਨੂੰ ਸੰਭਾਲੀ. ਮੈਂ ਕਹਿੰਦਾ ਰਲ ਮਿਲ ਕੇ ਸੰਭਾਲੀਏ, ਬਹੁਤ ਸਾਰੀਆਂ ਕੰਪਨੀਆਂ ਡੁੱਬ ਰਹੀਆਂ ਹਨ, ਉਹ ਸੰਭਾਲਣ ਦੀ ਕੋਸ਼ਿਸ਼ ਕਰੀਏ. ਜਿਹੜੀਆਂ ਕੰਪਨੀਆਂ ਡੁੱਬ ਰਹੀਆਂ ਆ ਕੇ ਮਿਲੋ, ਸ਼ਾਇਦ ਤੁਹਾਡੀ ਮਦਦ ਹੋ ਸਕੇ ਵੀ ਤੁਹਾਨੂੰ ਕੰਪਨੀ ਬੰਦ ਕਰਕੇ ਹੋਰ ਖੋਲ੍ਹਣੀ ਨਾ ਪਵੇ, ਸ਼ਾਇਦ ਤੁਹਾਡੀ ਸਰਕਾਰ ਮਦਦ ਕਰ ਸਕੇ. ਜੇ ਆਪਾਂ ਆਵਾਜ਼ ਹੀ ਉਠਾਵਾਂਗੇ ਤਾਂ ਕੁਝ ਬਣ ਨਹੀਂ ਸਕਦਾ. ਅਸੀਂ ਆਵਾਜ਼ ਲਈ ਤੁਹਾਡੇ ਲਈ ਬੈਠੇ ਹੈਗੇ ਹਾਂ. ਰੂਬੀ ਜੀ ਤੁਹਾਡੇ ਲਈ ਹਨ, 4 ਵਾਰੀ ਚੁਣੇ ਗਏ ਹਨ ਅਤੇ ਉਹ ਰੈਕਡ ਵੀ ਪੈਦਾ ਹੋ ਜਾਵੇਗਾ. ਜ਼ਰੂਰ ਬੈਸਟ ਆਫ ਲੱਕ. ਤੁਸੀਂ ਅਖੀਰ ਵਿੱਚ ਕੁਝ ਕਹਿਣਾ ਚਾਹੁੰਦੇ ਹੋ?
10: ਹਾਂਜੀ, ਮੈਂ ਇਹੀ ਕਹਿਣਾ ਚਾਹੁੰਦੀ ਹੈਗੀ ਹਾਂ ਦੈਟ I know that this time, whether it's for businesses or individuals, apni country de vich and around the world, things are tough, but we are taking different steps. And Prime Minister Carney jede hege ne, I think is time de vich apan nu gadan layi ek bahut change leader hege ne, and he is doing everything possible. Unhane kuch dinan de vich bahut vadda ithe international investment da summit vi kara rahe hege ne, jide vich assi target rakhya hoya ਇੱਕ ਟ੍ਰਿਲੀਅਨ ਦੀ ਇਨਵੈਸਟਮੈਂਟ ਲੈ ਕੇ ਆਉਣੀ ਆਪਣੀ ਕੰਟਰੀ ਦੇ ਵਿੱਚ, ਸੋ ਦੈਟ ਇੱਥੇ ਜੋਬਸ ਇਨਕਰੀਜ਼ ਹੋ ਸਕਣ. ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈਗੀ ਆ, ਵੀ ਆਰ ਡੂਇੰਗ ਐਵਰੀਥਿੰਗ ਪੋਸੀਬਲ ਵੀ ਇੱਥੇ ਅਸੀਂ ਆਪਣੇ ਨਵੇਂ ਪ੍ਰੋਜੈਕਟਸ ਕਰ ਸਕੀਏ, ਮੈਨੂਫੈਕਚਰਿੰਗ ਸ਼ੁਰੂ ਕਰ ਸਕੀਏ, ਸੋ ਦੈਟ ਮੁੜ ਕੇ ਆਪਣੀ ਇਕਾਨਮੀ ਬੈਕ ਔਨ ਟਰੈਕ ਲੈ ਕੇ ਆ ਸਕੀਏ.
9: ਥੈਂਕ ਯੂ ਵੈਰੀ ਮੱਚ, ਤੁਹਾਡਾ ਬਹੁਤ ਬਹੁਤ ਧੰਨਵਾਦ ਸਵਾਲ ਪੁੱਛਣ ਦਾ. ਸਵਾਲਾਂ ਦੇ ਜਵਾਬ ਹੁੰਦੇ ਹਨ, ਹਰ ਰੋਜ਼ ਬੰਦਾ ਕੁਝ ਨਾ ਕੁਝ ਸਿੱਖਦਾ, ਅਸੀਂ ਵੀ ਸਿੱਖ ਰਹੇ ਹਾਂ. ਮੈਂ ਸਿੱਖ ਦੇ ਘਰ ਪੈਦਾ ਹੋਇਆ, ਮੇਰੇ ਵਾਸਤੇ ਸਾਰੇ ਬਰਾਬਰ ਹਨ, ਮੈਂ ਵੀ ਕੁਝ ਨਾ ਕੁਝ ਸਿੱਖਦਾ. ਸਵਾਲ ਨੇ ਮੈਂ ਤੁਹਾਡਾ ਪੁੱਛੇ ਸੀਗੇ, ਜਵਾਬ ਮਿਲ ਗਏ ਹਨ. ਜੇ ਹੋਰ ਵੀ ਸਵਾਲ ਹੋਊਗਾ ਇੱਥੇ ਹੀ ਹਨ, ਕਿਤੇ ਨਹੀਂ ਗਏ. ਅਪਾਇੰਟਮੈਂਟ ਬਣਾ ਕੇ ਪਹੁੰਚ ਸਕਦੇ ਹੋ, ਮੈਂ ਕਦੇ ਅਪਾਇੰਟਮੈਂਟ ਤੋਂ ਬਗੈਰ ਨਹੀਂ ਆਇਆ. ਤੁਸੀਂ ਵੀ ਕੋਸ਼ਿਸ਼ ਕਰੋ ਅਪਾਇੰਟਮੈਂਟ ਬਣਾਓ ਇਸ ਟਫ ਟਾਈਮ ਦੇ ਵਿੱਚ. ਇਹਨਾਂ ਨੂੰ ਕਦੇ ਆਟਵਾ, ਕਦੇ ਕਿਤੇ ਰੈਡ ਕ੍ਰੋਸ ਕੈਨੇਡਾ ਵੀ ਜਾਣਾ ਪੈਂਦਾ, ਕਿਉਂਕਿ ਇਹਨਾਂ ਨੂੰ ਕਾਫੀ ਸਾਰੀਆਂ ਡਿਊਟੀਜ਼ ਦਿੱਤੀਆਂ ਹੋਈਆਂ ਹਨ. ਸੋ ਰਿਸਪੈਕਟ ਦੇ ਨਾਲ ਹਰ ਇੱਕ ਦੀ ਮਦਦ ਕਰਨਗੇ, ਪਰ ਤੁਸੀਂ ਵੀ ਆਪਣਾ ਯੋਗਦਾਨ ਜ਼ਰੂਰ ਪਾਓ ਇਸ ਕੰਟਰੀ ਨੂੰ ਹੋਰ ਵਧੀਆ ਅਤੇ ਸੁੰਦਰ ਬਣਾਉਣ ਵਾਸਤੇ. ਦੇਖਦੇ ਰਹੋ ਵਿਰਾਸਤ ਟੀਵੀ ਅਤੇ ਸੁਣਦੇ ਰਹੋ ਵਿਰਾਸਤ ਰੇਡੀ. ਬਹੁਤ ਬਹੁਤ
10: ਥੈਂਕ ਯੂ.
8: ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ. ਆਸ ਕਰਦੇ ਹਾਂ ਤੁਸੀਂ ਪਸੰਦ ਕੀਤਾ ਹੋਵੇਗਾ. ਪ੍ਰੋਗਰਾਮ ਸਪੌਂਸਰ ਕੀਤਾ ਗਿਆ ਸੀ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਤੋਂ. ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹੁੰਦੇ ਹਨ. ਤੁਸੀਂ ਸਰਜੀਤ ਜਾਂ ਬਲਕਾਰ ਜੀ ਨਾਲ ਗੱਲਬਾਤ ਕਰ ਲੈਣੀ ਆ. ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਇਹ ਟਰੱਕਾਂ ਦੀ ਰਿਪੇਅਰ ਕੀਤੀ ਜਾਂਦੀ ਹੈ, ਨਾਲ ਨਾਲ ਟਰੱਕਾਂ ਦੇ ਪਾਰਟਸ ਵੀ ਮਿਲਦੇ ਹਨ. ਕਰੋਮ ਦੇ ਪਾਰਟਸ ਚਾਹੀਦੇ ਆ, ਰੇਡੀਏਟਰ ਚਾਹੀਦੇ ਹਨ. ਨੰਬਰ ਦੇ ਦਿੰਦਾ ਸੁਰਜੀਤ ਬਲਕਾਰ ਜੀ ਨਾਲ 905-212-9200 'ਤੇ ਗੱਲਬਾਤ ਕਰ ਲੈਣੀ ਆ ਤੁਸੀਂ ਜ਼ਰੂਰ. ਅਤੇ ਬੀ ਕੇ ਟੈਕਸ ਐਂਡ ਅਕਾਊਂਟਿੰਗ ਜਸਪਾਲ ਗੋਨੀਆ ਐਲ ਪੀ ਰੂਫਿੰਗ ਸਟਾਰ ਲੇਨ ਪੇਂਟਿੰਗ, ਘਰ ਬਾਰ ਪੇਂਟ ਕਰਵਾਉਣਾ ਹੋਵੇ ਤਾਂ ਤੁਸੀਂ ਸਟਾਰ ਲੇਨ ਪੇਂਟਿੰਗ 'ਤੇ ਗੱਲਬਾਤ ਕਰੋ. ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪੇਂਟਿੰਗ ਕਰਕੇ ਦਿੰਦੇ ਹਨ. 416-230-4000 'ਤੇ ਗੱਲਬਾਤ ਕਰ ਲੈਣੀ ਹੈ. 416-230-4000. ਅਤੇ ਸਰੂਵੇ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ ਦਿੰਦੇ ਆ. ਤੁਹਾਨੂੰ ਫਲੈਟ ਬੈਡ ਟ੍ਰੇਲਰ ਚਾਹੀਦਾ, ਕੋਇਲ ਵੈਲ ਵਾਲਾ ਟ੍ਰੇਲਰ ਚਾਹੀਦਾ, ਮਿਸਿਸਾਗਾ ਵਿੱਚ ਹਨ. ਤੁਸੀਂ 905-219-0080 'ਤੇ ਗੱਲਬਾਤ ਕਰਨੀ ਆ. ਅਤੇ
11: ਤੁਹਾਡੇ ਵਾਸਤੇ ਟ੍ਰੇਲਰ ਬਣਾ ਕੇ ਦਿੰਦੇ ਹਨ, ਫਰੈਡ ਵੈਲੇ ਚਾਹੀਦਾ ਜਿਹੜਾ ਵੀ ਚਾਹੀਦਾ, ਥਰੂ ਵਿੱਚ ਸਪੈਸ਼ਲਾਈਜ਼ ਟ੍ਰੇਲਰਸ ਤੁਹਾਡੇ ਵਾਸਤੇ ਬਣਾ ਕੇ ਦਿੰਦੇ ਹਨ। ਅਤੇ ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਮਾ ਰੋਡ 'ਤੇ ਹਨ। ਗਰੋਸਰੀ ਦੀ ਸ਼ੋਪਿੰਗ ਕਰਨੀ ਹੋਵੇ ਤਾਂ ਫਰੈਸ਼ ਫਰੂਟਸ ਐਂਡ ਵੈਜੀਟੇਬਲ ਅਤੇ ਮੀਟ ਦੀਆਂ ਸੇਵਾਵਾਂ ਵੀ ਮਿਲਦੀਆਂ ਹਨ। 905-799-5858 ਐਲਏ ਟਰੱਕ ਤੋਂ ਰਾਜਾ ਬਾਈ ਜੀ ਗੱਲਬਾਤ ਕਰ ਲੈਣੀ ਆ। ਟਰੱਕਾਂ ਦੇ ਓਇਲ ਚੇਂਜ ਕਰਾਉਣਾ ਹੋਵੇ ਟਰੱਕਾਂ ਜਾਂ ਕਾਰਾਂ ਦਾ, ਅਤੇ ਟਾਇਰ ਵੀ ਚੇਂਜ ਕਰ ਦਿੰਦੇ ਹਨ, 24 ਘੰਟੇ 7 ਦਿਨ ਖੁੱਲ੍ਹੇ ਰਹਿੰਦੇ ਹਨ। 1776 ਮਾਇਲ ਸਾਈਡ 'ਤੇ ਹਨ, ਮਿਸਾਗਾ ਦੇ ਵਿੱਚ। ਅਤੇ ਇਸ ਦੇ ਨਾਲ ਨਾਲ ਮਨਜੀਤ ਚੀਮਾ ਜੀ ਕੋਲ ਕਾਫੀ ਸਾਰੇ ਘਰ ਅਵੇਲੇਬਲ ਹੁੰਦੇ ਹਨ, ਪ੍ਰੋਪਰ ਖਰੀਦਣੀ ਹੋਵੇ ਜਾਂ ਵੇਚਣੀ ਹੋਵੇ। 18 ਸਾਲ ਦਾ ਐਕਸਪੀਰੀਅੰਸ ਮਨਜੀਤ ਕੌਰ ਚੀਮਾ ਜੀ, 416-357-9965, 416-357-9965 ਸੀਗਾ। ਤੁਸੀਂ ਇਮੀਗ੍ਰੇਸ਼ਨ ਗਰੁੱਪ ਜੀ ਖਹਿਰਾ ਸਾਹਿਬ ਦਾ ਨੰਬਰ 905-670-4444 ਸਟਾਰਗੇਟ ਅਜੈਸੀ, 905-564-9992 ਟੋਪ ਆਟੋ ਕਲੀਜਨ ਦੁਆਬਾ ਸਵੀਸ ਕੈਂਟਾ ਕੰਜ਼ੂਮਰ ਕ੍ਰੈਡਿਟ ਅਸਿਸਟੈਂਸ। ਕੰਮ ਔਖਾ ਚੱਲ ਰਿਹਾ ਹੈਗਾ, ਸੌਖਾ ਕਰ ਦੇਣਗੇ। ਜਸਵੀਰ ਸਿੰਘ ਹੁੰਦਾ ਸਾਹਿਬ 416-502-3170% ਤੱਕ ਕਰਜ਼ਾ ਮਾਫ਼ ਕਰਕੇ ਦਿੰਦੇ ਹਨ। ਅਲਫਾ ਟ੍ਰਾਂਸੋ ਲੱਕੀ ਅਤੇ ਸੁਖੀ ਸੈਣੀ ਸਾਹਿਬ ਕਟਾਰੀ।
12: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ। AM 530 ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨੂੰ ਟਿਊਨ ਕਰ ਚੁੱਕੇ ਸਾਰੇ ਰੱਬਰ ਕੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ। ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਫਰਾਈਡੇ ਆ, ਸ਼ੁੱਕਰਵਾਰ ਆ, ਸ਼ੁੱਕਰਵਾਰ ਆ ਬਹੁਤ, ਕਿਉਂਕਿ ਵੀਕਐਂਡ ਦੋ ਛੁੱਟੀਆਂ ਨੇ ਇਸ ਤੋਂ ਬਾਅਦ, ਅਤੇ ਉਮੀਦ ਕਰਦੇ ਹਾਂ ਤੁਸੀਂ ਇਸ ਵੀਕਐਂਡ ਨੂੰ ਵੀ ਇੰਜੋਏ ਕਰੋਗੇ, ਕਿਉਂਕਿ ਹੁਣ ਸਮਰ ਜਾ ਰਹੀ ਹੈ ਅਤੇ ਉਹ ਹਰ ਇੱਕ ਵੀਕਐਂਡ ਪਰਿਵਾਰ ਚਾਹੁੰਦੇ ਨੇ ਕਿ ਅਸੀਂ ਪੂਰਾ ਇੰਜੋਏ ਕਰੀਏ, ਅਤੇ ਫਰਾਈਡੇ ਦਾ ਅੱਜ ਦਾ ਦਿਨ ਵੀ ਸਾਡੀ ਕੋਸ਼ਿਸ਼ ਹੋਊਗੀ ਇਸ ਪ੍ਰੋਗਰਾਮ ਦੇ ਵਿੱਚ 7 ਤੋਂ 8 ਜਿੱਥੇ ਪੱਟੀ ਸਾਹਿਬ ਸਾਡੇ ਨਾਲ ਖਬਰਾਂ ਸੈਗਮੈਂਟ ਲੈ ਕੇ ਹਾਜ਼ਰ ਹੋਣਗੇ, ਖਬਰਾਂ ਨਾਲ ਚਰਚਾ ਕਰਾਂਗੇ। ਇਸ ਤੋਂ ਬਾਅਦ ਸੈਗਮੈਂਟ ਖੁੰਡ ਚਰਚਾ ਦੇ ਵਿੱਚ ਵੀ ਆਪਾਂ ਇੱਕ ਟੌਪਿਕ ਦੇ ਉੱਤੇ ਗੱਲਬਾਤ ਕਰਾਂਗੇ। ਸਟੂਡੀਓ ਗੱਲਬਾਤ ਕਰਨੀ ਹੋਵੇ, ਗੀਤ ਦੀ ਫਰਮਾਇਸ਼, ਟ੍ਰੈਫਿਕ ਦੀ ਅਪਡੇਟ, ਚਾਹੇ ਪੱਟੀ ਸਾਹਿਬ ਨਾਲ ਗੱਲਬਾਤ ਕਰਨੀ ਹੈ ਜਾਂ ਫਿਰ ਖੁੰਡ ਚਰਚਾ 'ਚ ਗੱਲਬਾਤ ਕਰਨੀ ਹੈ, ਸਟੂਡੀਓ ਦਾ ਨੰਬਰ ਹੈ 416-233-73-68, 416-233-73-68, 416-233-7368। ਪੱਟੀ ਸਾਹਿਬ ਸਾਡੇ ਨਾਲ ਲਾਈਨ ਦੇ ਉੱਤੇ ਜੁੜ ਚੁੱਕੇ ਨੇ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵੇਰ ਸਵੇਰ ਅੱਜ ਨਵਾਂ ਦਿਨ ਚੜਿਆ ਤੇ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਵੈਲਕਮ ਤੇ ਖਬਰਾਂ ਦੇ ਸਮੇਟਣ ਚ
0: ਜੀ।
1: ਸ਼ੁਡ ਯੂ ਸਟਾਰਟ?
0: ਬਿਲਕੁਲ ਜੀ, ਗੋ ਅਹੈਡ ਸਰ।
1: ਖਬਰਾਂ ਦੇ ਸਮੇਟਣ ਵਿੱਚ ਤੁਹਾਡਾ ਸਵਾਗਤ ਹੈ, ਮੈਂ ਹਾਂ ਅਰਵਿੰਦਰ ਸਿੰਘ ਭੱਟੀ। ਅੱਜ ਦੀਆਂ ਖਬਰਾਂ ਇਸ ਤਰ੍ਹਾਂ ਨੇ। ਲੁਧਿਆਣਾ ਦੇ ਜਲੰਧਰ ਬਾਈਪਾਸ ਚੌਂਕ ਚ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਤੇ ਅਪਮਾਨ ਦੇ ਵਿਰੁੱਧ ਵੱਖ ਵੱਖ ਵਾਲਮੀਕੀ ਤੇ ਦਲਿਤ ਜਥੇਬੰਦੀਆਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਦਾ ਜਲੰਧਰ ਤੇ ਹੁਸ਼ਿਆਰਪੁਰ ਚ ਵਿਆਪਕ ਅਸਰ ਵੇਖਣ ਨੂੰ ਮਿਲਿਆ। ਦੋਵਾਂ ਸ਼ਹਿਰਾਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦੁਕਾਨਾਂ ਤੇ ਬਾਜ਼ਾਰ ਬੰਦ ਰਹੇ। ਕੇਂਦਰ ਅੰਮ੍ਰਿਤਸਰ ਵਿੱਚ 3 ਘੰਟੇ ਚੱਕਾ ਜਾਮ ਕੀਤਾ ਗਿਆ। ਵਾਲਮੀਕ ਸਮਾਜ ਨਾਲ ਜੁੜੀਆਂ ਜਥੇਬੰਦੀਆਂ ਨੇ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਭੰਡਾਰੀ ਪੁਲ ਜਾਮ ਕੀਤਾ। ਹਾਲਾਂਕਿ ਅੰਮ੍ਰਿਤਸਰ ਬੰਦ ਦੀ ਕਾਲ ਵਾਪਸ ਲੈ ਲਈ ਗਈ ਸੀ। ਇਸ ਜਾਮ ਨਾਲ ਸਾਰੇ ਸ਼ਹਿਰ ਦੀ ਟ੍ਰੈਫਿਕ ਡਗਮਗਾ ਗਈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨੇ ਹੁਕਮ ਦੇ ਬਾਵਜੂਦ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ DA ਮਾਮਲੇ ਵਿੱਚ ਰਿਪੋਰਟ ਦਾਇਰ ਨਾ ਕਰਨ ਤੇ ਅਦਾਲਤ ਦੇ ਹੁਕਮ ਦੀ ਅਣਦੇਖੀ ਕਰਨ ਤੇ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ। ਅਦਾਲਤ ਨੇ ਸੂਬਾ ਸਰਕਾਰ ਨੂੰ ਸਪਸ਼ਟ ਕੀਤਾ ਕਿ ਕਿਸੇ ਨਿਆਇਕ ਹੁਕਮ ਨੂੰ ਚੁਣੌਤੀ ਦੇਣ ਦਾ ਉਸਨੂੰ ਪੂਰਾ ਹੱਕ ਹੈ, ਪਰ ਅਪੀਲ ਦਾਇਰ ਕਰਨ ਦੇ ਬਾਵਜੂਦ ਪਹਿਲਾਂ ਜਾਰੀ ਹੁਕਮ ਦੀ ਪਾਲਣਾ ਨੂੰ ਲੰਬਿਤ ਨਹੀਂ ਰੱਖਿਆ ਜਾ ਸਕਦਾ। ਅਦਾਲਤ ਨੇ ਸਰਕਾਰ ਨੂੰ ਸਖ਼ਤ ਲਹਿਜ਼ੇ ਚ ਕਿਹਾ ਕਿ ਉਹ ਅਦਾਲਤ ਨਾਲ ਖੇਡਾਂ ਖੇਡਣ ਤੇ ਕਾਨੂੰਨੀ ਪ੍ਰਕਿਰਿਆ ਚ ਚਾਲਾਂ ਚੱਲਣੀਆਂ ਬੰਦ ਕਰੇ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ

0: ਲਈ ਬੜੀ ਚਿੰਤਾ ਦੀ ਗੱਲ ਹੈ। ਉੱਥੇ ਅਮਰੀਕਾ ਚ ਤੇਲ ਮਹਿੰਗਾ ਹੋ ਕੇ $5.94 ਪ੍ਰਤੀ ਗੈਲਨ ਹੋ ਗਿਆ। ਪੰਜਾਬ ਵਿੱਚ ਵਿਗੜਦੀ ਜਾ ਰਹੀ ਕਾਨੂੰਨ ਵਿਵਸਥਾ ਤੇ ਵੱਧ ਰਹੀਆਂ ਗੈਂਗਸਟਰ ਗਤੀਵਿਧੀਆਂ ਦੇ ਮੁੱਦੇ ਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨੇ ਵੀਰਵਾਰ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਰਾਜਪਾਲ ਕਟਾਰੀਆ ਨੂੰ ਮੰਗ ਪੱਤਰ ਸੌਂਪ ਕੇ ਸੂਬੇ ਦੀ ਮੌਜੂਦਾ ਸਥਿਤੀ ਤੇ ਚਿੰਤਾ ਪ੍ਰਗਟ ਕੀਤੀ। ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਹਾਲੀਆ ਘਟਨਾਵਾਂ ਤੋਂ ਕਾਨੂੰਨ ਵਿਵਸਥਾ ਦੀ ਸਥਿਤੀ ਚਿੰਤਾਜਨਕ ਸਪਸ਼ਟ ਹੁੰਦੀ ਹੈ। ਉਹਨਾਂ ਦੋਸ਼ ਲਗਾਇਆ ਕਿ ਸੂਬੇ 'ਚ ਆਮ ਲੋਕਾਂ ਨੂੰ ਆਪਣੀ ਗੱਲ ਰੱਖਣ ਤੇ ਸਰਕਾਰ ਖਿਲਾਫ਼ ਆਵਾਜ਼ ਉਠਾਉਣ ਦੀ ਆਜ਼ਾਦੀ ਵੀ ਨਹੀਂ ਰਹੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹਰੇ ਪੈਨ ਨੇ ਵਿਰੋਧ ਦੀ ਆਵਾਜ਼ ਉਠਾ ਦਿੱਤੀ ਹੈ ਤੇ ਇਸ ਦੀ ਵਰਤੋਂ ਲੁੱਟ ਤੇ ਤਸ਼ੱਦਦ ਵਾਸਤੇ ਕਰ ਰਹੇ ਨੇ। ਜ਼ਿਲ੍ਹਾ ਸੰਗਰੂਰ ਦੇ ਪਿੰਡ ਸ਼ੇਰੋਂ ਦੇ ਮੋਹਨਜੀਤ ਸਿੰਘ ਤੇ ਤੂਰ ਬਜਾਰਾ ਦੇ ਗੁਲਜ਼ਾਰ ਸਿੰਘ ਨਾਲ ਵਾਪਰੀ ਘਟਨਾ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਕਿ ਪੰਜਾਬ ਕਿਵੇਂ ਪੁਲਿਸ ਸਟੇਟ ਵਿੱਚ ਬਦਲ ਗਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਹੀ ਵਾਰਸ ਪੰਜਾਬ ਦੇ ਪਾਰਟੀ ਨੂੰ ਹੋਂਦ ਵਿੱਚ ਲਿਆਉਣ ਵਾਲੇ ਨੇ। ਉਹਨਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਸੰਗਠਨ ਨੂੰ ਪੈਸੇ ਦੇ ਰਹੇ ਨੇ। ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨੀ ਕਮੇਟੀ ਯਾਨੀ ਦਿਸ਼ਾ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਅੰਮ੍ਰਿਤਸਰ ਦੀ ਪਬਲਿਕ ਟਰਾਂਸਪੋਰਟ ਦਾ ਮੁੱਦਾ ਵੀ ਬੜੀ ਪ੍ਰਮੁੱਖਤਾ ਨਾਲ ਚੁੱਕਿਆ ਗਿਆ। ਸੰਸਦ ਮੈਂਬਰ ਔਜਲਾ ਨੇ BRTS ਬੱਸ ਪ੍ਰੋਜੈਕਟ ਨੂੰ ਸਕ੍ਰੈਪ ਕੀਤੇ ਜਾਣ ਤੇ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਕਿਸੇ ਪ੍ਰੋਜੈਕਟ ਤੇ ਵੱਡੀ ਰਕਮ ਖਰਚ ਹੋ ਚੁੱਕੀ ਹੋਵੇ ਤੇ ਉਸਦਾ ਕੰਮ ਅੱਗੇ ਵੱਧ ਚੁੱਕਾ ਹੋਵੇ ਤਾਂ ਉਸਨੂੰ ਅਚਾਨਕ ਬੰਦ ਕਰਨ ਨਾਲ ਸਰਕਾਰੀ ਪੈਸੇ ਦੀ ਬਰਬਾਦੀ ਹੁੰਦੀ ਹੈ। ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਵਰਗੇ ਸ਼ਹਿਰ ਵਿੱਚ ਪਬਲਿਕ ਟਰਾਂਸਪੋਰਟ ਦੀ ਪਹਿਲਾਂ ਹੀ ਵੱਡੀ ਲੋੜ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਹੁਣ ਖਤਮ ਹੋਇਆ। ਅੱਗੇ ਦੀ ਕਾਰਵਾਈ ਵਾਸਤੇ ਹਰਬੀਰ ਸਿੰਘ ਜੀ
1: ਬਹੁਤ ਬਹੁਤ ਸ਼ੁਕਰੀਆ ਪਟੇਲ ਸਾਹਿਬ। ਤੇ ਹੁਣ ਸਾਡਾ ਇਹ ਪਬਲਿਕ ਸੈਗਮੈਂਟ ਹੋਊਗਾ ਜਿਸ ਦੇ ਵਿੱਚ ਸਾਡੇ ਸਰੋਤਿਆਂ ਦੇ ਸਵਾਲ ਤੇ ਪਟੇਲ ਸਾਹਿਬ ਦੇ ਜਵਾਬ ਹੋਣਗੇ। ਸਟੂਡੀਓ ਦਾ ਨੰਬਰ ਆ 416-233-7368 416-233-7368 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਪਟੇਲ ਸਾਹਿਬ ਜਿਹੜਾ ਇਹ ਕਿਹਾ ਜਾ ਰਿਹਾ ਕਿ ਜਿਹੜੇ ਮਹਿਰੋਂ ਸਾਹਿਬ ਦੇ ਅੰਮ੍ਰਿਤਪਾਲ ਦੀ ਜਿਹੜੀ ਉਹ ਪਾਰਟੀ ਆ ਉਹਨੂੰ ਖੜਾ ਕੀਤਾ ਗਿਆ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਕੀਤੀ ਜਾ ਸਕੇ, ਇਹਦੇ ਪਿੱਛੇ ਤੁਹਾਨੂੰ ਕਿੰਨੀ ਕੁ ਸੱਚਾਈ ਲੱਗਦੀ ਹੈ ਜੀ?
0: ਦੇਖੋ ਜੀ, ਜਦੋਂ ਇਸ ਗੱਲ ਦੀ ਸ਼ੁਰੂਆਤ ਹੋਈ ਸੀ ਤੁਹਾਨੂੰ ਯਾਦ ਹੋਏਗਾ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਇੱਕਦਮ ਉਹਨਾਂ ਨੂੰ ਚੁੱਕਿਆ ਗਿਆ ਸੀ, ਉਦੋਂ ਸਾਰਿਆਂ ਨੂੰ ਹੀ ਲੱਗਦਾ ਸੀ ਕਿ ਇਹ ਕੋਈ ਏਜੰਸੀਆਂ ਦੀ ਚਾਲ ਹੈ, BJP ਨੂੰ ਆਪ ਉਹਨਾਂ ਨੇ ਪਲਾਂਟ ਕੀਤਾ। ਪਰ ਸਮੇਂ ਦੇ ਨਾਲ ਨਾਲ ਲੋਕ ਉਹਨਾਂ ਦੇ ਨਾਲ ਜੁੜਦੇ ਗਏ ਤੇ ਹੁਣ ਕਾਫੀ ਹੱਦ ਤੱਕ ਉਹਨਾਂ ਦਾ ਰਾਜਨੀਤਿਕ ਜਿਹੜਾ ਘੇਰਾ ਉਹ ਚੌੜਾ ਹੋ ਚੁੱਕਿਆ। ਸੋ ਇਹ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਇਲਜ਼ਾਮ ਲਗਾਏ ਆ ਕਿਸੇ ਹੱਦ ਤੱਕ, ਕਿਉਂਕਿ ਜਿੰਨੀਆਂ ਵੀ ਵੋਟਾਂ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਨੂੰ ਪੈਣੀਆਂ, ਉਹਨਾਂ ਨੇ ਅਕਾਲੀ ਦਲ ਦੀਆਂ ਵੋਟਾਂ ਨੂੰ ਵੀ ਖੋਰਾ ਲਾਉਣਾ, ਇਸ ਕਰਕੇ ਮੈਂ ਇਹ ਗੱਲ ਕਹਿ ਰਿਹਾ।
1: ਸਟੂਡੀਓ ਦਾ ਨੰਬਰ ਜੀ 416-233-7368 ਜੇ ਤੁਹਾਡੇ ਕੋਲ ਪਟੇਲ ਸਾਹਿਬ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਕੋਈ ਸਵਾਲ ਨੇ ਤਾਂ ਅਗਲੇ ਤਕਰੀਬਨ 10 ਮਿੰਟ ਪਟੇਲ ਸਾਹਿਬ ਆਪਣੇ ਨਾਲ ਨੇ ਤਾਂ ਕਾਲ ਕਰ ਸਕਦੇ ਹੋ 416-233-7368। ਕੈਪਟਨ ਸਾਹਿਬ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਸਵਾਗਤ।
2: ਹਾਂ, ਬੋਲੋ ਸਾਹਿਬ, ਪਟੇਲ ਸਾਹਿਬ ਅਤੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸ਼ਾਇਦ ਸਰੋਤਿਆਂ ਨੂੰ ਯਾਦ ਹੋਣਾ ਕਿਸੇ ਟਾਈਮ ਇਸੇ ਚੈਨਲ ਤੇ ਮੈਂ ਇੱਕ ਗੱਲ ਕਹੀ ਸੀ ਜਾਖੜ ਸਾਹਿਬ ਬਾਰੇ ਕਿ ਜਾਖੜ ਸਾਹਿਬ ਨੇ BJP ਜਾ ਕੇ ਆਪਦੇ ਪੈਰੀ ਆਪ ਕੁਹਾੜਾ ਮਾਰਿਆ ਹੈ। ਗੱਲ ਉਸ ਵੇਲੇ ਕੁਛ ਵੀ ਨਹੀਂ ਸੀ, ਸਿਰਫ ਚੰਨੇ ਨੂੰ ਬਣਾਉਣ ਨਾਲ ਜਾਖੜ ਸਾਹਿਬ ਨਾਰਾਜ਼ ਹੋ ਗਏ ਔਰ ਇਹਨਾਂ ਨੇ ਇਹ ਗੱਲ ਕਹੀ ਸੀ ਹਿੰਦੂ ਸਿੱਖ ਬਾਰੇ। ਐਸੀ ਕੋਈ ਹਿੰਦੂ ਸਿੱਖ ਬਾਰੇ ਸਮੱਸਿਆ ਨਹੀਂ ਸੀ ਔਰ ਜਾਖੜ ਸਾਹਿਬ ਨਾਰਾਜ਼ ਹੋ ਗਏ ਸੀਗੇ ਔਰ ਮੈਂ ਕਿਹਾ ਸੀ ਵੀ ਇਹਨਾਂ ਨੇ ਆਪਦੇ ਪੈਰੀ ਆਪ ਕੁਹਾੜਾ ਮਾਰ ਲਿਆ ਜਾਖੜ ਸਾਹਿਬ ਨੇ। ਤੁਸੀਂ ਦੇਖ ਲਓ ਜਾਖੜ ਸਾਹਿਬ ਜੇ ਉਵੇਂ ਹੀ ਲੜਕ ਰਹੇ ਆ, ਨਾ ਗਵਰਨਰ ਨਹੀਂ ਮਿਲੀ ਨਾ ਰਾਜ ਸਭਾ ਦੇ ਮੈਂਬਰ ਮਿਲਾਏ। ਹੁਣ ਸਵਾਲ ਮੇਰਾ ਇਹ ਹੈ ਵੀ ਜੇ ਜਾਖੜ ਸਾਹਿਬ ਪੰਜਾਬ ਦੇ ਵਿੱਚ ਹੀ ਰਹਿੰਦੇ ਕਾਂਗਰਸ ਦੇ ਵਿੱਚ, ਅੱਜ ਉਹਨਾਂ ਨੇ ਸਭ ਤੋਂ ਉੱਚਾ

0: ਉਹਦਾ ਹੋਣਾ ਸੀ, ਸਭ ਤੋਂ ਜ਼ਿਆਦਾ ਉਹਨਾਂ ਦਾ ਸਤਿਕਾਰ ਹੋਣਾ ਸੀ, ਨੰਬਰ 1 ਇਮਾਨਦਾਰ ਸੀ, ਔਰ ਇਹਨਾਂ ਦੇ ਪਿਤਾ ਜੀ ਜਿਹੜੇ ਸੀ ਬਲਰਾਮ ਜਾਖੜ ਉਹ ਵੀ ਬੜੇ ਇਮਾਨਦਾਰ ਸੀ। ਇਹ ਪਰਿਵਾਰ ਕਦੇ ਕਿਸੇ ਵੀ ਝਗੜੇ ਝੁਗੜੇ ਚ ਜਾਂ ਐਸੀ ਇਹਨਾਂ ਤੇ ਕੋਈ ਤੂਮਤ ਨਹੀਂ ਸੀ ਲੈਂਦੀ। ਸਤਿ ਸ੍ਰੀ ਅਕਾਲ,
1: ਬਹੁਤ ਸ਼ੁਕਰੀਆ ਜੀ ਪੱਟੀ ਸਾਹਿਬ। ਜਾਖੜ ਸਾਹਿਬ
2: ਬਿਲਕੁਲ ਠੀਕ ਹੈ ਜੀ, ਕੈਪਟਨ ਸਾਹਿਬ ਨੇ ਇਹਨਾਂ ਦੇ ਜਿਹੜੇ ਫਾਦਰ ਸੀਗੇ ਬਲਰਾਮ ਜਾਖੜ ਉਹ ਲੋਕ ਸਭਾ ਦੇ ਸਪੀਕਰ ਵੀ ਰਹੇ ਆ ਤੇ ਰਾਜਸਥਾਨ ਦੇ ਸੀਕਰ ਤੋਂ ਉਹ MP ਲੱਗਦੇ ਹੁੰਦੇ ਸੀ। ਸੋ ਜਿੱਥੋਂ ਤੱਕ ਜਾਖੜ ਸਾਹਿਬ ਦੇ ਕਾਂਗਰਸ ਛੱਡਣ ਦਾ ਸਵਾਲ ਹੈ ਜਾਂ BJP ਜੁਆਇਨ ਕਰਨ ਦਾ ਸਵਾਲ ਹੈ, ਇਹ ਮੈਨੂੰ ਲੱਗਦਾ ਕਿ ਉਹਨਾਂ ਦਾ ਬਿਲਕੁਲ ਨਿੱਜੀ ਮਾਮਲਾ ਹੈ। ਕੈਪਟਨ ਸਾਹਿਬ ਨੇ ਕਿਹਾ ਕਿ ਉਹ ਆਪਣੇ ਪੈਰ ਤੇ ਉਹਨਾਂ ਨੇ ਕੁਹਾੜੀ ਮਾਰੀ ਹੈ। ਕੈਪਟਨ ਸਾਹਿਬ ਬਹੁਤ ਸਾਰੇ ਕਾਂਗਰਸੀ ਵੱਡੇ ਆਗੂ ਨੇ ਜਿਹਨਾਂ ਨੇ ਆਪਣੇ ਪੈਰ ਤੇ ਕੁਹਾੜੀ ਮਾਰੀ, ਜਿਹਨਾਂ ਚ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਨੇ। ਪਿਛਲੇ 2-3 ਦਿਨਾਂ ਤੋਂ ਇਹ ਵੀ ਚਰਚਾ ਚੱਲ ਰਹੀ ਹੈ ਕਿ ਉਹ ਹੁਣ ਕਾਂਗਰਸ ਚ ਵਾਪਸੀ ਦੀ ਉਹਨਾਂ ਰਾਹ ਦੇਖ ਰਹੇ ਹੈ, ਸ਼ਾਇਦ ਆਉਣ ਵਾਲੇ ਸਮੇਂ ਚ ਉਹ ਕਾਂਗਰਸ ਵੀ ਵਾਪਸ ਚਲੇ ਜਾਣ। ਸੋ ਇਹ ਜਿਹੜਾ ਪਾਰਟੀਆਂ ਬਦਲਣ ਦਾ ਫੈਸਲਾ ਹੁੰਦਾ ਇਹ ਆਪਣਾ ਹਰ ਇੱਕ ਦਾ ਨਿੱਜੀ ਫੈਸਲਾ ਹੁੰਦਾ, ਬਾਅਦ ਚ ਪਤਾ ਲੱਗਦਾ ਕਿ ਉਹਦੇ ਸਿੱਟੇ ਚੰਗੇ ਨਿਕਲਦੇ ਉਹਨਾਂ ਵਾਸਤੇ ਜਾਂ ਮਾੜੇ ਨਿਕਲਦੇ।
1: ਅਗਲੀ ਕਾਲ 7603 ਨੰਬਰ, ਸਤਿ ਸ੍ਰੀ ਅਕਾਲ ਜੀ।
3: ਦੁਬਾਰਾ
1: ਰਿਪੀਟ ਕਰੋ।
3: ਅੰਮ੍ਰਿਤਪਾਲ ਜਿਹੜੀ ਪਾਰਟੀ ਹੈ ਜੀ ਇਹ ਕਹਿੰਦੇ ਕਾਫੀ ਸਟਰੋਂਗ ਹੋ ਗਈ ਹੈ ਹੁਣ ਇੰਡੀਆ ਚ ਪੰਜਾਬ ਚ।
1: ਸੋ ਜੀ ਪੱਟੀ ਸਾਹਿਬ ਨੇ ਖਬਰ ਪਹਿਲੀ ਬ੍ਰੇਕ ਕੀਤੀ ਸੀਗੀ, ਪੱਟੀ ਸਾਹਿਬ ਨੇ ਕੱਲ ਵੀ ਦੱਸਿਆ ਸੀ ਕਿ ਗਰਾਊਂਡ ਲੈਵਲ ਤੇ ਕਾਫੀ ਚਰਚਾ ਹੋ ਰਹੀ ਹੈ, ਕੀ ਕਹਿਣਾ ਚਾਹੋਗੇ ਪੱਟੀ ਸਾਹਿਬ?
2: ਸਰ ਮੈਂ ਕੱਲ ਵੀ ਇਹੀ ਮੇਰਾ ਜਵਾਬ ਸੀਗਾ ਕਿ ਮਾਝੇ ਦੇ ਕੁਝ ਏਰੀਏ ਤੇ ਮਾਲਵੇ ਦਾ ਕੁਝ ਏਰੀਆ ਜਿਹੜਾ ਫਰੀਦਕੋਟ ਨਾਲ ਜਿਹੜੇ ਨੇੜੇ ਤੇਰੇ ਮੁਕਤਸਰ ਫਰੀਦਕੋਟ ਜੀ ਫਿਰੋਜ਼ਪੁਰ ਏਰੀਆ ਇਹਨਾਂ ਚ ਕਾਫੀ ਇਹਨਾਂ ਦਾ ਜ਼ੋਰ ਲੱਗਦਾ, ਹਾਲਾਂਕਿ ਉਧਰ ਦੁਆਬੇ ਵੱਲ ਕੋਈ ਜ਼ਿਆਦਾ ਜ਼ੋਰ ਨਹੀਂ ਹੈ, ਬਟ ਸਟਿਲ ਉਹ ਮਤਲਬ ਅਕਾਲੀ ਦਲ ਨੂੰ ਖੋਰਾ ਲਾਉਣ ਦੇ ਕਾਫੀ ਕਾਬਲ ਹੋ ਗਏ ਤੇ ਜਿਹੜੇ ਸੱਤਾਧਾਰੀ ਪਾਰਟੀ ਨੂੰ ਵੀ ਇਹ ਟੱਕਰ ਦੇਣਗੇ
1: ਜੀ। ਸਟੂਡੀਓ ਦਾ ਨੰਬਰ 416-233-7368, ਅਗਲੇ 5-7 ਮਿੰਟ ਪੱਟੀ ਸਾਹਿਬ ਸਾਡੇ ਨਾਲ ਨੇ, ਤੁਹਾਡੇ ਸਵਾਲ ਪੱਟੀ ਸਾਹਿਬ ਦੇ ਜਵਾਬ 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬਹਿਬਲ ਕਲਾਂ ਫਾਇਰਿੰਗ ਇੰਸੀਡੈਂਟ 'ਤੇ ਸੁਖਵੀਰ ਬਾਦਲ ਜੀ ਐਗਜੈਂਪਸ਼ਨ ਮੰਗ ਰਹੇ ਨੇ ਕਿ ਕੋਈ ਮੈਡੀਕਲ ਰੀਜ਼ਨ ਕਰਕੇ, ਇਹਦੀ ਕੀ ਖਬਰ ਹੈ ਜੀ, ਇਹ ਵੀ ਦੱਸਿਓ। ਅਤੇ ਇੱਕ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣਾ, ਇਹ ਰਾਹੁਲ ਗਾਂਧੀ ਦਾ ਫੈਸਲਾ, ਕਿਉਂਕਿ ਬਹੁਤ ਲੋਕ ਜੋ ਸਾਡੀ ਵੀ ਗੱਲਬਾਤ ਹੁੰਦੀ ਹੈ ਜ਼ਮੀਨੀ ਪੱਧਰ 'ਤੇ ਕਹਿ ਰਹੇ ਸੀ ਕਿ ਜੇ ਚੰਨੀ ਨੂੰ ਹੀ ਮੂਹਰੇ ਕਰ ਦੇਣ ਤਾਂ ਕਾਂਗਰਸ ਦੇ ਜਿੱਤਣ ਦੀ ਸੰਭਾਵਨਾ ਵੱਧ ਜੂਗੀ, ਪਰ ਜਦੋਂ ਚਿਹਰਾ ਐਲਾਨਦੇ ਨਹੀਂ ਹੈਗੇ ਤਾਂ ਉਹ ਸੰਭਾਵਨਾ ਉਨੀ ਘਟਦੀ ਰਹਿੰਦੀ ਹੈ। ਤੁਹਾਨੂੰ ਕੀ ਲੱਗਦਾ ਕਿ ਰਾਹੁਲ ਗਾਂਧੀ ਦਾ ਫੈਸਲਾ ਸਹੀ ਹੈ ਜਾਂ ਗਲਤ ਹੈ ਜੀ?
2: ਪਹਿਲਾਂ ਸੀਗਾ ਤੁਹਾਡਾ ਸਵਾਲ ਸੁਖਵੀਰ ਬਾਦਲ ਵਾਲਾ
1: ਜੀ,
2: ਅੱਜ 5ਵੇਂ ਦਿਨ, ਕਿਉਂਕਿ ਪਹਿਲਾਂ 4 ਵਾਰੀ ਇਹਨਾਂ ਦੀ ਪੇਸ਼ੀ ਹੋ ਚੁੱਕੀ ਹੈ SIT ਕੋਲ, ਤੇ ਅੱਜ 5ਵੀਂ ਵਾਰ ਜਿਹੜੀ ਟੀਮ ਨੇ ਉਹਨਾਂ ਨੂੰ ਬੁਲਾਇਆ ਸੀਗਾ SIT ਨੇ, ਤੇ ਅੱਜ ਉਹਨਾਂ ਨੇ ਆਪਣੀ ਸਿਹਤ ਦਾ ਹਵਾਲਾ ਦੇ ਕੇ ਪੇਸ਼ ਨਹੀਂ ਹੋਏ। ਹੁਣ ਕੋਈ ਚੈਨਲਾਂ ਦੀ ਖ਼ਬਰ ਨਹੀਂ ਪਰ ਮੀਡੀਆ ਤੇ ਸੋਸ਼ਲ ਮੀਡੀਆ ਤੇ ਚੱਲ ਰਿਹਾ ਕਿ ਸ਼ਾਇਦ ਉਹਨਾਂ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਹੈ, ਜਿਹੜੀ ਮੋਦੀ ਨਾਲ ਉਹਦੀ ਗੇਟਮੈਂਟ ਹੋ ਰਹੀ ਹੈ, ਉਹਦੇ ਚ ਸ਼ਾਇਦ ਇਹਨਾਂ ਨੇ ਇਹ ਸ਼ਰਤ ਸੀਗੀ ਕਿ ਉਹਨੂੰ ਬਹਿਬਲ ਗੋਲੀਕਾਂਡ ਚੋਂ ਕਢਾਇਆ ਜਾਏਗਾ, ਉਹਦੇ ਸਿਲਸਿਲੇ ਸੀ ਇਹ, ਉਹਦੀ ਕੜੀ ਦਾ ਹੀ ਸਿਲਸਿਲਾ ਕਿ ਅੱਜ ਉਹਨਾਂ ਨੇ ਆਪਣੀ ਪੇਸ਼ ਨਹੀਂ ਹੋਏ ਤੇ ਸ਼ਾਇਦ ਹੁਣ ਗਾਂ
1: ਪੇ।
2: ਤੁਸੀਂ ਜਿਹੜਾ ਕਹਿ ਰਹੇ ਸੀਗੇ ਕਾਂਗਰਸ ਦੀ ਗੱਲ ਬਿਨਾਂ ਚਿਹਰੇ ਤੋਂ ਲੜਨ ਵਾਲੀ ਗੱਲ, ਇਹ ਅਸਲ ਚ ਇੰਨਾ ਜ਼ਰੂਰੀ ਵੀ ਸੀਗਾ ਇਸ ਟਾਈਮ ਤੇ, ਕਿਉਂਕਿ ਜਿੰਨੇ ਵੀ ਧੜੇ ਨੇ ਵੱਖ ਵੱਖ ਰਹੇ, ਜੇ 5 ਧੜੇ ਨੇ ਤੇ 5 ਆਪਣੇ ਆਪ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕਰਨਾ ਚਾਹੁੰਦੇ ਆ, ਜੇ ਹੋਰ ਕਿਸੇ ਦਾ ਨਾਂ ਆਉਂਦਾ ਤੇ ਫਿਰ ਉਹ ਨਾਰਾਜ਼ ਹੁੰਦੇ ਆ। ਸੋ ਰਾਹੁਲ ਗਾਂਧੀ, ਮੈਨੂੰ ਲੱਗਦਾ ਹੈ ਕਿ ਇਹ ਇੱਕ ਸਿਆਣੀ ਗੱਲ ਹੈ, ਕਿਉਂਕਿ ਸਾਰਿਆਂ ਨੂੰ ਖੁਸ਼ ਕਰਨਾ ਉਹਨਾਂ ਵਾਸਤੇ ਬੜਾ ਮੁਸ਼ਕਲ ਸੀ, ਕਿਉਂਕਿ ਜਿੰਨੇ ਵੀ ਲੀਡਰ ਨੇ ਇਹ ਸਾਰੇ ਇੱਕ ਦਰਜੇ ਦੇ ਨੇ ਬਰਾਬਰ, ਕੋਈ ਜ਼ਿਆਦਾ ਕੋਈ ਬਹੁਤਾ ਉਹਨਾਂ 'ਚ ਫਰਕ ਨਹੀਂ ਹੈ ਸਿਆਣੀ ਦਾ, ਤੇ ਇਸ ਕਰਕੇ ਉਹਨਾਂ ਨੇ ਇਹ ਕਦਮ ਚੁੱਕਿਆ ਕਿ ਤੁਸੀਂ ਆਪਣਾ ਪੂਰਾ ਜ਼ੋਰ ਲਾਓ, ਆਪੋ ਆਪਣੇ ਸਾਥੀ ਜਿਤਾਓ, ਵੱਧ ਤੋਂ ਵੱਧ ਵੋਟਾਂ ਸੀਟਾਂ ਜਿਤਾਓ, ਜਿਹੜੇ ਬੰਦੇ ਕੋਲ ਜ਼ਿਆਦਾ ਬਹੁਮਤ ਹੋਏਗਾ ਕੁਦਰਤੀ ਗੱਲ ਉਹਨੂੰ CM ਦੀ ਜਿਹੜੀ ਤਾਜਪੋਸ਼ੀ ਕੀਤੀ ਜਾਏਗੀ, ਜੇ ਕਾਂਗਰਸ ਸੱਤਾ ਚਾਹੁੰਦੀ ਹੈ।
1: ਸਟੂਡੀਓ ਦਾ ਨੰਬਰ 416-233-7368। ਅਗਲੇ 3 ਤੋਂ 4 ਮਿੰਟ ਸਾਡੇ ਕੋਲ ਪੱਟੀ ਸਾਹਿਬ ਨੇ, ਤੁਸੀਂ ਕਾਲ ਕਰ ਸਕਦੇ ਹੋ 416-233-7368। ਹਰਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
4: ਸਤਿ ਸ਼੍ਰੀ ਅਕਾਲ ਭਾਜੀ, ਪੱਟੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ ਜੀ, ਭਾਜਪਾ ਤੇ ਅਕਾਲੀ ਦਲ ਦਾ ਜੇ ਗੱਠਜੋੜ ਹੋਇਆ ਤਾਂ ਇਹਨਾਂ ਨੇ ਕਿਹੜਾ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ
2: ਸੀਟਾਂ ਤੇ ਲੜਦੀ ਸੀ, ਉਹ ਹੁਣ ਕਿਸੇ ਹਾਲਤ ਵੀ ਉਹਨੂੰ ਮਨਜ਼ੂਰ ਨਹੀਂ ਹੋਏਗਾ। ਭਾਜਪਾ ਹੁਣ ਕਹਿੰਦੀ ਹੈ ਕਿ ਮੈਂ ਵੱਡੇ ਭਰਾ ਦਾ ਰੋਲ ਅਦਾ ਕਰਨਾ, ਤੇ ਉਸ ਹਿਸਾਬ ਨਾਲ ਜੇ ਉਹ ਵੱਡਾ ਭਰਾ ਬਣ ਗਿਆ ਤੇ ਫਿਰ ਮੁੱਖ ਮੰਤਰੀ ਦੀ ਕੁਰਸੀ ਦੇ ਵੀ ਦਾਅਵੇਦਾਰ ਉਹੀ ਹੋਣਗੇ। ਤੇ ਸੁਖਬੀਰ ਬਾਦਲ ਨੂੰ ਜੇ ਅਕਾਲੀ ਭਾਜਪਾ ਗੱਠਜੋੜ ਸੱਤਾ ਚ ਆਉਂਦਾ ਤਾਂ ਫਿਰ ਉਹਨਾਂ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਫਿਰ ਇੱਕ ਵਾਰੀ ਟੁੱਟ ਸਕਦਾ, ਉਹਨਾਂ ਨੂੰ ਫਿਰ ਡਿਪਟੀ ਮੁੱਖ ਮੰਤਰੀ ਬਣ ਕੇ ਹੀ ਗੁਜ਼ਾਰਾ ਕਰਨਾ ਪਏਗਾ।
1: ਅਗਲੀ ਕਾਲ 7350 ਨੰਬਰ, ਸਤਿ ਸ਼੍ਰੀ ਅਕਾਲ ਜੀ।
5: ਹਾਂਜੀ ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਅੱਛਾ ਇਹ ਪੁੱਛਣਾ ਸੀ ਕਿ ਹੁਣ ਮਤਲਬ ਤੁਸੀਂ ਇੰਨੇ ਸਾਲ ਦੂਰਦਰਸ਼ਨ ਚ ਕੰਮ ਕੀਤਾ, ਹੁਣ ਵੀ ਦੂਰਦਰਸ਼ਨ ਚੱਲਦਾ ਹੈ, ਕਿੱਦਾਂ ਚੱਲ ਰਿਹਾ ਉਹਦਾ ਨਿਊਜ਼ ਚੈਨਲ ਵਗੈਰਾ, ਇਹਦੇ ਬਾਰੇ ਦੱਸੋ, ਕਿਉਂਕਿ ਅੱਜ ਕੱਲ੍ਹ ਤਾਂ ਦੁਨੀਆ ਕਿੰਨੇ ਚੈਨਲਾਂ ਚ ਬਿਜ਼ੀ ਹੋ ਗਈ ਹੈ, 3600 ਚੈਨਲ ਚੱਲ ਰਿਹਾ, ਤੇ ਇਹਦੇ ਬਾਰੇ ਦੱਸੋ ਦੂਰਦਰਸ਼ਨ
2: ਦੀ ਇੰਨੇ ਕੁ ਜ਼ਿਆਦਾ ਚੈਨਲ ਹੋ ਗਿਆ ਕਿ ਦੂਰਦਰਸ਼ਨ ਦੇ ਅੱਗੇ ਮਤਲਬ ਉਹ ਆ ਗਏ ਆ। ਜਿੱਦਾਂ ਉਹ ਨਾ ਚੰਨ ਜਦੋਂ ਗ੍ਰਹਿਣ ਲੱਗਦਾ ਤੇ ਉਹ ਚੰਦਰਮਾ ਛੁਪ ਜਾਂਦਾ ਨਾ ਜੀ, ਉਹ ਸਮਝ ਲਓ ਕਿ ਦੂਰਦਰਸ਼ਨ ਨੂੰ ਬਾਕੀ ਚੈਨਲਾਂ ਦਾ ਗ੍ਰਹਿਣ ਲੱਗ ਚੁੱਕਿਆ। ਹਾਲਾਂਕਿ ਦੂਰਦਰਸ਼ਨ ਚੱਲਦਾ ਹੈ, ਖ਼ਬਰਾਂ ਦੇ ਬੁਲੇਟਿਨ ਵੀ ਉਹੀ ਚੱਲਦੇ ਨੇ, ਨਿਊਜ਼ ਰੀਡਰ ਹਾਲਾਂਕਿ ਨਵੇਂ ਆ ਚੁੱਕੇ ਆ। ਸੋ ਬਹੁਤ ਸਾਰੇ ਪ੍ਰੋਗਰਾਮ ਵੀ ਦੂਰਦਰਸ਼ਨ ਚੋਂ ਚੱਲਦੇ ਆ ਹਾਲੇ, ਤੇ ਹੁਣ ਇੱਕ ਨਵੇਂ ਜਿਹੜੇ ਡਾਇਰੈਕਟਰ ਆਏ ਨੇ ਉਹਨਾਂ ਨੇ ਇਹ ਵੀ ਹੁਣ ਕਿਹਾ ਕਿ ਪਹਿਲਾਂ ਵਾਂਗ ਜਿੱਦਾਂ ਲਿਸ਼ਕਾਰਾ ਪ੍ਰੋਗਰਾਮ ਸੀਗਾ ਕੱਚ ਦੀਆਂ ਮੁੰਦਰਾਂ ਸੀ, ਉਹਨਾਂ ਨੂੰ ਰਿਵਾਈਵ ਕੀਤਾ ਜਾਏਗਾ, ਉਹ ਦੁਬਾਰਾ ਸ਼ੁਰੂ ਕਰਨ ਦੀ ਕਵਾਇਦ ਚੱਲ ਰਹੀ ਹੈ। ਕੁਛ ਨਵੇਂ ਡਰਾਮੇ ਵੀ ਬਣਾਏ ਜਾਣਗੇ, ਇਹ ਵੀ ਨਵੇਂ ਡਾਇਰੈਕਟਰ ਸਾਹਿਬ ਨੇ ਐਲਾਨ ਕੀਤਾ। ਪਰ ਫਿਰ ਉਹੀ ਗੱਲ ਹੈ ਕਿ ਇੰਨੇ ਜ਼ਿਆਦਾ ਚੈਨਲ ਹੋ ਗਏ ਆ, ਦੂਰਦਰਸ਼ਨ ਦੀ ਵਾਰੀ ਥੋੜਾ ਜਿਹਾ ਦੂਰ ਜਾ ਕੇ ਆਉਂਦੀ ਹੈ। ਜਦੋਂ ਕੋਈ ਬੰਦਾ ਸਾਰੇ ਪਾਸੇ ਵਿਹਲਾ ਹੋ ਜਾਂਦਾ ਉਹ ਫਿਰ ਹੀ ਉਹ ਲਾ ਕੇ ਦੂਰਦਰਸ਼ਨ ਵੇਖਦਾ ਵੀ ਦੇਖੋ ਕੀ ਚੱਲਦਾ। ਹਾਂ ਦੂਰਦਰਸ਼ਨ ਚੱਲ ਰਿਹਾ ਤੇ ਚੱਲਦਾ ਰਹੇਗਾ ਕਿਉਂਕਿ ਇਹ ਇੱਕ ਸਰਕਾਰੀ ਮਾਧਿਅਮ ਹੈ, ਠੀਕ ਹੈ ਜੀ, ਪਬਲਿਕ ਹੈਗਾ ਨਾ ਜੀ ਬ੍ਰੌਡਕਾਸਟ ਸਿਸਟਮ, ਇਸ ਕਰਕੇ ਇਹ ਬੰਦ ਹੋਣ ਦੇ ਚਾਂਸਿਸ ਨਹੀਂ ਹੁੰਦੇ, ਇਹ ਚੱਲਦਾ ਰਹੇਗਾ, ਵਾਧਾ ਘਾਟਾ ਹੋ ਜਾਏਗਾ, ਇਹ ਵੱਖਰੀ ਗੱਲ।
1: ਬਲਰਾਜ ਜੀ ਸਤਿ ਸ਼੍ਰੀ ਅਕਾਲ।
6: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਇਹ ਪੱਟੀ ਸਾਹਿਬ ਜੀ, ਬਾਈ ਜੀ ਇਹ 3 ਮਹੀਨੇ ਮੁੱਖ ਮੰਤਰੀ ਰਿਹਾ ਸੀ, ਤੁਸੀਂ ਦੇਖੇ ਹੋ ਸਾਰਿਆਂ ਨੇ ਟੈਲੀਵਿਜ਼ਨ ਤੇ ਖ਼ਬਰਾਂ ਆਉਂਦੀਆਂ ਸੀਗੀਆਂ, ਖਨੀ ਦਾ ਭਤੀਜਾ ਸੀ ਭਾਂਜਾ, ਵੋਟਾਂ ਨੇ ਇੱਥੀਆਂ ਲੱਗੀਆਂ ਪਈਆਂ ਸੀ, 3 ਬੋਲ ਬਿਆਨ ਨਹੀਂ ਸੀ ਦਿੰਦਾ ਹੁੰਦਾ, ਜਮਾਂ ਚੁੱਪ ਹੁੰਦਾ ਸੀ ਕੋਈ ਵੀ ਇਹਨੇ ਕਿਵੇਂ ਕਰਿਆ ਕੀ ਹੋਇਆ, ਤੇ 3 ਮਹੀਨੇ ਜੇ ਕਿਤੇ 5 ਸਾਲ ਰਹਿ ਗਿਆ ਫਿਰ ਤੋਂ ਵੀ ਨਸ਼ਾ ਹੀ ਕਰ ਦੇਣਗੇ, ਕੰਧਾਂ ਸਾਫ਼ ਦੇਣਗੇ ਨੋਟਾਂ ਦੀਆਂ। ਇਹ ਇਹਦੇ ਨਾਲ ਤਾਂ ਡਿੱਗੂ ਕਾਂਗਰਸ, ਇਹਨਾਂ ਕਾਂਗਰਸ ਨੇ ਤਾਂ ਨੀ ਚੜ੍ਹਨਾ ਹੈ, ਤੇ ਕੈਪਟਨ ਹੁਣ ਦੇਖੋ 2 5 ਸਾਲ ਰਹਿ ਗਿਆ ਵਾ, ਤੇ ਕੈਪਟਨ ਤਾਂ ਕਦੇ ਕੋਈ ਆਇਆ ਸੀ ਵੀ ਆਹ ਨੋਟਾਂ ਦੀਆਂ ਥਈਆਂ ਇਹਦੀਆਂ ਦਿਖਾਈਆਂ ਨੇ, 3 ਮਹੀਨੇ ਦੇ ਵਿੱਚ ਕੀ ਹੋਇਆ? ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੁਹਾਡਾ ਟਾਈਮ ਦੇਣ ਦਾ।
2: ਰਾਜਨੀਤਿਕ ਬੰਦਾ ਉਹਦੇ ਜਿਹੜੀਆਂ ਕਾਰਵਾਈਆਂ ਨੇ ਉਹ ਲੋਕੀ ਦੇਖਦੇ ਆ, ਬੜਾ ਨੇੜੇ ਹੋ ਕੇ ਦੇਖਦੇ ਆ। ਹੁਣ ਤੁਸੀਂ ਜਿਹੜੇ ਸਾਡੇ ਭਾਜੀ ਨੇ ਗੱਲ ਕੀਤੀ ਹੈ ਕਿ ਪੁਰਾਣੀ ਗੱਲ ਹੈ, ਪਰ ਉਹਨਾਂ ਨੂੰ ਯਾਦ ਸੀਗਾ ਕਿ ਨੋਟਾਂ ਦੀ ਥਈਆਂ 3 ਮਹੀਨਿਆਂ ਚ ਪੈਦਾ ਹੋ ਗਈਆਂ। ਸੋ ਇਹ ਹੁਣ ਵੱਖ ਵੱਖ ਜਿਹੜੇ ਰਾਜਨੀਤਿਕ ਨੇਤਾ ਨੇ ਉਹਨਾਂ ਦੇ ਕਿਰਦਾਰ ਨੇ, ਤੇ ਇਹਨਾਂ ਦਾ ਜਿਹੜਾ ਨਿਤਾਰਾ ਹੈ ਉਹ ਫਿਰ ਵੋਟਾਂ 'ਚ ਹੀ ਹੁੰਦਾ, ਕਿਉਂਕਿ ਇਲੈਕਸ਼ਨ ਬਹੁਤ ਜਲਦੀ ਆ ਰਹੀ ਹੈ। ਤੇ ਪੰਜਾਬ ਦੇ ਲੋਕੀ ਬੜੇ ਸਮਝਦਾਰ ਨੇ, ਉਹ ਬਿਲਕੁਲ ਠੀਕ ਬੰਦੇ ਨੂੰ ਵੋਟਾਂ ਪਾਉਣਗੇ, ਇਹ ਮੇਰਾ ਯਕੀਨ ਹੈ।
1: ਬਹੁਤ ਸ਼ੁਕਰੀਆ ਪੱਟੀ ਸਾਹਿਬ। ਸਟੂਡੀਓ ਦਾ ਨੰਬਰ 416-233-7368 ਅਸੀਂ ਪੱਟੀ ਸਾਹਿਬ ਤੋਂ ਇਜਾਜ਼ਤ ਲੈ ਰਹੇ ਹਾਂ। ਜੇ ਤੁਸੀਂ ਫਿਰ ਵੀ ਕੋਈ ਵੀ ਕਾਲ ਆ ਤਾਂ ਇੱਕ ਆਖਰੀ ਕਾਲ ਅਸੀਂ ਲੈ ਸਕਦੇ ਹਾਂ, ਤਾਂ ਬਿਨਾਂ ਦੇਰੀ ਕੀਤੇ ਕਾਲ ਕਰ ਸਕਦੇ ਜੀ 416-233-7368। ਸਟੂਡੀਓ ਨੰਬਰ ਆ 416-233-7368 ਦੇ ਉੱਤੇ ਗੱਲਬਾਤ ਜਿਹੜੀ ਤੁਹਾਡੀ ਅਤੇ ਪੱਟੀ ਸਾਹਿਬ ਦੀ ਹੋ ਸਕਦੀ ਆ। ਅੱਜ ਦੀ ਆਖਰੀ ਕਾਲ ਸਤਨਾਮ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ
2: ਰਾਜਨੀਤਿਕ ਨੇਤਾ ਨੇ ਉਹਨਾਂ ਦੀਆਂ ਜਿੰਨੀਆਂ ਕਾਰਗੁਜ਼ਾਰੀਆਂ ਹੁੰਦੀਆਂ ਉਹਨਾਂ ਦਾ ਨਿਤਾਰਾ ਇਲੈਕਸ਼ਨ ਚ ਹੁੰਦਾ, ਕੋਈ ਚੰਗਾ ਸੀ ਕੋਈ ਮਾੜਾ ਸੀ, ਉਹ ਜਦੋਂ ਇਲੈਕਸ਼ਨ ਦੇ ਵੋਟਾਂ ਜਦੋਂ ਲੋਕਾਂ ਦੇ ਹੱਥ ਚ ਪਾਵਰ ਆਉਂਦੀ ਹੈ ਨਾ ਵੋਟ ਪਾਉਣ ਦੀ, ਉਹ ਫਿਰ ਨਿਤਾਰਾ ਕਰ ਦਿੰਦੇ ਕਿ ਕਿਹੜੇ ਬੰਦੇ ਨੂੰ ਅਸੀਂ ਅੱਗੇ ਲਿਆਉਣਾ। ਹੁਣ ਜਿੱਦਾਂ ਪਹਿਲੇ ਭਾਜੀ ਨੇ ਜ਼ਿਕਰ ਕੀਤਾ ਚੰਨੀ ਸਾਹਿਬ ਦਾ, ਤੇ ਕਈਆਂ ਹੋਰਨਾਂ ਤੇ ਵੀ ਬਹੁਤ ਸਾਰੇ ਇਲਜ਼ਾਮ ਨੇ, ਵੱਖ ਵੱਖ ਪਾਰਟੀਆਂ ਦੇ ਨੇਤਾਵਾਂ ਦੇ ਇਲਜ਼ਾਮ ਨੇ, ਤੇ ਇਹਨਾਂ ਸਾਰਿਆਂ ਨੂੰ ਜਿਹੜਾ ਇੱਕ ਤਕੜੀ ਚ ਤੁਲਣ ਦਾ ਟਾਈਮ ਉਹ ਬਹੁਤ ਜਲਦੀ ਆ ਰਿਹਾ। ਵਿਧਾਨ ਸਭਾ ਚੋਣਾਂ ਆ ਰਹੀਆਂ ਤੇ ਪੰਜਾਬ ਦੇ ਲੋਕ ਦੇਖਣਗੇ ਕਿ ਕਿੰਨੇ ਕੀ ਕਾਰਗੁਜ਼ਾਰੀ ਕੀਤੀ ਹੈ, ਕਿੰਨੇ ਚੰਗਾ ਕੀਤਾ ਕਿੰਨੇ ਮਾੜਾ ਕੀਤਾ, ਉਸ ਹਿਸਾਬ ਨਾਲ ਹੀ ਉਹ ਵੋਟਾਂ ਪਾਉਣਗੇ।
1: ਬਹੁਤ ਸ਼ੁਕਰੀਆ ਭੱਟੀ ਸਾਹਿਬ, ਇੱਥੇ ਇਜਾਜ਼ਤ ਲੈਂਦੇ ਹਾਂ ਤੇ ਅੱਜ ਫਰਾਈਡੇ ਦਿਨ ਆ ਐਂਡ ਸੈਟਰਡੇ ਸੰਡੇ, ਹੁਣ ਆਪਣੀਆਂ ਮੁਲਾਕਾਤਾਂ ਮੰਡੇ ਨੂੰ ਹੋਣਗੀਆਂ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ।
2: ਮੈਂ ਵੀ ਦੋ ਦਿਨ ਤੁਹਾਨੂੰ ਸਾਰਿਆਂ ਨੂੰ ਮਿਸ ਕਰਾਂਗਾ ਜੀ, ਮੰਡੇ ਇੱਕ ਵਾਰੀ ਫੇਰ ਸੇ ਮਿਲਦੇ ਆ ਜੀ।
1: ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਸੋ ਜੁੜੇ ਹੋਏ ਦੋਸਤੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ, ਏ ਸੀ ਭੱਟੀ ਸਾਹਿਬ ਨਿਊਜ਼ 7 ਲੈ ਕੇ ਹਾਜ਼ਰ ਹੁੰਦੇ ਨੇ। ਬੜਾ ਜਲਦੀ ਸੈਗਮੈਂਟ ਖੁੰਡ ਚਰਚਾ ਸਟਾਰਟ ਕਰਾਂਗੇ ਐਂਡ ਜੁੜੇ ਰਹੋ ਪ੍ਰੋਗਰਾਮ ਦੇ ਨਾਲ। ਸਟੂਡੀਓ ਦਾ ਨੰਬਰ 1-1-416-233-7368

ਦੋਸਤੋ ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਨਾਲ ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕਰ ਰਹੇ ਨੇ ਜਸ ਭੁੱਲਰ ਜੀ ਮੋਰਗੇਜ ਬ੍ਰੋਕਰ। ਤੁਸੀਂ ਮੋਰਗੇਜ ਕਰਵਾਉਣੀ ਹੈ ਤਾਂ ਜਸ ਭੁੱਲਰ ਜੀ ਦਾ ਨਾਮ ਯਾਦ ਰੱਖਣਾ, ਅਤੇ ਬੜਾ ਜਲਦੀ ਸਾਡੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਗੱਲਬਾਤ ਕਰਕੇ ਸਾਨੂੰ ਕੋਈ ਮੋਰਗੇਜ ਟਿਪਸ ਜ਼ਰੂਰ ਦੇਖੇ ਜਾਣ। ਜੇ ਭੁੱਲਰ ਸਾਹਿਬ ਆਲਰੇਡੀ ਰੇਡੀਓ ਸੁਣ ਰਹੇ ਤਾਂ ਭੁੱਲਰ ਸਾਹਿਬ ਐਨੀ ਟਾਈਮ ਕਾਲ ਤੁਸੀਂ ਕਰਿਓ 416-732-2611। ਭੁੱਲਰ ਸਾਹਿਬ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ 416-732-2611। 416-732-2611 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਬਹੁਤ ਸਾਫ਼ ਸਪੱਸ਼ਟ ਅਤੇ ਸੱਚ ਦੀ ਗੱਲਬਾਤ ਕਰਦੇ ਨੇ ਭੁੱਲਰ ਸਾਹਿਬ, ਸਾਡੇ ਬੜੇ ਅਜੀਜ਼ ਨੇ, ਸੋ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਨਾਲ ਦੇ ਨਾਲ ਤੁਹਾਨੂੰ ਮੋਜ਼ ਬਲਾਇੰਡ, ਜੇ ਤੁਸੀਂ ਘਰ ਦੇ ਵਿੱਚ ਜੈਬਰਾ ਬਲਾਇੰਡ, ਰੋਲਰ ਸ਼ੇਡ ਬਲਾਇੰਡ ਲਵਾਉਣੇ, ਉਹਨਾਂ 'ਤੇ 50% ਔਫ ਲੈਣਾ ਚਾਹੁੰਦੇ ਹੋ, 5 ਸਾਲ ਦੀ ਵਾਰੰਟੀ, ਕਸਟਮਾਈਜ਼ ਬਲਾਇੰਡ ਹੋਣਗੇ, ਇਹਦੇ ਲਈ ਤੁਸੀਂ ਮੋਜ਼ ਬਲਾਇੰਡ 647-399-4646 'ਤੇ ਕਾਲ ਕਰ ਸਕਦੇ ਹੋ। 647-399-4646 'ਤੇ ਸਾਡੇ ਸੁਖਬਾਈ ਜੀ ਗ੍ਰੈਂਡ ਹੋਮ ਫਰਨੀਚਰ ਤੋਂ, ਅਤੇ ਉੱਥੇ ਵੀ ਤੁਹਾਨੂੰ ਬੜਾ ਜਲਦੀ ਅਸੀਂ ਕਾਲ 'ਤੇ ਜੋੜਦੇ ਹਾਂ ਬਾਈ ਸੁੱਖ ਉਹਨਾਂ ਨਾਲ। ਗ੍ਰੈਂਡ ਹੋਮ ਫਰਨੀਚਰ 6885 ਟੋਮਕਨ ਰੋਡ 'ਤੇ ਇਸ ਵੀਕਐਂਡ 'ਤੇ ਕੀ ਖਾਸ ਸੇਲ ਆ ਇਹ ਬਾਈ ਸੁੱਖ ਜੀ ਸਾਨੂੰ ਦੱਸਣਗੇ। ਐਂਡ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 'ਤੇ ਵੀ ਤੁਸੀਂ ਇਸ ਵੀਕਐਂਡ 'ਤੇ ਵਿਜਿਟ ਕਰਨਾ ਜੇ ਟੈਲੀਵਿਜ਼ਨ ਜਾਂ ਅਪਲਾਇੰਸਿਸ ਤੁਹਾਨੂੰ ਚਾਹੀਦੇ ਨੇ। ਐਂਡ ਨਾਲ ਦੇ ਨਾਲ ਟਿਕਟਾਂ, ਕਟਾਰੀਆ ਟੂਰਸ ਐਂਡ ਟਰੈਵਲ ਇਸ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ। ਤੁਸੀਂ ਟਿਕਟਾਂ ਬਾਏ ਕਰਨੀਆਂ ਨੇ, ਕੋਈ ਡਾਕੂਮੈਂਟੇਸ਼ਨ ਦਾ ਕੰਮ ਆ, ਜਾਂ ਫਿਰ ਕੋਈ ਟਰੈਵਲ ਪੈਕੇਜ ਲੈਣਾ, ਤਾਂ ਫਿਰ ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। 905-678-1200, 905-678-1200। ਆਓ ਕਰੀਏ ਗੱਲਬਾਤ ਸੈਗਮੈਂਟ ਖੁੰਡ ਚਰਚਾ।

0: ਦੋਸਤੋ ਕੱਲ ਨਾ ਜਿਹੜੀ ਆਪਣੀ ਗੱਲਬਾਤ ਹੋ ਰਹੀ ਸੀ, ਦੋ ਤਿੰਨ ਗੱਲਾਂ ਹੋਰ ਹੋਈਆਂ ਉਹਦੇ ਵਿੱਚ। ਇੱਕ ਪੁਆਇੰਟ ਸੀ ਕਿ ਪੈਟਰੋਲਿੰਗ ਜਿਹੜੀ ਪੁਲਿਸ ਦੀ ਵਧਣੀ ਚਾਹੀਦੀ ਆ, ਸੜਕਾਂ ਦੇ ਉੱਤੇ ਪ੍ਰੈਜੈਂਸ ਵਧਣੀ ਚਾਹੀਦੀ ਆ। ਬੇਸ਼ੱਕ ਆਪਾਂ ਮੰਨਦੇ ਹਾਂ ਕਿ ਸਿਵਕ ਸੈਂਸ ਹੋਣੀ ਹੀ ਚਾਹੀਦੀ ਆ। ਇੱਥੇ ਭੁੱਲਰ ਸਾਹਿਬ ਨੇ ਵੀ ਇੱਦਾਂ ਹੀ ਕਿਹਾ ਸੀ ਕਿ ਭਾਈ ਜੇ ਆਪਾਂ ਨੂੰ ਹਰੇਕ ਮੋੜ 'ਤੇ ਪੁਲਿਸ ਡੰਡਾ ਲੈ ਕੇ ਖੜੂਗੀ ਤਾਂ ਫਿਰ ਇਹ ਕੈਨੇਡਾ ਕੈਨੇਡਾ ਨਹੀਂ ਆ। ਇੱਕ ਬੀਬੀ ਦੀ ਵੀ ਸਟੇਟਮੈਂਟ ਬੜੀ ਵਾਇਰਲ ਹੋ ਰਹੀ ਹੈ, ਤੁਸੀਂ ਵੀਡੀਓ ਦੇਖੀ ਹੋਊਗੀ। ਉਹ ਕਹਿੰਦੀ ਕੈਨੇਡਾ ਨਹੀਂ ਭਾਈ, ਇਹ ਪਤਾ ਨਹੀਂ ਕੀ ਸਲੇਡਾ ਗਾ, ਇੱਥੇ ਕਿੱਦਾਂ ਦੇ ਲੋਕ ਆ ਗਏ, ਕਿੱਦਾਂ ਦੀ ਇਮੀਗ੍ਰੇਸ਼ਨ ਆ ਗਈ। ਥੋੜ੍ਹੇ ਰੇਸਿਜ਼ਮ ਵਾਲੇ ਕਮੈਂਟਸ ਉਸ ਬੀਬੀ ਨੇ ਦਿੱਤੇ, ਉਹ ਵੀਡੀਓ ਵੀ ਵਾਇਰਲ ਹੋ ਰਹੀ ਆ। ਫਿਰ ਇੱਕ ਬੀਬੀ ਆ, ਉਹ ਸ਼ਾਇਦ ਸਰੀਵਾਲ ਦੀ ਵੀਡੀਓ ਆ ਕੋਈ ਫਾਰਮ ਦੀ, ਜਿੱਥੇ ਉਹਦਾ ਟੈਨੈਂਟ ਬਾਰਬੀਕਿਊ ਕਰ ਰਿਹਾ ਸੀ ਅਤੇ ਉਹਨਾਂ ਦਾ ਡਿਸਪਿਊਟ ਹੁੰਦਾ। ਇਸ ਤੋਂ ਬਾਅਦ ਉਹਦੀ ਬੇਸਮੈਂਟ 'ਚ ਜਾਂਦੀ ਆ, ਉਹਨੂੰ ਹਿੱਟ ਕਰਨ ਦੀ ਕੋਸ਼ਿਸ਼ ਕਰਦੀ ਆ। ਐਂਡ ਇਸ ਤੋਂ ਬਾਅਦ ਉਹ ਬੀਬੀ ਨੂੰ ਵੀ ਕਹਿੰਦੇ ਹੈਂਡਕਫਸ ਲੱਗ ਗਏ ਨੇ ਅਤੇ ਉਹਦੇ 'ਤੇ ਵੀ ਚਾਰਜਰ ਲੱਗ ਚੁੱਕੇ ਨੇ। ਸੋ ਇੱਦਾਂ ਦੀਆਂ ਘਟਨਾਵਾਂ ਆਪਾਂ ਕੋਈ ਇੱਕ ਟਾਰਗੇਟ ਨਹੀਂ ਕਰਾਂਗੇ ਕਿ ਨਵੇਂ ਆਏ ਨੇ ਉਹ ਇੱਦਾਂ ਕਰਦੇ ਨੇ, ਨਵੇਂ ਪੁਰਾਣੇ ਸਾਰਿਆਂ ਦੀ ਕੋਈ ਨਾ ਕੋਈ ਗੱਲਾਂ ਬਾਤਾਂ ਜਿਹੜੀ ਆਪਾਂ ਅਕਸਰ ਦੇਖਦੇ ਹਾਂ ਕਿ ਚੱਲਦੀਆਂ ਰਹਿੰਦੀਆਂ ਨੇ। ਪਰ ਜਦੋਂ ਆਫ ਦਾ ਰਿਕਡ ਸਾਡੇ ਕਿਸੇ ਨਾਲ ਗੱਲਬਾਤ ਹੋ ਰਹੀ ਸੀ, ਸਾਡੇ ਸਿਟੀ ਦੇ ਵਿੱਚ ਬੜੇ ਖਾਸ ਨੇ, ਉਹਨਾਂ ਨਾਲ ਗੱਲਬਾਤ ਹੋਈ ਕਿ ਵੀ ਸੜਕਾਂ ਦੇ ਉੱਤੇ ਪੈਟਰੋਲਿੰਗ ਵਧਾ ਦਿਉ, ਅਤੇ ਉਹਨਾਂ ਨੇ ਕਿਹਾ, ਕਹਿੰਦੇ ਜੀ ਸਾਡੀ ਅਸੀਂ ਪੁਲਿਸ ਹਾਇਰਿੰਗ ਚੋਂ ਲਗਾਤਾਰ ਚੱਲਦੀ ਰਹਿੰਦੀ ਪਰ ਕਿੰਨੀ ਪੈਟਰੋਲਿੰਗ ਤਾਂ ਕਹਿੰਦੇ ਸਾਨੂੰ ਪਲਾਜ਼ਿਆਂ 'ਚ ਕਰਨੀ ਪੈਂਦੀ ਆ, ਬੈਸਟਵੁੱਡ ਦੇ ਵਿੱਚ ਧਿਆਨ ਰੱਖਣਾ ਪੈਂਦਾ, ਉੱਥੇ ਪੈਟਰੋਲਿੰਗ ਚਲੋ ਉੱਥੇ ਤਾਂ ਸੈਂਟਰ ਹੀ ਆ, ਸ਼ੈਡਨ ਵਾਲਾ ਹੋ ਗਿਆ ਪਲਾਜ਼ਾ, ਬ੍ਰਹਮਲੀ ਸਿਟੀ ਸੈਂਟਰ ਹੋ ਗਿਆ, ਟ੍ਰਿਨਿਟੀ ਮੌਲ ਹੋ ਗਿਆ, ਜਿੱਥੇ ਉਹਨਾਂ ਨੂੰ ਪੈਟਰੋਲਿੰਗ ਕਰਨੀ ਹੀ ਪੈਂਦੀ ਆ ਤਾਂ ਕਿ ਜਿਹੜੀਆਂ ਉਹ ਗੇਡੀ ਰੂਟ ਦਾ ਅੱਡਾ ਨਾ ਬਣਨ। ਹੁਣ ਸਾਡੇ ਵਾਰਡ 10 'ਚ ਵੀ ਨਵੇਂ ਪਲਾਜ਼ੇ ਬਣੇ ਨੇ, ਉੱਥੇ ਵੀ ਕੰਮ ਵਿਗੜ ਚੱਲਿਆ ਸੀ, ਗੇੜੀ ਰੂਟ ਮੁੰਡੇ ਇੱਦਾਂ ਟੋਲੀਆਂ ਬਣਾ ਕੇ ਖੜਿਆ ਕਰਨ, ਅਤੇ ਹੁਣ ਪੁਲਿਸ ਦੀ ਪੈਟਰੋਲਿੰਗ ਵਧੀ ਆ ਅਤੇ ਹੁਣ ਦੁਬਾਰਾ ਉਹ ਫੈਮਿਲੀਆਂ ਦੇ ਲਈ ਯਾਨੀ ਕਿ ਪਰਿਵਾਰ ਜਾਣ ਲੱਗੇ ਨੇ। ਪਰ ਇਹ ਕੋਈ ਵੀ ਪਲਾਜ਼ਾ ਨਵਾਂ ਬਣਦਾ ਉਹਨੂੰ ਗੇੜੀ ਰੂਟ ਕਿਉਂ ਬਣ ਦਿੱਤਾ ਜਾਂਦਾ? ਫਿਰ ਪੁਲਿਸ ਇਹੀ ਕੰਮ 'ਤੇ ਆ ਕਿ ਬਸ ਉਹ ਇੱਧਰੋਂ ਰੁਕਣੇ ਆ ਦੂਜੇ ਪਾਸੇ ਚੱਲ ਪਏ, ਫਿਰ ਉਹ ਇੱਧਰੋਂ ਰੁਕੂਗੇ ਰਿਜਵੇ ਪਲਾਜ਼ਾ ਜਿਹੜਾ ਉੱਧਰ ਵੱਗੇ। ਇਹ ਕੋਈ ਨਾ ਕੋਈ ਪਲਾਜ਼ਾ ਸਿਲੈਕਟ ਕੀਤਾ ਜਾਂਦਾ ਅਤੇ ਇਸ ਤੋਂ ਬਾਅਦ ਉਹਦੇ 'ਤੇ ਗੇੜੀਆਂ ਚੱਲੀ ਜਾਂਦੀਆਂ ਨੇ, ਫਿਰ ਲੋਕ ਤੰਗ ਪਰੇਸ਼ਾਨ ਹੁੰਦੇ ਨੇ, ਫਿਰ ਉਹੀ ਪੁਲਿਸ ਜਿਹਨੇ ਕੰਮ ਕਰਨਾ ਉਹ ਗੱਡੀ ਲੈ ਕੇ ਉੱਥੇ ਖੜ੍ਹੇ ਰਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਰੋਕਣਾ ਗਾ। ਕਿ ਇਹੀ ਕੰਮ ਹੁਣ ਪੁਲਿਸ ਕੋਲ ਰਹਿ ਗਿਆ ਅਤੇ ਇਹਦੇ ਵਿੱਚ ਹੁਣ ਸਿਵਿਕ ਸੈਂਸ ਕਿੱਥੇ ਗਈ? ਇਹਦੇ ਵਿੱਚ ਨਵੇਂ ਪੁਰਾਣਿਆਂ ਦੀ ਕੋਈ ਗੱਲ ਨਹੀਂ। ਵੈਸੇ ਗੱਲਬਾਤ ਕਿ ਇਹ ਹੁਣ ਇਮੀਗ੍ਰੇਸ਼ਨ ਨੂੰ ਤੁਸੀਂ ਕੀ ਕਹੋਗੇ? ਸਟੂਡੀਓ ਨੰਬਰ 416-233-7368 416-233-7368 0380 ਨੰਬਰ ਆ। ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ।
0: ਗੁੱਡ ਮੋਰਨਿੰਗ।
1: ਮੈਂ ਕਿਹਾ ਉਹ ਆਪਣੇ, ਮੈਂ ਵੀ ਸੁਣਿਆ ਜਿੱਦਾਂ ਟਾਕ ਸ਼ੋਅ 'ਤੇ ਆਪਣੇ ਫੇਸਬੁੱਕ 'ਤੇ, ਸੋਰੀ, ਹੋ ਰਹੀਆਂ ਦੋ ਆਪਣੇ ਸੀਨੀਅਰ ਲੇਡੀਜ਼ ਗੱਲਬਾਤ ਕਰ ਰਹੀਆਂ, ਜਿੱਦਾਂ ਦੋ ਤਿੰਨ ਜਾਣੀਆਂ ਉਹਨਾਂ ਦੀ ਕੋਈ ਹੋਸਟ ਲੈ ਰਿਹਾ ਇੰਟਰਵਿਊ, ਹੈ ਨਾ
0: ਜੀ ਜੀ,
1: ਕੁੜੀ ਲੈ ਰਹੀ ਉਹਨਾਂ ਦੀ ਇੰਟਰਵਿਊ ਪੁੱਛ ਰਹੀ ਹੈ। ਪਰ ਉਹ ਦੇਖੋ ਭਾਜੀ, ਹੁਣ ਮੇਰੀ ਗੱਲ ਸੁਣੋ, ਆਪਣੇ ਬਿਹਾਰੀ ਭਈਏ ਆਉਂਦੇ ਸੀਗੇ ਪਹਿਲੀਆਂ 'ਚ ਨਾ, 30-35 ਸਾਲ ਪਹਿਲਾਂ ਸ਼ੁਰੂ ਹੋਏ ਆ ਹੁਣ ਇਹ, ਮਤਲਬ 90 ਦੇ ਦਹਾਕੇ ਦੇ ਵਿੱਚ ਹੋਏ ਆ ਬਿਹਾਰੀ ਸ਼ੁਰੂ ਹੋਣੇ ਇੱਧਰ ਜਲੰਧਰ ਨਾਲ ਦਾ। ਠੀਕ ਹੈ ਜੀ, ਹੈਲੋ।
0: ਹਾਂਜੀ ਹਾਂਜੀ, ਬੋਲੋ ਜੀ, ਤੁਹਾਡੇ
2: ਹੈਲੋ,
0: ਬੋਲੋ ਜੀ, ਬੋਲੋ।
2: ਹਾਂਜੀ, ਮੈਂ ਕਿਹਾ ਵੀ ਉਦੋਂ ਦੇਖੋ ਜਦੋਂ ਪਹਿਲਾਂ ਆਉਂਦਾ ਸੀ ਨਾ ਭਈਆ ਨਵਾਂ, ਉਹ 12-13 ਰੋਟੀਆਂ ਖਾਂਦਾ ਸੀ ਕਿਉਂਕਿ ਉਹਨੇ ਗਰੀਬੀ ਬਹੁਤ ਦੇਖੀ ਸੀ। ਠੀਕ ਆ, ਉਹਨਾਂ ਨੇ ਗੱਲ ਤਾਂ ਸਹੀ ਕਹੀ ਆ, ਹੁਣ ਥੋੜੇ ਜਿਹੜੇ ਗਰੀਬ ਲੋਕ ਆ ਗਏ ਆ ਉਹ ਮਤਲਬ ਇੱਥੇ ਏਦਾਂ ਉਹਨਾਂ ਦੇ ਹਿਸਾਬ ਨਾਲ ਉਹ ਰਹਿਣਾ ਚਾਹੁੰਦੇ ਆ, ਮਤਲਬ ਜਿਹੜਾ ਸਟੈਂਡਰਡ ਆ ਬੀਟ ਨਹੀਂ ਕਰਦੇ ਉਹ।
0: ਨਹੀਂ ਨਹੀਂ, ਮੈਂ ਤੁਹਾਡੀ ਗੱਲ ਨਾਲ ਪੂਰੀ ਤਰੀਕੇ ਦੇ ਨਾਲ ਡਿਸਐਗਰੀ ਕਰਦਾ। ਕੁਝ ਲੋਕ ਹੈਗੇ ਨੇ ਜਿਹਦੇ ਵਿੱਚ ਸਰਕਾਰ ਤੋਂ ਗਲਤੀ ਹੋਈ ਆ, ਜਿਹਦੇ ਵਿੱਚ ਉਹਨਾਂ ਨੇ ਜਦੋਂ ਸਪਾਊਸ ਪਰਮਿਟ ਖੋਲ੍ਹੇ ਨਾ, ਕਈ ਬੰਦੇ ਜਿਹੜੇ ਇੱਥੇ ਆ ਚੁੱਕੇ ਨੇ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ, ਪਰ ਉਹ ਚੀਜ਼ ਤਾਂ ਹੁਣ ਪੁਰਾਣੇ ਵੀ ਆ, ਪੁਰਾਣੇ ਵੀ ਸਾਡੇ ਕਈ ਬਜ਼ੁਰਗ ਆਏ ਹੋਏ ਨੇ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ। ਸੋ ਇੰਗਲਿਸ਼ ਇਕੱਲਾ ਆਧਾਰ ਨਹੀਂ ਹੈਗਾ, ਉਹ ਪਹਿਲਾਂ ਵੀ ਬਿਨਾਂ ਇੰਗਲਿਸ਼ ਤੋਂ ਆਏ ਨੇ, ਇੱਥੇ ਵੀ ਆਏ ਨੇ। ਐਂਡ ਹਰ ਕੋਈ ਬੰਦਾ ਜਿਹੜਾ ਕਿਰਤੀ ਕਿਸੇ ਦੂਜੀ ਸਟੇਟ ਦੇ ਵਿੱਚ ਜਾਂਦਾ, ਉਹਦੇ ਲਈ ਤਾਂ ਸਾਡੀ, ਹੁਣ ਆਪਾਂ ਵੀ ਇੱਕ ਮੁਲਕ ਛੱਡ ਕੇ ਦੂਜੇ ਮੁਲਕ ਕਿਰਤ ਕਰਨ ਆਏ ਹਾਂ, ਸੋ ਸਾਡੀ ਤਾਂ ਉਹਨਾਂ ਲਈ ਇੱਜ਼ਤ ਆ, ਚਾਹੇ ਉਹ ਪੰਜਾਬ ਦੇ ਵਿੱਚ ਕੋਈ ਕੰਮ ਕਰਨ ਆ ਰਿਹਾ ਉਹਨਾਂ ਲਈ ਵੀ ਇੱਜ਼ਤ ਆ, ਚਾਹੇ ਅਸੀਂ ਕਿਤੇ ਕਰਨ ਜਾ ਰਹੇ ਅਤੇ ਸਾਨੂੰ ਵੀ ਹੈ ਕਿ ਸਾਨੂੰ ਇੱਜ਼ਤ ਨਾਲ ਦੇਖਿਆ ਜਾਵੇ। ਪਰ ਉਹਦੇ ਵਿੱਚ ਉਹ ਰੇਸਿਜ਼ਮ ਕਮੈਂਟ ਹੀ ਹੋ ਗਿਆ ਨਾ। ਐਂਡ ਐਟ ਦਾ ਸੇਮ ਟਾਈਮ ਨਾਲ ਦੇ ਨਾਲ ਦੂਜੀ ਵੀਡੀਓ ਵੀ ਆ ਗਈ ਜਿਹਦੇ ਵਿੱਚ ਇੱਕ ਬੀਬੀ, ਹੁਣ ਉਹ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਨਵੀਂ ਹੈ, ਉਹ ਤਾਂ ਪੁਰਾਣੀ ਆ, ਉਹ ਲੜ ਰਹੀ ਆ ਬਾਰਬੀਕਿਊ ਕਰਨ ਦੇ ਪਿੱਛੇ, ਉਹ ਲੜ ਰਹੀ ਆ ਬੇਸਮੈਂਟ ਦੇ ਅੰਦਰ ਜਾ ਕੇ ਉਹਨੂੰ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਉਹ ਚੀਜ਼ ਨਹੀਂ ਹੈਗੀ ਕਿ ਇਹ ਨਵੇਂ ਆ ਜਾਂ ਪੁਰਾਣੇ, ਇਕੱਲਾ ਉਹ ਸਟੇਟਮੈਂਟ ਤਾਂ ਫਿਰ ਗਲਤ ਸਟੇਟਮੈਂਟ ਹੀ ਆਪਾਂ ਉਹਨੂੰ ਕਹਾਂਗੇ। ਸਟੂਡੀਓ ਦਾ ਨੰਬਰ 416-233-7368, ਸਾਡੀ ਲਾਈਨ ਜੁੜ ਚੁੱਕੀ ਆ ਮੋਨਾ ਮਹਿੰਗੀ ਜੀ ਨਾਲ। ਮੋਨਾ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
3: ਥੈਂਕ ਯੂ ਸੋ ਮਚ ਹਰਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਂਡ ਹੈਪੀ ਫਰਾਈਡੇ ਟੂ ਐਵਰੀਵਨ।
0: ਹੈਪੀ ਫਰਾਈਡੇ ਜੀ। ਮੋਨਾ ਜੀ, ਪਹਿਲਾਂ ਤਾਂ ਸੜਕਾਂ ਦੇ ਉੱਤੇ ਜਦੋਂ ਜਿਵੇਂ ਕਹਿੰਦੇ ਆ ਰੇਛਾਂ ਦੇ ਦੇ ਕੇ ਗੱਡੀਆਂ ਚੱਲਦੀਆਂ ਨੇ, ਕੋਈ ਪਤਾ ਨਹੀਂ ਕਿਹੜੇ ਮੋੜ ਤੇ ਆਪ ਸਹੀ ਚੱਲਦੇ ਆ, ਕੋਈ ਖੱਬਿਓ ਸੱਜਿਓ ਆ ਕੇ ਵੱਜਦਾ, ਕੋਈ ਪਤਾ ਨਹੀਂ। ਅੱਜ ਕੱਲ ਕਿਤੇ ਖੜੇ ਹੋਈਏ ਲੜਾਈ ਹੋ ਜੇ ਤੇ ਜਾਂ ਫਿਰ ਕੋਈ ਇੱਦਾਂ ਦੀ ਡਿਜ਼ੀਜ਼, ਬਹੁਤ ਲੋਕ ਆਉਂਦੇ ਨੇ ਜਿਨ੍ਹਾਂ ਨੂੰ ਸਾਨੂੰ ਗੋ ਫੰਡ ਮੀਟਰਸ ਹੈਲਪ ਕਰਨੀ ਪੈਂਦੀ ਆ, ਕਿਉਂਕਿ ਉਹ ਕਹਿੰਦੇ ਨੇ ਚੰਗੇ ਭਲੇ ਸੀ, ਪਤਾ ਨਹੀਂ ਹੁਣ ਇਨਵਾਇਰਮੈਂਟ ਇੱਦਾਂ ਦਾ, ਐਕਸਰਸਾਈਜ਼ ਘੱਟ ਹੁੰਦੀ ਆ, ਕੋਈ ਡਿਜ਼ੀਜ਼ ਇੱਥੇ ਆ ਕੇ ਫਾਈਂਡ ਆਊਟ ਹੁੰਦੀ ਆ, ਉਹਦਾ ਕੋਈ ਹੱਲ ਨਹੀਂ ਹੁੰਦਾ। ਸੋ ਇਹ ਜਿਹੜੀ ਲਾਈਫ, ਫਿਰ ਉਹ ਕ੍ਰਿਟੀਕਲ ਡਿਸੇਬਿਲਟੀ, ਇਹਨਾਂ ਦਾ ਸਾਰਿਆਂ ਦਾ ਕੋਈ ਕੋਂਬੋ ਹੁੰਦਾ ਜੀ ਜੇ ਤਿੰਨੇ ਹੀ ਲੈਣੀਆਂ ਹੋਣ?
3: ਬਿਲਕੁਲ ਡੈਫੀਨੇਟਲੀ ਹਰਵੀਰ ਜੀ, ਇਹਨਾਂ ਦਾ ਕੋਂਬੀਨੇਸ਼ਨ ਦੇ ਵਿੱਚ ਆਪਾਂ ਪੋਲਿਸੀਜ਼ ਲੈ ਸਕਦੇ ਹਾਂ, ਚਾਹੇ ਅਸੀਂ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਦਾ ਕਰਨਾ ਚਾਹੀਏ, ਚਾਹੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਤੇ ਡਿਸੇਬਿਲਟੀ ਇੰਸ਼ੋਰੈਂਸ ਲੈਣਾ ਚਾਹੀਏ। ਰੀਜ਼ਨ ਕੀ ਹੈਗਾ ਕੋਂਬੀਨੇਸ਼ਨ ਦੇ ਵਿੱਚ ਲੈਣ ਦਾ? ਕਿਉਂਕਿ ਜਦੋਂ ਵੀ ਕੋਈ ਵੀ ਲਾਈਫ ਇੰਸ਼ੋਰੈਂਸ ਇਨ ਕੇਸ ਰੱਬ ਨਾ ਕਰੇ ਕੋਈ ਮਿਸਹੈਪ ਹੁੰਦਾ, ਕੋਈ ਐਕਸੀਡੈਂਟਲ ਜਾਂ ਨੈਚੁਰਲ ਡੈਥ ਹੁੰਦੀ ਹੈ, ਤਾਂ ਉਸ ਟਾਈਮ ਤੇ ਫੈਮਿਲੀ ਦੀ ਪ੍ਰੋਟੈਕਸ਼ਨ ਹੋਏਗੀ। ਕ੍ਰਿਟੀਕਲ ਇਲਨੈਸ ਕੋਈ ਖੁਦ ਨੂੰ ਡਿਜ਼ੀਜ਼ ਹੋ ਜਾਂਦੀ ਹੈ, ਲਾਈਫ ਥ੍ਰੈਟਨਿੰਗ ਡਿਜ਼ੀਜ਼ ਹੋ ਜਾਂਦੀ ਹੈ, ਹਾਰਟ ਅਟੈਕ, ਸਟ੍ਰੋਕ, ਕੈਂਸਰ, ਬਾਈਪਾਸ ਸਰਜਰੀ, 25+ ਡਿਜ਼ੀਜ਼ ਹੁੰਦੀਆਂ ਨੇ। ਸੋ ਉਹਨਾਂ ਦੇ ਵਿੱਚੋਂ ਇੱਕ ਵੀ ਡਾਇਗਨੋਸ ਹੁੰਦੀ ਹੈ ਤਾਂ ਉਸ ਟਾਈਮ ਤੇ ਲਮਸਮ ਖੁਦ ਨੂੰ ਮਿਲ ਜਾਂਦਾ ਜਿੰਦੇ ਜੀ। ਐਂਡ ਇਸੇ ਤਰੀਕੇ ਦੇ ਨਾਲ ਜੇ ਪਰਸਨ ਇਸ ਟਾਈਮ ਸੈਲਫ ਇੰਪਲੋਇਡ ਹੈ ਤਾਂ ਡਿਸੇਬਿਲਟੀ ਇੰਸ਼ੋਰੈਂਸ, ਕਿ ਜੇ ਸਾਨੂੰ ਕੋਈ 60 ਫੀਟ ਲੱਗ ਗਈ, ਕੋਈ ਛੋਟੀ ਸਿਕਨੈਸ ਇੱਦਾਂ ਦੀ ਹੋ ਗਈ ਜਿਹਦੇ ਨਾਲ ਕਿ ਸਾਨੂੰ 2-4 ਮਹੀਨੇ ਘਰ ਰਹਿਣਾ ਪੈਂਦਾ ਹੈਗਾ, ਤਾਂ ਮੰਥਲੀ ਜਿਹੜੀ ਇਨਕਮ ਰਿਪਲੇਸਮੈਂਟ ਦੇ ਲਈ ਡਿਸੇਬਿਲਟੀ ਇੰਸ਼ੋਰੈਂਸ ਵਰਕਆਊਟ ਕਰਦੀ ਹੈ। ਇਸ ਵੀਕ ਦੀ ਹੀ ਗੱਲ ਕਰ ਲੈਂਦੀ ਹਾਂ ਕਿ ਮੈਨੂੰ ਵੀ ਇੱਕ ਮੈਸੇਜ ਆਇਆ ਸੀਗਾ ਬਹੁਤ ਹੀ ਨੀਅਰ ਬਾਏ ਪਰਸਨ ਵੱਲੋਂ, ਐਂਡ ਉਹਨਾਂ ਦੇ ਫੈਮਿਲੀ ਦੇ ਵਿੱਚ ਕੋਈ ਪਰਸਨ ਹੈਗੇ ਆ ਜਿਹੜੇ ਕਿ 23-year-old ਸਟੱਡੀ ਬੇਸ ਤੇ ਆਸਟ੍ਰੇਲੀਆ ਪੜ੍ਹਨ ਗਏ ਨੇ, ਐਂਡ ਅਨਫੋਰਚੁਨੇਟਲੀ ਉਹਨੂੰ ਪਰਸਨ ਨੂੰ ਬ੍ਰੇਨ ਕੈਂਸਰ ਦੀ Stage 3 ਡਾਇਗਨੋਸ ਹੋ ਗਿਆ। ਐਂਡ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ Stage 3, Stage 4 ਦੇ ਡਾਇਗਨੋਸ ਤੇ ਪਤਾ ਲੱਗਦਾ ਹੈਗਾ ਤਾਂ ਪਰਸਨ ਟਰੈਵਲ ਨਹੀਂ ਕਰ ਸਕਦਾ, ਡਾਕਟਰ ਅਲਾਓ ਨਹੀਂ ਕਰਦਾ ਟਰੈਵਲ ਕਰਨ ਲਈ, ਉੱਥੇ ਰਹਿ ਕੇ ਟ੍ਰੀਟਮੈਂਟ ਕਰਵਾਉਣਾ ਪੈਂਦਾ। ਸੋ ਹੁਣ ਇਹ ਚੀਜ਼ ਹੈਗੀ ਹੈ ਕਿ ਜੇ ਅਸੀਂ ਜਿਵੇਂ ਅਸੀਂ ਕਾਫੀ ਵਾਰ ਯੰਗਰ ਏਜਿਸ ਦੇ ਵਿੱਚ ਗੱਲ ਕਰਦੇ ਹਾਂ ਕਿ ਹਾਂਜੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜ਼ਰੂਰ ਕਰਵਾਓ, ਤਾਂ ਪਰਸਨ ਹਰੇਕ ਨੂੰ ਲੱਗਦਾ ਕਿ ਇੰਨੀ ਯੰਗ ਏਜ ਹੈ ਸਾਨੂੰ ਕੀ ਜ਼ਰੂਰਤ ਹੈਗੀ ਹੈ। ਸੋ ਉਹੀ ਚੀਜ਼ ਹੈ ਕਿ ਕਦੇ ਵੀ ਲਾਈਫ ਦੇ ਵਿੱਚ ਚੇਂਜਿਸ ਆ ਸਕਦੀਆਂ, ਨੋ ਮੈਟਰ ਅਸੀਂ ਜਿੰਨਾ ਮਰਜ਼ੀ ਹੈਲਦੀ ਲਾਈਫ ਸਟਾਈਲ ਰੱਖਿਆ ਹੋਇਆ, ਜਿਮ ਜਾ ਰਹੇ ਹੈਗੇ ਆ, ਪਰ ਜਿਹੜੀਆਂ ਕੈਂਸਰ, ਟਿਊਮਰ ਇੱਦਾਂ ਦੀਆਂ ਕੰਡੀਸ਼ਨਸ ਹੈਗੀਆਂ, ਅਨਫੋਰਚੁਨੇਟਲੀ ਚਾਹੇ ਫੈਮਿਲੀ ਹਿਸਟਰੀ ਦੇ ਵਿੱਚ ਨਹੀਂ ਵੀ ਹੈਗੀਆਂ ਤਾਂ ਵੀ ਬਹੁਤ ਅਰਲੀ ਏਜਿਸ ਦੇ ਵਿੱਚ ਆ ਰਹੀਆਂ ਨੇ। ਸੋ ਇਹ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਵੀ ਫੈਮਿਲੀ ਦੇ ਉੱਤੇ ਇੱਦਾਂ ਦੀ ਕੰਡੀਸ਼ਨ ਨਾ ਆਵੇ, ਪਰ ਜੇ ਆਉਂਦੀ ਹੈਗੀ ਤਾਂ ਉਹਨਾਂ ਨੂੰ ਗੋ ਫੰਡ ਮੀ ਤੇ ਨਾ ਜਾਣਾ ਪਵੇ। ਸੋ ਇਹ ਚੀਜ਼ ਕਰਕੇ ਅਸੀਂ ਹਮੇਸ਼ਾ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਦਾ ਕੋਂਬੀਨੇਸ਼ਨ ਦੇ ਵਿੱਚ ਪਲਾਨ ਵੀ ਦੱਸਦੇ ਹਾਂ ਕਿ ਐਗਜ਼ਾਮਪਲਸ ਵੀ ਦਿੰਦੇ ਹਾਂ ਕਿ ਬਹੁਤ ਛੋਟੀ ਜਿਹੀ ਅਮਾਊਂਟ ਦੇ ਵਿੱਚ ਤੁਸੀਂ ਕਵਰੇਜ ਲੈ ਸਕਦੇ ਹੁੰਦੇ ਹੋ। ਲੈਟਸ ਸੇ ਕਿ ਮੈਂ ਇੱਕ ਐਗਜ਼ਾਮਪਲ ਹੀ ਦੇ ਦਿੰਦੀ ਹਾਂ, ਕੋਈ ਜਿਵੇਂ ਕਿ ਹੁਣ ਇੱਥੇ ਜਿੰਨੇ ਵੀ ਕੋਈ ਇੰਟਰਨੈਸ਼ਨਲ ਸਟੂਡੈਂਟ ਆਏ ਨੇ, ਰਿਫਿਊਜੀ ਬੇਸ ਤੇ ਆ, ਵਰਕ ਪਰਮਿਟ ਤੇ ਆ, ਜਾਂ ਫਿਰ ਕੋਈ ਵੀ ਪਰਸਨ ਕਹਿੰਦਾ ਕਿ ਇਸ ਟਾਈਮ ਬਜਟ ਨਹੀਂ ਹੈਗਾ, ਅਸੀਂ ਪਰ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹਾਂ, ਜੇ ਇਸ ਟਾਈਮ ਤੇ 18 ਤੋਂ ਲੈ ਕੇ 28 ਦੇ ਏਜ ਗਰੁੱਪ ਦੇ ਵਿੱਚ ਨੇ ਜਾਂ 30 ਤੱਕ ਵੀ ਏਜ ਗਰੁੱਪ ਦੇ ਵਿੱਚ ਨੇ, ਨੋਨ ਸਮੋਕਰ ਹੈਗਾ ਪਰਸਨ, ਹੈਲਦੀ ਹੈ, 5 ਲੱਖ ਦੀ ਲਾਈਫ ਇੰਸ਼ੋਰੈਂਸ ਕਰਵਾਉਂਦੇ ਨੇ, 50,000 ਦੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਉਂਦੇ ਨੇ, ਜਸਟ $34 ਪਰ ਮੰਥ ਪੇ ਕਰਦੇ ਪਰਸਨ, $34 ਤਾਂ ਮਹੀਨੇ ਦੇ ਮੈਨੂੰ ਲੱਗਦਾ ਹਰਵੀਰ ਜੀ ਹਰੇਕ ਪਰਸਨ ਅਫੋਰਡ ਕਰ ਸਕਦਾ ਮੰਥਲੀ। ਐਂਡ ਹੁਣ ਇਸ ਕੇਸ ਦੇ ਵਿੱਚ ਇਹ ਹੈਗਾ ਕਿ ਰੱਬ ਨਾ ਕਰੇ ਡੈਥ ਹੁੰਦੀ ਹੈ ਤਾਂ ਵੀ ਫੈਮਿਲੀ ਪ੍ਰੋਟੈਕਟਿਡ ਹੈ 5 ਲੱਖ ਦੇ ਲਈ, ਚਾਹੇ ਫੈਮਿਲੀ ਇੱਥੇ ਹੈਗੀ ਹੈ ਜਾਂ ਬੈਕ ਹੋਮ ਕੰਟਰੀ ਦੇ ਵਿੱਚ ਹੈ, ਜਾਂ ਫਿਰ ਜੇ ਕੋਈ ਵੀ ਇੱਦਾਂ ਦੀ ਕ੍ਰਿਟੀਕਲ ਇਲਨੈਸ ਇੰਸ਼ੋਰ ਹੁੰਦੀ ਹੈ ਅਨਫੋਰਚੁਨੇਟਲੀ, ਤਾਂ ਉਹਨਾਂ ਨੂੰ 50,000 ਮਿਲ ਸਕਦੇ ਹੈ। ਈਵਨ ਕਿ ਜਿਹੜੇ ਕਿ ਇੱਥੇ ਦੇ ਬੋਰਨ ਬੱਚੇ ਹੈਗੇ ਆ ਉਹਨਾਂ ਦੇ ਵੀ ਪੇਰੈਂਟਸ ਜਿਹੜੇ ਇਸ ਟਾਈਮ ਤੇ ਕਈ ਮਨੀ ਬੈਕ ਪੋਲਿਸੀਜ ਵਿੱਚ ਨਹੀਂ ਜਾ ਸਕਦੇ, ਤਾਂ ਬੇਸਿਕ ਕਵਰੇਜ ਲੈ ਕੇ ਇੰਸ਼ੋਰੇਬਿਲਟੀ ਜ਼ਰੂਰ ਲੌਕ ਇਨ ਕੀਤੀ ਜਾ ਸਕਦੀ ਹੈ, ਤੇ ਇਹ ਪੋਲਿਸੀ ਨੂੰ ਵਿਦਆਊਟ ਐਨੀ ਮੈਡੀਕਲ ਕੁਐਸਚਨ ਕਦੇ ਵੀ ਅਸੀਂ ਪਰਮਾਨੈਂਟ ਪੋਲਿਸੀਜ ਦੇ ਵਿੱਚ, ਮਨੀ ਬੈਕ ਪੋਲਿਸੀ ਵਿੱਚ ਕਨਵਰਟ ਕਰ ਸਕਦੇ ਹਾਂ। ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਕੋਈ ਵੀ ਕੰਸਰਨ ਹੈਗਾ, ਜ਼ਰੂਰ ਕਾਲ ਕਰ ਸਕਦੇ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416 5091509 ਮੈਂ ਜ਼ਰੂਰ ਕਹੂੰਗੀ ਕਿ ਜੇ ਤੁਹਾਡੀ ਫੈਮਿਲੀ ਦੇ ਵਿੱਚ ਵੀ ਕੋਈ ਵੀ ਚਾਹੇ ਬੱਚੇ ਆਏ ਹੋਏ ਨੇ ਇੰਟਰਨੈਸ਼ਨਲ ਜਾਂ ਫਿਰ ਕੋਈ ਵੀ ਪਰਸਨ ਨਵਾਂ ਆਇਆ ਹੈਗਾ ਜਿਹੜੇ ਕਿ ਜਿਹਨਾਂ ਦੇ ਤੱਕ ਸਾਡਾ ਮੈਸੇਜ ਨਹੀਂ ਪਹੁੰਚਦਾ ਤਾਂ ਜ਼ਰੂਰ ਸਾਡਾ ਮੈਸੇਜ ਕਨਵੇ ਕਰੋ ਤਾਂ ਕਿ ਹਰੇਕ ਪਰਸਨ ਆਪਣੇ ਆਪ ਨੂੰ ਜ਼ਰੂਰ ਪ੍ਰੋਪਰਲੀ ਪ੍ਰੋਟੈਕਟ ਕਰੇ।
0: ਬਹੁਤ ਸ਼ੁਕਰੀਆ ਮੋਨਾ ਜੀ, ਲਾਈਨ ਨੂੰ ਇੱਦਾਂ ਹੀ ਹੋਲਡ ਰੱਖੋ, ਮੈਂ ਨਾ ਬੱਚਿਆਂ ਦੀ ਲਾਈਫ ਪਾਲਿਸੀ ਬਾਰੇ ਵੀ ਤੁਹਾਡੇ ਤੋਂ ਸਵਾਲ ਕਰਨਾ। ਸੋ ਦੋਸਤੋ, ਲਾਈਫ ਕ੍ਰਿਟੀਕਲ ਡਿਸੇਬਿਲਟੀ ਨਾਲ ਕੋਂਬੋ ਲੈਣਾ ਚਾਹੁੰਦੇ ਹੋ, ਕੋਈ ਗੱਲਬਾਤ ਕਰਨੀ ਹੈ ਤਾਂ ਮੋਨਾ ਜੀ ਦਾ ਨੰਬਰ 416-509-1509 416-509-1509 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਸਾਡੇ ਨਾਲ। ਅਗਲੀ ਕਾਲ ਸਟੂਡੀਓ ਦਾ ਨੰਬਰ ਆ, ਟੋਪਿਕ ਚੱਲ ਰਿਹਾ, ਇੱਕ ਤਾਂ ਉਹ ਬੀਬੀਆਂ ਦੀ ਸਟੇਟਮੈਂਟ ਬੜੀ ਘੁੰਮ ਰਹੀ ਆ ਫੇਸਬੁੱਕ 'ਤੇ, ਐਂਡ ਫਿਰ ਇੱਕ ਹੋਰ ਬੀਬੀਆਂ ਛਾਈਆਂ ਹੋਈਆਂ ਨੇ। ਸਟੂਡੀਓ ਨੰਬਰ 416-233-7378-1279 ਨੰਬਰ ਆ। ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਸਤਿ ਸ਼੍ਰੀ ਅਕਾਲ
0: ਜੀ।
4: ਅਸਲ ਦੇ ਵਿੱਚ ਨਾ ਜਿਹੜੀ ਹੁਣ ਪ੍ਰੋਬਲਮ ਹੋਈ ਹੈ ਇੱਥੇ, ਜ਼ਿਆਦਾ ਅਨਪ੍ਰੋਫੈਸ਼ਨਲ ਇਮੀਗ੍ਰੇਸ਼ਨ ਕਾਫੀ ਆ ਗਈ ਆ। ਪਹਿਲਾਂ ਲੋਕੀ ਅਨਪੜ੍ਹ ਵੀ ਆਉਂਦੇ ਸੀਗੇ, ਬਜ਼ੁਰਗ ਵੀ ਆਉਂਦੇ ਸੀਗੇ, ਪਰ ਜਦੋਂ ਆਉਂਦੇ ਸੀ ਨਾ, ਜਦੋਂ ਰਿਸ਼ਤੇਦਾਰ ਕੋਈ ਆਉਂਦੇ ਸੀ, ਰਿਸ਼ਤੇਦਾਰ ਨੂੰ ਦੱਸਦੇ ਹੁੰਦੇ ਸੀ ਬਈ ਇੱਥੇ ਰੂਲਸ ਐਂਡ ਰੈਗੂਲੇਸ਼ਨ, ਬਾਹਰ ਜਾਣਾ, ਗੰਦ ਨਹੀਂ ਪਾਉਣਾ, ਪੇਪਰ ਨਹੀਂ ਸੁੱਟਣਾ, ਪਾੜ ਕੇ ਜਾਂ ਐਂ ਨਹੀਂ ਕਰਨਾ, ਥੁੱਕਣਾ ਨਹੀਂ ਗਾ। ਜਿਹੜੇ ਹੁਣ ਆਏ ਨਾ, 10-11 ਦੇ ਸ਼ੁਰੂ ਹੋ ਗਏ, ਪਰ 14-15 ਜਿਹੜੇ ਆਏ ਨਾ ਸਟੂਡੈਂਟ, ਖਾਸ ਤੌਰ ਜਦੋਂ ਪਲੱਸ ਟੂ ਸ਼ੁਰੂ ਕਰਤਾ ਇਹਨਾਂ ਨੇ, ਪਲੱਸ 10ਵੀਂ ਵਾਲੇ ਵੀ ਆ ਜਾਓ, ਉਹ ਫਿਰ ਬੱਚੇ ਉਸ ਉਮਰ ਦੇ ਵਿੱਚ ਨਾ ਇੰਨੇ ਮੈਚਿਓਰ ਵੀ ਨਹੀਂ ਹੁੰਦੇ। ਉਦੋਂ ਬਾਅਦ ਇਹ ਗੰਦ ਪਾਉਣਾ 14-15 ਤੋਂ ਬਾਅਦ ਥੋੜ੍ਹਾ ਸ਼ੁਰੂ ਹੋਇਆ। ਇਹ ਜ਼ਰੂਰੀ ਨਹੀਂ ਵੀ ਇੰਡੀਆ ਤੋਂ ਅਨਪ੍ਰੋਫੈਸ਼ਨਲ ਆਏ ਆ, ਦੂਜੀਆਂ ਕੰਟਰੀਆਂ ਤੋਂ ਵੀ ਲੋਕੀ ਆਏ ਨੇ, ਉਹ ਸਾਰਿਆਂ ਦਾ ਹੀ ਆ ਇਹ ਨਾ ਮਿਲਿਆ ਜੁਲਿਆ ਇਹ ਹੋਇਆ ਵੀ ਜੇ ਥੋੜ੍ਹਾ ਇਮੀਗ੍ਰੇਸ਼ਨ ਪਹਿਲਾਂ ਜਿਹੜੀ ਇਮੀਗ੍ਰੇਸ਼ਨ ਹੁੰਦੀ ਨਾ ਸਿਲੈਕਟਡ।
0: ਤੁਸੀਂ ਕਹਿ ਰਹੇ ਹੋ ਕਿ ਇਹ ਹੁਣ ਜਿਹੜੀ ਇਮੀਗ੍ਰੇਸ਼ਨ ਆਈ ਆ ਉਹਦੇ ਵਿੱਚ ਕੁਛ ਨਾ ਕੁਛ ਕਤਾਹੀ ਹੋਈ ਆ।
4: ਬਿਲਕੁਲ ਬਿਲਕੁਲ ਹੋਈ ਆ।
0: ਥੈਂਕ ਯੂ ਸੋ ਮਚ, ਧੰਨਵਾਦ। ਤਾਂ ਕਰਕੇ ਪਲਾਜ਼ਿਆਂ ਦੇ ਵਿੱਚ ਜਿਹੜਾ ਤੁਸੀਂ ਦੇਖਿਆ ਕੋਈ ਨਵਾਂ ਪਲਾਜ਼ਾ ਬਣੇ, ਉਹ ਗੇੜੀ ਰੂਟ ਦਾ ਅੱਡਾ ਬਣ ਜਾਂਦਾ। ਸੋ ਇਦਵਾ ਚ ਪੁਲਿਸ ਦੀ, ਸਾਡੀ ਜਿਹੜੀ ਸਿਟੀ ਟੈਕਸਪੇਅਰ ਦੇ ਮਨੀ ਆ, ਜਿਹੜੇ ਆਪਾਂ ਚਾਹੁੰਦੇ ਹਾਂ ਕਿ ਪੁਲਿਸ ਅਪੀਲ ਨੂੰ ਜਾ ਰਹੀ ਆ ਤੇ ਉਹ ਸਾਡੀ ਸੜਕਾਂ ਤੇ ਸੇਫਟੀ, ਹੋਰ ਕ੍ਰਾਈਮ ਨੂੰ ਰੋਕਣ ਚ ਉਹ ਕਰੇ, ਉਹ ਸਿਰਫ ਗੇੜੀਆਂ ਰੋਕਣ ਨੂੰ ਹੀ ਲੱਗ ਜਾਂਦੀ ਆ। 416-233-7378 ਸਟੂਡੀਓ ਨੰਬਰ ਆ। ਇਸ ਵੀਕਐਂਡ ਤੇ ਸੁੱਖ ਬਾਈ ਕੋਲ ਜਾ ਕੇ ਆਉਣਾ ਗ੍ਰੈਂਡ ਹੋਮ ਫਰਨੀਚਰ ਤੇ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ।
5: ਬਹੁਤ ਸ਼ੁਕਰੀਆ, ਧੰਨਵਾਦ ਭਰੋਲ ਸਾਹਿਬ। ਬਿਲਕੁਲ ਪਰਿਵਾਰਾਂ ਨੇ ਜੇ ਫਰਨੀਚਰ ਦੀ ਬਾਈ ਕਰਨੀ ਹੈ ਤਾਂ ਜ਼ਰੂਰ ਇੱਕ ਚੱਕਰ ਲਾਓ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਤੁਸੀਂ ਬੈੱਡ ਸੈੱਟ ਦੇਖ ਰਹੇ ਹੋ, ਸੋਫਾ ਸੈੱਟ ਦੇਖ ਰਹੇ ਹੋ, ਡਾਇਨਿੰਗ ਟੇਬਲ ਦੇਖ ਰਹੇ ਹੋ, ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ ਤੇ ਇਸ ਵੀਕਐਂਡ ਤੱਕ ਤੁਸੀਂ ਆ ਕੇ ਡੀਲਰ ਨੂੰ ਰਾਖਵਾਂ ਕਰ ਸਕਦੇ ਹੋ, ਕਿਉਂਕਿ ਨੈਕਸਟ ਵੀਕ ਤੋਂ ਟੈਰਿਫ ਲੱਗਣ ਜਾ ਰਿਹਾ, 30% ਜਿਹੜੀਆਂ ਪ੍ਰਾਈਜ਼ਾਂ ਉੱਪਰ ਚੱਲ ਜਾਣਗੀਆਂ। ਸੋ ਇਸ ਵੀਕਐਂਡ ਤੱਕ ਆ ਕੇ ਤੁਸੀਂ ਆਪਣੀਆਂ ਡੀਲਰ ਨੂੰ ਰਾਖਵਾਂ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਨਾਲ ਦੀ ਨਾਲ ਜੇ ਤੁਸੀਂ ਕੁਈਨ ਸਾਈਜ਼ ਦਾ ਮੈਟਰਸ ਚਾਹੀਦਾ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ, ਸਿਰਫ 199 ਦਾ। ਜੀ ਹਾਂ, ਕੁਈਨ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ 199 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਫੁੱਲ ਸਾਹਿਬ।
0: ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ ਜੀ। ਤੇ ਜੇ ਮੈਂ ਕਹਿੰਦਾ ਜਾਂਦੇ ਹੋਏ ਟਰਾਈ ਕਰਿਓ, ਇੱਕ ਨਾ ਲਿੰਕ ਹੋਰ ਜ਼ਰੂਰ ਲਾ ਕੇ ਜਾਇਓ ਤਾਂ ਕਿ ਸਾਡੇ ਪਰਿਵਾਰਾਂ ਨੂੰ ਡੀਲਾਂ ਹੋਰ ਵੀ ਮਿਲ ਸਕਣ। ਸ਼ੁਕਰੀਆ ਜੀ, ਧੰਨਵਾਦ, ਥੈਂਕ ਯੂ ਜੀ। ਅਗਲੀ ਕਾਲ ਜਤਿੰਦਰ ਜੀ, ਸਤਿ ਸ਼੍ਰੀ ਅਕਾਲ।
6: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ
0: ਜੀ।
6: ਭਾਜੀ ਮੇਰਾ ਵੀ ਇਹੀ ਵਿਚਾਰ ਆ ਜੀ, ਮਤਲਬ ਕਿ ਪੁਰਾਣੇ ਡਿਸਟੈਂਸ ਕਹਿ ਕੇ ਗਏ ਆ। ਐਕਚੁਅਲ ਚ ਪ੍ਰੋਬਲਮ ਪਹਿਲਾਂ ਜਦੋਂ ਮਿਕਸ ਆਉਂਦੇ ਸੀ ਨਾ, ਇਮੀਗ੍ਰੇਟ ਆਉਂਦੇ ਸੀਗੇ, ਕੁਝ ਵਿਆਹ ਕਰਕੇ ਆਉਂਦੇ ਸੀ, ਕੁਝ ਉਦਾਂ ਪੁਆਇੰਟ ਸਿਸਟਮ ਤੇ ਆਉਂਦੇ ਸੀ ਫੈਮਿਲੀਆਂ ਦੇ ਨਾਲ, ਉਹ ਮੈਚਿਓਰ ਹੁੰਦੇ ਸੀਗੇ। ਪ੍ਰੋਬਲਮ ਇਹ ਆ ਗਈ ਜਦੋਂ ਪਲੱਸ ਟੂ ਕਰਕੇ ਬੱਚੇ ਆ ਗਏ, ਉਦੋਂ ਉਹਨਾਂ ਦੀ ਏਜ ਉਹ ਸੀਗੀ ਨੀ, ਤੇ ਉਧਰੋਂ ਪਿੱਛੋਂ ਵੀ ਪੇਰੈਂਟਸ ਬਹੁਤ ਪੈਨਿਕ ਹੋ ਗਏ, ਉਹਨਾਂ ਦੇ ਹੱਥੋਂ ਵੀ ਬੱਚੇ ਨਿਕਲ ਚੁੱਕੇ ਆ ਜੀ, ਕੁੜੀਆਂ ਮੁੰਡੇ ਨਿਕਲ ਚੁੱਕੇ ਉਹਨਾਂ ਦੇ ਹੱਥੋਂ।
0: ਉਹ ਵੀ ਜਨਰੇਸ਼ਨ ਹੀ, ਜਿਵੇਂ ਆਪਾਂ ਕਹਿੰਦੇ ਜੈਨਜੀ ਜਿਹੜੇ ਹੈਗੇ ਨੇ, ਉਹ ਜਨਰੇਸ਼ਨ ਹੀ ਇੱਦਾਂ ਦੀ ਆ ਵੀ ਉਹ ਹਾਂਜੀ
6: ਨਹੀਂ ਭਾਜੀ, ਏਜ ਹੁੰਦੀ ਆ ਨਾ ਜੀ, ਏਜ ਹੁੰਦੀ ਆ ਉਸ ਟਾਈਮ ਏਜ ਹੁੰਦੀ ਆ ਵੀ ਪੇਰੈਂਟਸ ਦੇ ਨਾਲ ਜਿਹੜਾ ਰਹਿ ਰਵੇ ਬੱਚਾ ਉਹੀ ਠੀਕ ਰਹਿੰਦਾ ਹੈਗਾ। ਉਹ ਏਜ ਹੀ ਜਦੋਂ ਉਹਨਾਂ ਨੂੰ ਫ੍ਰੀਡਮ ਇੱਕਦਮ ਮਿਲ ਗਈ ਤੇ ਪੈਸੇ ਆਉਣੇ ਸ਼ੁਰੂ ਹੋ ਗਏ। ਟਰੂਡੋ ਨੇ ਕਹਿ ਤਾ ਵੀ ਆ ਜਾਓ ਜੀ ਪੈਸੇ, ਮਤਲਬ ਕਿ ਚੱਕ ਲੋ ਹੋ ਗਈ ਹੈ ਨਾ ਜੀ, ਪੈਸੇ ਲੱਖਾਂ ਰੁਪਈਆਂ ਚ ਆ ਗਏ, ਤੇ ਉਸ ਤੋਂ ਬਾਅਦ ਫ੍ਰੀਡਮ ਬਹੁਤ ਜ਼ਿਆਦਾ ਹੋ ਗਈ ਤੇ ਉਹ ਪਾਗਲ ਹੋ ਗਏ ਭਾਜੀ। ਕੋਈ ਵੀ ਉਹਨਾਂ ਦੀ ਏਜ ਚ ਹੁੰਦਾ ਉਹ ਪਾਗਲ ਹੋ ਜਾਣਾ ਸੀਗਾ। ਤੇ ਬਟ
0: ਚਲੋ, ਉਹ ਆਪਾਂ ਹਮੇਸ਼ਾ ਕਹਿੰਦੇ ਕਿ ਸਾਰੇ ਇੱਕ ਰਸੇ ਨਹੀਂ ਆਪਾਂ ਕਰਦੇ, ਪਰ ਕੁਝ ਕੁ ਬੰਦੇ ਨੇ ਖਰਾਬੀ ਕਰਦੇ ਨੇ, ਐਂਡ ਇਕੱਲੇ ਨਵੇਂ ਨਹੀਂ ਜੀ, ਪੁਰਾਣੇ ਵੀ ਜਿਵੇਂ ਹੁਣ ਤੁਸੀਂ ਬੀਬੀ ਦੀ ਵੀਡੀਓ ਦੇਖੀ ਹੋਈ ਆ ਜਿਹੜੇ ਸਰੀ ਵੱਲ ਬੇਸਮੈਂਟ 'ਚ ਜਾ ਕੇ ਕੋਈ ਟੈਨੈਂਟ ਨੂੰ ਕੁੱਟਣ ਦੀ ਕੋਸ਼ਿਸ਼ ਕਰ ਰਹੀ ਆ, ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਆ, ਵਾਇਲੈਂਟ ਆ, ਹੈ ਨਾ, ਉਹ ਹੁੰਦੇ ਸਾਰਿਆਂ 'ਚ ਹੀ ਨੇ ਪਰ ਉਹ ਟਾਰਗੇਟ ਹੋ ਜਾਂਦੇ ਨੇ।
6: ਨਹੀਂ ਭਾਜੀ, ਆਪਣਾ ਜਿਹੜੀ ਪਲੱਸ ਟੂ ਕਰਕੇ ਆਇਆ ਨਾ ਜੀ, ਤੁਸੀਂ ਮੈਕਸੀਮਮ ਮਤਲਬ ਕਿ ਜ਼ਿਆਦਾ ਤੁਸੀਂ ਜੇ ਗਰਾਊਂਡ ਲੈਵਲ ਤੇ ਜਾ ਕੇ ਚੈੱਕ ਕਰੋਗੇ ਨਾ ਜੀ, ਬਹੁਤ ਕੰਮ ਖਰਾਬ ਆ ਭਾਜੀ। ਤੇ ਜਿਹੜੇ ਉਸ ਤੋਂ ਬਾਅਦ ਜਿਹੜੇ ਚੱਪਲਾਂ ਪਾ ਕੇ ਉਹਨਾਂ ਨੇ ਸਪਾਊਸ ਬੁਲਾ ਲਏ ਜਿਹੜੇ ਸੀਗੇ, ਆਪਾਂ ਮਤਲਬ ਕਿ
0: ਨਹੀਂ ਨਹੀਂ ਇਹ ਸਟੇਟਮੈਂਟ ਪਤਾ ਗੱਲ ਕੀ ਆ ਮੈਨੂੰ। ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ। ਪਰ ਗੱਲ ਤੁਹਾਡੀ ਜਿਹੜੀ, ਹਾਂ ਕੁਝ ਕੁ ਸਪਾਊਸ ਆਏ ਨੇ, ਕੁਝ ਕੁ ਜਿਹੜੇ ਨਵੇਂ ਬੰਦੇ ਆਏ ਨੇ ਜਿਨ੍ਹਾਂ ਦੀ ਏਜ ਘੱਟ ਆ, ਘੱਟ ਏਜ ਦੇ ਵਿੱਚ ਆ ਗਏ ਤੇ ਉਹਨਾਂ ਨੂੰ ਇੰਨਾ ਜ਼ਿਆਦਾ ਐਕਸਪੋਜ਼ਰ ਮਿਲ ਗਿਆ ਤੇ ਉਹਨਾਂ ਨੇ ਰੂਲਸ ਵੀ ਤੋੜੇ ਨੇ, ਉਹਨਾਂ ਨੇ ਗੇੜੀਆਂ ਦੇ ਅੱਡੇ ਵੀ ਬਣਾਏ ਨੇ, ਉਹਨਾਂ ਨੇ ਲੜਾਈਆਂ ਵੀ ਕੀਤੀਆਂ ਨੇ, ਤੇ ਉਹ ਚੀਜ਼ ਤੁਸੀਂ ਕਹਿ ਰਹੇ ਹੋ ਗਲਤ ਆ। ਸ਼ੁਕਰੀਆ ਜੀ, ਥੈਂਕ ਯੂ। ਥੈਂਕ ਯੂ ਜੀ, ਧੰਨਵਾਦ ਜੀ, ਧੰਨਵਾਦ। ਸਟੂਡੀਓ ਨੰਬਰ 416-233-7368 416-233-7368 'ਤੇ ਸਟੂਡੀਓ 'ਚ ਗੱਲਬਾਤ ਕੀਤੀ ਜਾ ਸਕਦੀ ਹੈ। ਕਿਉਂਕਿ ਨਾ ਬੀਬੀ ਦੀ ਸਟੇਟਮੈਂਟ ਇੰਨੀ ਘੁੰਮੀ ਇੰਨੀ ਘੁੰਮੀ, ਬਹੁਤੇ ਲੋਕਾਂ ਨੇ ਇਹ 'ਤੇ ਇਤਰਾਜ਼ ਕੀਤਾ, ਬਹੁਤੇ ਲੋਕਾਂ ਨੇ ਬੀਬੀ ਦੇ ਹੱਕ ਦੇ ਵਿੱਚ ਵੀ ਬੋਲਿਆ, ਪਰ ਬਹੁਤੇ ਲੋਕਾਂ ਦਾ ਕਹਿਣਾ ਸੀ ਕਿ ਰੇਸਿਜ਼ਮ ਕਮੈਂਟ ਆ ਇੱਦਾਂ ਦੇ ਨਹੀਂ ਹੋਣੇ ਚਾਹੀਦੇ ਐਂਡ। ਪਰ ਮੇਰਾ ਮੇਨ ਚੀਜ਼ ਆ ਕਿ ਹਾਂ, ਜੇ ਸਾਡੀ ਟੈਕਸਪੇਅਰ ਦੀ ਮਨੀ ਪੁਲਿਸ ਨੂੰ ਜਾਂਦੀ ਆ ਤੇ ਉਹ ਪੁਲਿਸ ਸਿਰਫ ਕੰਮ ਆ ਰਹੀ ਆ ਤਾਂ ਕਿ ਉਹ ਟ੍ਰਿਨਿਟੀ ਮਾਲ ਖੜੀ ਆ, ਵੈਸਟਵੁੱਡ ਖੜੀ ਆ, ਸ਼ੈਡਨ ਖੜੀ ਆ, ਬ੍ਰਹਮਲੀ ਸਿਟੀ ਸੈਂਟਰ ਖੜੀ ਆ, ਜਾਂ ਜਿਹੜੇ ਹੋਰ ਨਵੇਂ ਪਲਾਜ਼ੇ ਬਣਦੇ ਨੇ ਉੱਥੇ ਖੜੀ ਆ ਤਾਂ ਕਿ ਸਿਰਫ ਗੇੜੀਆਂ ਨੂੰ ਅਵਾਇਡ ਕੀਤਾ ਜਾ ਸਕੇ, ਉਹ ਬਹੁਤ ਗਲਤ ਆ। ਹੁਣ ਉਹਦੇ ਵਿੱਚ ਭੁੱਲਰ ਸਾਹਿਬ ਨੇ ਕੱਲ੍ਹ ਕਿਹਾ ਸੀ ਕਿ ਇੱਥੇ ਜੇ ਪੁਲਿਸ ਡੰਡਾ ਲੈ ਕੇ ਖੜੀ ਰਹੂ ਕਿ ਆਹ ਨਹੀਂ ਕਰਨਾ ਆਹ ਨਹੀਂ ਕਰਨਾ, ਫਿਰ ਉਹ ਸਿਵਿਕ ਸੈਂਸ, ਫਿਰ ਉਹ ਕਨੇਡਾ ਕਨੇਡਾ ਨਹੀਂ ਆ। 416-233-7368 ਸਟੂਡੀਓ ਨੰਬਰ ਆ, 416-233-7368। ਭੁੱਲਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ। ਡੰਡਾ ਲੈ ਕੇ ਖੜੇ ਰਹਾਂਗੇ ਤਾਂ ਉਹ ਫਿਰ ਕੈਨੇਡਾ ਕੈਨੇਡਾ ਨਹੀਂ ਆ, ਉਹ ਖੜਨਾ ਪੈਂਦਾ ਪੁਲਿਸ ਨੂੰ।
7: ਬਿਲਕੁਲ ਜੀ, ਉਹ ਅਨਫੋਰਚੁਨੇਟਲੀ ਐਕਚੁਅਲੀ ਜਿਵੇਂ ਪਹਿਲਾਂ ਸੱਜਣ ਕਹਿ ਗਏ ਕਿ ਜੇ ਨਵੇਂ ਬੱਚੇ ਹੈਗੇ ਇਹਨਾਂ ਨੂੰ ਉੱਥੋਂ ਆਏ ਆ ਉੱਥੇ, ਕਿਉਂਕਿ ਸਾਨੂੰ ਡੰਡੇ ਦੀ ਆਦਤ ਪਈ ਵੀ ਹੈਗੀ, ਪਰ ਇੱਥੇ ਆ ਕੇ ਥੋੜਾ ਚੇਂਜ ਕਰਨਾ ਪੈਂਦਾ। ਇੱਕ ਪਹਿਲਾਂ ਸੱਜਣ ਆਏ ਸੀ ਉਹਨਾਂ ਦੀ ਗੱਲ ਵੀ ਸਹੀ ਸੀ ਕਿ ਪਹਿਲਾਂ ਨਾ ਪਰਿਵਾਰ ਕੋਲ ਆਉਂਦੇ ਤੁਸੀਂ, ਪਰਿਵਾਰ 'ਚ ਆ ਕੇ ਪਰਿਵਾਰ ਤੋਂ ਚੀਜ਼ਾਂ ਸਿੱਖਦੇ ਸੀ। ਹੁਣ ਕੀ ਹੈ, ਬੱਚਿਆਂ ਦਾ ਫਾਲਟ ਨਹੀਂ ਇਹ 'ਚ, ਕਸੂਰ ਨਹੀਂ ਮੰਨਦਾ ਮੈਂ, ਕਿਉਂਕਿ ਉਹ ਬੱਚਿਆਂ ਕੋਲ ਹੀ ਆਉਂਦੇ ਆ। ਹੁਣ ਮੈਂ ਬਹੁਤ ਬੱਚਿਆਂ ਨਾਲ ਗੱਲ ਕਰਦਾ, ਉਹ ਕਹਿੰਦੇ ਭਾਜੀ ਅਸੀਂ ਜਿੱਥੇ ਆਏ ਸੀਗੇ ਉੱਥੇ ਪਹਿਲਾਂ 6 ਮੁੰਡੇ ਰਹਿੰਦੇ ਸੀਗੇ, ਹੁਣ 2 ਬੂ ਹੋ ਗਏ, 2 ਅਸੀਂ ਨਵੇਂ ਆ ਗਏ, ਫਿਰ ਹੌਲੀ ਮੂਹ ਹੁੰਦੇ, ਅਸੀਂ ਉਹੀ ਚੀਜ਼ ਸਿੱਖਦੇ ਗਏ। ਸਾਨੂੰ ਤਾਂ ਪਤਾ ਨਹੀਂ ਸੀ ਸ਼ੂ ਲਾ ਕੇ ਅੰਦਰ ਜਾਣਾ ਜਾਂ ਕਿਸੇ ਨੂੰ ਡੋਰ ਖੋਲਣਾ। ਬਾਕੀ ਜਿਹੜੀ ਸਭ ਤੋਂ ਵੱਡੀ ਗੱਲ ਸੀ, ਜਿਹੜੇ ਕਾਲਜ ਸੀ, ਇੱਥੇ ਕਾਲਜ ਨੂੰ ਚਾਹੀਦਾ ਸੀਗਾ ਕਿ ਜਦੋਂ ਕੋਈ ਬੱਚੇ ਆਉਂਦੇ ਸੀ ਤਾਂ ਪਹਿਲਾਂ ਉਹਨਾਂ ਦੀ ਇੱਕ ਕੋਈ ਕਲਾਸ ਹੋਣੀ ਚਾਹੀਦੀ ਜਿਹਦੇ 'ਚ ਉਹ ਸਾਰੇ ਵੈਲਿਊ ਦੱਸਦੇ, ਇੱਥੇ ਆਹ ਚੀਜ਼ਾਂ ਹੁੰਦੀਆਂ ਔਰ ਇੱਥੇ ਆਹ ਲਾ ਹੈ, ਜੇ ਇੱਕ ਵਾਰੀ ਚਾਰਜ ਹੋ ਗਏ ਉਹ ਸਾਰੀ ਉਮਰ ਵਾਸਤੇ ਸੁੱਟਦੇ ਰਹਿਣਾ ਹੈਗਾ, ਉਹ ਨਿਕਲਣਾ ਨੀਗਾ। ਬਹੁਤ ਸਾਰੇ ਬੱਚੇ ਨੂੰ ਮੈਂ ਜਾਣਦਾ ਜਿਹੜੇ ਗਲਤੀ ਨਾਲ ਚਾਰਜ ਹੋ ਗਏ, ਹੁਣ ਉਹ ਪਛਤਾਉਂਦੇ ਆ, ਹਾਲਾਂਕਿ ਕ੍ਰੈਡਿਟ ਬੈਡ ਕਰੀ ਬੈਠੇ, ਹਾਲਾਂਕਿ ਉਹਨਾਂ ਦਾ ਉਹਨਾਂ ਨੇ ਟੈਨਸ਼ਨ ਹੀ ਨਹੀਂ ਕੀਤਾ, ਉਹਨੂੰ ਪਤਾ ਹੀ ਨਹੀਂ ਸੀ
0: ਜੀ,
7: ਹਨਾ। ਮੈਂ ਹੁਣ ਬੱਚੇ ਨੂੰ ਕੋਈ ਦੱਸਿਆ, ਮੈਂ ਪੁੱਤ ਮੈਂ ਡੋਰ ਖੋਲਿਆ, ਉਹਨੇ ਕੁਛ ਨੀ ਬੋਲਿਆ, ਮੈਂ ਪੁੱਤ ਥੈਂਕ ਯੂ ਕਹੀਦਾ ਹੁੰਦਾ, ਕਹਿੰਦਾ ਮੈਨੂੰ ਤਾਂ ਕਹਿੰਦਾ ਦੱਸਿਆ ਨੀ, ਮੈਂ ਚੱਲ ਮੈਂ ਦੱਸ ਦਿੰਦਾ ਤੈਨੂੰ, ਹਨਾ। ਸੋ ਇਸ ਕਰਕੇ ਸਾਨੂੰ ਵੀ ਥੋੜ੍ਹਾ ਲੋੜ ਹੈ, ਜਿਹੜੀ ਬੀਬੀ ਦੀ ਗੱਲ ਕਰਦੇ ਤੁਸੀਂ ਵੀ ਉਹ ਬੀਬੀ ਲੜੀ ਜਾਂਦੀ ਆ, ਉਦਾਂ ਦੇ ਹੁਣ ਅੱਜ ਕੱਲ੍ਹ ਭੁੱਲਰ ਸਾਹਿਬ ਤੁਸੀਂ ਬਲੀਵ ਨੀ ਕਰਨਾ, ਲੋਕ ਡਿਪਰੈਸ਼ਨ 'ਚ ਬਹੁਤ ਹੋਏ ਪਏ ਜੀ, ਮੇਰੇ ਕੋਲ ਤਾਂ ਬਹੁਤ ਆਉਂਦੇ ਆ।
0: ਬਿਲਕੁਲ ਜੀ,
7: ਸਮਝ ਨਹੀਂ ਆਉਂਦੀ ਕਿਸ ਤਰ੍ਹਾਂ ਵੱਧ ਗਈਆਂ, ਡਿਪਰੈਸ਼ਨ ਹੋਇਆ ਪਿਆ ਉਹਨਾਂ ਨੂੰ,
0: ਸ਼ਾਇਦ ਇਕੱਲਾ ਇਕੱਲੇਪਣ ਰਹਿਣ ਕਾਰਨ ਸਾਂਝ ਘੱਟ ਆ, ਪਤਾ ਨੀ ਕੀ ਫਰਸਟ੍ਰੇਸ਼ਨ ਆ, ਤੇ ਇਹ ਗੱਲ ਹੈ। ਹਾਂ, ਉਹ ਇੱਕ ਤਰ੍ਹਾਂ ਦੀ ਉਹੀ ਲੱਗ ਰਹੀ ਸੀ ਕਿ ਫਰਸਟ੍ਰੇਟਡ ਤਾਂ ਹੈ, ਅਲਾਉਂਸ ਦੇ ਦੇਣ ਚਾਹੀਦੀ।
7: ਡਿਪੈਂਡ ਕਰ ਸਕਦਾ ਰਿਲੇਸ਼ਨ ਤੇ, ਜੇ ਤੁਹਾਡੀ ਰਿਲੇਸ਼ਨ ਠੀਕ ਹੈ ਉਹ ਵੀ ਕਲੀਨ ਕਰਕੇ ਰੱਖਦੇ ਆ ਤਾਂ ਤੁਸੀਂ ਦੇ ਸਕਦੇ ਹੋ। ਜੇ ਤੁਹਾਨੂੰ ਲੱਗਦਾ ਕਿ ਨਹੀਂ ਜੀ ਉਹ ਸਾਡੀ ਫੈਮਿਲੀ 'ਚ ਇੰਟਰਫੇਰੈਂਸ ਹੁੰਦੀ ਹੈ ਜਾਂ ਅਸੀਂ ਉਸ ਟਾਈਮ ਪਿੱਛੇ ਬੈਠੇ ਹਾਂ ਉਹਨਾਂ ਨੂੰ ਨਹੀਂ ਅਲਾਓ ਕਰ ਸਕਦੇ, ਹਨਾ, ਅਦਰਵਾਈਜ਼ ਇਹਦੀ ਕੋਈ ਖਾਸ ਗੱਲ ਨਹੀਂ ਹੁੰਦੀ। ਜੇ ਤੁਸੀਂ ਅਲਾਓ ਕਰ ਦਿੰਦੇ ਹੋ, ਅਲਾਓ ਕਰ ਦੇਣਾ ਚਾਹੀਦਾ, ਉਹ ਵੀ ਤਾਂ ਇਨਸਾਨ ਹੈਗੇ, ਸੋਥੋਂ ਰੈਂਟ ਕਰ ਰਹੇ ਹੈਗੇ, ਔਰ ਜਿੰਨੇ ਟੈਨੈਂਟਾਂ ਰਿਲੇਸ਼ਨ ਵਧੀਆ ਰਹਿਣਗੇ ਉਨੇ ਹੀ ਬੈਟਰ ਹੁੰਦੇ ਹੈ।
0: ਸਟੂਡੀਓ ਦਾ ਨੰਬਰ 416-233-7368। ਅਗਲੇ 10 ਮਿੰਟ ਹੋਰ ਸਾਡੇ ਤੁਸੀਂ ਕਾਲ ਕਰਨੀ ਹੋਵੇ ਤਾਂ ਜ਼ਰੂਰ 416-233-7368। ਪੁਲਿਸ ਸਾਹਿਬ ਮੌਰਗੇਜ ਬਾਰੇ ਗੱਲਬਾਤ ਕਰਾਂਗੇ, ਮੌਰਗੇਜ ਟਿਪਸ ਲਈ ਪਰਿਵਾਰ ਤੁਹਾਨੂੰ ਟਿਊਨਨ ਕਰਦੇ ਆ ਤੇ ਜਦੋਂ ਤੁਸੀਂ ਆਉਣੇ ਆਉਂਦੇ ਹੋ ਤੇ ਉਹ ਆਵਾਜ਼ ਵੀ ਉੱਚੀ ਕਰ ਲੈਂਦੇ ਆ, ਤੇ ਕਿ ਵੀ ਪੁਲਿਸ ਸਾਹਿਬ ਦੀ ਗੱਲ ਸੁਣੋ।
7: ਬਿਲਕੁਲ ਜੀ ਬਿਲਕੁਲ, ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਓਨੈਸਟ ਹੋ ਕੇ ਔਨਸ ਓਪੀਨੀਅਨ ਦਿੱਤੇ ਜਾਣ, ਭਾਵੇਂ ਕਿਸੇ ਨੂੰ ਮਾੜੇ ਲੱਗਣ, ਮੈਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ, ਪਰ ਜਿਹੜੀ ਸੱਚੀ ਗੱਲ ਹੈ ਉਹ ਹਮੇਸ਼ਾ ਕਰਨੀ ਚਾਹੀਦੀ ਹੈ। ਲੌਂਗ ਟਾਈਮ ਮੈਂ ਇੰਡਸਟਰੀ 'ਚ ਰਹਿਣਾ, ਮੈਂ ਕੋਈ ਇੱਕ ਦਿਨ 'ਚ ਗੇਮ ਤਾਂ ਖੇਡਣ ਹੀ ਆਇਆ ਸੀ, ਮੈਂ ਇੱਕ ਦਿਨ ਦੋ ਚਾਰ ਸਾਲ ਕਰਨਾ ਅਤੇ ਭਾਜਣਾ ਭਾਈ ਇੱਥੇ ਰਹਿਣਾ ਹੈਗਾ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਔਨਸ ਤੋਂ ਦੱਸੀ। ਦੂਜੇ ਨੰਬਰ 'ਤੇ ਇੱਕ ਤੁਸੀਂ ਹਰਵੀਰ ਹੋ ਦੇਖੀ ਹੋਈ ਚੀਜ਼ ਹੈ, ਜਿਹੜਾ ਪ੍ਰੋਗਰਾਮ ਸੁਣਦੇ ਆ ਨਾ ਬਹੁਤ ਇੰਟੈਲੀਜੈਂਟ ਬੰਦੇ ਹੁੰਦੇ ਆ
0: ਜੀ।
7: ਮੈਨੂੰ ਪ੍ਰੋਗਰਾਮ ਤੋਂ ਬਾਅਦ ਮੈਨੂੰ ਲੋਇਰ ਦੇ ਫੋਨ ਆਉਂਦੇ ਆ, ਮੈਨੂੰ ਡਾਕਟਰ ਦੇ ਫੋਨ ਆਉਂਦੇ ਆ, ਹਨਾ ਕਿ ਭਾਜੀ ਤੁਹਾਡੀ ਗੱਲਬਾਤ ਸੁਣੀ ਸੀ। ਮੈਨੂੰ ਉੱਥੋਂ ਲੱਗਦਾ ਯਾਰ ਇਹ ਬੰਦੇ ਹੀ ਪ੍ਰੋਗਰਾਮ ਸੁਣਦੇ ਆ, ਇੰਨੇ ਪੜ੍ਹੇ ਲਿਖੇ ਬੰਦੇ ਆ, ਬੰਦਾ ਹੁਣ ਤਾਂ ਯੂਨੀਵਰਸਿਟੀ ਵਿੱਚ ਟੋਰਾਂਟੋ ਯੂਨੀਵਰਸਿਟੀ ਪ੍ਰੋਫੈਸਰ ਹੈ। ਮੈਨੂੰ ਉਹਦੀ ਸੂਟ ਆਪਾਂ ਗੱਲ ਕਰਕੇ ਹਟੇ ਸੀ, ਮੈਨੂੰ ਉਹਦੀ ਕਾਲ ਆਈ, ਕਹਿੰਦਾ ਭੁੰਨੂ ਸਾਹਿਬ ਮੈਂ ਤੁਹਾਡੀ ਗੱਲਬਾਤ ਸੁਣੀ ਸੀ। ਮੈਂ ਕੀ ਕੰਮ ਕਰਦੇ ਹੋ ਗੱਲਬਾਤ ਸੁਣਿਆ, ਕਹਿੰਦਾ ਮੈਂ ਪ੍ਰੋਫੈਸਰ ਹਾਂ। ਹੁਣ ਉਹ ਜਿਹੇ ਬੰਦੇ ਪ੍ਰੋਗਰਾਮ ਸੁਣਦੇ, ਉੱਥੇ ਤੁਸੀਂ ਇੱਥੇ ਆ ਕੇ ਉਹ ਇੱਦਾਂ ਦੀ ਗਲਤ ਸ਼ਬਦ ਯੂਜ਼ ਕਰੋ ਜਾਂ ਕੋਈ ਬੇਵਕੂਫੀ ਵਾਲੀ ਗੱਲ ਕਰਦੇ ਹੋ ਜਾਂ ਕੋਈ ਮਿਸ ਇਨਫੋਰਮੇਸ਼ਨ ਦੇ ਜਾਓ, ਉਹ ਬੰਦੇ ਕਹਿੰਦੇ ਯਾਰ ਇਹਨੂੰ ਅਕਲ ਹੀ ਨਹੀਂ ਬੰਦੇ ਨੂੰ ਕੀ ਗੱਲਾਂ ਕਰ ਰਿਹਾ, ਕਿਉਂਕਿ ਉਹਨਾਂ ਨੂੰ ਵੀ ਸਾਰੀ ਚੀਜ਼ਾਂ ਪਤਾ ਇਹਨਾਂ ਦਾ, ਆਪਾਂ ਕਈ ਉਹਨਾਂ ਨੂੰ ਨਹੀਂ ਪਤਾ, ਉਹਨੂੰ ਸਾਰਾ ਪਤਾ ਹੈ। ਸੋ ਮੈਂ ਜੀ ਇੱਕੋ ਗੱਲ ਦੱਸਣੀ ਚਾਹੁੰਦਾ ਜੀ ਕਿ ਹੁਣ ਇਸ ਟਾਈਮ ਰੀਸੈਂਟਲੀ ਕੀ ਹੈ, ਬੈਂਕਾਂ ਨੇ ਥੋੜ੍ਹਾ ਚੇਂਜ ਕੀਤਾ ਕਿ ਜਦੋਂ ਤੁਸੀਂ ਘਰ ਲਿਆ ਸੀਗਾ ਅੱਜ ਤੋਂ 5 ਸਾਲ ਪਹਿਲਾਂ ਜਾਂ 6 ਸਾਲ ਪਹਿਲਾਂ, ਮੋਸਟਲੀ 5 ਸਾਲ ਦੀ ਟਰਮ ਹੁੰਦੀ ਹੈ ਸਾਡੀ, ਉਦੋਂ ਤੁਸੀਂ ਸ਼ੋਅ ਕੀਤਾ ਸੀ ਕਿ ਮੇਰੇ ਕੋਲ 20% ਡਾਊਨ ਪੇਮੈਂਟ ਹੈ, ਪਰ ਤੁਸੀਂ ਦਿੱਤੀ ਸੀ 10% ਹੀ, ਤੇ 10% ਸੈਕਿੰਡ ਮੋਰਗੇਜ ਲੈ ਲਈ ਸੀ ਕਿਸੇ ਤੋਂ, ਉਹ ਬੈਂਕ ਨੂੰ ਦੱਸਿਆ, ਬੈਂਕ ਨੂੰ 20% ਸ਼ੋਅ ਕਰਕੇ ਤੁਸੀਂ ਘਰ ਦੀ ਕਲੋਜ਼ਿੰਗ ਕਰਾ ਲਈ। ਹੁਣ ਜੇ ਬੈਂਕ ਨੂੰ ਪਤਾ ਲੱਗਣਾ ਕਿ ਤੁਸੀਂ ਉਹ ਬਾਅਦ ਚ ਇੱਕ ਮੋਰਗੇਜ ਲਈ ਸੀ 10% ਘਰ ਦੇ ਉੱਤੇ ਰਜਿਸਟਰਡ ਹੋਈ ਆ, ਤੁਹਾਡੀ ਮੋਰਗੇਜ ਡਿਕਲਾਈਨ ਕਰ ਸਕਦੇ ਆ ਸੋ ਰੀਨਿਊ ਕਰਨ ਤੋਂ। ਸੋ ਇਸ ਚੀਜ਼ ਦਾ ਬਹੁਤ ਧਿਆਨ ਰੱਖਿਓ। ਰੀਸੈਂਟਲੀ ਬਹੁਤ ਡੀਲਾਂ ਆ ਰਹੀਆਂ ਮੇਰੇ ਕੋਲੇ ਜਿਹਨਾਂ ਚ ਬੈਂਕ ਨੇ ਉਹਨੂੰ ਲੈਟਰ ਪਾ ਤੀ ਕਿ ਭਾਈ ਕਿਤੋਂ ਹੋਰ ਟਰਾਈ ਕਰੋ, ਤੁਹਾਡੀ ਮੋਰਗੇਜ ਨਿਕਲਦੀ ਕਿਉਂਕਿ ਤੁਸੀਂ 10% ਡਾਊਨ ਪਾਇਆ ਸੀ। ਹੁਣ ਪ੍ਰੋਬਲਮ ਕੀ ਹੋਗੀ ਇੱਥੇ ਜੀ, ਪ੍ਰੋਬਲਮ ਇਹ ਹੋਗੀ ਕਿ ਉਹਨਾਂ ਨੇ 10-11 ਲੱਖ ਦਾ ਘਰ ਲਿਆ ਸੀ, 10% ਡਾਊਨ ਪਾਤਾ, 10% ਸੈਕਿੰਡ ਮੋਰਗੇਜ ਲੈ ਲਈ, ਘਰ ਉਹ ਰਹਿ ਗਿਆ ਹੁਣ 8.5-9 ਦਾ
0: ਜੀ।
7: ਹੁਣ ਸਾਰੀ ਡਾਊਨ ਪੇਮੈਂਟ ਚਲੀ ਗਈ, ਸਾਰੀ ਵਿੱਚ ਜਿਹੜੀ ਸੈਕਿੰਡ ਮੋਰਗੇਜ ਉਹ ਵੀ ਚਲੀ ਗਈ, ਬੈਂਕ ਦੀ ਫਸਟ ਮੋਰਗੇਜ ਨਹੀਂ ਕਵਰ ਹੋ ਰਹੀ, ਜਿਹੜੀ ਫਸਟ ਮੋਰਗੇਜ ਬੈਂਕ ਦੀ ਮੋਰਗੇਜ 9 ਲੱਖ ਦੀ ਸੀ, ਕਦੀ ਉਹ ਵੀ ਨਹੀਂ ਕਵਰ ਹੋ ਰਹੀ। ਸੋ ਇਸ ਕਰਕੇ ਇਹ ਚੀਜ਼ ਦਾ ਧਿਆਨ ਰੱਖਿਓ, ਕਿ ਇਹ ਚੀਜ਼ ਆ ਰਹੀ ਹੈ। ਦੂਜੇ ਨੰਬਰ ਤੇ ਇੱਕ ਸਾਹਿਬ ਜਿਹੜੀ ਵੱਡੀ ਪ੍ਰੋਬਲਮ ਆ ਰਹੀ ਹੈ ਕਿ ਬਹੁਤ ਸਾਰੇ ਸੱਜਣ ਹੈਗੇ ਕਿ ਜੋ ਮੇਰੇ ਕੋਲ ਆਉਂਦੇ ਆ, ਮੈਂ ਸੱਚੀ ਗੱਲ ਦੱਸਦਾ ਹਾਂ, ਉਹ ਮੈਨੂੰ ਕਹਿੰਦੇ ਭਾਜੀ ਮੋਰਗੇਜ ਅਸੀਂ ਰੀਨਿਊ ਕਰਾਉਣੀ ਹੈਗੀ। ਮੈਂ ਕਿਹਾ ਜੀ ਦੱਸੋ ਆਪਾਂ ਕਦੋਂ ਲਿਆ ਸੀ ਘਰ, ਜਿਹੜੇ ਘਰਾਂ ਦੀਆਂ ਪ੍ਰਾਈਸਾਂ ਜੀ ਇਸ ਟਾਈਮ ਉਹ 16-17 ਵਾਲੀਆਂ ਆ ਗਈਆਂ, ਜੇ ਘਰ ਤੁਸੀਂ 16 ਲੱਖ ਦਾ ਲਿਆ ਸੀ ਤਾਂ ਉਹ ਤੁਹਾਡਾ ਘਰ ਇਸ ਟਾਈਮ 11 ਲੱਖ ਦਾ ਜਾਂ ਹੋ ਸਕਦਾ ਮਿਲੀਅਨ ਦਾ ਵੀ ਹੋਵੇ। ਸੋ ਉਹ ਮੇਰੇ ਕੋਲ ਆਉਂਦੇ ਆ ਜਦੋਂ ਕਹਿੰਦੇ ਭਾਜੀ ਕਰਾਉਣਾ, ਮੈਂ ਕਿਹਾ ਤੁਹਾਡਾ ਘਰ ਇੰਨੇ ਕੁ ਦਾ, ਉਹ ਕਹਿੰਦੇ ਨਹੀਂ ਜੀ ਸਾਡਾ ਘਰ ਤਾਂ 14-15 ਲੱਖ ਦਾ, ਉਹ ਕਿਤੇ ਹੋਰ ਚਲੇ ਜਾਂਦੇ ਆ, 2-3 ਮਹੀਨੇ ਉੱਥੇ ਲੱਗੇ ਰਹਿੰਦੇ ਆ, ਫੇਰ ਬਾਊਂਸ ਮੇਰੇ ਕੋਲ ਆਉਂਦੇ, ਉਦੋਂ ਟੂ ਲੇਟ ਹੋ ਜਾਂਦੇ ਆ, ਕਈ ਵਾਰੀ ਉਹਨਾਂ ਦੀ ਮੋਰਗੇਜ ਨਹੀਂ ਹੁੰਦੀ, ਉਧਰ ਫਿਰ ਸਟੱਕ ਹੋ ਜਾਂਦੇ ਹੈਗੇ। ਸੋ ਇੱਕ ਇਹ ਚੀਜ਼ ਹੋ ਗਈ, ਇੱਕ ਸਾਰ ਨੂੰ ਬੜੀ ਜਿਹੜੀ ਪ੍ਰੋਬਲਮ ਲੋਕਾਂ ਨੂੰ ਆ ਰਹੀ ਹੈ ਇਸ ਟਾਈਮ ਕਿ ਉਹ ਜਦੋਂ ਤੁਸੀਂ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਕੁਛ ਨਹੀਂ ਘਰ ਚੋਂ ਕੱਢਣਾ ਪਾਉਣਾ, ਸਿਰਫ ਮੋਰਗੇਜ ਰੀਨਿਊ ਕਰਾਉਣੀ ਹੈ, ਤੁਸੀਂ ਮੈਨੂੰ ਫੋਨ ਕਰ ਲਿਆ ਕਿ ਭਾਜੀ ਅਸੀਂ ਮੋਰਗੇਜ ਰੀਨਿਊ ਕਰਾਉਣੀ ਹੈ, ਕੀ ਬੈਟਰ ਰੇਟ ਦਵਾਓਗੇ। ਉਹਦੇ ਨਾਲ ਜੀ ਉੱਥੇ ਇੱਕ ਲਾਲਚੀ ਕਿਸਮ ਦੇ ਲੋਕ ਹੁੰਦੇ, ਤੁਹਾਨੂੰ ਕਹਿੰਦੇ ਆ ਜੀ ਅੱਜ ਤੁਹਾਨੂੰ ਬੈਟਰ ਰੇਟ ਦਵਾ ਦਾਂਗੇ, ਸੋਥੋਂ 5-7 ਹਜ਼ਾਰ ਡਾਲਰ ਵੀ ਲੈ ਲੈਂਦੇ ਆ, ਤੁਹਾਨੂੰ 2% ਜਾਂ 10% ਸਸਤੀ ਮੋਰਗੇਜ ਦਵਾ ਦਿੰਦੇ ਆ, ਤੁਹਾਨੂੰ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਸੋ ਬੈਸਟ ਹੈ ਜਿੱਥੇ ਤੁਹਾਡੀ ਮੋਰਗੇਜ ਚੱਲਦੀ ਹੈ ਉਹਨਾਂ ਨੇ ਨੈਗੋਸ਼ੀਏਟ ਕਰੋ, ਜੇ ਉਹ 10% ਦੂਜਿਆਂ ਨੂੰ ਮਹਿੰਗੀ ਵੀ ਦਿੰਦਾ ਤਾਂ ਵੀ ਤੁਹਾਨੂੰ ਬੈਨੀਫਿਟ ਹੈ, ਕਿਉਂਕਿ ਜੇ ਤੁਸੀਂ ਕਿਤੇ ਹੋਰ ਜਾਓਗੇ ਤਾਂ ਜੇ 9 ਲੱਖ ਦੀ ਮੋਰਗੇਜ ਹੈ ਤੇ ਉਹਨਾਂ ਨੇ 9,200 ਤੋਂ ਫੀਸ ਲੈ ਲੈਣੀ ਹੈ
0: ਜੀ,
7: ਪਰ ਜੇ ਤੁਹਾਨੂੰ 10% ਸਸਤੀ ਦਵਾਤੀ, ਤੁਸੀਂ 5 ਸਾਲ 9,000 ਤਾਂ ਬਚਾਉਣਾ ਨੀ, ਉਦੋਂ ਬਾਅਦ ਤਾਂ ਪੇ ਕਰ ਦਿਓਗੇ। ਸੋ ਬੈਸਟ ਇਹੀ ਹੈ ਕਿ ਉੱਥੇ ਹੀ ਰੱਖਿਆ ਕਰੋ ਮੋਰਗੇਜ। ਮੈਨੂੰ ਕਾਲ ਕਰਨੇ ਕਰ ਲਓ, ਮੈਂ ਜਿੰਨੇ ਵੀ ਸੱਜਣ ਸੁਣਦੇ ਆਪਣੇ ਬਹੁਤ, ਮੈਨੂੰ ਕੱਲ ਵੀ ਕਈ ਕਾਲ ਆਈਆਂ, ਮੈਂ ਉਹਨੂੰ ਇਹੀ ਗੱਲ ਕਹਿੰਦਾ, ਮੈਂ ਭਾਜੀ ਕੱਢਣਾ ਪਾਉਣੇ ਕੋਣੇ ਵਿੱਚੋਂ, ਕਹਿੰਦੇ ਕੱਢਣਾ ਕੁਛ ਨੀ, ਰੀਨਿਊ ਕਰਾਉਣੀ, ਮੈਂ ਉੱਥੋਂ ਹੀ ਕਰਾ ਲਓ, ਕਹਿੰਦੇ ਤੁਸੀਂ ਕਰਾ ਦਿਓ, ਮੈਂ ਕਰਾ ਦੂੰਗਾ, ਫਾਇਦਾ ਤੁਹਾਨੂੰ ਕਿਉਂ ਹੋਣਾ ਨੀ, ਮੈਨੂੰ ਤਾਂ ਫਾਇਦਾ ਹੋਜੂ, ਮੈਂ ਤਾਂ 4 ਪੈਸੇ ਬਣਾ ਲੂਗਾ, ਪਰ ਤੁਹਾਨੂੰ ਫਾਇਦਾ ਨੀ ਹੋਣਾ, ਤੁਸੀਂ ਬੈਟਰ ਉੱਥੇ ਹੀ ਕਰਾ ਲਓ ਮੈਨੂੰ। ਹਾਂ, ਮੈਂ ਤੁਹਾਨੂੰ ਰੇਟ ਦੱਸ ਦਿੰਦਾ ਕਿ ਉਹ ਬੈਂਕ ਦਾ ਆਹ ਬੈਸਟ ਰੇਟ ਆ, ਤੁਹਾਨੂੰ ਇਹ ਮਿਲ ਸਕਦਾ, ਉਹਨਾਂ ਨਾਲ ਬਹਿ ਕੇ ਥੋੜ੍ਹੀ ਨੈਗੋਸ਼ੀਏਟ ਕਰ ਲਓ। ਸੋ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ, ਅਦਰਵਾਈਜ਼ ਕੋਈ ਫਰਕ ਨਹੀਂ ਪੈਂਦਾ। ਬੈਂਕਾਂ ਬਹੁਤ ਲੀਨੀਅਟ ਹੈ, ਬੈਂਕਾਂ ਮੋਰਗੇਜ ਦੇ ਰਹੀਆਂ ਹੈਗੀਆਂ, ਫਸਟ ਟਾਈਮ ਬਹਿਰ ਵਾਸਤੇ ਬੈਂਕਾਂ ਬਹੁਤ ਬੈਨੀਫਿਟ ਦੇ ਰਹੀਆਂ, ਇਨਸੈਂਟਿਵ ਦੇ ਰਹੀਆਂ। ਸੋ ਜੇ ਤੁਸੀਂ ਫਸਟ ਟਾਈਮ ਬਹਿਰ ਹੋ ਜਾਂ ਘਰ ਚੇਂਜ ਕਰਨਾ ਚਾਹੁੰਦੇ ਹੋ, ਜੇ ਚੇਂਜ ਵੀ ਕਰਨਾ ਚਾਹੁੰਦੇ ਤਾਂ ਗੱਲ ਯਾਦ ਰੱਖੋ, ਕਈ ਵਾਰ ਰਿਐਲਟਰ ਵੀ ਲਾਲਚੀ ਹੋ ਜਾਂਦਾ, ਉਹ ਕਹਿੰਦਾ ਪਹਿਲਾਂ ਲੈ ਲਓ ਬਾਅਦ ਚ ਵੇਚਾਂਗੇ, ਨਹੀਂ ਆਹ ਜਿਹੜਾ ਟਾਈਮ ਹੈ ਜੀ ਪਹਿਲਾਂ ਘਰ ਸੈੱਲ ਕਰੋ ਆਪਦਾ, ਫਿਰ ਲੈ ਨਵਾਂ ਕਰ ਲਿਓ, ਕਦੇ ਵੀ ਭਾਈ ਝੱਕਰ ਚ ਨਾ ਪੈ ਜਾਵੇ ਮੇਰੇ ਕੋਲ ਆਉਂਦੇ ਆ ਸੱਜਣ ਕਿ ਭਾਜੀ ਹੁਣ ਘਰ ਅਸੀਂ ਸਭ ਲੈ ਲਿਆ, ਇਧਰ ਸੈੱਲ ਨਹੀਂ ਹੋ ਰਿਹਾ, ਇਸ ਟਾਈਮ ਸੈੱਲ ਬਹੁਤ ਔਖੇ ਹੋ ਰਿਹਾ, ਲੈਣਾ ਤਾਂ ਸੌਖਾ ਹੈ, ਲੈ ਤਾਂ ਮਰਜ਼ੀ ਲਿਓ, ਸੈੱਲ ਨਹੀਂ ਹੋ ਰਹੇ ਤਾਂ ਸੋ ਇਸ ਚੀਜ਼ ਦਾ ਧਿਆਨ ਰੱਖਿਓ।
0: ਬਹੁਤ ਸ਼ੁਕਰੀਆ ਭੁੱਲੋ ਸਾਹਿਬ, ਇਹੀ ਤੁਹਾਡੀਆਂ ਗੱਲਾਂ ਸਾਨੂੰ ਬਚਾ ਜਾਂਦੀਆਂ ਨੇ। ਸੋ ਦੋਸਤੋ, ਤੁਸੀਂ ਘਰ ਲੈਣ ਤੋਂ ਪਹਿਲਾਂ ਮੋਰਗੇਜ ਅਤੇ ਮੋਰਗੇਜ ਦੇ ਲਈ ਜੇ ਤੁਹਾਨੂੰ ਕੋਈ ਵੀ ਗਿੱਟੇ ਗੋਡੇ ਮੋਢੇ 'ਚ ਨੈਕ ਪੇਨ ਬੈਕ ਪੇਨ ਆ, ਮੁਫ਼ਤ ਇਲਾਜ ਕੀਤਾ ਜਾਊਗਾ ਡੰਡਾਸ ਐਂਡ ਵਿੰਸਰ ਚਰਚਲ 'ਤੇ। ਸਿਰਫ 4 ਤੋਂ 5 ਸਪੋਟ ਖਾਲੀ ਨੇ, ਤੁਸੀਂ ਕਾਲ ਕਰ ਲਓ 905-226-0043 905-226-0043 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਬੜਾ ਜਲਦੀ ਤੁਹਾਨੂੰ ਅੱਜ ਡਕਟ ਕਲੀਨਿੰਗ 'ਤੇ ਡੀਲ ਲੈ ਕੇ ਦੇਵਾਂਗੇ ਬੜੇ ਵਾਜਬ ਰੇਟਾਂ ਦੇ ਉੱਤੇ। ਅਤੇ ਪਰ ਮੋਨਾ ਜੀ ਨਾਲ ਪਹਿਲਾਂ ਗੱਲਬਾਤ ਕਰਦੇ ਹਾਂ। ਮੋਨਾ ਜੀ ਸਤਿ ਸ਼੍ਰੀ ਅਕਾਲ, ਵੈਲਕਮ ਅਗੇਨ। ਹਾਂ, ਬੱਚਿਆਂ ਦੀ ਲਾਈਫ ਜਿਹੜੀ ਪੋਲਿਸੀ ਬਾਰੇ ਗੱਲਬਾਤ ਕਰਨੀ ਸੀ, ਕਿਹੜੀ ਉਮਰ 'ਚ ਕਰੀਏ ਐਂਡ ਕਿਹੜੀ ਰਾਈਟ ਪੋਲਿਸੀ ਹੈ ਜੀ ਆਪਣੇ ਬੱਚਿਆਂ ਦੇ ਲਈ?
3: ਬਿਲਕੁਲ ਹਰਵੀਰ ਜੀ, ਜਦੋਂ ਬੱਚਿਆਂ ਦੀ ਲਾਈਫ ਇੰਸ਼ੋਰੈਂਸ ਦੀ ਗੱਲ ਹੁੰਦੀ ਹੈ ਤਾਂ ਡੈਫੀਨੇਟਲੀ 0 ਏਜ ਤੋਂ ਪੋਲਿਸੀਜ਼ ਸ਼ੁਰੂ ਹੋ ਜਾਂਦੀਆਂ ਨੇ। ਮਤਲਬ ਇਹ ਹੈ ਕਿ ਜਦੋਂ ਬੱਚੇ ਬੋਰਨ ਹੁੰਦੇ ਆ, ਮੋਸਟ ਆਫ ਦਾ ਫੈਮਿਲੀਜ਼ ਉਸ ਟਾਈਮ ਤੇ ਹੀ ਪਲਾਨ ਕਰ ਲੈਂਦੀਆਂ ਨੇ ਕਿ RESP ਦੇ ਨਾਲ ਨਾਲ ਲਾਈਫ ਇੰਸ਼ੋਰੈਂਸ ਵੀ ਕਰ ਦਿੱਤੀ ਜਾਵੇ, ਤਾਂ ਕਿ ਜੋ ਵੀ ਗਰੋਥ ਹੋਣੀ ਹੈਗੀ ਹੈ ਫਿਊਚਰ ਦੇ ਵਿੱਚ, ਨਾਟ ਓਨਲੀ ਕਿ ਲਾਈਫ ਇੰਸ਼ੋਰੈਂਸ ਦੀ ਪ੍ਰੋਟੈਕਸ਼ਨ, ਨਾਲ ਦੀ ਨਾਲ ਬੱਚਿਆਂ ਦੇ ਲਈ ਇੱਕ ਇਨਵੈਸਟਮੈਂਟ ਆਪਸ਼ਨ ਮਿਲ ਜਾਂਦੀ ਹੈਗੀ ਹੈ ਕਿ ਫਿਊਚਰ ਦੇ ਵਿੱਚ ਜੇ ਉਹ ਪੈਸੇ ਆਪਣੇ ਲਈ ਯੂਜ਼ ਕਰਨਾ ਚਾਹਾਂ ਤਾਂ ਡੈਫੀਨੇਟਲੀ ਉਸ ਟਾਈਮ ਤੇ ਉਹ ਫੁੱਲੀ ਸਰੈਂਡਰ ਕਰਕੇ ਜਾਂ ਪਾਰਸ਼ਲੀ ਯੂਜ਼ ਕਰ ਸਕਦੇ ਹੁੰਦੇ ਨੇ। ਇੱਕ ਐਗਜ਼ਾਮਪਲ ਵੀ ਦੇ ਦਿੰਦੀ ਹਾਂ ਕਿ ਅੱਜ ਦੀ ਡੇਟ ਦੇ ਵਿੱਚ ਜੇ ਕੋਈ ਲੈਟਸ ਸੇ 1 ਈਅਰ ਓਲਡ ਬੇਬੀ ਹੈਗਾ, ਉਹਦੇ ਲਈ ਜੇ $200 ਪਰ ਮੰਥ ਪੇਰੈਂਟਸ ਕੰਟਰੀਬਿਊਟ ਕਰਨ ਲਾਈਫ ਇੰਸ਼ੋਰੈਂਸ ਦੇ ਵਿੱਚ, ਬਾਏ ਦਾ ਟਾਈਮ ਬੱਚੇ ਦੀ, ਇੱਕ ਜੇ ਤੁਸੀਂ ਰਿਟਾਇਰਮੈਂਟ ਪਲੈਨਿੰਗ ਕਰਨਾ ਚਾਹੁੰਦੇ ਹੋ, ਬਾਏ ਦਾ ਟਾਈਮ ਬੱਚੇ ਨੇ ਜਦੋਂ 65-66 ਦੀ ਏਜ ਤੇ ਪਹੁੰਚਣਾ ਹੈ, $1 million ਦੀ ਉਹਨਾਂ ਦੇ ਕੋਲ ਕੈਸ਼ ਸਰੈਂਡਰ ਵੈਲਿਊ ਹੋਏਗੀ। ਜੇ ਪੂਰਾ ਦਾ ਪੂਰਾ 1 million ਕਢਾਉਣਾ ਚਾਹੁੰਦੇ ਆ, ਡੈਫੀਨੇਟਲੀ ਉਹ ਵੀ ਕਢਾ ਸਕਦੇ ਆ ਪੋਲਿਸੀ ਸਰੈਂਡਰ ਕਰਕੇ, ਪਰ ਜੇ ਪਾਰਸ਼ਲੀ ਯੂਜ਼ ਕਰਨਾ ਚਾਹਣ ਡੈਫੀਨੇਟਲੀ ਉਹਨੂੰ ਉਹ 90% ਵੀ ਕਢਾ ਕੇ ਬਾਕੀ ਦੀ ਕਵਰੇਜ ਨੈਕਸਟ ਜਨਰੇਸ਼ਨ ਲਈ ਛੱਡ ਸਕਦੇ ਨੇ। ਇਹੀ ਚੀਜ਼ ਜਿਹੜਾ $200 ਪੇ ਕਰ ਰਹੇ ਸੀ, ਜਦੋਂ ਬੱਚੇ ਨੇ 49 ਈਅਰ ਓਲਡ ਦੇ ਆਸ ਪਾਸ 45 ਜਾਂ 49 ਦੇ ਏਜ ਗਰੁੱਪ ਦੇ ਵਿੱਚ ਪਹੁੰਚਣਾ ਹੈ, ਤਾਂ ਉਸ ਟਾਈਮ ਤੇ 1 million ਦੀ ਕਵਰੇਜ ਹੋਏਗੀ ਬੱਚੇ ਦੇ ਕੋਲ। ਸੋ ਮਤਲਬ ਇਹ ਹੈਗਾ ਕਿ ਪ੍ਰੋਟੈਕਸ਼ਨ ਦੇ ਨਾਲ ਨਾਲ ਜੇ ਅਸੀਂ ਇਨਵੈਸਟਮੈਂਟ ਆਪਸ਼ਨ ਦੇਖਣਾ ਚਾਹੀਏ, ਓਬਵੀਅਸਲੀ ਮੈਂ ਜਸਟ ਸ਼ਾਰਟ ਦੇ ਵਿੱਚ ਏਅਰ ਦੇ ਟਾਈਮ ਘੱਟ ਹੋਣ ਕਰਕੇ 65-66 ਦੀ ਏਜ ਨੂੰ ਕੰਸੀਡਰ ਕਰ ਰਹੀ ਹਾਂ ਕਿ ਉੱਥੇ 1 million ਉਹਨਾਂ ਦੇ ਲਈ ਅਵੇਲੇਬਲ ਹੋਏਗਾ ਖੁਦ ਆਪਣੇ ਲਈ। ਪਰ ਜੇ ਅਰਲੀ ਏਜਿਸ ਦੇ ਵਿੱਚ, ਲੈਟਸ ਸੇ ਕਿ ਜੇ 50 ਦੀ ਏਜ ਦੇ ਵਿੱਚ, 45 ਦੀ ਏਜ ਦੇ ਵਿੱਚ ਬੱਚੇ ਨੇ ਆਪਣੇ ਲਈ ਮਨੀ ਯੂਜ਼ ਕਰਨਾ ਹੈਗਾ, ਡੈਫੀਨੇਟਲੀ $500,000 ਪਲੱਸ ਦੀ ਉਹਦੇ ਵਿੱਚ ਕੈਸ਼ ਸਰੈਂਡਰ ਵੈਲਿਊ ਹੋਏਗੀ ਉਸ ਟਾਈਮ ਤੇ। ਸੋ ਇਹੀ ਚੀਜ਼ ਹੈ ਕਿ ਹਰੇਕ ਜਗ੍ਹਾ ਤੇ ਗਰੋਥ ਹੋਣ ਲਈ ਟਾਈਮ ਚਾਹੀਦਾ ਹੁੰਦਾ ਹੈਗਾ। ਜਿੰਨੀ ਅਰਲੀ ਤੁਸੀਂ ਉਹਨਾਂ ਦੀ ਪੋਲਿਸੀਜ ਕਰਵਾਓਗੇ, ਉਨੀ ਹੀ ਜ਼ਿਆਦਾ ਗਰੋਥ ਮਿਲੇਗੀ। ਐਂਡ ਇਸ ਟਾਈਮ ਤੇ ਬਹੁਤ ਸਾਰੇ ਪੇਰੈਂਟਸ, ਗ੍ਰੈਂਡ ਪੇਰੈਂਟਸ ਇਸ ਤਰੀਕੇ ਦੇ ਨਾਲ ਸੋਚਦੇ ਆ ਕਿ ਐਟਲੀਸਟ ਜਿਹੜੇ ਚਾਈਲਡ ਟੈਕਸ ਬੈਨੀਫਿਟ ਬੱਚਿਆਂ ਦੇ ਆ ਰਹੇ ਹੈਗੇ ਆ, ਜੇ ਅਸੀਂ ਉਹੀ ਅਮਾਊਂਟ RESP ਤੇ ਉਹਨਾਂ ਦੀ ਲਾਈਫ ਇੰਸ਼ੋਰੈਂਸ ਦੇ ਵਿੱਚ ਕੰਟਰੀਬਿਊਟ ਕਰੀਏ, ਉਹਨਾਂ ਦੀ ਐਜੂਕੇਸ਼ਨ ਦੇ ਲਈ ਵੀ ਫੰਡਿੰਗ ਇਕੱਠੀ ਹੋ ਰਹੀ ਹੈ, ਨਾਲ ਦੀ ਨਾਲ ਲਾਈਫ ਇੰਸ਼ੋਰੈਂਸ ਦੇ ਵਿੱਚ ਵੀ ਗਰੋਥ ਹੋ ਰਹੀ ਹੈ। ਇੱਦਾਂ ਦੀ ਕੋਈ ਵੀ ਸਟ੍ਰੈਟੇਜੀ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ ਆਪਣੇ ਲਈ, ਬੱਚਿਆਂ ਦੇ ਲਈ ਜਾਂ ਗ੍ਰੈਂਡ ਕਿਡਸ ਦੇ ਲਈ, ਡੈਫੀਨੇਟਲੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ 416-509-1509, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110 ਇੰਦਰਮਟਨ। ਕੋਈ ਵੀ ਤੁਹਾਨੂੰ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ ਬਾਰੇ ਕੋਈ ਕੰਸਰਨ ਹੈਗਾ, ਪੋਲਿਸੀਜ਼ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਨੋ ਮੈਟਰ ਕਿਸੇ ਵੀ ਬੈਂਕ ਜਾਂ ਕਿਸੇ ਕੰਪਨੀ ਨਾਲ, ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰ ਰਹੇ ਸੀ, ਵਰਕਿੰਗ ਐਜ਼ ਅ ਬ੍ਰੋਕਰ ਪੂਰੀ ਸਰਵਿਸ ਤੁਹਾਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ। ਇਸੇ ਦੇ ਨਾਲ ਨਾਲ ਆਪਣੀਆਂ ਇਨਵੈਸਟਮੈਂਟਸ, ਕੋਈ ਵੀ RRSP, FHSA, TFSA, ਮੈਂ ਬਹੁਤ ਵਾਰ ਦੇਖਦੀ ਹਾਂ ਕਿ ਪਰਸਨ, ਕਾਫੀ ਵਾਰ ਆਪਾਂ ਕੰਟਰੀਬਿਊਸ਼ਨਸ ਕਰ ਰਹੇ ਹੁੰਦੇ ਹਾਂ, ਹਰੇਕ ਪਰਸਨ ਕਹਿ ਦਿੰਦਾ ਕਿ ਮੈਂ TFSA ਖੋਲਿਆ ਹੋਇਆ ਹੈਗਾ, ਬੈਂਕ ਦੇ ਵਿੱਚ ਹੈਗਾ, ਪਰ ਇਹ ਨਹੀਂ ਪਤਾ ਹੁੰਦਾ ਕਿ ਕਿੰਨੀ ਗਰੋਥ ਹੋ ਰਹੀ ਹੈ। ਐਂਡ ਕਾਫੀ ਵਾਰ ਹੁੰਦਾ ਕਿ ਗਰੋਥ ਬਿਲਕੁਲ ਨਾ ਦੇ ਬਰਾਬਰ ਹੋ ਰਹੀ ਹੁੰਦੀ, ਜਿਹੜੀ ਕਿ ਇਨਫਲੇਸ਼ਨ ਨੂੰ ਵੀ ਬੀਟ ਨਹੀਂ ਕਰਦੀ। ਸੋ ਮੇਕ ਸ਼ੋਰ ਕਰੋ ਜੇ ਤੁਸੀਂ ਕੋਈ ਸੇਵਿੰਗਸ ਟੂਲ ਯੂਜ਼ ਕਰ ਰਹੇ ਹੈਗੇ, ਉਹਦੇ ਵਿੱਚ ਪ੍ਰੋਪਰ ਗਰੋਥ ਜ਼ਰੂਰ ਹੋਵੇ ਤਾਂ ਕਿ ਤੁਸੀਂ ਉਸਦਾ ਬੈਨੀਫਿਟ ਲੈ ਸਕੋ। ਸੋ ਤੁਹਾਨੂੰ ਕੋਈ ਵੀ ਇੱਦਾਂ ਦੀ ਜਾਣਕਾਰੀ ਚਾਹੀਦੀ ਹੈ ਜਾਂ ਇਸ ਤਰੀਕੇ ਦੀਆਂ ਸਟੇਟਮੈਂਟਸ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਜਾਂ ਬੱਚਿਆਂ ਦੀ RESP ਜਾਂ ਸੁਪਰਵਾਈਜ਼ਰ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ ਬਾਰੇ ਜ਼ਰੂਰ ਕਾਲ ਕਰ ਸਕਦੇ ਜੀ ਮੋਨਾ ਮਹਿੰਗੀ 416-509-1509।
0: ਬਹੁਤ ਬਹੁਤ ਧੰਨਵਾਦ ਜੀ। 416-509-1509 ਮੋਨਾ ਜੀ ਦਾ ਨੰਬਰ ਆ, 416-509-1509। ਅੱਛਾ, ਡਕਟ ਕਲੀਨਿੰਗ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ, ਰਾਈਟ ਟਾਈਮ ਆ, ਰਾਈਟ ਬੰਦਾ ਸਾਡੇ ਕੋਲ ਆ ਚੁੱਕੇ ਨੇ। ਸਿਮਨ ਬਾਈ ਜੀ, ਸਤਿ ਸ੍ਰੀ ਅਕਾਲ ਜੀ, ਇਹਨੂੰ ਜੈ ਜੈਕਾਰ ਕਰਵਾ ਦਿਓ ਜੀ।
8: ਹਾਂਜੀ, ਸਤਿ ਸ੍ਰੀ ਅਕਾਲ ਜੀ, ਤੇ ਧੰਨਵਾਦ ਤੁਹਾਡਾ ਜੋੜਨ ਲਈ, ਤੇ ਉਮੀਦ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਆ ਵਧੀਆ ਰਹੇ, ਤੇ ਘਰ ਦੀਆਂ ਜਿਹੜੀਆਂ ਸਾਫ਼ ਸਫ਼ਾਈਆਂ ਨੇ ਆਪਾਂ ਕਰਨੀਆਂ ਨੇ, ਤੇ ਉਦੋਂ ਜਿਹੜਾ ਜ਼ਿਆਦਾ ਆਪਣਾ ਜ਼ਰੂਰੀ ਹੈ ਕਿ ਆਪਾਂ ਆਪਣੇ ਘਰ ਦੇ ਜਿਹੜੇ ਵੈਂਟ ਨੇ, ਡਕਟ ਸਿਸਟਮ ਆ, ਉਹ ਵੀ ਇੱਕ ਵਾਰੀ ਜ਼ਰੂਰ ਕਲੀਨ ਕਰਵਾ ਲਈਏ, ਕਿਉਂਕਿ ਜੀ ਇਸ ਵਾਰੀ ਜਿਹੜੀ ਆਪਣੀ ਵਿੰਟਰ ਹੈ ਨਾ, ਉਹ ਲੱਗਦਾ ਵੀ ਜਲਦੀ ਆਊਗੀ, ਤੇ ਆਪਣੀ ਹੀਟ ਜਿਹੜੀ ਆ ਉਹ ਜਲਦੀ ਆਉਣ ਹੋਣੀ ਆ, ਤੇ ਹੀਟ ਆਉਣ ਹੋਣ ਤੋਂ ਪਹਿਲਾਂ ਜੀ ਆਪਣੇ ਘਰ ਦੇ ਡਕਟ ਸਿਸਟਮ ਜਿਹੜੇ ਨੇ ਉਹ ਕਲੀਨ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਨੇ। ਤਾਂ ਕਿ ਤੁਹਾਨੂੰ ਅਲਰਜੀਆਂ ਨਾ ਹੋਣ ਤੇ ਪ੍ਰੋਬਲਮਸ ਨਾ ਹੋਣ। ਤੇ ਹੀਟ ਜਿਹੜੀ ਆ, ਜਦੋਂ ਆਪਣਾ ਫਿਲਟਰ ਵਾਰ ਵਾਰ ਬਲੌਕ ਹੁੰਦਾ ਤਾਂ ਹੀਟ ਜਿਹੜੀ ਆ ਪ੍ਰੋਪਰ ਕੰਮ ਨਹੀਂ ਕਰਦੀ ਤੇ ਫਰਨਸ ਜਿਹੜੀ ਆ ਓਵਰ ਹੀਟ ਹੋਣ ਕਰਕੇ ਕਈ ਵਾਰੀ ਟ੍ਰਿਪ ਹੋ ਜਾਂਦੀ ਆ। ਇਸ ਕਰਕੇ ਆਪਾਂ ਤੁਹਾਨੂੰ ਇਹੀ ਸੁਜੈਸਟ ਕਰਦੇ ਹਾਂ ਕਿ ਆਪਣਾ ਜਿਹੜਾ ਘਰ ਦਾ ਸਿਸਟਮ ਆ ਉਹ ਕਲੀਨ ਰੱਖੋ, ਤੇ ਨਾਲ ਹੀ ਨਾਲ ਜਿਹੜਾ ਡਰਾਇਰ ਵੈਂਟ ਹੈ ਕਿ ਆਪਾਂ ਹੁਣ ਅੱਗੇ ਹੈਵੀ ਜੈਕਟਾਂ ਹੋ ਗਈਆਂ, ਆਪਣੇ ਹੈਵੀ ਲੋਡ ਹੋ ਗਏ, ਉਹ ਆਪਾਂ ਡਰਾਈ ਕਰਨੇ ਹੁੰਦੇ ਨੇ, ਤਾਂ ਉਹਦੇ ਨਾਲ ਵੀ ਘਰ ਨੂੰ ਅੱਗ ਲੱਗਣ ਦਾ ਜਿਹੜਾ ਚਾਂਸ ਵੱਧ ਜਾਂਦਾ, ਕਿਉਂਕਿ ਕਈ ਵਾਰ ਆਪਣਾ ਵੈਂਟ ਬਲੌਕ ਹੁੰਦਾ।
0: ਡਕਟ ਕਲੀਨਿੰਗ ਸਾਲ ਚ ਕਿੰਨੀ ਵਾਰੀ ਕਰਵਾਉਣੀ ਚਾਹੀਦੀ?
8: ਦੇਖੋ, ਇਹ ਡਕਟ ਕਲੀਨਿੰਗ ਜਿਹੜੀ ਸਾਲ ਚ ਇੱਕ ਵਾਰ ਤਾਂ ਤੁਸੀਂ ਜ਼ਰੂਰ ਕਰਾਓ, ਤੇ ਜਿਹੜਾ ਡਰਾਇਰ ਵੈਂਟ ਆ ਉਹ ਆਪਾਂ ਇਹ ਕਹਿੰਦੇ ਹਾਂ ਕਿ 6 ਮਹੀਨੇ ਚ ਵੀ ਤੁਸੀਂ ਇੱਕ ਵਾਰ ਕਰਾਓਗੇ ਤਾਂ ਤੁਹਾਨੂੰ ਕੋਈ ਨੁਕਸਾਨ ਨਹੀਂ, ਉਹਦਾ ਫਾਇਦਾ ਹੀ ਹੋਣਾ।
0: ਪਰ ਜੇ ਆਪਾਂ ਘਰ ਨੂੰ ਲੰਮੇ ਟਾਈਮ ਤੋਂ ਡਕਟ ਕਲੀਨਿੰਗ ਨਹੀਂ ਕਰਾਏ ਤਾਂ ਬਿਮਾਰੀਆਂ ਵੀ ਨੇ ਤੇ ਘਰ ਨੂੰ ਫਾਇਰ ਦੇ ਚਾਂਸ ਵੀ ਵੱਧਦੇ ਨੇ। ਹਰ ਸਾਲ ਡਕਟ ਕਲੀਨਿੰਗ ਕਰਾਉਣੀ ਚਾਹੀਦੀ। ਤੇ ਬਜਟ ਕੀ ਆ ਜੀ ਰੇਡੀਓ ਚੜ੍ਹਦੀ ਕਲਾ ਦੇ ਲਈ, ਸਪੈਸ਼ਲ ਕੀ ਹੈ ਜੀ?
8: ਸਪੈਸ਼ਲ ਇਹ ਹੈ ਕਿ ਜੇ ਤੁਸੀਂ ਅੱਜ ਹੀ ਕਾਲ ਕਰਕੇ ਆਪਣੀ ਜਿਹੜੀ ਆ ਬੁਕਿੰਗ ਕਰਵਾਉਂਦੇ ਹੋ, ਤਾਂ ਜੀ ਆਪਾਂ ਤੁਹਾਨੂੰ ਜਿਹੜਾ ਫਲੈਟ $150 ਦੇ ਵਿੱਚ ਆਪਾਂ ਜਿਹੜੀ ਆ ਡਕ ਕਲੀਨਿੰਗ ਕਰਕੇ ਦੇਵਾਂਗੇ। ਫਲੈਟ $150
0: $150 ਦੇ ਵਿੱਚ,
8: $150 ਫਲੈਟ।
0: ਨੰਬਰ ਬੋਲ ਦਿਓ ਹੁਣੇ ਜੀ।
8: ਨੰਬਰ ਹੈਗਾ ਆਪਣਾ 905-330-8900, 905-330-9900, 905-330-8900, 905-330-8900।
0: ਬਹੁਤ ਬਹੁਤ ਧੰਨਵਾਦ ਜੀ। ਸੋ ਬ੍ਰੀਜ਼ ਡਕਟ ਕਲੀਨਿੰਗ ਦੋਸਤੋ, ਸਿਰਫ $150 ਦੇ ਵਿੱਚ ਘਰ ਦੀ ਡਕਟਾਂ ਕਲੀਨ ਕਰਵਾਓ। 905-330-9900, 905-330-8900। ਬਹੁਤ ਸ਼ੁਕਰੀਆ ਜੀ, ਧੰਨਵਾਦ। ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ ਹੈਪੀ ਫਰਾਈਡੇ ਵੰਸ ਅਗੇਨ, ਤੇ ਆਪਣੀਆਂ ਮੁਲਾਕਾਤਾਂ ਹੋਣਗੀਆਂ ਮੰਡੇ। ਸੁਣਦੇ ਰਹੋ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ, ਮੰਡੇ ਟੂ ਫਰਾਈਡੇ 7-8 AM 530 ਲੜੀ ਨਾਲ ਜੁੜ ਰਹੇ ਹੋ। ਧੰਨਵਾਦ, ਥੈਂਕ ਯੂ ਵੈਰੀ ਮੱਚ।
9: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
10: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
11: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
10: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
11: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
10: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
11: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
10: ਪ੍ਰੋਗਰਾਮ ਪੰਜਾਬੀ ਲਹਿਰਾਂ
11: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ, ਪੰਜਾਬੀਅਤ ਦੀ ਸੇਵਾ ਵਿੱਚ।
12: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਜ਼ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com।
13: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
14: Wow, Mom! Dad is in a jolly good mood today. What is the reason?
15: This is the effects of famous masala chai by Navigator's Cafe.
14: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
16: Navigator's Cafe, located at northwest corner of Queen Street East and Airport Road in Brampton. They are conveniently open 24/7.
17: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
12: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਟੈਕ ਸਪਿਰਿਟ। ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ, ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313। ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water ਟੈਕਸੀ ਦੀ ਡਾਕ ਲੋਕੇਟਡ ਹੈ 1 Queens Quay East ਤੇ, ਯੰਗ ਅਤੇ Queens Quay East ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T.Water ਟੈਕਸੀ 647-377

ਵਾਹ ਪ੍ਰੋਗਰਾਮ ਹੈ ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਦਰਨ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ ਕਿਵੇਂ ਹੋ ਕੀ ਹਾਲ ਚਾਲ ਨੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ ਸਵੇਰ ਦੇ ਵਿੱਚ ਵੈਲਕਮ ਪਿਆਰ ਸਤਿਕਾਰ ਹੈਪੀ ਫਰਾਈਡੇ ਵਾਹ ਬਈ ਵਾਹ ਕਿਆ ਬਾਤਾਂ ਨੇ ਯਾਰ ਫਰਾਈਡੇ ਦੀ ਬਹੁਤ ਹੀ ਪਿਆਰੀ ਸਵੇਰ ਤੇ ਸਵੇਰ ਦੇ ਵਿੱਚ ਹੋਰ ਪਿਆਰ ਦੇ ਨਾਲ ਅਸੀਂ ਤੁਹਾਡੇ ਨਾਲ ਜੁੜ ਚੁੱਕੇ ਹਾਂ ਐਂਡ ਵੀਕਐਂਡ ਹੈ ਆਉਂਦਾ ਮਸਾਂ ਇਹ ਵੀਕ ਥੋੜ੍ਹੇ ਸ਼ੋਰਟ ਸੀ ਬਟ ਫਿਰ ਵੀ ਕਿਉਂਕਿ ਪਹਿਲਾ ਹਫ਼ਤਾ ਸੀਗਾ ਸਾਰਿਆਂ ਦੇ ਨਵੇਂ ਸਕੈਡਿਊਲ ਦਾ ਸੋ ਯੂਜ਼ ਟੂ ਹੁਣ ਨੂੰ ਹਫ਼ਤਾ ਦਸ ਦਿਨ ਲੱਗ ਜਾਂਦੇ ਆ ਸੋ ਹੋਪਫੁਲੀ ਇਸ ਵੀਕਐਂਡ ਤੋਂ ਬਾਅਦ ਸਾਰੇ ਬੈਕ ਟੂ ਨੋਰਮਲ ਐਂਡ ਹੁਣ ਵੀਕਐਂਡ ਵੀ ਥੋੜ੍ਹੇ ਜਿਹੇ ਮੈਨੂੰ ਲੱਗਦਾ ਕਿ ਉਨੇ ਬਿਜ਼ੀ ਨਹੀਂ ਹੈ ਕਿਉਂਕਿ ਯਾਰ ਸਮਰ ਦੇ ਵਿੱਚ ਤਾਂ ਹਰ ਹੀ ਹਫ਼ਤੇ ਕੋਈ ਨਾ ਕੋਈ ਫੰਕਸ਼ਨ

0: ਸੱਚੀ ਯਾਰ ਥੱਕ ਗਏ ਸੀ ਕਿ ਬਹੁਤ ਹੋ ਗਿਆ ਹੁਣ ਯਾਰ, ਥੋੜ੍ਹੀ ਜਿਹੀ ਰੈਸਟ ਵੀ ਕਰ ਲਈ ਹੈ, ਨਹੀਂ ਤਾਂ ਬਰਥਡੇ ਪਾਰਟੀਜ਼, ਵੈਕੇਸ਼ਨਸ, ਵਿਆਹ ਸ਼ਾਦੀਆਂ, ਇਹ ਚੀਜ਼ਾਂ ਮੁੱਕਦੀਆਂ ਨਹੀਂ ਸੀ। ਸੋ ਹੁਣ ਥੋੜ੍ਹੇ ਆ ਇੱਕ ਰਿਲੈਕਸੇਸ਼ਨ ਮਿਲੀ ਹੈ ਅਤੇ ਇਹ ਦੇਖਦੇ ਹਾਂ ਕੀ ਬਣਦਾ। ਪ੍ਰੋਗਰਾਮ ਪੰਜਾਬੀ ਵਾਲਾ ਨੰਬਰ ਹੈ ਆਪਣਾ 905-673-3375-6733-3337 ਆਪਣਾ ਨੰਬਰ ਹੈ, 905-673-3337। ਅੱਜ ਦਿਨ 'ਚ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ ਐਂਡ ਤੁਸੀਂ ਆਲਵੇਜ਼ ਵੱਧ ਚੜ੍ਹ ਕੇ ਆਪਣੇ ਡਿਸਕਸ਼ਨਸ ਦੇ ਵਿੱਚ ਸ਼ਾਮਿਲ ਹੁੰਦੇ ਹੋ ਐਂਡ ਫੋਰ ਦੈਟ ਥੈਂਕ ਯੂ ਸਾਰਿਆਂ ਦਾ। ਅਤੇ ਸਟੂਡੀਓ ਦਾ ਨੰਬਰ ਤੁਹਾਨੂੰ ਆਲਵੇਜ਼ ਯਾਦ ਹੀ ਹੈ। ਕੱਲ੍ਹ NFL ਦਾ ਮੈਚ ਹੋਇਆ ਮੈਲਬਰਨ ਆਸਟ੍ਰੇਲੀਆ, ਮੈਲਬਰਨ ਦੇ ਕ੍ਰਿਕਟ ਸਟੇਡੀਅਮ 'ਚ। ਯਾਰ ਕਿੰਨੀ ਕਮਾਲ ਦੀ ਗੱਲ ਹੈ ਕਿ ਇੱਕ ਕ੍ਰਿਕਟ ਸਟੇਡੀਅਮ ਨੂੰ ਸਿਰਫ ਇੱਕ ਦਿਨ ਲਈ ਟ੍ਰਾਂਸਫੋਰਮ ਕੀਤਾ ਗਿਆ ਟੂ ਅ NFL ਫੁੱਟਬਾਲ ਸਟੇਡੀਅਮ। ਸਪੋਰਟਸ ਦੀ ਗੱਲ ਇਹ ਹੈ ਕਿ ਸਪੋਰਟਸ ਇੰਟਰਨੈਸ਼ਨਲ ਨੇ, ਸਪੋਰਟਸ ਦੇ ਵਿੱਚ ਨਾ ਕੋਈ ਜਾਤ ਪਾਤ, ਨਾ ਕੋਈ ਸਪੋਰਟਸ ਦੇ ਵਿੱਚ ਧਰਮ ਦੇਖਿਆ ਜਾਂਦਾ, ਨਾ ਕੋਈ ਸਪੋਰਟਸ ਦੇ ਵਿੱਚ ਇੱਦਾਂ ਦੀ ਕਹਿ ਲਓ ਕਿ ਕੋਈ ਜ਼ਿਆਦਾਤਰ ਕਲਚਰਲ ਚੀਜ਼ ਹੈ। ਸਪੋਰਟਸ ਬਣੇ ਨੇ ਤਾਂ ਬਣੇ ਨੇ ਸਾਰਿਆਂ ਲਈ। ਮੈਂ ਵੀ ਖੇਡਦਾ, ਤੁਸੀਂ ਵੀ ਖੇਡਦੇ ਹੋ, ਹੋਰ ਕੈਨੇਡੀਅਨ, ਅਮੈਰੀਕਨ, ਆਸਟ੍ਰੇਲੀਅਨ ਲੋਕ ਵੀ ਖੇਡਦੇ ਨੇ, ਬਟ ਇਹ ਹੈ ਕਿ ਕਿਤਨਾ ਕਿਤੇ ਕੁਝ ਕੰਟਰੀਜ਼ ਦੇ ਮੇਨ ਕੋਰ ਸਪੋਰਟਸ ਹੁੰਦੇ ਆ। ਹੁਣ ਅਮੈਰੀਕਨ ਫੁੱਟਬਾਲ ਦੀ ਜੇ ਮੈਂ ਗੱਲ ਕਰਾਂ, ਆਫਕੋਰਸ ਜ਼ਿਆਦਾਤਰ ਉਸਨੂੰ ਅਮੈਰੀਕਾ ਦੇ ਵਿੱਚ ਦੇਖਿਆ ਜਾਂਦਾ, ਬਟ ਇਹਨਾਂ ਦੀ ਕੋਸ਼ਿਸ਼ ਹੈ ਯਾਰ ਕਿ ਦੁਨੀਆ ਭਰ ਦੇ ਵਿੱਚ ਅਸੀਂ ਦਿਖਾਈਏ। ਹੁਣ ਪਿਛਲੇ ਸਾਲ ਯੂਰਪ ਦੇ ਵਿੱਚ ਮੈਚ ਹੋਇਆ ਸੀਗਾ, ਹੁਣ ਆਸਟ੍ਰੇਲੀਆ 'ਚ ਹੋਇਆ ਐਂਡ ਆਪਣੇ ਵੀ ਹੁਣ ਕੰਟਰੀਜ਼ ਦੇ ਵਿੱਚ ਕਿਵੇਂ ਕ੍ਰਿਕਟ ਸਟੇਡੀਅਮ ਬਣ ਗਏ, ਕਿਉਂਕਿ ਚਲੋ ਖੈਰ ਆਪਣੀ ਪਾਪੂਲੇਸ਼ਨ ਬਹੁਤ ਹੈ, ਬਟ ਜਸਟ ਇਹ ਮੈਂ ਕਹਿ ਰਿਹਾ ਕਿ ਹੁਣ ਬਾਸਕਿਟਬਾਲ ਪਲੇਅਰ ਜਪਾਨ ਬਹੁਤ ਜਾਂਦੇ ਆ, ਇੰਡੀਆ ਬਹੁਤ ਜਾਂਦੇ ਆ, ਉੱਥੇ ਬੜੇ ਫੈਨ ਨੇ। ਸੋ ਬੱਚਿਆਂ ਨੂੰ ਸਪੋਰਟਸ ਵਿੱਚ ਪਾਇਆ ਕਰੋ ਯਾਰ, ਐਂਡ ਸਪੋਰਟਸ ਇਜ਼ ਅ ਵੈਰੀ ਬਿਗ ਬਿਜ਼ਨਸ ਹੈ, ਬਟ ਬੈਨੀਫਿਸ਼ਲ ਚੀਜ਼ ਹੈ ਆਪਣੇ ਸਿਰਫ ਬੱਚਿਆਂ ਲਈ ਨਹੀਂ, ਬਜ਼ੁਰਗਾਂ ਲਈ ਵੀ। ਸ਼ੌਂਕ ਇੱਕ ਹੋਣਾ ਸਪੋਰਟਸ ਦਾ ਬੜੀ ਜ਼ਰੂਰੀ ਚੀਜ਼ ਹੈ। ਸੋ ਇੱਕ ਮੈਂ ਮੈਸੇਜ ਦੇ ਦੇਵਾਂ ਫਿਰ ਯਾਰ, ਅੱਜ ਇੱਕ ਬੜਾ ਖਾਸ ਦਿਨ ਹੈ, ਉਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦੇਵਾਂਗੇ। ਪਹਿਲਾਂ ਯਾਦ ਰੱਖੋ ਤੁਸੀਂ ਕੁਆਲਿਟੀ ਕਾਰ ਰਿਪੇਅਰ ਨੂੰ, ਗੱਡੀ ਦਾ ਕੋਈ ਵੀ ਕੰਮ ਹੋਣ ਵਾਲਾ, ਊਬਰ ਲਿਫਟ ਦੀ ਸੇਫਟੀ ਹੈ, ਤੁਹਾਡੇ ਇੰਜਨ ਟ੍ਰਾਂਸਮਿਸ਼ਨ ਦੀ ਕੋਈ ਪ੍ਰੋਬਲਮ ਹੈ, ਗੱਡੀ ਦਾ ਓਇਲ ਚੇਂਜ, ਨਵੀਆਂ ਬੈਟਰੀਆਂ, ਸਸਪੈਂਸ਼ਨ, ਟਾਈਮਿੰਗ ਬੈਲਟ, ਕੋਈ ਵੀ ਗੱਡੀ ਦਾ ਪੰਗਾ ਪੈ ਗਿਆ, ਗੱਡੀ ਲੈ ਜਾਓ 171 ਰਦਰਫੋਰਡ ਰੋਡ ਸਾਊਥ, ਕੁਆਲਿਟੀ ਕਾਰ ਰਿਪੇਅਰ 905-460-1111 905-460-1111 ਕੁਆਲਿਟੀ ਕਾਰ ਰਿਪੇਅਰ, ਅਤੇ ਤੁਸੀਂ ਜ਼ਰੂਰ ਵਿਜ਼ਿਟ ਕਰੋ। ਇੱਕ ਉਸਦੇ ਨਾਲ ਨਾਲ ਜਾਣਕਾਰੀ ਦੇ ਦਈਏ ਕਿ ਅੱਜ ਅਸੀਂ ਸ਼ਾਮ ਨੂੰ 6 ਵਜੇ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਸਬਜ਼ੀ ਮਾਰਕੀਟ ਰੈਸਟੋਰੈਂਟ, 1650 ਵਿਲੀਅਮਸ ਪਾਰਕਵੇ, ਵਿਲੀਅਮਸ ਅਤੇ ਕੋਰਬਰਮ ਦਾ ਕੋਰਨਰ ਹੈ। ਅੱਜ ਪਾਓ ਭਾਜੀ 1 ਕਿਲੋ 1 ਫਰੀ, ਗੰਨੇ ਦਾ ਰਸ 1 ਕਿਲੋ 1 ਫਰੀ, ਜਲੇਬੀ 1 ਪਾਉਂਡ ਨਾਲ 1 ਪਾਉਂਡ ਫਰੀ। ਜਿਹੜੇ 6 ਵਜੇ ਸ਼ਾਮ ਨੂੰ ਸਾਡੇ ਹੁੰਦੇ ਆ, ਪਹਿਲੇ 5 ਕਸਟਮਰ ਹੋਣਗੇ, ਪਹਿਲੇ 5 ਲਈ 1 ਪਾਉਂਡ ਮੱਛੀ ਫਰੀ, ਅਗਲੇ 5 ਲਈ 1 ਪਾਉਂਡ ਜਲੇਬੀ ਫਰੀ, ਅਗਲੇ 5 ਲਈ 1 ਬਿਰਿਆਨੀ ਫਰੀ। ਸੋ ਪਹਿਲੇ 15 6 ਤੋਂ ਬਾਅਦ ਹੋਣਾ, ਪਰ 1650 ਵਿਲੀਅਮਸ ਪਾਰਕਵੇ, ਵਿਲੀਅਮਸ ਐਂਡ ਟੋਰਬਰਮ ਦੇ ਬਿਲਕੁਲ ਕੋਰਨਰ 'ਤੇ। ਸੋ ਅੱਜ 9/11 ਬਹੁਤ ਹੀ ਵੱਡਾ ਯਾਰ ਜੋ ਅਟੈਕ ਹੋਇਆ ਇਨ ਨਿਊਯਾਰਕ, ਅੱਜ ਯਾਰ 25 ਸਾਲ ਹੋ ਗਏ ਉਸਨੂੰ, ਬੱਲੇ ਬੱਲੇ ਬੱਲੇ। September 11, 2001 ਮੈਨੂੰ ਯਾਦ ਹੈ, ਮੈਂ ਨਾ ਉਦੋਂ ਐਲੀਮੈਂਟਰੀ ਸਕੂਲ 'ਚ ਸੀਗੇ ਅਤੇ ਘਰ ਆਉਂਦੇ ਹੁੰਦੇ ਸੀ ਲੰਚ ਲਈ, ਘਰ ਆਏ, ਟੀ ਵੀ ਲਾਇਆ, ਹਜੇ ਵੀ ਯਾਦ ਹੈ ਯਾਰ ਕਿ ਨਿਊਜ਼ ਦੇ ਉੱਤੇ ਚੱਲ ਰਿਹਾ ਸੀ ਕਿ ਇੱਕ ਟੈਰਰਿਸਟ ਅਟੈਕ ਹੋਇਆ ਅਤੇ ਪਲੇਨ ਜਾ ਕੇ ਟਵਿਨ ਟਾਵਰਸ ਦੇ ਵਿੱਚ ਵੱਜਿਆ। ਬਹੁਤ ਹੈਰਾਨੀ, ਤੁਸੀਂ ਦੇਖੋ ਹੁਣ 25 ਸਾਲ ਹੋ ਗਏ, ਬੜਾ ਲੰਬਾ ਸਮਾਂ। 4 ਪੈਸੰਜਰ ਪਲੇਨ ਹਾਈਜੈਕ ਕੀਤੇ ਗਏ, ਉਹਨਾਂ ਵਿੱਚੋਂ ਦੋ ਪਲੇਨ ਹੈ ਜਿਹੜੇ ਵਰਲਡ ਟ੍ਰੇਡ ਸੈਂਟਰ ਟਵਿਨ ਟਾਵਰਸ ਨਿਊਯਾਰਕ 'ਚ ਵੱਜੇ, ਇੱਕ ਪੈਂਟਾਗਨ ਵਰਜੀਨੀਆ 'ਚ, ਯੂਨਾਈਟਿਡ ਫਲਾਈਟ 93 ਪੈਨਸਲਵੇਨੀਆ ਦੇ ਵਿੱਚ ਕ੍ਰੈਸ਼ ਹੋਈ। ਪੈਸੰਜਰਸ ਅਤੇ ਕਰੂ ਨੇ ਹਾਈਜੈਕਰਸ ਦੇ ਨਾਲ ਲੜਿਆ। ਅਟੈਕਸ ਦੇ ਵਿੱਚ 2977 ਵਿਕਟਮ ਮਾਰੇ ਗਏ ਅਤੇ ਸਪਤੰਬਰ 11 ਨੂੰ ਉਹਨਾਂ ਨੂੰ ਯਾਦ ਕੀਤਾ ਜਾਂਦਾ। ਸੋ ਇਟਸ 25th ਐਨੀਵਰਸਰੀ ਇਸ ਅਟੈਕ ਦੀ, ਅਤੇ ਯਾਦ ਕਰ ਰਹੇ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੇ ਇਫੈਕਟ ਹੋਈ ਹੈ। ਸੋ 5 ਸੈਕਿੰਡ ਉਹਨਾਂ ਲਈ ਇੱਕ ਮੂਮੈਂਟ ਆਫ ਸਾਇਲੈਂਟ ਵੀ ਆਪਾਂ ਜ਼ਰੂਰ ਸਾਇਲੈਂਸ ਰੱਖੀਏ। ਸੋ ਇੱਦਾਂ ਦੀ ਚੀਜ਼ ਕਿਸੇ ਨਾਲ ਨਾ ਹੋਵੇ ਯਾਰ, ਕਿਸੇ ਦੇ ਪਰਿਵਾਰ ਨੂੰ ਨਾ ਫੇਸ ਕਰਨੀ ਪਵੇ। ਐਂਡ ਰਿਮੈਂਬਰਿੰਗ ਦੋਸ ਫਰੋਮ 9/11। ਸੋ ਪ੍ਰੋਗਰਾਮ ਪੰਜਾਬੀ ਦਾ ਨੰਬਰ ਹੈ ਆਪਣਾ 9056733337, ਅਤੇ ਸਾਡੇ ਨਾਲ ਸੌਰਭ ਰਤਨ ਜੀ ਵੀ ਜੁੜ ਚੁੱਕੇ ਨੇ। ਸੌਰਭ ਜੀ, ਗੁੱਡ ਮਾਰਨਿੰਗ ਸਰ, ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ। ਔਰ ਨਵੀ, ਅੱਜ ਮੈਂ ਥੋੜ੍ਹੀ ਜਿਹੀ ਅਵੇਕਨਿੰਗ ਕਾਲ ਦੇਵਾਂਗਾ, ਕਿਉਂਕਿ ਜ਼ਰੂਰੀ ਹੈ ਕਦੇ ਕਦੇ, ਜਿਵੇਂ ਤੁਸੀਂ ਕਹਿੰਦੇ ਹੋ ਕਿ ਨੰਬਰਸ ਡਿਸਕਸ ਹੋਣੇ ਚਾਹੀਦੇ ਆ। ਲੋਟ ਆਫ ਪੀਪਲ ਆਰ ਨੋਟ ਪੇਇੰਗ ਅਟੈਨਸ਼ਨ ਵੈਨ ਇਟ ਕਮਸ ਟੂ ਅੰਡਰਸਟੈਂਡਿੰਗ ਦ ਟੈਕਸਿਸ ਐਂਡ ਇਨਫਲੇਸ਼ਨ, ਕਿ ਉਹਨਾਂ ਦੀ ਰੀਅਲ ਰੇਟ ਆਫ ਰਿਟਰਨ ਤੇ ਕੀ ਇੰਪੈਕਟ ਪਾ ਰਿਹਾ। ਫੋਰ ਐਗਜ਼ਾਮਪਲ, ਜਿਸ ਕੋਲ $1,00,000 ਹੈਗਾ ਤੇ ਉਹਨਾਂ ਨੇ ਆਪਣਾ 3% GIC ਤੇ ਪੈਸਾ ਲਾਤਾ ਹੈ, ਤੇ ਉਹਨਾਂ ਦੀ 30% ਦੀ ਟੈਕਸ ਬਰੈਕਟ ਹੈ, 3% ਦੇ ਕਲੀਪ ਇਨਫਲੇਸ਼ਨ ਚੱਲ ਰਿਹਾ ਹੈਗਾ, ਐਕਚੁਅਲ ਦੇ ਵਿੱਚ ਉਹ 5 ਸਾਲਾਂ ਦੇ ਵਿੱਚ ਮੋਰ ਦੈਨ $5,000 ਲੂਜ਼ ਕਰ ਜਾਣਗੇ। ਭਾਵ ਕਿ ਉਹਨਾਂ ਦੀ ਪਰਚੇਜ਼ਿੰਗ ਪਾਵਰ ਜਿਹੜੀ ਹੈਗੀ ਹੈ, $1,00,000 ਜਿਹੜਾ ਉਹਨਾਂ ਨੇ ਅੱਜ ਇੰਸਟੀਟਿਊਸ਼ਨ ਨੂੰ ਦੇ ਦਿੱਤਾ ਕਿਸੇ ਵੀ, ਉਹਨਾਂ ਦੇ ਨੈੱਟ ਹੱਥ ਦੇ ਵਿੱਚ 95,000, ਉਸ ਪੈਸੇ ਨਾਲ 5 ਸਾਲ ਬਾਅਦ ਉਹ 95,000 ਤੋਂ ਵੱਧ ਦੀ ਪਰਚੇਜ਼ ਨਹੀਂ ਕਰ ਪਾਣਗੇ। ਸੋ ਇਜ਼ ਇਟ ਸਮਥਿੰਗ ਵੀ ਨੀਡ ਟੂ ਡੂ ਦੈਟ? ਸੈਕਿੰਡਲੀ, ਜਿਹੜੇ ਲੋਕ ਰੀਅਲ ਰੇਟ ਆਫ ਰਿਟਰਨ ਦਾ ਫਾਰਮੂਲਾ ਵੀ ਨਹੀਂ ਸਮਝਦੇ, ਫੋਰ ਐਗਜ਼ਾਮਪਲ ਕਿ ਤੁਹਾਡੀ 14% ਦੀ ਟੈਕਸ ਸੋਰੀ ਉਹ ਹੈ ਰਿਟਰਨ ਹੈ, ਔਰ ਤੁਸੀਂ 3% ਇਨਫਲੇਸ਼ਨ ਹੈ, 32% ਦੀ ਤੁਹਾਡੀ ਟੈਕਸ ਬਰੈਕਟ ਹੈ, ਤੇ ਤੁਹਾਡੀ ਰੀਅਲ ਰੇਟ ਆਫ ਰਿਟਰਨ ਕੀ ਹੈਗੀ ਹੈ? ਰੀਅਲ ਰੇਟ ਆਫ ਰਿਟਰਨ ਤੁਹਾਡੀ 6.52% ਹੈਗੀ ਹੈ। ਸੋ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਕਿੰਨੀ ਰਿਟਰਨ, ਕਾਰਨ ਕੀ ਹੈ ਕਿ ਜੇ ਤੁਸੀਂ ਹਰ ਸਾਲ ਟੈਕਸ ਦੇ ਰਹੇ ਹੋ ਆਪਣੀ ਇਨਵੈਸਟਮੈਂਟ ਦੇ ਉੱਪਰ, ਤੇ ਤੁਹਾਡੀ ਇਨਵੈਸਟਮੈਂਟ ਰਿਟਰਨ ਦੇ ਵਿੱਚ ਖੋਰਾ ਲੱਗ ਰਿਹਾ, ਮੀਨਸ ਇਟ ਇਜ਼ ਡਿਪਲੀਟਿੰਗ ਬਾਏ ਦਾ ਅਮਾਊਂਟ ਆਫ ਟੈਕਸ ਇਜ਼ ਬੀਇੰਗ ਪੇਡ। ਸੋ ਇਸ ਕਰਕੇ ਤੁਹਾਡਾ ਜਿਹੜਾ ਓਰਿਜਿਨਲ ਅਮਾਊਂਟ ਹੈ ਉਹ ਐਟ ਦ ਐਂਡ ਆਫ ਦ ਈਅਰ ਔਰ ਨੈਕਸਟ ਈਅਰ ਦੇ ਵਿੱਚ ਜਿਹੜਾ ਅਮਾਊਂਟ ਬਣਦਾ ਪਿਆ ਹੈਗਾ ਉਹਦੀ ਕੈਲਕੂਲੇਸ਼ਨ ਤੁਸੀਂ ਦੇਖਣੀ ਹੈ। ਇਹਦੀ ਬਨਿਸਬਤ ਅਗਰ ਤੁਸੀਂ ਟੈਕਸ ਡਿਫਰਡ ਗਰੋਥ ਲੈ ਰਹੇ ਹੋ, ਭਾਵ ਕਿ ਤੁਸੀਂ 5 ਸਾਲ ਅਕਮੂਲੇਟ ਕੀਤਾ ਲੇਕਿਨ ਇਹੀ ਪੈਸਾ ਤੁਸੀਂ ਜਿਹੜਾ ਹੈਗਾ ਟੈਕਸ ਐਂਡ ਆਫ ਦਾ ਡੇ ਜਾ ਕੇ ਦਿੱਤਾ, ਐਂਡ ਦੈਟ ਟੂ ਇਨ ਦ ਫਾਰਮ ਆਫ ਕੈਪੀਟਲ ਗੇਨ ਟੈਕਸ, ਤੇ ਤੁਹਾਡੀ ਰਿਟਰਨ ਜਿਹੜੀ ਹੈਗੀ ਹੈ ਸਬਸਟੈਂਸ਼ੀਅਲੀ ਹਾਈ ਹੋ ਜਾਏਗੀ ਐਜ਼ ਅਪੋਜ਼ ਟੂ ਡਿਵੀਡੈਂਡ ਔਰ ਇੰਟਰਸਟ ਇਨਕਮ। ਸੋ ਬਹੁਤੇ ਲੋਕਾਂ ਨੂੰ ਇਹ ਵੀ ਗੱਲਾਂ ਨਹੀਂ ਪਤਾ ਜਾਂ ਉਹ ਧਿਆਨ ਨਹੀਂ ਦੇ ਪਾ ਰਹੇ ਹੈਗੇ ਕਿ ਸਾਡੀ ਐਕਚੁਅਲ ਦੇ ਵਿੱਚ ਪੈਸਾ ਕਿੰਨਾ ਵੱਧ ਰਿਹਾ ਹੈ, ਜਾਂ ਜਦੋਂ ਘੱਟ ਵੱਧਦਾ ਹੈ ਤੇ ਉਹਨਾਂ ਨੂੰ ਬੜੀ ਦੁੱਖ ਹੁੰਦਾ ਜਾਂ ਨਮੋਸ਼ੀ ਹੁੰਦੀ ਹੈ ਕਿ ਵੀ ਆਰ ਨੋਟ ਏਬਲ ਟੂ ਅਚੀਵ ਵਟ ਵੀ ਆਰ ਸਪੋਜ਼ ਟੂ ਅਚੀਵ। ਸੋ ਇਸ ਕਰਕੇ ਟੂ ਆਲ ਦੋਜ਼ ਪੀਪਲ ਹੂ ਆਰ ਲਿਸਨਿੰਗ ਟੂ ਦਾ ਪ੍ਰੋਗਰਾਮ, ਪੇ ਅਟੈਂਸ਼ਨ ਟੂ ਯੋਰ ਇਨਵੈਸਟਮੈਂਟਸ, ਕਿ ਤੁਹਾਡਾ ਨੈੱਟ ਕੀ ਬਣ ਰਿਹਾ, ਕੀ ਹੱਥ 'ਚ ਆ ਰਿਹਾ, ਕੀ ਟੈਕਸ ਬਰੈਕਟ ਹੈ, ਤੁਹਾਡੇ ਕੋਲ ਟੈਕਸ ਡਿਫਰਲ ਓਪਰਚੁਨਿਟੀਜ਼ ਕੀ ਹੈ, ਟੈਕਸ ਸੇਵਿੰਗ ਓਪਰਚੁਨਿਟੀਜ਼ ਕੀ ਹੈ। ਜੇ ਇਹਦੀ ਪਲੈਨਿੰਗ ਤੁਸੀਂ ਨਹੀਂ ਕੀਤੀ ਤੇ ਤੁਸੀਂ ਅਚੀਵ ਤਾਂ ਫਿਰ ਵੀ ਕੁਛ ਨਾ ਕੁਛ ਕਰ ਲਓਗੇ, ਲੇਕਿਨ ਉਹ ਅਚੀਵਮੈਂਟ ਤੁਹਾਡੇ ਓਬਜੈਕਟਿਵ ਦੇ ਅਕੋਰਡਿੰਗਲੀ ਨਹੀਂ ਹੋਏਗੀ ਔਰ ਨਹੀਂ ਹੋਏਗੀ। ਸੋ ਪਲੀਜ਼ ਗੈਟ ਅਪ, ਲੁੱਕ ਐਟ ਯੋਰ ਫਾਈਨੈਂਸਿਸ, ਐਂਡ ਇਫ ਯੂ ਨੀਡ ਗੁੱਡ ਐਡਵਾਈਸ ਫੀਲ ਫਰੀ ਟੂ ਗਿਵ ਮੀ ਅ ਕਾਲ 416-833-8533 416-833-8533 ਜੀ ਨਵੀਂ
0: ਨੰਬਰ ਇੱਕ ਕੁਇਕ ਹੈ 416-833-8533 ਜ਼ਰੂਰ ਤੁਸੀਂ ਸੌਰਭ ਜੀ ਨੂੰ ਮਿਲੋ ਐਂਡ ਸਾਰੇ ਆਪਣੇ ਫਾਈਨੈਂਸ਼ੀਅਲ ਪਿਕਚਰ ਨੂੰ ਇੱਕ ਤਾਂ ਔਰਗਨਾਈਜ਼ ਕਰੋ ਤੇ ਸਮਝੋ 416-833-8533। ਸੌਰਭ ਜੀ ਬਹੁਤ ਸ਼ੁਕਰੀਆ, ਥੈਂਕ ਯੂ।
1: ਥੈਂਕ ਯੂ
0: ਜੀ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ। ਬੱਚੇ ਸਕੂਲਾਂ ਨੂੰ ਜਾ ਰਹੇ ਆ, ਆਈ ਹੋਪ ਕਿ ਉਹਨਾਂ ਦਾ ਪਹਿਲਾ ਵੀਕ ਵਧੀਆ ਰਿਹਾ ਯਾਰ, ਉਹਨਾਂ ਨੂੰ ਵੀ ਐਕਸਾਈਟਮੈਂਟ ਹੋਊਗੀ ਕਿ ਵੀਕਐਂਡ ਹੈ ਤੇ ਵੀਕਐਂਡ ਨੂੰ ਆਪਾਂ ਖੂਬ ਇੰਜੋਏ ਕਰੀਏ। ਸੋ ਹੈਵ ਅ ਗੁੱਡ ਲਾਸਟ ਫਸਟ ਵੀਕ ਦਾ ਦਿਨ ਐਂਡ ਅੱਜ ਦੇ ਇਸ ਵਧੀਆ ਯਾਰ ਫਰਾਈਡੇ ਦੀ ਇੱਕ ਸਵੇਰ ਨੂੰ ਤੇ ਸ਼ਾਮ ਨੂੰ ਇੰਜੋਏ ਕਰਿਓ ਤੇ ਦੋ ਦਿਨ ਫਿਰ ਛੁੱਟੀਆਂ ਬੱਚਿਓ। 0080 ਹਾਂਜੀ ਵੀਰੇ, ਗੁੱਡ ਮਾਰਨਿੰਗ ਸਰ, ਕਿਵੇਂ ਹੋ?
2: ਬਸ ਠੀਕ ਹੈ ਬ੍ਰਦਰ। ਤੁਸੀਂ 9/11 ਦੇ ਬਾਰੇ ਕੀਤਾ ਨਾ, ਬਹੁਤ ਬੜੀ ਟ੍ਰੈਜਡੀ ਹੈ ਯਾਰ, ਬਹੁਤ ਜ਼ਿਆਦਾ ਸਟਿਲ ਆਪਾਂ ਓਵਰ ਕੰਮ ਨਹੀਂ ਹੋ ਰਹੇ। ਮੈਂ ਤੁਹਾਨੂੰ ਸਾਕਰ ਦੱਸਦਾ ਸੀ ਨਾ ਬ੍ਰੋ, ਇੰਡੀਆ ਸੀਗੇ ਹਾਈ ਸਕੂਲ ਚ ਪੜ੍ਹਦੇ ਸੀ ਤੇ ਅਸੀਂ ਨਾ ਰਾਤ ਨੂੰ ਨਾ ਉਹ WWE ਰੋ ਆਉਂਦੀ ਸੀ ਟੀ 10 ਸਪੋਰਟ ਕਰਕੇ ਸੀਗਾ, ਅਸੀਂ ਉਹ ਦੇਖ ਰਹੇ ਸੀਗੇ ਤਾਂ ਰਾਈਟ ਵੇ ਉਹ ਸਵਿਚ ਹੋ ਗਿਆ ਸੀਨ ਤੇ ਉੱਤੇ ਦਿਖਾਉਣ ਲੱਗ ਗਏ ਕਿ ਏਦਾਂ ਅਟੈਕ ਹੋਇਆ। ਤੇ ਉਹ ਸੀਨ ਸਾਨੂੰ ਅੱਜ ਵੀ ਯਾਦ ਆ ਵੀ ਜਿੱਦਾਂ ਤੁਸੀਂ ਰਿਮਾਇੰਡ ਕਰਾਇਆ ਨਾ ਤੁਸੀਂ ਸਕੂਲ ਲਵਾਉਂਦੇ ਸੀ ਅਸੀਂ ਰੈਸਲਿੰਗ ਦੇਖ ਰਹੇ ਸੀਗੇ। ਅੱਛਾ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ, ਆਈ ਥਿੰਕ ਇਟਸ ਅਬਾਊਟ 6 ਮਹੀਨੇ ਬਾਅਦ ਨਾ ਜਿਹੜਾ ਉਹਦਾ ਸਾਰਾ ਸਕ੍ਰੈਪ ਮੈਟਲ ਸੀਗਾ ਨਾ ਵਰਲਡ ਟ੍ਰੇਡ ਸੈਂਟਰ ਦਾ, ਤੇ ਉਹ ਨਾ ਬ੍ਰਦਰ ਗੋਬਿੰਦਗੜ ਮੰਡੀ ਆ ਆਪਣੇ ਨਾ ਮੈਟਲ ਦੀ, ਸਕ੍ਰੈਪ ਮੈਟਲ ਦੀ ਬੜੀ ਤਕੜੀ ਹੈਗੀ ਆ, ਇੱਥੇ ਆਉਂਦਾ ਸਕ੍ਰੈਪ ਮੈਟਲ ਦਾ ਕਾਫੀ ਬਿਜ਼ਨਸ ਹੁੰਦਾ। ਉਹ ਵਰਲਡ ਟ੍ਰੇਡ ਸੈਂਟਰ ਦਾ ਸਕ੍ਰੈਪ ਮੈਟਲ ਉੱਥੇ ਗਿਆ ਸੀ ਆਪਣੇ ਪੰਜਾਬ, ਉੱਥੇ ਬੜੇ ਬੰਦੇ ਜਾਣੀ ਬਹੁਤ ਜ਼ਿਆਦਾ ਗੈਦਰਿੰਗ ਹੋਈ ਸੀ ਉਸ ਸਕ੍ਰੈਪ ਮੈਟਲ ਨੂੰ ਦੇਖਣ ਲਈ ਕਿ ਵਰਲਡ ਟ੍ਰੇਡ ਸੈਂਟਰ ਦਾ ਸਕ੍ਰੈਪ ਹੈ।
0: ਅੱਛਾ,
2: ਹਾਂ ਇਹ ਬਹੁਤ ਉਤਸਾਹ, ਸਾਡੇ ਵੀ ਫੈਮਿਲੀ ਫਰੈਂਡ ਸੀ ਉਹ ਬਿਜ਼ਨਸ ਕਰਦੇ ਸੀ, ਅਸੀਂ ਵੀ ਗਏ ਸੀ ਫਾਦਰ ਨਾਲ ਨਾ ਇਹ ਚੀਜ਼ਾਂ ਦੇਖਣ ਲਈ, ਸਾਨੂੰ ਯਾਦ ਆ।
0: ਪਹੁੰਚ ਦੀ ਕੀਤੀ ਹੈ
2: ਉਸ ਤੋਂ ਪਹਿਲਾਂ ਬ੍ਰਦਰ, ਇਹਨਾਂ ਨੇ ਪੂਰਾ ਅਨਾਊਂਸ ਕੀਤਾ ਸੀ ਮੀਡੀਆ ਚ ਕਿ ਵਰਲਡ ਟ੍ਰੇਡ ਸੈਂਟਰ ਦਾ ਸਕ੍ਰੈਪ ਮੈਟਲ ਆ ਰਿਹਾ ਇੱਥੇ ਇੰਡੀਆ ਚ ਨਾ।
0: ਅੱਛਾ,
2: ਆਪਣੇ ਬਹੁਤ ਤਗੜੀ ਇੰਟਰਸਟ ਸੀ ਤਾਂ ਬੜੀ ਗੈਦਰਿੰਗ ਹੋਈ ਸੀ ਉਦੋਂ, ਸਾਨੂੰ ਯਾਦ ਆ ਸੀ ਹਾਈ ਸਕੂਲ ਚ ਪੜ੍ਹਦੇ ਸੀ ਤਾਂ ਤੁਸੀਂ ਅੱਜ ਗੱਲਬਾਤ ਕੀਤੀ ਨਾ। ਹਰ
0: ਸਾਲ ਕਈ ਕਈ ਦਿਨ ਹੁੰਦੇ ਆ ਕੋਈ ਅਟੈਕਸ ਨੇ ਜਾਂ ਕੁਛ ਵੀ ਜਦੋਂ ਵਾਪਰਦਾ ਏਡਾ ਵੱਡਾ ਤਾਂ ਤੁਹਾਨੂੰ ਵੀ ਯਾਦ ਰਹਿੰਦਾ ਯਾਰ ਕਿ ਮੈਂ ਉਸ ਦਿਨ ਕਿੱਥੇ ਸੀ, ਕਿੱਥੇ ਮੈਨੂੰ ਨਿਊਜ਼ ਮਿਲੀ, ਕੀ ਯੂ ਨੋ ਸਿਚੁਏਸ਼ਨ ਸੀ।
2: ਸਪੈਸ਼ਲੀ ਜਦੋਂ ਤੁਸੀਂ ਨਾ ਆਪਣੀ ਚਾਈਲਡਹੁੱਡ ਚ ਹੁੰਦੇ ਜਿੱਦਾਂ ਹਾਈ ਸਕੂਲ ਚ ਹੁੰਦੇ, ਹੁਣ ਮੈਂ ਆਈ ਥਿੰਕ ਆਈ ਵਾਸ ਇਨ ਗ੍ਰੇਡ 11, ਉਦੋਂ ਦੀਆਂ ਮੈਮਰੀਜ਼ ਤੁਹਾਨੂੰ ਭੁੱਲਦੀਆਂ ਨਹੀਂ ਆ ਤੇ ਉਹ ਚੀਜ਼ਾਂ ਹੁਣ ਜੇ ਅਸੀਂ ਅੱਜ ਸੋਚਦੇ ਹਾਂ ਯਾਰ ਕਿੰਨੇ ਇਨੋਸੈਂਟ ਬੰਦੇ ਆਪਣੇ ਕੰਮਾਂ ਕਾਰਾਂ ਤੇ ਬੈਠੇ ਸੀਗੇ, ਯੂ ਨੋ ਵਰਲਡ ਟ੍ਰੇਡ ਸੈਂਟਰ ਕਿੰਨੇ ਹਾਈ ਬਿਲਡਿੰਗ ਸੀਗੀ ਤੇ ਜਾ ਕੇ ਯੂ ਨੋ ਇਟ ਆਲਮੋਸਟ ਵੈਰੀ ਬੈਡ।
0: ਮੈਂ ਵੀਡੀਓਜ਼ ਕੁਝ ਦੇਖ ਰਿਹਾ ਸੀ ਤੇ ਜਦੋਂ ਅਟੈਕ ਹੋਇਆ ਤੇ ਉਦੋਂ ਜਿਹੜੇ ਆਮ ਰੈਜ਼ੀਡੈਂਟ ਜਾਂ ਨਿਊਯਾਰਕ ਦੇ ਰਹਿਣ ਵਾਲੇ ਆ, ਕੋਈ ਆਪਣੀ ਕੌਫੀ ਫੜ ਰਿਹਾ, ਕੋਈ ਕੰਮ ਤੇ ਜਾ ਰਿਹਾ, ਕੋਈ ਯੂ ਨੋ ਫੈਮਿਲੀ ਨਾਲ ਬਹਿ ਕੇ ਬ੍ਰੈਕਫਾਸਟ ਕਰ ਰਿਹਾ ਤੇ ਕਿਵੇਂ ਸਭ ਨੂੰ ਭੱਜਣਾ ਪਿਆ ਤੇ ਵੈਰੀ ਬਹੁਤ ਟ੍ਰੈਜਿਕ ਦਿਨ ਸੀ,
2: ਬਹੁਤ ਜ਼ਿਆਦਾ ਬਹੁਤ ਜ਼ਿਆਦਾ। ਪਰ ਚਲੋ ਯੂ ਨੋ ਥੌਟਸ ਐਂਡ ਪੇਅਰ ਵਿਦ ਦ ਫੈਮਿਲੀਜ਼, ਬਟ ਸਟਿਲ ਆਪਾਂ ਉਹ ਕੰਮ ਨਹੀਂ ਕਰ ਪਾ ਰਹੇ। ਤੋ
0: ਥੈਂਕ ਯੂ ਵੈਰੀ ਥੈਂਕਸ ਫॉर योर ਕਾਲ ਸੁਨੀ, 100% ਯਾਰ ਤਾਂ ਤਾਂ ਕਹਿੰਦੇ ਹੁੰਦੇ ਕਿ ਸ਼ੁਕਰ ਮਨਾਇਆ ਕਰੋ। ਹੁਣ ਉਹ ਜਿਹੜੇ ਪਰਿਵਾਰ ਜਿਹੜੇ ਇਫੈਕਟ ਹੋਏ, ਕੋਈ ਯਾਰ ਕਿਸ ਦਾ ਪਿਓ ਕੰਮ ਤੇ ਗਿਆ, ਕਿਸੇ ਮਾਂ ਕੰਮ ਤੇ ਗਈ, ਉਹਨਾਂ ਨੂੰ ਕੀ ਪਤਾ ਯਾਰ ਕਿ ਸਾਡੇ ਏਡੀ ਵੱਡੀ ਬਿਲਡਿੰਗ ਜਿੱਥੇ ਅਸੀਂ ਰੋਜ਼ ਜਾਂਦੇ ਹਾਂ, ਰੋਜ਼ ਉੱਥੇ 10-10, 15-12 ਘੰਟੇ ਦੀ ਸ਼ਿਫਟ ਲਾਉਂਦੇ ਹਾਂ, ਇੱਦਾਂ ਦੀ ਚੀਜ਼ ਹੋ ਜਾਣੀ ਆ। ਸੋ ਅਗੇਨ ਪ੍ਰੇਅਰਸ ਐਂਡ ਥੋਟਸ, ਜਿਵੇਂ ਕਿ ਲੱਕੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਨਾਲ ਨੇ। ਇਸ ਵੀਕਐਂਡ ਬਹੁਤ ਹੀ ਪਿਆਰਾ ਖੂਬਸੂਰਤ ਮੌਸਮ ਹੈ ਯਾਰ, ਅੱਜ 24, ਕੱਲ੍ਹ ਨੂੰ 25, ਫਿਰ 25, ਮੰਡੇ ਨੂੰ ਥੋੜ੍ਹਾ ਹਲਕਾ ਫੁਲਕਾ ਮਿੱਠਾ ਮਿੱਠਾ ਜਿਹਾ ਕੂਲ ਡਾਊਨ ਹੋਊਗਾ, ਅਤੇ ਫਿਰ ਵੀ ਯਾਰ ਆਪਾਂ ਕਾਫੀ ਲੱਕੀ ਹਾਂ ਕਿ ਆਉਣ ਵਾਲੇ ਹਫ਼ਤੇ ਵੀ ਜ਼ਿਆਦਾਤਰ 20s ਦੇ ਵਿੱਚ ਵੈਦਰ ਹੈ। ਸੋ ਇਸਨੂੰ ਮਾਣੋ, ਇੰਜੋਏ ਕਰੋ, ਅਖੀਰਲੇ ਕੁਝ ਦਿਨ ਨੇ, ਜਸਟ ਹੈਵ ਅ ਗ੍ਰੇਟ ਟਾਈਮ, ਹੱਸੋ ਖੇਡੋ ਫੈਮਿਲੀ ਨਾਲ, ਫੰਕਸ਼ਨ ਕਰੋ। ਇੱਕ ਗੱਲਬਾਤ ਅੱਜ ਕਰ ਰਹੀਆਂ ਸੀ ਨਾ ਸ਼ਾਮੀ, ਕਰ ਰਹੇ ਸੀ ਬੜੀ ਵਧੀਆ, ਅਤੇ ਮੈਨੂੰ ਹੁੰਦਾ ਕਿ ਸਵੇਰ ਵਾਲੇ ਸੱਜਣ ਮਿੱਤਰ ਜਿਹੜੇ ਕਈ ਵਾਰ ਮਿਸ ਕਰ ਜਾਂਦੇ ਆ, ਉਹਨਾਂ ਨਾਲ ਵੀ ਥੋੜ੍ਹਾ ਜਿਹਾ ਯੋਗਦਾਨ ਪਾ ਲਈਏ। ਇੱਕ ਮੈਂ ਪਹਿਲਾਂ ਤੁਹਾਨੂੰ ਮਨਜੀਤ ਕੋਲ ਲੈ ਕੇ ਚੱਲਦਾ ਅਪਲਾਈਅੰਸ ਜੰਕਸ਼ਨ, ਫਿਰ ਅੱਜ ਦੀ ਗੱਲਬਾਤ ਸ਼ੁਰੂ ਕਰਦੇ। ਮਨਜੀਤ ਵੈਲਕਮ।
3: ਥੈਂਕ ਯੂ ਸੋ ਮਚ ਨਵੀ, ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲੀ ਡੀਲ ਹੈ ਟੀਵੀ ਸੈਕਸ਼ਨ ਦੇ ਵਿੱਚ, ਜਿਹਦੇ ਵਿੱਚ ਸੈਮਸੰਗ ਦਾ 65 ਇੰਚ 65 ਇੰਚ ਦਾ ਮਿੰਨੀ LED 4K ਟੀਵੀ ਹੈ, ਜਿਹੜਾ ਕਿ $1100 ਦੀ ਪ੍ਰਾਈਸ ਤੋਂ ਘਟਾ ਕੇ $699 ਚ ਇਸ ਵੀਕਐਂਡ ਤੁਸੀਂ ਅਪਲਾਈਅੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ, ਤੁਸੀਂ 5 ਦੇ 5 ਅਪਲਾਈਸਿਸ ਦਾ ਜੇ ਕੋਂਬੋ ਦੇਖ ਰਹੇ ਹੋ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਫਰੈਂਚ ਡੋਰ ਡਿਜ਼ਾਇਨ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਇਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਈਸਿਸ ਦਾ ਇਹ ਸੈੱਟ ਹੈ, ਜਿਹੜਾ ਕਿ ਸਿਰਫ 39.99 $3999 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਅਪ ਟੂ 35% ਡਿਸਕਾਊਂਟ ਬਿਲਟ ਇਨ ਅਪਲਾਈਂਸਿਸ ਦੇ ਉੱਪਰ ਇਸ ਵੀਕਐਂਡ ਅਪਲਾਈਂਸ ਜੰਕਸ਼ਨ ਤੇ ਅਸੀਂ ਲੈ ਕੇ ਦੇ ਰਹੇ ਹਾਂ। ਸੋ ਟੈਰਿਫ ਤੋਂ ਪਹਿਲੇ ਪਹਿਲੇ ਤੁਸੀਂ ਇਹ ਲੋਐਸਟ ਪ੍ਰਾਈਸਿਸ ਦਾ ਫਾਇਦਾ ਚੱਕਣ ਲਈ ਪਹੁੰਚਣਾ ਅਪਲਾਈਂਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ਼ 905-450-0054, ਅਪਲਾਈਂਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦ ਟਾਈਮ।
0: ਥੈਂਕ ਯੂ ਜੀ। 905-450-0054। ਓਕੇ, ਮੈਂ ਨਾ ਕੱਲ ਸ਼ੇਅਰ ਕਰ ਰਿਹਾ ਸੀ ਕਿ ਮੇਰਾ ਇੱਕ ਮਿੱਤਰ ਹੈ ਤੇ ਉਹ ਨਾ ਕਿਸੇ ਰੈਸਟੋਰੈਂਟ ਤੇ ਗਿਆ ਖਾਣਾ ਖਾਣ ਸੀਗਾ, ਫਾਸਟ ਫੂਡ ਟਾਈਪ ਦਾ, ਤੇ ਕਹਿੰਦਾ ਨਵੀਂ ਯਾਰ ਮੈਂ ਗਿਆ ਤੇ ਜਿਹੜੀ ਕੁੜੀ ਆ ਕੰਮ ਕਰਨ ਲਈ ਮੈਨੂੰ ਸਰਵ ਕਰਨ ਲਈ ਉਹ ਬਾਹਰ ਆਈ ਤੇ ਉਹਦੇ ਕੰਨ 'ਚ ਏਅਰਪੋਰਡ ਲਾਇਆ ਹੋਇਆ। ਕਹਿੰਦੇ ਮੈਨੂੰ ਅਜੀਬ ਬਹੁਤ ਲੱਗੀ ਗੱਲ ਕਿ ਤੂੰ ਕਸਟਮਰ ਨਾਲ ਗੱਲ ਕਰਨੀ ਹੈ ਜਾਂ ਤੂੰ ਏਅਰਪੋਰਟ ਤੇ ਗਿੱਧੇ ਭੰਗੜੇ ਵਾਲੇ ਗਾਣੇ ਤੇ ਅਰਜਨ ਢਿੱਲੋਂ ਨੂੰ ਸੁਣਨਾ। ਤੇ ਉਹ ਕਹਿੰਦਾ ਚੱਲ ਮੈਂ ਕੁਛ ਕਿਹਾ ਨਹੀਂ, ਬਟ ਕਹਿੰਦਾ ਨਵੀਂ ਮੈਨੂੰ ਚੀਜ਼ ਕਿਤੇ ਨਾ ਕਿਤੇ ਕਾਫੀ ਅਨਪ੍ਰੋਫੈਸ਼ਨਲ ਲੱਗੀ ਵੀ ਕਸਟਮਰ ਤੁਹਾਡੇ ਅੱਗੇ ਖੜਾ ਤੇ ਤੁਸੀਂ ਏਅਰਪੋਰਟ ਲਾਏ ਆ ਤੇ ਖਬਰਾਂ ਕੀ ਸੁਣ ਰਹੇ ਹੋ ਕੀ ਦੇਖ ਰਹੇ ਹੋ, ਵੀ ਐਟਲੀਸਟ ਏਅਰਪੋਰਟ ਕੱਢ ਲਓ, ਅਗਲੇ ਨਾਲ ਗੱਲਬਾਤ ਕਰ ਲਓ। ਕਹਿੰਦੇ ਮੇਰੇ ਨਾਲ ਉਹਨੇ ਕੋਈ ਗੱਲ ਨਹੀਂ ਕੀਤੀ, ਬਸ ਔਡਰ ਲਿਆ। ਚਲੋ ਜੀ, ਆਈ ਨਹੀਂ ਵੀ ਔਡਰ ਉਹਨੇ ਕੋਈ ਮੈਸਅਪ ਕੀਤਾ, ਵਧੀਆ ਖਾਣਾ ਬਣਾਇਆ ਤੇ ਦੇ ਦਿੱਤਾ। ਸੋ ਮੈਂ ਸਭ ਨਾਲ ਗੱਲ ਕੱਲ ਸ਼ਾਮੀ ਕਰ ਰਹੇ ਸੀ, ਕਈ ਕਹਿੰਦੇ ਨਵੀਂ ਯਾਰ ਇਹ ਚੀਜ਼ ਕਾਫੀ ਕਾਮਨ ਹੈ ਵੀ ਕੰਮਾਂ ਤੇ ਅੱਜ ਕੱਲ੍ਹ ਦੀ ਜਨਰੇਸ਼ਨ ਬਹੁਤ ਡਿਸਟਰੈਕਟਡ ਰਹਿੰਦੀ ਹੈ। ਇੱਕ ਭਾਜੀ ਦਾ ਫੋਨ ਆਇਆ, ਕਹਿੰਦੇ ਨਵੀਂ ਸਾਡੇ ਨਾਲ ਕੁੜੀ ਕੰਮ ਕਰਦੀ ਸੀ ਅਕਾਊਂਟਿੰਗ ਦੇ ਦਫ਼ਤਰ 'ਚ ਤੇ ਉਹ ਕੰਮ ਕਰਦੀ ਕਰਦੀ ਹਮੇਸ਼ਾ ਹੀ ਆਪਣੇ ਰੀਲਾਂ ਦੇਖ ਰਹੀ ਹੁੰਦੀ ਸੀ ਫੋਨ 'ਤੇ। ਮੈਂ ਕਿਹਾ ਕਿਵੇਂ? ਕਹਿੰਦੇ ਨਾਲੇ ਕੰਮ ਕਰੀ, ਨਾਲੇ ਉੱਥੇ ਸਟੈਂਡ ਲੱਗਿਆ ਅਤੇ ਉੱਥੇ ਰੀਲਾਂ ਦੇਖ ਰਹੀ ਹੈ, ਦੱਸ। ਸੋ ਕੰਮਾਂ 'ਤੇ ਡਿਸਟਰੈਕਸ਼ਨ ਬਹੁਤ ਹੈ, ਬਟ ਮੈਂ ਇਹ ਪੁੱਛਣਾ ਚਾਹੁੰਦਾ ਹੁਣ ਜੇ ਕੋਈ ਕੰਮ 'ਤੇ ਇੰਪਲੋਈ ਕਿਸੇ ਰੈਸਟੋਰੈਂਟ 'ਚ ਹੈ, ਜੇ ਉਹਨੇ ਕਿੰਨਾ 'ਚ ਹੈੱਡਫੋਨ ਲਾਇਆ, ਗਾਣੇ ਗੁਣੇ ਸੁਣ ਰਹੀ ਹੈ, ਕੀ ਇਹਦੇ ਵਿੱਚ ਕੋਈ ਐਡੀ ਵੱਡੀ ਗੱਲ ਹੈ? ਤੁਹਾਡਾ ਕੀ ਖਿਆਲ ਹੈ? 905-673-3337, 905-673-3337 ਆਪਣਾ ਨੰਬਰ ਹੈ। 905-673-3337, 905-673-3337। ਕੀ ਕਹਿੰਦੇ ਹੋ ਤੁਸੀਂ? ਜ਼ਰੂਰ ਸ਼ੇਅਰ ਕਰੋ। ਐਂਡ ਡਿਸਟਰੈਕਸ਼ਨਸ ਐਟ ਵਰਕ, ਹੋਰ ਵੀ ਆਪਾਂ ਗੱਲਾਂ ਕਰਾਂਗੇ, ਸਿਰਫ ਰੈਸਟੋਰੈਂਟ ਦੀਆਂ ਨਹੀਂ। ਸ਼ੁਰੂ ਇੱਥੋਂ ਕਰਦੇ ਹਾਂ ਅਤੇ ਫਿਰ ਗੱਲਬਾਤ ਆਪਾਂ ਬਾਕੀ ਦੀ ਕਰਾਂਗੇ ਤੁਹਾਡੇ ਨਾਲ। ਨੰਬਰ ਹੈ ਆਪਣਾ 905-673-3337, 905-673-3337, ਅਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। ਐਂਡ ਇੱਕ ਮੈਂ ਇਨਫੋਰਮੇਸ਼ਨ ਤੁਹਾਨੂੰ ਜ਼ਰੂਰ ਦੇਵਾਂ, ਐਚ ਕੇ ਮੂਵਰਸ ਦੀ, ਵਧੀਆ ਟੌਪ ਦੀ ਨੰਬਰ ਵਨ ਮੂਵਿੰਗ ਕੰਪਨੀ ਦੀ ਭਾਲ 'ਚੋਂ, ਤਾਂ ਐਚ ਕੇ ਮੂਵਰਸ ਨੂੰ ਕਾਲ ਕਰੋ। ਐਚ ਕੇ ਮੂਵਰਸ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਪਿਛਲੇ 30 ਸਾਲਾਂ ਤੋਂ ਬਹੁਤ ਹੀ ਵਧੀਆ ਮੂਵਿੰਗ ਕੰਪਨੀ। ਨੰਬਰ ਹੈ
4: 416-524-6704, 416-524-6704, HKE Movers, Yaad Rakho Ji, 0308 Hello Hanji, Nabhi Bhai, Good morning, Good morning Ji, Kimeo Badhiya, Badhiya, Main Kya Talk Show Badhiya, Tuhin Leya Hoya Va, Apne Headphone Laun Da, Theek Hai, Apne Na Headphone Tuhin Truck Te Va La Ke Kal Kar Sakde Ha, Matlab Mainu Nahi Pata Restaurant Ji Vi Main Dekhya ਕਈ ਜਗ੍ਹਾ ਦੇਖਿਆ ਉਹ ਸੁਤਾ ਕਿਤੇ ਹੋਰ ਹੁੰਦੀ ਹੈ, ਕਾਫੀ ਕਿਤੇ ਹੋਰ ਦੀ ਹੋਰ ਚਲੀ ਜਾਂਦੀ ਆ, ਹਨਾ। ਤੇ ਮੈਂ ਤਾਂ ਇਹ ਕਹਿੰਦਾ ਵੀ ਪੋਲਿਸੀ ਹੋਣੀ ਇਹਨੂੰ ਰੱਖੋ ਹੀ ਨਾ, ਉਹ ਬੰਦਾ ਜਿਹੜਾ ਹੈੱਡਫੋਨ ਲਾ ਕੇ ਕੰਮ ਕਰਦਾ ਉਹਨੂੰ ਰੱਖੋ ਹੀ ਨਾ, ਪਹਿਲੇ ਦਿਨ ਹੀ ਕੱਢ ਦਿਓ।
0: ਸੋ ਟਰੱਕ ਦੇ ਵਿੱਚ ਤਾਂ ਠੀਕ ਹੈ ਨਾ?
4: ਟਰੱਕ ਦੇ ਵਿੱਚ ਠੀਕ ਹੈ, ਟਰੱਕ ਦੇ ਵਿੱਚ ਦੇਖੋ ਤੁਸੀਂ ਆਪਦਾ ਇਕੱਲੇ ਰਹੋ, ਤੁਸੀਂ ਕਿਸੇ ਦਾ ਆਰਡਰ ਨਹੀਂ ਲੈਣਾ, ਠੀਕ ਹੈ ਜੀ। ਤੇ ਵੱਧ ਤੋਂ ਵੱਧ ਤੁਸੀਂ ਡਿਸਪੈਚਰ ਨੂੰ ਕਾਲ ਕਰਨਾ ਜਾਂ ਡਿਸਪੈਚਰ ਦਾ ਆਉਣਾ ਜਾਂ ਦੋ ਵਾਰੀ, ਪੂਰੀ ਦਿਹਾੜੀ ਤੁਹਾਨੂੰ ਦੋ ਵਾਰੀ ਕਾਲ ਕਰਨੀ ਪੈਣੀ ਆ। ਬਾਕੀ ਉਹ ਮੈਸੇਜ ਹੁੰਦਾ ਉਹਨਾਂ ਨੇ ਫੋਨ ਦਿੱਤੇ ਹੋਏ ਨੇ, ਤੁਸੀਂ ਡਿਸਪੈਚਰ ਨੂੰ ਮੈਸੇਜ ਹੀ ਕਰਨਾ ਸੈਟਾਲਾਈਟ ਤੇ, ਠੀਕ ਹੈ ਜੀ। ਕਨੈਕਟ ਨਹੀਂ ਹੈਗਾ, ਜਿਹੜਾ ਹੁਣ ਤੁਸੀਂ ਟੈਮ ਹੋਟਮਾ ਜਾਂ ਤੁਸੀਂ ਇੱਥੇ ਬਗਟਾਨੋ ਆ, ਉੱਥੇ ਉਦੋਂ ਮੈਨੇਜਰ ਦੇ ਮੈਨੇਜਰ ਨੂੰ ਮੈਂ ਤਾਂ ਰੱਖਾ ਹੀ ਨਾ ਪਹਿਲਾਂ, ਉਦੋਂ ਹੀ ਕੱਢਦੇ ਆ।
0: ਤੁਸੀਂ ਵੈਸੇ ਕਦੇ ਦੇਖਿਆ ਵੀ ਕੋਈ ਟਿਮ ਹੋਲਟਨ ਜਾਂ ਕਿਤੇ ਵੀ ਉਹ ਏਦਾਂ ਹੈੱਡਫੋਨ ਲਾ ਕੇ ਕੰਮ ਕਰਦੇ ਆ?
4: ਕਰਦੇ
0: ਆ ਜੀ,
4: ਉਹ ਭਾਜੀ ਤੁਸੀਂ ਬਲੀਵ ਕਰੋ, ਇੱਥੇ ਕੁੜੀ ਡਿਸਪੈਚਰ ਰੱਖੀ ਸੀਗੀ, ਉਹਨੇ ਇੰਡੀਆ ਵਿਆਹ ਸੀਗਾ ਕੋਈ ਉਹਦੀ ਫੈਨ ਟੂ ਉਹਦੀ ਰਿਸ਼ਤੇਦਾਰ ਦਾ, ਉਹਨੇ ਵਿਆਹ ਦੀ ਮੂਵੀ ਲਾ ਲਈ, ਸਾਰਾ ਦਿਨ ਵਿਆਹ ਹੀ ਦੇਖਦੀ ਰਹੀ ਵੀਡੀਓ ਕਾਲ ਲਾ ਕੇ। ਦੱਸੋ ਤੁਹਾਨੂੰ ਡਿਸਪੈਚਰ ਦੇ ਅਗਲਾ ਤਨਖਾਹ ਦੇ ਰਿਹਾ, ਤੁਸੀਂ ਕੀ ਲੈਣਾ, ਤੁਸੀਂ ਰਾਤ ਨੂੰ ਆਪਦੇ ਘਰੇ ਜਾ ਕੇ ਜਾਂ ਛੁੱਟੀ ਕਰ ਲਓ,
0: ਉਹੀ ਤਾਂ ਹੈ ਸਾਰਾ ਦਿਨ ਵਿਆਹ ਦੇਖਣਾ ਹੈ।
4: ਦੋ ਦਿਨ ਲੱਗ ਪਏ, ਆਪਣੀ ਮਾਂ ਨਾਲ ਲੱਗ ਜਾਣਾ, ਕਦੇ ਭੈਣ ਨਾਲ ਲੱਗ ਜਾਣਾ,
0: ਠੀਕ ਹੈ ਇਹੀ ਪੰਗਾ
4: ਉਧਰੋਂ। ਤੇ ਤੁਹਾਨੂੰ ਜੇ ਭਾਜੀ ਗੱਲਾਂ ਹੀ ਪਤਾ ਨੀ ਕੀ ਕਰ, ਸਾਰਾ ਦਿਨ ਕੋਈ ਵੀਹ ਵੀਹ ਘੰਟੇ ਦੇਖ ਲਿਓ, ਕਈ ਵੀਹ ਵੀਹ ਘੰਟੇ ਫੋਨ ਹੀ ਨੀ ਛੱਡਦੀਆਂ, ਈਵਨ ਲਾਈਟਾਂ ਤੇ ਵੀ ਲਾਏ ਹੁੰਦੇ ਆ, ਹੋਰਨ ਮਾਰ ਕੇ ਪਰੇ ਕਰੀ
0: ਜਾਵੇ। ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ, ਸਾਡਾ ਗੱਲ ਤੁਹਾਡੀ ਸਹੀ ਹੈ, ਸਾਰਾ ਸਾਰਾ ਦਿਨ ਹੈ, ਤੁਸੀਂ ਹੁਣ ਵਿਆਹ ਹੀ ਦੇਖੀ ਜਾਣਾ ਤੁਸੀਂ। ਖੈਰ ਓਕੇ, ਅਸੀਂ ਸਾਨੂੰ ਵਿਆਹ ਵਰਗਾ ਮੇਲਾ ਦਿਖਾਵਾਂਗੇ ਅੱਜ ਸ਼ਾਮ ਨੂੰ ਗ੍ਰੈਂਡ ਹੋਮ ਫਰਨੀਚਰ ਤੇ। ਫਰਨੀਚਰ ਲੈਣਾ ਨਾ ਹੁਣ ਲੈ ਲਓ, ਟੈਰਿਫ ਲੱਗ ਗਏ ਫਰਨੀਚਰ 30-35% ਮਹਿੰਗਾ ਹੋ ਗਿਆ, ਫਿਰ ਤੁਸੀਂ ਚੀਕਾਂ ਮਾਰੋਗੇ। ਸੋ ਫਰਨੀਚਰ ਲੈਣਾ ਅੱਜ ਆ ਜਾਓ ਸ਼ਾਮ ਨੂੰ 6 ਵਜੇ, ਅਸੀਂ ਲਾਈਵ ਹੋਵਾਂਗੇ ਐਟ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ। ਜੀ ਸੁਖ ਜੀ,
5: ਬਹੁਤ ਸ਼ੁਕਰੀਆ, ਧੰਨਵਾਦ ਬਾਈ ਜੀ। ਬਿਲਕੁਲ ਸ਼ਾਮ ਨੂੰ ਮੇਲੇ ਵਾਲਾ ਹੀ ਮਾਹੌਲ ਹੋਣਾ, ਜਦੋਂ ਪੰਜਾਬੀ ਲੈਣਾ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵਾਕ ਡਰਾਈਵ ਦੇ ਉੱਪਰ, ਕਿਉਂਕਿ ਨੈਕਸਟ ਵੀਕ ਤੋਂ ਨਵੀਂ ਬਾਈ ਜੀ ਟੈਰਿਫ ਦੀਆਂ ਪ੍ਰਾਈਸ ਜਿਹੜੀਆਂ ਉੱਪਰ ਜਾ ਰਹੀਆਂ। ਤੁਸੀਂ ਬੈੱਡ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤਾਂ ਸੰਡੇ ਤੱਕ ਆ ਕੇ ਆਪਣੀਆਂ ਡੀਲਾਂ ਨੂੰ ਰਾਖਵੇਂ ਹੀ ਕਰ ਸਕਦੇ ਹੋ, ਕਿਉਂਕਿ ਨੈਕਸਟ ਵੀਕ ਤੋਂ ਸੇਮ ਫਰਨੀਚਰ 30% ਜਿਹੜੀਆਂ ਪ੍ਰਾਈਜ਼ਾਂ, 30-35% ਪ੍ਰਾਈਜ਼ਾਂ ਉੱਪਰ ਜਾ ਰਹੀਆਂ। ਸੋ ਆ ਕੇ ਇਸ ਵੀਕਐਂਡ ਤੱਕ ਆਪਣੀਆਂ ਡੀਲਾਂ ਨੂੰ ਰਾਖਵਾਂ ਕਰ ਸਕਦੇ ਹੋ 294 ਵਾਕ ਡਰਾਈਵ ਦੇ ਉੱਪਰ। ਤੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ ਆਪਣੇ ਕਿਚਨ ਦੇ ਲਈ, ਹਾਂ ਰੀਅਲ ਮਾਰਬਲ ਦਾ ਟੇਬਲ ਵਿਦ 6 ਸ਼ੇਅਰ, ਰੀਅਲ ਮਾਰਬਲ ਡਾਇਨਿੰਗ ਟੇਬਲ ਵਿਦ 6 ਸ਼ੇਅਰ ਜਸਟ ਫੋਰ $399, $399 ਦੇ ਵਿੱਚ ਰੀਅਲ ਮਾਰਬਲ ਦਾ ਟੇਬਲ 6 ਚੇਅਰਾਂ ਤੁਸੀਂ ਆਪਣੇ ਘਰ ਲੈ ਕੇ ਜਾਣਾ। ਤੇ ਨਾਲ ਜਿੰਨੇ ਵੀ ਪਰਿਵਾਰ ਅੱਜ ਸ਼ਾਮ 6 ਵਜੇ ਤੱਕ ਆਉਣਗੇ ਸਾਡੇ ਕੋਲ, ਨਾਲ ਮਾਈਕਰੋਵੇਵ ਜਿਹੜਾ ਬਿਲਕੁਲ ਤੁਸੀਂ ਫ੍ਰੀ ਤੋਹਫਾ ਆਪਣੇ ਘਰ ਲੈ ਕੇ ਜਾ ਸਕਦੇ ਹੋ। ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰ $399 ਦਾ, ਤੇ ਨਾਲ ਮਾਈਕਰੋਵੇਵ ਜੇਬ ਜਿਹੜਾ ਐਬਸੋਲੂਟਲੀ ਤੁਸੀਂ ਫ੍ਰੀ ਲੈ ਕੇ ਜਾ ਸਕਦੇ ਹੋ, ਮਾਈਕਰੋਵੇਵ ਜਿਹੜਾ ਬਿਲਕੁਲ ਤੁਸੀਂ ਫ੍ਰੀ ਤੋਹਫਾ ਆਪਣੇ ਘਰ ਲੈ ਕੇ ਜਾਣਾ। ਸੋ ਇਹ ਵੀ ਡਾਇਨਿੰਗ ਟੇਬਲ ਸੰਡੇ ਤੱਕ ਹੀ ਤੁਹਾਨੂੰ ਸੇਮ ਪ੍ਰਾਈਸ 'ਚ ਮਿਲਣਾ। ਜੇ ਨੈਕਸਟ ਵੀਕ ਆਉਂਦੇ ਹੋ ਤੇ ਇਹਦੀਆਂ ਪ੍ਰਾਈਜ਼ਾਂ ਵੀ 30% ਉੱਪਰ ਜਾ ਸਕਦੀਆਂ ਨੇ। ਸੋ 294 ਵਾਕ ਡਰਾਈਵ ਦੇ ਉੱਪਰ 294 ਵਾਕ ਡਰਾਈਵ ਨੂੰ ਯਾਦ ਰੱਖਣਾ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਵੀਂ ਭਾਜੀ।
0: ਬਿਲਕੁਲ 294 ਵਾਕਰ ਡਰਾਈਵ, ਏਅਰਪੋਰਟ ਰੋਡ, ਕੁਈਨ ਦੇ ਬਿਲਕੁਲ ਨਾਲ। 6204 ਹੈਲੋ
6: ਹੈਲੋ, ਗੁੱਡ ਮਾਰਨਿੰਗ ਨਵੀ, ਹੈਪੀ ਫ੍ਰਾਈਡੇ।
0: ਹੈਪੀ ਫ੍ਰਾਈਡੇ ਜੀ, ਕਿਵੇਂ ਹੋ?
6: ਵਧੀਆ, ਹੋਪ ਸੋ ਯੂ ਆਰ ਆਲਸੋ ਗੁੱਡ
0: ਜੀ, ਥੈਂਕ ਯੂ ਸੋ ਮਚ।
6: ਓਕੇ, ਮੇਰਾ ਮਤਲਬ ਨਾ ਮੇਰਾ ਓਪੀਨੀਅਨ ਇਹ ਹੈ, ਇਹ ਤਾਂ ਫੋਰ ਸ਼ੋਰ ਹੈ ਕਿ ਅੱਜ ਕੱਲ ਇਹ ਟ੍ਰੈਂਡ ਹੈ ਕਿ ਮਲਟੀਟਾਸਕਿੰਗ, ਤੇ ਉਹਦੇ ਵਿੱਚ ਇਹ ਬਹੁਤ ਇੰਪੋਰਟੈਂਟ ਹੈ ਕਿ ਡਜ਼ਨਟ ਮੈਟਰ ਹੈ ਤਾਂ ਮੇਰੇ ਕੰਨਾਂ 'ਚ ਹੀ ਪਾਏ ਆ। ਤੇ ਇਹ ਜ਼ਰੂਰੀ ਨਹੀਂ ਇਕੱਲੇ ਵਰਕ ਪਲੇਸ ਤੇ, ਵਰਕ ਪਲੇਸ ਤਾਂ ਫੋਰਗੇਟ ਅਬਾਊਟ ਇਟ, ਇਹ ਤਾਂ ਬਹੁਤ ਕਾਮਨ ਹੋ ਗਿਆ ਵਰਕ ਪਲੇਸ ਤੇ, ਘਰੇ ਵੀ ਇਹੀ ਹਾਲ ਹੈ।
0: ਸਹੀ ਗੱਲ ਹੈ,
6: ਬੰਦਾ ਕਹਿੰਦਾ ਕਿ ਹਾਂ ਠੀਕ ਹੈ ਤੁਸੀਂ ਬੋਲੋ, ਇੱਕ ਕੰਨ ਤੋਂ ਕੱਢਿਆ ਹੋਇਆ ਇਧਰਲੇ ਕੰਨ ਤੋਂ ਸੁਣ ਰਿਹਾ ਮੈਂ, ਤੁਸੀਂ ਬੋਲੋ। ਮਤਲਬ ਮੈਨੂੰ ਸਮਝ ਨਹੀਂ ਆਉਂਦੀ, ਹਿਊਮਨ ਮਾਈਂਡ ਮਲਟੀਟਾਸਕਿੰਗ ਲਈ ਬਣਿਆ ਹੀ ਨਹੀਂ। ਤੁਸੀਂ ਦੋ ਮੋਨੀਟਰਸ ਤੇ ਸਕਰੀਨ ਖੋਲੋ, ਦੋਨਾਂ ਦੀ ਇਮੇਜ ਰੱਖ ਲਓ, ਮੈਨੂੰ ਦੱਸੋ ਤੁਸੀਂ ਇੱਕ ਗੱਲ ਸੁਣ ਕੇ ਦੂਜੀ ਤੇ ਟਾਈਪ ਕਰ ਦੋਗੇ? ਨਹੀਂ ਕਰ ਸਕਦੇ ਨਾ, ਕਿਉਂਕਿ ਇੱਕੋ ਜਗ੍ਹਾ ਦਿਮਾਗ ਲਾਣਾ। ਤੇ ਮਤਲਬ ਇਹਦੇ ਲਈ ਇਹਦੇ ਨਾਲ ਨਾ ਬਹੁਤ ਬਲੰਡਰਸ ਹੋ ਚੁੱਕੇ ਆ, ਸਪੈਸੀਫਿਕਲੀ ਫਾਈਨੈਂਸ਼ੀਅਲ ਇੰਡਸਟਰੀ ਦੇ ਵਿੱਚ ਤੇ ਜਿਹੜੇ ਵੇਅਰ ਹਾਊਸਿਸ ਹੈ ਇੱਥੇ ਸੇਫਟੀ ਤੇ। ਮੈਂ ਖੁਦ ਜੋਬ ਕਰਦੀ ਸੀਗੀ 4-5 ਸਾਲ ਪਹਿਲਾਂ ਜਦੋਂ ਕੋਵਿਡ ਆਇਆ, ਤੇ ਬੰਦਿਆਂ ਨੇ ਜਿਹਨਾਂ ਨੇ ਪੱਗਾਂ ਬੰਨਣੀਆਂ ਸਟਾਰਟ ਕਰਤੀਆਂ ਕਿ ਪੱਗਾਂ ਦੇ ਵਿੱਚ ਹੈੱਡਫੋਨ ਪਾ ਕੇ ਦਿਖਦੇ ਨਹੀਂ ਆ।
0: ਅੱਛਾ, ਸਿਰਫ ਹੈੱਡਫੋਨ ਕਰਕੇ ਜਿਹੜੇ ਨਹੀਂ ਸੀ ਪਹਿਲਾਂ ਬੰਨਦੇ?
6: ਹਾਂਜੀ, ਮੈਂ ਖੁਦ ਦੇਖੇ ਆ। ਤੇ ਉਹ ਮਤਲਬ ਇਹ ਐਮਾਜ਼ਾਨ ਹੈ, ਮਤਲਬ ਐਮਾਜ਼ਾਨ ਇਜ਼ ਵੈਰੀ ਰਿਨੋਨਡ, ਰਾਈਟ? ਤੇ ਉਹ ਤਾਂ ਸੇਫਟੀ ਨੂੰ ਜਮਾਂ ਵੀ ਟੋਲਰੇਟ ਵੀ ਨਹੀਂ ਕਰਦੇ ਨਾ ਵਾਇਲੈਂਸ ਨੂੰ। ਤੇ ਬੰਦੇ ਆਪਣੇ ਨੇ ਪੱਗਾਂ ਬੰਨਣੀਆਂ ਸਟਾਰਟ ਕਰਦੀਆਂ ਮੁੰਡਿਆਂ ਨੇ ਕਿ ਹੈੱਡਫੋਨ ਪਾਇਆ ਹੋਊਗਾ, ਤੇ ਤੁਸੀਂ ਮੰਨੋਗੇ ਉਹਨਾਂ ਨੇ ਫੜ ਫੜ ਕੇ ਐਕਸੈਲ ਕੀਤੇ ਆ।
0: ਪਰ ਤੁਹਾਨੂੰ ਪਤਾ ਕਿ ਅੱਜ ਕੱਲ ਐਮਾਜ਼ਾਨ ਨੇ ਕੀ ਕੀਤਾ? ਮੈਨੂੰ ਸੁਣਨ ਨੂੰ ਮਿਲਿਆ ਕਿ ਐਮਾਜ਼ਾਨ ਵਾਲੇ ਹੁਣ ਹੈੱਡਫੋਨ ਅਲਾਓ ਕਰ ਰਹੇ ਨੇ, ਬਟ ਹੈੱਡਫੋਨ ਤੁਹਾਨੂੰ ਉਹਨਾਂ ਤੋਂ ਹੀ ਖਰੀਦਣੇ ਪੈਣੇ ਆ, ਤੇ ਉਹਨੇ ਐਮਾਜ਼ਾਨ ਅਪਰੂਵਡ ਸੇਫਟੀ ਮਾਡਲ, ਉਹਨਾਂ 'ਚ ਇੱਕ ਸਾਊਂਡ ਦੀ ਲਿਮਿਟ ਹੁੰਦੀ ਹੈ ਵਾਲੀਊਮ ਦੀ, ਉਹਨਾਂ ਵਿੱਚ ਕੋਈ ਫੋਨ ਕਾਲ ਨਹੀਂ ਲੈ ਸਕਦੇ। ਸੋ ਹੁਣ ਉਹਨਾਂ ਨੇ ਇਹ ਚੀਜ਼ ਅਲਾਓ ਕਰ ਦਿੱਤੀ ਆਪਣੇ ਇੱਕ ਗਾਈਡਲਾਈਨਸ ਦੇ ਹੇਠ।
6: ਦੈਟਸ ਗੁੱਡ, ਐਟਲੀਸਟ ਉਹਨਾਂ ਨੇ ਇੰਪਰੂਵਮੈਂਟ ਕੀਤੀ।
0: ਉਹ ਇਹ ਨਾ ਉਹਨੂੰ ਹੋਊਗਾ ਕਿ ਲੋਕ ਤਾਂ ਵੈਸੇ ਹੀ ਯੂਜ਼ ਕਰੀ ਜਾਂਦੇ ਆ, ਅਸੀਂ ਕੁਛ ਤਾਂ ਕਰੀਏ ਨਾ।
6: ਨਹੀਂ ਨਹੀਂ, ਮੇਰੇ ਅੱਖਾਂ ਦੇਖਣ ਦੀ ਗੱਲ ਹੈ, ਸਕਿਡ ਸਕੁਡ ਇੱਧਰ ਉੱਧਰ ਵੱਜ ਗਈ ਕਿਸੇ ਤੋਂ, ਜਿਹੜੇ ਮਤਲਬ ਪਤਾ ਨਹੀਂ ਕਿਹੜੀ ਮਸ਼ੀਨ ਜੀ ਵੇਅਰ ਹਾਊਸ ਦੇ ਵਿੱਚ ਲੈ ਕੇ ਘੁੰਮਦੇ ਹੁੰਦੇ ਆ, ਬਹੁਤ ਸਾਰੀਆਂ ਲੋਕਾਂ ਨੇ ਠੋਕੀਆਂ ਕੰਨਾਂ 'ਚ ਪਾ ਪਾ ਕੇ,
0: ਚਲੋ
6: ਕਿਉਂਕਿ ਵੋਲਿਊਮ ਇੰਨਾ ਹਾਈ ਹੁੰਦਾ ਸੀ।
0: ਆਈ ਨੋ ਕਹਿੰਦੇ ਆ, ਮੈਂ ਕੱਲ ਵੀ ਕਹਿ ਰਹੇ ਸੀ ਇੱਕ ਮੈਨੂੰ ਅੰਕਲ ਦਾ ਫੋਨ ਆਇਆ, ਕਹਿੰਦੇ ਨਵੀਂ ਯਾਰ ਕੰਨਾਂ 'ਚ ਟੂਟੀਆਂ ਜਿਹੀਆਂ ਪਾਈਆਂ ਹੁੰਦੀਆਂ, ਪਤਾ ਨਹੀਂ ਕਿੱਧਰ ਨੂੰ ਜਾ ਰਹੇ ਆ। ਸੋ ਚਲੋ, ਥੈਂਕ ਯੂ ਸੋ ਮਚ, ਸ਼ੁਕਰੀਆ ਤੁਹਾਡਾ, ਥੈਂਕਸ ਫਾਰ ਯੂ ਕਾਲ। ਇੱਕ ਨਾ ਸਲੋਨ ਵਕਾਊ ਹੈ, ਬਹੁਤ ਹੀ ਕਮਾਲ ਦੀ ਲੋਕੇਸ਼ਨ ਹੈ, ਬਰੈਂਪਟਨ ਦੇ ਵਿੱਚ ਪ੍ਰਾਈਮ ਲੋਕੇਸ਼ਨ ਤੇ, ਸਲੋਨ ਸਪੇਸ ਫੋਰ ਸੇਲ, ਟੋਰਬਰਮ ਐਂਡ ਸਟੀਲਸ ਸਟੀਲਸ ਨੂੰ ਫੇਸ ਕਰਦਾ ਹੋਇਆ। ਇਹ ਬਰੈਂਪਟਨ ਦੀ ਸਭ ਤੋਂ ਬਿਜ਼ੀ ਸਲੋਨ ਹੈ ਅਤੇ ਇਹ ਆਪਣੀ ਜਿਹੜੀ ਸਲੋਨ ਹੈ ਉਹ ਵੇਚ ਰਹੇ ਨੇ। 1700 ਸਕੁਆਇਰ ਫੁੱਟ ਹੈ, 9 ਸਟੇਸ਼ਨ ਨੇ, 3 ਵਾਸ਼ ਸਟੇਸ਼ਨ ਨੇ, ਪਿਛਲਾ ਜਿਹੜਾ ਬੈਕ ਸਾਈਡ ਰੀਅਰ ਪੋਰਸ਼ਨ ਹੈ ਉਹ ਅਲੱਗ ਵੀ ਅਵੇਲੇਬਲ ਹੈ, ਅਤੇ ਫੇਸ਼ੀਅਲ ਲੇਜ਼ਰ ਡਰਮਾਬ੍ਰਿਜਨ ਦੀ ਇਕੁਇਪਮੈਂਟ ਵੀ ਹੈ, ਰੈਨੋਵੇਟਡ ਹੈ, ਨਵੀਆਂ ਚੇਅਰਾਂ ਨੇ, ਨਵੇਂ ਸ਼ੀਸ਼ੇ ਨੇ, ਨਵੇਂ ਵਰਕ ਸਟੇਸ਼ਨ ਨੇ, ਰਿਸੈਪਸ਼ਨ ਏਰੀਆ, 2 ਪ੍ਰਾਈਵੇਟ ਰੂਮ ਨੇ। ਸੋ ਤੁਸੀਂ ਨੰਬਰ ਨੋਟ ਕਰੋ, ਐਂਡ ਨੰਬਰ ਹੈ 6479985152, 6479985152 ਕਹਿ ਦਿਓ, ਨਵੀਂ ਤੋਂ ਸੁਣਿਆ 6479985152 ਤੇ ਕਾਲ ਤੁਸੀਂ ਜ਼ਰੂਰ ਕਰੋ। ਇੱਕ ਯਾਦ ਰੱਖੋ ਫੈਸ਼ਨ ਆਈਕੀ ਨੂੰ, ਬਈ ਕੱਪੜੇ ਕੁੱਪੜੇ ਚਾਹੀਦੇ ਆ, ਵਧੀਆ ਡੀਲਾਂ ਵਧੀਆ ਸੇਲਾਂ ਐਟ ਵਨ ਐਂਡ ਓਨਲੀ ਫੈਸ਼ਨ ਆਈ ਕਿਊ। ਫੈਸ਼ਨ ਆਈ ਕਿਊ ਤੇ ਲੇਡੀਜ਼ ਲਈ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਕੁੜਤੇ ਪਜਾਮੇ ਕੋਟ ਪੈਂਟ ਜੁੱਤੀਆਂ ਵੀਰਾਂ ਲਈ ਇੱਕ ਲਓ ਦੂਜਾ 25% ਆਫ। ਫੈਸ਼ਨ ਆਈ ਕਿਊ ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਲਡ, 9054532225 9054532225 1981 ਕੋਈ ਫਾਇਰ ਅਲਾਰਮ ਚੱਲ ਪਿਆ, ਕੁਛ ਹੋ ਗਿਆ, ਤੈਨੂੰ ਨਾ ਸੁਣਿਆ ਆਪਣੇ ਚ ਹੈ। ਹੁਣ ਅੱਜ ਕੱਲ ਹੁਣ ਸਾਡੇ ਪੇਰੈਂਟਸ ਇੱਥੇ ਆਏ, ਉਹਨਾਂ ਨੇ ਫੈਕਟਰੀਆਂ ਚ ਬੜਾ ਲੰਬਾ ਸਮਾਂ ਕੰਮ ਕੀਤਾ, ਕੋਈ ਫੋਨ ਨਹੀਂ ਸੀ ਉਹਨਾਂ ਕੋਲ, ਕੋਈ ਹੈਡਫੋਨ ਨਹੀਂ ਸੀ ਉਹਨਾਂ ਕੋਲ, ਇਹ ਜਿਹੜੀ ਡਿਸਟਰੈਕਸ਼ਨ ਆ ਇਹ ਆਪਣੇ ਚ ਹੈ, ਪਹਿਲਾਂ ਨਹੀਂ ਸੀ ਹੁੰਦੀ ਇੰਨੀ। ਠੀਕ ਹੈ, ਬਟ ਥੈਂਕ ਯੂ ਵੀਰੇ, ਮੈਨੂੰ ਕੱਲ ਇੱਕ ਮੈਸੇਜ ਆਇਆ ਕਹਿੰਦੇ ਵੀਰੇ ਮੈਂ ਉਬਰ ਚਲਾਉਣਾ, ਮੈਂ ਤਾਂ ਹੈਡਫੋਨ ਸਾਰਾ ਦਿਨ ਲਾਏ ਹੁੰਦੇ ਆ, ਹੁਣ ਇਹਦੇ ਵਿੱਚ ਵੀ ਦੱਸੋ ਕਿ ਉਬਰ 'ਚ ਠੀਕ ਹੈ। ਸੋ ਸਾਡੇ ਨਾਲ ਜੁੜ ਚੁੱਕੇ ਨੇ ਸਦੀਕ ਸਾਹਿਬ, ਆਲ ਡੈਟ ਸਲਿਊਸ਼ਨਸ ਤੋਂ ਫਰਗਲੀ ਕਾਲਜ ਨੇ ਆ, ਆਲ ਡੈਟ ਸਲਿਊਸ਼ਨਸ, ਕਰਜ਼ਾ ਸਿਰ ਚੜ੍ਹ ਗਿਆ ਜ਼ਿਆਦੇ, ਟੈਨਸ਼ਨ ਹੈ ਟੈਨਸ਼ਨ ਲਓ, ਕਰਜ਼ਾ ਮਾਫ਼ ਕਰਵਾਓ ਜੀ। ਸਦੀਕ ਜੀ ਵੈਲਕਮ।
7: ਥੈਂਕ ਯੂ ਨਵੀ ਜੀ, ਬਿਲਕੁਲ, ਅਗਰ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਕਰਜ਼ਿਆਂ ਦਾ ਇਸ਼ੂ ਹੈਗਾ, ਚਾਹੇ ਉਹ ਪਰਸਨਲ ਕਰਜ਼ੇ ਹੈਗੇ ਨੇ ਜਾਂ ਬਿਜ਼ਨਸ ਦੇ ਕਰਜ਼ੇ ਹੈਗੇ ਨੇ, ਅਗਰ ਸਪੈਸ਼ਲੀ ਮਿਨੀਮਮ ਪੇਮੈਂਟ ਕਰ ਰਹੇ ਹੋ ਜਾਂ ਇੱਕ ਕ੍ਰੈਡਿਟ ਕਾਰਡ ਦਾ ਬਿੱਲ ਦੂਸਰੇ ਕ੍ਰੈਡਿਟ ਕਾਰਡ ਤੋਂ ਪੇ ਕਰ ਰਹੇ ਹੋ ਜਾਂ ਕੁਲੈਕਸ਼ਨ ਦੀਆਂ ਕਾਲਾਂ ਆ ਰਹੀਆਂ ਨੇ, ਤੇ ਮੈਂ ਕਹਿੰਦਾ ਆਪਣਾ ਪੈਸਾ ਇੰਟਰਸਟ ਜ਼ਾਇਆ ਨਾ ਕਰੋ, ਕਈ ਆਪਸ਼ਨ ਅਵੇਲੇਬਲ ਹੈਗੇ ਨੇ, ਕਾਲ ਕਰਕੇ ਚਾਹੇ ਫੋਨ ਤੇ ਇਨਫੋਰਮੇਸ਼ਨ ਲੈ ਲਓ ਜਾਂ ਮੇਰੇ ਕਿਸੇ ਵੀ ਲੋਕੇਸ਼ਨ ਤੇ ਆ ਕੇ ਮੈਨੂੰ ਮਿਲ ਸਕਦੇ ਹੋ, ਸਲਾਮਿਸੇ ਦੀ ਕੋਈ ਫੀਸ ਨਹੀਂ ਹੈਗੀ। ਨੰਬਰ ਹੈ ਸਾਡਾ 416-671-0577-416-671-0577 0577 ਤੇ ਕਾਲ ਕਰ ਸਕਦੇ ਹੋ। ਕਰਜ਼ਾ ਚਾਹੇ ਤੁਹਾਡਾ ਕ੍ਰੈਡਿਟ ਕਾਰਡ ਦਾ ਹੈਗਾ, ਲਾਈਨ ਆਫ ਕ੍ਰੈਡਿਟ ਨੇ, ਪਰਸਨਲ ਲੋਨਸ ਨੇ, ਪੇਡੇ ਲੋਨਸ ਨੇ, ਜਾਂ ਫਿਰ ਇਨਕਮ ਟੈਕਸ ਦਾ ਮਾਮਲਾ ਹੈ CRA ਦੇ ਨਾਲ ਪਰਸਨਲ, ਜਾਂ ਬਿਜ਼ਨਸ ਦਾ GST, ਪੇਰੋਲ ਰਿਸੀਵਸ ਦੀ ਆਊਟਸਟੈਂਡਿੰਗ ਹੈਗੀ ਹੈ, ਜਾਂ ਕੋਈ ਹੈਸਕੇਪ ਸੀ ਵੱਲੋਂ ਲਿੱਤੇ ਸੀ ਪੇ ਨਹੀਂ ਕਰ ਸਕੇ, ਜਾਂ ਕੋਈ ਕਾਰ ਟਰੱਕ ਜਾਂ ਟਰ ਫਾਈਨਾਂਸ ਕੀਤੇ ਸੀ, ਪੇਮੈਂਟ ਨਹੀਂ ਕੀਤੀਆਂ, ਚੁੱਕ ਕੇ ਲੈ ਗਏ ਨੇ, ਜਾਂ ਪੇਮੈਂਟ ਨਹੀਂ ਕਰ ਸਕਦੇ, ਵਾਪਸ ਕਰਨਾ ਚਾਹੁੰਦੇ ਹੋ ਟਰੱਕ ਟ੍ਰੇਲਰ ਜਾਂ ਕੋਈ ਕਾਰ, ਤੇ ਇਹ ਸਾਰੇ ਕਰਜ਼ੇ ਤੁਹਾਡੇ ਸੈਟਲ ਹੋ ਸਕਦੇ ਨੇ। ਇਸ ਵਾਸਤੇ ਕਈ ਆਪਸ਼ਨ ਅਵੇਲੇਬਲ ਹੈਗੇ ਨੇ। ਮੇਰੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜਿਤਨਾ ਮੈਕਸੀਮਮ ਰਿਲੀਫ ਕਲੈਂਟ ਮਿਲ ਸਕੇ ਉਹ ਦਿਲਾਈਏ, ਔਰ ਬਾਕੀ ਛੋਟੀ ਛੋਟੀ ਕਿਸਮ ਵੀ ਜੋ ਈਜ਼ਲੀ ਅਫੋਰਡ ਕਰ ਸਕੋ ਉਹ ਤੁਹਾਡੀਆਂ ਮੰਥਲੀ ਪੇਮੈਂਟ ਅਸੀਂ ਬਣਾ ਸਕਦੇ ਹਾਂ। ਇਸ ਵਾਸਤੇ ਨੰਬਰ ਹੈ ਸਾਡਾ 416-671-0577। ਔਰ ਇੱਕ ਚੀਜ਼ ਹੀ ਮੈਂ ਗਰੰਟੀ ਕਰਦਾ ਕਿ ਅਗਰ ਤੁਹਾਡਾ ਕੇਸ ਮੈਂ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤੇ ਮੇਰੇ ਆਫਿਸ ਚੋਂ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ। ਜੋ ਵਾਅਦਾ ਕਰਾਂਗਾ ਪਹਿਲੀ ਮੀਟਿੰਗ ਵਿੱਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ। ਔਰ ਅਗਰ ਤੁਹਾਡੇ ਦੇ ਕ੍ਰੈਡਿਟ ਖਰਾਬ ਹੁੰਦਾ ਜਾਂ ਆਲਰੇਡੀ ਖਰਾਬ ਹੋ ਚੁੱਕਿਆ ਤੇ ਅਸੀਂ ਆਪਣੇ ਕਲਾਇੰਟ ਨੂੰ ਅਨਰੋਲ ਕਰਦੇ ਹੈਗੇ ਹਾਂ ਕ੍ਰੈਡਿਟ ਰੀਬਿਲਡ ਪ੍ਰੋਗਰਾਮ ਵਿੱਚ, ਔਰ ਬਹੁਤ ਜਲਦ ਤੁਹਾਡਾ ਕ੍ਰੈਡਿਟ ਵੀ ਵਾਪਸ ਤੁਹਾਨੂੰ ਮਿਲ ਸਕਦਾ। ਤੁਹਾਨੂੰ 6-7 ਸਾਲ ਵਾਸਤੇ ਵੇਟ ਨਹੀਂ ਕਰਨਾ ਪਏਗਾ। ਔਰ ਤੁਹਾਡੇ ਐਸੈਟ ਚਾਹੇ ਘਰ ਨੇ, ਗੱਡੀਆਂ, RESP, RESP ਬਿਜ਼ਨਸਿਸ, ਇਹਨਾਂ ਸਾਰੀਆਂ ਚੀਜ਼ਾਂ ਨੂੰ ਲੀਗਲ ਤਰੀਕੇ ਨਾਲ ਸੇਵ ਕਰਦੇ ਹਾਂ, ਅਸੀਂ ਤੁਹਾਨੂੰ ਡੈਟ ਫਰੀ ਕਰਨ ਵਿੱਚ ਹੈਲਪ ਕਰਦੇ ਹਾਂ। ਨੰਬਰ 416-671-0577 ਤੇ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ। ਜੀ ਨਵੀ ਜੀ,
0: ਨੰਬਰ ਇੱਕ ਇੱਕ ਹੈ 416-671-0577, 416-671-0577। ਬਹੁਤ ਸ਼ੁਕਰੀਆ ਸਰ,
7: ਥੈਂਕ ਯੂ ਜੀ।
0: ਸੋ ਸਟੂਡੀਓ ਦਾ ਆਪਣਾ ਨੰਬਰ ਹੈ 9056733337 ਤੇ ਗੱਲਬਾਤ ਆਪਣੀ ਹੋ ਰਹੀ ਹੈ 9056733337 0575। ਜੀ ਸਰ,
8: ਹਾਂਜੀ ਨਵੀ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
0: ਠੀਕ ਹੈ ਸਰ, ਕੈਸੇ ਹੋ?
8: ਵਧੀਆ ਜੀ, ਵਧੀਆ। ਦੇਖੋ, ਹੋਸਪਿਟੈਲਿਟੀ ਇੰਡਸਟਰੀ ਮੇ ਤੋ ਨਾ ਥੋੜਾ ਡਿਸਰਿਸਪੈਕਟਫੁਲ ਲਗਤਾ ਹੈ, ਅਗਰ ਆਪ ਧਿਆਨ ਹੀ ਨਹੀਂ ਦੇ ਰਹੇ ਹੋ ਤੋ। ਵੈਸੇ ਵੀ ਅਗਰ ਪਾਰਟੀਜ਼ ਮੇ ਵੀ ਜਾਓ, ਅਗਰ ਆਪ ਕਿਸੇ ਸੇ ਬਾਤ ਕਰ ਰਹੇ ਹੋ ਔਰ ਵੋ ਫੋਨ ਪੇ ਲਗਾ ਹੁਆ ਔਰ ਆਪਕੋ ਆਪ ਸੇ ਬਾਤ ਕਰ ਰਹਾ ਹੈ, ਆਪਕੋ ਲਗਾ ਆਪ ਪੇ ਅਟੈਂਸ਼ਨ ਹੀ ਨਹੀਂ ਦੇ ਰਹਾ, ਵੈਸੇ ਡਿਸਰਿਸਪੈਕਟਫੁਲ ਲਗਤੀ ਹੈ ਇਹ ਚੀਜ਼ਾਂ। ਬਾਕੀ ਇੰਡਸਟਰੀਜ ਕਾ ਤੋ ਖੈਰ ਮੈਂ ਕਹਿ ਨਹੀਂ ਸਕਤਾ ਕਿਉਂਕਿ, ਬਟ ਆਪਕਾ ਫ੍ਰੈਂਡ ਵਹਾਂ ਸਹੀ ਹੈ ਜੀ, ਮੇਰੇ ਕੋ ਵੀ ਲਗਤਾ ਅਗਰ ਕੋਈ ਕਾਨੋ ਮੇ ਡਾਲ ਕੇ ਔਰ
0: ਮੈਂ ਨਾ ਮੈਂ ਆਪਕੋ ਇੱਕ ਹਾਸੇ ਕੀ ਬਾਤ ਬਤਾਤਾ ਹੂੰ। ਕੱਲ ਨਾ ਮੈਨੂੰ ਇੱਕ ਫੋਨ ਆਇਆ ਤੇ ਉਹ ਲਿਸਨਰ ਕਹਿੰਦੇ ਕਹਿੰਦੇ ਨਾ ਵੀ ਮੈਂ ਨਾ ਕਿਤੇ ਕੋਈ ਸੈਂਡਵਿਚ ਲੈਣ ਗਿਆ, ਕਹਿੰਦੇ ਸੈਂਡਵਿਚ ਲੈਣ ਗਿਆ ਤੇ ਜਿਹੜੀ ਕੁੜੀ ਸੀਗੀ ਕੰਮ ਕਰਨ ਲਈ ਉਹ ਬੈਕ ਸਾਈਡ ਤੋਂ ਪਿੱਛੋਂ ਆਈ ਤੇ ਉਹ ਹੱਸ ਰਹੀ ਸੀ ਤੇ ਉਹ ਕਹਿੰਦੇ ਕਿ ਮੈਂ ਬੜਾ ਖੁਸ਼ ਹੋਇਆ ਯਾਰ ਕਿ ਮੈਨੂੰ ਦੇਖ ਕੇ ਹੱਸ ਰਹੀ ਹੈ, ਇਹਨੂੰ ਲੱਗਿਆ ਹੋਊ ਵੀ ਮੁੰਡਾ ਬਹੁਤ ਸੋਹਣਾ। ਕਹਿੰਦੇ ਕਿ ਫਿਰ ਮੈਨੂੰ ਪਤਾ ਲੱਗਿਆ ਉਹ ਤਾਂ ਹੈਡਫੋਨ ਤੇ ਆਪਣੇ ਬੋਏਫ੍ਰੈਂਡ ਨਾਲ ਗੱਲ ਕਰ ਰਹੀ ਸੀ। ਸੋ ਦੇਖੋ
8: ਐਸੇ ਨਹੀਂ ਕਹਿੰਦੇ, ਐਕਸ਼ਨ ਸਪੀਕ ਲਾਊਡਰ ਦੈਨ ਵਰਡਸ, ਵਰਡਸ ਕੀ ਬਾਤ ਨਹੀਂ ਹੋਤੀ, ਐਕਸ਼ਨ ਜੋ ਤੁਮ ਸ਼ੋ ਕਰ ਰਹੇ ਹੋ, ਬੋਡੀ ਲੈਂਗੁਏਜ ਸ਼ੋ ਕਰ ਰਹੇ ਹੋ, ਉਸਸੇ ਬਹੁਤ ਇੰਪੈਕਟ ਪੜਤਾ ਹੈ।
0: ਚਲੋ, ਥੈਂਕ ਯੂ ਸਰ। ਨਹੀਂ ਦੇਖੋ, ਮੈਂ ਹੱਸਣ ਲੱਗ ਗਿਆ ਵੀਰ ਨੂੰ, ਮੈਂ ਕਿਹਾ ਭਾਜੀ ਤੁਹਾਨੂੰ ਤਾਂ ਚਾਅ ਚੜ ਗਿਆ ਹੋਊਗਾ ਵੀ ਕੁੜੀ ਤੁਹਾਨੂੰ ਦੇਖ ਕੇ ਹੱਸ ਰਹੀ ਹੈ, ਵੀ ਅੱਜ ਟੌਰ ਟੂਰ ਕੱਢੀ ਹੈ ਜ਼ਿਆਦਾ ਤਾਂ ਹੀ ਹੱਸ ਰਹੀ ਆ। ਕਹਿੰਦੇ ਉਹ ਤਾਂ ਫਿਰ ਨਾਲੇ ਉਹਨੇ ਦੱਸਿਆ ਵੀ ਕੁੜੀ, ਕਹਿੰਦੀ ਉਹ ਮੈਂ ਫੋਨ ਤੇ, ਉਹ ਫਿਰ ਕਹਿੰਦੇ ਕਿ ਮੈਂ ਉਹਨੂੰ ਕਿਹਾ ਵੀ ਸੋਰੀ ਜੀ ਜੇ ਮੈਂ ਤੁਹਾਡੀ ਫੋਨ ਕਾਲ ਨੂੰ ਇੰਟਰਪਟ ਕਰ ਰਿਹਾ, ਦੇਖ ਲਓ ਅਗਲੀ ਨੂੰ ਚਾਹੀਦਾ ਦੱਸ ਦੇਵੇ ਕਿ ਸੋਰੀ ਜੀ ਮੇਰੇ ਤੋਂ ਗੱਲ ਨਹੀਂ ਹੋਣੀ ਤੁਹਾਡੇ ਨਾਲ, ਮੈਂ ਇੰਡੀਆ ਲੱਗੀ ਹੋਈ ਹਾਂ ਮੈਂ ਆਪਣੇ ਮੰਗੇਤਰ ਦੇ ਨਾਲ। ਸੋ ਇੱਦਾਂ ਦੀਆਂ ਚੀਜ਼ਾਂ ਕੰਮਾਂ 'ਤੇ ਲੋਕ ਕਰ ਰਹੇ ਨੇ ਬਿਓਂਡ ਆਈਵਰ। ਤੁਹਾਨੂੰ ਐਨਕਾਂ ਚਾਹੀਦੀਆਂ, ਹੰਬਰ ਵੈਸਟ ਐਂਡ ਗੋਰਵੇ ਬਿਓਂਡ ਆਈਵਰ 'ਤੇ ਇੱਕ ਗੇੜਾ ਮਾਰੋ। ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਬਿਓਂਡ ਆਈਵਰ 9057933937 9057933937 ਬਿਓਂਡ ਆਈ ਵੇਅਰ ਨੂੰ ਤੁਸੀਂ ਯਾਦ ਜ਼ਰੂਰ ਰੱਖੋ। 0925 ਹੈਲੋ
9: ਹੈਲੋ
0: ਹੈਲੋ ਜੀ,
9: ਹਾਂਜੀ ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
9: ਹੋਰ ਨਵੀਂ ਕਿਵੇਂ ਹੋ? ਠੀਕ ਹੋ?
0: ਵਧੀਆ ਜੀ, ਕਿਵੇਂ ਹੋ?
9: ਵਧੀਆ ਵਧੀਆ। ਇਹ ਭਾਈ ਕੰਮ ਤੇ ਡਿਪੈਂਡ ਕਰਦਾ, ਹੁਣ ਕਈ ਕੰਮ ਤਾਂ ਏਦਾਂ ਦੇ ਆ ਜਿਵੇਂ ਹੁਣ ਪੈਕਿੰਗ ਵਾਲਾ ਹੋ ਗਿਆ, ਉਹਦੇ ਚ ਬੰਦਾ ਲਾ ਕੇ ਇੱਕ ਪਾਸੇ ਕੰਮ ਕਰੀ ਜਾਂਦਾ ਹਨਾ, ਉਹਦੇ ਨਾਲ ਉਹਨੂੰ 8-9 ਘੰਟੇ ਜਾਂ ਮੈਂ ਕਹਿੰਦਾ ਉਹਦੇ ਬੰਦੇ ਦੀ ਐਫੀਸ਼ੀਐਂਸੀ ਇੰਨੀ ਕੁ ਜ਼ਿਆਦਾ ਵੱਧ ਜਾਂਦੀ ਆ, ਉਹ 12-13 ਘੰਟੇ ਵੀ ਕੰਮ ਕਰ ਜਾਂਦਾ, ਨਹੀਂ ਉਹ 8 ਘੰਟਿਆਂ ਤੋਂ ਬਾਅਦ ਬੋਰ ਹੋ ਜੂ ਰਾਈਟ। ਹੁਣ ਉਹਦੇ ਪੰਜ ਜੇ ਮੰਨ ਲਓ 2 ਘੰਟੇ ਉਹਨੇ ਇੰਡੀਆ ਕਾਲ ਕਰ ਲਈ ਤੇ 5-4 ਘੰਟੇ ਗਾਣੇ ਸੁਣ ਲਏ ਤੇ ਉਹਦੇ ਉਹਦੀ ਪ੍ਰੋਗਰੈਸ ਜ਼ਿਆਦਾ ਹੁੰਦੀ ਆ, ਕਿਉਂ ਉਹਨੇ ਉਹਨੇ ਬੋਰ ਨਹੀਂ ਹੋਣਾ, ਉਹਨੇ ਕੰਮ ਵੀ ਵੱਧ ਕਰ ਜਾਣਾ।
0: ਫਿਰ ਬੋਰ ਹੋਣਾ ਆਪਾਂ ਇੰਨੀ ਛੇਤੀ ਕਿਉਂ ਹੋਣ ਲੱਗੇ? ਪਹਿਲਾਂ ਤਾਂ ਹੁੰਦੇ ਨਹੀਂ ਸੀਗੇ,
9: ਪਤਾ ਨਹੀਂ ਜੀ ਹੁਣ ਫਿਰ ਆਏ ਆ ਨਾ, ਇੱਕ ਤਾਂ ਭੱਜ ਦੌੜ ਵਧੀ ਵੀ ਆ, ਇੱਕ ਟੈਕਨੋਲੋਜੀ ਦਾ ਜਮਾਨਾ ਜਾ, ਏਦਾਂ ਫਿਰ ਸਾਰੀ ਫਲਕਚੁਏਸ਼ਨ ਆ ਗਈਆਂ।
0: ਠੀਕ ਹੈ, ਠੀਕ ਹੈ, ਓਕੇ।
9: ਹਾਂਜੀ ਹਾਂਜੀ, ਤੇ ਦੂਜੇ ਨੰਬਰ ਤੇ ਜੇ ਮੰਨ ਲਓ ਤੁਹਾਡਾ ਫਰੰਟ ਡੈਸਕ ਦਾ ਕੰਮ ਆ, ਜਾਂ ਤੁਹਾਡਾ ਅਕਾਊਂਟਿੰਗ ਦਾ, ਜਾਂ ਮਤਲਬ ਫਾਈਨਾਂਸ ਵਾਲਾ ਜਾਂ ਡਿਸਪੈਚਰ ਆ, ਇਹ ਕੰਮਾਂ ਦੇ ਵਿੱਚ ਕਿਉਂ ਹਿਊਮਨ ਮਾਈਂਡ ਇੱਕ ਪਾਸੇ ਹੀ ਪੂਰਾ ਵਰਕ ਕਰ ਸਕਦਾ, ਹਨਾ
0: ਜੀ।
9: ਤੇ ਇਹਨਾਂ ਦੇ ਵਿੱਚ ਬਿਲਕੁਲ ਨੀ ਅਲਾਓ ਹੋਣੇ ਚਾਹੀਦੇ ਹੈਡਫੋਨ, ਕਿਉਂ ਉਹਨੇ ਕੰਮ ਗਲਤ ਹੀ ਕਰ ਦੇਣਾ। ਟੈਕਨੋਲੋਜੀ ਤੇ ਹੈਡਫੋਨ ਇਹ ਇੰਟਰਲਿੰਕਡ ਨੇ, ਹਨਾ ਜੀ, ਦੋਨੇ ਚੀਜ਼ਾਂ। ਤੇ ਇਹ ਜੇ ਮੰਨ ਲਓ ਆਪਾਂ ਕਿਸੇ ਦਾ ਮੰਨ ਲਓ ਇਮੀਗ੍ਰੇਸ਼ਨ ਵਾਲੀ ਕੋਈ ਚੀਜ਼ ਸੁਣ ਰਹੇ ਹਾਂ, ਹਨਾ, ਕੋਈ ਲੈ ਰਹੇ ਹਾਂ ਕੁਐਸਚਨ ਉਹਨਾਂ ਦਾ, ਤਾਂ ਉੱਥੇ ਉਹ ਬਿਲਕੁਲ ਫਾਲਸ ਕਰ ਦੇਣਾ ਬੰਦੇ ਨੇ ਕੰਮ, ਇਹ ਉੱਥੇ ਚੀਜ਼ਾਂ ਨਹੀਂ।
0: ਓਕੇ, ਮੈਂ ਦੋ ਤਿੰਨ ਕੰਮਾਂ ਬਾਰੇ ਪੁੱਛਦਾ, ਉਬਰ ਦੇ ਵਿੱਚ ਕੀ ਲੱਗਦਾ ਤੁਹਾਨੂੰ?
9: ਉਬਰ ਦੇ ਵਿੱਚ ਜੇ ਤਾਂ ਮੰਨ ਲਓ ਉਬਰ ਈਟ ਆ, ਹਨਾ ਜੀ, ਤਾਂ ਉਸ ਜਿਵੇਂ ਮਾੜੀ ਮੋਟੀ ਕਾਲ ਆਪਾਂ ਲਾਈਕ ਲੈ ਸਕਦੇ ਹਾਂ, ਪਰ ਜ਼ਿਆਦਾ ਨਹੀਂ। ਜਿਵੇਂ ਮਤਲਬ ਸਲੋ ਵੋਲਿਊਮ ਤੇ ਹੋਣਾ ਚਾਹੀਦਾ, ਵੀ ਜੇ ਮੰਨ ਲਓ ਇਮੀਡੀਏਟ ਤੁਹਾਡੀ ਕਾਲ ਆ ਗਈ ਤਾਂ ਉਦੋਂ ਪਿੱਕ ਕਰ ਲਵੋ, ਤਾਂ ਉਹ ਸਹੀ ਆ, ਹਨਾ ਜੀ, ਥੋੜਾ ਬਹੁਤਾ, ਤੇ ਪਰ ਜ਼ਿਆਦਾ ਨਹੀਂ।
0: ਤੇ ਕੰਸਟਰਕਸ਼ਨ ਦੇ ਕੰਮ ਚ?
9: ਕੰਸਟਰਕਸ਼ਨ ਦੇ ਕੰਮ ਦੇ ਵਿੱਚ ਅਲਾਓ ਆ, ਹਾਂਜੀ।
0: ਕਿਉਂ ਅਲਾਓ ਆ?
9: ਕੰਸਟਰਕਸ਼ਨ ਦੇ ਕੰਮ ਦੇ ਵਿੱਚ ਤੁਸੀਂ ਆਏ ਆ, ਹੁਣ ਮੰਨ ਲਓ ਡਰਾਈ ਵਾਲਾਂ ਹੀ ਲਾਉਣੀ ਆ ਤੁਸੀਂ, ਠੀਕ ਆ, ਉਹ ਕੱਟੀ ਵੱਢੀ ਜਾਣੀ ਆ ਤੇ ਨਾਲ ਦੀ ਨਾਲ ਤੁਸੀਂ ਚੱਕ ਕੇ ਲਾਈ ਜਾਣੀ ਆ, ਹੈਡਫੋਨ ਲਾ ਲਓ। ਉੱਥੇ ਤਾਂ ਕੰਸਟਰਕਸ਼ਨ ਦੇ ਕੰਮ ਚ ਤਾਂ ਗਾਣੇ ਚੱਲਦੇ ਹੀ ਹੁੰਦੇ ਆ, ਉਹਦੇ ਚ ਤਾਂ ਕੋਈ ਡਿਸਟਰੈਕਸ਼ਨ ਹੀ ਨਹੀਂ। ਉਹ ਤਾਂ ਹੁਣ ਆਪਾਂ ਇੰਚੀ ਟੇਪ ਮਾਰਨਾ, ਉਹ ਪਤਾ ਹੀ ਆ ਬੰਦੇ ਨੂੰ ਵੀ 90 ਇੰਚ ਦੀ ਹੈਗੀ ਆ, 90 ਇੰਚ ਵੱਢ ਕੇ ਉੱਥੇ ਲਾ ਦੇਣੀ ਆ।
0: ਮੈਂ ਤੁਹਾਨੂੰ ਦੱਸਦਾ, ਇੱਕ ਨਾ ਭਾਜੀ ਨੇ ਤੇ ਉਹ ਕੰਸਟਰਕਸ਼ਨ ਦੀ ਕੰਪਨੀ ਓਨ ਕਰਦੇ ਆ, ਕਹਿੰਦੇ ਨਵੀ ਮੇਰੇ ਦੋ ਤਿੰਨ ਮੁੰਡੇ ਰੱਖੇ ਤੇ ਉਹਨਾਂ ਨੇ ਸਾਰਾ ਦਿਨ ਹੈਡਫੋਨ ਲਾ ਕੇ ਕੰਮ ਕਰਨਾ। ਕਹਿੰਦੇ ਮੈਂ ਇੱਕ ਦੋ ਦਿਨ ਦੇਖਿਆ, ਫਿਰ ਕਹਿੰਦੇ ਮੈਂ ਉਹਨਾਂ ਨੂੰ ਕਹਿਣਾ ਕਿ ਬਈ ਡਰਾਈਵਰ ਫੜਾਈ, ਅਗਲੇ ਨੇ ਚੱਕ ਕੇ ਟਾਇਲ ਫੜਾ ਲੈਣੀ,
9: ਉੱਥੇ ਮਿਸਟੇਕ ਹੋ ਜਾਂਦੀ ਆ।
0: ਹਾਂ, ਸੋ ਕਹਿੰਦੇ ਮੈਂ ਉਹਨਾਂ ਨੂੰ ਕਹਿਣਾ ਕਿ ਮੈਨੂੰ ਵੀ ਥੋੜੀ ਫੜਾਈ, ਉਹਨਾਂ ਨੇ ਡਰਾਈਵਰ ਕਟਰ ਫੜਾ ਦੇਣਾ। ਹੁਣ ਉਹੀ ਗੱਲ ਹੈ ਨਾ ਵੀ ਡਿਸਟਰੈਕਸ਼ਨ ਜਿਹੜੀ ਹੈ
9: ਉਹ ਮਤਲਬ, ਹਾਂਜੀ ਹਾਂਜੀ, ਉਹ ਵੀ ਡਿਪੈਂਡ ਕਰਦਾ, ਜੇ ਤਾਂ ਮਤਲਬ ਬੰਦਾ ਹੁਣ ਮੂਹਰੇ ਸਿੱਖਿਆ ਹੋਇਆ ਜਾਂ ਉਹ ਕੱਲਾ ਕੰਮ ਕਰੀ ਜਾਂਦਾ, ਉਹਨੇ ਹੈਡਫੋਨ ਲਾ ਲਿਆ, ਉਹ ਕੋਈ ਮਿਸਟੇਕ ਨਹੀਂ ਕਰਦਾ,
0: ਠੀਕ ਹੈ।
9: ਜੇ ਮਤਲਬ ਬੰਦਾ, ਜੇ ਬੰਦਾ ਹੈਲਪਰ ਆ, ਉਹਨੇ ਨਾਲ ਤੁਹਾਡੇ ਹੈਡਫੋਨ ਲਾਈਕ ਲਾਏ ਵੇ ਆ, ਉਧਰੋਂ ਕਨਵਰਸੇਸ਼ਨ ਦੋ ਹੋ ਗਈਆਂ ਨਾ, ਇੱਕ ਤਾਂ ਬੰਦਾ ਉਧਰੋਂ ਰਿਸਪੌਂਡ ਦੇ ਰਿਹਾ ਜਿਹੜਾ ਬੌਸ ਆ ਤੁਹਾਡਾ ਵੀ ਇੰਨੇ ਦੀ ਲਿਆ, ਇੱਕੋ ਦੂਜੇ ਨਾਲ ਗੱਲ ਕਰੀ ਜਾਂਦਾ, ਉਹ ਓਬਵੀਅਸਲੀ ਉੱਥੇ ਗਲਤ ਕਰੂਗਾ।
0: ਜੀ ਜੀ, ਠੀਕ ਹੈ, ਓਕੇ ਵੀਰੇ, ਥੈਂਕ ਯੂ ਸੋ ਮਚ, ਬਹੁਤ ਬਹੁਤ ਪਿਆਰ, ਤੇ ਥੈਂਕ ਯੂ ਫਾਰ ਯੂਰ ਕਾਲ। ਸਾਡੇ ਨਾਲ ਸਰਾਸ਼ ਜੁੜੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਰਾਸ਼ ਵੈਲਕਮ ਸਰ, ਕੈਸੇ ਹੋ?
10: गवर्नमेंट सपोर्टेड एजुकेशन प्रोग्राम्स है, एक तरफ आप स्किल डेवलप करते हैं, आसान से कोर्सेज करते हैं, फुली ऑनलाइन फोन पे लैपटॉप पे आसान से कोर्स करते हैं, सर्टिफिकेट भी आपके पास आ गया। ऑन अदर हैंड आपके पास 50,000 से 1,70,000 डॉलर तक का लोन 0% पे बिना गारंटी के डायरेक्ट गवर्नमेंट से कहीं भी खर्च करें आपको मिलता है।
0: एंड इस फंडिंग दी रेंज कितनी क्या सराश, फंडिंग दी रेंज कितनी क्या?
10: 50,000 तो लेके 1,70,000 तक थोड़ा मिल सकता ते बहुत सारे लोग फंडिंग या लोन सुन के डर जाते हैं अभी यार ये कोई पंगा तो नहीं पहले विश्व ए लोन दे टर्म्स की ने बिल्कुल जी इसमें फंडिंग से डरना चाहिए लोन से डरना चाहिए मैं भी डरता हूं बट यहां पे बात अलग है रीजन नंबर 1 ये लोन की पहली किस्त 2.5 साल 2 ये लोन 2.5 साल तक 0% ब्याज ब्याज ही नहीं है उसके ऊपर नंबर 3 लोन जब स्टार्ट हो रहा है किस्त उसकी स्टार्ट हो रही है 2.5 साल बाद ब्याज कितना है सिर्फ 2.5% साल का महीने का नहीं साल का मतलब $1,00 पे सिर्फ महीने का ब्याज $200 है 15 साल के आसान किस्तें बनती है अगर पैसे नहीं दे पा रहे आप तंगी है तो गवर्नमेंट आपका लोन डेफर कर देती है ब्याज समेत ऐसा लोन आपको कहां मिलेगा धरती पे भी नहीं मिलेगा
0: वेरी गुड एंड सराश कोई 4% दी फैमिली है हस्बैंड है वाइफ है दो बच्चे ने उन्होंने कितने पैसे बन जाएंगे
10: बिल्कुल जी पीआर है सिटीजन है प्रोटेक्टेड पर्सन है कोई एज लिमिट नहीं है इन फैमिली ऑफ फोर को $1.5 लाख तक की फंडिंग आती है बच्चे अगर उनके 11 साल से छोटे हैं तो کالج کی فیس باہر باہر سے کور جاتی ہے، 1.5 لاکھ ان کو ملتا ہے، کہیں بھی خرچے ریفائنینسنگ کریڈٹ کارڈ کسی اور لون کے چکر میں نہ پڑے، اس سے بڑھیا لون ایگزسٹ ہی نہیں کرتا. 8 سال میں ہزاروں کو اسسٹ کرے ہیں، کل بھی ٹھاٹا کر کے لوگوں کے اکاؤنٹ میں ٹوٹی ہوئی ہے، پیچھے نہ رہیے، آفس آئیے، پراپر آفس ہے اور لائک 6 بندوں کا اسٹاف آپ کے لیے کام کر رہا ہے. 437-200-64-71-75 437-200-64-71-75 ہماری فیس کام ہونے کے بعد $199 ہے، کوئی ہڈن فیس، میٹھی باتیں، چلاکی نہیں ہے. 437-200-64-71-75 437-264-3175
0: بہت شکریہ جی، تھینک یو سو مچ جی. 6256 ہلو.
11: ہلو
0: ہاں جی، کیسے ہو سر؟
11: ہاں جی ٹھیک ہے جی. ہوں تو اوبر والی کمپنی نے بھی کہہ دیتا ہے کہ تسی اپنا انتظام کر لو اپنے ورکروں کو، سیلف ڈرائیو کار آ رہی ہے اگلے سال.
0: نہیں سیلف ڈرائیو تو آ جائے گی، اتنی چھیتی نہیں ٹیک اوور کرنے جا رہی ہے، اجے تو بہت ٹائم لگے گا.
11: چلو دیکھ دیں، تھینک یو.
0: تسی آؤ گے سیلف ڈرائیونگ کار؟ چلو کٹ کے کال نو. سو نہیں اپا سیلف ڈرائیونگ دی گل نہیں کر رہے، اپا تاں ڈسٹریکشن دیاں گلاں باتاں کر رہے ہیں کہ کنے ورکر جڑے نے کماں تے ڈسٹریکٹڈ رہندے نے. 1728 ہیلو جی.
12: گڈ مارننگ میرے، کی حال ہے؟
0: گڈ مارننگ، ودیہ کیدا؟
12: ودیہ جی. مینوں لگدا میرے ایدا ہونے نہیں چاہیدا ہےگا ملٹی ٹاسکنگ والا کانسیپٹ، بیکاز تسی آل دا ٹائم اوورلوڈ، دماغ نوں نہ تا بریک ملدی ہے تے جڑی آلریڈی تہاڈے کول انفارمیشن ہے گی اونوں تہاڈا برین پروسیس نہیں کردا.
0: بالکل.
12: ایک ہور ہوندا ہے کہ جے تسی بور نہیں ہوو گے تھانوں پتہ کیویں لگو گا میں کچھ ہور کر سکدا، تہاڈا پوٹینشیل دا پتہ ہی نہیں لگدا. میں سویرے سوچدا سیگا، پہلا ہوندا سیگا کوئی میکسلی سے باہر ساڈے سٹی دا کوئی بندہ کھڑا سی کار چ، کام والا بیٹھا فون چلائی جاندا سیگا، تے اونوں کچھ پتہ ہی نہیں سی. جویں ہن اسی سویرے کام جاندے سی کہ تا تھوڑا جا باہر دیکھنا وی موسم کدھاں دا آیا، کسے نوں ہیلو کر لی، تھوڑا بندہ اپنے میں انوالوڈ جا فیل کردا تے ٹائم بھی ہولی ہولی پاس ہوندا. تسی ہن سویرے اپنا ہیڈ فون لا کے گانے لا لو، تہانوں پتہ ہی نہیں لگنا 2 گھنٹے کدوں پاس ہو گئے. تو فار برین ہیلتھ آئی تھنک، اینڈ ایون سٹڈیز بھی نے، بور ہونا ضروری ہے آئی تھنک. تاہی کر کے جڑیاں اپنی پرانی جنریشن نے وہ انیاں سکسیسفل سی گیاں. اپنے کو ٹائم ہی نہیں ہے گا، سویرے اٹھ پئی دا ٹائم ہی نہیں، نہ اپنے لئی ٹائم ہے، کسی چیز لئی ٹائم ہی نہیں ہے گا.
0: ویرے یار تسی اے دیکھو، میں تھانوں آنےسٹ گل دس رہا، میں نا کئی واری چلو پروگرام کر رہے ہیں، فون کئی وار پک ہو جاتا، کسی کا میسج آ جاتا، وہ پڑھ لئی دا. میں کہن لگیا کہ بھئی تسی ایرن ملز ایکیورا نو فون کرو، میں انہوں دا نام لیا تے پھر میں چک کے نمبر دیتا اپلائنس رپیئر والے دا. کسی کسٹمر نے چک کے اپلائنس رپیئر نو فون کر لیا، بھاجی گڈی لینی ہے اسی. تے وہ دیکھو وہ پرابلم تا ہوئی کیونکہ میں ڈسٹریکٹڈ سی، میں اپنے فون تے سی.
12: Obviously, تسی ہن اے تاں صرف کام دی گل کر رہے ہو، میں لائبریری جانا، اتھے بچے ہیڈ فون لا کے پڑھائی کردے.
0: اوہی تاں ہے، میں بھی نہیں سمجھدا. ہاں
12: ہن ہن جدوں ایگزام ہن اودوں تھوڑا تھوں سیم گانا انہاں نے پلے کر دینا وی بیٹے چل رہے ہن تھوں ایتھے یاد آ رہیا کی پڑھیا سی.
0: بالکل
12: بالکل. تو آئی تھنک اے مینوں لگدا اے سینچری دا سب توں وڈا جھوٹ ہی ملٹی ٹاسکنگ آ، ایک کام تے فوکس کرنا چاہیدا.
0: تھینک یو ویری، بہت شکریہ تھوڑا، بہت دھنواد. نہیں ہن جے میں پڑھ رہا، میں کوئی ہسٹری دی سٹڈی کر رہا، اتھے میں سن رہا کہ ہلکی جی داڑھی لو فیڈ رکھدا، تو پھر ہن تسی دھیان تھوڑا لیرک والی جاؤ گا. پڑھ رہے ہو تسی ایچنٹ گریک فلاسفی، اتوں سن رہے ہو تسی بھی ہلکی جی داڑھی تے لو فیڈ رکھدا، تسی کیویں دھیان دو گے؟ سو ڈسٹریکشن، ڈسٹریکشن تو سارے نو، مینو بھی یار، میں بھی بہت ڈسٹریکٹڈ ہوں، ہٹ کے تھوڑیا. سو ایرن ملز ایکیورا گڈی لینی ہے، ایکیورا دی لو. جگدیپ بھلا تے کرن شرما ساڈے بڑے پیارے سجن نے ایرن ملز ایکیورا تو، نمبر ہے 9058285800 9058285800. گروسری کرنی ہے، فریش فوڈ سینٹر 12570 کینیڈی روڈ، کینیڈی ڈوگل، کینیڈی مے فیلڈ دے این بالکل نال فریش فوڈ سینٹر تے گیڑا تسی مار کے آؤ. ڈیری تے ہرن ڈیری تے بڑی شاندار گھر آ رہے ہیں، لکھو جانکاری. سینٹرل مسز ساگا دے رہن والے ہو، اے موقع نہ گواؤ. بیلی مور ہومز والوں ڈیری لین ٹاؤنز جلد ہی ڈیری روڈ ویسٹ اتے ہرن ٹیریو تے آ رہے نے. کنٹمپرری ٹاؤن ہوم ہائی $700,000 تو شروع ہو رہے نے. ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com, ਵੈਰੀ ਗੁੱਡ, ballymorehomes.com ਤੇ ਤੁਸੀਂ ਜ਼ਰੂਰ ਜ਼ਰੂਰ ਜਾਣਕਾਰੀ ਲਓ। ਐਂਡ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਕੋਈ ਵੀ ਰਿਪੇਅਰ, ਮਿਲਟਨ ਦੇ ਵਿੱਚ 10874 ਸਟੀਲਸ ਐਵਨਿਊ ਈਸਟ, ਸਟੀਲਸ ਐਂਡ ਜੇਮਸ ਸਨੋ ਪਾਰਕਵੇ ਦਾ ਕੋਰਨਰ ਪੈਂਦਾ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 401 ਤੋਂ ਐਨ ਉੱਤਰ ਅਨੁਸਾਰ ਤੁਹਾਡੇ ਲਈ ਹਾਜ਼ਰ ਨੇ। ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ ਫੋਨ ਕਰੋ। ਨਵੀਂ ਕਿਚਨ, ਬ੍ਰੈਂਡ ਨਿਊ ਕਿਚਨ, ਥੋੜ੍ਹੀ ਦੇਖ ਕੇ ਅਗਲਾ ਕਵੇ ਵੀ ਯਾਰ ਬੱਲੇ ਬੱਲੇ ਇੰਨੀ ਸੋਹਣੀ ਕਿਚਨ ਕਿਹਨੇ ਰੈਡੀ ਕੀਤੀ ਹੈ। ਅਤੇ ਨਿਊ ਹਾਈਟਸ ਕਿਚਨ ਇਹਨਾਂ ਦਾ ਕੰਮ ਦੇਖ ਲਿਓ ਯਾਰ, ਸੱਚੀ ਮੈਂ ਵੀ ਦੇਖ ਕੇ ਕੰਮ ਬੜਾ ਇੰਪ੍ਰੈਸ ਹੋਇਆ। ਨੰਬਰ ਹੈ 416-859-1920, 416-859-1920। ਗਰੋਸਰੀ ਕਰਨੀ ਹੈ, ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ, ਕੈਨੇਡੀ ਮੇਫੀਲਡ ਇਨ ਕੈਲਡਨ, ਫਰੈਸ਼ ਫੂਡ ਸੈਂਟਰ। ਅਸੀਂ ਅੱਜ ਸ਼ਾਮ ਨੂੰ ਲਾਈਵ ਪ੍ਰੋਗਰਾਮ ਕਰ ਰਹੇ ਹਾਂ। ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ ਨਹੀਂ, ਸਿਰਫ ਇਹ ਰੈਸਟੋਰੈਂਟ ਹੈ, ਸਿਰਫ ਰੈਸਟੋਰੈਂਟ ਇਹਨਾਂ ਦਾ ਖੁੱਲ੍ਹਿਆ। 1650 ਵਿਲੀਅਮਸ ਪਾਰਕਵੇ, 1650 ਵਿਲੀਅਮਸ ਪਾਰਕਵੇ। ਪਹਿਲੇ 5 ਕਸਟਮਰਸ ਨੂੰ 1 ਪਾਉਂਡ ਮੱਛੀ ਫ੍ਰੀ 6 ਵਜੇ, ਅਗਲੇ 5 ਨੂੰ 1 ਪਾਉਂਡ ਜਲੇਬੀ ਫ੍ਰੀ, ਅਗਲੇ 5 ਨੂੰ 1 ਬਿਰਿਆਨੀ ਫ੍ਰੀ। ਸ਼ਾਮ ਨੂੰ 6 ਵਜੇ ਫ੍ਰੀ ਫ੍ਰੀ ਫ੍ਰੀ, ਪਹਿਲੇ 15 ਨੂੰ। ਅਤੇ ਤੁਸੀਂ ਆਇਓ, ਇੰਜੋਏ ਕਰਾਂਗੇ। 1650 ਵਿਲੀਅਮਸ ਪਾਰਕਵੇ, ਵਿਲੀਅਮਸ ਪਾਰਕਵੇ ਐਂਡ ਟੋਰਬ੍ਰਮ ਦੇ ਬਿਲਕੁਲ ਕੋਰਨੇ ਤੇ ਤੁਸੀਂ ਪਹੁੰਚਣਾ, ਐਟ ਸਬਜ਼ੀ ਮਾਰਕੀਟ ਰੈਸਟੋਰੈਂਟ। ਸੋ ਇੰਜੋਏ ਕਰੋ, ਡੋਂਟ ਬੀ ਡਿਸਟਰੈਕਟਿਡ, ਥੋੜ੍ਹੇ ਫੋਨ ਤੋਂ ਹਟ ਕੇ ਏਰੀਅਨ ਮਿਲਸ, ਸੋਰੀ ਆਪਣਾ ਕੈਲਡਨ ਮਿਤਸੂਬਿਸ਼ੀ ਨੂੰ ਯਾਦ ਰੱਖੋ। 10 ਸਾਲ ਦੀ ਵਾਰੰਟੀ ਗੱਡੀ ਹੈ ਅਤੇ ਮਿਤਸੂਬਿਸ਼ੀ ਦੀਆਂ ਗੱਡੀਆਂ 6476782754। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647।
13: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
14: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
15: Radio Awaaz.
16: All advertisements are paid. Awaaz the Voice does not take any responsibility for any paid advertisements during this program.

0: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
1: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45। ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850। ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750 ਐਂਡ ਏਸੀ ਰੀਚਾਰਜ ਇਜ ਐਟ ਜਸਟ $180। ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955। ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਂਪਟਨ। ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
2: ਰੀਅਲ ਇਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰ ਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
3: ਰੀਅਲ ਇਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
2: ਫੇਅਰ ਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
3: ਅੱਜ ਹੀ ਕਾਲ ਕਰੋ ਫੇਅਰ ਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
2: 905-671-2000-9056712000।
3: ਫੇਅਰ ਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
4: ਘਰ ਨੂੰ ਘਰ ਬਣਾਉਂਦਾ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056-9058038056।
5: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਆ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ਼ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
6: 905-908-2499, 905-908-2499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
7: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
8: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810।
9: ड्राइव कर रहे हो, शो नो एंजॉय कर रहे हो, कुछ बोल रहे हो?
10: ड्राइविंग लाइसेंस?
9: नो।
10: पुलिस ऑफिसर?
9: नो नो।
10: ट्रैफिक लाइसेंस?
9: नो।
10: देन
11: डायमंड इंश्योरेंस से पवन कौर गिल का यह मैसेज। मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नो चेक करने लिए। आज ही कॉल करो 30 तो वध कंपनीज ना काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकती है ऑटो, होम और इन्वेस्टमेंट प्रॉपर्टीज दी। 647-325-9900 647-325-9100 पवन कौर गिल फ्रॉम डायमंड इंश्योरेंस।
12: जिंदगी एक सफर है सुहाना।
13: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
14: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ,
15: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
0: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
11: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200, 95922200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
16: सुनो जी किथे हो साढ़े ग्यारह हो गया रात दे घरे नहीं आना अज
17: मैं सेविंग कर रहा नाले ग्रोसरी खरीद रहा नजारा आ रहा है का
16: झूठ बोलन दी आदत नहीं की तुहाडी रात नु 11:30 केड़ा ग्रोसरी स्टोर खुला होया
17: फ्रेश ग्रोसरी डिपो रात दे 12 बजे तक खुलदे ने जिन्ना दा कहंदे एक डोर तो बड़ो दूजे तो निकलो सेविंग 100 डॉलर दी 905-458-1331 स्टेपल बुश स्टॉर रूम ते स्टेपल बुश दा इंटरसेक्शन फ्रेश ग्रोसरी डिपो 905-458-1300
18: ਕੀ ਗੱਲ ਸਿਮਰਨ ਬੜੀ ਪਤਲੀ ਹੋ ਗਈ ਹੈ ਕੁਝ ਖਾਂਦੀ ਖੁੰਦੀ ਨਹੀਂ
19: ਲੈ ਦੱਸ ਕੰਮ ਤੇ ਜਾਵਾਂ ਘਰੇ ਰੋਟੀਆਂ ਬਣਾਵਾਂ
18: ਤੇ ਟਿਫਨ ਲਵਾ ਲਾ
19: ਘਰ ਦਾ ਸਵਾਦ ਕਿੱਥੋਂ ਮਿਲਦਾ ਵਾਰੋ
18: ਮਤਲਬ ਤੂੰ ਤਵਾ ਕਿਚਨ ਦੇ ਫੂਡ ਨਹੀਂ ਟੇਸਟ ਕੀਤਾ
20: ਤਵਾ ਕਿਚਨ ਬਿਲਕੁਲ ਘਰ ਵਰਗਾ ਸਵਾਦ ਕਸਟਮਾਈਜ਼ ਟਿਫਨ ਪੈਕੇਜਸ ਅਵੇਲੇਬਲ ਫੂਡ ਕੁਆਲਿਟੀ ਤੇ ਕੁਆਂਟਿਟੀ ਇੱਕਦਮ ਲਾਜਵਾਬ
21: 50 ਸਨੀਵੇਲ ਗੇਟ ਬ੍ਰੈਂਪਟਨ ਮਾਉਂਟਨੈਸ਼ ਐਂਡ ਬਵੇਡ ਦਾ ਇੰਟਰਸੈਕਸ਼ਨ ਜਾਂ ਵਿਜ਼ਿਟ ਕਰੋ www.tawakitchen.ca 905-790

ਚਲੋ ਜੀ, ਅੱਜ ਤੇ ਪਿਆਰੇ ਜਿਹੇ ਦਿਨ ਦੀ ਸ਼ੁਰੂਆਤ ਕਰਦੇ ਹਾਂ ਅਸੀਂ, ਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਹੀ ਆਪਣੇ ਸ਼ੋਅ ਰੇਡੀਓ ਆਵਾਜ਼ ਤੇ। ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ ਪੂਰੇ ਸਵੇਰੇ 10 ਵਜੇ ਤੱਕ। ਮੰਡੇ ਟੂ ਫਰਾਈਡੇ ਤੁਸੀਂ ਸਾਨੂੰ ਸੁਣ ਸਕਦੇ ਹੋ ਸਵੇਰੇ 9 ਤੋਂ 10, ਤੇ ਸੈਟਰਡੇ ਤੁਹਾਡਾ ਤੇ ਸਾਡਾ ਸਾਥ ਥੋੜਾ ਲੰਬਾ ਹੁੰਦਾ, ਜਿਹਦੇ 'ਚ ਬਹੁਤ ਹੀ ਜ਼ਿਆਦਾ ਮਜ਼ਾ ਆਉਂਦਾ ਕਿਉਂਕਿ ਗੱਲਾਂ ਕਰਨ ਲਈ ਸਾਡੇ ਕੋਲ ਟਾਈਮ ਵੀ ਜ਼ਿਆਦਾ ਹੁੰਦਾ। ਸੋ ਸੈਟਰਡੇ ਦੇ ਸ਼ੋਅ ਦੀ ਟਾਈਮਿੰਗ ਹੁੰਦੀ ਹੈ ਸਵੇਰੇ 10 ਤੋਂ 1 ਵਜੇ ਤੱਕ। ਸੋ ਕੱਲ੍ਹ ਤੁਸੀਂ ਸਾਡਾ ਸ਼ੋਅ ਸੁਣਨਾ ਨਾ ਭੁੱਲਿਓ, ਕਿਉਂਕਿ ਅਸੀਂ ਬਹੁਤ ਵਧੀਆ ਵਧੀਆ ਸਰਪ੍ਰਾਈਜ਼ ਲੈ ਕੇ ਆਵਾਂਗੇ ਸਾਰਿਆਂ ਲਈ ਐਂਡ ਬਹੁਤ ਹੀ ਵਧੀਆ ਡੀਲਸ ਲੈ ਕੇ ਆ ਰਹੇ ਹਾਂ। ਸੋ ਸਾਡੇ ਸਟੂਡੀਓ ਦਾ ਨੰਬਰ ਤੁਸੀਂ ਸਾਰੇ ਜਾਣੇ ਨੋਟ ਕਰ ਲਓ ਜਲਦੀ ਜਲਦੀ। ਸੋ ਨੰਬਰ ਹੈਗਾ 905-673-3337, 905-673-3337 'ਤੇ ਤੁਸੀਂ ਸਾਰਿਆਂ ਨੇ ਸਾਨੂੰ ਕਾਲ ਕਰਕੇ ਚੜ੍ਹਦੀ ਕਲਾ ਦਾ ਮੈਸੇਜ ਦੇਣਾ ਹੈ ਅਤੇ ਦੱਸਣਾ ਹੈ ਕਿ ਅੱਜ ਤੁਹਾਨੂੰ ਸਾਡੀ ਆਵਾਜ਼ ਸਹੀ ਸੁਣਾਈ ਦੇ ਰਹੀ ਹੈ। ਸੋ ਤੁਸੀਂ ਸੁਣ ਰਹੇ ਹੋ ਰੇਡੀਓ ਆਵਾਜ਼ CHLO AM 530 ਤੇ ਕੈਨੇਡਾ ਦੇ ਵੱਖ ਵੱਖ ਹਿੱਸਿਆਂ ਤੇ ਲੈ ਕੇ US ਅਤੇ ਦੁਨੀਆ ਦੇ ਵੱਖ ਵੱਖ ਕੋਨਿਆਂ ਤੱਕ ਸਾਡੇ ਲਿਸਨਰ ਸਾਡੇ ਨਾਲ ਜੁੜੇ ਹਨ ਐਂਡ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਿਲੋਂ। ਤੇ ਅੱਜ ਬੜੀ ਪਿਆਰੀ ਜਿਹੀ ਸਵੇਰ ਹੈ, ਅੱਜ ਜੈਕਟਸ ਸਾਰਿਆਂ ਨੇ ਕੱਢ ਲਈਆਂ ਹੋਈਆਂ ਕਿਉਂਕਿ ਠੰਡੀ ਠੰਡੀ ਜਿਹੀ ਸਵੇਰ ਸਾਨੂੰ ਠੰਡ ਲੱਗਦੀ। ਸੋ ਜੈਕਟਸ ਪਾ ਲਓ ਸਾਰੇ ਤੇ ਵੈਦਰ ਬਹੁਤ ਹੀ ਪਿਆਰਾ ਹੈਗਾ ਤੇ ਉਮੀਦ ਕਰਦੀ ਹਾਂ ਅੱਜ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਤੇ ਅੱਜ ਹੈਗਾ ਵੀਕਐਂਡ, ਵੀਕਐਂਡ ਕਾ ਵਾਰ ਸਾਡਾ ਬਹੁਤ ਜਲਦੀ ਸ਼ੁਰੂ ਹੋਏਗਾ ਸੈਟਰਡੇ ਨੂੰ 3 ਘੰਟੇ ਦੇ ਸ਼ੋਅ ਦੇ ਵਿੱਚ। ਤੇ ਅੱਜ ਕਰਦੇ ਹਾਂ ਸਾਰੇ ਅਸੀਂ ਗੱਲਾਂ। ਸੋ ਗੱਲਾਂ ਦੇ ਵਿੱਚ ਗੱਲ ਯਾਦ ਆਈ ਮੈਨੂੰ, ਅੱਜ ਮੈਂ ਤੁਹਾਡੇ ਸਾਰਿਆਂ ਕੋਲ ਇੱਕ ਹੋਰ ਟੋਪਿਕ ਦੇ ਉੱਤੇ ਕੁਐਸਚਨ ਪੁੱਛਣਾ ਚਾਹਾਂਗੀ ਜੋ ਮੈਨੂੰ ਲੱਗਦਾ ਕਿ ਬਹੁਤ ਇੰਪੋਰਟੈਂਟ ਹੈ। ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਅਸੀਂ ਸਾਰੇ ਮਿਲ ਕੇ ਇੱਕ ਦੂਜੇ ਦੀ ਹੈਲਪ ਕਰਦੇ ਹਾਂ। ਤੁਸੀਂ ਸਾਰੇ, ਤੁਹਾਡੀ ਸਾਰਿਆਂ ਦੀ ਲਾਈਫ 'ਚ ਕੋਈ ਨਾ ਕੋਈ ਇੱਦਾਂ ਦਾ ਬੰਦਾ ਹੋਏਗਾ ਜਿਨ੍ਹਾਂ ਨੇ ਤੁਹਾਨੂੰ ਕੈਨੇਡਾ ਦੇ ਵਿੱਚ ਸੈਟਲ ਹੋਣ 'ਚ ਬਹੁਤ ਜ਼ਿਆਦਾ ਹੈਲਪ ਕੀਤੀ। ਮੈਂ ਕਹਾਂਗੀ ਕੈਨੇਡਾ ਹੀ ਨਹੀਂ, ਦੁਨੀਆ 'ਚ ਕਿਤੇ ਵੀ ਤੁਸੀਂ ਹੈਗੇ ਹੋ ਅਤੇ ਤੁਸੀਂ ਸੈੱਟ ਹੋਣ 'ਚ ਸਾਰਿਆਂ ਨੇ ਤੁਹਾਡੀ ਬਹੁਤ ਹੈਲਪ ਕੀਤੀ। ਅਤੇ ਦੋ ਤਰ੍ਹਾਂ ਦੇ ਲੋਕ ਹੁੰਦੇ ਆ, ਇੱਕ ਤਾਂ ਤੁਸੀਂ ਕਿਸੇ ਦੀ ਬਹੁਤ ਜ਼ਿਆਦਾ ਹੈਲਪ ਕੀਤੀ ਅਤੇ ਉਹ ਤੁਹਾਨੂੰ ਭੁੱਲ ਗਏ ਹੋਏ ਆ। ਬਹੁਤ ਜਾਣੇ ਲੋਕ ਮੈਨੂੰ ਇੱਦਾਂ ਦੇ ਮਿਲਦੇ ਆ ਜੋ ਕਹਿੰਦੇ ਆ ਕਿ ਅਸੀਂ ਕਿਸੇ ਦੀ ਬਹੁਤ ਹੈਲਪ ਕੀਤੀ ਇੱਥੇ ਸੈਟਲ ਹੋਣ ਦੇ ਵਿੱਚ, ਬਟ ਅੱਜ ਦੀ ਡੇਟ 'ਚ ਉਹ ਸਾਨੂੰ ਬੁਲਾਉਂਦੇ ਵੀ ਨਹੀਂ ਆ। ਸੋ ਸਾਡੇ ਦੋਸਤ ਵੀ ਹੋ ਸਕਦੇ ਆ, ਸਾਡੇ ਰਿਸ਼ਤੇਦਾਰ ਵੀ ਹੋ ਸਕਦੇ ਆ, ਔਰ ਕਈ ਲੋਕ ਇੱਦਾਂ ਦੇ ਵੀ ਹੈਗੇ ਆ ਜਿਹੜੇ ਦੱਸਦੇ ਆ ਕਿ ਇਸ ਬੰਦੇ ਨੇ ਮੇਰੀ ਉਸ ਟਾਈਮ 'ਚ ਹੈਲਪ ਕੀਤੀ ਜੋ ਮੈਂ ਸਾਰੀ ਉਮਰ ਨਹੀਂ ਭੁੱਲਾਂਗਾ ਜਾਂ ਮੈਂ ਨਹੀਂ ਭੁੱਲਾਂਗੀ। ਸੋ ਦੋਨੋਂ ਤਰ੍ਹਾਂ ਦੇ ਲੋਕ ਹੁੰਦੇ ਆ, ਇੱਕ ਜਿਹੜੇ ਹਮੇਸ਼ਾ ਯਾਦ ਰੱਖਦੇ ਆ ਕਿ ਮਾੜੇ ਵੇਲੇ ਸਾਡਾ ਇਹ ਕੰਮ ਕੌਣ

0: ਆਇਆ ਸੀ। ਤੇ ਇੱਕ ਇੱਦਾਂ ਦੇ ਲੋਕ ਹੁੰਦੇ ਆ ਜਿਹੜੇ ਮਦਦ ਲੈ ਕੇ ਹੈਲਪ ਲੈ ਕੇ ਸਾਰਾ ਕੁਛ ਕਰਕੇ ਭੁੱਲ ਜਾਂਦੇ ਆ। ਸੋ ਮੇਰਾ ਟੋਪਿਕ ਹੈਗਾ ਅੱਜ ਦਾ ਬਹੁਤ ਇੰਟਰਸਟਿੰਗ ਟੋਪਿਕ ਹੈਗਾ ਆ, ਔਰ ਤੁਸੀਂ ਸਾਰਿਆਂ ਨੇ ਪਾਰਟੀਸਿਪੇਟ ਕਰਕੇ ਆਪਦੇ ਐਕਸਪੀਰੀਅੰਸਿਸ ਦੱਸਣੇ ਆ ਸਾਨੂੰ। ਮੈਂ ਆਲਵੇਸ ਅਲੱਗ ਅਲੱਗ ਟੋਪਿਕ ਇਸ ਕਰਕੇ ਲੈ ਕੇ ਆਉਂਦੀ ਹਾਂ ਤੁਹਾਡੇ ਸਾਰਿਆਂ ਕੋਲ ਕਿਉਂਕਿ ਸਾਡੀ ਲਾਈਫ 'ਚ ਹਰ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਆ। ਸੋ ਜਦੋਂ ਅਸੀਂ ਸਾਰਿਆਂ ਨੇ ਗੱਲਾਂ ਕਰਦੇ ਹਾਂ ਨਾ, ਫਿਰ ਸਾਨੂੰ ਜ਼ਿਆਦਾ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਆ। ਸੋ ਸਾਰਿਆਂ ਨੇ ਸ਼ੇਅਰ ਕਰਨਾ ਕਿ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਦੇ ਕਿਸੇ ਦੀ ਲਾਈਫ 'ਚ ਬਹੁਤ ਜ਼ਿਆਦਾ ਹੈਲਪ ਕੀਤੀ ਔਰ ਉਹ ਤੁਹਾਨੂੰ ਭੁੱਲ ਗਿਆ ਹੋਇਆ ਔਰ ਉਸ ਕਰਕੇ ਤੁਸੀਂ ਬਹੁਤ ਦੁਖੀ ਹੁੰਦੇ ਹੋ, ਜਾਂ ਕਦੇ ਕਿਸੇ ਨੇ ਤੁਹਾਡੀ ਲਾਈਫ 'ਚ ਤੁਹਾਡੀ ਇੰਨੀ ਜ਼ਿਆਦਾ ਹੈਲਪ ਕੀਤੀ, ਚਾਹੇ ਤੁਹਾਡਾ ਦੋਸਤ ਹੀ ਹੈ, ਅਤੇ ਤੁਸੀਂ ਅੱਜ ਤੱਕ ਉਹਦੇ ਨਾਲ ਬਹੁਤ ਵਧੀਆ ਰਿਲੇਸ਼ਨ ਮੇਨਟੇਨ ਕਰਕੇ ਰੱਖੇ ਆ ਕਿਉਂਕਿ ਉਹਨੇ ਤੁਹਾਡੀ ਔਖੀ ਘੜੀ ਤੁਹਾਡਾ ਸਾਥ ਦਿੱਤਾ। ਕਦੇ ਭੁੱਲਣਾ ਨਹੀਂ ਚਾਹੀਦਾ ਜਿਹਨੇ ਸਾਨੂੰ ਔਖੇ ਵੇਲੇ ਸਾਡਾ ਸਾਥ ਦਿੱਤਾ ਹੁੰਦਾ। ਅਤੇ ਤੁਸੀਂ ਸਾਰਿਆਂ ਨੇ ਸ਼ੇਅਰ ਕਰਨੇ ਆ ਆਪਣੇ ਆਪਣੇ ਐਕਸਪੀਰੀਅੰਸਿਸ ਔਰ ਦੱਸਣਾ ਹੈ ਕਿ ਜੇ ਔਖੀ ਘੜੀ ਸਾਡਾ ਕੋਈ ਸਾਥ ਨਾ ਦੇਵੇ ਤਾਂ ਕੀ ਸਾਨੂੰ ਸਾਰਿਆਂ ਦੀ ਹੈਲਪ ਕਰਨੀ ਛੱਡ ਦੇਣੀ ਚਾਹੀਦੀ ਆ ਜਾਂ ਸਾਨੂੰ ਕਰਦੇ ਰਹਿਣਾ ਚਾਹੀਦਾ ਸਾਰਿਆਂ ਦੀ ਹੈਲਪ। ਸੋ ਕਾਲ ਕਿੱਥੇ ਕਰਨੀ ਹੈ ਤੁਸੀਂ? 905-673-3337 905-673-3337 'ਤੇ ਤੁਸੀਂ ਮੈਨੂੰ ਕਾਲ ਕਰਕੇ ਦੱਸਣਾ ਆ। ਸਭ ਤੋਂ ਪਹਿਲਾਂ ਇਹ ਦੱਸਣਾ ਕਿ ਤੁਹਾਨੂੰ ਆਵਾਜ਼ ਆ ਰਹੀ ਹੈ, ਟੈਸਟਿੰਗ। ਸੈਕਿੰਡ, ਤੁਸੀਂ ਦੱਸਣਾ ਕਿ ਜੇ ਕੋਈ ਸਾਡੀ ਹੈਲਪ ਨਹੀਂ ਕਰਦਾ ਜਾਂ ਸਾਡੀ ਕੋਈ ਹੈਲਪ ਕਰ ਰਿਹਾ ਅਤੇ ਅਸੀਂ ਜੇ ਤਾਂ ਹੈਲਪ ਨਹੀਂ ਕਰਦਾ ਤਾਂ ਕੀ ਅਸੀਂ ਉਹਦੇ ਨਾਲ ਰਿਸ਼ਤਾ ਤੋੜ ਦੇਈਦਾ? ਅਗਰ ਕੋਈ ਸਾਡੀ ਹੈਲਪ ਕਰ ਰਿਹਾ ਕੀ ਅਸੀਂ ਯਾਦ ਰੱਖੀਦਾ ਜਾਂ ਭੁੱਲ ਜਾਈਦਾ? ਜੇ ਸਾਡੀ ਹੈਲਪ ਕੀਤੀ ਹੋਈ ਨੂੰ ਕੋਈ ਭੁੱਲ ਜਾਂਦਾ ਤਾਂ ਕੀ ਅਸੀਂ ਅੱਗੇ ਕਿਸੇ ਦਾ ਸਾਥ ਨਿਭਾਉਣਾ ਛੱਡ ਦੇਈਦਾ? ਕਾਲ ਕਰਨੀ ਹੈ ਸਾਰਿਆਂ ਨੇ, ਇੱਕੋ ਇੱਕ ਨੰਬਰ ਹੈ 905-673-3337 'ਤੇ, ਅਤੇ ਤੁਸੀਂ ਕਾਲ ਕਰਕੇ ਦੱਸਣਾ ਹੈ ਕਿ ਕਦੀ ਤੁਹਾਡੇ ਨਾਲ ਇੱਦਾਂ ਹੋਇਆ ਕਿ ਤੁਸੀਂ ਕਦੇ ਕਿਸੇ ਦੀ ਬਹੁਤ ਜ਼ਿਆਦਾ ਆਊਟ ਆਫ ਦਾ ਵੇ ਜਾ ਕੇ ਹੈਲਪ ਕੀਤੀ ਹੋਵੇ ਅਤੇ ਉਹ ਬੰਦਾ ਅੱਜ ਦੀ ਡੇਟ 'ਚ ਤੁਹਾਨੂੰ ਭੁੱਲ ਗਿਆ? ਹੋ ਸਕਦਾ ਤੁਹਾਡਾ ਕੋਈ ਫਰੈਂਡ ਹੋਵੇ ਜਾਂ ਹੋ ਸਕਦਾ ਕਿ ਤੁਹਾਡੇ ਬਹੁਤ ਹੀ ਨਜ਼ਦੀਕੀ ਕੋਈ ਰਿਸ਼ਤੇਦਾਰ ਹੋਣ ਅਤੇ ਜੇ ਉਹਨਾਂ ਨੇ ਤੁਹਾਡੀ ਗੱਲ ਭੁੱਲ ਗਏ ਹੈਗੇ ਉਹ ਤੁਹਾਡੀ, ਤਾਂ ਕੀ ਤੁਸੀਂ ਅੱਗੇ ਕਿਸੇ ਦੀ ਹੁਣ ਹੈਲਪ ਕਰਨਾ ਛੱਡ ਦਿੱਤੀ ਹੋਈ ਆ? ਸੈਕਿੰਡ ਥਿੰਗ ਇਜ਼, ਜੇ ਤੁਸੀਂ ਕਦੀ ਕਿਸੇ ਦੀ ਹੈਲਪ ਕੀਤੀ ਕੀ ਕਿਸੇ ਨੇ ਅੱਜ ਤੱਕ ਯਾਦ ਰੱਖਿਆ? ਕਾਲ ਕਰਨੀ ਹੈ ਤੁਸੀਂ ਸਟੂਡੀਓ ਦੇ ਨੰਬਰ 'ਤੇ 905-673-3337 'ਤੇ। ਸਾਡੇ ਨਾਲ ਸਾਡੇ ਫਸਟ ਕਾਲਰ ਆਫ ਦਾ ਸ਼ੋਅ ਇਜ਼ ਰਸ਼ਪਾਲ ਸਿੰਘ ਜੀ, ਤੁਸੀਂ ਔਨ ਏਅਰ ਹੋ।
1: ਸਤਿ ਸ਼੍ਰੀ ਅਕਾਲ ਮੈਮ ਜੀ।
0: ਸਤਿ ਸ਼੍ਰੀ ਅਕਾਲ ਰਸ਼ਪਾਲ ਜੀ, ਕੀ ਹਾਲ ਚਾਲ?
1: ਬਹੁਤ ਵਧੀਆ, ਠੀਕ ਠਾਕ ਹੈ ਜੀ। ਮੈਂ ਨਹੀਂ ਭੁੱਲ ਸਕਦਾ ਜੀ, ਮੈਂ ਤਾਂ ਚਲੋ ਹੈਲਪ ਤਾਂ ਅਜੇ ਤੱਕ ਨਹੀਂ ਕੀਤੀ
0: ਜੀ,
1: ਤੇ ਮੇਰੀ ਹੈਲਪ ਕੀਤੀ ਆ ਜੀ। ਮੈਂ ਨਾ ਸਪਾਊਸ ਤੇ ਆਇਆ ਸੀਗਾ, ਮੇਰੀ ਵਾਈਫ ਸੀਗੀ ਸਟੂਡੈਂਟ ਤੇ
0: ਜੀ,
1: ਤੇ ਉਹਨਾਂ ਨੂੰ ਕੰਮ ਨੀ ਮਿਲਦਾ ਪਿਆ ਸੀ ਇੱਥੇ
0: ਜੀ,
1: ਤੇ ਮੈਂ ਵੀ ਸੀਗਾ, ਮੈਨੂੰ ਵੀ ਕਿਤੇ ਮਿਲਦਾ ਸੀ ਹਰ ਜਾਂਦਾ ਸੀ, ਕਿਤੇ ਮਿਲਦਾ ਸੀ ਹਰ ਜਾਂਦੇ, ਇੰਨੀ ਟੈਨਸ਼ਨ ਪੈ ਗਈ ਸੀ, ਫੀਸਾਂ ਸੀਗੀਆਂ ਸਿਰ ਤੇ
0: ਜੀ।
1: ਮੈਂ ਉਬਰ ਕਰਨੀ ਸ਼ੁਰੂ ਕੀਤੀ ਸਾਈਕਲ ਤੇ
0: ਜੀ,
1: ਟੋਰਾਂਟੋ ਨੂੰ ਜਾਂਦਾ ਸੀਗਾ ਜੀ, ਤੇ ਨਾਲ ਨਾਲ ਘਰਾਂ ਦੀ ਸਫਾਈ ਸ਼ੁਰੂ ਕੀਤੀ
0: ਜੀ,
1: ਤੇ ਜਦੋਂ ਜਦੋਂ ਘਰਾਂ ਦੀ ਸਫਾਈ ਸ਼ੁਰੂ ਕਰਦੇ ਨੇ ਕਿ ਇੱਕ ਰੱਬ ਦਾ ਏਦਾਂ ਦਾ ਬੰਦਾ ਮਿਲਿਆ ਜੀ, ਉਹਦੇ ਘਰ 'ਚ ਕੰਮ ਕੀਤਾ
0: ਜੀ,
1: ਉਹਨੇ ਪੁੱਛਿਆ ਕਿ ਤੈਨੂੰ ਕੰਮ ਦੀ ਲੋੜ ਹੈਗੀ ਆ, ਤੂੰ ਕੰਮ ਹੈਗਾ ਵੀ ਨਹੀਂ ਹੈਗਾ? ਮੈਂ ਕਿਹਾ ਭਾਜੀ ਮੇਰੇ ਕੋਲ ਕੰਮ ਹੈ ਨੀ, ਮੇਰੀ ਅੱਖਾਂ 'ਚ ਇੰਨੇ ਹੰਝੂ ਆ ਗਏ, ਸਾਰਾ ਕੁਛ ਹੋਇਆ ਜੀ, ਠੀਕ ਆ
0: ਜੀ।
1: ਤੇ ਉਸ ਵੀਰ ਨੇ ਮੈਨੂੰ ਕਿਹਾ, ਕਹਿੰਦਾ ਮੈਂ ਤੈਨੂੰ ਕੰਮ ਲਵਾਉਣਾ।
0: ਓ ਵਾਓ, ਵੈਰੀ ਨਾਈਸ।
1: ਕਹਿੰਦਾ ਇੱਕ ਵੀਰ ਆ ਵੀ ਮੇਰਾ ਕੰਮ ਜਿਹੜਾ ਉਹ ਛੱਡੀ ਨਾ, ਵੀ ਰੈਫਰੈਂਸ ਵਧੀਆ ਆ ਵੀ ਪੈਣੀ ਆ, ਰੋਜਸ ਦਾ ਕੰਮ ਕਰਦਾ ਜੀ ਬਾਈ ਉਹ
0: ਜੀ,
1: ਹੈ ਤੇ ਮੈਨੂੰ ਉਹਨੇ ਜੀ ਕੰਮ ਤੇ ਲਵਾਇਆ। ਅੱਜ ਮੇਰੇ ਕੋਲ ਵਾਹਿਗੁਰੂ ਦੀ ਮਿਹਰ ਦੇ ਨਾਲ ਗੱਡੀ ਵੀ ਆ, ਮੇਰੇ ਛੋਟਾ ਬੇਬੀ ਵੀ ਆ।
0: ਵਾਓ, ਵੈਰੀ ਨਾਈਸ।
1: ਉਹ ਟਾਈਮ ਸੀਗਾ ਜੀ ਮੇਰੇ ਕੋਲ ਫੀਸ ਦੇਣ ਨੂੰ ਤਾਂ ਕੀ, ਰੈਂਟ ਦੇਣ ਨੂੰ ਪੈਸੇ ਨਹੀਂ ਸੀ। ਮੈਂ ਏਦਾਂ ਸੋਚ ਲਿਆ ਸੀ ਕਿ ਮੈਂ ਤਾਂ ਹੁਣ ਜ਼ਹਿਰ ਖਾ ਕੇ ਮਰ ਜਾਣਾ।
0: ਅੱਛਾ ਜੀ। ਸੋ ਰਸ਼ਪਾਲ ਜੀ, ਬਹੁਤ ਹੀ ਵਧੀਆ ਲੱਗਿਆ ਤੁਸੀਂ ਸਾਡੇ ਨਾਲ ਸ਼ੇਅਰ ਕੀਤਾ, ਕਿਉਂਕਿ ਕਾਲ ਕਰਕੇ ਆਪਣੀਆਂ ਗੱਲਾਂ ਸ਼ੇਅਰ ਕਰਨੀਆਂ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਕਿ ਤੁਸੀਂ ਆਪਦੇ ਐਕਸਪੀਰੀਅੰਸ ਸਾਨੂੰ ਦੱਸ ਰਹੇ ਹੋ। ਦੁਨੀਆ 'ਚ ਹਰ ਬੰਦਾ ਇੱਕ ਵਰਗਾ ਨਹੀਂ ਹੁੰਦਾ, ਕੁਛ ਚੰਗੇ ਹੁੰਦੇ ਆ, ਕੁਛ ਹੁੰਦੇ ਆ ਕਿ ਉਹ ਭੁੱਲ ਜਾਂਦੇ ਆ, ਲੇਕਿਨ ਬਹੁਤ ਵਧੀਆ ਲੱਗਿਆ ਕਿ ਤੁਸੀਂ ਉਹਨਾਂ ਦਾ ਯਾਦ
1: ਰੱਖਿਆ। ਮੈਂ
0: ਤਾਂ ਉਸ ਵੀਰ ਨੂੰ ਮਰਦੇ ਦਮ ਤੱਕ ਨਹੀਂ ਭੁੱਲ ਸਕਦਾ। ਦੈਟ ਇਜ਼ ਵੈਰੀ ਨਾਈਸ ਕਿ ਕੀਤਾ ਕਿਸੇ ਨੇ ਤੁਹਾਡਾ ਵਧੀਆ, ਤੁਸੀਂ ਕਦੀ ਜ਼ਿੰਦਗੀ 'ਚ ਨਾ ਭੁੱਲੋ। ਔਰ ਵਧੀਆ ਲੱਗਿਆ ਕਿ ਕਿਸੇ ਨੇ ਤੁਹਾਡੀ ਇੰਨੀ ਹੈਲਪ ਕੀਤੀ, ਔਰ ਇਸ ਨਾਲ ਸਾਰਿਆਂ ਨੂੰ ਇਹ ਪਤਾ ਚੱਲਦਾ ਕਿ ਦੁਨੀਆਂ 'ਚ ਬਹੁਤ ਵਧੀਆ ਲੋਕ ਵੀ ਹੈਗੇ ਆ, ਲੇਕਿਨ ਤੁਸੀਂ ਵੀ ਬਹੁਤ ਵਧੀਆ ਕੀਤਾ ਕਿ ਉਹਨਾਂ ਦੀ ਰੈਫਰੈਂਸ ਖਰਾਬ ਨਹੀਂ ਕੀਤੀ, ਕਿਉਂਕਿ ਅੱਜ ਕੱਲ੍ਹ ਕੀ ਹੁੰਦਾ ਹੈ ਕਿ ਇੱਕ ਦੋ ਰੈਫਰੈਂਸਿਸ ਮੈਂ ਵੀ ਪਾਈਆਂ ਕਿਸੇ ਦੀਆਂ ਜੋਬ 'ਤੇ, ਉਹ ਇੱਕ ਮਹੀਨੇ ਬਾਅਦ ਹੀ ਜੋਬ ਛੱਡ ਕੇ ਉਹਨਾਂ ਨੂੰ ਕੁਛ ਹੋਰ ਮਿਲ ਜਾਂਦਾ, ਛੱਡ ਦਿੰਦੇ ਆ। ਸੋ ਰੈਫਰੈਂਸਿਸ ਵੀ ਕਦੀ ਕਿਸੇ ਦੀਆਂ ਖਰਾਬ ਨਹੀਂ ਕਰਨੀਆਂ ਚਾਹੀਦੀਆਂ।
1: ਅੱਜ ਮੈਨੂੰ 3 ਸਾਲ ਹੋ ਗਏ ਜੀ ਇਸੇ ਕੰਪਨੀ 'ਚ ਕੰਮ ਕਰਦੇ
0: ਜੀ। ਵੈਰੀ ਨਾਈਸ। ਗਰੋਥ ਲਈ ਕਦੀ ਵੀ ਮੂਵ ਹੋਣਾ ਜ਼ਰੂਰ ਹੋਵੋ, ਬਟ ਤੁਸੀਂ ਹਮੇਸ਼ਾ ਯਾਦ ਰੱਖਿਆ ਉਹਨਾਂ ਨੂੰ, ਐਂਡ ਰੱਬ ਦਾ ਦਿੱਤਾ ਦੇਖੋ ਤੁਹਾਡੇ ਕੋਲ ਸਾਰਾ ਕੁਛ ਹੈਗਾ, ਕਿਉਂਕਿ ਤੁਸੀਂ ਤੁਸੀਂ ਤੁਹਾਡਾ ਕਿਸੇ ਨੇ ਕੀਤਾ ਤੇ ਤੁਸੀਂ ਯਾਦ ਰੱਖਿਆ। ਸੋ ਚਲੋ ਸੁਣਦੇ ਆ ਬਾਕੀ ਕੀ ਕਹਿੰਦੇ ਆ ਸਾਨੂੰ, ਕਿਉਂਕਿ ਸਾਰਿਆਂ ਦਾ ਐਕਸਪੀਰੀਅੰਸ ਜੀ। ਥੈਂਕ ਯੂ ਰਿਸ਼ਪਾਲ ਜੀ, ਤੁਹਾਡਾ ਦਿਨ ਬਹੁਤ ਹੀ ਵਧੀਆ ਹੋਵੇ। ਦੇਖੋ ਜੀ ਸਾਰੇ ਨੇ ਕਾਲ ਕਰਕੇ ਤੁਸੀਂ ਵੀ ਆਪਦੀ ਐਕਸਪੀਰੀਅੰਸਿਸ ਦੱਸੋ, ਕਿਉਂਕਿ ਦੁਨੀਆਂ ਦੇ ਕੋਨੇ ਕੋਨੇ 'ਚ ਹਰ ਤਰ੍ਹਾਂ ਦੇ ਇਨਸਾਨ ਹੁੰਦੇ ਆ, ਕੁਛ ਯਾਦ ਰੱਖਦੇ ਆ ਤੇ ਕੁਛ ਭੁੱਲ ਜਾਂਦੇ ਹੈ, ਕੁਛ ਯਾਦ ਰੱਖ ਲੇਤੇ ਹੈ ਔਰ ਕੁਛ ਭੁੱਲ ਜਾਂਦੇ ਹੈ। ਸੋ ਤੁਸੀਂ ਸਾਨੂੰ ਦੱਸਣਾ ਹੈ ਕਿ ਤੁਸੀਂ ਯਾਦ ਰੱਖਿਆ ਜਾਂ ਭੁੱਲ ਗਏ। ਸੋ ਕਾਲ ਕਿੱਥੇ ਕਰਨੀ ਹੈ, 905-673-3337 'ਤੇ ਕਾਲ ਕਰਨੀ ਹੈ। ਜ਼ਿੰਦਗੀ 'ਚ ਚਾਹੇ ਕੋਈ ਯਾਦ ਰੱਖੇ ਤੇ ਚਾਹੇ ਕੋਈ ਭੁੱਲ ਜਾਏ, ਤੁਸੀਂ ਮਸਤ ਮੌਲਾ ਵਾਲੀ ਜ਼ਿੰਦਗੀ ਇੰਜੋਏ ਕਰਨੀ ਹੈ।

0: बनो मस्त मौला ते जिंदगी दे नजारे लो, चाहे कोई याद रखे या कोई भूल जाए, दैट्स परफेक्टली फाइन। सो साडे नाल साडे नेक्स्ट कॉलर है गया जी गुरजीवन बल जी, बहुत ही प्यारा नाम है। गुरजीवन जी तुसी ऑन एयर हो।
1: हेलो, सत श्री अकाल जी।
0: सत श्री अकाल जी।
1: ਭੈਣ ਜੀ, ਤੁਹਾਡੇ ਕੋਲ ਕੋਈ ਜਿਹੜੇ ਆ ਡਰਾਈਵੇ ਬਣਾਉਂਦੇ ਆ ਕੰਕਰੀਟ ਪਾਉਂਦੇ, ਉਹਨਾਂ ਦਾ ਨੰਬਰ ਹੈ
0: ਜੀ? ਸ਼ੋਰ, ਤੁਸੀਂ ਮੈਂ ਤੁਹਾਨੂੰ ਤੁਸੀਂ ਕਾਲ ਕਰ ਲਿਓ ਸਾਨੂੰ, ਮੈਂ ਤੁਹਾਨੂੰ ਇੱਕ ਨੰਬਰ ਦੇ ਰਹੀ ਹਾਂ, ਉਸ ਨੰਬਰ 'ਤੇ ਤੁਸੀਂ ਕਾਲ ਕਰ ਲਿਓ ਅਤੇ ਤੁਹਾਡੀ ਹੈਲਪ ਹੋ ਜਾਏਗੀ। ਸੋ ਨੰਬਰ ਨੋਟ ਕਰ ਲਓ ਤੁਸੀਂ ਪੰਕਜ ਜੀ ਦਾ, ਅਤੇ ਅਸੀਂ ਤੁਹਾਨੂੰ ਫਿਰ ਦੱਸ ਦੇਵਾਂਗੇ। 437
1: ਓਕੇ
0: 388
1: ਮਨਜੀਤ
0: ਸੋਦੀ ਜੀ ਤੁਸੀਂ ਔਨ ਏਅਰ ਹੋ।
2: ਸਤਿ ਸ੍ਰੀ ਅਕਾਲ ਸੰਤੋਸ਼ ਜੀ, ਤੁਹਾਡੇ ਸੁਣਨ ਵਾਲਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਮਨਜੀਤ ਜੀ, ਕਿਵੇਂ ਹੋ ਤੁਸੀਂ?
2: ਬਹੁਤ ਅੱਛੇ ਜੀ, ਚੜ੍ਹਦੀ ਕਲਾ। ਤੇ ਤੁਸੀਂ ਕਿਸੇ ਵੀ ਧਰਮ ਦੇ, ਸਿੱਖ, ਹਿੰਦੂ, ਮੁਸਲਮਾਨ, ਕਿਸੇ ਵੀ ਧਰਮ ਦੇ ਹੈਗੇ ਆ, ਰੱਬ ਆਸਰੇ ਜੇ ਤੁਸੀਂ ਕਿਸੇ ਦਾ ਕੁਛ ਕਰ ਸਕਦੇ ਆ ਕਰੋ,
0: ਬਿਲਕੁਲ
2: ਮਨਾ ਨਾ ਕਿਸੇ ਨੂੰ ਕਰੋ ਜੇ ਕਰ ਸਕਦੇ। ਉਹਦਾ ਇਹ ਵੀ ਨਾ ਸੋਚੋ ਕਿ ਤੁਹਾਨੂੰ ਯਾਦ ਰੱਖੇ ਜਾਂ ਤੁਹਾਨੂੰ ਭੁੱਲ ਜਾਏ, ਰੱਬ ਤੇ ਛੱਡੋ
0: ਜੀ।
2: ਤੁਹਾਡੇ ਕੀਤੇ ਦਾ ਫਲ ਰੱਬ ਤੁਹਾਨੂੰ ਦਿੰਦਾ, ਬੰਦਾ ਕੋਈ ਯਾਦ ਕਰੇਗਾ ਤਾਂ ਵੀ ਤੁਹਾਨੂੰ ਕੁਛ ਨਹੀਂ ਮਿਲਦਾ
0: ਜੀ, ਬਿਲਕੁਲ। ਸੋ ਤੁਸੀਂ ਕਦੀ ਆਪਣਾ ਕੋਈ ਐਕਸਪੀਰੀਅੰਸ ਸ਼ੇਅਰ ਕਰੋਗੇ ਮਨਜੀਤ ਜੀ?
2: ਹਾਂਜੀ, ਮੇਰੇ ਨਾਲ ਮੇਰਾ ਕੀਤਾ ਵੀ ਬੜਿਆ ਨੇ ਆ, ਮੈਂ ਯਾਦ ਵੀ ਰੱਖਦਾ, ਪਰ ਮੈਂ ਕਦੀ ਜਤਾਇਆ ਨੀ ਉਹਨਾਂ ਨੂੰ ਕਿ ਮੈਂ ਤੁਹਾਨੂੰ ਯਾਦ ਕਰਦਾ, ਕਿਉਂਕਿ ਉਹ ਫਿਰ ਇੱਕ ਜਦੋਂ ਇਸ ਤਰ੍ਹਾਂ ਕਿਸੇ ਬੰਦੇ ਦੇ ਸਾਹਮਣੇ ਕਹੋ ਤਾਂ ਉਹ ਲੱਗਦਾ ਕਿ ਮੈਂ ਉਹਨਾਂ ਦੇ ਆਸਾਨ ਥੱਲੇ ਆ ਗਿਆ
0: ਜੀ।
2: ਯਾਦ ਕਰਨਾ ਹੋਰ ਚੀਜ਼ ਹੈ, ਉਸੇ ਚੀਜ਼ ਨੂੰ ਆਸਾਨ ਮੰਨ ਲੈਣਾ, ਆਪਣੇ ਆਪ ਨੂੰ ਦਬਾ ਦੇਣਾ ਹੁੰਦਾ।
0: ਬਹੁਤ ਸਹੀ ਤੁਸੀਂ ਮੈਸੇਜ ਦਿੱਤਾ ਕਿ ਜਿੱਥੇ ਤੁਸੀਂ ਕਿਸੇ ਦੀ ਹੈਲਪ ਕਰ ਸਕੋ ਤੁਹਾਨੂੰ ਜ਼ਰੂਰ ਹੈਲਪ ਕਰਨੀ ਚਾਹੀਦੀ ਆ। ਔਰ ਅੱਜ ਦਾ ਸ਼ੋਅ ਐਕਚੁਅਲ 'ਚ ਮੈਸੇਜ ਲਈ ਹੀ ਹੈਗਾ ਹੈ ਕਿ ਜੇ ਜ਼ਿੰਦਗੀ 'ਚ ਕਿਤੇ ਕਿਸੇ ਨੂੰ ਕਿਸੇ ਦੀ ਲੋੜ ਪੈਂਦੀ ਆ ਤਾਂ ਤੁਸੀਂ ਅੱਗੇ ਵੱਧ ਕੇ ਉਹਨਾਂ ਦਾ ਸਾਥ ਜ਼ਰੂਰ ਦਿਓ।
2: ਛੋਟਾ ਜਿਹਾ ਐਗਜ਼ਾਮਪਲ ਦੇ ਕੇ ਰੈਪ ਅਪ ਕਰੂੰਗਾ ਕਿ 2021 'ਚ ਡੈਲਟਾ ਕੋਵਿਡ ਸੈਕਿੰਡ ਵੇਵ ਜਿਹੜੀ ਡੈਲਟਾ ਕੋਵਿਡ ਆਈ ਸੀ, ਉਹ ਮੈਨੂੰ ਡੈਲਟਾ ਕੋਵਿਡ ਨਿਮੋਨੀਆ ਸਾਰਾ ਕੁਛ ਹੋ ਗਿਆ ਐਂਡ ਆਈ ਵਾਜ਼ ਇਨ ਹੋਸਪਿਟਲ ਤੇ ਨੈਕਸਟ ਡੇ ਡਾਕਟਰਾਂ ਨੇ ਕਹਿਤਾ ਸੀ ਯੂ ਆਰ ਵੈਰੀ ਕ੍ਰਿਟੀਕਲ, ਓਵਰ 80% ਚਾਂਸਿਸ ਯੂ ਵਿਲ ਡਾਈ। ਤੇ ਉਹਨਾਂ ਨੇ ਡਾਕਟਰਾਂ ਨੇ ਮੇਰੀ ਬੇਟੀ ਨੂੰ ਫੋਨ ਕਰਕੇ ਕਿਹਾ, ਸ਼ੀ ਲਿਵ ਇਨ ਬ੍ਰੈਂਪਟਨ ਵਿਦ ਹਰ ਫੈਮਿਲੀ, ਉਹਨੂੰ ਕਿਹਾ ਕਿ ਤੇਰਾ ਫਾਦਰ ਵਾਪਸ ਨਹੀਂ ਆਏਗਾ। ਪਰ ਜੇ ਰੱਬ ਨੇ ਮੇਰੇ ਹੱਥੋਂ ਸੱਜਣਾ ਭੈਣਾਂ ਦੀ ਕਿਸੇ ਦੀ ਵੀ ਸੇਵਾ ਕਰਵਾਈ, ਮੈਂ ਮਦਦ ਨਾਮ ਵੀ ਨਹੀਂ ਲਾਂਗਾ, ਮੈਂ ਵੀ ਨਹੀਂ ਕਹਾਂਗਾ ਮੈਂ ਕੀਤਾ, ਰੱਬ ਨੇ ਜੇ ਮੇਰੇ ਹੱਥੋਂ ਕਿਸੇ ਦੀ ਸੇਵਾ ਕਰਾਈ ਉਹਦਾ ਫਲ ਮੈਨੂੰ ਰੱਬ ਨੇ ਦਿੱਤਾ। 21 to 26 ਮੈਨੂੰ ਨਾਰਮਲ 15 to 17 ਘੰਟੇ ਕੰਮ ਵੀ ਕਰਦਾ, 71 ਇਅਰ ਦੀ ਏਜ,
0: ਵੈਰੀ ਨਾਈਸ, ਬਹੁਤ ਵਧੀਆ। ਸੋ ਬਹੁਤ ਵਧੀਆ ਲੱਗਿਆ,
2: ਰੱਬ ਤੁਹਾਨੂੰ ਹਰ ਚੀਜ਼ ਦਾ ਫਲ ਦਿੰਦਾ, ਮਾੜਾ ਨਾ ਕਿਸੇ ਦਾ ਕਰੋ, ਆਪਣੇ ਵੱਲੋਂ ਜੇ ਕਿਸੇ ਦਾ ਕਰ ਸਕਦੇ ਹੋ ਨਾ ਭਲਾ, ਉਹ ਕਰੀ ਜਾਓ ਬਿਨਾਂ ਕਿਸੇ ਸੋਚ ਕੇ ਇਕਲੇ ਵੀ ਇਹਦੇ ਕੋਲੋਂ ਮੈਨੂੰ ਕੀ ਮਿਲਣਾ
0: ਜੀ। ਬਹੁਤ ਵਧੀਆ ਤੁਸੀਂ ਮੈਸੇਜ ਦਿੱਤਾ ਹੈ, ਸੋ ਥੈਂਕ ਯੂ ਸੋ ਮਚ। ਅੱਜ ਦਾ ਦਿਨ ਤੁਹਾਡਾ ਬਹੁਤ ਵਧੀਆ ਹੋਵੇ ਐਂਡ ਜਿੱਦਾਂ ਦੀ ਤੁਸੀਂ ਪੋਜ਼ਿਟਿਵ ਇਨਸਾਨ ਹੋ।
2: ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਹੈ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਕਾਲ ਕਰਕੇ ਆਪਦੀ ਲਾਈਫ ਦਾ ਇੱਕ ਬਹੁਤ ਵਧੀਆ ਸਾਡੇ ਨਾਲ ਲੈਸਨ ਸ਼ੇਅਰ ਕੀਤਾ। ਸੋ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਰੱਬ ਸਾਡੇ ਲਈ ਉਸ ਤੋਂ ਦੁੱਗਣਾ ਚੌਗਣਾ ਲੈ ਕੇ ਆਉਂਦੇ ਆ, ਔਰ ਸਾਨੂੰ ਪਤਾ ਵੀ ਨਹੀਂ ਚੱਲਦਾ ਕਿ ਸਾਡੀਆਂ ਪ੍ਰੋਬਲਮਸ ਕਿੱਥੇ ਗਾਇਬ ਹੋ ਗਈਆਂ। ਸੋ ਇਹਦੇ 'ਤੇ ਮੈਨੂੰ ਇੱਕ ਸ਼ੇਅਰ ਯਾਦ ਆਇਆ। ਸੋ ਮੈਨੂੰ ਮੇਰੀ ਸ਼ਾਇਰੀ ਇੰਨੀ ਵਧੀਆ ਨਹੀਂ ਆ, ਬਟ ਕੁਛ ਮੋਟੀਵੇਸ਼ਨਲ ਕੋਰਸ ਹਮੇਸ਼ਾ ਮੇਰੇ ਦਿਲ ਦੇ ਬਹੁਤ ਨਜ਼ਦੀਕ ਹੁੰਦੇ ਆ। ਸੋ ਮਨਜੀਤ ਜੀ ਦੀ ਗੱਲ ਤੋਂ ਯਾਦ ਆਇਆ, ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਛੋਟਾ ਜਿਹਾ ਛੋਟੀ ਜਿਹੀ ਗੱਲ ਦੱਸਦੇ ਹਾਂ, ਸ਼ੇਅਰ ਕਹਿ ਕੇ ਤੁਹਾਨੂੰ ਦੱਸਦੀ ਹਾਂ। ਸੋ ਜੋ ਹੱਥ ਡਿੱਗੇ ਨੂੰ ਚੁੱਕਣ ਲਈ ਵੱਜ ਜਾਂਦਾ, ਉਹੀ ਹੱਥ ਰੱਬ ਦੇ ਦਰ 'ਤੇ ਚੜ ਜਾਂਦਾ। ਦੂਜਿਆਂ ਲਈ ਥੋੜ੍ਹਾ ਜਿਹਾ ਚੰਗਾ ਕਰਕੇ ਵੇਖੋ, ਦਿਲ ਆਪਣਾ ਵੀ ਖੁਸ਼ੀਆਂ ਨਾਲ ਭਰ ਜਾਂਦਾ। ਸੋ ਮਨਜੀਤ ਜੀ ਨੇ ਜੋ ਆਪਣੀ ਗੱਲ ਦੱਸੀ ਉਹਦੇ 'ਤੇ ਇਹ ਮੇਰੀ ਸ਼ਾਇਰੀ ਬਿਲਕੁਲ ਫਿੱਟ ਹੋਈ। ਸੋ ਮੈਂ ਸੋਚਿਆ ਸਾਰਿਆਂ ਨਾਲ ਸ਼ੇਅਰ ਕਰਾਂ ਕਿ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਰੱਬ ਸਾਡੀ ਮਦਦ ਲਈ ਆਲਵੇਜ਼ ਉੱਥੇ ਹੀ ਹੁੰਦੇ ਆ। ਸੋ ਤੁਸੀਂ ਵੀ ਸ਼ੇਅਰ ਕਰਨਾ ਹੈ ਆਪਦੇ ਲਾਈਫ ਐਕਸਪੀਰੀਅੰਸ, ਜਾਂ ਤੁਸੀਂ ਕਦੀ ਕਿਸੇ ਦੀ ਮਦਦ ਨਹੀਂ ਕੀਤੀ, ਜੇ ਕੀਤੀ ਆ ਤਾਂ ਦੱਸੋ ਤੁਸੀਂ ਕਿਵੇਂ। ਕਈ ਵਾਰ ਕਈ ਕਾਲਸ ਇੱਦਾਂ ਦੀਆਂ ਵੀ ਆ ਸਕਦੀਆਂ ਕਿ ਕਹਿਣ ਕਿ ਉਹ ਤਾਂ ਭੁੱਲ ਹੀ ਗਏ ਜਿਹਦੀ ਮੈਂ ਮਦਦ ਕੀਤੀ ਸੀ, ਔਰ ਮੈਨੂੰ ਬਹੁਤ ਦੁੱਖ ਹੁੰਦਾ ਆ ਕਿ ਮੈਂ ਇੰਨਾ ਕੀਤਾ ਬਟ ਫਿਰ ਵੀ ਉਹ ਭੁੱਲ ਗਏ। ਕਿ ਕਦੀ ਇੱਦਾਂ ਦਾ ਤੁਹਾਡੀ ਲਾਈਫ 'ਚ ਨਹੀਂ ਹੋਇਆ ਕਿ ਕਿਸੇ ਇੱਦਾਂ ਤੁਸੀਂ ਬਹੁਤ ਕੀਤਾ ਉਹ ਬੰਦਾ ਤੁਹਾਨੂੰ ਅੱਜ ਬੁਲਾ ਵੀ ਨਹੀਂ ਰਿਹਾ? ਸੋ ਜੇ ਇੱਦਾਂ ਦਾ ਹੈਗਾ ਉਹ ਵੀ ਸ਼ੇਅਰ ਕਰੋ, ਕਿਉਂਕਿ ਦੁਨੀਆਂ 'ਚ ਹਰ ਤਰ੍ਹਾਂ ਦੇ ਇਨਸਾਨ ਹੁੰਦੇ ਆ, ਕੁਛ ਕੁਛ ਯਾਦ ਰੱਖਦੇ ਹੈ, ਕੁਛ ਭੁੱਲ ਜਾਂਦੇ ਹੈ। ਸੋ ਕਾਲ ਕਰਨੀ ਹੈ ਤੁਸੀਂ ਸਾਰਿਆਂ ਨੇ ਸਟੂਡੀਓ ਦੇ ਨੰਬਰ 'ਤੇ 905-673-3337, 905-673-3337 'ਤੇ ਤੁਸੀਂ ਸਾਰਿਆਂ ਨੇ ਕਾਲ ਕਰਕੇ ਸਾਨੂੰ ਆਪਦੇ ਲਾਈਫ ਐਕਸਪੀਰੀਅੰਸ ਜ਼ਰੂਰ ਦੱਸਣੇ ਆ। ਅਤੇ ਗੱਲ ਕਰਦੇ ਹਾਂ ਅਸੀਂ ਹੁਣ ਨਾਲ ਦੇ ਨਾਲ ਸੋਫਾ, ਜੇ ਤੁਸੀਂ ਸਾਰਿਆਂ ਨੇ ਆਪਣੇ ਸੋਫਾ ਸਹੀ ਕਰਾਉਣੇ ਆ ਅਤੇ ਆਪਣੇ ਬਹੁਤ ਵਧੀਆ ਤੁਹਾਡੇ ਕੋਲ ਉਹ ਫਰਨੀਚਰ ਹੈਗਾ ਹੈ, ਲੇਕਿਨ ਤੁਸੀਂ ਉਹਨੂੰ ਚੇਂਜ ਕਰਨਾ ਨਹੀਂ ਚਾਹੁੰਦੇ ਹੋ, ਬਟ ਉਹਦੀ ਲੁੱਕ ਨੂੰ ਚੇਂਜ ਕਰਨਾ ਹੈ। ਸੋ ਤੁਸੀਂ ਕਾਲ ਕਰਨੀ ਹੈ RSG ਕਸਟਮ ਸੋਫਾ ਐਂਡ ਅਪਹੋਲਸਟਰੀ ਟੀਮ ਨੂੰ, ਅਤੇ ਨੰਬਰ ਨੋਟ ਕਰ ਲਓ 6477051317-647-705-1317। ਅਤੇ ਕਿੱਥੇ ਲੋਕੇਟਡ ਹੈਗੇ? ਲੋਕੇਟਡ ਹੈਗੇ ਜੀ 20 ਮੈਲੋਨੀ ਡਰਾਈਵ, ਯੂਨਿਟ 10, ਬਰੈਂਪਟਨ। ਅਤੇ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ ਅੱਜ ਮਨਜੀਤ ਜੀ, ਮਨਜੀਤ ਜੀ ਹੋਈ ਪਈ ਹੈ। ਸੋ ਸਾਡੇ ਨਾਲ ਨੈਕਸਟ ਕਾਲਰ ਵੀ ਮਨਜੀਤ ਸਿੰਘ ਜੀ ਹੈਗੇ ਆ। ਮਨਜੀਤ ਜੀ ਤੁਸੀਂ ਆਉਣੇ ਆ ਰਹੋ।
3: ਥੈਂਕ ਯੂ ਸੋ ਮਚ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਂਸ ਜੰਕਸ਼ਨ ਵੱਲੋਂ ਪਿਆਰੀ ਸਤਿ ਸ਼੍ਰੀ ਅਕਾਲ ਜੀ।
0: ਤੇ
3: ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ, ਤੁਸੀਂ 5 ਦੇ 5 ਅਪਲਾਈਂਸਿਸ ਦਾ ਜੇ ਕੋਂਬੋ ਦੇਖ ਰਹੇ ਹੋ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਫਰੈਂਚ ਡੋਰ ਡਿਜ਼ਾਈਨ ਦਾ ਆਈਸ ਐਂਡ ਵਾਟਰ ਡਿਸਪੈਂਸਰ ਦਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, $6500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਈਂਸਿਸ ਦਾ ਇੱਕ ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਡੀਲ ਦੇਖ ਰਹੇ ਨੇ, ਬਿਲਟ ਇਨ ਅਪਲਾਈਂਸਿਸ ਦੇ ਵਿੱਚ ਤੁਸੀਂ ਕਿਚਨ ਰੈਨੋਵੇਟ ਕਰ ਰਹੇ ਹੋ, ਸੋ ਬਿਲਟ ਇਨ ਅਪਲਾਈਂਸਿਸ ਦਾ ਪੂਰਾ ਸੈਮਸੰਗ ਬ੍ਰਾਂਡ ਦਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਂਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਸਾਡੇ ਲਾਂਡਰੀ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਤੁਸੀਂ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ 65 ਇੰਚ 65 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ ਜਿਹੜਾ ਕਿ $1100 ਦੀ ਪ੍ਰਾਈਸ ਤੋਂ ਘਟਾ ਕੇ $699 ਚ ਤੁਸੀਂ ਇਸ ਵੀਕਐਂਡ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਪੇਮੈਂਟ ਤੁਸੀਂ 6 ਮਹੀਨਿਆਂ ਚ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀ ਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-905-450-0054-0054-0054 ਅਪਲਾਈਂਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦ ਟਾਈਮ ਜੀ।
0: ਥੈਂਕ ਯੂ ਸੋ ਮਚ ਮਨਜੀਤ ਜੀ, ਐਂਡ ਸਾਰਿਆਂ ਨੇ ਪਹੁੰਚਣਾ ਹੈ ਅਪਲਾਈਂਸ ਜੰਕਸ਼ਨ 'ਚ। ਅਤੇ ਸਾਡੇ ਨੈਕਸਟ ਕਾਲਰ ਸਾਡੇ ਨਾਲ ਜੁੜ ਚੁੱਕੇ ਹੈਗੇ ਆ। ਸੋ ਨੰਬਰ ਹੈਗਾ 2292, ਤੁਸੀਂ ਆਉਂਦੇ ਹੋ ਜੀ? ਹੈਲੋ 2292, ਤੁਸੀਂ ਆਨ ਏਅਰ ਹੋ ਜੀ? ਹੈਲੋ ਜੀ, ਨੰਬਰ 2292 ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ, ਤੁਸੀਂ ਮਿਊਟ ਕੀਤਾ ਹੋਇਆ ਸਾਨੂੰ? ਹੈਲੋ, ਅੱਛਾ ਜੀ, ਤੁਸੀਂ ਦੁਬਾਰਾ ਕਾਲ ਕਰ ਲਓ, ਤੁਹਾਡੀ ਆਵਾਜ਼ ਸਾਨੂੰ ਨਹੀਂ ਆ ਰਹੀ ਹੈ। ਸੋ ਥੈਂਕ ਯੂ, ਤੁਸੀਂ ਸਾਡੀ ਸਟੂਡੀਓ 'ਤੇ ਕਾਲ ਕੀਤਾ ਬਟ ਆਵਾਜ਼ ਨਾ ਆਨ ਕਰਕੇ ਅਸੀਂ ਕਾਲ ਨਹੀਂ ਕਰ ਪਾ ਰਹੇ ਹਾਂ। ਸੋ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ, ਦੱਸਣਾ ਹੈ ਆਵਾਜ਼ ਆ ਵੀ ਰਹੀ ਹੈ ਕਿ ਨਹੀਂ। ਅਤੇ ਕਾਲ ਕਿੱਥੇ ਕਰਨਾ ਹੈ ਤੁਸੀਂ? 905-673-3337, 905-673-3337 'ਤੇ ਤੁਸੀਂ ਸਾਰਿਆਂ ਨੇ ਕਾਲ ਕਰਕੇ ਸਾਨੂੰ ਦੱਸਣੀ ਹੈ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਜਾਂ ਨਹੀਂ ਪਹੁੰਚ ਰਹੀ ਹੈ। ਅਤੇ ਨਾਲ ਹੀ ਅਸੀਂ ਹੁਣ ਪੰਕਜ ਜੀ ਦਾ ਵੈਲਕਮ ਕਰਦੇ ਹਾਂ। ਸੋ ਪੰਕਜ ਪੰਜਾਬੀ ਜੀ, ਆਪਕਾ ਹਮਾਰੇ ਸ਼ੋ ਮੇ ਸਵਾਗਤ ਹੈ।
4: ਥੈਂਕ ਯੂ ਸੰਤੋਸ਼ ਜੀ। ਤੋ ਸਾਰੇ ਲਿਸਨਰਸ ਕੋ ਮੇਰੀ ਤਰਫ ਸੇ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਤੇ ਆਦਾਬ ਤੇ ਨਮਸਤੇ। ਸੰਤੋਸ਼ ਜੀ, ਆਪਕਾ ਸ਼ੋ ਬਹੁਤ ਹੀ ਵਧੀਆ ਚੱਲ ਰਿਹਾ ਜੀ, ਮੈਂ ਆਤੇ ਆਤੇ ਸੁਣ ਰਹਾ ਥਾ
0: ਜੀ,
4: ਔਰ ਸਬਸੇ ਆਈ ਥਿੰਕ ਜੋ ਆਪਨੇ ਆਜ ਮਤਲਬ ਇੱਕ ਤਾਰ ਛੇੜੀ ਹੈ, ਕੱਲ ਆਪਨੇ ਇੱਕ ਤਾਰ ਛੇੜੀ ਸੀ ਜੀ, ਵਤਨ ਵਾਲੀ, ਆਜ ਇੱਕ ਫਰੈਂਡਸ਼ਿਪ ਵਾਲੀ ਛੇੜੀ ਹੈ
0: ਜੀ।
4: ਤੋ ਮੈਂ ਵੀ ਸੁਣਤੇ ਆ ਰਹਾ ਤਾ, ਕਾਫੀ ਸਾਰੀ ਚੀਜ਼ਾਂ ਹੈ ਔਰ ਕਾਫੀ ਸਾਰੇ ਲੋਕ ਹੈ ਜੋ ਭਲਾਈ ਮੇ ਬਿਲੀਵ ਕਰਤੇ ਔਰ ਵੋ ਕਰਤੇ ਰਹਤੇ ਹੈ, ਔਰ ਮਤਲਬ ਜੈਸੇ ਹਮ ਕੱਲ ਵੀ ਕਹਿ ਰਹੇ ਥੇ ਕਿ ਯੂ ਨੋ ਨੇਕੀ ਕਰ ਦਰਿਆ ਮੇ ਡਾਲ, ਤੋ ਜ਼ਿਆਦਾ ਆਪਣਾ ਜੋ ਇੱਕ ਅੱਛੀ ਚੀਜ਼ ਹੈ ਉਹ ਕਰਤੀ ਰਹਿਣੀ ਚਾਹੀਏ। ਮੁਝੇ ਵੀ ਇੱਕ ਦੋ ਚੀਜ਼ਾਂ ਯਾਦ ਆਈ ਥੀ, ਅਗਰ ਆਪਕੀ ਇਜਾਜ਼ਤ ਹੋ ਮੈਂ ਸ਼ੇਅਰ ਕਰ ਸਕਤਾ ਹੂੰ।
0: जी श्योर श्योर पंकज जी, जी प्लीज गो अहेड
4: जी। तो मेरे भी जिंदगी में दो लोग ऐसे हैं जिन्होंने काफी सारा मुझे ना हेल्प किया है, मतलब इतनी जो मेरा भी एक करंट एग्जिस्टेंस है, मैं अभी जहां पे बैठा हूँ ये मैं कहता हूँ कि उनकी वजह से बैठा हूँ। एक है आई थिंक अपने अमन जी है जी। उन्होंने भी मेरी काफी सारी हेल्प की है, उनके साथ मैं अभी 2 साल से जुड़ा हुआ हूँ, वो भी मुझे हेल्प करते रहते हैं और मतलब गाइड करते रहते हैं, सिखाते रहते हैं, ये सबसे बड़ी एक अच्छी बात है। और दूसरा है जी मेरा ब्रदर इन लॉ
0: जी।
4: जी उन्होंने जब से मैं कनाडा आया हूँ तब से उसने मुझे काफी हेल्प की है
0: जी।
4: और मे बी फाइनेंशियली और स्टेबिलिटी के लिए भी ही इज अ वेरी यू नो गुड पर्सन और उसने मुझे रखा है। तो ये दोनों लोगों के लिए मेरे दिल में काफी सारी जगह है और मतलब मैंने उनको कहा भी है काफी टाइम और बट मैं ये रेडियो में भी सबके सामने बताना चाहता कि ये दो लोग हैं जिसकी वजह से मैं अब जहां बैठा हूँ वहां पे बैठा हूँ जी।
0: बहुत बढ़िया, आप भी याद रख रहे हो। सो सानू सारे नु याद रखना चाहिए कि असि जिथे आए हैं उथे किदे करके आए हैं, नो डाउट साडे पेरेंट्स साडे बाबा जी, बट बाबा जी दे थ्रू कुछ बंदे साडी लाइफ च जुड़दे आ साडे नाल, कई बार उन्हां नाल साडा कोई भी रिश्ता नहीं हुंदा, जिवें पंकज जी ने कहा ब्रदर ब्रदर इन लॉ, बट कई बार ऐदा भी हुंदा कि साडे कुछ फ्रेंड्स साडे लई साडे रिश्तेदारां तों भी इंपोर्टेंट हुंदे आ। तुसीं दसो ਤੁਸੀਂ ਸਾਰੇ ਹੈ ਕਿੱਥੇ ਹੋ ਜਾਂ ਤੁਹਾਡੀ ਲਾਈਫ 'ਚ ਕਦੇ ਇੱਦਾਂ ਦਾ ਕੋਈ ਐਕਸਪੀਰੀਅੰਸ ਨਹੀਂ ਆਇਆ, ਤੁਸੀਂ 100% ਖੁਦ ਹੀ ਸਟੇਬਲ ਹੋਏ ਹੋ ਜਾਂ ਤੁਸੀਂ ਸਾਰੇ ਭੁੱਲ ਕੇ ਬੈਠ ਗਏ ਹੋ ਜਿਨ੍ਹਾਂ ਨੇ ਤੁਹਾਡੀ ਮਦਦ ਕੀਤੀ ਆ। ਸੋ ਮੈਂ ਦੇਖਦੀ ਹਾਂ ਕਿ ਹੁਣ ਸਾਨੂੰ ਕੌਣ ਕਾਲ ਕਰਕੇ ਦੱਸਦੇ ਆ, 905-673-3337 'ਤੇ ਕਾਲ ਕਰਨੀ ਹੈ, 905-673-3337 'ਤੇ ਕਾਲ ਕਰਕੇ ਦੱਸਣੀ ਹੈ ਕਿ ਤੁਹਾਡੀ ਲਾਈਫ 'ਚ ਇੱਦਾਂ ਨਹੀਂ ਹੋਇਆ ਕਿ ਤੁਹਾਡੀ ਕਿਸੇ ਨੇ ਕਦੀ ਕੋਈ ਮਦਦ ਕੀਤੀ ਹੋਵੇ ਅਤੇ ਤੁਸੀਂ ਯਾਦ ਰੱਖਿਆ, ਜਾਂ ਤੁਸੀਂ ਕਦੀ ਕਿਸੇ ਦੀ ਮਦਦ ਕੀਤੀ ਤੇ ਉਹਨੇ ਯਾਦ ਰੱਖਿਆ ਹੀ ਨਹੀਂ ਔਰ ਤੁਹਾਡੇ ਨਾਲ ਗੱਲਬਾਤ ਬੰਦ ਹੈ। ਕਾਲ ਕਰਨੀ ਹੈ ਤੁਸੀਂ ਸਾਰਿਆਂ ਨੇ 905-673-3337, ਕਿਉਂਕਿ ਮੇਰੀ ਲਾਈਫ 'ਚ ਹਮੇਸ਼ਾ ਇੱਦਾਂ ਹੋਇਆ
4: ਜੀ, ਜੀ
0: ਕੁਛ ਲੋਕਾਂ ਨੇ ਮੈਨੂੰ ਭੁਲਾ ਦਿੱਤਾ ਹੋਇਆ ਕਿ ਮੈਂ ਕਦੀ ਕੁਛ ਕੀਤਾ ਸੀ, ਬਟ ਹੁਣੇ ਮੈਨੂੰ ਇੱਕ ਕਾਲਰ ਕਹਿ ਕੇ ਗਏ ਮਨਜੀਤ ਜੀ ਕਿ ਅਸੀਂ ਕਰਨ ਵਾਲੇ ਕੁਛ ਨਹੀਂ ਹੁੰਦੇ, ਉਹ ਸਾਰੇ ਬਾਬਾ ਜੀ ਵੱਲੋਂ ਰੱਬ ਦੇ ਬੰਦੇ ਹੁੰਦੇ ਆ, ਰੱਬ ਵੱਲੋਂ ਸਾਨੂੰ ਉਹ ਡਿਊਟੀ ਲੱਗੀ ਹੁੰਦੀ ਆ। ਤੇ ਕੀ ਹੁੰਦਾ ਕਿ ਜਿਵੇਂ ਲਾਈਫ 'ਚ ਅਸੀਂ ਇੱਕ ਮੂਵੀ ਦੇਖਦੇ ਹਾਂ, ਮੂਵੀ ਤੇ ਇੱਕ ਅਲੱਗ ਅਲੱਗ ਸਾਰੇ ਰੋਲਸ ਪਲੇ ਕਰਦੇ ਆ, ਕੋਈ ਕੁਛ ਵਧੀਆ ਕਰਦੇ ਆ, ਕੁਛ ਨੈਗੇਟਿਵ ਵਿਲਨ ਵਾਲਾ ਰੋਲ ਕਰਦੇ ਆ, ਬਟ ਐਕਚੁਅਲ 'ਚ ਉਦਾਂ ਦੇ ਹੁੰਦੇ ਨਹੀਂ ਆ, ਬਟ ਉਹਨਾਂ ਨੂੰ ਇੱਦਾਂ ਪ੍ਰੈਜੈਂਟ ਕੀਤਾ ਹੈ। ਸੇਮ ਇੱਦਾਂ ਹੀ ਸਾਡੀ ਰੀਅਲ ਲਾਈਫ 'ਚ ਕੁਛ ਲੋਕ ਬਹੁਤ ਚੰਗੇ ਹੁੰਦੇ ਆ, ਕੁਛ ਲੋਕ ਰੱਬ ਵੱਲੋਂ ਪ੍ਰੈਜੈਂਟ ਕੀਤੇ ਹੁੰਦੇ ਆ ਵਿਲਨ, ਤਾਂ ਕਿ ਤੁਸੀਂ ਆਪਣੀ ਲਾਈਫ 'ਚ ਡਾਇਮੰਡ ਵਰਗੋ ਚਮਕ ਕੇ ਬਾਹਰ ਨਿਕਲੋ। ਸੋ ਤੁਸੀਂ ਸਾਰੇ ਨੇ ਦੱਸਣਾ ਕਿ ਤੁਹਾਡਾ ਡਾਇਮੰਡ ਵੀ ਬਾਹਰ ਆਇਆ ਹੈ ਕਦੀ ਕਿਸੇ ਕਰਕੇ ਜਾਂ ਨਹੀਂ। ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ ਹਰਪ੍ਰੀਤ ਜੀ, ਤੁਸੀਂ ਆਉਣੇ ਆ ਰਹੋ। ਸਤਿ ਸ਼੍ਰੀ ਅਕਾਲ ਹਰਪ੍ਰੀਤ ਜੀ, ਵਧੀਆ ਲੱਗਿਆ ਕੋਈ ਨਾਰੀ ਗਰੁੱਪ ਸੇ ਵੀ ਕੋਈ ਹਮੇ ਕਾਲ ਕਰ ਰਿਹਾ ਹੈ।
5: ਬਹੁਤ ਵਧੀਆ ਆ, ਪਰ ਇਹ ਹਮੇਸ਼ਾ ਹਰੇਕ ਮੇਰੇ ਨਾਲ ਕੱਲੀ ਨਾ, ਹਰੇਕ ਬੰਦੇ ਨਾਲ ਜਿਹੜਾ ਕਿਸੇ ਦੀ ਆਪਾਂ ਹੈਲਪ ਕਰਦੇ ਨਾ
0: ਜੀ,
5: ਬਾਅਦ ਵਿੱਚ ਉਹਨੂੰ ਲੋਕ ਭੁਲਾ ਦਿੰਦੇ ਆ
0: ਜੀ।
5: ਮੈਂ 3-4 ਲੋਕਾਂ ਹਮੇਸ਼ਾ ਬੜੀ ਹੈਲਪ ਕੀਤੀ
0: ਜੀ,
5: ਜਦੋਂ ਆਏ ਹੋ ਇੰਡੀਆ ਤੋਂ, ਮੈਂ ਉਹਨਾਂ ਨੂੰ ਆਇਆਂ ਨੂੰ ਸਾਂਭਿਆ ਵੀ, ਆਲਰੇਡੀ ਉਹਨਾਂ ਨੇ ਹੈਲਪ ਵੀ ਕੀਤੀ, ਜਿਹੜੀ ਚੀਜ਼ ਦੀ ਲੋੜ ਸੀ ਉਹ ਵੀ ਲੈ ਕੀਤੀ, ਪਰ ਅੱਜ ਤਾਂ ਅੱਜ ਉਹਨਾਂ ਲੋਕਾਂ ਨੇ ਮੈਨੂੰ ਬੁਲਾਉਣਾ ਬੰਦ ਕੀਤਾ, ਪਤਾ ਨੀ ਕਿਉਂ ਲੋਕ ਇੱਦਾਂ ਕਰਦੇ ਆ
0: ਜੀ। ਉਹ ਵੀ ਰੱਬ ਵੱਲੋਂ ਕੁਛ ਏਦਾਂ ਦੇ ਲੋਕ ਪਲੇਸ ਕੀਤੇ ਹੁੰਦੇ ਆ ਸਾਡੀ ਲਾਈਫ 'ਚ, ਰੱਬ ਤੁਹਾਡਾ ਟੈਸਟ ਲੈ ਰਹੇ ਹੁੰਦੇ ਆ ਕਿ ਦੇਖਦੇ ਆ ਹਰਪ੍ਰੀਤ ਜੀ ਬਦਲਦੇ ਆ ਜਾਂ ਹਰਪ੍ਰੀਤ ਜੀ ਦੀ ਰੂਹ ਸੇਮ ਉਹੀ ਰਹਿੰਦੀ ਹੈ ਜਿਹੜੀ ਇੱਕ ਫਿਲਮ ਦੀ ਹੀਰੋਇਨ ਦਾ ਹੁੰਦਾ ਹੈ। ਸੋ ਹਰਪ੍ਰੀਤ ਜੀ, ਮੈਨੂੰ ਲੱਗਦਾ ਕਿ ਤੁਸੀਂ ਬਦਲੇ ਨਹੀਂ ਹੋਗੇ, ਅਜੇ ਵੀ ਤੁਸੀਂ ਲੋਕਾਂ ਦੀ ਮਦਦ ਕਰ ਰਹੇ ਹੋਗੇ।
5: ਹਾਂਜੀ ਕਰਨੇ, ਪਰ ਮੈਂ ਉਹਨਾਂ ਲੋਕਾਂ ਨੇ ਮੇਰਾ ਹਾਜੀ ਵੀ ਹੈਗਾ, ਚਲੋ ਅਸੀਂ ਉਹਨਾਂ ਨਾਲ ਗੱਲ ਕਰੀਏ, ਪਰ ਉਹ ਲੋਕ ਨਹੀਂ ਗੱਲ ਕਰਨਾ ਚਾਹੀਦੇ, ਫਿਰ ਆਪਣਾ ਮਨ ਫਿਰ ਕਹਿੰਦਾ ਨਹੀਂ ਚਲੋ।
0: ਆਈ ਨੋ, ਬਹੁਤ ਦੁੱਖ ਲੱਗਦਾ ਹੈ, ਬਹੁਤ ਦੁੱਖ ਲੱਗਦਾ ਹੈ ਕਿ ਜਦੋਂ ਤੁਸੀਂ ਕਿਸੇ ਦਾ ਕਰਦੇ ਕੋਈ ਭੁੱਲ ਜਾਂਦਾ ਹੈ, ਬਟ ਐਟ ਦਾ ਐਂਡ ਮੇਰਾ ਇੱਕ ਲਾਈਨ ਤੁਹਾਨੂੰ ਹਮੇਸ਼ਾ ਮੇਰੇ ਸ਼ੋਅ ਤੇ ਸੁਣਨ ਨੂੰ ਮਿਲੇਗੀ ਕਿ ਤੁਸੀਂ ਐਟ ਦਾ ਐਂਡ ਤੁਹਾਡੇ ਤੇ ਰੱਬ ਦੇ ਵਿੱਚ ਹਿਸਾਬ ਕਿਤਾਬ ਹੈ। ਜਦੋਂ ਅਸੀਂ ਰੱਬ ਕੋਲ ਜਾਣਾ, ਸਾਡਾ ਅਕਾਊਂਟ ਖੁੱਲ੍ਹਣਾ ਰੱਬ ਦੇ ਨਾਲ, ਕੋਈ ਕੀ ਕਰਦਾ ਕੀ ਨਹੀਂ ਕਰਦਾ ਕੋਈ ਗੱਲ ਨਹੀਂ, ਤੁਸੀਂ ਆਪਣੇ ਕਰਮ ਕਰਦੇ ਰਹੋ ਐਂਡ ਫਲ ਤੁਹਾਨੂੰ ਰੱਬ ਦੇਗਾ, ਔਰ ਦੇਖਣਾ ਤੁਹਾਨੂੰ ਬਹੁਤ ਫਲ ਮਿਲਣਗੇ ਵੀ। ਸਾਡੀਆਂ ਨੰਬਰਸ ਤੇ ਕਾਲ ਕਰਕੇ ਤੁਸੀਂ ਸਾਰੇ ਪਲੀਜ਼ ਥੋੜਾ ਜਿਹਾ ਹੋਲਡ ਕਰ ਲਿਆ ਕਰੋ, ਤੁਸੀਂ ਉਸੇ ਟਾਈਮ ਕਾਲ ਡਿਸਕਨੈਕਟ ਕਰ ਦਿੰਦੇ ਹੋ। ਸੋ ਥੈਂਕ ਯੂ ਸੋ ਮਚ ਹਰਪ੍ਰੀਤ ਜੀ, ਤੁਸੀਂ ਸਾਨੂੰ ਕਾਲ ਕੀਤੀ। ਸੋ ਪੰਕਜ ਜੀ ਦੇਖੋ ਜੀ, ਮਿਕਸਡ ਸਾਰੇ ਹੁੰਦੇ ਆ, ਸਾਰੇ ਮਿਕਸਡ ਓਪੀਨੀਅਨ ਆ ਰਹੇ ਆ ਲਾਈਫ 'ਚ, ਕੁਛ ਏਦਾਂ ਦੇ ਵੀ ਲੋਕ ਹੁੰਦੇ ਆ। ਸੋ ਨੈਕਸਟ ਸਾਡੇ ਨਾਲ ਹੈਗੇ ਆ 0056, ਤੁਸੀਂ ਆਉਣੇ ਆ ਰਹੋ।
6: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
6: ਹਾਂਜੀ, ਮੇਰਾ ਨਾਮ ਬਲਜੀਤ ਆ
0: ਜੀ।
6: ਮੈਨੂੰ ਨਹੀਂ ਪਤਾ ਹੈਗਾ ਕਿ ਕਿਸੇ ਦੀ, ਵੈਸੇ ਆਪਾਂ ਜਿੱਦਾਂ ਹੈਲਪ ਕਰ ਦਿੰਦੇ ਹਾਂ ਉਹ ਇੱਕ ਵਧੀਆ ਹੈਲਪ ਆ, ਨੋ ਡਾਊਟ
0: ਜੀ।
6: ਬਟ ਕਿਸੇ ਨੂੰ ਹੈਲਪ ਇੱਕ ਉਹ ਵੀ ਹੈਲਪ ਹੁੰਦੀ ਹੈਗੀ ਕਿ ਕਿਸੇ ਨੂੰ ਤੁਸੀਂ ਨਾ ਇੱਕ ਵਧੀਆ ਸਿੱਧੇ ਰਾਹ ਪਾ ਦੋ, ਕਿਸੇ ਬੰਦੇ ਨੂੰ ਮੋਟੀਵੇਟ ਕਰ ਦੋ, ਉਹ ਵੀ ਇੱਕ ਮੈਨੂੰ ਲੱਗਦਾ ਨਾ ਕਿ ਕਿਸੇ ਬੰਦੇ ਦੀ ਲਾਈਫ ਬਦਲ ਜਾਂਦੀ ਹੈਗੀ
0: ਜੀ। ਬਿਲਕੁਲ, ਬਹੁਤ ਸਹੀ ਗੱਲ ਬੋਲੀ ਤੁਸੀਂ, ਬਹੁਤ ਵਧੀਆ ਗੱਲ ਬੋਲੀ ਹੈ ਕਿ ਜ਼ਿੰਦਗੀ 'ਚ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਪੈਸੇ ਨਾਲ ਹੀ ਕਿਸੇ ਦੀ ਹੈਲਪ ਕਰ ਦਿਓ। ਕਈ ਵਾਰ ਅਸੀਂ ਇਮੋਸ਼ਨਲੀ ਇੰਨਾ ਬ੍ਰੇਕਡਾਊਨ ਹੁੰਦਾ ਸਾਡਾ ਕਿ ਸਾਨੂੰ ਲਾਈਫ 'ਚ ਕੋਈ ਬੰਦਾ ਚਾਹੀਦਾ, ਬਸ ਇੰਨਾ ਹੀ ਕਹਿ ਦੇ ਨਾ ਕੋਈ ਕੋਈ ਨਾ, ਮੈਂ ਤੇਰੇ ਨਾਲ ਹਾਂ, ਤੂੰ ਟੈਨਸ਼ਨ ਨਾ ਲੈ, ਤੇ ਇਹ ਬਹੁਤ ਵੱਡੀ ਗੱਲ ਹੁੰਦੀ ਆ। ਸੋ ਜਿਵੇਂ ਮੇਰੀ ਲਾਈਫ 'ਚ ਮੇਰਾ ਬ੍ਰਦਰ ਹੈਗਾ, ਉਹਨੂੰ ਬਸ ਮੈਂ ਇੱਕ ਕਾਲ ਕਰਨੀ, ਉਹਨੇ ਇੰਨਾ ਕਹਿ ਦੇਣਾ ਮੈਂ ਬੈਠਾ ਨਾ, ਤੂੰ ਟੈਨਸ਼ਨ ਨਾ ਲੈ, ਤੇ ਮੈਨੂੰ ਉਹਦੇ 'ਚ ਹੀ ਹੌਸਲਾ ਮਿਲ ਜਾਣਾ, ਚਾਹੇ ਮੈਂ ਉਹਦੇ ਕੋਲੋਂ ਕੋਈ ਹੈਲਪ ਲਵਾਂ ਜਾਂ ਨਾ ਲਵਾਂ। ਸੋ ਮਦਦ ਕਰਨ ਲਈ ਦੌਲਤ ਦੀ ਜ਼ਰੂਰਤ ਨਹੀਂ ਹੁੰਦੀ, ਮਦਦ ਕਰਨ ਲਈ ਦੌਲਤ ਜ਼ਰੂਰੀ ਨਹੀਂ ਹੁੰਦੀ, ਸੋਹਣੀ ਨੀਅਤ ਹੋਵੇ ਤਾਂ ਕਮੀ ਨਹੀਂ ਹੁੰਦੀ। ਸੋ ਥੈਂਕ ਯੂ ਸੋ ਮਚ ਤੁਸੀਂ ਸਾਨੂੰ ਕਾਲ ਕੀਤੀ, ਤੇ ਅੱਜ ਦਾ ਦਿਨ ਬਹੁਤ ਵਧੀਆ ਰਹੇ ਤਾਂ ਇੰਜੋਏ ਕਰਦੇ ਰਹੋ, ਇਟਸ ਓਕੇ। ਇਮੋਸ਼ਨਲੀ ਤੁਸੀਂ ਲੋਕਾਂ ਦੀ ਹੈਲਪ ਕਰ ਰਹੇ ਹੋ ਨਾ, ਇਹ ਬਹੁਤ ਵੱਡੀ ਗੱਲ ਹੈ। ਨਹੀਂ ਤੇ ਅੱਜ ਕੱਲ੍ਹ ਸਾਰੇ ਕਹਿੰਦੇ ਆ ਪੰਕਜ ਜੀ ਨੈਗੇਟਿਵ ਗੱਲਾਂ ਨਾ ਕਰੋ, ਸਾਡੇ ਨਾਲ ਪੋਜ਼ਿਟਿਵ ਕਰੋ, ਬਟ ਲਾਈਫ 'ਚ ਕੋਈ ਨਾ ਕੋਈ ਇੱਦਾਂ ਦਾ ਪਰਸਨ ਤਾਂ ਹੁੰਦਾ ਹੀ ਆ ਜਿਹਦੇ ਨਾਲ ਅਸੀਂ ਨੈਗੇਟਿਵ ਐਂਡ ਪੋਜ਼ਿਟਿਵ ਦੋਨੋਂ ਗੱਲਾਂ ਸ਼ੇਅਰ ਕਰਦੇ ਹਾਂ। ਬਟ ਪੰਕਜ ਜੀ, ਕਈ ਲੋਕ ਐਸੇ ਵੀ ਹੈ ਮੇਰੀ ਲਾਈਫ 'ਚ ਜਿਹੜੇ ਮੈਨੂੰ ਕਾਲ ਕਰਦੇ ਆ, ਜਦੋਂ ਦੁਖੀ ਹੁੰਦੇ ਉਦੋਂ ਹੀ ਕਾਲ ਕਰਦੇ ਆ, ਜਦੋਂ ਖੁਸ਼ ਹੁੰਦੇ ਮੈਨੂੰ ਕਦੀ ਕਾਲ ਨਹੀਂ ਕਰਦੇ, ਤਾਂ ਕਿਉਂ?
4: ਕਿਉਂਕਿ ਮੈਂ ਕਿਆ ਸੋਚਦਾ ਹਾਂ ਕਿ ਉਹਨਾਂ ਇੱਕ ਕਹਤੇ ਕਿ ਇੱਕ ਆਸਰਾ ਹੁੰਦਾ ਹੈ ਨਾ ਕਿ ਇੱਕ ਕੋਈ। ਸੰਤੋਸ਼ ਜੀ, ਮੈਂ ਕਹਤਾ ਹੂੰ ਕਿ ਆਪ ਬਹੁਤ ਬਲੈਸਡ ਹੋ, ਬਿਕੋਜ਼ ਅਗਰ ਕੋਈ ਆਪਕੋ ਦੁੱਖ ਮੇਂ ਕਾਲ ਕਰਨਾ ਹੈ ਨਾ, ਤੋ ਇਸਕਾ ਮਤਲਬ ਇਹ ਹੈ ਕਿ ਆਪ ਉਨਕੇ ਮੋਰਲ ਸਪੋਰਟ ਹੋ
0: ਜੀ,
4: ਇਹ ਬਹੁਤ ਜ਼ਰੂਰੀ। ਔਰ ਅੱਜ ਕੱਲ੍ਹ ਕੇ ਜ਼ਮਾਨੇ ਮੇਂ ਨਾ, ਕਿਉਂਕਿ ਸਾਰਾ ਲੋਕ ਕਾਮ ਕਰੇ, ਬਟ ਮੈਂਟਲੀ ਸਪੋਰਟ ਕਰਨ ਵਾਲੇ ਕਾਫੀ ਕਮ ਲੋਕ ਹੋਤੇ ਹੈ
0: ਜੀ। ਬਿਲਕੁਲ,
4: ਤੋ ਮੈਂ ਕਹਤਾ ਹੂੰ ਕਿ ਅਗਰ ਐਸਾ ਕੋਈ ਮਤਲਬ ਕਿਸੀ ਕੋ ਆਪ ਹੈਲਪ ਕਰ ਦੋ, ਬੇਨ ਜੀ ਨੇ ਬਹੁਤ ਹੀ ਬੜੀਆ ਚੀਜ਼ ਕਹੀ ਕਿ ਹੈ, ਅਗਰ ਆਪ ਕਿਸੀ ਕੋ ਮੋਰਲ ਸਪੋਰਟ ਕਰ ਪਾਓ, ਕਿਸੀ ਕੋ ਇਕਦਮ ਉਨਕਾ ਇਨਕਰੇਜਮੈਂਟ ਕਰ ਪਾਓ ਨਾ, ਇਸਸੇ ਬੜੀਆ ਆਜ ਕੀ ਡੇਟ ਮੇਂ ਹੈਲਪ ਨਹੀਂ ਹੋ ਸਕਤੀ। ਔਰ ਕਰੰਟਲੀ ਸਪੈਸ਼ਲੀ ਕੈਨੇਡਾ ਮੇਂ ਕਹੋ ਯਾ ਫਿਰ ਜਹਾਂ ਪੇ ਵੀ ਕੋਈ ਲੋਕ ਬੈਠੇ ਹੋ, ਜਹਾਂ ਪੇ ਮਾਹੌਲ ਐਸਾ ਹੈ ਕਿ ਅਨਸਰਟੇਨਿਟੀ ਜ਼ਿਆਦਾ ਹੈ, ਤੋ ਇਹ ਸਟੇਜ ਮੇਂ ਮੋਰਲ ਸਪੋਰਟ ਦੇਣਾ ਔਰ ਥੋੜਾ ਸਾ ਮੈਂਟਲੀ ਬੂਸਟ ਕਰਨਾ ਬਹੁਤ ਜ਼ਰੂਰੀ
0: ਹੈ। ਜੀ ਸਰ, ਔਰ ਪੰਕਜ ਜੀ ਮੈਨੂੰ ਇੱਕ ਫਨੀ ਬਾਤ ਯਾਦ ਆਈ, ਇਸ ਲਈ ਫਿਰ ਹਮ ਨਜ਼ਾਰਾ ਕੀ ਟੀਮ ਕੇ ਪਾਸ ਚਲੇਂਗੇ, ਪੰਡਿਤ ਜੀ ਕੇ ਪਾਸ। ਆਪਨੇ ਮੇਰਾ ਡੇ ਫਸਟ ਫੇਸ ਦੇਖਾ ਨਾ, ਜਬ ਮੈਂ ਆਪਣੀ ਬੇਟੀ ਕੋ ਜੇਕੇ ਕੇ ਫਸਟ ਈਅਰ ਮੈਂ ਛੋੜ ਕੇ ਆਈ ਸੀ, ਮੈਂ ਰੋ ਕੇ ਆਈ ਸੀ। ਪੰਕਜ ਜੀ ਦੀ ਮੈਨੂੰ ਕਾਲ ਆਈ, ਸੰਤੋਸ਼ ਜੀ ਸਟੂਡੀਓ ਕਦੋਂ ਤੱਕ ਪਹੁੰਚਣਾ ਹੈ ਤੁਸੀਂ, ਔਰ ਮੈਂ ਉਸ ਟਾਈਮ ਰੋ ਰਹੀ ਸੀ, ਲਿਟਰਲੀ ਮੈਂ ਰੋ ਰਹੀ ਸੀ, ਰੋ ਰੋ ਕੇ ਕਹਿ ਰਹੀ ਸੀ ਪੰਕਜ ਜੀ ਅੱਜ ਮੇਰੀ ਕੁੜੀ ਦਾ ਪਹਿਲਾ ਦਿਨ ਹੈ, ਬਹੁਤ ਰੋਈ ਔਰ ਮੈਂ ਬਹੁਤ ਸੀਰੀਅਸਲੀ, ਮੈਂ ਵੀ ਬੜਾ ਰੋਈ। ਔਰ ਉਸ ਟਾਈਮ ਮੈਨੂੰ ਮੇਰੀ ਇੱਕ ਫਰੈਂਡ ਦੀ ਕਾਲ ਆਈ, ਉਹਦੀ ਬੇਟੀ ਨੇ ਵੀ ਜੇਕੇ ਸ਼ੁਰੂ ਕੀਤੀ, ਉਹਨੂੰ ਨੀ ਮੈਂ ਦੱਸਿਆ ਕਿ ਮੈਂ ਰੋਈ ਹਾਂ, ਮੈਂ ਉਹ ਮੈਨੂੰ ਕਹਿ ਰਹੀ ਹੈ ਯਾਰ ਅੱਜ ਮੈਂ ਬਹੁਤ ਇਮੋਸ਼ਨਲੀ ਡਾਊਨ ਫੀਲ ਕਰ ਰਹੀ ਹਾਂ ਮੇਰੀ ਬੇਟੀ ਦਾ ਪਹਿਲਾ ਦਿਨ ਨਾ, ਮੈਂ ਉਹਨੂੰ ਸਮਝਾ ਰਹੀ ਹਾਂ ਯਾਰ ਟੈਨਸ਼ਨ ਨਾ ਲੈ, ਇੱਕ ਕੁ ਹਫ਼ਤਾ ਇੱਦਾਂ ਹੁੰਦਾ ਹੁੰਦਾ ਫਿਰ ਠੀਕ ਹੋ ਜਾਂਦਾ, ਤੂੰ ਟੈਨਸ਼ਨ ਨਾ ਲੈ, ਔਰ ਦੂਸਰੀ ਤਰਫ ਮੈਂ ਰੋ ਰਹੀ ਹਾਂ। ਸੋ ਸਾਨੂੰ ਕਈ ਵਾਰ ਆਪਣੇ ਇਮੋਸ਼ਨਸ ਨੂੰ ਥੱਲੇ ਕਰਕੇ ਨਾ, ਅੱਗੇ ਜੇ ਕਿਸੇ ਨੂੰ ਸਾਡੀ ਹੈਲਪ ਦੀ ਲੋੜ ਹੈਗੀ ਹੈ ਤੇ ਕਰਨਾ ਚਾਹੀਦਾ ਆ। ਸੋ ਸਾਡੇ ਨਾਲ ਹੁਣ ਹੈਗੇ ਆ ਪੰਨੀ ਜੀ, ਤੁਸੀਂ ਵੀ ਸਾਰੇ ਆਪਣੇ ਆਪਣੀ ਸ਼ੇਅਰ ਕਰੋ, ਕਾਲ ਕਰੋ ਸਟੂਡੀਓ ਤੇ, ਬਹੁਤ ਸੋਹਣੇ ਸੋਹਣੇ ਮਿਕਸਡ ਜੇ ਵਿਊਜ਼ ਮਿਲ ਰਹੇ ਆ ਸਾਰਿਆਂ ਦੇ। 905-600-3337-905-673-3337 ਤੇ ਕਾਲ ਕਰਨੀ ਹੈ, ਐਂਡ ਅਸੀਂ ਪਹੁੰਚਦੇ ਹਾਂ ਨਜ਼ਾਰਾ ਦੀ ਟੀਮ 'ਚ, ਕਿਉਂਕਿ ਨਜ਼ਾਰਾ ਦੀ ਟੀਮ ਜਿਹੜੀ ਹੈਗੀ ਆ ਉਹ ਵਨ ਆਫ ਦਾ ਬੈਸਟ ਟੀਮ ਹੈ। ਜੇ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਪਾਰਟੀ ਜਾਂ ਹੋਰ ਕੋਈ ਵੀ ਫੰਕਸ਼ਨ ਕਰ ਰਹੇ ਹੋ, ਕਿਸੇ ਤਰ੍ਹਾਂ ਦੀ ਗਰੁੱਪ ਤੁਹਾਡੀ ਗਰੁੱਪ ਮੀਟਿੰਗ ਹੈਗੀ ਆ ਜਾਂ ਕੁਛ ਵੀ ਹੈਗਾ, ਤੇ ਤੁਸੀਂ ਪਹੁੰਚਣਾ ਨਜ਼ਾਰਾ ਦੀ ਟੀਮ ਕੋਲ, ਤੇ ਨਜ਼ਾਰਾ ਦੀ ਟੀਮ ਕਹਿੰਦੀ ਕੀ ਹੈ ਸਾਨੂੰ।

0: Rambler Drive, Brampton. Major intersection, Steeles and Kennedy, 9054512600.
1: So, Nazara aa gaya. So, Nazara kivein aayega? So, Parni ji, tusi on air ho.
2: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਹਾਂਜੀ ਸੋ ਜਿਵੇਂ ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੈ ਨਾ, ਸਾਡੀਆਂ ਵੀਕ ਡੇਜ਼ ਦੇ ਵਿੱਚ ਡੀਲਸ ਗੋਇੰਗ ਔਨ ਨੇ
1: ਜੀ।
2: $900 ਦੇ ਵਿੱਚ ਤੁਸੀਂ 30 ਪੀਪਲ ਦੀ ਗੈਦਰਿੰਗ ਸਾਡੇ ਕੋਲ ਕਰ ਸਕਦੇ ਹੋ, ਤੇ ਉਹਦੇ ਚ ਅਸੀਂ ਤੁਹਾਨੂੰ 3 ਐਪੇਟਾਈਜ਼ਰਸ 3 ਦਵਾਂਗੇ ਤੇ 3 ਮੇਨ ਕੋਰਸਿਸ ਦਾ ਤੁਹਾਨੂੰ ਅਸੀਂ ਪੂਰਾ ਪੈਕੇਜ ਬਣਾ ਕੇ ਦੇਵਾਂਗੇ, ਤੇ ਉਹ ਪੈਕੇਜ ਦੇ ਵਿੱਚ ਤੁਹਾਡੇ ਕੋਲੇ ਡੀਜੇ ਲਾਈਟ ਸਾਊਂਡ ਸਿਸਟਮ ਤੇ ਤੁਹਾਡੇ ਕੋਲ ਆਪਣਾ ਹਾਲ ਸਾਰਾ ਇੰਕਲੂਡਿਡ ਹੋਊਗਾ ਵਿੱਚ, ਤੇ ਅਸੀਂ ਤੁਹਾਡੀ ਪੂਰੀ ਟੇਕ ਕੇਅਰ ਕਰਾਂਗੇ, ਤੁਹਾਡੀ ਕਸਟਮਰ ਸਰਵਿਸ ਤੋਂ ਲੈ ਕੇ ਤੁਹਾਡੇ ਫੂਡ ਤੋਂ ਲੈ ਕੇ ਤੁਹਾਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ, ਤੇ ਇਨ ਟੋਟਲ ਅਸੀਂ ਤੁਹਾਡੀ ਪੂਰੀ ਟੇਕ ਕੇਅਰ ਕਰਾਂਗੇ। ਐਂਡ ਉਹ ਪੈਕੇਜ ਦੇ ਵਿੱਚ ਤੁਹਾਡੇ ਕੋਲ ਅਨਲਿਮਿਟਡ ਫੂਡ ਸਰਵਿੰਗਸ ਨੇ ਤੇ ਅਨਲਿਮਿਟਡ ਤੁਹਾਨੂੰ ਸਾਫਟ ਡਰਿੰਕਸ ਵੀ ਮਿਲਣਗੀਆਂ।
1: ਤੇ
2: ਤੁਸੀਂ ਜਲਦੀ ਜਲਦੀ ਆਓ ਸਾਡੇ ਕੋਲ, ਸਾਨੂੰ ਕਾਲ ਕਰੋ, ਬਿਕੋਜ਼ ਸਾਡੇ ਸਲੋਟਸ ਬੁੱਕ ਹੁੰਦੇ ਜਾ ਰਹੇ ਨੇ। ਕੱਲ ਵੀ ਮੈਂ 4 ਪਾਰਟੀ ਬੁੱਕ ਕੀਤੀਆਂ ਨੇ ਬੈਕ ਟੂ ਬੈਕ,
1: ਤੇ
2: ਸਾਨੂੰ ਜਲਦੀ ਜਲਦੀ ਕਾਲ ਕਰੋ ਤੇ ਸਾਡੇ ਨਾਲ ਸਲੋਟ ਬੁੱਕ ਕਰੋ ਤਾਂ ਕਿ ਸਾਨੂੰ ਵੀ ਮੌਕਾ ਮਿਲੇ ਤੁਹਾਡੇ ਨਾਲ ਤੁਹਾਡਾ ਫੰਕਸ਼ਨ ਇੰਜੋਏ ਕਰਨ ਦਾ।
1: ਵਾਓ, ਸੋ ਸਾਰਿਆਂ ਨੇ ਪਾਰਟੀ ਬੁੱਕ ਕਰਨੀ ਹੈ ਕਿਉਂਕਿ ਬਹੁਤ ਬੈਕ ਟੂ ਬੈਕ ਇਹਨਾਂ ਦੀਆਂ ਬੁਕਿੰਗਸ ਆ ਰਹੀਆਂ, ਸੋ ਇਸ ਤੋਂ ਪਹਿਲਾਂ ਤੁਹਾਡਾ ਸਲੋਟ ਜਿਹੜਾ ਹੈਗਾ ਹੈ ਉਹ ਆਲਰੇਡੀ ਬੁੱਕ ਹੋ ਜਾਏ ਕਿਸੇ ਹੋਰ ਵੱਲੋਂ, ਸੋ ਤੁਸੀਂ ਕਾਲ ਕਰਨੀ ਹੈ ਪੜਨੀ ਜੀ ਉਹਨਾਂ ਨੂੰ, ਨਜ਼ਾਰਾ ਟੀਮ ਨੂੰ। ਐਂਡ ਕੰਟੈਕਟ ਕਿੱਥੇ ਕਰਨਾ ਹੈ? ਤੁਸੀਂ ਕਾਲ ਕਰਨੀ ਹੈ ਸਾਰਿਆਂ ਨੇ 905-455-2600।
3: ਸੰਤੋਸ਼ ਜੀ, ਪਨੀਤ ਜੀ ਆਪਣੇ ਸਾਥ ਹੈ। ਪਨੀਤ ਜੀ, ਆਪਕੇ ਪਾਸ ਅਭੀ ਵੀਕਐਂਡ ਆ ਗਿਆ, ਤੋ ਵੀਕਐਂਡ ਸਪੈਸ਼ਲ ਅਗਰ ਕੁਝ ਡੀਲਸ ਹੈ ਵੋ ਵੀ ਆਪ ਬਤਾਈਏ ਆਪਣੇ ਲਿਸਨਰਸ ਕੇ ਲਿਏ। ਹੈਲੋ,
2: ਵੀਕਐਂਡ ਤੇ ਸਰ ਹਮਾਰੇ ਪਾਸ ਹਮ ਨਾ
1: ਆਪਣੇ
2: ਕੋਲ ਟੇਕ ਆਊਟ ਤੇ ਡੀਲਸ ਅਵੇਲੇਬਲ ਨੇ, ਬਾਏ ਵਨ ਗੈਟ ਵਨ ਛੋਲੇ ਭਟੂਰੇ, ਜੋ ਕਿ ਸਾਡੇ ਬਹੁਤ ਫੇਮਸ ਨੇ ਤੇ ਜਿਹਨਾਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਮਿਲਦਾ ਸਾਡੇ, ਰੋਜ਼ ਹੀ ਅਸੀਂ ਉਹਨਾਂ ਮਤਲਬ ਕਾਫੀ ਸੈਲ ਕਰਦੇ ਹਾਂ ਉਹ, ਤੇ ਕਾਫੀ ਸਾਡੇ ਕੋਲ ਆਰਡਰ ਆਉਂਦੇ ਨੇ ਛੋਲੇ ਭਟੂਰੇ ਤੇ ਖਾਸ ਕਰ, ਐਂਡ ਅੰਮ੍ਰਿਤਸਰੀ ਕੁਲਚੇ ਹੋ ਗਏ ਸਾਡੇ, ਤੇ ਉਹ ਦੋਵੇਂ ਹੀ ਸਾਡੇ ਕਸਟਮਰਸ ਦੇ ਬਹੁਤ ਫੇਵਰੇਟ ਨੇਗੇ।
1: ਜੇ
2: ਤੁਸੀਂ ਸਾਡੇ ਕੋਲ ਡਾਈਨਿੰਗ ਕਰਨ ਆ ਰਹੇ ਹੋ ਤਾਂ ਫਿਰ ਤੁਸੀਂ ਸਾਡੀ ਮਲਾਈ ਚਾਪ ਜ਼ਰੂਰ ਹੀ ਟਰਾਈ ਕਰਕੇ ਜਾਓ, ਤੇ ਮਲਾਈ ਚਾਪ ਦੇ ਨਾਲ ਨਾਲ ਜੇ ਤੁਸੀਂ ਡਰਿੰਕਸ ਦੀ ਗੱਲ ਕਰੋ ਤਾਂ ਸਾਡੀ ਬਾਰ ਵੀ ਓਪਨ ਹੋ ਚੁੱਕੀ ਹੈ, ਤਾਂ ਤੁਹਾਨੂੰ ਬਹੁਤ ਵਧੀਆ ਡੀਲਸ ਮਿਲ ਜਾਣਗੇ ਬਾਰ ਦੇ ਉੱਤੇ ਵੀ, ਅਲਕੋਹਲ ਦੇ ਉੱਤੇ ਵੀ। ਐਂਡ ਉਹਦੇ ਨਾਲ ਨਾਲ ਜੇ ਤੁਸੀਂ ਨੋਨ ਅਲਕੋਹਲਿਕ ਦੀ ਗੱਲ ਕਰੋ ਤਾਂ ਤੁਸੀਂ ਸਾਡਾ ਪੀਨਾ ਕਲਾਡਾ ਜ਼ਰੂਰ ਟਰਾਈ ਕਰੋ, ਵਨ ਆਫ ਦਾ ਬੈਸਟ ਡਰਿੰਕ ਹੈ, ਬਿਕੋਜ਼ ਹੁਣ ਆਪਣੀ ਫਾਲ ਚੱਲ ਰਹੀ ਹੈ ਤੇ ਬਹੁਤ ਹੀ ਵਧੀਆ ਤੇ ਰਿਫਰੈਸ਼ਿੰਗ ਡਰਿੰਕ ਹੈ ਉਹ, ਰਿਫਰੈਸ਼ਿੰਗ ਦੇ ਨਾਲ ਨਾਲ ਹੈਲਦੀ ਵੀ ਹੈ ਉਹ, ਸਾਡਾ ਪੀਨਾ ਕਲਾਡਾ ਜ਼ਰੂਰ ਟਰਾਈ ਕਰੋ ਜੇ ਸਾਡੇ ਕੋਲ
1: ਆਉਂਦਾ। ਪੰਕਜ ਜੀ,
3: ਪਨੀਤ, ਆਈ ਥਿੰਕ ਉਸਮੇ ਇਟ ਇਜ਼ ਮੋਰ ਆਫ ਕੋਕੋਨਟ ਜੂਸ,
1: ਕੋਕੋਨਟ
3: ਐਂਡ ਪਾਈਨਐਪਲ ਫਿਊਜ਼ਨ ਉਸਕਾ ਹੈ,
1: ਇਸਲੀ ਉਹਨੇ ਨਿਊਟ੍ਰੀਸ਼ੀਅਸ ਕੀ ਬਾਤ ਕੀ ਹੈ, ਤੋ ਅੱਜ ਮੈਂ ਜਾ ਰਹੀ ਹੂੰ ਤਵਾ ਤੇ, ਸੌਰੀ ਨਜ਼ਾਰਾ ਤੇ, ਤੇ ਮੈਂ ਆਹ ਡਰਿੰਕ ਟਰਾਈ ਕਰਕੇ ਆਂਦੀ ਹਾਂ, ਇਫ ਇਟ ਇਜ਼ ਨਿਊਟ੍ਰੀਸ਼ੀਅਸ ਤੇ ਸਾਨੂੰ ਸਾਇਨ ਟਰਾਈ ਕਰਨਾ
3: ਚਾਹੀਦਾ। ਅਲੋਂਗ ਵਿਦ ਦੈਟ, ਅਗਰ ਨਾਟ ਇਹ ਪੀਨਾ ਕੋਲਾਡਾ ਹੀ ਨਹੀਂ, ਉਨਕੇ ਪਾਸ ਮੋਹਿਤੋਜ਼ ਹੈ, ਕਾਫੀ 3-4 ਟਾਈਪ ਕੇ ਮੋਹਿਤੋਜ਼ ਹੈ, ਨਾਨ ਅਲਕੋਹਲਿਕ ਮੋਹਿਤੋ ਆਪਕੋ ਮਿਲੇਂਗੇ ਵਹਾਂ ਪੇ। ਔਰ ਪੰਨੀ ਜੀ ਨੇ ਜੋ ਰਾਈਸ ਸਬਸੇ ਬੜੀਆ, ਉਨਕੇ ਜੋ ਚਾਂਪ ਹੈ, ਜੋ ਸਟਾਰ ਐਪੇਟਾਈਜ਼ਰ ਹੈ, ਉਹ ਸਬਸੇ ਬੜੀਆ। ਅਗਰ ਆਪ ਫਿਊਜ਼ਨ ਫੂਡ ਕਿਸੀ ਕੋ ਟਰਾਈ ਕਰਨਾ ਹੈ ਨਾ, ਇਟ ਇਜ਼ ਵਨ ਆਫ ਦਾ ਬੈਸਟ ਪਲੇਸ। ਅਗਰ ਪਾਸਤਾ ਟਰਾਈ ਕਰਨਾ ਹੈ, ਮੋਮੋਸ ਟਰਾਈ ਕਰਨੇ, ਇਨਕੇ ਇੱਕ ਸਪੈਸ਼ਲ ਅਲਫਰੇਡੋ ਮੋਮੋਸ ਆਤੇ ਹੈ, ਵੋ ਇਕਦਮ ਅਲਫਰੇਡੋ ਸੌਸ ਮੇ ਟੌਸ ਕੀਏ ਹੋਏ, ਉਸਕਾ ਬਹੁਤ ਕ੍ਰੀਮੀ ਟੈਕਸਚਰ ਹੈ, ਨਹੀਂ ਬਹੁਤ ਐਸਾ ਕ੍ਰੀਮੀ ਟੈਕਸਚਰ ਹੈ, ਬਹੁਤ ਮਜ਼ੇਦਾਰ ਹੈ।
1: ਇਨਕੇ ਜੋ ਸ਼ੈਫ ਹੈ ਵੋ ਆਲ ਓਵਰ ਦਾ ਵਰਲਡ, ਮੋਸਟ ਆਫ ਦਾ ਕੰਟਰੀਜ਼ ਦੇ ਹੈਵ ਕਵਰਡ ਲਾਈਕ ਵਰਕਿੰਗ ਐਜ਼ ਅ ਸ਼ੈਫ, ਤੋ ਦੁਬਈ ਕਾ ਪਤਾ ਹੈ ਮੁਝੇ, ਔਰ ਵੀ ਕਾਫੀ ਕੰਟਰੀਜ਼ ਹੈ।
3: ਉਨਕੋ ਦੇ ਆਰ ਦਾ 3rd ਜਨਰੇਸ਼ਨ ਸ਼ੈਫ ਹੈ ਵੋ
1: ਜੀ,
3: ਉਨਕੇ ਪਿਤਾ ਜੀ ਦਾਦਾ ਜੀ ਸ਼ੈਫ ਇੰਡਸਟਰੀ ਮੇ ਤੇ, ਸ਼ੀ ਇਜ਼ ਹੈਜ਼ ਬੀਨ ਅ ਕਾਰਪੋਰੇਟ ਸ਼ੈਫ ਹੈ,
1: ਓ ਵਾਓ,
3: ਉਨ੍ਹੋਨੇ ਇੰਡੋਨੇਸ਼ੀਆ ਮੇ ਕਾਮ ਕੀਆ ਹੈ, ਥਾਈਲੈਂਡ ਮੇ ਕਾਮ ਕੀਆ ਹੈ, ਦੁਬਈ ਮੇ ਵੀ ਕਾਮ ਕੀਆ ਹੈ, ਔਰ ਅਭੀ ਯਹਾਂ ਪੇ ਵੀ ਵੋ ਕੈਨੇਡਾ ਮੇ ਆਈ ਥਿੰਕ ਆਲਮੋਸਟ 10 ਸਾਲ ਕੇ ਉੱਪਰ ਕੈਨੇਡਾ ਮੇ ਕਾਮ ਕਰ ਰਹੇ ਹੈ, ਔਰ ਉਨਕੀ ਮਤਲਬ ਜੋ ਟੇਸਟ, ਇਟ ਇਜ਼ ਅ ਵੈਰੀ ਯੂਨੀਕ ਟੇਸਟ,
1: वेरी नाइस,
3: आपको मतलब बहुत ज्यादा मसाले नहीं मिलेंगे, टेस्ट एकदम बढ़िया मिलेगा, यू नो यू विल बी एक कंफर्ट जो आता है जब फूड खा के
1: जी,
3: तो वो आपको मिलता है।
1: सो सारे ने पहुंचना है नजारा दी टीम ते, किसी का बर्थडे है, किसी ने कोई इवेंट ऑर्गेनाइज करवाना है, बर्थडे पार्टीज, बेबी शावर, जेंडर रिवील, कोई कॉर्पोरेट पार्टी करनी है, किसी तरह की भी पार्टी इंजॉयमेंट करनी है, टेंशन छड़ दो एंड परनीत जी नो टेंशन दे दो क्योंकि इवेंट मैनेज कर दिया परनीत जी एंड उन्होंने टीम। सो कॉल करनी है साइन ए नजारा 905-452-2600। एक पिज्जे की भी डील थी
3: जी, जी,
1: थैंक यू सो मच परनीत जी। सो एक पिज्जे की डील की चल रही है अजकल, काफी लोग आ रहे थे, कह रहे थे संतोष जी तुसी कोई डील बोल के गए सी वीकेंड ते, रश लग गया, तुसी रिपीट कर
3: डील जो जी पिज्जे वाले डील लगे, वो लगे तवा किचन पे
1: जी,
3: तवा किचन पे 30 रेमलर ड्राइव पे पिज्जा शेफ वहाँ पे है, तवा किचन की सेम प्लाजा में, तवा किचन और पिज्जा शेफ दोनों साथ में ही है,
1: ब्रदर सिस्टर,
3: हाँ जी ब्रदर सिस्टर एक ही यूनिट है।
1: अच्छा,
3: तो वहाँ पे पिज्जा की डील लगी है आपको 899 में थ्री टॉपिंग मीडियम पिज्जा मिलेगा।
1: ओ वाओ, 899 वैसे $13 तक लग जाते हैं नॉर्मल असी ले जाइए।
3: हाँ जी, तो वो ये डील आपको सिर्फ मिलेगी तवा किचन पे 30 रेमलर ड्राइव वाली लोकेशन पे। और दूसरा लार्ज पिज्जा अगर किसी को चाहिए तो वो भी 999 में लार्ज पिज्जा थ्री टॉपिंग
1: $9.99। और सब तो वधिया गल की है कि जेडे पिज्जा बना रहे हैं इन्होंने ओह है इटली दे शेफ, सो तुहानू इटालियन टाइप परफेक्ट ओदा दा ही पिज्जा मिलेगा। सो तुसी कॉन्टैक्ट करना है उन्होंने टीम का नंबर भी मैं तुहानू दे रही हूँ 6475474200 647-547-4200 जे तुसी कॉन्टैक्ट करना है पिज्जा शेफ ते साडे नाल दे नाल।
3: पिज्जा शेफ अगर आप मैं सॉरी संतोष जी आप आगे नेक्स्ट कॉलर पे जाने से पहले पिज्जा शेफ में वहाँ पे जब आप जाओगे ना तो काफी सारे पिज्जा के ऑप्शंस भी है जी, काफी सारे डिफरेंट टॉपिंग्स, यही पिज्जा नहीं। और कल वीकेंड है तो जो भी लिसनर्स कल सुनिए, कल तो एक धमाकेदार डील और है,
1: 10 घंटे दे शो ते डीला ही डीला कर देनी है। सो सवेरे पूरे 10 बजे शो ऑन कर लियो साडा रेडियो ते, अगर तुसी अपने फोन ते सुनना चाहते हो ते नंबर याद रखो 416-477-2040-2040 एंड ते 416-477-2040 ते पूरे 10 बजे ऑन एयर आ जाओ। कुछ सवाल लेके भी आएगी संतोष और पंकज, और सवाल दे जवाब देने वाले लिए बहुत वधिया वधिया सी इनाम भी रखे आ। सो कॉन्टैक्ट करना है कल तुसी सैने एंड रेडियो शो ऑन करना ना भूलियो। सो साडे नेक्स्ट कॉलर है गे आ जी 8713 ਤੁਸੀਂ ਆਨ ਏਅਰ ਹੋ।
4: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਥੈਂਕ ਯੂ ਤੁਸੀਂ ਇੰਨਾ ਟਾਈਮ ਆਪਣੀ ਕਾਲ ਨੂੰ ਹੋਲਡ ਰੱਖ ਕੇ ਸਾਡੀ ਵੇਟ ਕੀਤੀ।
4: ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ ਜੀ, ਤੁਸੀਂ ਟਾਈਮ ਦਿੱਤਾ ਜੀ।
1: ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ।
4: ਹਾਂਜੀ ਹੁਣ ਆ ਰਹੀ।
1: ਹਾਂਜੀ ਹਾਂਜੀ,
4: ਮੇਰਾ ਕੁਐਸਚਨ ਹੈ ਜਿੱਦਾਂ ਨਾ ਇੰਡੀਆ ਤੋਂ ਮੈਨੂੰ ਆਏ ਨੂੰ 30 ਸਾਲ ਹੋ ਗਏ ਜੀ ਇੱਥੇ।
1: 30 ਸਾਲ?
4: ਹਾਂਜੀ 30 ਈਅਰ।
1: ਓ ਵਾਓ, ਬਹੁਤ ਹੀ ਜ਼ਿਆਦਾ ਟਾਈਮ ਹੋ ਗਿਆ ਤੁਸੀਂ ਤੁਹਾਨੂੰ ਤਾਂ।
4: ਤੇ ਦੂਸਰੀ ਗੱਲ ਇਹ ਆ ਵੀ ਮੈਂ ਨਾ ਜਿੱਦਾਂ ਮਤਲਬ ਇੱਕ ਘਰ ਦੇ ਮੇਰੇ ਡੈਡੀ ਸੀਗੇ 7 ਸਾਲ ਦੇ ਸੀਗੇ, ਮੈਂ 7 ਸਾਲ ਦੇ ਡੈਡੀ ਡੈਥ ਹੋ ਗਏ ਜੀ।
1: ਅੱਛਾ ਜੀ।
4: ਤੇ ਮੇਰੀ ਘਰ ਦੀ ਨਾ 2.5 ਮਹਲੇ ਜਗ੍ਹਾ ਸੀਗੀ ਜੀ।
1: ਜੀ।
4: ਤੇ ਨਾ ਕੋਈ ਬੈਂਕ ਅਕਾਊਂਟ ਸੀਗਾ ਤੇ ਨਾ ਹੀ ਕੋਈ ਆਪਣੀ ਪ੍ਰੋਪਰਟੀ ਸੀਗੀ ਜੀ।
1: ਜੀ।
4: ਤੇ ਆਪਾਂ ਐਜੂਕੇਸ਼ਨ ਨੂੰ ਪਹਿਲ ਦਿੱਤੀ ਤਾਂ ਆਪਾਂ ਐਜੂਕੇਸ਼ਨ ਲੁਧਿਆਣੇ ਹੋਸਟਲ ਚ ਪੜਿਆ ਮੈਂ ਜੀ।
1: ਅੱਛਾ ਜੀ।
4: ਮੈਂ 2-2.5 ਸਾਲ ਦੇ ਵਿਚ 6 ਕੰਟਰੀਆਂ ਘੁੰਮਿਆ ਤੇ ਉਹ ਮੈਂ ਮਲੇਸ਼ੀਆ ਤੋਂ ਐਂਟਰੀ ਕੈਨੇਡਾ ਮਾਰੀ ਸੀਗੀ ਡਾਇਰੈਕਟ।
1: ਓ ਵਾਓ,
4: ਤੇ ਮੈਨੂੰ ਹਜੇ ਤੱਕ ਨੀ ਸਮਝ ਆ ਰਹੀ ਜਦੋਂ ਵੀ ਨਾ ਇੰਡੀਆ ਤੋਂ ਕਾਲ ਆਉਂਦੀ ਆ
1: ਜੀ
4: ਤੇ ਉਹ ਸਾਡੇ ਜਿੰਨੇ ਵੀ ਰਿਸ਼ਤੇਦਾਰ ਆ ਭੈਣ ਭਾਈ ਹੈਲਪ ਮੰਗਦੇ ਜੀ।
1: ਜੀ।
4: ਤੇ ਮੈਂ ਜਿਲੇ ਮੈਨੂੰ ਹੈਲਪ ਮੰਗੀ ਤੇ ਮੈਂ ਨਾ ਜਿੱਦਾਂ ਮਤਲਬ ਚਲੋ ਇੱਥੇ ਆਏ ਆ, ਮਿਹਨਤ ਕੀਤੀ ਆ, ਸਭ ਕੁਛ ਬਣਾਇਆ, ਵਧੀਆ ਪ੍ਰੋਪਰਟੀ ਬਣਾਈ ਆ, ਸੈਟਿਸਫੈਕਸ਼ਨ ਹੈਗੀ ਆਪਾਂ ਨੂੰ ਜੀ।
1: ਜੀ।
4: ਠੀਕ ਨਾ ਜੀ।
1: ਜੀ।
4: ਤਾਂ ਮੈਂ ਯਾਨੀ ਕਿ ਨਾ ਇੱਕ ਦੇ ਪਿੱਛੇ 5-5 0 ਲਾ ਕੇ ਵੀ ਹੈਲਪ ਕਰ ਦਿੱਤੀ ਜੀ।
1: ਜੀ।
4: ਗੁਰੂ
1: ਗ੍ਰੰਥ ਸਾਹਿਬ ਜੀ ਨੂੰ ਅਸੀਂ ਨਾ ਹੀ ਵਿੱਚ ਲਿਆਈਏ, ਲੇਕਿਨ ਤੁਸੀਂ ਇੱਕ ਗੱਲ ਸਹੀ ਬੋਲ ਰਹੇ ਹੋ ਕਿ ਕਈ ਵਾਰ ਕਈਆਂ ਨੇ ਨਾ ਉਹ ਹੈਲਪ ਨਹੀਂ ਹੁੰਦੀ, ਇੱਕ ਤਾਂ ਹੈਲਪ ਹੁੰਦੀ ਕਿ ਕੋਈ ਸੱਚੀ ਕਿਸੇ ਨੂੰ ਕੋਈ ਪ੍ਰੋਬਲਮ ਹੈ ਤੇ ਤੁਸੀਂ ਉਹਦੀ ਹੈਲਪ ਕਰ ਰਹੇ ਹੋ, ਕੋਈ ਬੰਦਾ ਹਸਪੀਟਲ ਚ ਪਿਆ ਆ ਐਂਡ ਉਹਦਾ ਟ੍ਰੀਟਮੈਂਟ ਰੁਕਿਆ ਹੋਇਆ, ਤੁਸੀਂ ਉਹਦੀ ਹੈਲਪ ਕਰ ਰਹੇ ਹੋ, ਬੰਦਾ ਇੰਡੀਆ ਤੋਂ ਕੈਨੇਡਾ ਆਇਆ ਜਾਂ ਕੈਨੇਡਾ ਤੋਂ ਇੰਡੀਆ ਗਿਆ ਆ, ਉਹਦੀ ਸੈਟਲਮੈਂਟ ਨਹੀਂ ਹੋ ਰਹੀ ਹੈ, ਤੁਸੀਂ ਉਹਦੀ ਹੈਲਪ ਕਰ ਰਹੇ ਹੋ। ਬਟ ਪੰਕਜ ਜੀ, ਐਸੇ ਵੀ ਲੋਕ ਹੈ ਜਿਨ੍ਹਾਂ ਨੇ ਆਦਤ ਬਣਾਈ ਹੋਈ ਹੈ ਕਿ ਤੁਹਾਨੂੰ ਮੈਸੇਜ ਕਰ ਦੇਣਗੇ ਔਰ ਐਵਰੀ ਮੰਥ ਉਹਨਾਂ ਨੇ ਤੁਹਾਡੇ ਕੋਲ 10,000 ਦੇ ਦੋ 5,000 ਦੇ ਦੋ ਦੈਟ ਇਜ਼ ਨਾਟ ਅ ਹੈਲਪ ਉਹਨਾਂ ਨੂੰ ਆਦਤ ਹੋ ਗਈ ਹੁੰਦੀ ਹੈ ਕਿ ਤੁਹਾਡੇ ਕੋਲੋਂ ਪੈਸੇ ਮੰਗਵਾ ਕੇ ਖਾਣ ਦੀ ਦੈਟ ਇਜ਼ ਅ ਸੈਪਰੇਟ ਥਿੰਗ ਸੋ ਤੁਸੀਂ ਇੰਨੇ ਵੀ ਇਮੋਸ਼ਨਲ ਨਹੀਂ ਹੋਣਾ ਕਿ ਤੁਹਾਨੂੰ
4: ਮੇਰੀ ਸਿਸਟਰ ਹੈ ਜੀ ਇੰਡੀਆ ਤੇ ਉਹ ਵੀ ਜਾਣ ਕੇ ਬਹੁਤ ਗਰੀਬ ਘਰ ਵਿਆਹੀ ਹੈ ਜੀ
1: ਜੀ
4: ਤੇ ਕਰੋਨਾ ਵਾਇਰਸ ਗੁੱਡੀ ਦਾ ਵਿਆਹ ਦੱਸਤਾ ਮੈਨੂੰ ਕਹਿੰਦੀ ਵੀ ਤੁਸੀਂ ਸਾਰਿਆਂ ਨੇ ਆਉਣਾ ਹਨਾ
1: ਜੀ
4: ਮੈਂ ਕਿਹਾ ਜੇ ਸਾਰਿਆਂ ਨੇ ਆਉਣਾ ਤੇ ਫੇਰ ਨਾ ਜਿਹੜਾ ਟਾਈਮ ਹੈ ਉਹ ਮੇਰੇ ਹਿਸਾਬ ਨਾਲ ਫਿਕਸ ਕਰ
1: ਜੀ
4: ਉਹ ਕਹਿੰਦੀ ਨਹੀਂ ਵੀ ਅਸੀਂ ਆਹ ਮਹੀਨੇ ਵਿਆਹ ਰੱਖਣਾ ਮੈਂ ਕਿਹਾ ਮੈਂ ਨੀ ਆ ਸਕਦਾ ਕੋਸ਼ਿਸ਼ ਕਰਾਂਗੇ ਇੱਕ ਜਣਾ ਆਉਣ ਦੀ
1: ਜੀ
4: ਤਾਂ ਅਸੀਂ ਕੀਤਾ ਜੀ ਇੱਕ ਗੋਲਡ ਦਾ ਬਿਸਕੁਟ ਲੈ ਲਿਆ ਵੀ ਚਲੋ ਅਸੀਂ ਦੇ ਦਾਂਗੇ ਉਹਨੂੰ ਹਨਾ
1: ਜੀ
4: ਠੀਕ ਹੈ ਤੇ ਚਲੋ ਮੈਂ ਨਹੀਂ ਗਿਆ ਤਾਂ ਮੈਂ ਨਾ ਤੁਰਦੇ ਫਿਰਦੇ ਨੇ 5 ਲੱਖ ਦੀ ਹੈਲਪ ਕੀਤੀ ਜੀ ਇੱਥੋਂ
1: ਵਾਹ ਜੀ ਵਾਹ ਵੈਰੀ ਨਾਈਸ
4: 5 ਲੱਖ ਦੀ ਹੈਲਪ ਕੀਤੀ ਤੁਸੀਂ ਬਿਲੀਵ ਨਹੀਂ ਕਰਨਾ ਮੇਰੀ ਭੈਣ ਮੇਰੇ ਤੇ ਖੁਸ਼ ਨਹੀਂ ਹੈਗੀ ਜੀ
1: ਤੁਹਾਡੀ ਭੈਣ ਚਾਹੇ ਤੁਹਾਡੇ ਤੇ ਖੁਸ਼ ਹੋਣ ਜਾਂ ਨਾ ਹੋਣ ਮੈਂ ਸੋਰੀ ਤੁਹਾਡਾ ਨਾਮ ਨਹੀਂ ਪੁੱਛਿਆ ਨਾਮ ਦੱਸੋਗੇ
4: ਇੱਕ ਗੱਲ ਹੋਰ ਸ਼ੇਅਰ ਕਰਨਾ ਮੇਰਾ ਨਾਮ ਸੁਰਿੰਦਰ ਹੈ ਜੀ ਮੈਂ ਨਾ ਕੈਨੇਡੀਅਨ ਫੋਰਕ ਟਰੱਕ ਟ੍ਰੇਨਿੰਗ ਦੇ ਵਿੱਚ ਮੈਂ ਕੰਮ ਕਰ ਰਿਹਾ ਜੀ
1: ਜੀ
4: ਤੇ ਸਾਡੇ ਜਿਹੜੇ ਬੌਸ ਆ ਨਾ ਮੈਂ ਜਾਨੀ ਕਿ ਉਹਨਾਂ ਨੂੰ ਪਰਮੇਸ਼ਰ ਦਾ ਰੂਪ ਦਿੱਤਾ ਜੀ
1: ਵੈਰੀ ਨਾਈਸ
4: ਤੁਸੀਂ ਬਿਲੀਵ ਨਹੀਂ ਕਰਨਾ ਉਹਨਾਂ ਨੇ ਮੇਰੇ ਵੱਡੇ ਲੈਵਲ ਤੇ ਹੈਲਪ ਕੀਤੀ ਜੀ ਜਿੱਥੇ ਵੀ ਮੈਨੂੰ ਭੀੜ ਪਈ ਨਾ $1,000 ਦੀ
1: ਜੀ
4: ਉਹਨਾਂ ਨੇ ਇੱਕ ਵਾਰੀ ਚ ਭੀੜ ਨਹੀਂ ਬੱਟੀ ਮੇਰੇ ਜਿੰਨੇ ਨੇ ਕਹਿਣ ਦਾ ਮਤਲਬ ਹੱਥ ਤੇ ਰੱਖੇ ਪੈਸੇ ਜੀ
1: ਜੀ ਵੈਰੀ ਨਾਈਸ
4: ਤੇ ਮੈਂ ਨਾ ਮੈਂ ਜਿੱਲੇ ਉੱਠਦਾ ਤੇ ਮੈਂ ਜਿੱਲੇ ਨਾ ਪਾਰਸਲ ਲੈਣਾ ਬਈ ਬੈਗ ਤੋਂ ਪੈਰ ਮੇਰੇ ਥੱਲੇ ਲੱਗਦੇ ਪਹਿਲਾਂ ਮੈਂ ਉਹਨਾਂ ਦੀ ਫੋਟੋ ਲਾਈ ਹੈ ਜੀ ਮੋਰੇ
1: ਅੱਛਾ ਜੀ ਵੈਰੀ ਨਾਈਸ
4: ਪਹਿਲਾਂ ਮੈਂ ਪੈਰ ਧਰਤੀ ਦੇ ਫਲੋਰ ਤੇ ਪਿੱਛੇ ਰੱਖਦਾ ਪਹਿਲਾਂ ਉਹਨਾਂ ਪੈਰਾਂ ਨੂੰ ਮੈਂ ਹੱਥ ਲਾਉਂਦਾ ਸਿਰ ਨੂੰ ਲਾਉਂਦਾ
1: ਵਾਓ ਵੈਰੀ ਨਾਈਸ ਸੋ ਕਿੰਨਾ ਵਧੀਆ ਲੱਗਿਆ ਸੋ ਸੁਰਿੰਦਰ ਜੀ ਥੈਂਕ ਯੂ ਤੁਸੀਂ ਕਾਲ ਕੀਤੀ
4: ਉੱਥੇ ਮੈਨੂੰ ਕੰਮ ਕਰਦੇ ਨੂੰ 10 ਸਾਲ ਹੋ ਗਿਆ ਜੀ
1: ਵਾਓ
4: ਕਦੀ ਕੰਮ ਘਾਟਿਆ ਕਦੀ ਨਹੀਂ ਮਾਲਕ ਨੇ ਕਿਹਾ ਤੂੰ ਓਏ ਆਹ ਕੀ ਕੀਤਾ ਨਹੀਂ ਕੀਤਾ ਜੀ
1: ਅਮਨ ਜੀ ਦਾ ਔਰ ਜਿਹੜੇ ਆਲਵੇਜ਼ ਸਾਨੂੰ ਚੀਜ਼ਾਂ ਸਿਖਾਉਂਦੇ ਆ ਸੋ ਰੱਬ ਕਰੇ ਸਾਡੇ ਵਰਗੇ ਬੌਸਿਸ ਤੁਹਾਨੂੰ ਸਾਰਿਆਂ ਨੂੰ ਮਿਲਣ ਐਂਡ ਜਿੱਦਾਂ ਦੇ ਤੁਹਾਨੂੰ ਮਿਲਿਆ ਓਦਾਂ ਦੇ ਵੀ ਬਟ ਤੁਹਾਨੂੰ ਪਤਾ ਸੁਰਿੰਦਰ ਜੀ ਤੁਹਾਨੂੰ ਕਿਉਂ ਅੱਗੋਂ ਵਧੀਆ ਮਿਲੇ ਕਿਉਂਕਿ ਤੁਸੀਂ ਬਹੁਤ ਵਧੀਆ ਇਨਸਾਨ ਹੋ ਔਰ ਤੁਸੀਂ ਸਾਰਿਆਂ ਦੀ ਬਹੁਤ ਜ਼ਿਆਦਾ ਮਦਦ ਕੀਤੀ ਜੇ ਤੁਸੀਂ ਆਪਦੀ ਸਿਸਟਰ ਦੀ ਮਦਦ ਕੀਤੀ ਤੇ ਅੱਗੋਂ ਤੁਹਾਡੇ ਬੌਸ ਤੁਹਾਡੀ ਹੈਲਪ ਕਰਨ ਵਾਸਤੇ ਬੈਠੇ ਆ ਕਿਉਂਕਿ ਰੱਬ ਦੇਖਦਾ ਆ ਸਿਸਟਰ ਨਾਰਾਜ਼ ਹੋ ਕੇ ਕੋਈ ਨਾ ਬਟ ਤੁਸੀਂ ਉਹਨਾਂ ਦੀ ਹੈਲਪ ਕੀਤੀ ਬਹੁਤ ਵਧੀਆ ਕੰਮ ਕੀਤਾ ਸੋ ਅੱਗੇ ਵੀ ਤੁਹਾਨੂੰ ਤੁਹਾਡੇ ਵਰਗੇ ਵਧੀਆ ਇਨਸਾਨ ਮਿਲਣਗੇ ਔਰ ਸਾਡੇ ਸ਼ੋਅ ਤੇ ਸਵਾਗਤ ਹੈਗਾ ਜੀ ਤੇਗ ਬਹਾਦਰ ਜੀ ਤੁਸੀਂ ਆਨ ਏਅਰ ਹੋ
4: ਹਾਂਜੀ ਸੰਤੋਖ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਵੱਲੋਂ
1: ਜੀ ਸਤਿ ਸ੍ਰੀ ਅਕਾਲ
3: ਜੀ
4: ਬਹੁਤ ਵਧੀਆ ਭਾਜੀ ਦੀ ਗੱਲ ਸੀ ਤ੍ਰਿੰਦਰ ਸਿੰਘ ਦੀ
1: ਜੀ ਬਹੁਤ
4: ਵਧੀਆ ਬਹੁਤ ਵਧੀਆ ਲੱਗਾ ਤੇ ਮੈਂ ਤਾਂ ਹਾਜ਼ਰੀ ਲਾਉਣ ਆਇਆ ਮੈਂ ਤੁਹਾਨੂੰ ਕੱਲ ਪ੍ਰੋਮਿਸ ਕੀਤਾ
1: ਜੀ ਜੀ ਬਿਲਕੁਲ ਤੁਹਾਡੀ ਹਾਜ਼ਰੀ ਲੱਗ ਗਈ ਬਟ ਹਮਾਰੇ ਸਟੂਡੈਂਟ ਥੋੜਾ ਸਾ ਲੇਟ ਹੋ ਗਏ ਹਮੇ ਹਾਜ਼ਰੀ ਲਗਵਾਣੇ ਮੈਂ
4: ਹਾਂਜੀ ਹਾਂਜੀ ਤੁਸੀਂ ਕੱਲ ਇੰਨੀਆਂ ਵਧੀਆ ਲੈਣੇ ਨਾ ਮੈਂ ਮਨੇ ਨੀ ਕੀਤਾ ਮੈਂ ਕਿਹਾ ਬਾਅਦ ਚ ਐਂਡ ਤੇ ਗੱਲ ਕਰੋ
1: ਨਹੀਂ ਨਹੀਂ ਬਹੁਤ ਵਧੀਆ ਲੱਗਦਾ ਤੇਗ ਬਹਾਦਰ ਜੀ ਤੁਸੀਂ ਸਾਰੇ ਕਾਲ ਕਰਦੇ ਹੋ
4: ਪਰਨੀਤ ਉਹਨਾਂ ਦੀ ਕਾਲ ਵੀ ਬਹੁਤ ਵਧੀਆ ਲੱਗੀ ਹਾਂਜੀ ਹਾਂਜੀ ਕਿੰਨੀ ਵਾਰੀ ਕਹਿ ਦਿੰਦੇ ਇੱਕ ਗੱਲ
1: ਹਾਂਜੀ ਹਾਂਜੀ ਬਿਲਕੁਲ ਹੁਣ ਸਾਨੂੰ ਵੀ ਸਿੱਖਣਾ ਪੈਣਾ ਪੰਕਜ ਜੀ ਹਾਂਜੀ ਹਾਂਜੀ ਕਹਿਣਾ
4: ਹਾਂਜੀ ਤੇ ਆਪਣੇ ਸੰਤੋਖ ਜੀ ਪੰਕਜ ਜੀ ਵਾਲਾ ਚ ਪਾਰਟੀ ਹੋਈ ਉਹ ਅੱਧਾ ਘੰਟਾ ਲੇਟ ਆਏ ਅੱਜ ਤੁਹਾਡੀ ਪਾਰਟੀ
1: ਓ ਮਾਈ ਗੋਡ ਪੰਕਜ ਜੀ ਤੇਗ ਬਹਾਦਰ ਜੀ ਸਾਰਾ ਨੋਟ ਕਰਦੇ ਆ ਦੇਖੋ ਕਹਿੰਦੇ ਅੱਧਾ ਘੰਟਾ ਲੇਟ ਆਏ ਟਾਈਮਿੰਗ ਪੂਰਾ ਨੋਟ ਹੁੰਦੇ ਆ
3: ਅੱਜ ਮੈਨੂੰ ਟ੍ਰੈਫਿਕ ਨੇ ਪਕੜ ਕੇ ਰੱਖਾ ਤਾ ਜੀ ਛੋੜੀ ਨਹੀਂ ਰਹੇ ਥੇ ਬੋਲੇ ਨਹੀਂ ਆਪ ਦੇਖੀ ਜੀ
1: ਦੇ
3: ਚਲੋ ਬੋਲੇ
1: ਜੀ ਬਿਲਕੁਲ ਪੰਕਜ ਜੀ ਦੇ ਉੱਪਰ ਬਹੁਤ ਜ਼ਿੰਮੇਵਾਰੀਆਂ ਤੇਗ ਬਹਾਦਰ ਜੀ ਬੱਚਿਆਂ ਨੂੰ ਡ੍ਰੌਪ ਕਰਨਾ ਐਂਡ ਸਾਰਾ ਕੁਝ ਕਰਦੇ ਕਰਦੇ ਫਟਾਫਟ ਉਹਨਾਂ ਨੇ ਮੇਰੇ ਨਾਲ ਪਹੁੰਚਣਾ ਹੁੰਦਾ ਕਿ ਕਿਤੇ ਸੰਤੋਸ਼ ਆਪ ਦਾ ਪਲੇਨ ਕਰੈਸ਼ ਨਾ ਕਰਦੇ ਲੇਕਿਨ ਹੋਪਫੁਲੀ ਮੈਂ ਥੋੜਾ ਥੋੜਾ ਪਾਇਲਟ ਵਾਲੀ ਸੀਟ ਸੰਭਾਲਣਾ ਸਿੱਖ ਰਹੀ ਹਾਂ
4: ਚਲੋ ਬਹੁਤ ਵਧੀਆ ਸੰਭਾਲ ਰਹੇ ਹਾਂ ਜੀ ਤੇ ਚਲੋ ਥੈਂਕ ਯੂ ਜੀ
1: ਥੈਂਕ ਯੂ ਸੋ ਮਚ ਤੇਗ ਬਹਾਦਰ ਜੀ ਅੱਜ ਤੁਹਾਡਾ ਦਿਨ ਬਹੁਤ ਹੀ ਵਧੀਆ ਹੋਵੇ ਐਂਡ ਕੱਲ ਗੱਲ ਕਰਦੇ ਹਾਂ 10 ਤੋਂ 1 ਸੋ ਪੰਕਜ ਜੀ ਦੇਖੋ ਜੀ ਤੇਗ ਬਹਾਦਰ ਜੀ ਸਾਡੀਆਂ ਸਾਰੀਆਂ ਗੱਲਾਂ ਨੋਟ ਕਰਦੇ ਆ ਸੋ ਸਾਡੇ ਸਿਰ ਤੇ ਆਏ ਨਾ ਸੋਚਿਓ ਸਾਨੂੰ ਕੋਈ ਦੇਖ ਨਹੀਂ ਰਿਹਾ ਸੁਣ ਨਹੀਂ ਰਿਹਾ ਸਾਡੀ ਆ ਸਾਰੀ ਅਟੈਂਡੈਂਸ ਐਂਡ ਸਾਰੇ ਸਾਡੇ ਸਬਜੈਕਟਸ ਸਮਾਰਟ ਹੋ ਰਹੇ ਆ ਜੀ ਬਿਲਕੁਲ ਸੋ ਬਹੁਤ ਹੀ ਵਧੀਆ ਲੱਗਿਆ ਸਾਰੇ ਆ ਨੇ ਆਪਣੀ ਅੱਜ ਗੱਲ ਸ਼ੇਅਰ ਕੀਤੀ ਐਂਡ ਹੁਣੇ ਸੁਰਿੰਦਰ ਜੀ ਬਹੁਤ ਹੀ ਵਧੀਆ ਗੱਲ ਕਰਕੇ ਗਏ ਕਿ ਉਹਨਾਂ ਨੇ ਆਪਣੀ ਫਰੈਂਡ ਅੱਗੇ ਸਿਸਟਰ ਦੀ ਹੈਲਪ ਕੀਤੀ ਅੱਗੇ ਤੁਹਾਡੇ ਬੌਸ ਤੁਹਾਨੂੰ ਬਹੁਤ ਵਧੀਆ ਮਿਲੇ ਔਰ ਦੇਖੋ ਰੱਬ ਦਾ ਰੂਪ ਇਨਸਾਨ ਦੇ ਵਿੱਚ ਹੁੰਦਾ ਆ ਸੋ ਸਾਡੇ ਬੌਸਿਸ ਵੀ ਸਾਡੇ ਰੱਬ ਦਾ ਰੂਪ ਹੁੰਦਾ ਆ ਸੋ ਤੁਸੀਂ ਉਹਨਾਂ ਨੂੰ ਕਦੀ ਭੁੱਲਣਾ ਨਹੀਂ ਹੈ ਕਿਉਂਕਿ ਜਿਸ ਘਰੋਂ ਸਾਡੀ ਜਿਸ ਥਾਂ ਤੋਂ ਸਾਡੇ ਘਰ ਦੀ ਰੋਟੀ ਚੱਲਦੀ ਹੈ ਨਾ ਉਸ ਥਾਂ ਨੂੰ ਤੁਸੀਂ ਕਦੀ ਭੁੱਲਿਆ ਨਾ ਕਰੋ ਕਈ ਵਾਰ ਤੁਹਾਡੀ ਲਾਈਫ 'ਚ ਹੋਊਗਾ ਤੁਹਾਨੂੰ ਕੁਛ ਐਗਰੀਮੈਂਟਸ ਨਹੀਂ ਹੋਣਗੀਆਂ ਕੁਛ ਗੱਲਾਂ 'ਚ ਲੇਕਿਨ ਜਿੱਥੋਂ ਤੁਸੀਂ ਖਾਂਦੇ ਹੋ ਉਹਦਾ ਕਦੀ ਬੁਰਾ ਨਾ ਮੰਨਿਓ ਐਂਡ ਹਮੇਸ਼ਾ ਰੱਬ ਕੋਲੋਂ ਉਹਨਾਂ ਦੀ ਤਰੱਕੀ ਦੀ ਹਮੇਸ਼ਾ ਅਰਦਾਸ ਕਰਿਓ ਕਿਉਂਕਿ ਜੇ ਉਹ ਅੱਗੇ ਵਧਣਗੇ ਤੇ ਨਾਲ ਤੁਸੀਂ ਵੀ ਅੱਗੇ ਵੱਧ ਰਹੇ ਹੋ ਥੈਂਕ ਯੂ ਸੋ ਮਚ ਤੁਸੀਂ ਸੈਨੇ ਕਾਲ ਕੀਤੀ ਸੋ ਸਾਡੇ ਨਾਲ ਸਾਡੇ ਨੈਕਸਟ ਕਾਲਰ ਹੈਗੇ ਆ 9525 ਤੁਸੀਂ ਆਉਣੇ ਆਰੋ ਜੀ ਮੈਸੇਜ ਪਹੁੰਚ ਗਿਆ। ਹਾਂਜੀ ਜੀ, ਤੁਸੀਂ ਦੱਸੋ।
4: ਮੈਂ ਅੱਜ ਕੱਲ ਦੀ ਡੇਟ ਨਾ, ਮੈਂ ਬਹੁਤ ਘੁੰਮੀਦਾ, ਸਾਰਾ ਦਿਨ ਫਿਰੀਦਾ, ਆਪਾਂ ਫਰੈਂਡਸ ਨਾਲ ਵੀ ਜੋ ਸਾਰਿਆਂ ਨਾਲ ਮਿਲੀਦਾ ਵਰਤੀਦਾ। ਅੱਜ ਕੱਲ ਏਦਾਂ ਦਾ ਕੋਈ ਹੈ ਹੀ ਨੀ ਇਨਸਾਨ ਕਿ ਜਿਹੜਾ ਆਪਾਂ ਕਹੀਏ ਕਿ ਗ੍ਰੇਟਫੁਲ ਹੈ, ਉਹਨੂੰ ਯਾਦ ਹੈ ਸਾਰੀਆਂ ਚੀਜ਼ਾਂ ਤੇ ਉਹ ਗ੍ਰੇਟਫੁਲ ਹੈਗਾ। ਸਾਰੇ ਆਪਣੇ ਯਾਦ ਜਾ ਕੇ ਬੈਠੇ ਕਿ ਮੈਂ ਵੀ ਇੱਦਾਂ ਕੀਤਾ ਸੀ, ਮੈਂ ਇੰਨਾ ਕੀਤਾ ਉਹਦਾ, ਮੈਂ ਆਪਣੀਆਂ ਮਤਲਬ ਆਪਣੇ ਗੁੱਸੇ ਲੈ ਕੇ ਬੈਠਿਆ, ਭੁੱਲ ਜਾਣ ਸਾਰੇ ਜੋ ਜਿੰਨਾ ਵੀ ਆ। ਮੈਂ ਹੈਰਾਨ ਹੈ ਕਿ ਇੱਦਾਂ ਦੇ ਲੋਕ ਹਜੇ ਵੀ ਵਸਦੇ ਆ ਕਿ ਜਿਹਨਾਂ ਨੂੰ ਪ੍ਰੋਪਰ ਯਾਦ ਹੈ ਯਾਰ ਇਹਨਾਂ ਨੇ ਬਹੁਤ ਕੀਤਾ ਸਾਡਾ, ਤੇ ਉਹ ਗ੍ਰੇਟਫੁਲ ਹੈ ਉਸ ਚੀਜ਼ ਨੂੰ ਲੈ ਕੇ। ਸੋ
1: ਬਹੁਤ ਹੀ ਜ਼ਿਆਦਾ ਇਨਸਾਨੀਅਤ ਬਚੀ ਹੈ। ਕੁਛ ਲੋਕ ਬਹੁਤ ਹੀ ਵਧੀਆ ਹੁੰਦੇ ਆ, ਕੁਛ ਲੋਕ ਵਧੀਆ ਹੁੰਦੇ ਆ, ਬਟ ਕਈ ਵਾਰ ਉਹ ਆਪਣੀ ਸਿਚੁਏਸ਼ਨ ਦੇ ਵਿੱਚ ਫਸ ਜਾਂਦੇ ਆ ਔਰ ਭੁੱਲ ਜਾਂਦੇ ਆ, ਕਿਉਂਕਿ ਉਹ ਰੱਬ ਵੱਲੋਂ ਸਾਡੀ ਲਾਈਫ 'ਚ ਇੱਦਾਂ ਦੇ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਰੱਬ ਨੇ ਭੇਜਿਆ ਹੁੰਦਾ ਤਾਂ ਕਿ ਅਸੀਂ ਅੱਗੇ ਵਧੀਏ। ਐਂਡ ਯਾਦ ਰੱਖੀਏ ਕਿ ਜ਼ਿੰਦਗੀ ਮੈਂ ਅਗਰ ਦਿਨ ਹੈ ਤਾਂ ਰਾਤ ਵੀ ਹੋਗੀ, ਰਾਤ ਹੈ ਤਾਂ ਦਿਨ ਵੀ ਹੋਗਾ। ਸੋ ਤੁਸੀਂ ਸਾਰਿਆਂ ਨੇ ਟੈਨਸ਼ਨ ਨਹੀਂ ਲੈਣੀ, ਸਾਰਿਆਂ ਨੇ ਹੈਲਪ ਕਰਨੀ। ਐਂਡ ਥੈਂਕ ਯੂ ਸੋ ਮਚ ਤੁਸੀਂ ਕਾਲ ਕੀਤੀ, ਤੁਹਾਡਾ ਨਾਮ ਨਹੀਂ ਦੱਸਿਆ ਤੁਸੀਂ। ਥੈਂਕ ਯੂ ਸੋ ਮਚ, ਇੰਜੋਏ ਯੋਰ ਡੇ ਐਂਡ ਕਾਲ ਕਾਲ ਕਰਨਾ ਨਾ ਭੁੱਲਿਓ। 10 ਤੋਂ 1 ਦਾ ਸ਼ੋਅ ਬਹੁਤ ਹੀ ਐਂਟਰਟੇਨਮੈਂਟ ਨਾਲ ਭਰਿਆ ਹੋਏਗਾ। ਥੈਂਕ ਯੂ ਜੀ। ਸੋ ਪੰਕਜ ਜੀ ਬੜਾ ਵਧੀਆ ਲੱਗਿਆ, ਲੇਕਿਨ ਹੁਣ ਅਸੀਂ ਥੋੜੀਆਂ ਆਪਣੀਆਂ ਡੀਲਸ ਵੀ ਦੱਸਣੀਆਂ ਹੈਗੀਆਂ। ਸੋ ਕੋਈ ਵੀ ਤੁਸੀਂ ਇਸ ਕੰਟਰੀ ਤੇ ਆਏ ਹੋ, ਹੁਣ ਤੁਸੀਂ ਦੇਖੋ ਸਾਰੇ ਇੱਕ ਦੂਜੇ ਦੀ ਹੈਲਪ ਕਰਦੇ ਆ, ਬਟ ਹੈਲਪ ਯੋਰ ਸੈਲਫ ਫਸਟ। ਸੋ ਕਿਵੇਂ ਹੈਲਪ ਕਰਨੀ ਹੈ? ਤੁਸੀਂ ਬੈਂਕਿੰਗ ਦੀ ਜੋਬ ਵਾਲੇ ਪਾਸੇ ਜਾਣਾ, ਜਾਂ ਤੁਸੀਂ ਆਲਰੇਡੀ ਕੋਈ ਕੰਮ ਕਰ ਰਹੇ ਹੋ, ਤੁਸੀਂ ਨਾਲ ਕੋਈ ਲਾਇਸੈਂਸ ਲੈਣਾ, ਬਟ ਤੁਹਾਨੂੰ ਪਤਾ ਨਹੀਂ ਹੈ ਕਿ ਅਸੀਂ ਇਹ ਲਾਇਸੈਂਸ ਕਲੀਅਰ ਕਿਵੇਂ ਕਰਾਂਗੇ ਔਰ ਕਿਵੇਂ ਪੜ੍ਹਨਾ ਹੈ। ਇੰਨੀਆਂ ਸਾਰੀਆਂ ਮੋਟੀਆਂ ਮੋਟੀਆਂ ਬੁੱਕਸ ਦੇਖ ਕੇ ਤੇ ਟੈਨਸ਼ਨ ਸ਼ੁਰੂ ਹੋ ਜਾਂਦੀ ਆ, ਔਰ ਕਈ ਵਾਰ ਅਸੀਂ ਬੈਕ ਆਊਟ ਕਰ ਲੈਂਦੇ ਹਾਂ ਕਿ ਅਸੀਂ ਕਰ ਨਹੀਂ ਸਕਦੇ। ਤੁਸੀਂ ਟੈਨਸ਼ਨ ਨਹੀਂ ਲੈਣੀ, ਸਾਡੇ ਕੋਲ ਹੈਗੇ ਮਾਸਟਰ ਯੋਰ ਐਗਜ਼ਾਮ ਤੋਂ ਟੀਮ ਜੋ ਕਿ ਤੁਹਾਡੀ ਹੈਲਪ ਕਰੇਗੀ। ਔਰ ਰੀਅਲ ਅਸਟੇਟ ਦਾ ਲਾਇਸੈਂਸ ਲੈਣਾ, ਮੋਰਗੇਜ ਦਾ, ਇੰਸ਼ੋਰੈਂਸ ਦਾ, ਬਿਲਡਿੰਗ ਦਾ ਕੁਛ ਹੁੰਦਾ, ਬਿਲਡਰਸ ਦਾ ਲਾਇਸੈਂਸ, ਫਿਰ ਤੁਸੀਂ ਹੋਰ ਵੀ ਬਹੁਤ ਜ਼ਿਆਦਾ ਲਾਇਸੈਂਸਿਸ ਹੈਗੇ ਆ। ਸੋ ਤੁਸੀਂ ਕੋਂਟੈਕਟ ਕਰਨਾ ਹੈ ਮਾਸਟਰ ਯੋਰ ਐਗਜ਼ਾਮ, ਅਤੇ ਨੰਬਰ ਨੋਟ ਕਰ ਲਓ ਜਲਦੀ ਜਲਦੀ, 6726567676 6765 6666 ਤੇ ਗੱਲ ਕਰਦੇ ਹਾਂ ਆਟੋ ਰਿਪੇਅਰ ਸੈਂਟਰ ਦੀ, ਤਾਂ ਹਾਈਲੈਂਡ ਆਟੋ ਰਿਪੇਅਰ ਸੈਂਟਰ ਨੂੰ ਕੋਂਟੈਕਟ ਕਰਨਾ ਆ। ਗੱਡੀ ਨੂੰ ਤੁਸੀਂ ਠੀਕ ਕਰਵਾਉਣਾ ਹੈ, ਰਿਪੇਅਰ ਕਰਵਾਉਣੀ ਹੈ, ਆਇਲ ਚੇਂਜ ਕਰਵਾਉਣਾ ਹੈ, ਅਤੇ ਕੋਂਟੈਕਟ ਕਰਨਾ ਹੈ ਤੁਸੀਂ ਗੈਰੀ ਗਰੇਵਾਲ ਜੀ ਦੀ ਟੀਮ ਨੂੰ, ਜਿਹਨਾਂ ਕੋਲ 19 ਸਾਲ ਦਾ ਐਕਸਪੀਰੀਅੰਸ ਹੈਗਾ, ਅਤੇ ਕੋਂਟੈਕਟ ਕਰਨਾ ਹੈ 9054636393 9056673773 ਤੇ ਕਾਲ ਕਰਨੀ ਹੈ ਤੁਸੀਂ 38 ਆਟੋਮੈਟਿਕ ਰੋਡ ਬਰੈਂਪਟਨ। ਤੇ ਯਾਦ ਰੱਖਿਓ, ਪਹਿਲਾਂ ਲਿਓ ਇਹਨਾਂ ਕੋਲੋਂ ਐਸਟੀਮੇਟ, ਫਿਰ ਤੁਸੀਂ ਦੱਸਿਓ ਰੇਡੀਓ ਆਵਾਜ਼ ਦੇ ਲਿਸਨਰ ਹੋ, ਤੇ ਤੁਹਾਨੂੰ 10% ਡਿਸਕਾਊਂਟ ਔਨ ਟੌਪ ਆਫ ਇਟ। ਇੰਡੀਆ ਜਾਣਾ ਜਾਂ ਦੁਨੀਆ ਦੀ ਕਿਸੇ ਵੀ ਜਗ੍ਹਾ ਤੇ ਘੁੰਮਣਾ, ਸਭ ਤੋਂ ਵਧੀਆ ਡੀਲਸ ਹੁੰਦੀਆਂ ਇੱਕੋ ਇੱਕ ਸਾਡੇ ਕੋਮਲ ਜੀ ਕੋਲ, ਕੋਮਲ ਆਲ ਲਿੰਕ ਟਰੈਵਲਸ ਤੋਂ। ਤੇ ਕੋਂਟੈਕਟ ਕਰਨਾ ਹੈ ਤੁਸੀਂ 9052399711905239711, ਤੇ ਦੀਵਾਲੀ ਤੇ ਇੰਡੀਆ ਜਾ ਕੇ ਦੀਵਾਲੀ ਮਨਾਉਣੀ ਹੈ ਤਾਂ ਕੋਮਲ ਜੀ ਕੋਲ ਸਪੈਸ਼ਲ ਡੀਲਸ ਆਈਆਂ ਹੋਈਆਂ, ਕੋਂਟੈਕਟ ਕਰ ਲਓ ਜਲਦੀ ਜਲਦੀ। ਪੂਰੀਆਂ ਚਿੱਠੀਆਂ ਤੋਂ ਡਰਨਾ ਨਹੀਂ ਹੈ, ਕਿਉਂਕਿ ਸਾਡੇ ਕੋਲ ਹੈਗੀ ਹੈ ਜਗਜੀਤ ਸਾਚਾ ਜੀ ਦੀ ਟੀਮ, ਪੰਜਾਬ ਟੈਕਸ ਸੋਲਿਊਸ਼ਨਸ, ਤੇ ਨੰਬਰ ਹੈਗਾ 416-7204-2-416-7002-3642-4162-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-642-642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642-3642 ਜੀ ਸੋ ਸਾਰਿਆਂ ਨੇ ਹੀਟ ਆਨ ਕਰਨੀ ਹੈ ਬਹੁਤ ਜਲਦੀ ਤੇ ਆਨ ਕਰਨ ਤੋਂ ਪਹਿਲਾਂ ਇੱਕ ਵਾਰ ਡਕਟ ਕਲੀਨਿੰਗ ਜ਼ਰੂਰ ਕਰਵਾ ਲਓ ਐਲਰਜੀਜ਼ ਵਗੈਰਾ ਦੀਆਂ ਪ੍ਰੋਬਲਮਸ ਹੀ ਇੱਥੋਂ ਹੁੰਦੀਆਂ ਕਿਉਂਕਿ ਸਾਡੇ ਅੰਦਰ ਹੀ ਸਾਰਾ ਡਕਟ ਕਲੀਨ ਨਹੀਂ ਹੁੰਦੇ ਉਹਦੇ ਕਰਕੇ ਸਾਰਿਆਂ ਨੂੰ ਕਫ ਕੋਲਡ ਫਲੂ ਹੋਰ ਵੀ ਕਿੰਨੀਆਂ ਪ੍ਰੋਬਲਮਸ ਸ਼ੁਰੂ ਹੁੰਦੀਆਂ ਕੰਟੈਕਟ ਕਰਨਾ ਨਾਨਕ ਡਕਟ ਕਲੀਨਿੰਗ ਦੀ ਥੀਮ ਨੂੰ ਤੇ $150 ਤੇ ਉਸ ਤੋਂ ਘੱਟ ਦਾ ਵੀ ਪੈਕੇਜ ਹੈਗਾ ਬਟ ਡਿਪੈਂਡ ਕਰਦਾ ਤੁਹਾਡੇ ਘਰ ਦੇ ਸਕੁਆਇਰ ਫੀਟੇਜ ਦੇ ਉੱਪਰ ਸੋ ਤੁਸੀਂ ਕੰਟੈਕਟ ਕਰਨਾ ਹੈ 416-729-1521 ਰੱਬ ਨਾ ਕਰੇ ਕਦੀ ਵੀ ਗੱਡੀ ਕਿਤੇ ਵੱਜਦੀ ਹੈ ਤੇ ਤੁਸੀਂ ਇੱਕੋ ਇੱਕ ਨੰਬਰ ਨੋਟ ਕਰ ਲਓ ਸਪੀਡਐਕਸ ਆਟੋ ਕੋਲੀਜਨ ਗੁਰਪ੍ਰੀਤ ਜੀ ਦੀ ਟੀਮ ਤੁਹਾਡੀ ਹੈਲਪ ਕਰੇਗੀ ਤੇ ਨੰਬਰ ਹੈਗਾ 416-277-9291 416-277-9291 ਮਹਿੰਗਾਈ ਨਾਲ ਦੁਸ਼ਮਣੀ ਕਰਨੀ ਹੈ ਤਾਂ ਸਾਡੇ ਮਹਿੰਗਾਈ ਨਾਲ ਦੁਸ਼ਮਣੀ ਹੈਗੀ ਹੈ ਫਰੈਸ਼ ਗਰੋਸਰੀ ਡੀਪੂ ਦੀ, ਕਿਉਂਕਿ ਇਹਨਾਂ ਕੋਲ ਬਹੁਤ ਵਧੀਆ ਵਧੀਆ ਡੀਲਸ ਹੈਗੀਆਂ ਔਰ ਵੀਕਐਂਡ ਕੇ ਵਾਰ ਮੇ ਤੋ ਔਰ ਵੀ ਅੱਛੀ ਡੀਲਸ ਹੈ ਇਨਕੇ ਪਾਸ। ਸੋ ਤੁਸੀਂ ਕੰਟੈਕਟ ਕਰਨਾ ਹੈ ਫਰੈਸ਼ ਗਰੋਸਰੀ ਡੀਪੂ, ਦੋ ਲੋਕੇਸ਼ਨ ਤੋਂ ਸਰਵ ਕਰ ਰਿਹਾ, ਇੱਕ ਹੈਗੀ ਹੈ ਬਰੈਂਪਟਨ 31 ਸਟੀਪਲ ਬੁਸ਼ ਐਵੇਨਿਊ ਟੋਰ ਬ੍ਰੈਮ ਤੇ ਸੈਂਡਲਵੁੱਡ ਦੀ ਇੰਟਰਸੈਕਸ਼ਨ, ਤੇ ਦੂਸਰੀ ਹੈਗੀ ਹੈ ਲੋਕੇਸ਼ਨ 1618 ਡੰਡਾ ਸਟਰੀਟ ਈਸਟ ਵਿਟਬੀ, ਤੇ ਨੰਬਰ ਹੈਗਾ ਹੈ ਵਿਟਬੀ ਵਾਲੀ ਲੋਕੇਸ਼ਨ ਦਾ 905-556-1651-905-556-1651-1656-1656-1656, ਤੇ ਤੁਸੀਂ ਸਾਰਿਆਂ ਨੇ ਕੰਟੈਕਟ ਕਰਨਾ ਹੈ ਫਰੈਸ਼ ਗਰੋਸਰੀ ਡੀਪੂ ਤੇ ਇੱਕ ਤੋਂ ਇੱਕ ਵਧੀਆ ਡੀਲਸ। ਡਰਾਈਵਰਸ ਜਿਨ੍ਹਾਂ ਨੇ ਟਰੱਕ ਡਰਾਈਵਿੰਗ ਦੇ ਵਿੱਚ ਜੋਬਸ ਲੱਭ ਰਹੇ ਹੋ ਤੁਸੀਂ ਕੰਟੈਕਟ ਕਰੋ ਸਨੀ।
5: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
0: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340। ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 905-452-9955।
2: ਮੇਰੀ ਕਾਰ ਦੀ ਕੇਅਰ ਬੈਸਟ ਸਰਵਿਸ ਤੇ ਫੁੱਲ ਰਿਪੇਅਰ
3: ਇਹ ਹੋਈ ਹਨ ਸਕਾਈਡੋਮ ਗਰੁੱਪ ਆਫ ਕੰਪਨੀਜ਼ ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ। ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ।
2: ਜੀ ਹਾਂ, ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬਾਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ। ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 905-874-98

ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ।

ਲਓ ਜੀ, ਅੱਜ ਹੋ ਗਈ ਸਤੰਬਰ ਮਹੀਨੇ ਦੀ 11 ਤਰੀਕ ਸਾਲ 2026 ਦਾ, ਤੇ ਦਿਨ ਅੱਜ ਹੋ ਗਿਆ ਜੀ ਸ਼ੁੱਕਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਫਰਾਈਡੇ ਹੋ ਗਿਆ। ਤੇ ਜੇ ਗੱਲ ਕਰੀਏ ਦੇਸੀ ਮਹੀਨੇ ਭਾਦੋਂ ਦੀ, ਅੱਜ ਹੋ ਗਈ ਜੀ 26 ਤਰੀਕ, ਤੇ ਸਮਾਂ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋ ਗਿਆ ਜੀ 10:08 ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੁਸੀਂ ਵੀ ਗੱਲਬਾਤ ਜਦੋਂ ਕਰੋਗੇ ਫਿਰ ਸਟੂਡੀਓ ਦੇ ਨੰਬਰ 647-8013-13 ਹੁੰਦੇ ਆ ਜੀ, 6478-7413-13 'ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰਨੀ ਹੈ। ਅਤੇ ਜੇਕਰ ਤੁਸੀਂ ਕੋਈ ਗੱਲਬਾਤ ਮੇਰੇ ਨਾਲ ਕਰਨਾ ਚਾਹੁੰਦੇ ਹੋ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਜਾਂ ਤੁਹਾਨੂੰ ਕੋਈ ਇੰਸ਼ੋਰੈਂਸ ਦੀ ਨੀਡ ਹੈ, ਲਾਈਫ ਡਿਸੇਬਿਲਿਟੀ ਕ੍ਰਿਟੀਕਲ ਵਿਜ਼ਟਰ ਸੁਪਰ ਵੀਜ਼ਾ, ਬੱਚਿਆਂ ਦਾ ਐਜੂਕੇਸ਼ਨ ਪਲਾਨ RESP ਦਾ, ਅਤੇ ਆਪਣੇ ਲਈ ਇਨਵੈਸਟਮੈਂਟ ਅਕਾਊਂਟ ਓਪਨ ਕਰਾ ਕੇ ਸੇਵਿੰਗ ਕਰਨਾ ਚਾਹੁੰਦੇ ਹੋ, ਜਾਂ ਟੈਕਸ ਸੇਵ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਜ਼ਰੂਰ ਮੈਨੂੰ ਕਾਲ ਕਰਨੀ ਹੈ।

ਜੇਕਰ ਤੁਸੀਂ ਕਮਰਸ਼ੀਅਲ ਟਰੱਕਸ ਦੀ ਜਿਹੜੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਯਾਨੀ ਕਿ ਤੁਹਾਡੀ ਫਲੀਟ ਹੈ, ਤੁਸੀਂ ਟਰੱਕਿੰਗ ਕੰਪਨੀ ਦੇ ਓਨਰ ਹੋ ਅਤੇ ਤੁਸੀਂ ਆਪਣੇ ਟਰੱਕਾਂ ਦੀ ਇੰਸ਼ੋਰੈਂਸ ਕਰਾਉਣੀ ਚਾਹੁੰਦੇ ਹੋ, ਅਤੇ ਤੁਸੀਂ ਨੰਬਰ ਨੋਟ ਕਰ ਲਓ ਜੀ। ਗੁਣਤਾਸ ਦਾ ਨੰਬਰ ਹੈਗਾ 647-919-1002 6479-919-1002, ਕਿਉਂਕਿ ਬਹੁਤ ਵਧੀਆ ਇਹਨਾਂ ਕੋਲ ਕੰਪਨੀ ਹੈ ਜਿਹੜੀ ਤੁਹਾਨੂੰ ਡਿਸਕਾਊਂਟਡ ਪ੍ਰਾਈਸ ਦਿੰਦੀ ਹੈ ਅਤੇ ਤੁਸੀਂ ਆਪਣੀ ਫਲੀਟ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਨੰਬਰ ਹੈਗਾ ਜੀ 647-919-1002 6479-919-1002। ਲਓ ਜੀ, ਮੌਸਮ ਦੀ ਦਈਏ ਜਾਣਕਾਰੀ ਤੁਹਾਨੂੰ। ਸਭ ਤੋਂ ਪਹਿਲਾਂ ਆਪਾਂ ਦੇਖੀਏ ਟੈਂਪਰੇਚਰ ਕਿੰਨਾ, 17 ਡਿਗਰੀ ਸੈਲਸੀਅਸ ਟੈਂਪਰੇਚਰ ਇਸ ਸਮੇਂ ਹੈਗਾ ਜੀ, ਅਤੇ ਸਨੀ ਡੇ ਅੱਜ ਰਹਿਣ ਵਾਲਾ, ਪੂਰੀ ਧੁੱਪ ਚਮਕਣੀ ਹੈ, ਵਧੀਆ ਜਿਹੜਾ ਤੁਸੀਂ ਧੁੱਪ ਦਾ ਨਜ਼ਾਰਾ ਲੈਣਾ। ਅਤੇ ਤੁਸੀਂ ਹਾਈ ਟੈਂਪਰੇਚਰ ਅੱਜ ਮਹਿਸੂਸ ਕਰੋਗੇ 24 ਡਿਗਰੀ ਸੈਲਸੀਅਸ, ਲੋ ਜਾਣਾ 11 ਡਿਗਰੀ ਸੈਲਸੀਅਸ, ਅਤੇ ਅੱਜ ਕਹਿੰਦੇ ਆ ਵੀ ਚਮਕਾਰੇ ਧੁੱਪ ਨੇ ਪੂਰੇ ਮਾਰਨੇ ਆ, ਆਲ ਡੇ ਤੁਸੀਂ ਸਨੀ ਡੇ ਇੰਜੋਏ ਕਰਨਾ। ਅਤੇ ਜੇ ਆਪਾਂ ਗੱਲ ਕਰੀਏ ਹਵਾ ਦੀ, ਹਵਾ ਕਹਿੰਦੀ ਮੈਂ ਵੀ ਚੱਲਣਾ ਨਾਲ, ਧੁੱਪ ਨੇ ਚਮਕਣਾ ਅਤੇ ਹਵਾ ਕਹਿੰਦੀ ਮੈਂ ਵੀ ਤਾਂ ਇੱਧਰ ਉੱਧਰ ਹੁਲਾਰੇ ਲੈਣੇ ਆ, ਤੁਹਾਨੂੰ ਵੀ ਹੁਲਾਰੇ ਦਵਾਉਣੇ। ਸੋ ਹਵਾ ਜਿਹੜੀ ਹੈ ਉਹ ਚੱਲਣੀ ਹੈ 16 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ, ਬੜੀ ਜਿਵੇਂ ਕਹਿੰਦੇ ਨਾ ਆਰਾਮ ਆਰਾਮ ਦੇ ਨਾਲ ਹਵਾ ਜਿਹੜੀ ਉਹ ਚੱਲ ਰਹੀ ਹੈ। ਅਤੇ ਜੇ ਆਪਾਂ ਗੱਲ ਕਰੀਏ ਸ਼ਾਮ ਤੱਕ, 7 ਵਜੇ ਦੇ ਕਰੀਬ 20 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ, 7:36 'ਤੇ ਸਨਸੈੱਟ ਹੋਣਾ, ਅਤੇ ਰਾਤ ਦਾ ਟੈਂਪਰੇਚਰ ਵੀ 18, 17, 16, 14, 13, ਅਤੇ ਸਵੇਰੇ 6 ਵਜੇ 12 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ, 6:55 'ਤੇ ਸਵੇਰੇ ਸਨਰਾਈਜ਼ ਹੋਵੇਗਾ, ਅਤੇ ਕੱਲ੍ਹ ਨੂੰ ਵੀ ਧੁੱਪ ਐਨ ਨਿਕਲੂਗੀ ਸਵੇਰੇ ਸਵੇਰੇ, ਪਰ ਬੱਦਲਵਾਈ ਵੀ ਹੋਊਗੀ। ਸੋ ਇੰਜੋਏ ਕਰਨਾ ਜੀ ਵੀਕਐਂਡ ਨੂੰ ਬੱਦਲਾਂ ਦੇ ਨਾਲ, ਧੁੱਪ ਦੇ ਨਾਲ, ਹਵਾ ਦੇ ਨਾਲ, ਅਤੇ ਫਿਰ ਆਪਣੇ ਪਰਿਵਾਰ ਦੇ ਨਾਲ।

ਦੇਖੋ ਜਦੋਂ ਨਾ ਇਹ ਕਵਾਲੀ ਆਪਾਂ ਸੁਣਦੇ ਹਾਂ ਹੈ ਨਾ, ਕਿਉਂਕਿ ਅੱਜ ਚੁੱਲ੍ਹਾ ਜੁੰਮਾ ਹੁੰਦਾ, ਮੁਬਾਰਕਬਾਦ ਤੁਹਾਨੂੰ ਸਾਰਿਆਂ ਨੂੰ ਜਿੰਨੀ ਵੀ ਸਾਡੀ ਮੁਸਲਿਮ ਕਮਿਊਨਿਟੀ ਹੈ ਹੈ ਨਾ, ਅਤੇ ਮੈਨੂੰ ਨਾ ਦਿਲ ਕਰਦਾ ਹੁੰਦਾ ਜ਼ਰੂਰ ਵੀ ਚਾਹੇ ਥੋੜ੍ਹਾ ਜਿਹਾ ਕੋਈ ਵੀ ਜਿਹੜਾ ਹੈ ਕਵਾਲੀ ਆਪਾਂ ਲਾਈਏ ਨੁਸਰਤ ਫਤਿਹ ਅਲੀ ਖਾਨ ਜੀ ਦੀ। ਸੋ ਅੱਜ ਮੈਨੂੰ ਬਿਲਕੁਲ ਆਹ ਫੇਰ ਦਿਖੀ ਵੀ ਉੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ, ਮੈਂ ਕਿਹਾ ਚਲੋ ਇਹ ਲਾਉਂਦੇ ਹਾਂ ਹੈ ਨਾ। ਸੋ ਵੈਸੇ ਵਾਕਈ ਇੱਦਾਂ ਜਦੋਂ ਆਪਾਂ ਸੁਣਦੇ ਹਾਂ ਨਾ, ਉਦੋਂ ਤਾਂ ਇਹੀ ਲੱਗਦਾ ਵੀ ਹਾਂ ਬਿਲਕੁਲ ਸਹੀ ਤਰੀਕੇ ਦੇ ਨਾਲ ਆਪਾਂ ਨੂੰ ਵਿਚਰਨਾ ਚਾਹੀਦਾ ਜ਼ਿੰਦਗੀ ਦੇ ਵਿੱਚ। ਪਰ ਜਿਹੜੀਆਂ ਠੱਗੀਆਂ ਠੋਰੀਆਂ ਜਿਹੜੀਆਂ ਮਾਰੀਆਂ ਜਾਂਦੀਆਂ, ਮਤਲਬ ਦੂਜੇ ਨੂੰ ਤੁਸੀਂ ਬੇਵਕੂਫ ਬਣਾਉਂਦੇ ਹੋ ਹੈ ਨਾ, ਬਹੁਤ ਇੱਦਾਂ ਹੈਗੇ ਆ ਕਿ ਜਿਵੇਂ ਥੋੜ੍ਹੇ ਜਿਹੇ ਪੈਸਿਆਂ ਪਿੱਛੇ ਦੂਜੇ ਨੂੰ ਨੁਕਸਾਨ ਪਹੁੰਚਾਉਂਦੇ ਆ। ਨੁਕਸਾਨ ਦਾ ਮਤਲਬ ਇਹ ਹੈ ਕਿ ਤੁਸੀਂ ਆਪਣਾ ਕੰਮ ਕਰਾਇਆ ਅਤੇ ਪੈਸੇ ਨਹੀਂ ਦਿੱਤੇ, ਚਾਹੇ ਉਹ ਕਈ ਬਿਜ਼ਨਸਿਸ ਵਾਲੇ ਹੋ ਸਕਦੇ ਆ, ਉਹ ਵਾਰ ਵਾਰ ਜਾਂਦੇ ਆ ਵੀ ਭਾਈ ਸਾਡੇ ਬਣਦੇ ਜਿਹੜੇ ਪੈਸੇ ਆ ਉਹ ਦਿਓ ਹੈ ਨਾ, ਜਾਂ ਤੁਸੀਂ ਐਡਸ ਚਲਵਾਉਂਦੇ ਹੋ ਅਤੇ ਤੁਸੀਂ ਫਿਰ ਪੈਸੇ ਨਹੀਂ ਦਿੰਦੇ, ਉਹ ਕਿੰਨੀ ਮਾੜੀ ਗੱਲ ਆ ਹੈ ਨਾ। ਪਰ ਤੁਹਾਨੂੰ ਗੱਲਬਾਤ ਜਿਹੜੀ ਆ ਉਹ ਕਰਨੀ ਚਾਹੀਦੀ ਆ, ਇੱਦਾਂ ਨਹੀਂ ਕਰਨਾ ਚਾਹੀਦਾ ਵੀ ਹਾਂ, ਕਿਉਂਕਿ ਇਹ ਸਾਰਾ ਕੁਛ ਨਾ ਅੱਗੇ ਆਉਣਾ, ਹੁਣ ਨਹੀਂ ਦੇਰ ਸਵੇਰ। ਸੋ ਦੇਖੋ ਤਾਂ ਹੀ ਕਿੰਨੇ ਵਧੀਆ ਕਿ ਉੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ, ਕਿਸੇ ਨਾ ਤੇਰੀ ਜ਼ਾਤ ਪੁੱਛਣੀ, ਕਿਸੇ ਨੇ ਨਹੀਂ ਪੁੱਛਣਾ ਮੇਲ ਹੈ ਫੀਮੇਲ ਹੈ ਜਾਂ ਕਿਹੜੇ ਧਰਮ ਦਾ, ਕਿਹੜੇ ਰੰਗ ਦਾ, ਕਿਹੜੀ ਨਸਲ ਦਾ, ਕਿਹੜੀ ਜਾਤ ਹੈ, ਉਹ ਕੁਛ ਨਹੀਂ ਪੁੱਛਣਾ ਕਿ ਆਪਾਂ ਕਰਮ ਕਮਾ ਕੇ ਆਏ ਹਾਂ, ਕਿੰਨਾ ਧੋਖਾਧੜੀ ਕੀਤੀ ਹੈ ਕਿਸੇ ਦੇ ਨਾਲ, ਕਿੰਨਾ ਜਿਹੜਾ ਝੂਠ ਤੂਫਾਨ ਕੁਫਰ ਤੋਲਿਆ, ਨੁਕਸਾਨ ਪਹੁੰਚਾਇਆ ਕਿਸੇ ਨੂੰ, ਅਤੇ ਉਹ ਸਾਰਾ ਕੁਛ ਅੱਗੇ ਆਉਣਾ। ਕਈ ਵਾਰ ਤਾਂ ਕਹਿੰਦੇ ਆ ਵੀ ਜਿਹਦੇ ਨਾਲ ਤੁਸੀਂ ਕਰਦੇ ਹੋ ਉਹ ਸਾਹਮਣੇ ਦੇਖ ਲੈਂਦਾ ਉਹ ਚੀਜ਼ ਨੂੰ ਵਾਪਰਦਿਆਂ ਹੋਇਆਂ, ਕਈ ਵਾਰੀ ਸਮਾਂ ਲੱਗ ਜਾਂਦਾ ਕਿਉਂਕਿ ਉਹ ਰੱਬ ਨੂੰ ਪਤਾ ਕਿ ਕਿਵੇਂ ਸਾਰਾ ਲੇਖਾ ਜੋਖਾ ਕਰਨਾ, ਪਹਿਲਾਂ ਕਰਨਾ ਕਿ ਥੋੜ੍ਹੀ ਦੇਰ ਬਾਅਦ ਕਰਨਾ, ਅਤੇ ਇਹ ਸਮਾਂ ਹੀ ਦੱਸਦਾ ਹੈ ਨਾ, ਜਾਂ ਰੱਬ ਨੂੰ ਪਤਾ, ਕਿਉਂਕਿ ਰੱਬ ਜਾਣਦਾ ਕਿ ਕੀ ਕੁਛ ਦੁਨੀਆਂ 'ਚ ਚੱਲ ਰਿਹਾ। ਜੇ ਆਪਾਂ ਹੁਣ ਇਸ ਸਮੇਂ ਦੇ ਵਿੱਚ ਦੇਖੀਏ ਨਾ, ਸਾਰੇ ਪਾਸੇ ਹੌਚ ਪੌਚ ਹੋਇਆ ਪਿਆ ਪੂਰੇ ਵਰਲਡ ਦੇ ਵਿੱਚ, ਅਤੇ ਕੋਈ ਕਿਸੇ ਨੂੰ ਦੇਸ਼ਾਂ ਦੇ ਹੀ ਲਾ ਲਓ ਹੈ ਨਾ, ਲੜਾਈ ਝਗੜੇ ਸਾਰਿਆਂ ਦੇ ਵਿੱਚ, ਜੰਗ ਦੀ ਹੋੜ ਲੱਗੀ ਹੋਈ ਸਾਰੇ ਦੇਸ਼ਾਂ ਦੇ ਵਿੱਚ, ਵੈਪਨ ਆਰਮਸ ਉਹ ਇਕੱਠੇ ਕਰੀ ਜਾ ਰਹੇ। ਹੁਣ ਚਲੋ ਜੇ ਬ੍ਰਿਕਸ ਸੰਮੇਲਨ ਜਿਹੜਾ ਇੰਡੀਆ ਦੇ ਵਿੱਚ ਹੋ ਰਿਹਾ ਹੈ ਨਾ, ਅਤੇ ਹੁਣ ਪਹਿਲਾਂ ਮੀਟਿੰਗ ਜਿਹੜੀ ਹੈ ਰਸ਼ੀਆ ਦੇ ਨਾਲ ਕੀਤੀ ਹੈ ਮਿਸਟਰ ਮੋਦੀ ਜੀ ਨੇ, ਅਤੇ ਉਹੀ ਸਾਰੇ ਹੈ ਨਾ ਵੀ ਜਿਹੜੇ ਜਹਾਜ਼ ਲੈਣੇ ਆ, ਇਹ ਕਰਨਾ ਉਹ ਕਰਨਾ। ਪਰ ਜੇ ਨਹੀਂ ਵੀ ਲੈਂਦੇ ਹੈ ਨਾ ਕੋਈ ਦੇਸ਼, ਫਿਰ ਉਹ ਦੂਜੇ

ਦੇਸ਼ ਦਾ ਖਤਰਾ ਰਹਿੰਦਾ ਵੀ ਦਬਾਅ ਨਾ ਲਵੇ। ਜਿਵੇਂ ਹੁਣ ਜੇ ਆਪਾਂ ਆਪਣੇ ਕੈਨੇਡਾ ਦੀ ਗੱਲ ਕਰੀਏ, ਕੈਨੇਡਾ ਅਤੇ USA ਦੇ ਸੰਬੰਧ ਕਿੰਨੇ ਵਧੀਆ ਸੀ। ਕਦੇ ਕੈਨੇਡਾ ਨੇ ਸੋਚਿਆ ਹੀ ਨਹੀਂ ਵੀ ਅਸੀਂ ਇੱਦਾਂ ਕਰ ਲਈਏ, ਹੈ ਨਾ, ਸਾਨੂੰ ਨੁਕਸਾਨ US ਵੱਲੋਂ ਹੋ ਸਕਦਾ, ਇੱਦਾਂ ਨਹੀਂ ਸੀ ਸੋਚਿਆ। ਜਦੋਂ ਕੋਈ ਮੁਸ਼ਕਲ, ਦੁੱਖ, ਤਕਲੀਫ, ਪਿੱਛੇ ਜਾਂ ਜੰਗਲਾਂ ਨੂੰ ਅੱਗ ਲੱਗੀ ਸੀਗੀ, ਉਦੋਂ ਕੈਨੇਡਾ ਨੇ ਆਪਣੇ ਜਿਹੜੇ ਫਾਈਟਰਸ, ਜਿਹੜੇ ਫਾਇਰ ਫਾਈਟਰਸ ਭੇਜੇ ਸੀਗੇ, ਹੈ ਨਾ, ਅਤੇ ਉਦੋਂ ਹੈਲਪ ਕੀਤੀ ਉਹਨਾਂ ਦੀ। ਅਤੇ ਦੇਰ ਸਵੇਰ ਕਰਦੇ ਰਹਿੰਦੇ ਆ, ਪਰ ਦੇਖੋ ਕੈਨੇਡਾ ਨੇ ਇੱਦਾਂ ਸੋਚਿਆ ਨਹੀਂ ਸੀ ਵੀ ਇੱਦਾਂ ਦਬਾਉਣ ਦੀ ਕੋਸ਼ਿਸ਼ US ਕਰੂਗਾ। ਅਤੇ ਜੇ ਆਪਾਂ ਅੱਜ ਦੀ ਗੱਲ ਕਰੀਏ, ਅੱਜ ਹੈਗਾ 9/11 ਜਿਹੜਾ ਹੋਇਆ ਸੀਗਾ, ਉਹ ਐਨਵਰਸਰੀ ਹੈ ਅੱਜ। 25 ਸਾਲ ਹੋ ਗਏ, 2001 ਦੇ ਵਿੱਚ ਹੋਇਆ ਸੀਗਾ, 11 ਸਤੰਬਰ 2001 ਦੇ ਵਿੱਚ US ਦੇ ਵਿੱਚ ਜਿਹੜੇ ਵਰਲਡ ਟ੍ਰੇਡ ਸੈਂਟਰ 'ਤੇ 2 ਜਿਹੜੇ ਜਹਾਜ਼ ਹਾਈਜੈਕ ਕੀਤੇ ਸੀ, ਅਤੇ ਉਹਦੇ ਨਾਲ ਵਰਲਡ ਟ੍ਰੇਡ ਸੈਂਟਰ ਨੂੰ ਨੁਕਸਾਨ ਪਹੁੰਚਾਇਆ ਗਿਆ ਸੀਗਾ, ਅਤੇ 3000 ਦੇ ਕਰੀਬ ਲੋਕਾਂ ਦੀ ਮੌਤ ਹੋਈ ਹੈ। ਔਰ ਹੁਣ ਤੱਕ ਵੀ ਉਹ ਮਾਰ ਹੈ ਜਿਹੜੀ ਝੱਲੀ ਜਾ ਰਹੀ ਹੈ ਜੀ। ਨਿਊਯਾਰਕ ਸਿਟੀ ਦੇ ਵਿੱਚ ਇਹ ਜਿਹੜੇ ਟਵਿਨ ਟਾਵਰ ਸੀਗਾ, ਉੱਥੇ ਇਹ ਜਹਾਜ਼ ਜਿਹੜੇ ਟਕਰਾਏ ਸੀਗੇ, ਅਤੇ ਫਿਰ ਜਿਹੜੀਆਂ ਬਿਲਡਿੰਗ ਸੀਗੀਆਂ ਐਡੀਆਂ ਵੱਡੀਆਂ ਵੱਡੀਆਂ, ਢਹਿ ਢੇਰੀ ਹੋ ਗਈਆਂ ਸੀਗੀਆਂ। ਔਰ ਇਹਦੇ ਵਿੱਚ ਜਿਵੇਂ ਜਿਹੜੀ ਗਿਣਤੀ ਐਕਚੁਅਲ 'ਚ ਤਾਂ ਪਤਾ ਨਹੀਂ ਕਿੰਨੇ ਖੂਣੇ, ਹੈ ਨਾ, 2977 ਲੋਕਾਂ ਦੀ ਇਹਦੇ 'ਚ ਮੌਤ ਹੋਈ ਸੀਗੀ। ਸੋ ਅੱਜ 25ਵੀਂ ਐਨਵਰਸਰੀ ਹੈ ਜਿਹੜੀ ਇਹ ਅਟੈਕਸ, ਟੈਰਰ ਅਟੈਕ ਹੀ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ, ਹੋਏ ਸੀਗੇ ਆਪਣੇ 11 ਸਤੰਬਰ 2001 ਦੇ ਵਿੱਚ US ਦੀ ਨਿਊਯਾਰਕ ਸਿਟੀ ਦੇ ਵਿੱਚ, ਜਿਹੜੇ ਵਰਲਡ ਟ੍ਰੇਡ ਸੈਂਟਰ ਦੀਆਂ ਜਿਹੜੀਆਂ ਬਿਲਡਿੰਗ ਸੀਗੀਆਂ ਉਹ ਢਹਿ ਢੇਰੀ ਕਰਤੀਆਂ ਸੀ। ਸੋ ਅੱਜ 25ਵੀਂ ਵਰ੍ਹੇਗੰਢ ਜਿਹੜੀ ਉਹਦੀ ਮਨਾਈ ਜਾ ਰਹੀ ਹੈ, ਅਤੇ ਸ਼ਰਧਾਂਜਲੀ ਜਿਹੜੀ ਹੈ ਜੀ ਉਹਨਾਂ ਨੂੰ ਭੇਂਟ ਕੀਤੀ ਜਾ ਰਹੀ ਹੈ, ਜਿਹੜੇ ਇਸ ਦੁਨੀਆ ਤੋਂ ਚਲੇ ਗਏ ਇਸ ਅਟੈਕ ਦੇ ਵਿੱਚ।

ਉਦੋਂ ਵੀ ਕਹਿੰਦੇ ਕੈਨੇਡਾ ਨੇ ਬਹੁਤ ਸਾਥ ਦਿੱਤਾ ਸੀਗਾ ਅਤੇ ਉਦੋਂ ਵੀ US ਦਾ ਬਹੁਤ ਸਾਥ ਦਿੱਤਾ ਸੀ ਜਦੋਂ ਇੱਦਾਂ ਦਾ ਸਮਾਂ ਸੀਗਾ ਅਤੇ ਜਿਵੇਂ ਕਹਿੰਦੇ ਆ ਨਾ ਵੀ ਕੰਧੇ ਨਾਲ ਕੰਧਾ ਮਿਲਾ ਕੇ ਨਾਲ ਚੱਲਣਾ ਉੱਦਾਂ ਇਹਨਾਂ ਨੇ ਨਾਲ ਰਹੇ ਹੁਣ ਤੱਕ ਵੀ ਨਾਲ ਰਹੇ ਔਰ ਇਹ ਵੀ ਗਰੰਟੀ ਹੈ ਕੈਨੇਡਾ ਦੀ ਜੇ ਕਿਤੇ US ਹੁਣ ਵਧੀਆ ਤਰੀਕੇ ਦੇ ਨਾਲ ਪੇਸ਼ ਆਵੇ ਕਿਉਂਕਿ ਉਹ ਵਧੀਆ ਤਰੀਕੇ ਦੇ ਨਾਲ ਪੇਸ਼ ਨਹੀਂ ਆ ਰਹੇ ਫਿਰ ਵੀ ਕੈਨੇਡਾ ਜਿਹੜਾ ਵਧੀਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਪਰ ਜੇ ਉਹ ਆਪਣਾ ਹੱਥ ਅੱਗੇ ਵਧਾਉਣ ਹੈ ਨਾ ਅਤੇ ਜੇ ਜਿਵੇਂ ਕਹਿੰਦੇ ਉਹ ਇੱਕ ਕਦਮ ਅੱਗੇ ਵਧਣ ਤਾਂ ਮੈਨੂੰ ਨਹੀਂ ਲੱਗਦਾ ਵੀ ਦੋ ਮੈਂ ਕਹਿੰਦੀ 5-7 ਕਦਮ ਕੈਨੇਡਾ ਅੱਗੇ ਉਹਨਾਂ ਕੋਲ ਚਲਾ ਜਾਊਗਾ ਵੀ ਇੰਨਾ ਵਧੀਆ ਆਪਣਾ ਕੰਟਰੀ ਇੰਨੇ ਵਧੀਆ ਲੀਡਰਸ ਹੈ ਜਾਂ ਇੰਨੇ ਵਧੀਆ ਆਪਣੀ ਲੰਬੀ ਜਿਹੜੀ ਮਿੱਤਰਤਾ ਕੈਨੇਡਾ ਅਤੇ US ਦੀ।

0: ਬਿਲਕੁਲ ਜੀ, ਕਿਸੇ ਨੇ ਤੇਰੀ ਜਾਤ ਨਹੀਂ ਪੁੱਛਣੀ, ਉੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ, ਆਪਾਂ ਕੀ ਕੁਛ ਕਰਦੇ ਹਾਂ ਉਹ ਸਾਰੀਆਂ ਚੀਜ਼ਾਂ ਪਰਖੀਆਂ ਜਾਣੀਆਂ। ਅਤੇ ਲਓ ਜੀ, ਜੇ ਆਪਾਂ ਗੱਲਬਾਤ ਕਰੀਏ ਨਾ US ਦੀ, ਚਲੋ ਗੱਲਬਾਤ ਕੀਤੀ ਹੈ, ਨਾਲ ਹੀ ਇਹ ਵੀ ਗੱਲਬਾਤ ਆਪਾਂ ਕਰ ਦਈਏ, ਕਿਉਂਕਿ ਉਸ ਤੋਂ ਬਾਅਦ ਆਪਾਂ ਕਈ ਵਾਰ ਬਿਜ਼ੀ ਹੋ ਜਾਂਦੇ ਹਾਂ, ਫਿਰ ਉਹ ਸਾਰਾ ਕੁਛ ਵਿੱਚੇ ਰਹਿ ਜਾਂਦਾ। ਜਿਵੇਂ ਕਿ ਆਪਾਂ ਦੇਖ ਰਹੇ ਹਾਂ ਇੱਕ ਪੋਸਟਰ ਜਿਹੜਾ ਜਾਰੀ ਕੀਤਾ US ਨੇ, ਔਰ ਉਹ ਜਿਹੜਾ ਪੋਸਟਰ ਜਾਰੀ ਕੀਤਾ ਉਹ ਕੀਤਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ, ਇਹ US ਦੀ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਉਹਨਾਂ ਨੇ ਇੱਕ ਪੋਸਟਰ ਜਾਰੀ ਕੀਤਾ ਜਿਹਦੇ ਵਿੱਚ ਨਾ ਉਹਨਾਂ ਨੇ ਜਿਹੜੀ ਹੈ ਕਿਹਾ, ਤਕਰੀਬਨ ਆਪਾਂ ਕਹਿ ਸਕਦੇ ਹਾਂ ਸਿੱਖਾਂ ਨੂੰ ਹੀ, ਕਿਉਂਕਿ ਮਿਸਟਰ ਸਿੰਘ ਲਿਖਿਆ ਉਹਨਾਂ ਨੇ, ਸਾਡੀਆਂ ਕਹਿੰਦੇ ਸੜਕਾਂ ਤੋਂ ਹਟ ਜਾਓ, ਤੁਹਾਨੂੰ ਡਰਾਈਵਿੰਗ ਕਰਨੀ ਨਹੀਂ ਆਉਂਦੀ ਮਿਸਟਰ ਸਿੰਘ। ਅਤੇ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਉਹਦੇ ਨਾਲ ਕਿੰਨੇ ਲੋਕਾਂ ਨੂੰ ਪੀੜਾ ਹੋਈ ਆ, ਦੁਖੀ ਹੋਇਆ ਇਹ ਪੋਸਟਰ ਬਾਰੇ ਜਦੋਂ ਸੋਸ਼ਲ ਮੀਡੀਆ 'ਤੇ ਬੜਾ ਵਾਇਰਲ ਹੋਇਆ, ਔਰ ਫਿਰ ਇਹਦੀ ਨਿੰਦਾ ਵੀ ਵਰਲਡ ਵਾਈਡ ਕੀਤੀ ਗਈ ਆ, ਵਰਲਡ ਵਾਈਡ ਲੀਡਰਸ ਵੱਲੋਂ ਵੀ ਕੀਤੀ ਗਈ ਹੈ, ਜਿਹੜੇ ਸਿੱਖ ਲੀਡਰਸ ਹੈਗੇ ਆ ਉਹਨਾਂ ਵੱਲੋਂ ਵੀ ਕੀਤੀ ਗਈ ਹੈ, ਔਰ ਸਿੱਖਾਂ ਦੇ ਰੋਲ ਨੂੰ ਉਜਾਗਰ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਿੱਖ ਦੇ ਜਿਹੜੇ ਆ ਉਹ ਤੁਹਾਡੇ ਲਈ ਬੜੇ ਵਧੀਆ ਫਾਇਦੇਮੰਦ ਹੋ ਸਕਦੇ ਆ ਜਾਂ ਵਧੀਆ ਕੰਮ ਕਰਦੇ ਆ। ਜਾਂ ਪਾਸਟ ਦੇਖੀਏ, ਹਿਸਟਰੀ ਦੇਖੀਏ US ਦੀ, ਅਤੇ ਉਹਦੇ ਵਿੱਚ ਵੀ ਬਹੁਤ ਸਾਰੇ ਸਿੱਖ ਹੈਗੇ ਆ ਜੀ, ਜਿਨ੍ਹਾਂ ਨੇ ਆਪਣਾ ਬਹੁਤ ਵਧੀਆ ਰੋਲ ਪਲੇਅ ਕੀਤਾ US ਨੂੰ ਉੱਪਰ ਚੁੱਕਣ ਵਾਸਤੇ, US ਦੀ ਤਰੱਕੀ ਵਾਸਤੇ ਆਪਣੇ ਰੋਲ ਪਲੇਅ ਕੀਤੇ ਆ। ਅਤੇ ਵੱਖੋ ਵੱਖਰੇ ਨਾਮ ਉਹਦੇ ਵਿੱਚ ਹੈਗੇ ਆ ਜੀ, ਕਾਫੀ ਹੈ, ਉਹ ਆਪਾਂ ਮੰਡੇ ਵਾਲੇ ਦਿਨ ਜ਼ਰੂਰ ਆਪਾਂ ਕਰਾਂਗੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਲੋਕਾਂ ਦੁਆਰਾ ਇਸ ਚੀਜ਼ ਨੂੰ ਜਿਹੜਾ ਹੈਗਾ ਇੱਦਾਂ ਸ਼ੋਅ ਕੀਤਾ ਗਿਆ ਵੀ ਇਹ ਤੁਸੀਂ ਠੀਕ ਨਹੀਂ ਕਰ ਰਹੇ, ਕਿਉਂਕਿ ਪਰਟੀਕੁਲਰਲੀ ਤੁਸੀਂ ਲਿਖ ਰਹੇ ਹੋ ਮਿਸਟਰ ਸਿੰਘ, ਇਹ ਹੋ ਸਕਦਾ ਕਿ ਤੁਸੀਂ ਉਂਝ ਲਿਖੋ ਕਿ ਜਿਹੜੇ ਡਰਾਈਵ ਕਰਦੇ ਆ, ਜਿਹੜੇ ਸਹੀ ਤਰੀਕੇ ਨਾਲ ਡਰਾਈਵ ਨਹੀਂ ਕਰਦੇ, ਜਿਹੜੇ ਐਕਸੀਡੈਂਟ ਕਰਦੇ ਆ, ਉਹਨਾਂ ਨੂੰ ਅਸੀਂ ਕਹਿ ਰਹੇ ਹਾਂ, ਹੈ ਨਾ। ਸੋ ਇਹ ਹੋਣਾ ਚਾਹੀਦਾ, ਪਰ ਆਪਾਂ ਇਹ ਦੇਖ ਰਹੇ ਹਾਂ ਕਿ ਜਿਹੜਾ ਉਹਨਾਂ ਨੇ ਸਪੈਸ਼ਲ ਤੌਰ 'ਤੇ ਲਿਖਿਆ ਮਿਸਟਰ ਸਿੰਘ, ਜਿਹੜਾ ਕਿ ਬੜਾ ਗਲਤ ਹੈ, ਪਰ ਜਦੋਂ ਲੋਕਾਂ ਦੁਆਰਾ ਇਹਦਾ ਵਿਰੋਧ ਕੀਤਾ ਗਿਆ ਅਤੇ ਫਿਰ ਉਹਨਾਂ ਨੇ ਇਸ ਪੋਸਟਰ ਨੂੰ ਹਟਾ ਦਿੱਤਾ। ਪਰ ਕਹਿਣ ਦੀ ਗੱਲ ਹੈ, ਇੱਕ ਵਾਰ ਤਾਂ ਉਹਨਾਂ ਨੇ ਕਰ ਦਿੱਤਾ, ਕਹਿ ਦਿੱਤਾ ਮਿਸਟਰ ਸਿੰਘ, ਪਰ ਉਹ ਕਹਿੰਦੇ ਅਸੀਂ ਪਰਟੀਕੁਲਰਲੀ ਵੀ ਜਿਹੜੇ ਸਿੱਖ ਹੈ ਉਹਨਾਂ ਨੂੰ ਨਹੀਂ ਕਹਿ ਰਹੇ, ਅਸੀਂ ਜਸਟ ਜਿਹੜੇ ਐਕਸੀਡੈਂਟ ਹੈਪਨ ਹੋਏ ਆ ਰੋਡਸ 'ਤੇ ਅਤੇ ਸੇਫਟੀ ਨੂੰ ਲੈ ਕੇ ਅਸੀਂ ਇਹ ਗੱਲ ਕਹੀ ਹੈ। ਪਰ ਫਿਰ ਉਸ ਤੋਂ ਬਾਅਦ ਉਹਨਾਂ ਨੇ ਹਟਾ ਲਿਆ ਉਸ ਪੋਸਟਰ ਨੂੰ, ਬਟ ਫਿਰ ਵੀ ਉਹਨਾਂ ਨੇ ਕਹਿ ਤਾਂ ਦਿੱਤਾ ਨਾ, ਇੱਕ ਵਾਰ ਜਿਹੜੀ ਕਹੀ ਹੋਈ ਚੀਜ਼, ਜਿਵੇਂ ਕਹਿੰਦੇ ਆ ਨਾ ਜ਼ਬਾਨ ਤੋਂ ਇੱਕ ਵਾਰੀ ਤੁਸੀਂ ਕੁਛ ਕਹਿ ਦਿੱਤਾ ਜਾਂ ਫਿਰ ਇੱਦਾਂ ਪੋਸਟਰ ਰਿਲੀਜ਼ ਕਰ ਦਿੱਤਾ ਅਤੇ ਲੋਕਾਂ ਨੇ ਦੇਖ ਲਿਆ, ਉਸ ਤੋਂ ਬਾਅਦ ਤਾਂ ਚਾਹੇ ਉਹਨੂੰ ਤੁਸੀਂ ਹਟਾ ਲਓ, ਬਟ ਗੱਲ ਲੋਕਾਂ ਦੇ ਸਾਹਮਣੇ ਆ ਗਈ। ਸੋ ਇਸ ਗੱਲ ਦਾ ਵੀ ਬੜਾ ਵਿਰੋਧ ਕੀਤਾ ਜਾ ਰਿਹਾ, ਕਿਉਂਕਿ ਪਿੱਛੇ ਜਿਹੜਾ ਹਰਜਿੰਦਰ ਸਿੰਘ ਸੀਗਾ ਉਹ ਤੋਂ ਐਕਸੀਡੈਂਟ ਹੈਪਨ ਹੋਇਆ ਸੀ, ਫਿਰ ਇੱਕ ਦੋ ਹੋਰ ਵੀ ਹੋਏ ਜਾਂ ਪਿਛਲੇ ਹੋਰ ਸਮਿਆਂ ਦੇ ਵਿੱਚ ਹੋਏ, ਤਾਂ ਉਹਨਾਂ ਨੇ ਇਹ ਚੀਜ਼ ਨੂੰ ਸ਼ੋਅ ਕੀਤਾ, ਸਾਡੀਆਂ ਸੜਕਾਂ ਤੋਂ ਹਟ ਜਾਓ, ਤੁਹਾਨੂੰ ਡਰਾਈਵਿੰਗ ਨਹੀਂ ਆਉਂਦੀ ਮਿਸਟਰ ਸਿੰਘ, ਸਪੈਸ਼ਲ ਲਿਖਿਆ। ਪਰ ਜਦੋਂ ਵਿਰੋਧ ਕੀਤਾ ਗਿਆ ਤਾਂ ਹਟਾ ਦਿੱਤਾ ਗਿਆ। ਪਰ ਕਹਿਣ ਦਾ ਮਤਲਬ ਇਹ ਹੈ ਕਿ US ਅਤੇ ਕੈਨੇਡਾ ਦੇ ਸੰਬੰਧ ਬੜੇ ਵਧੀਆ ਜੀ, ਬਾਰਡਰ ਲੱਗਦੇ ਆ, ਹੈ ਨਾ, ਇੱਕ ਦੂਜੇ ਦੇਸ਼ ਤੋਂ ਜਿਹੜੇ ਸਿਟੀਜ਼ਨਸ ਆ ਇੱਕ ਦੂਜੇ ਦੇਸ਼ ਦੇ ਵਿੱਚ ਆਉਂਦੇ ਆ ਘੁੰਮਣ ਫਿਰਨ ਵਾਸਤੇ, ਰੈਲੇਟਿਵਸ ਹੈਗੇ ਆ, ਸੋ ਇਹ ਚੀਜ਼ਾਂ ਤੋਂ ਬਾਜ ਆਉਣਾ ਚਾਹੀਦਾ US ਨੂੰ, ਔਰ ਸਾਰਾ ਕੁਛ ਜਿਹੜਾ ਉਹ ਠੀਕ ਰੱਖਣਾ ਚਾਹੀਦਾ। ਲਓ ਜੀ, ਜੁੜੇ ਤੁਸੀਂ ਗੁਰਦਾਸ ਰੇਡੀਓ ਦੇ ਨਾਲ, ਅਤੇ ਜਿਹੜੀਆਂ ਮੇਨ ਤੁਹਾਡੇ ਤੱਕ ਗੱਲਾਂ ਪਹੁੰਚਾਉਣੀਆਂ ਸੀ ਜੀ, ਬਿਲਕੁਲ ਉਹ ਆਪਣੀਆਂ ਹੋ ਗਈਆਂ। ਅਤੇ ਅੱਜ ਫਰਾਈਡੇ ਦਾ ਦਿਨ ਹੈ ਅਤੇ ਤੁਹਾਡੇ ਲਈ ਆਪਾਂ ਗੀਤ ਸੰਗੀਤ ਵੀ ਜ਼ਰੂਰ ਲਾਵਾਂਗੇ ਅਤੇ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਕਰਾਂਗੇ। ਅਤੇ ਹੋਰ ਸੁਣਾਓ, ਤੁਹਾਡਾ ਕੀ ਹਾਲ ਚਾਲ, ਕਿਵੇਂ ਦਿਨ ਲੰਘ ਰਿਹਾ? ਅੱਜ ਫਰਾਈਡੇ ਦੀ ਐਕਸਾਈਟਮੈਂਟ ਤੁਹਾਨੂੰ ਜ਼ਰੂਰ ਹੋਊਗੀ ਸਾਰਿਆਂ ਨੂੰ, ਅਤੇ ਤੁਸੀਂ ਕਾਲ ਕਰ ਸਕਦੇ ਹੋ, ਨਾਲੇ ਮੈਨੂੰ ਥੋੜ੍ਹਾ ਜਿਹਾ ਪਤਾ ਲੱਗ ਜਾਵੇ ਵੀ ਐਵਰੀਥਿੰਗ ਇਜ਼ ਓਕੇ ਹੈ। ਚਲੋ, ਰੇਸ਼ਮ ਭਾਜੀ ਦੀ ਆ ਗਈ, 647-8074-1313 ਆਪਣੇ ਸਟੂਡੀਓ ਦਾ ਨੰਬਰ ਹੈ। ਹਾਂਜੀ ਰੇਸ਼ਮ ਭਾਜੀ, ਕੀ ਹਾਲ ਚਾਲ ਜੀ?
1: ਠੀਕ ਆ,
2: ਸਾਰੇ ਆਪਣੇ ਸਿੰਘ ਹੋਰ ਵੀ ਹੈਗੇ ਕੰਟਰੀਆਂ ਦੇ, ਉਹ ਵੀ ਗਲਤ ਡਰਾਈਵ ਕਰਦੇ ਆ ਜੀ। ਆਪਣੇ ਹੁਣ ਇੰਡੀਆ ਦੀ ਬਹੁਤ ਵਧੀਆ ਡਰਾਈਵ ਕਰਦੇ ਸੀ, ਸਾਰੇ ਲਿਖੇ ਟਾਈਮ ਨੂੰ ਬਹੁਤ ਖਰਚ ਹੋ ਰਹੇ ਜੀ।
0: ਜੀ ਜੀ, ਥੈਂਕ ਯੂ। ਬਿਲਕੁਲ ਇਹ ਨਾ ਵੈਸੇ ਹੈਗਾ ਕਿ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਹਾਂ ਆਪਣੇ ਜਿਹੜੇ ਲੋਕ ਹੈ ਉਹ ਡਰਾਈਵਿੰਗ ਨਹੀਂ ਕਰਦੇ ਠੀਕ, ਮੋਸਟਲੀ ਤਾਂ ਠੀਕ ਹੀ ਕਰਦੇ ਆ, ਪਰ ਬਹੁਤ ਹੈਗੇ ਆ ਕਿਉਂਕਿ ਜਿਵੇਂ ਕਹਿੰਦੇ ਨੇ ਇੱਕ ਅੱਧੇ ਨੇ ਗਲਤੀ ਕਰਤੀ ਉਹ ਭੁਗਤਣੀ ਬਾਕੀ ਸਾਰਿਆਂ ਨੂੰ ਪੈਂਦੀ ਆ। ਹਾਂਜੀ ਗੁਰਦੀਪ ਭਾਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਮੈਡਮ
0: ਜੀ? ਬਹੁਤ ਵਧੀਆ ਸਰ।
3: ਮੈਂ ਕਿਹਾ ਟਰੰਪ ਕਹਿ ਰਿਹਾ ਬਈ ਮੈਨੂੰ ਵੋਟ ਪਾਓ, ਪੰਜ ਟੂ ਟੂ ਕਰੂੰਗਾ ਮੈਂ ਖਾਤਿਆਂ ਚ।
0: ਹਾਂਜੀ,
3: ਤੇ ਮੈਨੂੰ ਨੀ ਲੱਗਦਾ ਬਈ ਜਿੱਤੂਗਾ, ਕਿਉਂਕਿ ਜੇ ਆਪਾਂ ਹਿਸਟਰੀ ਵੱਲ ਦੇਖੀਏ ਤਾਂ ਜ਼ਿਆਦਾਤਰ ਹਾਰ ਹੀ ਆਉਂਦੇ ਹੁੰਦੇ ਆ ਬਿਹਾਰ ਦੀ ਇਹਨਾਂ ਦੀ, ਤੇ ਜੇ ਦੁਬਾਰਾ ਇਹ ਫਿਰ ਪਾਰਟੀ ਮੈਨੂੰ ਹੋ ਗਈ ਇਹਨੇ ਹੋਰ ਖਤਰਾ ਕਰ ਦੇਣਾ। ਮਤਲਬ ਹੁਣ ਜੱਬਾਂ ਬਹੁਤ ਘੱਟ ਜਾ ਰਹੀਆਂ ਨੇ, ਟਰੱਕ ਰਨਿੰਗ ਕਰ ਰਹੇ ਆ ਦੋਸਤ ਤੇ ਅਮੈਰੀਕਾ, ਕੋਈ ਕੈਨੇਡਾ ਗਏ ਜਾਂ ਅਮੈਰੀਕਾ
0: ਜੀ,
3: ਤੇ ਇਹ ਹੁਣ ਵੇਟ ਕਰ ਰਿਹਾ ਨਵੰਬਰ ਤੱਕ ਜੇ ਵੀ ਪਾਰਟੀ ਦੁਬਾਰਾ ਜਿੱਤ ਗਈ ਇਹਨੇ ਬਹੁਤ ਕੰਮ ਖਰਾਬ ਕਰ ਦੇਣਾ, ਇਹਦਾ ਦਿਮਾਗ ਪੁੱਠਾ ਬੰਦੇ ਦਾ
0: ਜੀ।
3: ਤੇ ਮੈਂ ਤਾਂ ਇਹੀ ਅਰਦਾਸ ਕਰੂੰਗਾ ਬਈ ਜਿਹੜਾ ਕੋਈ ਕੋਈ ਜਾਣ ਪਛਾਣ ਦਾ ਬੰਦਾ ਕੋਈ ਅਮੈਰੀਕਾ ਚ, ਉਹਨੂੰ ਕੋਈ ਇਹਨੂੰ ਨਾ ਵੋਟ ਪਾਓ, ਇਹਨਾਂ ਦੀ ਪਾਰਟੀ ਨੂੰ ਨਾ ਵੋਟ ਪਾਓ।
0: ਬਿਲਕੁਲ ਜੀ, ਥੈਂਕ ਯੂ ਭਾਜੀ,
3: ਕਹਿਣਾ ਸੀਗਾ।
0: ਠੀਕ ਹੈ, ਥੈਂਕ ਯੂ, ਬਹੁਤ ਬਹੁਤ ਧੰਨਵਾਦ, ਤੁਹਾਡੇ ਵਿਚਾਰ ਚਲੇ ਗਏ। ਸੋ ਪਤਾ ਨਹੀਂ ਕਿੱਧਰ ਨੂੰ ਦਿਮਾਗ ਆ ਜਿਹੜਾ ਇਹਨਾਂ ਦਾ ਚੱਲਦਾ, ਤੇ ਕੁਛ ਨਾ ਕੁਛ ਕਹੀ ਜਾਂਦੇ। ਹੁਣ ਚਲੋ ਕੱਲ੍ਹ ਨਾ ਅਸੀਂ ਵੀ ਗੱਲ ਕਰ ਰਹੇ ਸੀ, ਹੱਸ ਰਹੇ ਸੀਗੇ ਨਾਲੇ, ਜਿਵੇਂ ਹੁਣ ਕਹਿੰਦੇ ਆ ਵੀ ਇਹਨਾਂ ਨੇ ਝੂਠ ਤੋਂ ਝੂਠ ਬੋਲੀ ਜਾਂਦੇ ਹਨਾ ਮਿਸਟਰ ਡੋਨਲਡ ਟਰੰਪ, ਤੇ ਇਹ ਕੋਈ ਕਿਹੜਾ ਕਹਿੰਦੇ ਪੱਕੀ ਗੱਲ ਆ ਵੀ ਹਾਂ ਜੇ ਇੱਕ ਤਾਂ ਹੁੰਦਾ ਨਾ ਵੀ ਹਾਂ ਬੰਦੇ ਨੇ ਕਹਿਤਾ ਤਾਂ ਫਿਰ ਉਹਨੇ ਉੱਦਾਂ ਹੀ ਕਰਨਾ ਹੈ ਨਾ, ਚਲੋ ਕਦੇ ਕਦਾਈ ਹੋ ਸਕਦਾ ਵੀ ਨਹੀਂ ਉੱਦਾਂ ਹੋਊਗਾ, ਪਰ ਡੋਨਲਡ ਟਰੰਪ ਜਿਹੜੀ ਗੱਲ ਕਹਿੰਦੇ ਆ ਉਹ ਕਰਦੇ ਥੋੜ੍ਹਾ, ਕਰਨਾ ਉਹਨਾਂ ਨੇ ਆਪਣੀ ਮਰਜ਼ੀ ਹੁੰਦੀ ਆ, ਤੇ ਜਿੰਨੀ ਦੇਰ ਉਹ ਆਪਣੇ ਅਹੁਦੇ ਤੇ ਹੁਣ ਤੱਕ ਰਹੇ ਆ, ਕਹਿੰਦੇ ਉਹਨਾਂ ਨੇ ਝੂਠ ਤੇ ਝੂਠ ਤੇ ਝੂਠ ਜਿਵੇਂ ਕਹਿੰਦੇ ਕੁਫਰ ਤੋਲਣਾ ਉਹ ਕੀਤਾ ਇਹਨਾਂ ਨੇ ਹੁਣ ਤੱਕ, ਤੇ ਜੇ ਇਹ 5,000 ਕਹਿ ਰਹੇ ਆ ਵੀ ਹਾਂਜੀ ਜਿੱਤ ਜਾਣਗੇ ਇਹ ਤੇ ਇਹ ਦੇ ਦੇਣਗੇ, ਤੇ ਉਹ ਇੱਕ ਨੀ ਸੀਗੀ ਸਟੋਰੀ ਜੀ, ਬੜੇ ਹੱਸਦੇ ਹੁੰਦੇ ਵੀ ਕਹਿੰਦੇ ਦੋ ਬੰਦੇ ਹੁੰਦੇ ਆ ਉਹ ਕਹਿੰਦੇ ਵੀ ਰੱਬ ਅੱਗੇ ਪ੍ਰੇਅਰ ਕਰਦੇ ਆ ਆਪਾਂ ਲੋਟਰੀ ਨਿਕਲ ਜਾਵੇ ਤੇ ਅੱਧੇ ਪੈਸੇ ਨਾ ਆਪਾਂ ਰੱਬ ਨੂੰ ਦੇ ਦਾਂਗੇ, ਯਾਨੀ ਕਿ ਕਿਸੇ ਰਿਲੀਜੀਅਸ ਪਲੇਸ ਤੇ ਚੜਾ ਦਾਂਗੇ ਹਨਾ। ਤੇ ਉਹ ਫਿਰ ਦੂਜਾ ਬੰਦਾ ਕਹਿਣ ਲੱਗਿਆ ਕਹਿੰਦਾ ਵੀ ਲੈ ਫਿਰ ਆਪਾਂ ਨੂੰ ਕੀ ਬਚੂਗਾ ਹਨਾ, ਮੰਨ ਲਓ 1,00,000 ਦੀ ਲੋਟਰੀ ਨਿਕਲੀ ਤੇ 50,000 ਆਪਾਂ ਰੱਬ ਨੂੰ ਦੇਤੇ, ਸਾਡੇ ਕੋਲ ਤਾਂ 50 ਹੀ ਬਚਣੇ। ਉਹ ਕਹਿੰਦਾ ਪਹਿਲਾਂ ਨਿਕਲਣ ਤਾਂ ਦੇ, ਬਾਅਦ ਚ ਦੇਖੀ ਜਾਊਗੀ ਆਪਾਂ ਕਿਹੜਾ ਦੇਣੇ ਆ। ਸੋ ਏਦਾਂ ਹੀ ਡੋਨਲਡ ਟਰੰਪ ਦਾ ਕੰਮ ਹੈ, ਉਹਨੇ 5,000 ਕਹਿ ਕੇ ਵੋਟਾਂ ਪਾ ਲਿਆ, ਬਾਅਦ ਚ ਮੁੱਕਰ ਜਾਓ ਵੀ ਹੈ ਨੀ ਫਿਰ ਕੀ ਕਰ ਲੂਗਾ ਕੋਈ, ਹੈ ਉਹਨਾਂ ਦੇ ਕੋਲ ਅੱਧਾ ਆਉਣਾ ਚਾਹੀਦਾ ਉਹ ਆ ਜਾਣਾ ਉਹਨਾਂ ਦਾ। ਤੇ ਬਲਦੇਵ ਭਾਜੀ ਵੀ ਜੁੜੇ ਸਾਡੇ ਨਾਲ, ਪਹਿਲਾਂ ਆਪਾਂ ਨਰਦੇਵ ਸਿੱਧੂ ਜੀ ਨੂੰ ਲੈ ਲਈਏ। ਬਲਦੇਵ ਭਾਜੀ ਤੁਸੀਂ ਆਉਣ ਤੇ ਹੀ ਰਹੋ ਲਾਈਨ ਤੇ ਹੀ, ਤੇ ਤੁਹਾਡੀ ਗੱਲਬਾਤ ਸੁਣਦੇ ਆ ਬਾਅਦ ਚੋਂ। ਨਰਦੇਵ ਜੀ ਸਵਾਗਤ ਤੁਹਾਡਾ।
4: ਧੰਨਵਾਦ ਜਸਵਿੰਦਰ ਭੈਣ ਜੀ, ਤੁਹਾਨੂੰ ਤੇ ਗੁਰਦਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ, ਹੈਪੀ ਫ੍ਰਾਈਡੇ
0: ਜੀ।
4: ਤੇ ਅਮਰੀਕਾ ਦੇ ਵਿੱਚ ਤਾਂ $5,000 ਦਾ ਚੈੱਕ ਆ ਰਿਹਾ ਜੀ, ਹੋਪਫੁਲੀ ਸਾਡੀ ਗਵਰਨਮੈਂਟ ਕੁਛ ਕਰੇ।
0: ਹਾਂਜੀ,
4: ਪਰ ਉਹਨਾਂ ਨੇ ਦੇਣਾ ਕਿੱਥੋਂ ਜੀ, ਕਰਜ਼ਾ ਤਾਂ ਉਹਨਾਂ ਦੇਣਾ ਹੈਗਾ ਆਲਰੇਡੀ।
0: ਉਹੀ ਤਾਂ ਗੱਲ ਆ, ਇਹ ਕਹਿੰਦੇ ਆ ਪਤਾ ਨਹੀਂ 1 ਟ੍ਰਿਲੀਅਨ ਤੱਕ ਤਾਂ ਇਹ ਬਣ ਜਾਣਾ ਜੇ 5,000 ਦੇਣ ਲੱਗੇ ਸਾਰਿਆਂ ਨੂੰ।
4: ਬਸ ਜੀ ਫਿਰ ਬੈਂਕਰਪਸੀ ਵਾਲੇ ਪਾਸੇ ਨੂੰ ਚੱਲ ਰਹੇ ਹੈਗੇ।
0: ਹਾਂ, ਉਹ ਪਹਿਲਾਂ ਹੀ ਉਹਨਾਂ ਦੇ ਤਾਂ ਆਪਣੀਆਂ ਬੈਂਕਰਪਸੀਆਂ ਪਤਾ ਨਹੀਂ ਕਿੰਨੀਆਂ ਕੀ ਕੀਤੀਆਂ ਹੋਈਆਂ ਉਹਨਾਂ ਨੇ।
4: ਆ ਹੁਣ ਕੰਟਰੀ ਦੀ ਵੀ ਕਰਦੇ ਰਹੇ ਜੀ।
0: ਉਹੀ ਤਾਂ ਗੱਲ ਆ। ਹਾਂਜੀ ਜੀ,
4: ਚਲੋ ਉਹ ਤਾਂ ਉਹ ਜਾਣਨ ਜੀ, ਸਿਆਣੇ ਨੇ ਜੋ ਕਰ ਰਹੇ ਹੈਗੇ ਤੈਨੂੰ।
0: ਸਿਆਣੇ ਨਿਆਣੇ ਨੇ ਕਿ ਕੀ ਨੇ ਪਤਾ ਨਹੀਂ ਹੈ।
4: ਚਲੋ ਜੀ, ਤਾਂ ਦੇਖ ਹੀ ਰਹੇ ਜੀ ਜੋ ਵੀ ਹੈਗਾ।
0: ਜੀ ਜੀ ਜੀ
4: ਜੀ ਭੈਣ ਜੀ, ਤੇ ਅੱਜ ਆਪਾਂ ਗੱਲਬਾਤ ਕਰਾਂਗੇ ਜੀ ਮੋਰਗੇਜ ਰੀਫਾਈਨਾਂਸ ਦੇ ਬਾਰੇ। ਜਿਹੜੀ ਜਸਵਿੰਦਰ ਜੀ ਰੀਫਾਈਨਾਂਸ ਹੈਗੀ ਹੈ ਉਹ ਕਈ ਕਾਰਨਾਂ ਕਰਕੇ ਕੀਤੀ ਜਾ ਸਕਦੀ, ਕਈ ਉਹਦੇ ਜਿਹੜੇ ਘਟਾ ਜੀ ਹੋ ਸਕਦੇ ਹੈਗੇ ਆ। ਫੋਰ ਐਗਜਾਮਪਲ ਕੇ ਤੁਹਾਡਾ ਜਿਹੜਾ ਰੇਟ ਹੈਗਾ ਜੀ ਹਾਈ ਹੈਗਾ, ਸੋ ਹਾਈ ਇੰਟਰਸਟ ਰੇਟ ਤੁਹਾਡਾ ਜਿਹੜਾ ਹੈਗਾ ਉਹਨੂੰ ਲੋ ਇੰਟਰਸਟ ਰੇਟ ਲੱਭਿਆ ਜਾ ਸਕਦਾ ਹੈਗਾ, ਲੋ ਇੰਟਰਸਟ ਰੇਟ ਕੀਤਾ ਜਾ ਸਕਦਾ ਹੈਗਾ। ਤੇ ਤੁਹਾਡੀ ਮੋਰਗੇਜ ਲਿਮਿਟ ਹੈਗੀ ਕਿਸੇ ਬੀ ਲੈਂਡਰ ਨਾਲ ਹੈਗੀ ਹੈ ਜਾਂ ਕਿਸੇ ਪ੍ਰਾਈਵੇਟ ਲੈਂਡਰ ਨਾਲ ਹੈਗੀ, ਜਿਹਦਾ ਕਿ ਆਮ ਤੌਰ ਤੇ ਰੇਟ ਕਾਫੀ ਹਾਈ ਹੁੰਦਾ ਹੈਗਾ। ਸੋ ਰੀਫਾਈਨਾਂਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਜੀ ਕਿਸੇ ਮੇਜਰ ਏ ਲੈਂਡਰ ਨਾਲ ਕੀਤਾ ਜਾ ਸਕਦਾ, ਕਿਸੇ ਮੇਜਰ ਬੈਂਕ ਨਾਲ ਕੀਤਾ ਜਾ ਸਕਦਾ, ਇੰਟਰਸਟ ਰੇਟ ਕਾਫੀ ਘੱਟ ਜਾਂਦਾ। ਸੋ ਉਹਦੇ ਨਾਲ ਤੁਹਾਡੀ ਜਿਹੜੀ ਸਬਸਟੈਂਸ਼ੀਅਲ ਸੇਵਿੰਗ ਆ ਉਹ ਹੋ ਸਕਦੀ ਹੈਗੀ ਹੈ। ਤੁਸੀਂ ਕੋਈ ਸੈਕਿੰਡ ਮੋਰਗੇਜ ਚੱਕੀ ਹੈ ਜਾਂ ਤੁਸੀਂ ਕੋਈ ਮਹਿੰਗੇ ਭਾਅ ਦੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਚੱਕੇ ਹੈਗੇ ਆ, ਉਸ ਕਿਸੇ ਕਰਕੇ ਉਹਨਾਂ ਦੀ ਇੱਕ ਪੇਮੈਂਟ ਬਣਾਈ ਜਾ ਸਕਦੀ ਆ, ਪੇਮੈਂਟ ਉਹਨਾਂ ਦੀ ਘੱਟ ਜਾਂਦੀ ਕਿਉਂਕਿ ਇੰਟਰਸਟ ਰੇਟ ਘੱਟ ਜਾਂਦਾ। ਸੋ ਉਹਦੇ ਨਾਲ ਤੁਹਾਡੀ ਕਾਫੀ ਸੇਵਿੰਗ ਹੋ ਸਕਦੀ ਹੈਗੀ ਹੈ। ਤੁਹਾਡੀ ਐਮੋਰਟਾਈਜੇਸ਼ਨ 30 ਸਾਲ ਦੀ ਕੀਤੀ ਜਾ ਸਕਦੀ ਹੈ। ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਤੁਹਾਡਾ ਜਿਹੜਾ ਕੈਸ਼ ਫਲੋ ਹੈ ਜੀ ਉਹ ਵੀ ਬੈਟਰ ਹੋ ਜਾਂਦਾ ਹੈਗਾ, ਤੇ ਜੇਕਰ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਤੁਹਾਡਾ ਕ੍ਰੈਡਿਟ ਖਰਾਬ ਹੋ ਰਿਹਾ ਸੀ ਉਹ ਵੀ ਤੁਹਾਡਾ ਬੈਟਰ ਹੋ ਜਾਏਗਾ। ਤੁਸੀਂ ਆਪਣੇ ਘਰ ਦੇ ਵਿੱਚੋਂ ਕਿਸੇ ਵੀ ਕਾਰਨ ਕਰਕੇ ਪੈਸੇ ਕੱਢਣਾ ਚਾਹੁੰਦੇ ਹੋ, ਘਰ 'ਚ ਰੈਨੋਵੇਸ਼ਨ ਦਾ ਕੰਮ ਕਰ, ਜਾਂ ਤੁਹਾਨੂੰ ਹੋਰ ਕਿਸੇ ਕੰਮ ਕਾਜ ਵਾਸਤੇ ਪੈਸੇ ਚਾਹੀਦੇ ਹੈ, ਉਹ ਵੀ ਰੀਫਾਈਨੈਂਸ ਕਰਕੇ ਕੱਢੇ ਜਾ ਸਕਦੇ ਆ। ਤੁਸੀਂ ਆਪਣੇ ਘਰ ਦੇ ਮਲਕੀਅਤ ਦੇ ਵਿੱਚ ਟਾਈਟਲ ਦੇ ਵਿੱਚ ਚੇਂਜ ਕਰਨੀ ਚਾਹੁੰਦੇ ਹੈਗੇ, ਤੁਸੀਂ ਕਿਸੇ ਦਾ ਨਾਮ ਪਾਇਆ ਸੀਗਾ, ਹੁਣ ਤੁਸੀਂ ਉਹਨਾਂ ਦਾ ਨਾਮ ਕੱਢਣਾ ਚਾਹੁੰਦੇ ਜਾਂ ਕਿਸੇ ਹੋਰ ਨਾਲ ਪਾਉਣਾ ਚਾਹੁੰਦੇ ਜਾਂ ਨਾਮ ਰੀਪਲੇਸ ਕਰਨਾ ਚਾਹੁੰਦੇ ਕਿਸੇ ਹੋਰ ਦੇ ਨਾਲ, ਤੇ ਉਹ ਵੀ ਕੀਤਾ ਜਾ ਸਕਦਾ ਹੈਗਾ। ਸੋ ਜਿੰਨੀ ਤੁਹਾਡੇ ਘਰ ਦੀ ਅਪਰੇਜ਼ਡ ਵੈਲਿਊ ਆਉਂਦੀ ਹੈਗੀ ਆ, ਆਮ ਤੌਰ ਤੇ ਉਹਦਾ ਆਪਾਂ ਰੀਫਾਈਨਾਂਸ ਕਰਕੇ 80% ਤੱਕ ਦੁਬਾਰਾ ਉੱਤੇ ਮੋਰਗੇਜ ਪਾ ਸਕਦੇ ਹੁੰਦੇ ਆ। ਫੋਰ ਐਗਜ਼ਾਮਪਲ ਕਿਸੇ ਦੇ ਘਰ ਦੀ ਵੈਲਿਊ ਅਗਰ $1,000,000 ਹੈਗੀ ਆ, ਤੇ ਉਹ ਤੇ ਉਹਨਾਂ ਦੀ ਲੈਟਸ ਕੇ ਪਹਿਲਾਂ $600,000 ਦੀ ਮੋਰਗੇਜ ਹੈਗੀ ਹੈ, $1,00,000 ਦੇ ਉਹਨਾਂ ਦੇ ਕਰਜ਼ੇ ਹੈਗੇ ਆ, $1,00,000 ਉਹਨਾਂ ਨੂੰ ਆਪਣੇ ਵਾਸਤੇ ਚਾਹੀਦਾ। ਸੋ ਟੋਟਲ ਜਿਹੜਾ ਹੋ ਗਿਆ ਜੀ 800,000 ਤੇ ਮਿਲੀਅਨ ਦਾ 80% ਹੋ ਗਿਆ ਜੀ, $800,000 ਨਵੀਂ ਇੱਥੇ ਆਪਾਂ ਕੱਢ ਸਕਦੇ ਹਾਂ। ਤੇ ਇਸ ਤਰ੍ਹਾਂ ਕਰਕੇ ਜਿਹੜੀ ਰੀਫਾਈਨਾਂਸ ਆ ਇਹ ਤੁਹਾਡਾ ਆਪਣਾ ਇਹ ਕੰਮ ਕਰਦੀ ਹੈਗੀ ਹੈ। ਬੈਸਟ ਟਾਈਮ ਰੀਫਾਈਨਾਂਸ ਦਾ ਜਿਹੜਾ ਹੁੰਦਾ ਹੈਗਾ ਜੀ ਮੋਰਗੇਜ ਰਿਨਿਊਅਲ ਦੇ ਟਾਈਮ ਤੇ ਹੁੰਦਾ, ਕਿਉਂਕਿ ਉਦੋਂ ਮੋਰਗੇਜ ਤੁਹਾਡੀ ਮੈਚਿਓਰ ਹੋ ਰਹੀ ਹੁੰਦੀ ਹੈ, ਕੋਈ ਤੁਹਾਨੂੰ ਉਸ ਟਾਈਮ ਤੇ ਪੈਨਲਟੀ ਨਹੀਂ ਲੱਗਦੀ ਹੈਗੀ। ਇੱਕ ਤੁਹਾਨੂੰ ਮੈਂ ਐਗਜ਼ਾਮਪਲ ਦੇ ਨਾਲ ਦੱਸ ਦਿੰਦਾ, ਮੈਂ ਹੁਣ ਰੀਸੈਂਟਲੀ ਕਿਸੇ ਨੂੰ ਰੀਫਾਈਨਾਂਸ ਕਰਕੇ ਦਿੱਤੀ ਸੀ ਮੋਰਗੇਜ ਉਹਨਾਂ ਦੀ, ਉਹਨਾਂ ਦੀ 4,03,000 ਦੀ ਮੋਰਗੇਜ ਸੀਗੀ ਤੇ ਤਕਰੀਬਨ 2,07,000 ਦੇ ਉਹਨਾਂ ਦੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਤੇ ਉਹ ਕਰਜ਼ੇ ਸੀਗੇ। ਸੋ ਟੋਟਲ 6,10,000 ਦੀ ਬਣਦੀ ਸੀ ਉਹਨਾਂ ਦੀ, ਤੇ $7,860 ਤਕਰੀਬਨ ਉਹਦੀ ਪੇਮੈਂਟ ਕਰਦੇ ਸੀ ਮਹੀਨੇ। ਬਾਅਦ ਦੇ ਵਿੱਚ ਉਹਨਾਂ ਦੀ 6,25,000 ਦੀ ਮੋਰਗੇਜ ਕੀਤੀ ਹੈ ਤੇ $3,655 ਦੀ ਉਹਨਾਂ ਦੀ ਪੇਮੈਂਟ ਰਹਿ ਗਈ ਹੈ, ਤਕਰੀਬਨ $2,003 ਉਹਨਾਂ ਨੂੰ ਮਹੀਨੇ ਦੇ ਸੇਵ ਹੋਏ ਹੈਗੇ ਆ। ਟੈਕਸ ਸਕੋਰ ਉਹਨਾਂ ਦਾ 515 ਦੇ 597 ਸੀਗਾ, ਫਿਰ ਵੀ ਉਹਨਾਂ ਦੀ ਜਿਹੜੀ ਕਾਫੀ ਸਾਰੀ ਉਹਨਾਂ ਦੀ ਪੈਸੇ ਸੇਵਿੰਗ ਹੋ ਰਹੀ ਹੈ। ਸੋ ਤੁਸੀਂ ਵੀ ਆਪਣੀ ਮੋਰਗੇਜ ਨੂੰ ਰੀਫਾਈਨਾਂਸ ਕਰਨਾ ਚਾਹੁੰਦੇ ਹੋ, ਇਹਦੇ ਬਾਰੇ ਜਾਣਕਾਰੀ ਚਾਹੀਦੀ, ਜਾਂ ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ, ਮੋਰਗੇਜ ਦਾ ਸਵਾਲ ਹੈ, ਘਰ ਤੇ ਲੈਂਡ ਬਣਾਉਣੀ ਹੈ ਜਾਂ ਮੋਰਗੇਜ ਲੈਣ ਦੀ ਤਕਾਰੀ ਹੈ, ਨੰਬਰ ਹੈ ਜੀ 6,47,294,55,03 ਤੇ ਸਿੱਧੂ 6,47,94,55,03। ਧੰਨਵਾਦ ਜੀ, ਹੈਵ ਅ ਗੁੱਡ ਵੀਕਐਂਡ
0: ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਲਓ ਜੀ ਨੰਬਰ ਇੱਕ ਵਾਰ ਫੇਰ ਲੈ ਲਓ, 6,47,294,55,03 ਤੇ ਗੱਲਬਾਤ ਕਰੋ ਨਰਦੇਵ ਸਿੱਧੂ ਜੀ ਦੇ ਨਾਲ, 6,47,294,55,03 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਹਾਂਜੀ ਸਤਿ ਸ੍ਰੀ ਅਕਾਲ।
5: ਹੈਲੋ
0: ਜੀ ਜੀ, ਬਹੁਤ ਅੱਛੇ ਸਰ
5: ਜੀ, ਮੈਂ ਸੁਣ ਗਿਆ ਕਿ ਸਿੰਘ ਬਾਰੇ ਮੈਂ ਇਸ ਤਰ੍ਹਾਂ ਬਾਤਚੀਤ ਕਰਨਾ ਜਾਂ ਕਿਸੀ ਸਰਦਾਰ ਜੀਓ ਪੇ ਉਂਗਲੀ ਉਠਾਨਾ, ਨੁਕਤਾ ਚੀਨੀ ਕਰਨਾ, ਇਹ ਜੋ ਵੀ ਕਰ ਰਹੇ ਹੈ, ਇਹ ਮਾਲੂਮ ਹੈ ਕਿ ਬਸੋਂ ਇਹ ਕੰਮ ਕਰ ਰਹੀ ਹੈ ਔਰ ਬਰਸੋਂ ਸੇ ਤੁਹਾਰੇ ਘਰੋਂ ਮੇ ਤਰਕਾਰੀ ਸਾਰੇ ਗੁਡਸ ਜਿਤਨੇ ਗਰੋਸਰੀ ਆ ਰਹੇ, ਯੇ ਟਰੱਕ ਕੀ ਮਿਹਰਬਾਨੀ ਹੈ, ਕੋਈ ਬੰਦਾ ਅਕੇਲੇ ਜਾ ਕੇ ਨਹੀਂ ਲਾ ਸਕਦਾ, ਜ਼ਰਾ ਚਲਾਓ ਬੋਲੋ 36 ਵੀਲ ਕੀ ਟ੍ਰੇਨ, 48 ਵੀਲ ਕੀ ਜੋ ਪਹੀਓ ਕੀ ਟਰੱਕ ਹੋਤੀ, ਇਸਕੋ ਜ਼ਰਾ ਤਾਕਤ ਤੋ ਬਤਾਓ ਬੋਲੋ, ਉਸਕੀ ਟਰਨਿੰਗ ਕਿਤਨੀ ਮੁਸ਼ਕਿਲ ਹੈ, ਉਸਕੀ ਟਰਨਿੰਗ ਕਿਤਨੀ ਮੁਸ਼ਕਿਲ ਹੈ, ਸਾਰੇ ਚੀਜ਼ੇ ਕੇ ਫਾਇਦਾ ਉਠਾ ਕੇ ਬਜਾਏ ਥੈਂਕ ਯੂ ਬੋਲਨੇ ਕੇ, ਥੈਂਕ ਗੋਡ ਬੋਲਨੇ ਕੇ ਨੁਕਤਾਚੀਨੀ ਕਰਤੇ ਹਮੇਸ਼ਾ। ਔਰ ਇੱਕ ਬਾਤ ਨੋਟਿਸ ਕਰਾ ਮੈਂ ਬਹਿਣ ਜੀ, ਜਿਤਨੇ ਪੋਲੀਟੀਸ਼ਨ ਚੰਨ ਕੋ ਛੋੜ ਕੇ ਬਤਾ ਰਹਾ ਹੂੰ, ਸਾਰੇ ਜੋ ਹੈ ਆਪਣੀ ਮਫਾਦ ਕੀ ਬਾਤ ਕਰਤੇ। ਮੈਂ ਬੋਲ ਰਹਾ ਹੂੰ ਆਪ ਸੀਟ ਪੇ ਬੈਠੇ ਕਿਸਕੀ ਵਜਹ ਸੇ, ਤੋ ਜਵਾਬ ਹੈ ਪਬਲਿਕ ਕੀ ਵਜਹ ਸੇ, ਤੇ ਯਾਰ ਪਬਲਿਕ ਕੋ ਬੈਠ ਕੇ ਉਸੀ ਕੋ ਨੁਕਸਾਨ ਦੇਤੇ, ਯਾਨੀ ਪੁਰਾਣਾ ਮੁਹਾਵਰਾ ਹੈ ਪੰਜਾਬ ਮੇ ਇੰਡੀਆ ਮੇ, ਹਮਾਰੀ ਬਿੱਲੀ ਹਮਸੇ ਮਿਆਉ, ਯੇ ਕੈਸਾ ਸਮਝ ਮੇ ਨਹੀਂ ਆਤਾ ਮੇਰੇ। ਔਰ ਜਿਸ ਤਾਰੀਖ ਸੇ ਟਰੰਪ ਸਾਹਿਬ ਬੈਠੇ ਹੈ ਸੀਟ ਪੇ, ਮੇਰੇ ਇੱਕ ਵਾਰ ਸਮਝ ਮੇ ਨਹੀਂ ਆਤੀ, ਇਨਕੇ ਖੁਦ ਕੀ ਜਿਮੇ ਕੋਈ $3.5-4 billion ਕਾ ਇਨਕੋ ਪ੍ਰੋਫਿਟ ਹੁਆ ਹੈ ਅਬ ਤੱਕ, ਮੁਝੇ ਬਤਾਏ ਐਸਾ ਕੌਨ ਸਾ ਪ੍ਰੈਸੀਡੈਂਟ ਹੈ ਜੋ $3 billion ਆਪਣੇ ਜੇਬ ਮੇ ਡਾਲ ਲਿਆ, ਜ਼ਰਾ ਮੁਝੇ ਉਸਕਾ ਨਾਮ ਬਤਾ ਦੀਜੀਏ। ਸਾਰੇ ਲੋਕ ਪੜ੍ਹੇ ਲਿਖੇ ਅਖਬਾਰ ਪੜ੍ਹਤੇ, ਮੈਂ ਤੋ 2-4 ਅਖਬਾਰ ਪੜ੍ਹੇ ਬਗੈਰ ਬਹਿ ਗਏ ਬਹਿਣ ਜੀ, ਮੈਂ ਘਰ ਸੇ ਬਾਹਰ ਨਿਕਲਤਾ ਹੀ ਨਹੀਂ, ਮੇਰਾ ਇੱਕ ਮਿਜ਼ਾਜ ਹੈ ਬਨ ਸੇ ਅਖਬਾਰ ਪੜ੍ਹਤਾ ਹੂੰ ਜ਼ਰੂਰ, ਕਿਆ ਹੋ ਰਹਾ ਹੈ ਦੁਨੀਆ ਮੇ, ਕੌਣ ਕਰ ਰਹੇ ਹੈ ਅਤਿਆਚਾਰ ਔਰ ਕਬ ਤੱਕ ਕਰ ਰਹੇ, ਯੇ ਦੇਖਣਾ ਚਾਹਤਾ ਹੂੰ ਖਾਲੀ, ਕਿਉਂਕਿ ਹਰੇਕ ਕਾ ਟਾਈਮ ਆਤਾ ਨਾ, ਐਸਾ ਕੋਈ ਆਇਆ ਨਹੀਂ ਦੁਨੀਆ ਮੇ ਕਿ ਹਮੇਸ਼ਾ ਕਰ ਰਹਾ, ਇਸਕਾ ਇਸ ਦਾ ਲਿਮਿਟ ਨਹੀਂ, ਨਹੀਂ, ਬਾਸ ਜੀ ਨਾਰਾਜ਼ ਹੋਤਾ ਉੱਪਰ ਵਾਲਾ ਤੋ ਉਸਕੋ ਮੱਛਰ ਕੈਸਾ ਮਾਰ ਦੇਤਾ, ਬਾਸ ਕੋ ਬੜੀ ਡੀਲ ਦੇਤਾ, ਉਸਕੀ ਡੀਲ ਕੇ ਉੱਪਰ ਵੀ ਕਹਾ ਜਾਤਾ ਹੈ ਕਿ ਖੁਦਾ ਕੀ ਦੀ ਵੀ ਡੀਲ ਕੋ ਆਪਣੀ ਚਾਲਾਕੀ ਮਤ ਸਮਝਣਾ, ਜਿਸ ਦਿਨ ਉਹ ਰੱਸੀ ਖੇਚਾ ਮੂੰਹ ਕੇ ਬਲ ਗਿਰੋਗੇ। ਤੋ ਯੇ ਬਾਤੇ ਹੈ ਬੜੀ ਤਕਲੀਫ ਹੋਤੀ। ਕੱਲ ਦੇਖੀਏ ਆਪ 100 ਸਾਲ ਕਾ ਮਾਇਦਾ ਹੁਆ ਯੂਕਰੇਨ ਸੇ
0: ਜੀ,
5: ਆਪ ਬਤਾਈਏ 100 ਸਾਲ ਯਾਰ, ਕੱਲ ਕੀ ਤੁਮ ਪਤਾ ਨਹੀਂ ਹੈ, ਆਗਾ ਮੌਤ ਸੇ ਕੋਈ ਬਸ਼ਰ ਨਹੀਂ, सामान 100 बरस का है, पल की खबर नहीं, पल की तो खबर नहीं है आपकी। ये जो बंदे यहाँ से 8-10 बंदे गए थे नेपाल में, कैलाश वगैरह जहां भी गए थे, वो एक पहाड़ के ग्लेशियर में नीचे दबके मर गए, पता नहीं क्या हुआ। कल यहाँ से कनाडा से 2-4 बंदे गए गवर्नमेंट की तरफ से, ताकि उनकी सिर्फ डीएनए को पहचाना जा सके। जरा आप उनके नाम पे जायदाद है, प्रॉपर्टी है, सब सीज हो जाएगी, वो
0: जी।
5: सारी एक टूटी कौड़ी किसी को नहीं मिलने वाली। क्यों? कि ना उनकी वसीयत है, ना उनका उन्होंने किसी को एक शब्द कहा, ना उन्होंने कभी किसी को पासवर्ड दिया। जरा गौर करिए हम कहाँ जा रहे हैं, क्या कर रहे हैं, समझ में नहीं आ रहा
0: जी। थैंक यू सर, थैंक यू वेरी मच।
5: हमेशा बुरा बोलते, सरदारों को बुरा, इसको बुरा, उसको बुरा। भाई बुरा अपने आप को बुरा, कभी मैं बोलते मुहावरा है, मंजी तले डांग करो तेनु पता चले।
0: जी थैंक यू, थैंक यू वेरी मच सर।
5: बहुत दुख होता है मुझे, बहुत दुख होता है। आई एम वेरी वेरी अनहैप्पी विद ऑल हिज रेटरिक्स एंड ऑल, जो बयान देते हैं उन्होंने, बिल्कुल नापसंद करता हूँ मैं।
0: जी जी बिल्कुल,
5: दैट्स ऑल योर ऑनर।
0: जी थैंक यू, बिल्कुल ऐदा ही होना चाहिए था भी। उंज चलो जे लगे, चलो क्योंकि एक्सीडेंट हैपन होंगे, लोगों की जान जाती है ना, वह माड़ी गल है भी, नहीं ऐदा होना चाहिए। तो वो तुम उंज कह सकते हो, है ना, ਜਿਵੇਂ ਆਪਾਂ ਓਵਰਆਲ ਕਹਿ ਦਿੰਦੇ ਹਾਂ ਜੀ ਡਰਾਈਵਰਸ ਇੱਦਾਂ ਕਰਦੇ ਆ, ਉਹਦੇ 'ਚ ਜਿਹੜੇ ਗਲਤੀ ਕਰਦੇ ਆ ਉਹਦੀ ਗੱਲ ਹੋ ਜਾਂਦੀ ਹੈ, ਸਾਰਿਆਂ ਦੀ ਨਹੀਂ ਹੁੰਦੀ। ਹੁਣ ਪਰਟੀਕੁਲਰ ਕਿਸੇ ਤੁਸੀਂ ਇੱਕ ਕੌਮ ਦੇ ਲੋਕਾਂ ਨੂੰ ਕਹਿ ਰਹੇ ਹੋ, ਅਤੇ ਫਿਰ ਕਹਿੰਦੇ ਵੀ ਨਹੀਂ ਸਾਡਾ ਇਹ ਮਤਲਬ ਨਹੀਂ, ਅਤੇ ਹੋਰ ਕੀ ਮਤਲਬ ਹੈ ਫਿਰ, ਹੈ ਨਾ। ਅਤੇ ਲਓ ਜੀ ਹੁਣ ਸਾਡੇ ਨਾਲ ਮਨਜੀਤ ਜੁੜਿਆ, ਮਨਜੀਤ ਤੋਂ ਆਪਾਂ ਅਪਲਾਇੰਸ ਜੰਕਸ਼ਨ ਦੀ ਜਾਣਕਾਰੀ ਲੈਂਦੇ ਹਾਂ। ਮਨਜੀਤ ਸਤਿ ਸ਼੍ਰੀ ਅਕਾਲ।
6: ਸਤਿਕਾਲ ਜਸਵਿੰਦਰ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਦੱਸ ਦਵਾਂ ਜੀ, ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, 65 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ ਹੈ, ਤੇ ਕਿਊਲੈਟ ਨਾਲੋਂ ਬੈਟਰ ਟੈਕਨੋਲੋਜੀ ਦੇ ਨਵੇਂ ਟੀਵੀ ਹੈ। $1100 ਦੀ ਪ੍ਰਾਈਸ ਤੋਂ ਘਟਾ ਕੇ $699 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਲਿਮਿਟਡ ਸਟਾਕ ਅਵੇਲੇਬਲ ਹੈ 699 ਚ 65 ਇੰਚ ਦਾ ਸੈਮਸੰਗ ਬ੍ਰਾਂਡ ਦਾ ਮਿੰਨੀ LED 4K ਟੀਵੀ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਵਿੱਚ ਮੂਵ ਹੋ ਰਹੇ ਨੇ, ਤੁਸੀਂ ਪੁਰਾਣੇ ਅਪਲਾਇੰਸਿਸ ਕੱਢ ਕੇ ਨਵੇਂ ਪਾਉਣੇ ਨੇ, 3 ਪੀਸ ਦਾ ਕਿਚਨ ਅਪਲਾਇੰਸਿਸ ਦਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫ੍ਰਿਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ, ਟਾਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $4500 ਦੀ ਵੈਲਿਊ ਦੇ 3 ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $29.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਸਾਡੇ ਲਾਂਡਰੀ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, 5.2 ਕਿਊਬਿਕ ਫੀਟ ਕਪੈਸਿਟੀ ਵਾਸ਼ਰ ਦੀ ਤੇ 7.5 ਕਿਊਬਿਕ ਫੀਟ ਕਪੈਸਿਟੀ ਡਰਾਇਰ ਦੀ ਹੈ। $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਡਰ ਨਾਲ ਨਵਾਂ ਘਰ ਬੁੱਕ ਕੀਤਾ ਤੇ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਤੁਸੀਂ ਡੀਲ ਦੇਖ ਰਹੇ ਹੋ ਤਾਂ 35% ਤੱਕ ਦਾ ਡਿਸਕਾਊਂਟ ਅਵੇਲੇਬਲ ਹੈ। ਕਿਚਨ ਏਡ, ਜੈਨੇਅਰ, ਵਰਲਪੂਲ, ਮੇਟੈਕ, ਸੈਮਸੰਗ, LG, ਬੋਸ਼ ਤੇ ਇਲੈਕਟ੍ਰੋਲਕਸ ਵਰਗੇ ਬ੍ਰਾਂਡਸ ਦੇ ਉੱਪਰ ਕੋਈ ਵੀ ਡੀਲ ਤੁਸੀਂ ਅਪਲਾਇੰਸਿਸ ਜਾਂ ਟੀਵੀ ਸਟੇਸ਼ਨ ਚ ਦੇਖ ਲਓ। ਵਿਜ਼ਿਟ ਕਰੋ ਅਪਲਾਇੰਸ ਜੰਕਸ਼ਨ, ਬ੍ਰੈਂਪਟਨ ਵੈਸਟ, ਮਿਸੀ ਸਾਗਰ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-0054-905-450-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0053-0

0: ਮਿਲਾ ਲਓ, ਫਿਰ ਗੱਲਬਾਤ ਤੁਹਾਡੀ ਸਾਡੀ ਹੋਊਗੀ। ਅਤੇ ਰਾਜਵਿੰਦਰ ਭਾਅ ਜੀ ਦੁਬਾਰਾ ਮਿਲਾ ਲਓ, ਤੁਹਾਡੇ ਲਾਈਨ ਥਰੂ ਨਹੀਂ ਹੋਈ, ਮੈਂ ਤਾਂ ਹੈਲੋ ਹੈਲੋ ਕਰ ਰਹੀ ਸੀਗੀ, ਅਤੇ ਜਾਂ ਮੇਰੀ ਆਵਾਜ਼ ਨਹੀਂ ਪਹੁੰਚੀ ਉਹਨਾਂ ਨੂੰ, ਹੈ ਨਾ। ਅਤੇ ਲਓ ਜੀ ਇੱਕ ਨੰਬਰ ਤੁਸੀਂ ਨੋਟ ਕਰ ਲਓ, ਇਹ ਨੰਬਰ ਹੈਗਾ ਜੀ ਦੁਆਬਾ ਟਰੈਵਲਜ਼ ਦਾ। ਦੁਆਬਾ ਟਰੈਵਲਜ਼ ਨੂੰ ਤੁਸੀਂ ਕੰਟੈਕਟ ਕਰਨਾ ਜੇ ਤੁਸੀਂ ਜਾਣਾ ਚਾਹੁੰਦੇ ਹੋ ਇੰਡੀਆ ਨੂੰ, ਪਾਕਿਸਤਾਨ ਨੂੰ, ਸ਼੍ਰੀਲੰਕਾ ਨੂੰ, ਯੂਰਪ ਦੇ ਕਿਸੇ ਕੰਟਰੀ ਜਾਂ US ਨੂੰ ਜਾਣਾ ਚਾਹੁੰਦੇ ਹੋ। ਮਿਸਟਰ ਡੋਨਲਡ ਟਰੰਪ ਨੂੰ ਮਿਲਿਆ ਹੋ ਜਾ ਕੇ, ਥੋੜ੍ਹਾ ਬਹੁਤਾ ਕੋਈ ਸਮਝਾਇਆ ਹੋ, ਹੈ ਨਾ, ਕੁਛ ਸ਼ਾਇਦ ਸਮਝ ਹੀ ਜਾਵੇ ਕਿਸੇ ਦੇ ਕਹਿਣ ਤੋਂ। ਅਤੇ ਜੇ ਤੁਸੀਂ ਕਿਤੇ ਵੀ ਜਾਣਾ ਜੀ, ਕੋਈ ਟੂਰ ਟ੍ਰਿਪ ਤੇ ਜਾਣਾ ਚਾਹੁੰਦੇ ਹੋ, ਕੋਈ ਆਫਿਸ ਦੀ, ਕਈ ਵਾਰ ਹੁੰਦਾ ਨਾ ਸਾਰੇ ਜਣੇ ਇਕੱਠੇ ਹੋ ਕੇ ਘੁੰਮਣ ਫਿਰਨ ਜਾਣਾ, ਕਿਤੇ ਕੋਈ ਪਲਾਨ ਤੁਹਾਡਾ ਬਣ ਰਿਹਾ, ਤਾਂ ਵੀ ਤੁਹਾਨੂੰ ਬਹੁਤ ਵਧੀਆ ਰੇਟ ਤੇ ਟਿਕਟਾਂ ਮਿਲਣਗੀਆਂ। ਤੇ ਤੁਸੀਂ ਹੁਣ ਜਾਣਾ, ਆਉਣ ਵਾਲੇ ਸਮੇਂ 'ਚ ਜਾਣਾ, ਕਿਉਂਕਿ ਟਿਕਟਾਂ ਆਉਂਦੀਆਂ ਰਹਿੰਦੀਆਂ, ਵਿਕ ਜਾਂਦੀਆਂ। ਹੁਣ ਜਿਵੇਂ ਆਪਾਂ ਤੁਹਾਨੂੰ ਜਦੋਂ ਅਨਾਊਂਸ ਕਰਦੇ ਹਾਂ ਨਾ ਟਿਕਟਾਂ, ਤੇ ਕਈ ਵਾਰ ਨਾ ਕਈ ਜਿਹੜੇ ਲੋਕ ਹੈ ਉਹ ਕਾਲ ਕਰਕੇ ਕਹਿੰਦੇ ਆ ਵੀ ਆਹ ਰੇਟ ਦੱਸਿਆ ਸੀ ਤੁਸੀਂ, ਆਹ ਰੇਟ ਤੇ ਸਾਨੂੰ ਦੇ ਨਹੀਂ ਰਹੇ। ਪਰ ਪਤਾ ਕੀ ਹੁੰਦਾ, ਲਿਮਿਟਿਡ ਸੀਟਸ ਹੁੰਦੀਆਂ, ਜੇ ਉਹ ਸੇਲ ਹੋ ਗਈ ਉਹਨਾਂ ਦੀ, ਵਿਕ ਗਈਆਂ ਟਿਕਟਾਂ, ਤੇ ਹੁਣ ਉਹ ਕਿੱਥੋਂ ਦੇਣ ਫਿਰ, ਹੈ ਨਾ। ਸੋ ਐਦਾਂ ਨਾ ਕਰਿਆ ਕਰੋ ਵੀ ਤੁਸੀਂ ਕਹੀ ਜਾਓ ਵੀ ਲੈ ਤੁਸੀਂ ਤਾਂ ਇੰਨਾ ਰੇਟ ਦੱਸਿਆ, ਦੇ ਕਿਉਂ ਨਹੀਂ ਰਹੇ ਸਾਨੂੰ। ਇੱਦਾਂ ਨਾ ਕਰਿਆ ਕਰੋ, ਕਿਉਂਕਿ ਲਿਮਿਟਿਡ ਸੀਟਸ ਹੁੰਦੀਆਂ, ਜਦੋਂ ਆਪਾਂ ਦੱਸਦੇ ਹਾਂ ਕਾਲ ਕਰ ਲੈਂਦੇ ਹਾਂ, ਜਿਨ੍ਹਾਂ ਨੇ ਪਹਿਲਾਂ ਕਾਲ ਕਰ ਲਈ ਉਹਨਾਂ ਨੂੰ ਉਹ ਟਿਕਟ ਮਿਲ ਗਈ, ਬਾਕੀ ਜਦੋਂ ਖਤਮ ਹੋ ਗਈਆਂ ਤਾਂ ਉਹ ਕਿੱਥੋਂ ਦੇਣ, ਫਿਰ ਤਾਂ ਜਿਹੜਾ ਰੇਟ ਆ ਉਹ ਹੀ ਦੇਣਗੇ, ਹੈ ਨਾ। ਸੋ ਤੁਸੀਂ ਦੀਪਾਂਸ਼ ਨੂੰ ਕਾਲ ਕਰ ਲਓ ਜੀ, ਬਹੁਤ ਵਧੀਆ ਸਰਵਿਸ ਹੈ ਇਹਨਾਂ ਦੀ। 905-673-1400, 9056731400 'ਤੇ ਗੱਲਬਾਤ ਹੋ ਸਕਦੀ ਹੈ। ਹਾਂਜੀ ਰਾਜਵਿੰਦਰ ਭਾਅ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਤੁਹਾਡੀ ਆਵਾਜ਼ ਨਹੀਂ ਆਈ ਪਹਿਲਾਂ, ਪਤਾ ਨਹੀਂ ਮੇਰੀ ਨਹੀਂ ਆਈ।
1: ਕੱਟੀ ਜਾਂਦੀ ਸੀ ਵਿੱਚ ਆਵਾਜ਼, ਤੇ ਕੱਟੇ ਗਏ ਫੋਨ।
0: ਅੱਛਾ ਜੀ, ਹਾਂਜੀ।
1: ਇਹਨੇ ਵੇਖੋ ਅੱਗੇ ਇਹਨਾਂ ਦੀਆਂ ਬੇਵਕੂਫੀਆਂ ਕਰਕੇ 3000 ਬੰਦਾ ਮਰਵਾ ਲਿਆ ਜੀ ਅਮਰੀਕਾ ਨੇ, ਹੈ ਜੀ। ਬਸ ਜਦੋਂ ਆਪਣਾ ਅਫਗਾਨਿਸਤਾਨ ਨਾਲ ਮਤਾ ਲਾਇਆ ਜੀ, ਕੀ ਖੱਟਿਆ ਉਹਦੇ ਵਿੱਚੋਂ, ਨਾਲੇ ਪੂਛਾਂ ਛੱਡੇ ਸੀ ਦੇ ਕੇ, ਫੇਰ ਭੱਜੇ ਆਏ ਬੈਗ, ਹਨਾ, ਸਭ ਕੁਛ ਛੱਡ ਗਏ, ਸਮਾਨ ਵੀ ਛੱਡ ਆਏ ਉੱਥੇ
0: ਜੀ।
1: ਤੇ ਹੁਣ ਵੀ ਉਹ ਸਾਡੇ ਹੁਣ ਕੈਪਟਨ ਸਾਹਿਬ ਆ, ਇਹਨਾਂ ਮੁੱਦਾ ਫੜ ਲਿਆ ਜੀ, ਆਪਾਂ ਸਾਰਿਆਂ ਨੂੰ ਫੋਨ ਦੇਵਾਂਗੇ ਜੇ ਮੈਂ ਜਿੱਤ ਗਿਆ, ਉਹਨੇ ਨਾ 5-5 ਹਜ਼ਾਰ ਰੁਪਈਆ ਦੇਣਾ ਜੀ, ਡਾਲਰ ਦੇਣਾ, ਹਨਾ
0: ਜੀ ਜੀ।
1: ਇੰਨੇ ਵਿੱਚ ਫੜ ਕੇ ਚੜਾਈ ਜਾਂਦੇ ਆ ਵੀ ਉਹਨਾਂ ਨੂੰ ਪੱਕੇ ਕਰੋ, ਸਾਰੇ ਪੈਸੇ ਲਾਓ, ਆਪੇ ਮਕਾਨ ਖਰੀਦਣ, ਸਾਡੀ ਗਰੀਬੀ ਦੂਰ ਹੋਵੇ। ਉਹਨਾਂ ਨੂੰ ਵਕਤ ਪਾਇਆ ਨਾ ਸਾਨੂੰ ਪਾਇਆ, ਇੱਧਰ ਗੁਆਂਢੀਆਂ ਨੂੰ।
0: ਬਿਲਕੁਲ ਬਿਲਕੁਲ, ਥੈਂਕ ਯੂ ਭਾਜੀ, ਤੁਹਾਡੀ ਆਵਾਜ਼ ਕੱਟ ਰਹੀ ਹੈ ਹਲੇ ਵੀ। ਥੈਂਕ ਯੂ ਜੀ ਜੀ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਬਿਲਕੁਲ, ਤੇ ਹੈ ਇੱਦਾਂ ਹੀ ਆ, ਜਿਹੜੇ ਆ ਫੋਨਾਂ ਦੀ ਗੱਲ ਕੀਤੀ ਹੈ ਨਾ, ਇਹ ਮੈਨੂੰ ਲੱਗਦਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਮੈਂ ਫੋਨ ਦਊਂਗਾ। ਅੱਛਾ, ਫਿਰ ਆ ਭਗਵੰਤ ਮਾਨ ਸਰਕਾਰ 2000 ਰੁਪਈਆ ਹਰ ਇੱਕ ਔਰਤ ਨੂੰ ਹੈ ਪੰਜਾਬ 'ਚ, ਤੇ ਫਿਰ ਹੋਰ ਕਿੰਨੇ ਹੀ ਆ, ਹੈ ਨਾ। ਇਹ ਵੀ ਕਿਤੇ ਨੇ ਗੱਲ ਕਰਾਂਗੇ, ਕਿੰਨੇ ਕਿੰਨੇ ਕਿਹੜੇ ਕਿਹੜੇ ਲਾਲਚ ਦੇ ਕੇ ਵੋਟਾਂ ਲਈਆਂ, ਤੇ ਹੁਣ ਉਹੀ ਤਰਜ਼ ਤੇ। ਇਹ ਮੈਨੂੰ ਲੱਗਦਾ ਜਿਵੇਂ ਕੱਲ੍ਹ ਭਾਅ ਜੀ ਦੱਸ ਕੇ ਗਏ ਸੀ, ਮੋਦੀ ਸਾਹਿਬ ਨੇ ਕਿਹਾ ਸੀ ਪਤਾ ਨਹੀਂ ਕਿੰਨੇ ਕਿੰਨੇ ਲੱਖ, ਹੈ 15 ਲੱਖ ਆਉਣਗੇ, ਹੈ ਨਾ, ਹਰ ਇੱਕ ਦੇ ਅਕਾਊਂਟ 'ਚ। ਤੇ ਹੁਣ ਇੱਧਰ ਮਿਸਟਰ ਡੋਨਲਡ ਟਰੰਪ ਕਹਿੰਦੇ 5000, 5000 ਆਪਣੇ ਕਿੰਨੇ ਹੋ ਗਏ ਉੱਥੇ, 2.5-3 ਲੱਖ ਦੇ ਕਰੀਬ ਹੋ ਗਏ, ਹੈ ਨਾ। ਤੇ ਲਓ ਜੀ ਆਪਾਂ ਹੁਣ ਸਰਾਸ਼ ਨਾਲ ਗੱਲਬਾਤ ਕਰੀਏ। ਸਰਾਸ਼, ਕੀ ਹਾਲ ਚਾਲ ਜੀ? ਜੀ ਬਹੁਤ ਅੱਛੇ ਆ ਸਰ। ਤੇ ਸਰਾਸ਼, ਪਹਿਲਾਂ ਤਾਂ ਇੱਕ ਵਾਰ ਆਪਣਾ ਫੋਨ ਨੰਬਰ ਵਧੀਆ ਜਿਹਾ ਦੇ ਦਿਓ, ਤੇ ਨਾਲੇ ਆਪਣਾ ਤੁਸੀਂ ਆਫਿਸ ਦਾ ਐਡਰੈਸ ਵੀ ਦਿਓ।
2: ਬਿਲਕੁਲ ਜੀ, ਯੂਨੀ ਗਲੋਬਲ ਐਡਵਾਈਜ਼ਰੀ ਕੰਪਨੀ ਦਾ ਨਾਮ ਹੈ, ਔਰ ਬਾਕੀ ਨੰਬਰ ਹੈ 437-264-3175। ਆਫਿਸ ਐਡਰੈਸ ਹੈਗਾ ਹਰਨ ਟਰੀ ਡੇ ਪੇ, 218 ਐਕਸਪੋਰਟ ਬੁਲੇਵਰਡ, ਗਵਰਨਮੈਂਟ ਸਪੋਰਟਡ ਐਜੂਕੇਸ਼ਨ ਸੈਂਟਰ ਹੈ, ਆਸਾਨ ਸੇ ਕੋਰਸਿਸ ਹੈ, ਆਪ ਉਸ ਕਰ ਸਕਿੱਲ ਡਿਵੈਲਪ ਕਰਕੇ ਫੁਲੀ ਆਨਲਾਈਨ ਹੈ, ਕਹੀਂ ਨਹੀਂ ਜਾ ਰਹੇ, ਫੋਨ ਪੇ, ਲੈਪਟਾਪ ਪੇ ਕਲਾਸ ਲਗਾਤੇ, ਐਗਜ਼ਾਮਸ ਹੈ ਨਹੀਂ। ਔਰ ਔਨ ਅਦਰ ਹੈਂਡ ਆਪਕੋ ਗਵਰਨਮੈਂਟ ਆਪਕੇ ਖਾਤੇ ਮੇਂ ਤਾਜ਼ਾ ਸੇ 1,70,000 ਡਾਲਰ ਦੇਤੀ ਹੈ, ਕਹੀਂ ਵੀ ਉਸ ਪੈਸੇ ਕੋ ਖਰਚ ਕਰੇ ਆਪ, ਕੋਈ ਉਸਮੇਂ ਨਹੀਂ ਹੈ, ਫੁਲੀ ਲੋਨ ਹੈ, ਫੋਨ ਤੋ ਹੈ ਬਟ ਲੋਨ ਐਕਟ ਨਹੀਂ ਕਰ ਸਕੋ ਕਿਸੀ ਕੰਡੀਸ਼ਨ, ਆਗੇ ਜਾ ਕੇ ਆਪਕੋ ਬਤਾਏਂਗੇ, ਵੋ ਕੋਈ ਐਕਸਿਸ ਨਹੀਂ ਕਰਤੀ, ਮਤਲਬ ਐਸਾ ਆਪਕੋ ਕਹੀਂ ਮਿਲ ਹੀ ਨਹੀਂ ਸਕਤਾ। 437-264-3175
0: ਜੀ। ਤੇ ਜਿਵੇਂ ਸਰਾਸ਼, ਡੋਨਲਡ ਟਰੰਪ ਕਹਿੰਦੇ 5-5 ਹਜ਼ਾਰ ਦੇਣੇ ਆ, ਤੇ ਚਲੋ ਤੁਸੀਂ ਤਾਂ ਜਿਹੜੇ ਐਲੀਜੀਬਲ ਹੈ, ਹੈ ਨਾ, ਉਹਨਾਂ ਦੇ ਹੀ ਫੰਡਿੰਗ ਆਉਂਦੀ ਆ, ਉਹਨਾਂ ਦੇ ਅਕਾਊਂਟ 'ਚ ਆਉਂਦੀ ਆ, ਤੇ ਕੱਲ੍ਹ ਕਿੰਨੇ ਬੰਦਿਆਂ ਦੇ ਅਕਾਊਂਟ 'ਚ ਹੋਏ ਟੂ ਟੂ ਆਇਆ ਉਹਨਾਂ ਨੂੰ ਇਨਫੋਰਮੇਸ਼ਨ ਵੀ, ਹਾਂਜੀ ਪਹੁੰਚ ਗਏ ਤੁਹਾਡੀ ਮਨੀ ਤੁਹਾਡੇ ਅਕਾਊਂਟ 'ਚ?
2: ਬਿਲਕੁਲ ਜੀ, ਆਪ ਮੰਨ ਲਏ 2 ਮਹੀਨੇ ਮੇਂ ਇੱਕ ਦਿਨ ਐਸਾ ਜਬ ਭਾਨੀ ਕੇ ਪਾਸੇ एक साथ सदी का काम बन जाता है ना। तो कल वो वाला दिन था, कम से कम 10 से ऊपर बंदों को फंडिंग आई है, बहुत अच्छा नंबर है, लेकिन ज्यादा लोगों को फंडिंग आई है और उनके खाते में टूटे हुए हैं जी या ना। तो ये ट्रेडिंग है कि फंडिंग आप जीत सकते हैं, आप सकते हैं, ऐसा कुछ है नहीं इसके अंदर। दूसरी बात, ऐसा भी नहीं कि शुरू से 10 बंदों को मिलेगा।
0: रेंज बताएं कितनी आगे फंडिंग के
2: काम, 50,000 से। हां जी, इसमें क्या है कि किस्तों पैसे आते हैं, बट लाइक इसमें शुरू में सबको अराउंड 40,000 मिला है और सेकेंड इंस्टॉलमेंट 3 महीने बाद उनके खाते में ट्रैक आ जाती है। 50,000 से $1,70,000

0: ਸਰਾਂਸ਼ ਮੈਨੂੰ ਲੱਗਦਾ ਮੇਰੀ ਆਵਾਜ਼ ਨਹੀਂ ਆਈ ਹੈ ਨਾ, ਤੇ ਮੈਂ ਇਹ ਪੁੱਛ ਰਹੀ ਸੀਗੀ ਸਰਾਂਸ਼ ਕਿ ਫੰਡਿੰਗ ਲੋਨ ਏਦਾਂ ਦਾ ਵਰਡ ਸੁਣ ਕੇ ਡਰ ਹੀ ਲੱਗਦਾ ਵੀ ਕਿਤੇ ਗਲੇ 'ਚ ਸੱਪ ਹੀ ਤਾਂ ਨਹੀਂ ਪੈ ਜਾਣਾ ਵੀ ਅਸੀਂ ਲੋਨ ਲੈ ਲਿਆ, ਫੰਡ ਲੈ ਲਿਆ ਹੈ ਨਾ, ਤੇ ਫਿਰ ਇਹ ਲੋਨ ਦੀਆਂ ਟਰਮਸ ਕੀ ਆ ਕਿ ਬਾਕੀਆਂ ਨਾਲੋਂ ਡਿਫਰੈਂਟ ਹੈ ਕਿ ਕੋਈ ਡਰੇ ਨਾ ਬੰਦਾ?
1: लोन से डर लगता है, वर्ड से डर लगता है, लगना चाहिए, मुझे भी लगता है, पर यहाँ पे अलग क्यों? क्योंकि यहाँ पे लोन की पीक किस्त 2.5 साल बाद स्टार्ट है, गवर्नमेंट दे रही है, बैंक नहीं दे रहा, तो मतलब कोई गारंटी नहीं है इसके अंदर। और शुरू के 2.5 साल 0% ब्याज है, और जब 2.5 साल स्टार्ट है तो महीने का ब्याज सिर्फ, मतलब साल का ब्याज 2.5% है, महीने का ब्याज सिर्फ $200 है $1,00,000 पे। तो कॉल करें, असेसमेंट कराएं, ऑफिस आए, ऐसा लोन आपको कहीं नहीं मिलेगा बिना गारंटी के, बिना किसी क्रेडिट चेक के, जीरो भी स्कोर है, तब भी एलिजिबल है। PR सिटीजन प्रोटेक्टेड पर्सन, नंबर नोट करें 437-264-3175।
0: ते फंडिंग जेडी है जे फैमिली ऑफ 4 है किन्नी क बन जाती है, ते बाकी इंटरेस्ट ਦਾ ਤੁਸੀਂ ਦੱਸ ਹੀ ਦਿੱਤਾ ਕਿ 2.5 ਸਾਲ ਬਾਅਦ ਤੁਸੀਂ ਵਾਪਸ ਕਰਨਾ ਹੈ, 0% ਇੰਟਰਸਟ ਰੇਟ ਹੈ ਹਨਾ। ਸੋ ਫੰਡਿੰਗ ਦੱਸੋ ਫੈਮਿਲੀ ਆਫ 4 ਦੀ ਕਿੰਨੀ ਕੁ ਬਣ ਜੂਗੀ?
1: ਬਿਲਕੁਲ ਜੀ, ਹਸਬੈਂਡ ਵਾਈਫ ਹੈ, ਦੋਨੋਂ ਪੜ੍ਹਦੇ ਹੈ, ਉਨਕੇ ਦੋ ਬੱਚੇ ਹੈ, ਹਸਬੈਂਡ ਵਾਈਫ ਪੜ੍ਹ ਰਹੇ, ਇਸਨੇ ਬੱਚੇ ਨਹੀਂ ਪੜ੍ਹ ਰਹੇ, ਬੱਚੇ ਤਾਂ ਛੋਟੇ ਹੈ ਬੜੇ, ਦੈਟ ਡਸਨਟ ਮੈਟਰ। ਹਸਬੈਂਡ ਵਾਈਫ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਕੋਈ ਏਜ ਲਿਮਿਟ ਨਹੀਂ ਹੈ, ਚਾਹੇ ਰਿਟਾਇਰਡ ਹੈ ਚਾਹੇ ਅਭੀ ਨਿਊਲੀ ਮੈਰਿਡ ਹੈ। ਉਨਕੋ $1,50,000 ਆਤਾ ਹੈ 2 ਸਾਲ ਮੇ, 4 ਕਿਸ਼ਤੋਂ ਮੇ, 0% ਪੇ, ਗਵਰਨਮੈਂਟ ਸੇ ਕਹੀਂ ਕਰ ਸਕਤੇ ਹੋ। 30 ਸਾਲ ਬਾਅਦ ਪਹਿਲੀ ਕਿਸ਼ਤ ਸਟਾਰਟ ਹੈ ਪੇ ਬੈਕ, ਔਰ 15 ਸਾਲ ਮੇ ਪੇ ਬੈਕ ਕਰਤੇ ਆਪ ਇਸ ਲੋਨ ਕੋ, ਔਰ ਕੋਈ ਗਾਰੰਟੀ ਨਹੀਂ ਹੈ। ਤੋ ਇਸ ਲਈ ਆਪ ਹਮਾਰੀ ਚੀਜ਼ ਕਿਤਨੀ ਹੈ, ਕਾਮ ਹੋਨੇ ਕੇ ਬਾਅਦ $199 ਹੈ, ਕੋਈ ਚਲਾਕੀ ਨਹੀਂ ਹੈ ਸਰ, ਕੋਈ ਮੀਠੀ ਬਾਤ ਨਹੀਂ ਹੈ, ਗਾਰੰਟੀ ਹੈ ਇਸ ਚੀਜ਼ ਕੀ। ਪ੍ਰੋਪਰ ਆਫਿਸ ਹੈ, 1,000 ਸਕੇਅਰ ਫੀਟ ਕਾ ਆਫਿਸ ਹੈ ਹਮਾਰੇ, 218 ਐਕਸਪਰਟ ਬੁਲੇਵਰਡ ਪੇ, ਕਾਲ ਹਮੇ ਆਪ ਅਭੀ ਕਰ ਲੇ, 437-264-3175, 437-264-3175, कॉल करो, एस्टिमेट लो, 437-264-3175, 437-264-3175।
0: वेरी गुड। ते बिल्कुल जी, देखो सारांश ने दसिया के $199 ਇੰਨੇ ਕੁ ਤਾਂ ਕੁਛ ਵੀ ਨਹੀਂ ਹੈਗੇ ਹੈ ਨਾ, 200 ਤੋਂ ਵੀ $1 ਘੱਟ ਹੈਗਾ। ਸੋ ਤੁਸੀਂ ਉਹ ਵੀ ਜਦੋਂ ਸਾਰਾ ਕੰਮ ਡਨ ਹੋ ਜਾਣਾ ਫਿਰ ਤੁਸੀਂ ਇਹ ਫੀਸ ਜਿਹੜੀ ਹੈ ਸਾਰਾਂਸ਼ ਨੂੰ ਦੇਣੀ ਹੈ ਆਪਣੇ ਆਪ, ਇਹਨਾਂ ਨੇ ਕੱਟਣੀ ਨਹੀਂ ਹੈਗੀ ਤੁਹਾਡੀ ਫੀਸ, ਉਧਰ ਵਿੱਚੋਂ ਵੀ ਕੱਟ ਲਈ ਤੁਸੀਂ ਆਪਣੇ ਆਪ ਦਓਗੇ। ਸੋ ਦੇਖੋ ਸਾਰਾ ਕੰਮ ਇਹਨਾਂ ਨੇ ਕਰਕੇ ਦੇਣਾ, ਕਿੰਨਾ ਡਾਕੂਮੈਂਟਸ ਇਕੱਠੇ ਕਰਨੇ, ਅਪਲਾਈ ਕਰਨਾ ਹੈ ਨਾ। ਸੋ ਬੜੀ ਵਧੀਆ ਇਹ ਤੁਹਾਨੂੰ ਲੋਨ ਜਿਹੜਾ ਦਵਾ ਰਹੇ ਹੈ, ਜ਼ਰੂਰ ਆਪਣੇ ਆਪ ਨੂੰ ਅਪਗ੍ਰੇਡ ਕਰੋ, ਇੱਕ ਤਾਂ ਐਜੂਕੇਸ਼ਨ ਮਿਲ ਜਾਂਦੀ ਹੈ, ਇੱਕ ਤੁਹਾਨੂੰ ਲੋਨ ਮਿਲ ਰਿਹਾ, ਬਾਕੀ ਖਰਚ ਪਾਣੀ ਵੀ ਤੁਹਾਡਾ ਚੱਲ ਸਕਦਾ। ਅਤੇ ਨੰਬਰ ਤੁਸੀਂ ਨੋਟ ਕਰ ਲਓ, ਨੰਬਰ ਹੈਗਾ ਸਾਰਾਂਸ਼ ਨਾਗਪਾਲ ਦਾ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ, 437-264-3175, 437-264-3175 ਤੇ ਗੱਲਬਾਤ ਕਰਨੀ ਹੈ, 437-264-3175। ਸਾਰਾਂਸ਼ ਹੋਰ ਕੁਛ ਐਡ ਕਰਨਾ?
1: ਬਸ ਅਬ ਲਾਸਟ ਬੈਚ, ਮਤਲਬ ਮਾਰਾ ਜੋ ਇਸ ਮਹੀਨੇ ਕਾ ਲਾਸਟ ਬੈਚ ਹੈ ਵੋ ਸਟਾਰਟ ਹੋ ਰਹਾ ਹੈ, ਉਸਕੇ ਬਾਅਦ ਨੈਕਸਟ ਬੈਚ 1.5 ਮਹੀਨੇ ਬਾਅਦ ਹੈ,
0: ਠੀਕ ਹੈ,
1: ਆਪਕਾ ਤਬ ਤੱਕ ਕਾਮ ਬਣ ਹੀ ਜਾਏਗਾ ਅਗਰ ਆਪ ਵੀ ਜੁਆਇਨ ਕਰੇਂਗੇ। ਤੋ ਅਭੀ ਕਾਲ ਕਰੇਂ, ਆਫਿਸ ਆਏ, ਕੋਈ ਮਿੱਠੀ ਬਾਤ ਚਲਾਕੀ ਨਹੀਂ ਹੈ, 50,000 ਤੇ 1,70,000 ਕਾ ਲੋਨ ਬਿਨਾ ਗਾਰੰਟੀ ਕੇ ਹਾਸਿਲ ਕਰੇ, 8 ਸਾਲ ਮੇ ਹਜ਼ਾਰੋਂ ਲੋਕ ਕਰ ਚੁੱਕੇ ਹੈ, ਅਸੀਂ ਚੀਜ਼ੇ ਲੋਨ ਦੂਸਰੇ ਕੰਮ ਬਤਾਤੇ ਹੈ, 437-264-3175
0: ਜੀ। ਥੈਂਕ ਯੂ, ਥੈਂਕ ਯੂ ਸਰਾਸ਼,
1: ਥੈਂਕ ਯੂ।

0: ਸਤੱਤਰ sofastudio.ca. ਥੈਂਕ ਯੂ ਜੀ.
1: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ, ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ.
2: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ. ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ. ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ. ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054.
3: ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ. ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ. ਕੰਟੈਕਟ ਲਈ ਨੰਬਰ ਹੈ 6472957 5257.
4: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ.
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ.
6: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤਾਂ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ. ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ. ਕਾਲ ਬਿੱਲ ਸੇਖੋ 416-819-6000.
7: ਤੜਕੇ ਉੱਠ ਕੇ ਚਾਹ ਬਣਾ ਦੇ.

ਲਓ ਜੀ ਇੱਕ ਨੰਬਰ ਲੈ ਲਓ ਪਹਿਲਾਂ ਤੁਸੀਂ ਔਰ ਬਿਲਕੁਲ ਜੀ ਜੱਟ ਨੇ ਟਰਾਲਾ ਪਾਉਣਾ ਤੇ ਈਗਲ ਟਰੱਕ ਸੇਲਸ ਬਿੱਲ ਸੇਖੋਂ ਭਾਜੀ ਕਹਿੰਦੇ ਆ ਵੀ ਬਿਲਕੁਲ ਟਰੱਕ ਨਵਿਆਂ ਵਰਗੇ ਖੜੇ ਆ ਮੈਸੇਜ ਪਹੁੰਚਿਆ ਭਾਜੀ ਦਾ ਕਹਿੰਦੇ ਵੀ ਆ ਜਾਓ ਫਟਾਫਟ ਤੇ ਟਰੱਕ ਲੈ ਲਓ ਕਿਉਂਕਿ ਫਾਈਨਾਂਸਿੰਗ ਔਨ ਦਾ ਸਪੋਟ ਹੈ ਨੰਬਰ ਤੁਸੀਂ ਨੋਟ ਕਰ ਲਓ 416-819-6000 ਤੇ ਬਿਲਕੁਲ ਜੀ ਟਰੱਕਸ ਜਿਹੜੇ ਟਰੱਕ ਡਰਾਈਵਰ ਹੈ ਟਰੱਕ ਚਲਾਉਂਦੇ ਆ ਨਾ ਉਹਨਾਂ ਦਾ ਆਪਾਂ ਵੀ ਸਾਰਾ ਧਿਆਨ ਰੱਖੀਏ ਕਿਉਂਕਿ ਨਾ ਐਡਾ ਵੱਡਾ ਟਰਾਲਾ ਸੜਕ ਦੇ ਉੱਪਰ ਹੁੰਦਾ ਅਸੀਂ ਨਾ ਪਿਛਲੇ ਵੀਕਐਂਡ ਜਦੋਂ ਲੌਂਗ ਵੀਕਐਂਡ ਸੀਗਾ ਅਸੀਂ ਗਏ ਸੀ ਬਾਹਰ ਤੇ ਦੇਖ ਲਓ ਹਾਈਵੇ ਦੇ ਉੱਪਰ ਜਿਵੇਂ ਹੁਣ ਮਰਜ ਹੋਣਾ ਹੁੰਦਾ ਹੈ ਨਾ ਵੀ ਦੂਜੀ ਲੇਨ ਦੂਜੇ ਪਾਸੇ ਜਾ ਰਹੀ ਹੈ ਉਹ ਟਰੱਕ ਦਾ ਜਿਹੜਾ ਟਰੱਕ ਡਰਾਈਵਰ ਸੀਗਾ ਉਹ ਇੰਡੀਕੇਟਰ ਦੇਈ ਜਾਵੇ ਪਰ ਨਾ ਕਾਰਾਂ ਵਾਲੇ ਜਗ੍ਹਾ ਹੀ ਨਾ ਉਹਨੂੰ ਦੇਣ ਤੇ ਹੁਣ ਅੱਗੇ ਫਿਰ ਉਹ ਲੇਨ ਬੰਦ ਹੋ ਜਾਂਦੀ ਹੈ ਨਾ ਤੇ ਦੇਖੋ ਫਿਰ ਆਪਾਂ ਗਲਤੀ ਕਰਦੇ ਹਾਂ ਹਨਾ ਕਿਉਂਕਿ ਹਰ ਇੱਕ ਨੂੰ ਹੁੰਦਾ ਵੀ ਅਸੀਂ ਲੰਘ ਜਾਈਏ ਟਰੱਕ ਨਾ ਸਾਡੇ ਮੂਹਰੇ ਆ ਜਾਏ ਪਰ ਦੇਖੋ ਜੇ ਫਿਰ ਨੁਕਸਾਨ ਹੁੰਦਾ ਬਹੁਤ ਵੱਡਾ ਹੁੰਦਾ ਫਿਰ ਉਹਨੇ ਜਦ ਥੋੜਾ ਜਿਹਾ ਉਹਨੂੰ ਲੱਗਿਆ ਵੀ ਹੁਣ ਅੱਗੇ ਹੁਣ ਸੜਕ ਹੀ ਬੰਦ ਹੋ ਜਾਣੀ ਹੈ ਹਨਾ ਤੇ ਫਿਰ ਉਹਨੇ ਥੋੜਾ ਸਲੋ ਵੀ ਕੀਤਾ ਫਿਰ ਹੌਲੀ ਹੌਲੀ ਮਰਜ ਕੀਤਾ ਤਾਂ ਪਿਛਲੀ ਗੱਡੀ ਵਾਲੀ ਰੁਕੇ ਕਿਉਂਕਿ ਉਹ ਗੱਡੀਆਂ ਤੋਂ ਪਿੱਛੇ ਅਸੀਂ ਸੀ ਅਸੀਂ ਵੀ ਦੇਖ ਰਹੇ ਸੀ ਵੀ ਦੇਖੋ ਕੀ ਹੋ ਰਿਹਾ ਹਨਾ ਸੋ ਇਸ ਕਰਕੇ ਜਦੋਂ ਤੁਹਾਨੂੰ ਦਿਖ ਰਿਹਾ ਵੀ ਟਰੱਕ ਨੇ ਇੰਡੀਕੇਟਰ ਦਿੱਤਾ ਉਹਨਾਂ ਨੂੰ ਜਗ੍ਹਾ ਦੇ ਦਿਆ ਕਰੋ ਤਾਂ ਕਿ ਕੋਈ ਵੀ ਮਿਸਹੈਪਨਿੰਗ ਕਿਸੇ ਤਰ੍ਹਾਂ ਦੀ ਨਾ ਹੋਵੇ ਉਹ ਵੀ ਦੇਖੋ ਆਪਣੇ ਸਾਰਿਆਂ ਵਾਸਤੇ ਚਲੋ ਹਰ ਕੋਈ ਆਪਣੇ ਵਾਸਤੇ ਵੀ ਕੰਮ ਕਰਦਾ ਪਰ ਆਪਾਂ ਵੀ ਸਾਰੇ ਉਹਨਾਂ ਤੇ ਬਹੁਤ ਨਿਰਭਰ ਆ ਸੋ ਜ਼ਰੂਰ ਜੀ ਉਹਨਾਂ ਦਾ ਪੂਰਾ ਪੂਰਾ ਰੱਖਿਆ ਕਰੋ ਧਿਆਨ ਤੇ ਲਓ ਜੀ ਮੈਂ ਨੰਬਰ ਇੱਕ ਦਵਾਂ ਤੁਹਾਨੂੰ ਗੁਰਮੀਤ ਕੌਰ ਦਾ ਆਟੋ ਇੰਸ਼ੋਰੈਂਸ ਬ੍ਰੋਕਰ ਹੈਗੇ ਜੀ ਜੇਕਰ ਤੁਸੀਂ ਚਾਹੁੰਦੇ ਹੋ ਨਾ ਬਹੁਤ ਵਧੀਆ ਤੁਹਾਨੂੰ ਆਟੋ ਹੋਮ ਦੀ ਜਿਹੜੀ ਇੰਸ਼ੋਰੈਂਸ ਹੈ ਉਹ ਮਿਲੇ ਕਮਰਸ਼ੀਅਲ ਇੰਸ਼ੋਰੈਂਸ ਤੁਸੀਂ ਲੈਣਾ ਚਾਹੁੰਦੇ ਹੋ ਤੇ ਬੜੇ ਐਕਸਪੀਰੀਅੰਸਡ ਹੈ ਇਹ ਬਹੁਤ ਵਧੀਆ ਰੇਟ ਤੁਹਾਨੂੰ ਦੇਣਗੇ ਆਟੋ ਦੀ ਤੁਹਾਡੀ ਰਿਨਿਊਅਲ ਆ ਗਈ ਹੈ ਤੇ ਤੁਸੀਂ ਜ਼ਰੂਰ ਇੱਕ ਵਾਰ ਇਹਨਾਂ ਤੋਂ ਨਾ ਰੇਟ ਪੁੱਛ ਲਓ ਕਿਉਂਕਿ ਆਪਾਂ ਆਟੋ ਹੋਮ ਦੀ ਬੜੀ ਗੱਲ ਕਰਦੇ ਹੁੰਦੇ ਹਾਂ ਵੀ ਹਾਂਜੀ ਅਸੀਂ ਬਹੁਤ ਜ਼ਿਆਦਾ ਪੇ ਕਰਦੇ ਹਾਂ ਪਰ ਇਹਨਾਂ ਕੋਲ ਕੰਪਨੀ ਹੈ ਇੱਕ ਜਿਹੜੀ ਤੁਹਾਨੂੰ ਬਹੁਤ ਵਧੀਆ ਰੇਟ ਜਿਹੜਾ ਪੇ ਕਰੂਗੀ ਸੋ ਤੁਸੀਂ ਗੁਰਮੀਤ ਕੌਰ ਨੂੰ ਕੰਟੈਕਟ ਕਰਨਾ ਬੜਾ ਲੰਬਾ ਤਜ਼ਰਬਾ ਇਹਨਾਂ ਨੂੰ ਬੜੇ ਵਧੀਆ ਜਿਵੇਂ ਕਹਿੰਦੇ ਆ ਸਰਵਿਸ ਨੰਬਰ 1 ਹੈ ਇਹਨਾਂ ਦੀ ਤੁਸੀਂ ਕਾਲ ਕਰ ਲਓ ਨੰਬਰ ਹੈਗਾ 289-952-7699 ਨੰਬਰ ਹੈ 299-952-7699 ਤੇ ਤੁਸੀਂ ਗੱਲਬਾਤ ਗੁਰਮੀਤ ਕੌਰ ਨਾਲ ਕਰ ਲਓ ਤੇ ਇੱਕ ਨੰਬਰ ਤੁਸੀਂ ਹੋਰ ਲੈ ਲਓ ਹੁਣ ਜਿਵੇਂ ਵੀਕਐਂਡ ਆ ਗਿਆ ਤੇ ਸਾਡੀਆਂ ਬੀਬੀਆਂ ਭੈਣਾਂ ਨੇ ਜਾਣਾ ਹੁੰਦਾ ਆਪਣਾ ਕੋਈ ਹੇਅਰ ਕਲਰ ਕਰਾਉਣ ਵਾਸਤੇ ਜਾਂ ਕੋਈ ਫੇਸ਼ੀਅਲ ਕਰਾਉਣ ਵਾਸਤੇ ਜਾਂ ਕੋਈ ਫੰਕਸ਼ਨ ਹੁੰਦਾ ਤੁਸੀਂ ਰੈਡੀ ਹੋਣਾ ਤਿਆਰ ਹੋ ਕੇ ਜਾਣਾ ਉਹ ਵੀ ਇਹ ਕਰਦੇ ਆ ਠੀਕ ਹੈ ਤੇ ਬਾਕੀ ਬ੍ਰਾਈਡਲ ਮੇਕਅਪ ਕਰਦੇ ਆ ਵਿਆਹ ਸ਼ਾਦੀ ਤੁਹਾਡਾ ਕੋਈ ਕੋਈ ਫੰਕਸ਼ਨ ਹੈ ਤਾਂ ਵੀ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਲਓ ਇਹਨਾਂ ਨੇ ਤੁਹਾਨੂੰ ਇੰਨੇ ਵਧੀਆ ਸਜਾ ਦੇਣਾ ਕਿਉਂਕਿ ਉਹ ਜਿਹੜਾ ਸਮਾਂ ਹੁੰਦਾ ਨਾ ਜ਼ਿੰਦਗੀ 'ਚ ਇੱਕ ਵਾਰ ਆਉਂਦਾ ਬ੍ਰਾਈਡਲ ਮੇਕਅਪ ਜ਼ਰੂਰ ਕਰਾਓ ਵਧੀਆ ਤਰੀਕੇ ਦੇ ਨਾਲ ਅਤੇ PL ਪ੍ਰਾਈਮ ਲੁੱਕ ਸਟੂਡੀਓ ਯੂਨੀਸੈਕਸ ਸਲੂਨ ਹੈ ਮੈਨ ਵੀਮੈਨ ਦੋਨਾਂ ਵਾਸਤੇ ਹੀ ਹੈ ਜੀ ਥਰੈਡਿੰਗ ਵੈਕਸਿੰਗ ਫੇਸ਼ੀਅਲ ਹੇਅਰ ਕੱਟ ਹੇਅਰ ਕਲਰ ਜਾਂ ਫਿਰ ਤੁਸੀਂ ਹੇਅਰ ਟਰੀਟਮੈਂਟ ਤੁਸੀਂ ਕਰਾਉਣਾ ਚਾਹੁੰਦੇ ਹੋ ਕੋਈ ਕੈਰਟੀਨ ਕੋਈ ਬੋਟੋਕਸ ਸਭ ਕੁਛ ਕਰਦੇ ਆ ਬੜੇ ਕਮਾਲ ਦੇ ਰੇਟ ਆ ਇਹਨਾਂ ਦੇ ਨੰਬਰ ਨੋਟ ਕਰੋ ਅਪੁਆਇੰਟਮੈਂਟ ਬੁੱਕ ਕਰਾਉਣ ਦੇ ਲਈ 416-722-4215 416-722-4215 416-722-4215 ਤੇ ਗੱਲਬਾਤ ਹੋ ਸਕਦੀ ਹੈ ਤੇ ਲਓ ਜੀ ਮੈਨੂੰ ਨਾ ਦਲਵੀਰ ਭਾਜੀ ਨੇ ਭੇਜਿਆ ਮੈਸੇਜ ਕਿ $5,000 ਆਲਮੋਸਟ ਬਣਦਾ 5 ਲੱਖ ਇੰਡੀਅਨ ਰੂਪੀਸ ਦੇ ਵਿੱਚ ਬਣਦਾ ਸੋ 5 ਲੱਖ ਵੈਸੇ ਕਾਫੀ ਹੈ ਸੋ ਤਾਂ ਹੀ ਉਹਨਾਂ ਨੇ ਪੂਰਾ ਸੋਚ ਕੇ ਹੀ ਕੀਤਾ ਕਿਉਂਕਿ ਕੈਨੇਡੀਅਨ ਡਾਲਰ ਨਾਲੋਂ ਜਿਹੜਾ US ਡਾਲਰ ਹੈ ਨਾ ਉਹਦੀ ਕੀਮਤ ਜਿਹੜੀ ਜ਼ਿਆਦਾ ਸੋ 5 ਲੱਖ ਤੱਕ ਬਣਦਾ ਥੈਂਕ ਯੂ ਭਾਜੀ ਥੈਂਕ ਯੂ ਵੈਰੀ ਮੱਚ

ਜਿਹੜੇ ਨਾ ਕ੍ਰੋਸ ਬਾਰਡਰ ਇਨਵੈਸਟੀਗੇਸ਼ਨਸ ਹੁੰਦੀਆਂ ਉਹਦੇ ਵਿੱਚ ਬੜੇ ਕੁਝ ਫੜਿਆ ਜਾਂਦਾ। ਹੁਣ ਇਹ ਇਨਵੈਸਟੀਗੇਸ਼ਨ ਹੋਈ ਹੈ ਕ੍ਰੋਸ ਬਾਰਡਰ ਇਨਵੈਸਟੀਗੇਸ਼ਨ, ਤੇ ਉਹਨਾਂ ਨੇ ਪਤਾ ਕਿੰਨਾ ਸੀਜ਼ ਕੀਤਾ, 1.7 ਟਨਸ ਆਫ ਡਰੱਗਸ, ਉਹਦੀ ਕੀਮਤ ਕਿੰਨੀ ਹੈ, 139 million ਡਾਲਰ ਦੇ ਕਰੀਬ ਉਹਦੀ ਕੀਮਤ ਹੈ। ਔਰ ਨਾਲ ਫਿਰ ਜਿਹੜੇ ਹੈ ਫਾਇਰ ਆਰਮਸ, 17 ਫਾਇਰ ਆਰਮਸ ਜਿਹੜੇ ਹੈ ਉਹ ਸੀਜ਼ ਕੀਤੇ ਹੈ, ਫੜੇ ਹੈ। ਸੋ ਇਸ ਕਰਕੇ ਨਾ, ਇੱਕ ਤਾਂ ਚਲੋ ਜਿਹੜੇ ਜਾਂਦੇ ਆ ਬਾਰਡਰ ਕ੍ਰੋਸ ਕਰਕੇ ਟਰੱਕਸ ਵਾਲੇ ਸਪੈਸ਼ਲ ਤੌਰ 'ਤੇ, ਆਪਣਾ ਰੱਖੋ ਜੀ ਪੂਰਾ ਧਿਆਨ, ਆਪ ਵੀ ਬਚੋ ਇਹਨਾਂ ਗੱਲਾਂ ਤੋਂ, ਅਤੇ ਜਿਹੜੇ ਟਰੱਕਿੰਗ ਕੰਪਨੀਆਂ ਦੇ ਓਨਰ ਹੈ, ਕਈ ਵਾਰ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ, ਟਰੱਕ ਡਰਾਈਵਰ ਨੂੰ ਕੁਝ ਵੀ ਨਹੀਂ ਪਤਾ ਹੁੰਦਾ, ਪਰ ਗੱਲ ਸਾਰੀ ਟਰੱਕ ਡਰਾਈਵਰ 'ਤੇ ਆ ਜਾਂਦੀ ਹੈ, ਹੈ ਨਾ। ਸੋ ਇਹ ਚੀਜ਼ ਦਾ ਵੀ ਬੜਾ ਰੱਖੋ ਜੀ ਧਿਆਨ।

0: ਅਗਰ ਤੁਸੀਂ ਫਲੀਟ ਇੰਸ਼ੋਰੈਂਸ ਕਰਾਉਣੀ ਹੈ ਫਿਰ ਤੁਸੀਂ ਗੁਰਦਾਸ ਨੂੰ ਕਾਲ ਕਰਨੀ ਹੈ, ਕਿਉਂਕਿ ਗੁਰਦਾਸ ਇਹਨਾਂ ਦੇ ਕੋਲ ਨਾ ਇੱਕ ਕੰਪਨੀ ਹੈ ਜਿਹੜੀ ਕਿ ਤੁਹਾਨੂੰ ਡਿਸਕਾਊਂਟਡ ਪ੍ਰਾਈਸ ਦਿੰਦੀ ਹੈ। ਸੋ ਤੁਸੀਂ ਨੰਬਰ ਨੋਟ ਕਰੋ ਗੁਰਦਾਸ ਦਾ, ਨੰਬਰ ਹੈਗਾ 647-919-1002 'ਤੇ ਜੋ ਤੁਸੀਂ ਗੱਲਬਾਤ ਗੁਰਦਾਸ ਨਾਲ ਕਰੋ। ਆਟੋ ਹੋਮ ਦੀ ਇੰਸ਼ੋਰੈਂਸ ਚਾਹੀਦੀ ਹੈ ਜਾਂ ਫਿਰ ਤੁਹਾਡਾ ਕੋਈ ਬਿਜ਼ਨਸ ਹੈ ਕਮਰਸ਼ੀਅਲ ਇੰਸ਼ੋਰੈਂਸ ਚਾਹੀਦੀ ਹੈ ਜਾਂ ਫਲੀਟ ਇੰਸ਼ੋਰੈਂਸ ਚਾਹੀਦੀ ਹੈ। 647-919-1002 'ਤੇ ਗੱਲਬਾਤ ਕਰਨੀ, 6479-1900-2।
1: ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਲਾਇਬਿਲਟੀ ਇੰਸ਼ੋਰੈਂਸ ਦੀ ਲੋੜ ਹੈਗੀ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਅਸੀਂ ਓਨਟੈਰੀਓ ਬਿਜ਼ਨਸਿਸ ਨੂੰ ਕਵਰ ਕਰਦੇ ਹਾਂ ਤੇ ਪ੍ਰੋਟੈਕਟ ਕਰਦੇ ਹਾਂ, ਜਿਵੇਂ ਕਿ ਰੈਸਟੋਰੈਂਟਸ, ਕੈਫੇ, ਰੀਟੇਲ ਸਟੋਰ, ਕੰਟਰੈਕਟਰਸ, ਟ੍ਰੇਡਰਸ ਔਰ ਟਰਾਂਸਪੋਰਟੇਸ਼ਨ ਇੰਡਸਟਰੀ, ਆਫਿਸ ਜਾਂ ਪ੍ਰੋਫੈਸ਼ਨਲਸ ਜਿਹੜੇ ਹੋ ਗਏ, ਜਾਂ ਤੁਹਾਡੇ ਕੋਲ ਫਿਟਨੈਸ ਜਾਂ ਵੈਲਨੈਸ ਸੈਂਟਰ ਹੈਗਾ ਤੇ ਤੁਹਾਨੂੰ ਈ ਐਂਡ ਓ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਅੱਜ ਹੀ ਕੰਟੈਕਟ ਕਰ ਸਕਦੇ ਹੋ ਫੋਰ CGL ਐਟ 647-919-1002, 647-919-1002 'ਤੇ।
0: ਬਿਲਕੁਲ ਜੀ, ਤੁਸੀਂ ਜ਼ਰੂਰ ਕਾਲ ਕਰਨੀ ਹੈ ਗੁਰਦਾਸ ਨੂੰ, 647-919-1002 'ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਅਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਿਹਾ। ਇੱਕ ਨਾ ਮੈਂ ਨਿਊਜ਼ ਹੋਰ ਪੜ੍ਹ ਰਹੀ ਸੀ ਵੀ ਕਮਾਲ ਹੀ ਹੋਈ ਜਾਂਦਾ। ਇੱਕ ਤਾਂ ਦੇਖੋ ਕੈਨੇਡੀਅਨ PR ਕਾਰਡ ਦੀ ਜਾਲਸਾਜ਼ੀ ਦਾ ਪਰਦਾਫਾਸ਼ ਹੋਇਆ। CBSA ਨੇ ਬਰਾਮਦਗੀ ਕੀਤੀ ਹੈ ਬਹੁਤ ਵੱਡੀ, ਜਿਹੜੇ ਕਿ ਗਲਤ ਕੰਮ ਕਰਦੇ ਸੀਗੇ ਕੈਨੇਡੀਅਨ PR ਕਾਰਡ ਹੈ ਜਾਲੀ ਜਿਹੜੇ ਬਣਾਉਂਦੇ ਸੀਗੇ। ਸੋ ਇੱਕ ਇਹ ਹੈ, ਇੱਕ ਹੈਗਾ ਕਿ ਕਿਸੇ ਦਾ ਹੋਰ ਦਾ ਘਰ ਹੈ ਅਤੇ ਮੋਰਗੇਜ ਕਰਵਾ ਕੇ ਲੱਖਾਂ ਡਾਲਰਾਂ ਦੀ ਕੋਈ ਹੋਰ ਹੀ ਠੱਗ ਲੈ ਗਿਆ। ਸੋ ਇਹ ਚੀਜ਼ ਦਾ ਵੀ ਬੜਾ ਧਿਆਨ ਰੱਖੋ। ਇੱਦਾਂ ਵੀ ਬੜਾ ਹੁੰਦਾ, ਘਰ ਕਿਸੇ ਦਾ ਹੁੰਦਾ ਅਤੇ ਉਹ ਘਰ ਦੇ ਉੱਪਰ ਮੋਰਗੇਜ ਕਰਾ ਕੇ ਪੈਸੇ ਕੋਈ ਹੋਰ ਵੱਟ ਲੈ ਜਾਂਦਾ, ਅਤੇ ਇਹ ਹੈ ਕਿ ਠੱਗ ਲੈ ਗਿਆ ਲੱਖਾਂ ਦਾ ਮੋਰਗੇਜ ਕਿਸੇ ਹੋਰ ਦੇ ਘਰ ਦੇ ਉੱਤੇ। ਸੋ ਤੁਸੀਂ ਕੇਅਰਫੁੱਲ ਰਹਿਣਾ, ਵਿਜੀਲੈਂਟ ਰਹਿਣਾ, ਕਿਸੇ ਵੀ ਤਰ੍ਹਾਂ ਦੀ ਇੱਦਾਂ ਦੀ ਧੋਖਾਧੜੀ ਦੇ ਵਿੱਚ ਤੁਸੀਂ ਕਿਸੇ ਤਰ੍ਹਾਂ ਨਾ ਫਸ ਜਾਓ। ਜਿਵੇਂ ਕਿਸੇ ਦੀ ਕਾਲ ਆ ਜਾਂਦੀ ਹੈ, ਸਕੈਮ ਕਾਲਸ ਬਹੁਤ ਆਉਂਦੀਆਂ, ਈਮੇਲਸ ਬਹੁਤ ਆਉਂਦੀਆਂ ਕਿ ਪੁਲਿਸ ਦੀ ਕਾਲ ਆ ਗਈ, ਫਲਾਣਾ ਫੜ ਹੋ ਗਿਆ, ਜਾਂ ਫਿਰ ਤੁਹਾਡੇ ਅਕਾਊਂਟ ਦਾ ਤੁਸੀਂ ਆਪਣਾ ਨੰਬਰ ਦੱਸੋ ਜੀ, ਪਾਸਵਰਡ ਦੱਸੋ, ਜਾਂ ਕ੍ਰੈਡਿਟ ਕਾਰਡ ਦਾ ਕਦੇ ਵੀ ਨਹੀਂ ਦੱਸੋ, ਔਰ ਪਤਾ ਕਰ ਲਓ ਜਾ ਕੇ ਬੈਂਕ ਤੋਂ, ਕ੍ਰੈਡਿਟ ਕਾਰਡ ਤੋਂ ਇਨਫੋਰਮੇਸ਼ਨ ਲੈ ਲਓ, ਕਿਉਂਕਿ ਫੋਨ ਨੰਬਰ ਉੱਥੇ ਦਿੱਤਾ ਹੁੰਦਾ ਤੁਹਾਡੇ ਕ੍ਰੈਡਿਟ ਕਾਰਡ 'ਤੇ। ਬਾਅਦ ਦੇ ਵਿੱਚੋਂ ਕਾਲ ਕਰ ਲਓ, ਉਹ ਅਟੈਂਡ ਨਾ ਕਰੋ। ਕੋਈ ਜ਼ਰੂਰੀ ਨਹੀਂ ਹੁੰਦਾ ਹਰ ਇੱਕ ਕਾਲ ਜਿਹੜੀ ਹੈਗੀ ਤੁਸੀਂ ਅਟੈਂਡ ਕਰਨੀ ਹੈ। ਸੋ ਕੋਈ ਮਿਸ ਵੀ ਕਰ ਦਿਆ ਕਰੋ, ਠੀਕ ਹੈ ਨਾ। ਸੋ ਮੇਰਾ ਨੰਬਰ ਨੋਟ ਕਰ ਲਓ ਜੀ, ਮੇਰਾ ਨੰਬਰ 647-765-2340, 6479-765-2340 ਮੇਰਾ ਨੰਬਰ ਹੈ। ਕੋਈ ਵੀ ਤੁਹਾਡੀ ਇੰਸ਼ੋਰੈਂਸ ਦੀ ਨੀਡ ਹੈ, ਕੋਈ ਬਿਜ਼ਨਸ ਪ੍ਰਮੋਟ ਕਰਨਾ ਅਤੇ ਤੁਹਾਡਾ ਵੀਕਐਂਡ ਵਧੀਆ ਹੋਵੇ ਜੀ, ਮਿਲਦੇ ਹਾਂ ਮੰਡੇ ਨੂੰ।
2: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

ਵੀਜ਼ਾ ਮੈਡੀਕਲ ਇੰਸ਼ੋਰੈਂਸ ਨੰਬਰ ਹੈਗਾ ਜੀ 416-817-6500. ਦਿਸ ਇਜ਼ ਹਰਪ੍ਰੀਤ ਸੈਣੀ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਫਰੋਮ ਟੌਪ ਚੋਇਸ ਇੰਸ਼ੋਰੈਂਸ ਏਜੰਸੀ।

0: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵਿਰਸਾ ਰੇਡੀਓ ਦੇ ਨਾਲ ਤੁਸੀਂ ਜੁੜ ਗਏ ਹੋ ਔਰ ਸਿੰਘ ਹਰਜੀਤ ਸ਼ੋਅ ਦੇ ਨਾਲ ਤੁਸੀਂ ਜੁੜ ਗਏ ਹੋ। ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ, ਕੈਸਾ ਖੂਬਸੂਰਤ ਗੀਤ ਹੈ। ਵਾਕਈ ਉਸ ਦੌਰ ਦੇ ਬੜੇ ਮਕਬੂਲ ਗੀਤ ਜਿਹੜੇ ਕਿ ਹੰਸ ਰਾਜ ਹੰਸ ਜੀ ਨੇ ਗਾਏ ਹੈ। ਔਰ ਸਮੇਂ ਦੇ ਨਾਲ ਦੇਖੋ ਚੀਜ਼ਾਂ ਚੇਂਜ ਹੋ ਜਾਂਦੀਆਂ, ਸਮੇਂ ਦੇ ਨਾਲ ਕਹਿੰਦੇ ਹੁੰਦੇ ਮਾਹੌਲ ਚੇਂਜ ਹੋ ਜਾਂਦਾ, ਸਮੇਂ ਦੇ ਨਾਲ ਹੀ ਜ਼ਿੰਦਗੀ ਦੀ ਰਫਤਾਰ ਚੇਂਜ ਹੋ ਜਾਂਦੀ ਹੈ, ਸਮੇਂ ਦੇ ਨਾਲ ਹੀ ਜ਼ਿੰਦਗੀ ਚੇਂਜ ਹੋ ਜਾਂਦੀ ਹੈ। ਔਰ ਪਹਿਲੇ ਜਿਹੜੇ ਲੋਕ ਸਾਡੇ ਫੈਮਿਲੀਜ਼ ਪੁਰਾਣੀਆਂ ਇੱਥੇ ਰਹਿ ਰਹੀਆਂ ਔਰ ਡੈਫੀਨੇਟਲੀ ਉੱਥੋਂ ਚਿੱਠੀਆਂ ਲਿਖਦੇ ਹੋਣੇ ਪਹਿਲਾਂ, ਔਰ ਫਿਰ ਜਦੋਂ ਇੰਡੀਆ ਜਾਂਦੇ ਸੀ 10-15 ਦਿਨ ਪਾਕਿਸਤਾਨ ਚਿੱਠੀ ਜਾਣੀ, ਅਤੇ ਪਹਿਲਾਂ ਉੱਥੇ ਬੜੇ ਚਾਅ ਦੇ ਨਾਲ ਉਡੀਕਦੇ ਰਹਿੰਦੇ ਸੀ ਵੀ ਮੇਰੇ ਪੁੱਤ ਦੀ ਚਿੱਠੀ ਆਉਣੀ ਆ, ਮੇਰੀ ਧੀ ਦੀ ਚਿੱਠੀ ਆਉਣੀ ਆ। ਅਤੇ ਉਹ ਸਮਾਂ ਦੇਖੋ ਕੈਸਾ ਹੁਣ ਦੂਰ ਹੀ ਹੋ ਗਿਆ, ਚਿੱਠੀਆਂ ਦਾ ਸਮਾਂ ਤਾਂ ਦੂਰ ਹੀ ਹੋ ਗਿਆ। ਹੁਣ ਤਾਂ ਇੱਥੇ ਘਰਾਂ 'ਚ ਬਸ ਅੱਜ ਕੱਲ੍ਹ ਤਾਂ ਬਿੱਲ ਵੀ ਨਹੀਂ ਆਉਂਦੇ, ਬਿੱਲ ਵੀ ਡਿਜੀਟਲ ਹੋ ਗਿਆ ਕੰਮ, ਵੀ ਤੁਹਾਡੀਆਂ ਈਮੇਲਾਂ ਦੇ ਬਿੱਲ ਆ ਜਾਂਦੇ ਆ, ਜਾਂ ਫਿਰ ਘਰਾਂ ਵਿੱਚ ਤੁਹਾਨੂੰ ਸਰਕਾਰੀ ਚਿੱਠੀਆਂ ਆ ਜਾਂਦੀਆਂ, ਉਹ ਦੇਖਣ ਨੂੰ ਜ਼ਰੂਰ ਮਿਲਦੀਆਂ। ਪ੍ਰੋਗਰਾਮ ਪੰਜਾਬੀ ਵਿਰਸਾ, ਅਠਾਰਾਂ ਤਰੀਕ ਨੂੰ ਅੱਜ ਫਰਾਈਡੇ ਹੈ ਅਤੇ ਤਕਰੀਬਨ ਇੱਕ ਹਫ਼ਤਾ ਪੂਰਾ ਰਹਿ ਗਿਆ। ਹੰਸਰਾਜ ਜੀ ਆਪਣੇ ਸ਼ਹਿਰ ਦੇ ਵਿੱਚ ਆ ਰਹੇ ਹੈ, ਨੈਕਸਟ ਵੀਕ ਹੰਸਰਾਜ ਜੀ ਹੰਸ ਵੀਕਡੇਜ ਪਹੁੰਚ ਜਾਣਗੇ ਔਰ ਤੁਹਾਡੇ ਸਾਰਿਆਂ ਨਾਲ ਰੂਬਰੂ ਹੋਣਗੇ ਰੇਡੀਓਜ਼ ਦੇ ਉੱਤੇ, ਵੱਖਰੇ ਵੱਖਰੇ ਰੇਡੀਓ ਚੈਨਲਸ ਦੇ ਉੱਤੇ ਜਾ ਕੇ ਆਪਣੀ ਹਾਜ਼ਰੀ ਲਵਾਉਣਗੇ। ਔਰ ਜਿਨ੍ਹਾਂ ਨੇ ਹਾਲੇ ਤੱਕ ਟਿਕਟਾਂ ਰਾਖਵੀਆਂ ਨਹੀਂ ਕੀਤੀਆਂ, ਟਿਕਟਾਂ ticketmaster.co ਤੋਂ ਆਪਣੀਆਂ ਟਿਕਟਾਂ ਤੁਸੀਂ ਲੈ ਸਕਦੇ ਹਾਂ। ਪ੍ਰੋਗਰਾਮ ਪੰਜਾਬੀ ਵਿਰਸਾ, ਇੱਕ ਕਾਲ ਲੈ ਲਈਏ। ਹੈਲੋ,
1: ਸਰ ਸਤਿ ਸ਼੍ਰੀ ਅਕਾਲ।
0: ਆਓ ਜੀ, ਕੀ ਹਾਲ ਹੈ ਕਾਲੇ ਭਾਜੀ?
1: ਵਧੀਆ, ਹੈਪੀ ਫਰਾਈਡੇ, ਹੈਪੀ ਟੌਪ ਡੇ ਸਰ
0: ਜੀ। ਹੈਪੀ ਫਰਾਈਡੇ ਸਰ, ਹੈਪੀ ਫਰਾਈਡੇ।
1: ਅੱਜ ਫਰਾਈਡੇ ਐਂਟਰਟੇਨਮੈਂਟ ਦਾ ਕੋਈ ਰੰਗਾ ਰੰਗ ਪ੍ਰੋਗਰਾਮ, ਕੋਈ ਖਾੜਿਆਂ ਦਾ ਪ੍ਰੋਗਰਾਮ ਗਾਉਣ ਵਾਲਾ ਚੱਲੂ ਅੱਜ ਪ੍ਰੋਗਰਾਮ? ਕਿਹੜੇ ਕਲਾਕਾਰ ਲਾਉਣੇ ਆ, ਚੀਜ਼ ਦਿਖਾਈਆ ਕਰਨਾ ਕਿ ਨਹੀਂ ਚੱਲੂ? ਅੱਜ
0: ਲਾ ਦਿੰਦੇ ਹਾਂ, ਗੱਲੇ ਕੋਈ ਨੀ ਮਹਾਰਾਜ, ਆਪਾਂ ਕਿਹੜਾ ਕਿਤੋਂ ਲੈਣ ਜਾਣਾ, ਹੁਣੇ ਲਾ ਦਿੰਦੇ ਸਾਰੇ ਪ੍ਰੋਗਰਾਮ। ਗੱਲ ਕਰੋ, ਕਿਹੜਾ ਸੁਣਨਾ ਜੀ ਕਲਾਕਾਰ ਦੱਸੋ। ਤੁਹਾਡੀ ਮੇਰੀ ਗੱਲ ਹੋ ਸਕਦੀ ਹੈ 9056733337 ਤੇ ਤੁਹਾਡੀ ਮੇਰੀ

0: ਪੰਜਾਬੀ ਵਿਰਸਾ। ਔਰ ਜਿਵੇਂ ਕਾਲੇ ਭਾਜੀ ਕਹਿ ਗਏ ਆ ਵੀ ਮੈਂ ਤਾਂ ਤੁਹਾਡੇ ਵਾਸਤੇ ਆਉਂਦੇ ਨਾਲ ਗਾਣਾ ਹੰਸ ਭਾਈ ਦਾ ਲਾਤਾ। ਤੁਹਾਨੂੰ ਪਤਾ ਕਿ ਹੰਸ ਭਾਈ ਦਾ ਸ਼ੋਅ 18 ਤਰੀਕ ਨੂੰ, ਔਰ ਫਿਰ ਉਹ ਬੰਦਾ ਤਾਜ਼ਾ ਤਾਜ਼ਾ ਜਿਹਦਾ ਸ਼ੋਅ ਹੋਵੇ, ਫਿਰ ਉਹਦੇ ਗੀਤ ਸੁਣਾਉਣੇ ਬੰਦੇ ਆ, ਫਿਰ ਉਹਦੇ ਮੈਸੇਜ ਦੇਣੇ ਬੰਦੇ ਆ ਕਮਿਊਨਿਟੀ ਤੱਕ ਵੀ ਆਪਣੀਆਂ ਟਿਕਟਾਂ ਰਾਖਵੀਆਂ ਕਰ ਲਓ। ticketmaster.ca ਤੇ ਜਾ ਕੇ ਤੁਸੀਂ ਆਪਣੀਆਂ ਟਿਕਟਾਂ ਲੈ ਸਕਦੇ ਆ। ਤੁਹਾਡੇ ਵਾਸਤੇ ਟਿਕਟਸ ਅਵੇਲੇਬਿਲਿਟੀ ਹੈ, ਤੁਸੀਂ ਆਪਣੀਆਂ ਮਨਪਸੰਦ ਦੀਆਂ ਟਿਕਟਾਂ ਲੈ ਸਕਦੇ ਹੋ ਉੱਥੋਂ ਜਾ ਕੇ। ticketmaster.ca ਤੋਂ ਜਾ ਕੇ ਤੁਸੀਂ ਆਪਣੀਆਂ ਟਿਕਟਾਂ ਰਾਖਵੀਆਂ ਕਰ ਸਕਦੇ ਆ। ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋ, ਕੱਲ੍ਹ ਦੀ ਮੇਰੀ ਲੱਗੀ ਸੀ ਗੈਰ ਹਾਜ਼ਰੀ, ਔਰ ਕੱਲ੍ਹ ਤੁਸੀਂ ਰਿਕਾਰਡਡ ਪ੍ਰੋਗਰਾਮ ਸੁਣਿਆ, ਕੱਲ੍ਹ ਮੈਂ ਸਟੂਡੀਓ 'ਚ ਨਹੀਂ ਆ ਸਕਿਆ, ਅਤੇ ਤੁਹਾਡੀ ਮਿਹਰਬਾਨੀ ਰਿਕਾਰਡਡ ਪ੍ਰੋਗਰਾਮ ਸੁਣਨ ਲਈ। ਹੈਲੋ, ਜੀ ਬਲਵਿੰਦਰ ਜੀ, ਕੀ ਹਾਲ ਚਾਲ ਆ? ਬੜੀ ਮਿਹਰਬਾਨੀ ਸਰ। ਇਹ ਤੁਸੀਂ ਤੁਸੀਂ ਚਿੱਠੀਆਂ ਲਿਖੀਆਂ ਕਦੀ ਤਾਂ ਨਹੀਂ ਲਿਖੀਆਂ ਸੀ?
1: ਬਹੁਤ ਚਿੱਠੀ ਭਾਜੀ, ਜ਼ਮਾਨਾ ਬਹੁਤ ਫਰਕ ਪੈ ਗਿਆ, ਅੱਜ ਕੱਲ ਤਾਂ ਬੜੀ ਐਡਵਾਂਸ ਹੋ ਗਿਆ, ਐਡਵਾਂਸ ਟੈਕਨੋਲੋਜੀ ਆ। ਚਿੱਠੀ ਟੁੱਟੇ ਚੱਕਰ ਘੱਟ ਹੀ ਪੈਂਦੇ, ਆਪਾਂ ਇਹ ਚੱਕਰ ਦੇ ਘੱਟ ਹੀ ਪੈਂਦੇ ਜੀ।
0: ਨਹੀਂ ਚਿੱਠੀ ਲਿਖੀ ਨੀ ਕਦੇ ਕਦੇ ਤੁਸੀਂ?
1: ਨਹੀਂ ਭਾਜੀ, ਆਪਾਂ ਚਿੱਠੀ ਦੀ ਆਪਾਂ ਤਾਂ ਜੇ ਕੋਈ ਹੈ
0: ਜਿਹੜੀ ਉਮਰ ਦਾ ਤੁਹਾਡਾ ਤਕਾਜ਼ਾ, ਜਿਹੜੀ ਉਮਰ ਤੁਹਾਡੀ ਨੀ, ਉਹਦਾ ਚੇਂਜ ਤੁਸੀਂ ਹੋ ਨੀ ਸਕਦੀ।
1: ਆਪਣੇ ਆਪ ਨੂੰ ਬੜਾ ਸਮਾਰਟ ਰੱਖਿਆ ਭਾਜੀ।
0: ਅੱਛਾ,
1: ਵੈਲ ਮੇਨਟੇਨ ਕੀਤਾ।
0: ਅੱਛਾ, ਵਾਹ ਦੀ ਵਾਹ ਵਾਹ ਜੀ। ਕਿੰਨੀ ਉਮਰ ਹੋ ਗਈ ਤੁਹਾਡੀ?
1: ਮੇਰੀ ਬਾਈ ਅਗਲੇ ਮਹੀਨੇ 70 ਦਾ ਲੱਗਣਾ ਜੀ।
0: 70? ਕਿੰਨੇ ਪਾਉਂਡ ਬਣ ਗਿਆ ਵੇਟ?
1: ਬਾਈ ਪਾਉਂਡ ਦਾ ਬਾਈ ਪਤਾ ਨੀ ਹੈ। ਚਲੋ ਕੋਈ ਗੱਲ ਨੀ,
0: ਤੁਸੀਂ ਬੜੀ ਮਿਹਰਬਾਨੀ ਤੁਹਾਡੀ। 905-673-3337 ਸਟੂਡੀਓ ਦਾ ਨੰਬਰ ਆ। ਤੁਹਾਡੀ ਮੇਰੀ ਗੱਲਬਾਤ ਵੀ ਹੋ ਸਕਦੀਆਂ। ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਸੀ ਹਰਪ੍ਰੀਤ ਘਾਈ ਜੀ ਬਾਰੇ, ਔਰ ਬਿਲਡਰ ਦੇ ਕੋਲੋਂ ਨਵੇਂ ਘਰ ਆਏ ਆ ਜਿਹਦੀ ਕਲੋਜ਼ਿੰਗ 2027 ਦੇ ਵਿੱਚ ਹੋਣੀ ਹੈ। ਜੇ ਤੁਸੀਂ ਵੀ ਇਹ ਘਰ ਲੈਣੇ ਆ ਤੇ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ ਹਰਪ੍ਰੀਤ ਘਾਈ ਜੀ ਦਾ, 519-685-6061 ਦੇ ਕੌਕ ਦੀ ਜਾ ਸਕਦੀ ਹੈ। 519-685-6061 ਦੇ ਕੌਕ ਦੀ ਜਾ ਸਕਦੀ ਹੈ। ਪੰਜਾਬੀ ਵਿਰਸਾ, ਹੈਲੋ
2: ਜੀ,
0: ਸਤਿ ਸ਼੍ਰੀ ਅਕਾਲ ਬ੍ਰਦਰ, ਕੀ ਹਾਲ ਚਾਲ ਆ? ਤੁਸੀਂ ਸ਼ੋਅ ਤੇ ਤਾਂ ਆ ਨੀ ਰਹੇ ਮਹਾਰਾਜ, ਆਪਾਂ ਗਾਣਾ ਤੁਹਾਡਾ ਜ਼ਰੂਰ ਸੁਣਾਵਾਂਗੇ, ਕੋਈ ਗੱਲ ਨੀ, ਏਦਾਂ ਦੀ ਕਿਹੜੀ ਗੱਲ? ਸ਼ੋਅ ਤੇ ਆ ਨੀ ਰਹੇ ਕੀ ਗੱਲ? ਪਰ ਦੇਖੋ, ਜੇ ਆਪਣੇ ਕੋਲ ਸਮਾਂ ਹੈ ਤੇ ਜ਼ਰੂਰ ਆਉਣਾ ਚਾਹੀਦਾ ਆਪਾਂ ਨੂੰ, ਕਿਉਂਕਿ ਮੈਂ ਪਿਛਲੇ ਹਫ਼ਤੇ ਵੀ ਜ਼ਿਕਰ ਕੀਤਾ ਸੀ ਤੇ ਕੱਲ ਮੈਂ ਸਿਰਫ ਛੁੱਟੀ ਮਾਰੀ। ਮੈਂ ਕਿਹਾ ਚਲੋ ਕੋਈ ਗੱਲ ਨੀ ਯਾਰ, ਤੁਹਾਨੂੰ ਰੋਜ਼ ਮੈਸੇਜ ਦੇਣੇ ਆ, ਅੱਜ ਅਸੀਂ ਵੀ ਛੁੱਟੀ ਮਾਰ ਲੈਂਦੇ ਹਾਂ। ਜਦੋਂ ਕੋਈ ਚੰਗਾ ਆਰਟਿਸਟ ਹੁੰਦਾ, ਹੁਣੇ ਭਾਜੀ ਦੇਖੋ ਕਹਿ ਕੇ ਅਸੀਂ ਸ਼ੋਅ ਤੇ ਨਹੀਂ ਆ ਰਹੇ, ਪਰ ਗਾਣਾ ਉਹਨਾਂ ਨੂੰ ਬੜਾ ਚੰਗਾ ਲੱਗਦਾ, ਪੱਤਾ ਪੱਤਾ ਸਿੰਘਾਂ ਦਾ ਵੈਰੀ। ਪਰ ਗੱਲ ਇਹ ਆ, ਜੇ ਗਾਣਾ ਚੰਗਾ ਲੱਗਦਾ ਤੇ ਫਿਰ ਡੈਫੀਨੇਟਲੀ ਤੁਹਾਨੂੰ ਤੁਹਾਡੀ ਚੋਇਸ ਦੇ ਗੀਤ ਜਿਹੜੇ ਹੋਣਗੇ ਉੱਥੇ ਸੁਣਾਉਣਗੇ ਹੰਸ ਭਾਜੀ, ਤੇ ਆਪਾਂ ਕਿਉਂ ਨਹੀਂ ਆਉਣਾ ਚਾਹੁੰਦੇ? ਜਾਂ ਤਾਂ ਹੋਵੇ ਵੀ ਚਲੋ ਘਰਾਂ 'ਚ ਕੋਈ ਵਿਆਹ ਸ਼ਾਦੀ ਆ, ਬੜਾ ਜ਼ਰੂਰੀ ਕੰਮ ਹੈ, ਕੋਈ ਘਰ ਦੇ ਵਿੱਚ ਤੁਸੀਂ ਆਊਟ ਆਫ ਸਿਟੀ ਕਿਤੇ ਜਾ ਰਹੇ ਹੋ, ਕਿਤੇ ਟਰੈਵਲ ਕਰ ਰਹੇ ਹੋ, ਇੱਕ ਡਿਫਰੈਂਟ ਸਿਨੈਰੀ ਹੋਣਾ, ਡਿਫਰੈਂਟ ਚੀਜ਼ ਹੋ ਜਾਂਦੀ ਹੈ। ਪਰ ਜੇ ਤੁਸੀਂ ਇੱਥੇ ਟਾਊਨ ਦੇ ਵਿੱਚ ਹੋ, ਜੇ ਤੁਸੀਂ ਆਪਣੇ ਬ੍ਰੈਂਪਟਨ ਘਰ ਦੇ ਵਿੱਚ ਹੋ ਜਾਂ ਮਿਸੀ ਸਾਗ ਦੇ ਵਿੱਚ, ਫਿਰ ਤਾਂ ਤੁਹਾਨੂੰ ਸਾਥ ਦੇਣਾ ਚਾਹੀਦਾ ਚੰਗੇ ਸ਼ੋਅ ਦਾ, ਠੀਕ ਹੈ ਨਾ? ਅਸੀਂ ਤਾਂ ਅਨਾਊਂਸਮੈਂਟ ਕਰ ਸਕਦੇ ਹਾਂ, ਅਸੀਂ ਤਾਂ ਤੁਹਾਨੂੰ ਮੈਸੇਜ ਦੇ ਸਕਦੇ, ਬਾਕੀ ਤਾਂ ਆਪ ਜੀ ਦੀ ਅੱਗੋਂ ਮਰਜ਼ੀ ਹੈ ਕਿ ਆਪ ਜੀ ਨੂੰ ਕਿਵੇਂ ਠੀਕ ਲੱਗਦਾ। ਮੈਂ ਪਿਛਲੇ ਹਫ਼ਤੇ ਵੀ ਜ਼ਿਕਰ ਕਰ ਰਿਹਾ ਸੀ ਕਿ ਜਿਸ ਵੇਲੇ ਇਹ ਗੀਤ ਹੰਸ ਜੀ ਨੇ ਗਾਇਆ ਸੀ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ, ਆਪਣੇ ਬੱਚਿਆਂ ਦੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ, ਆਪਣੀ ਵਾਈਫ ਨੂੰ ਜੋਖਮ ਦੇ ਵਿੱਚ ਪਾ ਕੇ ਇਹ ਗੀਤ ਗਾਇਆ ਗਿਆ ਸੀ। ਔਰ ਇਸ ਗੀਤ ਨੇ ਇਕੱਲੇ ਪੰਜਾਬ ਦੇ ਵਿੱਚ ਨਹੀਂ, ਪੂਰੇ ਵਰਲਡ ਦੇ ਵਿੱਚ ਪ੍ਰਸਿੱਧੀ ਖੱਟੀ। ਔਰ ਜੇ ਅਸੀਂ ਭਾਜੀ ਕਹਿੰਦੇ ਨਹੀਂ ਆ ਰਹੇ ਗੀਤ ਲਾਓ, ਭਾਜੀ ਜੇ ਤੁਹਾਨੂੰ ਲੱਗਦਾ ਕਿ ਇਹ ਗੀਤ ਆਪਾਂ ਚੰਗਾ ਗਾਇਆ ਸੀ ਹੰਸ ਰਾਜ ਹੰਸ ਜੀ ਨੇ, ਤਾਂ ਤੁਹਾਨੂੰ ਤਾਂ ਜ਼ਰੂਰ ਆਉਣਾ ਚਾਹੀਦਾ।

ਕਿਉਂਕਿ ਇਹ ਗੀਤ ਦੇ ਨਾਲ ਬੰਦੇ ਦੀਆਂ ਬੜੀਆਂ ਫੀਲਿੰਗਸ ਹੁੰਦੀਆਂ। ਕਈ ਵਾਰੀ ਗੀਤ ਤੁਸੀਂ ਇਸ ਤਰ੍ਹਾਂ ਦੇ ਸੁਣਦੇ ਆ ਜਿਹੜੇ ਕਿ ਸਾਨੂੰ ਲੱਗਦਾ ਕਿ ਸਾਡੇ ਨਾਲ ਹੀ ਬੀਤੇ ਹੁੰਦੇ ਆ। ਕਈ ਵਾਰੀ ਸਾਨੂੰ ਲੱਗਦਾ ਕਿ ਜਿਹੜੇ ਗੀਤ ਆ ਇਹ ਸਾਡੇ ਨਾਲ ਬੀਤ ਰਹੇ ਆ ਜਾਂ ਬੀਤੇ ਹੁੰਦੇ ਗੀਤ ਆ, ਪਰ ਇਹ ਚੀਜ਼ਾਂ ਨੂੰ ਅਸੀਂ ਕਿਵੇਂ ਸਮਝਣਾ ਇਹ ਆਪ ਜੀ ਨੂੰ ਪਤਾ। ਇਹਦੇ ਬਾਰੇ ਮੈਂ ਪੂਰੀ ਹੁਣ ਤੁਹਾਨੂੰ ਨਹੀਂ ਕਹਿ ਸਕਦਾ ਕਿਉਂਕਿ ਆਪ ਜੀ ਦੀ ਮਰਜ਼ੀ ਹੈ, ਜਿਹੜੀਆਂ ਸਾਡੀਆਂ ਫੈਮਿਲੀ ਸੁਣ ਰਹੀ ਆ ਔਰ ਜਿਹੜੇ ਸਾਡੇ ਪਰਿਵਾਰ ਸੁਣ ਰਹੇ ਆ, ਇਹ ਉਹਨਾਂ ਦੀ ਮਰਜ਼ੀ ਹੈ ਕਿ ਤੁਸੀਂ ਟਿਕਟਸ ਲੈ ਕੇ ਆਉਣਾ ਜਾਂ ਨਹੀਂ ਆਉਣਾ। ਠੀਕ ਹੈ ਨਾ, ਟਿਕਟਾਂ ticketmaster.co ਤੋਂ ਮਿਲਦੀਆਂ ਔਰ ਤੁਸੀਂ ਉੱਥੋਂ ਆਪਣੀਆਂ ਟਿਕਟਾਂ ਲੈ ਸਕਦੇ ਆ ਅਤੇ ਸ਼ੋਅ ਨੂੰ ਤਾਂ ਰਹਿ ਗਿਆ ਹਫ਼ਤਾ ਹੀ ਬਸ। ਠੀਕ ਹੈ ਨਾ, ਮੈਂ ਤਾਂ ਕਿਹਾ ਸੀ ਵੀ ਸ਼ੋਅ ਦਾ ਕਰੋ ਖਤਮ, ਕੰਮ ਲੈ ਕੇ ਟਿਕਟਾਂ ਅਤੇ ਆਪਾਂ ਅਨਾਊਂਸ ਕਰੀਏ ਵੀ ਸਾਰਾ ਸ਼ੋਅ ਖਤਮ ਹੋ ਗਿਆ, ਪਰ ਹਲੇ ਤੁਸੀਂ ਵੀ ਸਲੋ ਹੀ ਹੋ। ਪਤਾ ਨਹੀਂ ਹਲੇ ਆਪਾਂ ਕਿਹੜੀ ਸਲਾਹ ਕਰ ਰਹੇ ਹਾਂ ਕਿਸੇ ਦੇ ਨਾਲ ਜਾਂ ਆਪਾਂ ਕੁਛ ਵੇਟ ਕਰ ਰਹੇ ਹਾਂ। ਬਾਕੀ ਆਪ ਜੀ ਦੀ ਮਰਜ਼ੀ ਹੈ, ਜਿਵੇਂ ਆਪ ਜੀ ਦਾ ਅਗੇਨ ਆਈ ਵੁੱਡ ਸੇ ਤੁਹਾਡੀ ਮਰਜ਼ੀ ਹੈ, ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਦਾਂ ਹੀ ਕਰਨਾ ਨਾ। ਠੀਕ ਹੈ ਨਾ, ਅਤੇ ਟਿਕਟਾਂ ticketmaster.ca ਦੇ ਅਵੇਲੇਬਿਲਿਟੀ ਹੈ ਤੁਹਾਡੇ ਵਾਸਤੇ। ਨੈਕਸਟ ਫਰਾਈਡੇ ਨੂੰ ਇਹ ਸ਼ੋਅ ਹੋ ਰਿਹਾ, ਸ਼ਾਮ ਨੂੰ ਤਕਰੀਬਨ 7 ਵਜੇ ਡੋਰਸ ਓਪਨ ਹੋ ਜਾਣਗੀਆਂ ਔਰ ਵੈਨਿਊ ਬਾਰੇ ਵੀ ਦੱਸ ਦਿੰਦੇ ਹਾਂ। ਮੋਸਟਲੀ ਤਾਂ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ, ਜਿਵੇਂ ਕਿ ਅਸੀਂ ਅੱਗੇ ਵੀ ਜ਼ਿਕਰ ਕਰ ਰਹੇ ਹੁੰਦੇ ਹਾਂ ਕਿ ਜਿਹੜੇ ਪਰਿਵਾਰਾਂ ਨੇ, ਜਿਹੜੀਆਂ ਫੈਮਿਲੀਜ਼ ਨੇ ਇੱਥੇ ਸ਼ੋਅ ਦੇਖੇ ਹੋਏ ਆ ਲਿਵਿੰਗ ਆਰਟ ਸੈਂਟਰ ਦੇ ਵਿੱਚ, ਇਹ ਇੱਕ ਮਿਊਜ਼ਿਕ ਦਾ ਥੀਏਟਰ ਹੈ ਔਰ ਇਸ ਥੀਏਟਰ ਦੇ ਵਿੱਚ ਬੈਠ ਕੇ ਤੁਹਾਨੂੰ ਇੱਕ ਫੀਲਿੰਗਸ ਜਿਹੜੀ ਮਿਊਜ਼ਿਕ ਦੀ ਆਉਂਦੀ ਹੈ ਇੱਕ ਡਿਫਰੈਂਟ ਚੀਜ਼ ਬਣ ਜਾਂਦੀ ਹੈ ਔਰ ਤੁਹਾਨੂੰ ਲੱਗਦਾ ਕਿ ਯਾਰ ਅਸੀਂ ਅੱਜ ਕੋਈ ਕੌਨਸਰਟ ਦੇਖ ਕੇ ਆਏ ਹਾਂ, ਕੋਈ ਲਾਈਵ ਕੌਨਸਰਟ ਤੁਸੀਂ ਦੇਖ ਕੇ ਆਏ ਹਾਂ। ਇਸ ਦੀਆਂ ਫੀਲਿੰਗਸ, ਇਸ ਤਰ੍ਹਾਂ ਦੇ ਸਾਊਂਡ ਸਿਸਟਮ, ਇੱਦਾਂ ਦੇ ਲਾਈਟਿੰਗ ਸਿਸਟਮ ਤੁਹਾਡੇ ਵਾਸਤੇ ਉੱਥੇ ਹੁੰਦੇ ਆ ਔਰ ਤੁਹਾਨੂੰ ਸਾਰਿਆਂ ਨੂੰ ਅਸੀਂ ਸੱਦਾ ਪੱਤਰ ਹੀ ਦੇ ਸਕਦੇ ਬਈ। ਹੁਣ ਤਾਂ ਦਿਨ ਵੀ ਥੋੜ੍ਹੇ ਰਹਿ ਗਏ ਆ ਕਿਉਂਕਿ ਫਰਾਈਡੇ ਤਾਂ ਆ ਗਿਆ ਨੇੜੇ ਬਹੁਤ ਜਲਦੀ, ਹੁਣ ਅੱਜ ਫਰਾਈਡੇ ਬੀਤ ਗਿਆ ਅਤੇ ਵਿੱਚ ਆ ਗਿਆ ਵੀਕਐਂਡ, ਵੀਕਐਂਡ ਦੇ ਕੰਮ ਕਾਰ ਹੁੰਦੇ ਆ ਸਾਰਿਆਂ ਦੇ, ਅਤੇ ਕੋਈ ਨਾ ਕੋਈ ਫਿਰ ਟਿਕਟਾਂ ਰੱਖ ਕੇ ਤੁਸੀਂ ਕਰ ਲਓ ਆਪਣੀਆਂ ਵੀਰੇ ticketmaster.ca ਤੋਂ ਔਰ ਬੜਾ ਸੌਖਾ ਜਿਹਾ, ਸਾਰਿਆਂ ਨੂੰ ਪਤਾ ticketmaster.ca ਤੋਂ ਆਪਣੀਆਂ ਟਿਕਟਾਂ ਤੁਸੀਂ ਲੈ ਸਕਦੇ ਹੋ।

0: Innan kuppslutet gick hans sida en gång. Bara lagda att jag har ju gitta valen då sätt inte de rätt. Förmåsjan sig kall sakna, asi gitta sön sakna. Bara jag då real de vet så nu 100-200 dollar kostnad på en dag, det får asi kitna kitna side de hör jag. ਇਹ ਗਾਣੇ ਦਾ ਮੈਂ ਇਕੱਲੇ ਇਕੱਲੇ ਮੈਂ ਬੰਦ ਪਤਾ ਕਿਉਂ ਨਹੀਂ ਗਾਣਾ ਕੀਤਾ ਇਕੱਲੇ ਇਕੱਲੇ ਗਾਣੇ ਦੇ ਬੋਲ ਸੁਣ ਰਿਹਾ ਸੀ ਮੈਂ ਕਿ ਇਹ ਗਾਣੇ ਦੇ ਵਿੱਚ ਮਾਵਾਂ ਦੇ ਪੁੱਤ ਦਹਿਸ਼ਤ ਕੋਈ ਕੇਸ ਕਚਹਿਰੀ ਨਹੀਂ ਚੱਲਣੀ ਕੋਈ ਮਾਰ ਦਿੰਦੇ ਆ ਹੈ ਨਾ ਤੁਸੀਂ ਤਾਂ ਇਸ ਗਾਣੇ ਦੀ ਵੀ ਅਸੀਂ ਇੱਜ਼ਤ ਨਹੀਂ ਕਰ ਸਕੇ ਜਿੰਨੀਆਂ ਵੀ ਸਾਡੀਆਂ ਫੈਮਿਲੀ ਸੁਣ ਰਹੀਆਂ ਤੁਹਾਨੂੰ ਲੱਗਦਾ ਕਿ ਇੰਨਾ ਵਧੀਆ ਗੀਤ ਸਿੱਖ ਕੌਮ ਨੂੰ ਹੋਰ ਬੁਲੰਦ ਆਵਾਜ਼ ਦੇਣ ਵਾਲਾ ਇਹ ਗੀਤ ਸਾਡੇ ਵਾਸਤੇ ਗਾਇਆ ਗਿਆ ਤੁਹਾਡੇ ਸਾਡੇ ਪੁੱਤਰਾਂ ਵਾਸਤੇ ਗਾਇਆ ਗਿਆ ਕਿ ਸ਼ਾਇਦ ਅਸੀਂ 100-200 ਡਾਲਰ ਖਰਚਣ ਲੱਗਿਆ 50 ਡਾਲਰ ਖਰਚਣ ਲੱਗਿਆ ਗੁਰੇਜ਼ ਕਰ ਰਹੇ ਹਾਂ ਮੈਂ ਤਕਰੀਬਨ ਹਫ਼ਤਾ 10 ਦਿਨ ਪਹਿਲਾਂ ਗੱਲ ਕਹੀ ਸੀ ਮੈਂ ਕਿ ਹਫ਼ਤਾ ਕੁ ਰਹਿੰਦਾ ਆਪਾਂ ਨੂੰ ਨਾ ਜੇ ਆਪਣੇ ਸਪੋਜ਼ ਕਰੋ ਸਾਨੂੰ ਕੋਈ 400-500 ਬੰਦਾ ਵੀ ਨਹੀਂ ਸੁਣਦਾ ਹੋਊਗਾ ਰੇਡੀਓ ਦਾ ਤਾਂ ਜਿਹੜੀਆਂ ਫ੍ਰੀਕੁਐਂਸੀਜ਼ ਹੁੰਦੀਆਂ ਉਹ ਤਾਂ ਲੱਖਾਂ ਦੇ ਹਿਸਾਬ ਨਾਲ ਲੋਕ ਸੁਣਦੇ ਹੁੰਦੇ ਆ ਕਿ ਅਸੀਂ ਜਿਹੜਾ 400-500 ਲੋਕ ਦੋ ਦੋ ਟਿਕਟਾਂ ਲੈ ਕੇ ਵੀ ਇਹ ਸ਼ੋਅ ਨੂੰ ਸੋਲਡ ਆਊਟ ਕਰ ਸਕਦੇ ਹਾਂ ਪਰ ਹਾਲੇ ਤੱਕ ਸਾਡੇ ਕੋਲ ਟਿਕਟਾਂ ਹੈ ਤੁਸੀਂ ਸਲੋ ਬਾਇੰਗ ਕਰ ਰਹੇ ਹਾਂ ਜਾਂ ਤੁਹਾਡਾ ਕੋਈ ਰੀਜ਼ਨ ਹੈ ਜਾਂ ਤੁਸੀਂ ਲਾਸਟ ਮੋਮੈਂਟ ਟਿਕਟਾਂ ਖਰੀਦਣੀਆਂ ਸਮਥਿੰਗ ਵਟ ਐਵਰ ਯੂ ਥਿੰਕ ਮੈਨੂੰ ਇਹਦੇ ਬਾਰੇ ਪਤਾ ਨਹੀਂ ਪਰ ਇਹੋ ਜਿਹੇ ਗੀਤ ਸੁਣ ਕੇ ਇਹੋ ਜਿਹੇ ਆਪਾਂ ਨੂੰ ਆਰਟਿਸਟ ਦਾ ਸਾਥ ਦੇਣਾ ਸਾਡਾ ਵੀ ਕਿਤੇ ਨਾ ਕਿਤੇ ਫਰਜ਼ ਬਣਦਾ ਹੈ ਠੀਕ ਹੈ ਨਾ ਇਹੋ ਜਿਹੇ ਆਰਟਿਸਟ ਜੇ ਦੁਬਾਰਾ ਮਾਰਕੀਟ ਦੇ ਵਿੱਚ ਆਏ ਆਪਣੇ ਆਪ ਨੂੰ ਇੱਕ ਸਾਬਤ ਕਰਨ ਵਾਸਤੇ ਜਿਹੜੇ ਇਹੋ ਜਿਹੇ ਗਵਈਏ ਬੱਬਰ ਸ਼ੇਰ ਗਵਈਏ ਹੁੰਦੇ ਆ ਆ ਜਿਹੜੇ ਇੱਥੇ ਬੰਦੇ 10-10 ਹਜ਼ਾਰ 15-15 ਹਜ਼ਾਰ ਬੰਦਾ ਇਕੱਠਾ ਕਰ ਲੈਂਦੇ ਟਿਕਟਾਂ ਵੀ ਤੁਸੀਂ 1,000-1,000 ਡਾਲਰ ਦੀਆਂ ਲੈ ਕੇ ਜਾਂਦੇ ਆ ਉੱਥੇ ਦਾਰੂ ਪੀ ਕੇ ਆ ਗਏ ਲਲਕਾਰੇ ਮਾਰ ਕੇ ਚਲੋ ਵਾਪਸ ਘਰਾਂ ਨੂੰ ਆ ਗਏ ਉਹੋ ਜਿਹੇ ਕਲਾਕਾਰ ਇਹਨਾਂ ਕਲਾਕਾਰਾਂ ਸਾਹਮਣੇ ਗਾ ਨਹੀਂ ਸਕਦੇ ਅਤੇ ਮੱਥੇ ਟੇਕਦੇ ਆ ਦੂਰੋਂ ਜਿਨ੍ਹਾਂ ਨੇ ਇਹਨਾਂ ਨੇ ਪੂਜਾ ਕੀਤੀ ਹੈ ਆਰਟਿਸਟ ਲੋਕ ਜਿਹੜੇ ਆ ਵਾਲੇ ਆ ਹੈਲੋ
1: ਜੀ ਭਾਈ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਵੀਰਾ ਜੀ
1: ਮੈਂ ਕਿਹਾ ਬਾਈ ਜੀ ਆਪਣਾ ਚੱਲ ਰਿਹਾ ਹੰਸ ਰਾਜ ਦਾ ਗਾਣਾ ਤੇ ਬਹੁਤ ਵਧੀਆ ਲੱਗਦਾ
0: ਜੀ ਵੀਰਾ ਜੀ
1: ਤੇ ਪਰ ਆਪਣਾ ਅਮੈਰੀਕਾ ਦੇ ਵਿੱਚ ਦੇਖੋ ਕੀ ਹੋ ਗਿਆ ਉਹ ਟਰੰਪ ਨੇ ਪਿਕਚਰ ਲਾ ਤੀ ਆ ਸਿੰਘਾਂ ਦੀ ਵੀ ਚਲੇ ਜਾਓ ਇੱਥੋਂ ਰੋਡ ਤੋਂ ਆਫ ਹੋ ਜਾਓ ਉਹਦੇ ਬਾਰੇ ਕੀ ਹੈ
0: ਉਹਦੇ ਬਾਰੇ ਆਪਾਂ ਗੱਲਬਾਤ ਹਲੇ ਕਰ ਨਹੀਂ ਰਹੇ ਕੋਈ ਗੱਲ ਨਹੀਂ ਉਹਦੇ ਬਾਰੇ ਗੱਲਬਾਤ ਵੀ ਕਰਾਂਗੇ ਭਾਜੀ ਦੇਖੋ ਮੇਰੀ ਗੱਲ ਸੁਣੋ ਪਹਿਲੀ ਗੱਲ ਤੇ ਹੈਗੀ ਹੈ ਇਹ ਸਾਡੀ ਕੰਟਰੀ ਨਹੀਂ ਹੈ ਤੁਹਾਨੂੰ ਇਸ ਕੰਟਰੀ ਨੇ ਸ਼ਰਨ ਦਿੱਤੀ ਇੱਥੇ ਰਹਿਣ ਵਾਸਤੇ ਤੁਹਾਨੂੰ ਇਸ ਕੰਟਰੀ ਨੇ ਸਿਟੀਜ਼ਨਸ਼ਿਪ ਦਿੱਤੀ ਹੈ ਤੁਸੀਂ ਇੱਥੇ ਆ ਕੇ ਆਪਣੇ ਕਾਨੂੰਨ ਜਦੋਂ ਬਣਾਉਣੇ ਆ ਤਾਂ ਫਿਰ ਤੁਹਾਡੇ ਵਾਸਤੇ ਕੰਟਰੀ ਕਿਵੇਂ ਉਹ ਤੁਹਾਨੂੰ ਅਲਾਓ ਕਰਨਗੇ ਇੱਥੇ ਰਹਿਣਾ ਆ ਪਿੱਛੇ ਕਰਕੇ ਕੈਲਗਰੀ ਦੇ ਵਿੱਚ ਸਾਡੇ ਛੋਟੇ ਵੀਰ ਸਟੂਡੈਂਟ ਵੀਰ ਉੱਥੇ ਬੈਠੇ ਸੀ ਸਾਨੂੰ ਉਸ ਚੀਜ਼ ਨਾਲ ਦੁੱਖ ਆ ਸਾਨੂੰ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਆ ਕਿ ਕੋਈ 5-5, 7-7, 10-10 ਲੱਖ ਰੁਪਈਆ ਲੈ ਕੇ ਲਾ ਕੇ ਆਇਆ ਇੱਥੇ ਕੰਟਰੀਆਂ ਦੇ ਵਿੱਚ ਲੇਕਿਨ ਜਿਹੜੇ ਕਾਨੂੰਨ ਆ ਇਹਨਾਂ ਕੰਟਰੀਜ਼ ਦੇ ਉਹਨੂੰ ਤੁਸੀਂ ਕਿਵੇਂ ਚੇਂਜ ਕਰ ਸਕਦੇ ਆ ਮੁਜ਼ਾਹਰੇ ਕਰਕੇ ਕਾਨੂੰਨਾਂ ਨੂੰ ਚੇਂਜ ਕਰ ਸਕਦੇ ਤੁਸੀਂ ਮੇਰਾ ਤਾਂ ਜ਼ਿਆਦਾ ਜ਼ਿਆਦਾ ਨਿਊਜ਼ ਵਾਲੇ ਨਾਲ ਕੰਮ ਨਹੀਂ ਹੈ ਨਾ ਮੈਂ ਨਿਊਜ਼ ਦਾ ਜ਼ਿਆਦਾ ਕੰਮ ਕਰਦਾ ਇਹ ਅਸੀਂ ਲੋਕ ਇੰਡੀਆ ਤੋਂ ਆਏ ਹਾਂ ਜਿਹੜੇ ਇੱਥੋਂ ਦੇ ਬੱਚੇ ਬੋਰਨ ਹੈਗੇ ਆ ਇਹ ਕੰਟਰੀ ਉਹਨਾਂ ਦੀ ਹੈ ਅਸੀਂ ਤਾਂ ਪੰਜਾਬ ਤੋਂ ਆ ਗਏ ਆਪਣੇ ਵਧੀਆ ਜੀਵਨ ਬਤੀਤ ਕਰਨ ਵਾਸਤੇ ਆਪਣੀ ਰੋਟੀ ਰੋਜ਼ੀ ਦੇ ਸਾਧਨ ਵਾਸਤੇ ਜਾਂ ਇੰਡੀਆ ਤੋਂ ਅਸੀਂ ਆ ਕੇ ਜਾਂ ਪਾਕਿਸਤਾਨ ਤੋਂ ਅਸੀਂ ਆ ਗਏ ਜੇ ਸਾਡੇ ਮੁਲਕਾਂ ਦੇ ਵਿੱਚ ਇੰਨਾ ਵਧੀਆ ਸਾਰਾ ਕੁਛ ਹੁੰਦਾ ਤਾਂ ਅਸੀਂ ਉਹ ਆਪਣੀਆਂ ਕੰਟਰੀਜ਼ ਆਪਣੇ ਮਾਂ ਪਿਓ ਆਪਣੇ ਭੈਣ ਭਾਈ ਕਿਉਂ ਛੱਡ ਕੇ ਆਉਂਦੇ ਇਹ ਕੰਟਰੀ ਦੇ ਵਿੱਚ ਤੁਹਾਨੂੰ ਦੇਖੋ ਕਿੱਡੇ ਕਿੱਡੇ ਵੱਡੇ ਗੁਰਦੁਆਰਾ ਸਾਹਿਬ ਬਣ ਗਏ ਇੱਥੇ ਕਿੱਡੇ ਕਿੱਡੇ ਇੱਥੇ ਮੰਦਰ ਬਣ ਗਏ ਕਿੰਨੀਆਂ ਕਿੰਨੀਆਂ ਮਸਜਿਦ ਬਣ ਗਈਆਂ ਚਰਚ ਤਾਂ ਚਲੋ ਹੈ ਹੀ ਹੈ ਇਹਨਾਂ ਦੀਆਂ ਇਹ ਤੁਹਾਨੂੰ ਅਲਾਓ ਕੀਤਾ ਇਹਨਾਂ ਨੇ ਕਿੱਥੇ ਕਰਨ ਵਾਸਤੇ ਫਿਰ ਅਸੀਂ ਲੋਕ ਆਪਣੇ ਕਲਚਰ ਨੂੰ ਇੱਥੇ ਨਾਲ ਲੈ ਕੇ ਆਏ ਹਾਂ ਵਿਆਹ ਸ਼ਾਦੀਆਂ ਦੇ ਵਿੱਚ ਆਪਣੇ ਕਲਚਰ ਕਰਦੇ ਹਾਂ ਤੁਹਾਨੂੰ ਰੋਕਦੇ ਨਹੀਂ ਇੱਥੇ ਤੁਸੀਂ ਨਗਰ ਕੀਰਤਨ ਕਰਦੇ ਹਾਂ ਜਲੂਸ ਕੱਢਦੇ ਹਾਂ ਕਿਸੇ ਵੀ ਧਾਰਮਿਕ ਅਦਾਰੇ ਦੇ ਨਾਲ ਸੰਬੰਧਿਤ ਹੁੰਦਾ ਲੱਖਾਂ ਡਾਲਰ ਲੱਗ ਜਾਂਦੇ ਆ ਪੁਲਿਸਿੰਗ ਦੇ ਸਿਕਿਉਰਟੀਜ਼ ਦੇ ਸੜਕਾਂ ਨੂੰ ਬੰਦ ਕਰਨਾ ਤੁਹਾਨੂੰ ਇਹ ਰੋਕਦੇ ਨਹੀਂ ਪਰ ਜੇ ਤੁਸੀਂ ਕੁਛ ਇਸ ਤਰ੍ਹਾਂ ਦੀਆਂ ਹਰਕਤਾਂ ਕਰੋਗੇ ਇੱਥੇ ਤੇ ਫਿਰ ਇਹ ਕੰਟਰੀ ਦਾ ਪਹਿਲੀ ਗੱਲ ਤੇ ਹੈਗੀ ਹੈ ਕਿ ਬ੍ਰੈਂਪਟਨ ਦੇ ਵਿੱਚ ਖਾਸ ਕਰਕੇ ਸਾਡੇ ਇਸ ਤਰ੍ਹਾਂ ਦੀਆਂ ਫੈਮਿਲੀਜ਼ ਹੈਗੀਆਂ ਜਿਹੜਾਂ ਨੇ ਬਿਲਕੁਲ ਹੀ ਆਪਣਾ ਪੰਜਾਬ ਬਣਾ ਦਿੱਤਾ। ਠੀਕ ਆ, ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ, ਪੰਜਾਬ ਨਾਲ ਸਾਡਾ ਪਿਆਰ ਹੈ, ਅਸੀਂ ਉੱਥੇ ਜੰਮੇ ਪਲੇ ਹਾਂ। ਜੇ ਅਸੀਂ ਇੱਥੇ ਆ ਕੇ ਵੀ ਉਹੀ ਪੰਜਾਬ ਬਣਾਉਣਾ ਤਾਂ ਫਿਰ ਆਪਾਂ ਨੂੰ ਇੱਥੇ ਰਹਿਣ ਦੀ ਕੀ ਲੋੜ ਆ? ਫਿਰ ਤਾਂ ਆਪਾਂ ਪੰਜਾਬ ਚਲੇ ਜਾਈਏ ਵਾਪਸ। ਫਿਰ ਤਾਂ ਸਾਡੇ ਵਾਸਤੇ ਉੱਥੇ ਵਧੀਆ ਪੰਜਾਬ ਆ, ਆਪਣਾ ਮੁਲਕ ਆ, ਆਪਣੀ ਧਰਤੀ ਜੰਮੇ ਪਲੇ ਹਾਂ, ਫਿਰ ਇੱਥੇ ਕਿਉਂ ਰਹਿੰਦੇ ਆਪਾਂ? ਇਹ ਮੁਲਕਾਂ ਨੇ, ਇੱਥੋਂ ਦੀਆਂ ਗਵਰਨਮੈਂਟਸ ਨੇ ਸਾਨੂੰ ਅਲਾਓ ਕੀਤਾ ਕਿ ਅਸੀਂ ਇੱਥੇ ਆਪਣੀ ਮਰਜ਼ੀ ਦੇ ਨਾਲ ਵਿਆਹ ਸ਼ਾਦੀਆਂ, ਆਪਣੇ ਕੰਮ ਕਾਰ, ਧੰਦੇ, ਰੋਟੀ ਰੋਜ਼ੀ ਦਾ ਸਾਧਨ ਕਰ ਸਕਦੇ ਹਾਂ। ਤੁਹਾਨੂੰ ਇਸ ਕੰਟਰੀ ਦਾ ਸੇਮ ਸਮਝਿਆ ਜਾਂਦਾ। ਜੇ ਕੁਛ ਤੁਸੀਂ ਆਊਟ ਆਫ ਲਾਈਨ ਤੋਂ ਜਾ ਕੇ, ਆਊਟ ਆਫ ਜਿਵੇਂ ਕਹਿੰਦੇ ਹੁੰਦੇ ਆ ਕਿ ਕੋਈ ਬਾਉਂਡਰੀ ਤੋਂ ਜਾ ਕੇ ਤੁਸੀਂ ਕੁਛ ਕਰਦੇ ਆ, ਦੈਨ ਫਿਰ ਤਾਂ ਡੈਫੀਨੇਟਲੀ ਉਹ ਗਵਰਨਮੈਂਟਸ ਦਾ ਹੱਕ ਬਣਦਾ ਕਿ ਤੁਹਾਨੂੰ ਕੁਛ ਗਲਤ ਕਰਨ। ਇੱਥੇ ਬੜੇ ਸਾਡੇ ਸਟੂਡੈਂਟ ਵੀਰ ਆਏ, ਬੜਾ ਸਾਨੂੰ ਦੁੱਖ ਉਹਨਾਂ ਨਾਲ, ਬਹੁਤ ਜ਼ਿਆਦੀਆਂ ਸਾਡੀਆਂ ਫੀਲਿੰਗਸ ਆ ਉਹਨਾਂ ਨਾਲ ਕਿ ਉਹਨਾਂ ਨੂੰ ਵਾਪਸ ਮੋੜਿਆ ਗਿਆ, ਉਹਨਾਂ ਨੂੰ ਇੱਥੇ PR ਨਹੀਂ ਦਿੱਤੀ ਗਈ। ਪਰ ਉਹ ਇਹ ਕਹਿੰਦੇ ਆ ਜਿਸ ਵੇਲੇ ਤੁਹਾਨੂੰ ਅਸੀਂ ਸਟੱਡੀ ਪਰਮਿਟ ਦਿੱਤੇ ਆ, ਤੁਹਾਡੇ ਅਸੀਂ ਕਿਤੇ ਲਿਖਿਆ ਵਿੱਚ ਅਸੀਂ ਤੁਹਾਨੂੰ PR ਦੇਣੀ ਹੈ। ਜੇ 100 ਬੱਚਾ ਉੱਥੋਂ ਇੰਡੀਆ ਤੋਂ ਆਇਆ, ਪੰਜਾਬ ਤੋਂ ਆਇਆ, ਪਾਕਿਸਤਾਨ ਤੋਂ ਆਇਆ, ਚਲੋ ਐਨੀਵੇ ਕਿਤੋਂ ਵੀ ਵਰਲਡ ਦੇ ਵਿੱਚੋਂ ਆਇਆ, ਉਹ ਕਹਿੰਦੇ ਕਿ ਅਸੀਂ ਤੁਹਾਨੂੰ 2 ਸਾਲ ਦੇ ਵਿੱਚ PR ਦੇਣੀ ਹੈ। ਵਰਕ ਪਰਮਿਟ ਕੌਣ ਅਪਲਾਈ ਕਰਦਾ? ਅਸੀਂ ਖੁਦ ਅਪਲਾਈ ਕਰਦੇ ਹਾਂ ਵੀ ਇੱਥੇ ਰਹਿ ਕੇ ਕੰਮ ਕਰ ਸਕੀਏ, ਕਿਉਂ ਆਪਣੇ ਫਿਊਚਰ ਨੂੰ ਵਧੀਆ ਬਣਾ ਸਕੀਏ, ਤਦ ਹੀ ਇੱਥੇ ਬੱਚੇ ਆਉਂਦੇ ਆ ਨਾ ਪੜ੍ਹਨ ਵਾਸਤੇ, ਹੋਰ ਤਾਂ ਕੋਈ ਰੀਜ਼ਨ ਨਹੀਂ। ਯੂਨੀਵਰਸਿਟੀਜ਼ ਤਾਂ ਇੰਡੀਆ 'ਚ ਬਹੁਤ ਹੈਗੀਆਂ, ਟੋਪ ਆਫ ਦਾ ਲਾਈਨ ਯੂਨੀਵਰਸਿਟੀਜ਼ ਹੈਗੀਆਂ, ਸਕੂਲਸ ਟੋਪ ਆਫ ਦਾ ਲਾਈਨ ਹੈਗੇ ਆ, ਕੋਨਵੈਂਟ ਸਕੂਲਸ ਹੈਗੇ, ਬੱਚੇ ਨੂੰ ਉੱਥੇ ਪੜ੍ਹਾਓ। ਪਰ ਇੱਥੇ ਕਿਉਂ ਆਉਂਦੇ ਅਸੀਂ? ਇੱਕ ਵਧੀਆ ਮਾਹੌਲ ਵਿੱਚ ਰਹਿਣ ਵਾਸਤੇ, ਇੱਕ ਵਧੀਆ ਸੁਸਾਇਟੀ ਵਿੱਚ ਰਹਿਣ ਵਾਸਤੇ। ਫਿਰ ਇੱਥੇ ਆ ਕੇ ਤੁਸੀਂ ਟਿਮ ਮੋਟਰ 'ਤੇ ਜਾ ਕੇ ਬਦਮਾਸ਼ੀਆਂ ਕਰਦੇ ਹਾਂ, ਗੱਡੀਆਂ 'ਤੇ ਚੜ੍ਹ ਕੇ ਹਾਕੀਆਂ ਘੁਮਾਉਂਦੇ ਹਾਂ, ਉੱਥੇ ਗੱਡੀਆਂ ਦੀਆਂ ਰੇਸਾਂ ਲਾਉਂਦੇ ਹਾਂ ਰਾਤ ਨੂੰ, ਅਤੇ ਫਿਰ ਭਾਅ ਜੀ ਇਹ ਤਾਂ ਫਿਰ ਚੀਜ਼ਾਂ ਨਹੀਂ ਉਹਨਾਂ ਨੇ, ਗਵਰਨਮੈਂਟ ਨੇ ਬਰਦਾਸ਼ਤ ਕਰਨੀਆਂ। ਤੁਸੀਂ ਇੱਥੇ ਬੱਸ ਸਟੈਂਡਾਂ 'ਤੇ ਖੜ੍ਹ ਕੇ ਕੁੜੀਆਂ ਨੂੰ ਛੇੜਦੇ ਹਾਂ। ਮੈਂ ਅੱਗੇ ਇੱਕ ਦਿਨ ਗੱਲ ਸੁਣਾਈ ਸੀ, ਉਹਦੀ ਮਾਂ ਨਾਲ ਸੀ, ਉਹ ਕੁੜੀ ਕਹਿੰਦੀ ਕਹਿੰਦੀ ਆਈ ਡੋਂਟ ਅੰਡਰਸਟੈਂਡ ਮੋਮ, ਇਹ ਮੈਨੂੰ ਵਰਡ ਕਿਹੜੇ ਯੂਜ਼ ਕਰਦੇ ਆ, ਇੱਥੋਂ ਦੇ ਬੱਚੇ ਇੰਨੇ ਸੌਫਟ ਆ ਔਰ ਇੰਨੇ ਡਰ ਜਾਂਦੇ ਆ ਬੱਚੇ ਇੱਥੋਂ ਦੇ ਇੱਕਦਮ ਹੀ, ਕਿ ਜੇ ਤੁਸੀਂ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੇ ਕੋਈ ਵਰਡ ਬੋਲਦੇ, ਉਹਨਾਂ ਨੂੰ ਸਮਝ ਨਹੀਂ ਆਉਂਦੀ ਜਿਹੜੇ ਤੁਸੀਂ ਪੰਜਾਬ 'ਚ ਵਰਡ ਬੋਲਦੇ ਆਏ ਆ। ਅਤੇ ਅਗਲਿਆਂ ਨੇ ਫਿਰ ਬਰੰਗ ਚਿੱਠੀਆਂ ਕਹਿੰਦਾ ਵਾਪਸ ਭੇਜਣਾ ਹੀ ਸੀ। ਇੱਥੇ ਅਗਰ ਤੁਸੀਂ ਲੜਾਈਆਂ ਕਰੋਗੇ, ਇੱਥੋਂ ਦੇ ਪਲੈਨਸ ਜਿਹੜੇ ਮਾਹੌਲ ਖਰਾਬ ਕਰੋਗੇ ਉਸ ਸ਼ਹਿਰ ਦਾ, ਉਸ ਕੰਟਰੀ ਦਾ, ਅਤੇ ਫਿਰ ਤਾਂ ਵਾਪਸ ਵੀਰੇ ਭੇਜਣਾ ਹੀ ਉਹਨਾਂ ਨੇ। ਹੁਣ ਕੀ ਹੋਇਆ ਅਮੈਰੀਕਾ 'ਚ ਮੈਨੂੰ ਉਹਦੇ ਬਾਰੇ ਬਿਲਕੁਲ ਨਹੀਂ ਪਤਾ। ਹਾਂ, ਜੇ ਕੁਛ ਉੱਥੇ ਰੀਜ਼ਨ ਹੋਇਆ ਜਾਂ ਕੁਛ ਹੈਪਨ ਹੋਇਆ, ਕਿਸੇ ਨੇ ਕੁਛ ਗਲਤ ਕੀਤਾ, ਅਤੇ ਅਮੈਰੀਕਾ ਕੰਟਰੀ ਉਹਨਾਂ ਦੀ ਹੈ, ਉਹ ਸਾਨੂੰ ਕਹਿ ਸਕਦੇ ਵਾ ਵਾਪਸ ਜਾਓ ਆਪਣੀ ਕੰਟਰੀ ਦੇ ਵਿੱਚ। ਅਸੀਂ ਠੀਕ ਆ ਟੈਕਸਿਸ ਪੇ ਕਰਦੇ ਹਾਂ, ਪਰ ਤੁਹਾਨੂੰ ਰਹਿਣ ਵਾਸਤੇ ਵੀ ਤਾਂ ਖੂਬਸੂਰਤ ਕੰਟਰੀ ਦੇ ਰਹੇ ਨਾ। ਜੇ ਸਾਨੂੰ ਆਪਣੇ ਮੁਲਕ ਨਾਲ ਇੰਨਾ ਪਿਆਰ ਆ ਇੰਡੀਆ ਨਾਲ, ਆਪਾਂ ਵਾਪਸ ਚੱਲ ਜਾਈਏ। 7 ਦਿਨ ਜਹਾਜ਼ ਜਾਂਦੇ ਆ, ਕਿੰਨੇ ਜਹਾਜ਼ ਜਾਂਦੇ ਆ, ਡਾਇਰੈਕਟ ਫਲਾਈਟਾਂ ਜਾਂਦੀਆਂ ਏਅਰ ਇੰਡੀਆ ਦੀਆਂ, ਏਅਰ ਕੈਨੇਡਾ ਦੀਆਂ, ਰਸਤੇ 'ਚ ਰੋਕਣ ਦੀ ਲੋੜ ਨਹੀਂ। ਔਰ ਜਿੰਨੇ ਜਾਂਦੇ ਆ 2-4 ਸਾਲ ਬਾਅਦ ਵਾਪਸ ਆ ਜਾਂਦੇ, ਇੱਥੇ ਜੰਮੇ ਉੱਥੇ ਹੀ ਹੁੰਦੇ ਆ, ਉੱਥੋਂ ਫਿਰ ਵਾਪਸ ਆ ਜਾਂਦੇ। ਹਾਂਜੀ ਹਾਂ, ਚੱਲੇ ਜੀ, ਅਸੀਂ ਸਭ ਕੁਛ ਛੱਡ ਕੇ ਚੱਲੇ, ਵੇਚ ਤਾਂ ਸਭ ਕੁਛ, ਅਸੀਂ ਜਾਂਦੇ ਹਾਂ 2 ਸਾਲ ਲਾਉਂਦੇ ਹਾਂ, ਸਾਲ ਲਾਉਂਦੇ ਹਾਂ, ਨਹੀਂ ਮਨ ਲੱਗਦਾ, ਉਹ ਵਾਤਾਵਰਨ ਉੱਥੋਂ ਨਹੀਂ ਉਹਦਾ ਤਾਂ ਬੰਦਾ, ਸਾਫ਼ ਸੁਥਰਾ ਮਾਹੌਲ ਤੁਹਾਨੂੰ ਨਹੀਂ ਮਿਲਦਾ ਜਿਹੜਾ ਤੁਸੀਂ ਇੱਥੇ ਆ। ਤੁਸੀਂ ਇੰਨੀ ਗੱਲ ਦੇਖੋ, ਜਿੰਨੀਆਂ ਸਾਡੀਆਂ ਫੈਮਿਲੀਜ਼ ਪ੍ਰੋਬਲਮ ਸੁਣ ਰਹੀ ਹੈ, ਆਈ ਐਮ ਸ਼ੋਰ ਕਿ ਤੁਸੀਂ ਐਗਰੀ ਹੋਵੋਗੇ ਇਸ ਗੱਲ ਦੇ ਨਾਲ। ਕੋਈ ਮਿਲੀਨੀਅਰ ਬੰਦਾ ਹੈ, ਉਹਨਾਂ ਵਾਸਤੇ ਇੰਡੀਆ ਦੇ ਵਿੱਚ ਦੁਕਾਨਾਂ ਡਿਫਰੈਂਟ ਆ, ਕੁਛ ਬਹੁਤ ਜ਼ਿਆਦਾ ਗਰੀਬ ਬੰਦਾ ਉਹਨੇ ਸਮਾਨ ਕਿਤੋਂ ਹੋਰ ਖਰੀਦਣਾ, ਬਹੁਤ ਜ਼ਿਆਦਾ ਅਮੀਰ ਬੰਦਾ ਹੈ ਉਹਦੇ ਵਾਸਤੇ ਸਟੋਰਸ, ਸ਼ਾਪਿੰਗ ਮਾਲਸ ਡਿਫਰੈਂਟ ਆ। ਜੇ ਇੰਡੀਆ ਵਿੱਚ ਕੋਈ ਫਾਈਨੈਂਸ਼ਲੀ ਤੌਰ 'ਤੇ ਸਟਰੋਂਗ ਨਹੀਂ ਹੈ, ਉਹਨੇ ਸਮਾਨ ਕਿਤੋਂ ਹੋਰ ਖਰੀਦਣਾ। ਇੱਥੇ ਘਰਾਂ ਦੇ ਵਿੱਚ, ਤੁਹਾਡੇ ਘਰਾਂ ਦੇ ਵਿੱਚ, ਆਪਣੇ ਘਰਾਂ ਦੇ ਵਿੱਚ ਕੋਈ ਬੇਸਮੈਂਟ ਦੇ ਵਿੱਚ ਬੰਦਾ ਰਹਿ ਰਿਹਾ, ਉਹ ਕੋਈ ਜੋਬ ਕਰ ਰਿਹਾ, ਮਕੈਨੀਕਲ ਜੋਬ ਕਰ ਰਿਹਾ ਜਾਂ ਕੋਈ ਇਲੈਕਟ੍ਰੀਕਲ ਜੋਬ ਕਰ ਰਿਹਾ, ਜਸਟ XYZ ਕੋਈ ਵੀ ਜੋਬ ਕਰ ਰਿਹਾ, ਕੋਈ$12, $13, $15, $20, $25, $30 ਘੰਟੇ ਜੋਬ ਕਰ ਰਿਹਾ, ਜਿਸ ਸਟੋਰ ਤੋਂ ਜਾ ਕੇ ਤੁਸੀਂ ਸਮਾਨ ਖਰੀਦ ਰਹੇ ਹਾਂ, ਜਿਸ ਸਟੋਰ ਤੋਂ ਜਾ ਕੇ ਤੁਸੀਂ ਗਰੋਸਰੀ ਕਰ ਰਹੇ ਹਾਂ, ਤੁਸੀਂ ਘਰ ਦੇ ਮਾਲਕ ਆ, ਤੁਹਾਡਾ ਘਰ ਤੁਹਾਡੇ ਨਾਮ ਆ, ਪਰ ਉਹ ਬੰਦਾ ਤੁਹਾਡੇ ਕਿਰਾਏ 'ਤੇ ਰਹਿ ਰਿਹਾ, ਤੁਸੀਂ ਉੱਥੋਂ ਜਾ ਕੇ ਇੰਡੀਆ ਦੇ ਵਿੱਚ ਕੀ ਹੈ, ਰਿਕਸ਼ਾ ਚਲਾਉਣ ਵਾਲਾ ਬੰਦਾ ਕਿਤੇ ਵੱਡੇ ਮਾਲ ਜਾ ਕੇ ਗਰੋਸਰੀ ਕਰ ਲੂ, ਕਰ ਸਕਦਾ ਗਰੋਸਰੀ ਵੱਡੇ ਮਾਲ 'ਚ ਕਿਤੇ ਜਾ ਕੇ? ਉਹੀ ਬਨੈਨਾਸ ਜਿਹੜੇ ਤੁਸੀਂ ਨੋ ਫ੍ਰਿਲ ਦੇ ਵਿੱਚੋਂ ਜਾਂ ਬੇਸਿਕ ਫੂਡ ਦੇ ਵਿੱਚੋਂ ਫੋਰਟੀਨੋਸ ਦੇ ਵਿੱਚੋਂ ਤੁਸੀਂ ਲੈ ਕੇ ਆਉਂਦੇ, ਉਹੀ ਬੰਦਾ ਜਿਹੜਾ ਜੋਬ ਕਰ ਰਿਹਾ, ਕੋਈ ਬੇਸਮੈਂਟ 'ਚ ਰਹਿ ਰਿਹਾ, ਕੋਈ ਟਰੱਕ ਚਲਾ ਰਿਹਾ, ਕੋਈ ਹੋਰ ਕੰਮ ਕਰ ਰਿਹਾ, ਕਿਸੇ ਦਾ ਕੋਈ ਮਹਿਲ ਆ, ਕੋਈ ਵੱਡੇ ਘਰ ਆ, ਉਹ ਵੀ ਸਮਾਨ ਉੱਥੋਂ ਖਰੀਦ ਰਹੇ ਜਾ ਕੇ। ਇਸ ਕੰਟਰੀ ਦੇ ਵਿੱਚ ਕੁਝ ਡਿਫਰੈਂਸ ਨਹੀਂ ਹੈ, ਅਸੀਂ ਇਸ ਕਰਕੇ ਇਹਨਾਂ ਮੁਲਕਾਂ 'ਚ ਰਹਿ ਰਹੇ ਹਾਂ। ਤੁਹਾਡੇ ਹੱਕ, ਤੁਹਾਡਾ ਮੈਡੀਕਲ ਸਿਸਟਮ, ਤੁਸੀਂ ਇੰਡੀਆ ਜਾ ਕੇ ਦੇਖੋ, ਬਹੁਤ ਡਾਕਟਰਸ ਲੋਕ ਅੱਛੇ ਹੋਣਗੇ, ਪਰ ਅੱਜ ਦੇ ਦਿਨ ਦੇ ਵਿੱਚ ਵੀ ਅਸੀਂ ਕਹਿੰਦੇ ਹਾਂ ਕਿ ਇੰਡੀਆ 'ਚ ਬੜੀ ਖੁਸ਼ਹਾਲੀ ਆ ਗਈ ਆ। ਪਾਕਿਸਤਾਨ ਦੀ ਮੈਂ ਗੱਲ ਨਹੀਂ ਕਰਦਾ, ਬਿਕੋਜ਼ ਇਕਾਨਮੀ ਵਾਈਜ਼ ਪਾਕਿਸਤਾਨ ਬਹੁਤ ਪਿੱਛੇ ਹੈ ਇੰਡੀਆ ਨਾਲੋਂ, ਠੀਕ ਹੈ ਨਾ? ਪਰ ਅੱਜ ਦੇ ਦਿਨ ਵੀ ਉੱਥੇ ਕੁਛ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੁੰਦੀਆਂ ਜਿਹੜੀਆਂ ਕਿ ਸਿਰਫ ਪੈਸਾ ਬਣਾਉਣ ਕਰਕੇ ਕੀਤੀਆਂ ਜਾਂਦੀਆਂ, ਔਰ ਲਾਈਸੈਂਸ ਡਾਕਟਰਸ ਜਿਨ੍ਹਾਂ ਕੋਲ ਡਿਗਰੀਜ਼ ਆ ਉਹ ਵੀ ਤੁਹਾਡੀ ਜਾਨ ਦੇ ਨਾਲ ਖਿਲਵਾੜ ਕਰ ਲੈਂਦੇ ਆ। ਅਸੀਂ ਰੌਲਾ ਪਾਉਂਦੇ ਹਾਂ ਇੱਥੇ ਜੀ, ਵੇਟਿੰਗ ਟਾਈਮ ਬਹੁਤ ਆ। ਤੁਸੀਂ ਨਾ ਬੜੀ ਐਮਰਜੈਂਸੀ ਹੋਵੇ, ਮੈਂ ਤੁਹਾਨੂੰ ਇੱਕ ਗੱਲ ਸੁਣਾਈ ਸੀ ਪਿਛਲੇ ਦਿਨਾਂ ਦੇ ਵਿੱਚ, ਇੱਥੇ ਕੈਲਡਨ ਦੇ ਵਿੱਚ ਇੱਕ ਸਿੰਗਲ ਰੋਡ ਸੜਕ ਦੇ ਉੱਤੇ ਇੱਕ ਐਕਸੀਡੈਂਟ ਹੋ ਗਿਆ ਇੱਕ ਬੱਚੇ ਦਾ, ਉੱਤੋਂ ਉਹਦਾ ਬ੍ਰੇਨ ਹੀ ਖੁੱਲ੍ਹ ਗਿਆ ਸੀ ਪੂਰਾ, ਪੰਜਾਬੀ 'ਚ ਖੋਪੜੀ ਆਪਾਂ ਕਹਿ ਦਿੰਦੇ ਹਾਂ। ਅਤੇ ਉੱਥੇ ਹੀ ਉਹਨਾਂ ਨੇ ਹੈਲੀਕਾਪਟਰ ਲਾ ਕੇ ਸਿੱਧਾ ਉਹਨੂੰ ਡਾਊਨ ਟਾਊਨ ਟੋਰਾਂਟੋ ਹੋਸਪਿਟਲ ਲੈ ਗਿਆ ਸੀ। ਔਰ ਆਈ ਐਮ ਸ਼ੋਰ ਕਿ ਜੇ ਉਹ ਬੱਚਾ ਇੰਡੀਆ ਵਿੱਚ ਹੁੰਦਾ ਤਾਂ ਉਸ ਅੱਜ ਆਪਣੇ ਦਿਨ ਨਾ ਦੇਖਦਾ ਹੁੰਦਾ। ਇੱਥੋਂ ਦੇ ਮੈਡੀਕਲ ਸਿਸਟਮ ਆ, ਔਰ ਫੋਰ ਯੂਅਰ ਕਾਇੰਡ ਇਨਫੋਰਮੇਸ਼ਨ, ਇੱਥੇ ਕੰਟਰੀ ਦੇ ਵਿੱਚ ਸਭ ਤੋਂ ਜ਼ਿਆਦਾ ਖਰਚਾ ਤੁਹਾਡੀ ਹੈਲਥ ਦਾ ਹੈ, ਕਿਉਂਕਿ ਜਿਹੜੇ ਹੋਸਪਿਟਲ ਦੇ ਵਿੱਚ ਡਾਕਟਰਸ ਆ, ਨਰਸਿਸ ਆ, ਤੁਹਾਡੇ ਟੈਸਟ ਹੁੰਦੇ ਆ, ਕੋਸਟ ਮਨੀ, ਯੂ ਡੋਂਟ ਪੇ ਈਵਨ ਸਿੰਗਲ ਡਾਲਰ। ਪਲੱਸ ਜੇਲ੍ਹਾਂ ਦੇ ਵਿੱਚ ਕਿੰਨੇ ਲੋਕ ਰਹਿ ਰਹੇ ਆ ਤੁਹਾਨੂੰ ਪਤਾ? ਇੱਥੇ ਇੰਡੀਆ ਪਾਕਿਸਤਾਨ ਦੇ ਵਿੱਚ ਤੁਸੀਂ ਜੇਲ੍ਹਾਂ ਵਿੱਚ ਜਿਹੜੇ ਲੋਕ ਰਹਿੰਦੇ ਆ, ਕੀ ਉਹਨੂੰ ਗਵਰਨਮੈਂਟਸ ਉੱਥੇ ਜਿਹੜੀਆਂ ਦਵਾਈਆਂ ਪ੍ਰੋਵਾਈਡ ਕਰਦੀਆਂ? ਮੈਨੂੰ ਇਹਦੇ ਬਾਰੇ ਪਤਾ ਨਹੀਂ, ਆਈ ਐਮ ਸੋ ਸੋਰੀ, ਜੇ ਕਿਸੇ ਨੂੰ ਪਤਾ ਫਿਰ ਜ਼ਰੂਰ ਦੱਸ ਦਿਓ। ਉੱਥੇ ਉਹਨਾਂ ਦੀ ਹੈਲਥ ਦਾ ਖਿਆਲ ਕੀਤਾ ਜਾਂਦਾ? ਡਾਕਟਰਸ ਉੱਥੇ ਆਉਂਦੇ ਉਹਨਾਂ ਨੂੰ ਚੈੱਕ ਕਰਨ ਵਾਸਤੇ ਜੇਲ੍ਹਾਂ ਦੇ ਵਿੱਚ? ਇੱਥੇ ਡਾਕਟਰਸ, ਮੈਡੀਸਨ ਤੁਹਾਡੀਆਂ, ਮਿਲੀਅਨਸ ਮਿਲੀਅਨਸ ਡਾਲਰ ਦੀਆਂ ਮੈਡੀਸਨ ਤੁਹਾਡੀਆਂ ਜੇਲ੍ਹਾਂ ਵਿੱਚ ਜਾਂਦੀਆਂ ਹਰ ਸਾਲ ਦੀਆਂ, ਉਹ ਪੇ ਕੌਣ ਕਰਦਾ? ਗਵਰਨਮੈਂਟ ਆਫ ਕੈਨੇਡਾ। ਇੱਥੇ ਆ ਕੇ ਝੰਡੇ ਚੱਕ ਲੈਣੇ ਅਸੀਂ, ਆਹ ਕਰ ਦਾਂਗੇ, ਉਹ ਕਰ ਦਾਂਗੇ, ਝੰਡੇ ਚੱਕਣੇ, ਚੱਕੋ ਇੰਡੀਆ ਜਾ ਕੇ ਦੇਖਿਓ ਅਗਲੇ ਝੰਡੇ 'ਚੋਂ ਫਿਰ ਡੰਡਾ ਕੱਢ ਕੇ ਕੀ ਕਰਨਾ ਉਹਦਾ, ਚੱਕੋ ਪਾਕਿਸਤਾਨ ਜਾ ਕੇ ਝੰਡੇ। ਇੱਥੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ, ਕਿਉਂਕਿ ਇਹ ਤੁਹਾਡੀ ਫ੍ਰੀ ਮਾਊਥ, ਜਿਵੇਂ ਕਹਿੰਦੇ ਨਾ, ਅਸੀਂ ਇੱਥੇ ਬੋਲ ਸਕਦੇ ਹਾਂ, ਸਭ ਕੁਛ ਕਰ ਸਕਦੇ ਹਾਂ। ਇੱਕ ਕਾਲ ਲੈ ਲਾ, ਸੁਲਤਾਨ ਜੀ ਦੀ ਲਾਈਨ ਆਈ, ਅੱਜ ਤਾਂ ਵਾਹਵਾ ਦੇਰ ਇਸ 'ਤੇ ਗੱਲ ਲੱਗ ਗਈ। ਸੁਲਤਾਨ ਜੀ, ਕੀ ਹਾਲ ਚਾਲ ਹੈ ਸਰ?
2: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ
0: ਜੀ। ਸਰ ਅੱਜ ਫਰਾਈਡੇ ਹੈ, ਔਰ ਕੀ ਸਪੈਸ਼ਲ ਸੇਲ ਹੈ ਸਰ?
2: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦੇਵਾਂਗੇ ਹਰਜੀਤ ਜੀ, ਕਿਉਂਕਿ 25% ਅਪਲਾਈਸਿਸ ਦੇ ਉੱਪਰ ਟੈਰਿਫ ਲੱਗਿਆ ਜੀ, 5% ਜਿਹੜਾ ਹੈ ਫਰੇਟ ਇਨਕਰੀਜ਼ ਹੋਇਆ, ਟੋਟਲ ਪ੍ਰਾਈਸ 'ਚ 30% ਦਾ ਫਰਕ ਪਿਆ ਜੀ। $1,000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਜਿਹੜਾ ਉਹ $1,300 ਹੈ ਫਰੇਟ ਲੱਗੀ ਪ੍ਰਾਈਸ, ਪਰ ਅੱਜ ਵੀ ਮਿਲੇਗਾ 899 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜੀ। ਜਿਹੜਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ ਇਹ ਹੈਗਾ ਜੀ, ਸਾਡੇ ਕੋਲ ਇਸ ਟਾਈਮ ਸਟੈਕੇਬਲ ਹੈ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਵੀ ਹੋ ਜਾਏਗਾ। $2,200-2300 ਵਾਲਾ ਟੈਰਿਫ ਲੱਗੀ ਪ੍ਰਾਈਸ ਹੈ, ਪਰ ਮਿਲੇਗਾ 1499 ਦਾ, ਕਿਉਂਕਿ ਮੇਰੇ ਕੋਲ ਆਪਣਾ ਜਿਹੜਾ ਸਟਾਕ ਪਿਆ, ਜਿਹੜਾ ਅੱਜ ਤੋਂ 2 ਵੀਕ ਪਹਿਲੇ ਆਰਡਰ ਪਾਇਆ ਸੀ, ਉਹ ਸਟਾਕ ਸਾਡੇ ਵੇਅਰ ਹਾਊਸ 'ਚ ਅਵੇਲੇਬਲ ਹੈ ਜੀ। ਜਿਹੜਾ ਫਰਿੱਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ ਹੈ ਜੀ, $29.99 ਦਾ, ਇਹਦੀ ਫਰੇਟ ਲੱਗੀ ਪ੍ਰਾਈਸ ਹੈਗੀ ਹੈ ਜੀ $38.99। ਸੋ 30% ਫਰੇਟ ਜਿਹੜਾ ਲੱਗਾ ਹੋਮ ਅਪਲਾਈਸਿਸ ਦੇ ਉੱਪਰ, ਇਹਦੇ ਤੋਂ ਜਿਹੜੇ ਕਸਟਮਰ ਸੇਵਿੰਗ ਚਾਹੁੰਦੇ ਆ ਸੇਵ ਕਰ ਸਕਦੇ ਆ, ਬੋਵੇਡ ਐਂਡ ਚੰਕੂਜ਼ੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2858 ਨੰਬਰ ਹੈ। ਸਿੰਗਲ ਪੀਸ ਵਾਸ਼ਰ ਚਾਹੀਦਾ $1,200 ਵਾਲਾ, $599 ਦਾ ਮਿਲ ਜਾਏਗਾ। ਸਿੰਗਲ ਪੀਸ ਡਰਾਇਰ ਚਾਹੀਦਾ $1,000 ਵਾਲਾ, $499 ਦਾ ਮਿਲ ਜਾਏਗਾ। ਸਿੰਗਲ ਪੀਸ ਤੁਹਾਨੂੰ ਸਮੂਥ ਟੋਪ ਇਲੈਕਟ੍ਰਿਕ ਸਟੋਵ ਚਾਹੀਦਾ ਜੀ $1,200 ਵਾਲਾ, $799 ਦਾ ਮਿਲ ਜਾਏਗਾ। ਜਿਹੜੇ ਵੀ ਕਸਟਮਰ ਬਿਗ ਸਕਰੀਨ ਟੀਵੀਆਂ 75-inch ਸੈਮਸੰਗ ਲੈਣਾ ਚਾਹੁੰਦੇ, ਸੈਮਸੰਗ ਦਾ 75-inch ਸਿਰਫ $799 ਦਾ
0: ਜੀ,
2: ਤੇ ਸੈਮਸੰਗ ਦਾ 85 ਇੰਚ ਸਿਰਫ $1,399 ਦਾ ਮਿਲੇਗਾ। ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਜੀ, 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ ਜੀ। 905-450-2828 ਨੰਬਰ ਹੈ, 905-450-2828 ਜੀ।
0: ਸੁਲਤਾਨ ਜੀ, ਅੱਜ ਫਰਾਈਡੇ ਹੈ ਔਰ ਵੀਕਐਂਡ ਦੇ ਜਿਵੇਂ ਤੁਸੀਂ ਟੈਰਿਫ ਬਾਰੇ ਦੱਸ ਹੀ ਰਹੇ ਹੋ ਔਰ ਇਹ ਬੜਾ ਮੁਸ਼ਕਲ ਵਾਲਾ ਕੰਮ ਹੋ ਜਾਣਾ, ਤੇ ਕੁਛ ਇਸ ਫਰਾਈਡੇ ਤੱਕ ਤਾਂ ਪ੍ਰਾਈਜ਼ ਸੇਮ ਹੀ ਹੋਣਗੀਆਂ ਵੀਕਐਂਡ ਤੱਕ ਸਰ?
2: ਜੀ ਬਿਲਕੁਲ, ਅੱਜ ਫਰਾਈਡੇ ਹੈ ਜੀ, ਵੀਕਐਂਡ ਤੇ ਜਿੰਨਾ ਵੀ ਸਮਾਨ ਸਾਡੇ ਕੋਲ ਵੇਅਰ ਹਾਊਸ 'ਚ ਸਟਾਕ ਪਿਆ, ਅਸੀਂ ਬਿਨਾਂ ਟੈਰਿਫ ਲੱਗੀ ਪ੍ਰਾਈਸ ਤੇ ਹੀ ਲਿਆ, ਬਿਨਾਂ ਟੈਰਿਫ ਲੱਗੀ ਪ੍ਰਾਈਸ ਤੇ ਹੀ ਕਸਟਮਰ ਨੂੰ ਦੇਵਾਂਗੇ ਜੀ। ਜ਼ਰੂਰ ਵਿਜ਼ਿਟ ਕਰਨ ਤੇ ਪੇਮੈਂਟ 6 ਮਹੀਨੇ 'ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। ਇਹ ਵੀ ਕਰ ਸਕਦੇ 10% ਡਿਪੋਜ਼ਿਟ ਦੇ ਕੇ, $300-$400 ਡਿਪੋਜ਼ਿਟ ਨਾਲ ਡੀਲ ਲੌਕ ਕੀਤੀ ਜਾ ਸਕਦੀ ਹੈ। ਸਪਟੰਬਰ ਅਕਤੂਬਰ ਨਵੰਬਰ ਦੀ ਕੋਈ ਵੀ ਡਿਲੀਵਰੀ ਡੇਟ ਸਿਲੈਕਟ ਕੀਤੀ ਜਾ ਸਕਦੀ ਹੈ, ਪਰ 30% ਦਾ ਜਿਹੜਾ ਟੈਰਿਫ ਲੱਗਿਆ ਹੋਮ ਅਪਲਾਇੰਸਿਸ ਦੇ ਉੱਪਰ, ਇਹਦੇ ਤੋਂ ਸੇਵਿੰਗ ਹੋ ਜਾਏਗੀ। 905-450-2828 905-450-2828 ਜੀ।
0: ਬੜੀ ਮਿਹਰਬਾਨੀ ਸੁਲਤਾਨ ਜੀ, ਥੈਂਕ ਯੂ ਵੈਰੀ ਮਚ ਸਰ। ਔਰ ਸੁਲਤਾਨ ਜੀ ਦੇ ਸਟੋਰ ਤੇ ਪਹੁੰਚੋ, ਵੀ ਕਹਿੰਦੇ ਟੈਰਫ ਤੋਂ ਬਚਣਾ ਬਈ, ਜਿਹੜੀਆਂ ਪ੍ਰਾਈਜ਼ ਹੈਗੀਆਂ ਉਹ ਤੁਸੀਂ ਲੈ ਸਕਦੇ ਹੋ। 905-450-2828 ਤੇ ਤੁਸੀਂ ਕਾਲ ਵੀ ਕਰ ਸਕਦੇ ਹੋ। ਦੱਸੋ ਮੈਨੂੰ, ਮੇਰੀ ਜਿਹੜੀ ਗੱਲਾਂ ਕੀਤੀਆਂ ਇਹ ਗੱਲਾਂ ਸੱਚ ਆ ਤੇ ਝੂਠੀਆਂ ਗੱਲਾਂ? ਜੇ ਕਿਸੇ ਨੇ ਕੋਈ ਕਿੰਤੂ ਪਰੰਤੂ ਕਰਨਾ ਹੋਵੇ ਤੇ ਆ ਸਕਦਾ ਲਾਈਨ ਤੇ, ਲਾਈਨਸ ਆਰ ਓਪਨ। 905-600-3337 ਪੰਜਾਬੀ ਵਿਰਸਾ
3: ਸੈਲੂਲਰ ਪੁਆਇੰਟ ਏ ਟੂ ਜ਼ੈਡ ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸ

0: Friday, September 18th, 7 p.m. at the Living Arts Center, Mississauga.
1: पहला आया सी बड़ी मोहब्बत देखी, उम्मीद कर रहा इस बार भी तुझे आशीर्वाद दोगे.
2: वे आ जा तो मैं नाल नचिए, नचिए बाहच बाहपा. वे आ जा तो मैं नाल नचिए.
0: For tickets, visit Ticketmaster. For information, call Singh Harjeet at 647-448-1000.
3: प्रोग्राम पंजाबी वर्षा. हेलो.
4: हेलो, सत श्री अकाल जी.
3: सत श्री अकाल जी.
4: हाँ जी, जो जो कह रहे हो ठीक कह रहे हो जी. हो रही हूँ तब बड़ी बड़ी जीपां ले फिर दे, मोटे मोटे टायर पाई कर रहे हैं. हो रहे भी चार पांच आ गए. हो रहे भी
3: नहीं नहीं कोई गल नहीं. अच्छा, इतने प्लेटा के ना तुसी की लिखवाए दसो, किन्नी कागल वाली काम सी इन्होंने लोगों की है. तो प्लेटा तुसी किन्निया किनिया गंदिया गल लिखवाइया, तो अगला ने तो बरंग चिट्ठिया तुम्हें वापस भेजना सी. ਜਿਹੜੇ ਬੰਦੇ ਇੱਥੇ ਇੱਦਾਂ ਦਾ ਕੰਮ ਕਰਨਗੇ ਉਹਨਾਂ ਲੱਗਦਾ ਉਹਨਾਂ ਦੀਆਂ ਫੈਮਿਲੀਜ਼ ਨਹੀਂ ਹੈਗੀਆਂ ਸੀ. ਪਲੇਟ 'ਤੇ ਨਾਂ ਲਿਖਦਾ ਸੀ, ਦੋ ਦੋ ਮੀਨਿੰਗ ਲਿਖਦਾ ਸੀ ਉਸ ਚੀਜ਼ ਦੇ ਉੱਤੇ. ਔਰ ਇਹਨਾਂ ਲੋਕਾਂ ਨੂੰ ਇੰਨੀ ਸ਼ਰਮ ਨਹੀਂ ਆਉਂਦੀ ਸੀ, ਇੰਨਾ ਇਹਨਾਂ ਦੇ ਮਤ ਨਹੀਂ ਕੰਮ ਕਰਦੇ ਸੀ. ਪਤਾ ਨਹੀਂ ਇਹ ਬੇਵਕੂਫ ਲੋਕ ਇੱਥੇ ਕਿੱਦਾਂ ਆ ਕਿੱਦਾਂ ਗਏ ਸੀ. ਚੰਗਾ ਕੀਤਾ ਉਹਨਾਂ ਨੇ ਬਰੰਗ ਚਿੱਠੀਆਂ ਕਰ ਵਾਪਸ ਭੇਜਤਾ, ਜਿਹਨਾਂ ਨੇ ਪਲੇਟਾਂ ਦੇ ਪੁੱਠੇ ਸਿੱਧੇ ਨਾਂ ਲਿਖਾਏ ਸੀ. ਪਰ ਮੈਨੂੰ ਹਾਲੇ ਤੱਕ ਯਾਦ ਆ ਇੱਕ ਵੀਰ ਦੀ, ਹਾਲੇ ਤੱਕ ਮੇਰੀ ਵੀਡੀਓ ਪਈ ਹੋਏਗੀ ਫੇਸਬੁੱਕ 'ਤੇ ਜਾ ਕੇ ਦੇਖ ਲਿਓ, ਬੜੀ ਪੁਰਾਣੀ ਹੈ. ਮੈਂ ਇੱਕ ਦਿਨ ਇੱਥੇ ਅਨਾਊਂਸ ਕੀਤਾ ਬੜਾ ਨਾਈਸਲੀ, ਮੈਂ ਕਿਹਾ ਯਾਰ ਅਸੀਂ ਲੋਕ ਇੱਥੇ ਇੱਕ ਦਿਨ ਨਾ ਇੱਕ ਪਲੇਟ ਦੇ ਅੱਤਵਾਦੀ ਲਿਖਿਆ ਸੀ. ਛੱਡੋ ਹੰਸਰਾ ਜਾਂਸਰਾ ਚੱਲੀ ਜਾਣਾ ਕੰਮ, ਪ੍ਰਮੋਸ਼ਨਾਂ ਹੋਈ ਜਾਣੀਆਂ, ਤੁਸੀਂ ਆ ਹੀ ਜਾਣਾ, ਸਾਰਿਆਂ ਨੇ ਟਿਕਟਾਂ ਲੈ ਹੀ ਲੈਣੀਆਂ. ਇੱਕ ਲਾਈਨ ਮੈਂ ਇੱਕ ਫੋਨ. ਹੈਲੋ,
5: ਸਤਿ ਸ਼੍ਰੀ ਅਕਾਲ ਜੀ.
3: ਸਤਿ ਸ਼੍ਰੀ ਅਕਾਲ ਜੀ.
5: ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਸੀਗਾ ਜੀ.
3: ਜੀ ਬੋਲੋ ਜੀ.
5: ਬਹੁਤ ਸੋਹਣੀ ਝੰਡ ਕੀਤੀ ਵੀਰ ਨੇ, ਆਪਾਂ ਲੋਕਾਂ ਨੇ ਆ ਕੇ ਇੱਥੇ ਕਿੰਨਾ ਸਿਸਟਮ ਨੂੰ ਖਰਾਬ ਕੀਤਾ. ਰਾਈਟ,
3: ਦੱਸੋ ਤੁਹਾਨੂੰ ਤਾਂ ਗਵਰਨਮੈਂਟ ਤੁਹਾਨੂੰ ਇੱਥੇ ਅਲਾਓ ਕਰ ਰਹੀ ਹੈ ਸਭ ਕੁਝ ਕਰਨਾ, ਤੁਸੀਂ ਅੱਗੋ ਗਵਰਨਮੈਂਟ ਨੂੰ ਪੈਨੇ ਗੱਲ ਉਹਨਾਂ ਦੇ.
5: ਮਿੱਤਰਾ ਸਵਾਦ ਲੈ ਤਾਂ ਬਹੁਤ ਲੰਮਾ ਲੈ ਗਿਆ, ਤੂੰ ਤਾਂ ਛੇਤੀ ਝਾੜ ਕਰਦੀ ਸੀ ਹੈ ਨਾ.
3: ਚਲੋ ਬੜੀ ਮਿਹਰਬਾਨੀ ਵੀਰ. ਹਾਂਜੀ,
5: ਓਕੇ,
3: ਥੈਂਕ ਯੂ ਥੈਂਕ ਯੂ. ਮੈਂ ਝਾੜ ਵੀ ਨਹੀਂ ਹੈਗੀ, ਸੱਚੀਆਂ ਗੱਲਾਂ ਹੀ ਹੈ ਬੇਸਿਕਲੀ ਦੇਖਿਆ ਜਾਵੇ ਤੇ. ਅੱਛਾ, ਮੈਂ ਗੱਲ ਕਰ ਰਿਹਾ ਸੀ, ਇੱਕ ਨਾ ਮੇਰੇ ਵੀਰ ਨੇ ਅੱਤਵਾਦੀ ਲਿਖਾਇਆ ਪਲੇਟ ਦੇ ਵਿੱਚ. ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਮੇਨ ਮੋਟੋ ਕੀ ਸੀ ਉਹਨਾਂ ਦਾ, ਉਹਨਾਂ ਜ਼ਿੰਦਗੀ ਦਾ ਮੋਟੋ ਕੀ ਸੀ? ਲੋਕਾਂ ਨੇ ਉਹਨਾਂ ਨੂੰ ਅੱਤਵਾਦੀ ਬਣਾ ਦਿੱਤਾ. ਤੁਹਾਨੂੰ ਕਿਸੇ ਨੂੰ ਪਤਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਨਿਤਨੇਮ ਕਿੰਨਾ ਸੀ? ਉਹ ਆਪਣੀ ਜ਼ਿੰਦਗੀ ਨੂੰ ਕਿਵੇਂ ਨਾਮ ਦੇ ਨਾਲ ਜੋੜਿਆ ਸੀ ਉਹਨਾਂ ਨੇ? ਅੱਛਾ ਚਲੋ, ਮੈਂ ਉਸ ਪਾਸੇ ਨਹੀਂ ਜਾਂਦਾ, ਸੋਰੀ, ਮੈਂ ਇਸ ਪਾਸੇ ਆ ਜਾਂਦਾ. ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਦੇ ਦਰਸ਼ਨ ਕੀਤੇ ਨਾ, ਉਹ ਬੰਦਾ ਜ਼ਿੰਦਗੀ ਕਦੀ ਕਿਸੇ ਨਾਲ ਗਲਤ ਨਹੀਂ ਕਰ ਸਕਦਾ ਸੀ. ਉਹਨਾਂ ਦੀ ਏਡੀ ਸਿੱਖਿਆ ਸੀ ਜਿਨ੍ਹਾਂ ਨੇ ਸੰਤਾਂ ਦੇ ਦਰਸ਼ਨ ਕੀਤੇ ਹੈ. ਸਮਾਂ ਆ ਗਿਆ, ਵਿੱਚੋਂ ਹੀ ਕੁਛ ਮੁੰਡੇ ਇੱਦਾਂ ਦੇ ਗਲਤ ਉੱਠ ਕੇ ਗਲਤ ਕੰਮਾਂ 'ਚ ਪੈ ਗਏ. 100 ਦੇ ਵਿੱਚੋਂ 50% ਲੋਕ ਤਾਂ ਇੱਦਾਂ ਹੀ ਮਰ ਗਏ. ਪਿੰਡ ਦੇ ਵਿੱਚ ਇੱਕ ਦੂਜੇ ਬੰਦੇ ਨਾਲ ਕਿਤੇ ਹੁੰਦੀ ਸੀ ਦੁਸ਼ਮਣੀ, ਤੜਕੇ ਕੰਧ ਟੱਪੀ, ਚਲੋ ਜੀ ਦੋ ਫਾਇਰ ਕੀਤੇ, ਸਤਿ ਸ਼੍ਰੀ ਅਕਾਲ. ਅੱਤਵਾਦੀ ਆਏ ਮਾਰ ਗਏ ਜੀ, ਕਿਸੇ ਨੂੰ ਪਤਾ ਨਹੀਂ ਨਾ ਅੱਤਵਾਦੀ ਪੈ ਗਿਆ. ਪਰ ਇੰਨਾ ਪਤਾ ਨਹੀਂ ਪਿੰਡਾਂ ਵਾਲਿਆਂ ਦੇ, ਪਿੰਡਾਂ ਵਾਲਿਆਂ ਨਾਲ ਹੀ ਰੌਲਾ ਸੀ. ਮੈਂ ਗੱਲ ਕਰ ਰਿਹਾ, ਉਹ ਗੱਲਾਂ ਬਹੁਤ ਲੰਬੀਆਂ ਹੋ ਜਾਣੀਆਂ. ਮੈਂ ਗੱਲ ਕਰ ਰਿਹਾ ਸੀ ਕਿ ਜਿਹੜੇ ਇੱਕ ਵੀਰ ਸੀ ਛੋਟਾ ਮੇਰਾ ਅੱਤਵਾਦੀ, ਉਹਨੇ ਲਿਖਾਇਆ ਪਲੇਟ ਦੇ ਉੱਤੇ. ਔਰ ਮੈਂ ਪਹਿਲਾ ਰੇਡੀਓ ਸਟੇਸ਼ਨ ਸੀ ਟੋਰਾਂਟੋ 'ਚ, ਬਾਅਦ 'ਚ ਲੋਕਾਂ ਨੇ ਸਟਾਰਟ ਕੀਤੀਆਂ ਗੱਲਾਂ ਵੀ ਪਲੇਟਾਂ ਦੇ ਇਹ ਲਿਖਾਇਆ ਉਹ ਲਿਖਾਇਆ. ਮੈਂ ਕਿਤੇ ਪੜ੍ਹ ਲਈ ਪਲੇਟ ਲਿਖੀ, ਅੱਤਵਾਦੀ ਲਿਖਿਆ ਉਹਦੇ ਪਿੱਛੇ ਪਲੇਟ ਦੇ. ਆਈ ਥਿੰਕ ਵੀਕ ਬਿਫੋਰ ਜਾਂ ਇੱਦਾਂ ਕਰਕੇ ਹੋਈ ਜਦੋਂ. ਅੱਛਾ, ਉਹ ਮੈਨੂੰ ਬ੍ਰਦਰ ਦੀ ਕਾਲ ਆਈ, ਮੇਰੇ ਕੋਲ ਨੰਬਰ ਉਹਦਾ ਅੱਜ ਵੀ ਹੈਗਾ, ਉਹਦਾ ਸੈੱਲ ਨੰਬਰ ਮੇਰੇ ਕੋਲ ਅੱਜ ਵੀ ਹੈਗਾ. ਉਹ ਮੇਰੇ ਕੋਲ, ਮੈਂ ਜਦੋਂ ਇੱਥੇ ਕਿਹਾ ਯਾਰ, ਮੈਂ ਕਿਹਾ ਯਾਰ ਤੁਸੀਂ ਇੱਥੇ ਅੱਤਵਾਦੀ ਪਲੇਟ 'ਤੇ ਲਿਖਾਇਆ, ਤੁਸੀਂ ਕੀ ਸਾਬਤ ਕੀ ਕਰਨਾ ਚਾਹੁੰਦੇ ਹੋ ਕਿ ਜਿਹੜੇ ਸਾਡੇ ਸਿੰਘ ਸੂਰਮੇ ਸੀ ਉਹ ਅੱਤਵਾਦੀ ਸੀ? ਉਹ ਸਿੰਘ ਸੂਰਮੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਪੁੱਤਰ ਸੀ, ਤੁਸੀਂ ਉਹਨਾਂ ਨੂੰ ਨਾਂ ਅੱਤਵਾਦੀ ਦਿੱਤਾ? ਜੇ ਤੁਸੀਂ ਅੱਤਵਾਦੀ ਨਾਂ ਦੇ ਰਹੇ ਹੋ ਤੇ ਬਾਕੀ ਕੀ ਕਹਿਣਗੇ? ਉਹ ਬੰਦੇ ਦੀ ਪਲੇਟ 'ਤੇ ਲਿਖਿਆ ਸੀ ਅੱਤਵਾਦੀ, ਤੇ ਉਹਨੇ ਮੇਰਾ ਪ੍ਰੋਗਰਾਮ ਸੁਣ ਕੇ ਮੈਨੂੰ ਕਾਲ ਕੀਤੀ ਵਾਪਸ. ਅੱਜ ਵੀ ਮੇਰੇ ਫੇਸਬੁੱਕ 'ਤੇ ਚਲ ਜਿਓ, ਪਿੱਛੇ ਬਿਹਾਈਂਡ 'ਤੇ ਜਾ ਕੇ ਦੇਖਿਓ, ਉਹ ਪਲੇਟ ਲੱਗਦੀ ਸੀ, ਵੀਡੀਓ ਪਾਈ ਹੋਈ, ਮੇਰੇ ਕੋਲ ਸਟੂਡੀਓ ਆਇਆ ਸੀ ਬੰਦਾ ਇੱਥੇ, ਮੈਂ ਉਹਦੀ ਵੀਡੀਓ ਬਣਾਈ ਇੱਥੇ. ਮੈਂ ਕਿਹਾ ਵੀਰੇ ਇਹ ਕਿਉਂ ਇੱਦਾਂ ਕੀਤਾ? ਕਹਿੰਦਾ ਭਾਅ ਜੀ ਬਸ ਐਵੇਂ ਉਹ ਸ਼ੋਸ਼ੇ ਪੰਥੀ 'ਚ ਹੋ ਗਿਆ, ਮੁੰਡ ਪੁਣੇ 'ਚ ਇੱਦਾਂ ਕਿੱਦਾਂ ਹੋ ਗਿਆ ਜੀ. ਕਹਿੰਦਾ ਭਾਅ ਜੀ ਮੈਂ ਪਲੇਟ ਨਵੀਂ ਲੈ ਰਿਹਾ, ਤੁਸੀਂ ਪਲੇਟ ਲਾਉਣੀ ਹੈ ਮੇਰੀ ਅੱਤਵਾਦੀ ਦੀ ਇੱਥੇ, ਔਰ ਮੈਂ ਉਹਦੀ ਵੀਡੀਓ ਬਣੀ ਹੈ ਮੇਰੇ, ਅੱਜ ਵੀ ਫੇਸਬੁੱਕ 'ਤੇ ਪਈ ਹੈ ਪੁਰਾਣੀ, ਦੇਖ ਲਓ ਜਾ ਕੇ ਬਿਹਾਈਂਡ 'ਤੇ ਜਾ ਕੇ, ਸਟੂਡੀਓ ਦੀ ਵੀਡੀਓ ਆ ਸਾਡੇ ਦੀ ਇੱਥੇ ਦੀ ਜਿੱਥੋਂ ਮੈਂ ਹੁਣ ਅੱਜ ਪ੍ਰੋਗਰਾਮ ਕਰ ਰਿਹਾ, ਉਹਦੀ ਮੈਂ ਥੱਲੇ ਜਾ ਕੇ ਪਲੇਟ ਲਾਈ ਆਪਣੇ ਹੱਥਾਂ ਨਾਲ, ਔਰ ਉਹ ਬੰਦਾ ਮੈਨੂੰ ਜੱਫੀ ਪਾ ਕੇ ਮਿਲ ਕੇ ਗਿਆ, ਕਹਿੰਦਾ ਹਰਜੀਤ ਭਾਅ ਜੀ ਤੁਸੀਂ ਮੇਰੀਆਂ ਅੱਖਾਂ ਖੋਲਤੀਆਂ, ਕਹਿੰਦਾ ਸੀ ਆਪਣੇ ਮੁੰਡਿਆਂ ਨੂੰ ਅੱਤਵਾਦੀ ਕਹੀ ਜਾਂਦੇ ਹਾਂ, ਦੂਜੀ ਕੋਈ ਕਮਿਊਨਿਟੀ ਤੁਹਾਨੂੰ ਕਵੇ ਤੁਹਾਡੇ ਕੋਲ ਬਰਦਾਸ਼ਤ ਨਹੀਂ ਹੁੰਦਾ ਸੀ ਅੱਤਵਾਦੀ ਨਹੀਂ। ਉਹ ਬੰਦੇ ਨੇ ਇੰਨਾ ਜ਼ਿਆਦਾ ਰਿਕਾਰਡ ਕੀਤਾ, ਮੈਨੂੰ ਜੱਫੀ ਪਾ ਗਿਆ, ਮੇਰੇ ਨਾਲ ਫੋਟੋ ਖਿਚਾ ਗਿਆ, ਇੱਥੇ ਸਟੂਡੀਓ ਆਇਆ, ਔਰ ਅੱਜ ਵੀ ਵੀਡੀਓ ਉਹ ਜਿਹੜੀ ਕਿ ਫੇਸਬੁੱਕ 'ਤੇ ਪਈ ਹੈ, ਜਾ ਕੇ ਦੇਖ ਲਿਓ ਜਾ ਕੇ। ਤੁਹਾਨੂੰ ਜੇ ਇੱਥੇ ਗਵਰਨਮੈਂਟ ਨੇ ਇੰਨੀਆਂ ਚੀਜ਼ਾਂ ਅਲਾਓ ਕੀਤੀਆਂ, ਤੁਹਾਨੂੰ ਪਤਾ ਇੱਥੇ ਕਿੰਨੇ ਕਿੰਨੇ ਨਾਮ ਸੀ, ਉਹ ਤਾਂ ਸਾਡੇ ਬੰਦੇ ਕੋਈ ਵਿੱਚ ਇਨਵੋਲਵ ਹੋਏ, ਉਹਨਾਂ ਨੇ ਦੱਸਿਆ ਕਿ ਇਹਦੇ ਮਤਲਬ ਇਹ ਆ ਸਰਵਿਸ ਇੰਟੈਰੀਓ ਵਿੱਚ, ਅਤੇ ਫਿਰ ਜਾ ਕੇ ਪਲੇਟਾਂ ਉਹਨਾਂ ਦੀਆਂ ਕੈਂਸਲ ਹੋਈਆਂ ਜਾ ਕੇ। ਇਹਨਾਂ ਨੂੰ ਹੂੜ ਮੱਤ ਨੂੰ ਕੌਣ ਸਮਝਾਵੇ ਵੀ ਤੁਹਾਡੇ ਘਰਾਂ 'ਚ ਤੁਹਾਡੀਆਂ ਭੈਣਾਂ ਹੈ ਨਹੀਂ, ਤੁਹਾਡੇ ਘਰਾਂ ਵਿੱਚ ਕੋਈ ਚਾਚੇ ਤਾਏ ਦੀ ਧੀ ਭੈਣ ਹੈ ਨਹੀਂ, ਤੁਹਾਡੀਆਂ ਆਪਣੀਆਂ ਸਕੀਆਂ ਭੈਣਾਂ, ਤੁਹਾਨੂੰ ਕਿਸੇ ਮਾਂ ਨੇ ਜਨਮ ਦਿੱਤਾ, ਤੁਸੀਂ ਇੱਦਾਂ ਦੇ ਗਲਤ ਵਰਡ ਪਲੇਟਾਂ 'ਤੇ ਲਿਖਾਉਂਦੇ ਸੀ, ਅਤੇ ਜੇ ਗਵਰਨਮੈਂਟ ਆ ਗਈ ਐਕਸ਼ਨ ਦੇ 'ਚ ਫਿਰ ਉਹ ਰੋਂਗ ਹੋ ਗਿਆ। ਮੈਂ ਤਾਂ ਇੱਕੋ ਗੱਲ ਕਰਦਾ ਹੁਣ, ਜਿਹੜਾ ਬੰਦਾ ਕੈਨੇਡਾ ਦੀ ਨਿੰਦਿਆ ਕਰਦਾ, ਚਾਰ ਪੈਗ ਲੈ ਕੇ ਮਹਿਫਲਾਂ 'ਚ ਬਹਿੰਦੇ, ਉਹ ਯਾਰ ਅਸੀਂ ਇੰਡੀਆ ਇੱਦਾਂ ਹੁੰਦੇ ਸੀ, ਉਹ ਮੇਰੀ ਤਾਂ ਕੋਠੀ ਹਵੇਲੀ ਹੁੰਦੀ ਸੀ ਉੱਥੇ, ਇਹਨਾਂ ਮੱਝਾਂ ਗਾਈਆਂ, ਘਰ ਦਾ ਲਵੇਰਾ, ਫਲਾਣਾ ਟੀਂਗ, ਅੱਜ ਵੀ ਸਾਡੀਆਂ ਯਾਰ ਉੱਥੇ 35 ਕਿੱਲੇ ਜ਼ਮੀਨ ਆਉਂਦੀ ਹੈ, ਸੜਕ 'ਤੇ ਆ ਗਈ ਹੈ ਹੁਣ ਤਾਂ। ਇੱਥੇ ਆ ਕੇ ਅਸੀਂ ਲੇਬਰ ਕਰਦੇ ਹਾਂ, ਅਸੀਂ ਟਰੱਕ ਚਲਾਉਂਦੇ ਹਾਂ, ਅਸੀਂ ਜੋਬਸ ਕਰਦੇ ਹਾਂ, ਕਿਉਂ ਕਰਦੇ ਹਾਂ? ਕਿਉਂਕਿ ਸਾਨੂੰ ਇੱਥੋਂ ਦਾ ਵਾਤਾਵਰਨ ਸਿਸਟਮ ਵਧੀਆ ਲੱਗਦਾ। ਤੁਹਾਨੂੰ ਪਤਾ ਕਿੰਨਾ ਪੋਲਿਊਸ਼ਨ ਦਿੱਲੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ, ਕਦੇ ਮਿਣ ਕੇ ਦੇਖੋ ਜਾ ਕੇ, ਕਿਤੇ ਮੀਟਰ ਦੇ ਲਾ ਕੇ ਉੱਥੇ ਕਿਸੇ ਨੂੰ ਪੁੱਛਿਓ, ਅਤੇ ਇੱਥੇ ਪੋਲਿਊਸ਼ਨ ਦੇਖੋ ਕਿੰਨਾ। ਉੱਥੇ ਫੇਫੜੇ ਬੰਦਿਆਂ ਦੇ ਕਾਲੇ ਨਿਕਲਦੇ ਆ ਜਦੋਂ ਹੋਸਪਿਟਲ ਜਾਂਦੇ ਆ, ਇੱਥੇ ਫੇਫੜੇ ਦੁੱਧ ਵਰਗੇ ਚਿੱਟੇ ਹੁੰਦੇ ਆ ਤੁਹਾਡੇ। ਸਿੰਪਲ, ਬਹੁਤ ਸਿੰਪਲ। ਜਿਹਨੂੰ ਕੈਨੇਡਾ ਨਹੀਂ ਚੰਗਾ ਲੱਗਦਾ, ਮੈਂ ਅੱਗੇ ਵੀ ਕਿਹਾ, ਚਾਰ ਪੈਗ ਲਾ ਕੇ ਕਿੰਤੂ ਪਰੰਤੂ ਨਾ ਕਰਿਆ ਕਰੋ, ਮਹਿਫਲਾਂ 'ਚ ਬਹਿ ਕੇ ਆਰਾਮ ਨਾਲ ਟੈਚੀ ਆਪਣੇ ਚੱਕੋ ਦੋ, ਇੱਥੇ ਲੇਖੇ ਜਾਓ, ਟਿਕਟ ਉਹਦੀ ਮੈਂ ਵੀ ਲਾਊਂਗਾ, ਨਾਲੇ ਹੋਰ ਦੱਸੋ, ਇੱਥੇ ਸਾਈਨ ਕਰਕੇ ਜਾਵੇ, ਇੱਥੇ ਆ ਗਏ, ਇਮੀਗ੍ਰੇਸ਼ਨ ਚਿੱਠੀ ਪਾ ਜਾਵੇ, ਮੇਰੀ ਸਿਟੀਜ਼ਨਸ਼ਿਪ ਕੈਂਸਲ ਕੀਤੀ ਜਾਵੇ, ਅਤੇ ਮੈਂ ਮੁੜ ਕੇ ਨਹੀਂ ਆਉਣਾ, ਮੈਨੂੰ ਇੱਥੋਂ ਬਿਲਕੁਲ ਬਲੌਕ ਕਰ ਦਿੱਤਾ ਜਾਵੇ, ਮੈਨੂੰ ਬਲੈਕ ਲਿਸਟ ਕਰਤਾ ਜਾਵੇ, ਟਿਕਟ ਉਹਦੀ ਮੈਂ ਲਾਊਂਗਾ, ਆ ਜਾਓ, ਜੇ ਨਹੀਂ ਆਉਣਾ ਆ ਜਾਓ, ਨਾਲੇ ਲੈ ਕੇ ਉਹ ਡਾਇਰੈਕਟ ਫਲਾਈਟ ਦਊਂ ਏਅਰ ਇੰਡੀਆ ਦੀ, ਵਿੱਚ ਪਰੌਂਠੇ ਖਾਂਦੇ ਜਾਇਓ ਆਰਾਮ ਨਾਲ। ਗੱਲਾਂ ਮਾਰੀ ਤੁਰੀ ਜਾਂਦੀ ਦੁਨੀਆ, ਇੱਥੇ ਦੋ ਪੈਗ ਲਾ ਕੇ ਉਹ ਕਰ ਦਾਂਗੇ, ਇਹ ਕਰ ਦਾਂਗੇ, ਉੱਦਾਂ ਕਰ ਦਾਂਗੇ, ਇੱਦਾਂ ਕਰ ਦਾਂਗੇ, ਜਾਓ ਇੰਡੀਆ, ਮੁੜ ਜਾਓ ਇੰਡੀਆ। ਮੋਦੀ ਸਾਹਿਬ ਜਿੰਦਾਬਾਦ, ਪ੍ਰਾਈਮ ਮਿਨਿਸਟਰ ਆਫ ਇੰਡੀਆ, ਕਿੰਨਾ ਇੰਡੀਆ ਨੂੰ ਉੱਪਰ ਲੈ ਕੇ ਜਾ ਰਿਹਾ, ਡਿਜੀਟਲ ਇੰਡੀਆ ਬਣਾਤਾ, ਜਾਓ ਉੱਥੇ। ਪੰਜਾਬੀ ਵਿਰਸਾ, ਹੈਲੋ,
6: ਹਾਂਜੀ ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਜੀ।
6: ਹਾਂਜੀ, ਗੱਲਾਂ ਤੁਹਾਡੀਆਂ ਬਿਲਕੁਲ 100% ਸਹੀ ਨੇ ਜੀ, ਹੈ ਨਾ, ਜੋ ਵੀ ਜਿੱਦਾਂ ਵੀ ਆ, ਪਰ ਇੱਕ ਚੀਜ਼ ਇਹ ਵੀ ਹੈਗੀ ਆ, ਗੱਲ ਆਪਣੇ ਤਾਂ ਚਲੋ ਲੋਕ ਜਿਹੜੇ ਹੈਗੇ ਹੈਗੇ ਆ, ਜਿਹੜੀ ਬਾਕੀ ਕਮਿਊਨਿਟੀਆਂ ਸਾਰੇ ਇਹ ਕਹਿੰਦੇ ਨੇ ਕਿ ਅਸੀਂ ਤਾਂ ਇੰਡੀਆ ਬਹੁਤ ਵਧੀਆ ਸੀਗੀ,
3: ਗਰੁੱਪ ਬਣ ਗਏ ਭਾਜੀ। ਹਮਾਰੇ ਤੋਂ ਮੋਦੀ ਸਾਹਿਬ ਨੇ ਤੋ ਇਤਨਾ ਕੀਆ, ਅੱਛਾ ਕੀਆ, ਮੋਦੀ ਸਾਹਿਬ ਐਸੇ ਕਰ ਰਹੇ ਹੈ, ਮੋਦੀ ਸਾਹਿਬ ਨੇ ਇੰਡੀਆ ਕੋ ਉੱਪਰ ਲੈ ਗਏ ਹੈ, ਉੱਪਰ ਲੈ ਗਏ ਹੈ, ਗੱਲਾਂ ਇੱਥੇ ਕਰਨਗੇ ਵੀ ਤੁਸੀਂ ਜੇ ਇੰਨਾ ਹੀ ਤੁਹਾਨੂੰ ਵਧੀਆ ਲੱਗਦਾ ਜਾਓ ਤੁਸੀਂ ਇੰਡੀਆ ਕਿਉਂ ਨਹੀਂ ਜਾਂਦੇ? ਚਲੋ ਬੜੀ ਮਿਹਰਬਾਨੀ ਵੀਰ, ਥੈਂਕ ਯੂ ਵੈਰੀ ਮੱਚ। ਮੇਰਾ ਕਿਹੜਾ ਕਿਸੇ ਨਾਲ ਬਈ, ਕੈਨੇਡਾ ਗਵਰਨਮੈਂਟ ਇਹਨੂੰ ਪੈਸੇ ਭੇਜਦੀ ਘਰੇ, ਆਪਾਂ ਤਾਂ ਇੱਥੇ ਰਹਿੰਦੇ ਹਾਂ, ਕੈਨੇਡਾ ਦੇ ਵਸਨੀਕ ਹਾਂ, ਅਸੀਂ ਤਾਂ ਪ੍ਰਾਊਡ ਫੀਲ ਕਰਦੇ ਹਾਂ ਕਿ ਵੀ ਆਰ ਕੈਨੇਡੀਅਨ। ਹਾਂ, ਸਾਡਾ ਜਨਮ ਭੂਮੀ ਸਾਡੀ ਇੰਡੀਆ ਹੈ, ਸਾਡਾ ਬੜਾ ਪਿਆਰ ਹੈ, ਅਸੀਂ ਉੱਥੇ ਸਾਲ ਵੱਧ ਜਾਂਦੇ ਹਾਂ, ਉੱਥੇ ਜਾ ਕੇ ਸਾਡੇ ਪਰਿਵਾਰਾਂ ਨੂੰ ਮਿਲਦੇ ਹਾਂ, ਆਪਣੀਆਂ ਛੁੱਟੀਆਂ ਬਤੀਤ ਕਰਕੇ ਆਉਂਦੇ ਹਾਂ, ਆਪਣੀ ਜਨਮ ਭੂਮੀ ਨੂੰ ਬੰਦਾ ਕੋਈ ਭੁੱਲ ਹੀ ਨਹੀਂ ਸਕਦਾ ਜਿੱਥੇ ਤੁਹਾਡਾ ਜਨਮ ਹੋਇਆ। ਅੱਛਾ, ਫਿਰ ਦੇਖੋ, ਜਿਹੜੇ ਤੁਹਾਡੇ ਆਪਣੇ ਘਰਾਂ 'ਚ ਬੱਚੇ ਬੋਰਨ ਹੋਏ ਆ, ਤੁਸੀਂ ਇਹਨਾਂ ਨੂੰ ਆਪ ਧੱਕੇ ਨਾਲ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਆ ਜਾਂ ਮੰਦਰ ਲੈ ਕੇ ਜਾਂਦੇ ਆ, ਮਸਜਿਦ ਲੈ ਕੇ ਜਾਂਦੇ ਆ? ਜਿਹੜੇ ਇੱਥੋਂ ਦੇ ਬੱਚੇ ਉਹਨਾਂ ਨੂੰ ਧਰਮ ਦਾ ਇੰਨਾ ਪਤਾ ਹੀ ਨਹੀਂ। ਉਹ ਤਾਂ ਸੱਚ ਆ, ਸੱਚ ਧਰਮ ਆ, ਜਿੱਥੇ ਸੱਚ ਆ ਉਹੀ ਉਹੀ ਹੈ ਕਿ ਉੱਥੇ ਰੱਬ ਆਪ ਵਸਦਾ ਤੇ ਸੱਚ ਆ। ਫਿਰ ਅਸੀਂ ਆਪਣੇ ਬੱਚਿਆਂ ਨੂੰ ਮਜਬੂਰ ਕਰਦੇ ਹਾਂ, ਨਹੀਂ ਇੱਦਾਂ ਕਰੋ, ਇੱਦਾਂ ਕਰੋ, ਇੱਦਾਂ ਕਰੋ। ਦੇ ਆਰ ਕੈਨੇਡੀਅਨ, ਉਹਨਾਂ ਦੇ ਰੂਲਸ ਉੱਦਾਂ ਦੇ ਆ ਕਿਉਂਕਿ ਉਹ ਸਕੂਲਾਂ 'ਚ ਪੜ੍ਹੇ, ਇੱਥੋਂ ਦੇ ਬੋਰਨ ਬੱਚੇ ਆ, ਉਹਨਾਂ ਦਾ ਕਲਚਰ ਉਹ ਹੈ। ਪਰ ਅਸੀਂ ਉਹਨੂੰ ਧੱਕਿਆ ਨਾ, ਕਹਿੰਦੇ ਤੂੰ ਇਹ ਕਲਚਰ ਨੂੰ ਅਡਾਪਟ ਕਰ, ਕਹਿੰਦੇ ਤਾਂ ਨਹੀਂ ਕਹਿੰਦੇ, ਦੱਸੋ ਦੱਸੋ ਸਾਰੇ ਜਣੇ ਸੁਣ ਰਹੇ ਹਾਂ ਤੁਸੀਂ ਹੁਣ, ਕਹਿੰਦੇ ਹਾਂ ਨਾ ਆਪਾਂ ਉਹਨਾਂ ਨੂੰ ਸਾਡਾ ਕਲਚਰ ਅਡਾਪਟ ਕਰੋ, ਸਾਡਾ ਕਲਚਰ ਬੜਾ ਰਿਚ ਹੈ। ਕਿਉਂ ਕਹਿੰਦੇ ਆ? ਕਿਉਂਕਿ ਤੁਹਾਡੇ ਡੈਡ ਨੇ, ਮੇਰੇ ਡੈਡ ਨੇ ਮੈਨੂੰ ਸਿਖਾਇਆ ਸੀ, ਤਦ ਕਹਿੰਦੇ ਉਹਨਾਂ ਨੂੰ। ਪਰ ਉਹਨਾਂ ਦੀ ਧਰਤੀ 'ਤੇ ਹੈ, ਜੇ ਉਹ ਕੁਛ ਗਲਤ ਕਰਦੇ ਆ ਜਾਂ ਸਾਨੂੰ ਐਕਸਪਲੇਨ ਕਰਦੇ, ਅਸੀਂ ਕਹਿੰਦੇ ਨੋ ਨੋ ਨੋ ਨੋ, ਵੀ ਕੈਨ ਡੂ ਇਟ ਮੈਨ। ਅੱਜ ਐਨੀਵੇ ਫਰਾਈਡੇ ਸੀ ਅੱਜ, ਸੋਰੀ, ਐਕਸਕਿਊਜ਼ ਮੀ, 11:51 ਹੋ ਗਏ ਹੈ ਅੱਜ ਤਾਂ ਡਿਸਕਸ਼ਨ ਦੀ ਨਿਕਲ ਕੰਮ। ਮੇਰਾ ਬਹੁਤ ਜ਼ਿਆਦਾ ਪਿਆਰ ਹੈ ਇੰਡੀਆ ਦੇ ਨਾਲ, ਮੇਰਾ ਬਹੁਤ ਜ਼ਿਆਦਾ ਤੇਅ ਹੈ ਪੰਜਾਬ ਦੇ ਨਾਲ, ਬਹੁਤ ਜ਼ਿਆਦਾ ਮੈਂ ਮੁਹੱਬਤ ਕਰਦਾ ਆਪਣੇ ਘਰ ਨੂੰ, ਆਪਣੇ ਮੁਲਕ ਨੂੰ, ਬਹੁਤ ਜ਼ਿਆਦਾ ਮੇਰਾ ਉਸ ਦੇ ਨਾਲ, ਮੇਰੇ ਕਹਿੰਦੇ ਹੁੰਦੇ ਨਾ ਜਿਵੇਂ ਸਾਹ ਵੀ ਆਉਂਦੇ ਆ, ਅਤੇ ਮੈਂ ਕਵੀ ਪੰਜਾਬ ਨੂੰ ਯਾਦ ਕਰਦਾ। ਪਰ ਜੇ ਅਸੀਂ ਕੈਨੇਡਾ ਦੇ ਵਿੱਚ ਆਏ ਹਾਂ, ਉਸ ਨੂੰ ਅਸੀਂ ਪੰਜਾਬ ਨਾ ਬਣਾਈਏ। ਥੈਂਕ ਯੂ ਕਰਨਾ ਚਾਹੀਦਾ ਗਵਰਨਮੈਂਟਸ ਦਾ, ਤੁਹਾਨੂੰ ਉਹਨਾਂ ਨੇ ਇਸ 'ਤੇ ਕਲਚਰ ਅਡਾਪਟ ਕਰਨਾ ਦੱਸਤਾ, ਤੁਸੀਂ ਕਰੋ ਇੱਥੋਂ ਦਾ ਕਲਚਰ, ਜਿਹੜਾ ਉੱਥੋਂ ਦਾ ਕਲਚਰ ਅਡਾਪਟ ਕਰ ਲਓ। ਵਿਆਹ ਸ਼ਾਦੀਆਂ ਅਸੀਂ ਆਪਣੀ ਮਰਜ਼ੀ ਨਾਲ ਕਰਦੇ ਹਾਂ, ਵਿਆਹ ਸ਼ਾਦੀਆਂ ਜਾਗੋ ਕੱਢਦੇ ਹਾਂ ਅਸੀਂ, ਤਿੰਨ ਤਿੰਨ ਟਰੈਕਟਰ ਲਾ ਕੇ, ਜੀਪਾਂ ਲਾ ਕੇ ਕੱਢਦੇ ਹਾਂ ਗਲੀਆਂ ਦੇ ਵਿੱਚ, ਮੁਹੱਲਿਆਂ ਦੇ ਵਿੱਚ, ਸਟਰੀਟਸ ਦੇ ਉੱਤੇ ਜਾ ਕੇ ਅਸੀਂ ਦੂਜੀ ਕਮਿਊਨਿਟੀ ਨੂੰ ਦੱਸਦੇ ਹਾਂ ਸਾਡਾ ਕਲਚਰ ਇਹ ਹੈ। ਅਲਾਓ ਕਿਹਨੇ ਕੀਤਾ ਤੁਹਾਨੂੰ? ਸਿਟੀ ਨੇ, ਸਿਟੀ ਆਫ ਬਰੈਂਪਟਨ ਨੇ, ਸਿਟੀ ਆਫ ਮਿਸੀਸਾਗਾ ਨੇ, ਕੈਨੇਡਾ ਨੇ ਕਹਿ ਲਓ, ਅਤੇ ਹੋਰ ਆਪਾਂ ਨੂੰ ਕੀ ਚਾਹੀਦਾ? ਦਾਰੂ ਅਸੀਂ ਲਿਆਉਣ ਲੱਗੇ, ਅਸੀਂ ਪਰਵਾਹ ਨਹੀਂ ਮੰਨਦੇ, ਦਾਰੂ ਅਸੀਂ ਪੀਣੀ ਆ, ਰੋਜ਼ ਪੀਣੀ ਆ, ਭਾਵੇਂ ਘੜਾ ਕਰਾਊਨ ਰੋਇਲ ਦਾ 70 ਜਗ੍ਹਾ 80 ਤੋਂ ਹੋ ਜਾਵੇ, ਭਾਵੇਂ 90 ਤੋਂ ਹੋ ਜਾਵੇ, ਰੇਟ ਵੀ ਨਹੀਂ ਦੇਦੇ, ਸਿੱਧੀ ਧੌਣ ਜਾਂਦੀ ਆ ਅੱਗੇ ਨੂੰ, ਰੈਲ ਸੀ ਵੀ ਉਹ 'ਚ ਜਾ ਕੇ ਉੱਥੇ ਬ੍ਰੇਕ ਲੱਗਦੀ ਜਾ ਕੇ, ਉਹ ਚੱਕਿਆ ਘੜਾ ਦੇ ਬਾਹਰ, ਓਨੀ ਪਿਆਰੀ। ਪਰ ਹਰਜੀਤ ਸਿੰਘ ਇੰਨੇ ਦਿਨਾਂ ਤੋਂ ਕਹਿ ਰਿਹਾ ਭਾਈ ਹੰਸਰਾਜ ਹੰਸ ਆਪਣੇ ਸ਼ਹਿਰ ਦੇ ਵਿੱਚ ਆ ਰਿਹਾ ਅਤੇ ਆਪਾਂ ਟਿਕਟ ਨਹੀਂ ਲੈਣੀ ਆ, ਨਾ ਨਾ ਨਾ ਨਾ, ਹਰਜੀਤ ਸਿੰਘ ਦਾ ਕਹੀ ਜਾਂਦਾ, ਆਪਾਂ ਤਾਂ ਆਪਣੀ ਮਰਜ਼ੀ ਕਰਨੀ ਹੈ। ਸ਼ੋਅ ਮੈਂ ਲੈ ਕੇ ਕਿੱਦਾਂ ਦਾ ਆਉਣਾ ਹੁਣ, ਜਿਹੜਾ ਬਿਲਕੁਲ ਹੀ ਗੰਦ ਹੋਣਾ, ਜਿਹੜੇ ਗਾਣੇ ਤੁਸੀਂ ਆਪਣੇ ਪਰਿਵਾਰਾਂ 'ਚ ਬਹਿ ਕੇ ਸੁਣ ਨਹੀਂ ਸਕਦੇ, ਅਤੇ ਬਿਲਕੁਲ ਦੇਖਿਓ ਕਿੱਦਾਂ ਗੋਲੀ ਅੰਗਰ, ਟਿਕਟ ਵੀ ਰੱਖੂ ਟਕਾ ਕੇ ਮਹਿੰਗੀ, ਬੜੇ ਔਫਰਾਂ ਆਉਂਦੀਆਂ ਸੀ ਮੈਨੂੰ ਸ਼ੋਅ ਆਉਂਦੀਆਂ, ਪਰ ਮੈਂ ਹਟ ਜਾਣਾ ਪਾਸੇ, ਮੈਂ ਕਹਿੰਦਾ ਨਹੀਂ ਹਰਜੀਤ ਸਿੰਘ ਤੇਰਾ ਸਿਸਟਮ ਨਹੀਂ ਇੱਦਾਂ ਦਾ, ਪਰ ਇੱਥੇ ਰੇਡੀਓ ਦਾ ਅਨਾਊਂਸ ਹੀ ਕਰੂੰ, ਦੇਖੋ ਤੁਸੀਂ ਫਿਰ ਕਹਿਣਾ ਹਰਜੀਤ ਜੀ ਮੈਨੂੰ 5 ਟਿਕਟਾਂ, ਹਰਜੀਤ ਜੀ 4 ਟਿਕਟਾਂ, ਅਤੇ ਟਿਕਟ ਵੀ ਟਕਾ ਕੇ ਮਹਿੰਗੀ ਵੇਚੂੰ, ਲੈਣੀਆਂ ਵੀ ਆ ਸਾਰਿਆਂ ਨੇ। ਦੁਨੀਆ ਦੇ ਵਿੱਚ ਅੱਜ ਕੱਲ੍ਹ ਕਹਿੰਦੇ ਆ ਵੀ ਬਸ ਹੈ ਨਾ ਡਿਸਪਲੇ ਵਿਕਦੀ ਹੈ, ਡਿਸਪਲੇ ਮੀਨਸ ਜਿਹੜੀ ਸ਼ੋਅਰੂਮ 'ਚ ਚੀਜ਼ ਲੱਗੀ ਹੋਵੇ, ਉਹ ਚੀਜ਼ ਸੋਹਣੀ ਹੋਵੇ ਨਾ ਹੋਵੇ, ਹੰਢਣਸਾਰ ਹੋਵੇ ਹੰਢਣਸਾਰ ਨਾ ਹੋਵੇ, ਅਤੇ ਉਹ ਲੈਣੀ ਆ ਬਸ। ਜਿਹੜੇ ਇੱਦਾਂ ਦੇ ਗਵਈਏ ਆ ਹੰਸ ਰਾਜ ਹੰਸ ਵਰਗੇ, ਅਸੀਂ ਇਹਨਾਂ ਨੂੰ ਸੁਣਨ ਵਾਸਤੇ ਤਿਆਰ ਨਹੀਂ, ਜਿਹਨੇ ਆਪਣੀ ਜ਼ਿੰਦਗੀ ਲਾ ਦਿੱਤੀ। ਭਾਅ ਜੀ ਦੀ ਕਾਲ ਆਈ ਸੀ, ਕਹਿੰਦੇ ਪੱਤਾ ਸਿੰਘਾਂ ਦਾ, ਮੈਂ ਪੁੱਛਿਆ ਤੁਸੀਂ ਟਿਕਟ ਨਹੀਂ ਆਉਣਾ, ਕਹਿੰਦਾ ਨਹੀਂ ਆਉਣਾ। ਜੇ ਭਾਅ ਜੀ ਤੁਹਾਨੂੰ ਇੰਨਾ ਗਾਣਾ ਵਧੀਆ ਲੱਗਦਾ ਤਾਂ ਵੀਰ ਮੇਰਾ ਤੁਸੀਂ ਕਿਉਂ ਨਹੀਂ ਆਉਣਾ? ਕੋਈ ਰੀਜ਼ਨ ਆ? ਜਿਵੇਂ ਪਹਿਲੇ ਦੱਸ ਕੇ ਡਿਆ ਤੁਹਾਨੂੰ ਮੈਂ, ਹਾਂ ਘਰ ਦੇ ਵਿੱਚ ਚਲੋ ਕੋਈ ਫੰਕਸ਼ਨ ਆ, ਕੋਈ ਤੁਹਾਡੀ ਵੈਡਿੰਗ ਆ, ਯੂ ਆਰ ਬਿਜ਼ੀ, ਫਾਈਨ, ਠੀਕ ਹੈ। ਕੋਈ ਘਰ ਦੇ ਵਿੱਚ ਬਹੁਤ ਜ਼ਿਆਦਾ ਐਮਰਜੈਂਸੀ ਹੈ, ਯੂ ਆਰ ਨੋਟ ਇਨ ਦਾ ਸਿਟੀ, ਯੂ ਆਰ ਆਊਟ ਆਫ ਟਾਊਨ, ਦੈਨ ਇਟਸ ਫਾਈਨ। ਪਰ ਜੇ ਅਸੀਂ ਟਾਊਨ ਦੇ ਵਿੱਚ ਆ, ਫਿਰ ਇਹੋ ਜਿਹੇ ਬੰਦੇ ਦਾ ਅਸੀਂ ਸਾਥ ਨਹੀਂ ਦੇਣਾ, ਤਾਂ ਵੀਰ ਮੇਰੇ ਕਿੰਨਾ ਦਾ ਸਾਥ ਦੇਣਾ ਤੁਸੀਂ? ਭੁੱਖੇ ਮਰ ਗਏ ਬੰਦੇ, ਭੁੱਖੇ ਚੰਗੇ ਗਾਉਣ ਵਾਲੇ, ਉਹ ਇਦੂ ਸ਼ਰੀਫ ਸੀ ਗਾਉਂਦਾ ਸੀ, ਵਿਚਾਰੇ ਮਰੀ ਗਏ ਪਾਣੀ ਵਿੱਚ, ਮਾਰਾਂ ਡੀਕਾਂ ਕਰਦੀ ਵੀ ਰੋਜ਼, ਉਹ ਡੀਕਾਂ ਮਰ ਗਏ ਭੁੱਖੇ ਵਿਚਾਰੇ, ਹੈਂ। ਅਬ ਕੁਲਦੀਪ ਮਾਨਕ ਦਾ ਮੁੰਡਾ ਦੇਖ ਲਓ, ਮੇਰੇ ਕੋਲ ਤਾਂ ਨਾਂ ਹੀ ਭੁੱਲ ਗਏ ਕਈਆਂ ਦੇ ਹੁਣ। ਚੰਗਾ ਜਿਹੜਾ ਵੀਰ ਮੇਰੇ ਗਾਉਂਦਾ ਉਹਦਾ ਸਾਥ ਦਿਓ ਤੁਸੀਂ, ਤੁਸੀਂ ਮੇਰੇ ਵੱਡੇ ਹੋ, ਮੇਰੇ ਸਤਿਕਾਰਯੋਗ ਹੋ, ਜਿੰਨੇ ਵੀ ਸੁਣ ਰਹੇ ਤੁਸੀਂ, ਤੁਹਾਡਾ ਪਿਆਰ ਆ ਮੇਰੇ ਨਾਲ। ਜੇ ਹਰਜੀਤ ਸਿੰਘ 11 ਤੋਂ ਬਾਅਦ ਆ ਕੇ ਤੁਹਾਡਾ ਫੁੱਲ ਇੰਟਰਟੇਨਮੈਂਟ ਕਰਦਾ ਨਾ ਵਿਦਆਊਟ ਐਨੀ ਚਾਰਜਿਸ, ਆ ਦੇਖ ਲਓ ਕਿੰਨਾ ਟਾਈਮ ਹੋ ਗਿਆ, 11:54 ਹੋ ਗਿਆ, ਬਿਜ਼ਨਸ ਮੈਂ ਦੀ ਐਡ ਨਹੀਂ ਬੋਲੀ ਕੋਈ ਮੈਂ ਹਾਲੇ ਤੱਕ, ਕਿਉਂ? ਤੁਹਾਡੇ ਕਰਕੇ ਸਿਰਫ, ਕਿਉਂਕਿ ਮੈਂ ਸਿੱਖੀ ਆ ਗੱਲ, ਜਿਹੜਾ ਆਡੀਅੰਸ ਆ ਨਾ, ਜਿਹੜਾ ਪਰਿਵਾਰ ਹੁੰਦਾ ਉਹਦੇ ਵਿੱਚ ਰੱਬ ਹੀ ਵਸਦਾ। ਹਰ ਇਨਸਾਨ ਦੇ ਵਿੱਚ ਉਸ ਗੁਰੂ ਨਾਨਕ ਸਾਹਿਬ ਦੀ ਜੋਤ ਜਗਦੀ ਹੈ। ਤੁਹਾਡਾ ਸਤਿਕਾਰ ਇਸ ਕਰਕੇ ਸਾਰਿਆਂ ਦਾ, ਜਿੰਨੀਆਂ ਸਾਡੀਆਂ ਲੇਡੀ ਸੁਣ ਰਹੀਆਂ, ਸਾਡੇ ਵੀਰ ਸੁਣ ਰਹੇ ਆ, ਮੇਰੇ ਭਾਈ ਸੁਣ ਰਹੇ ਆ, ਤੁਹਾਨੂੰ ਲੱਗਦਾ ਕਿ ਹੰਸ ਨੇ ਬਹੁਤ ਚੰਗਾ ਗਾਇਆ। ਸਰਦੂਲ ਸਿਕੰਦਰ ਦਾ ਸ਼ੋਅ ਮੈਂ 2013 'ਚ ਕਰਾਇਆ ਸੀ ਅਤੇ 12:15 ਵਜੇ ਅਸੀਂ ਰੋਟੀ ਲਈ, ਸਤਿੰਦਰਪਾਲ ਭਾਜੀ ਉੱਥੇ ਬੈਠੇ, ਸਾਡੇ ਭੈਣ ਜੀ ਵੀ ਉੱਥੇ ਬੈਠੇ, ਸਾਡੀ ਭੈਣ ਸਤਿੰਦਰਪਾਲ ਭਾਜੀ ਦੀ ਮਿਸਿਸ ਸਰਦਾਰਨੀ ਕੁਲਦੀਪ ਕੌਰ, ਅਤੇ ਕਹਿੰਦੇ ਭਾਜੀ ਨੂੰ ਕਹਿਣ ਲੱਗੇ, ਕਹਿੰਦੇ ਹਾਲੇ ਨਹੀਂ ਅਸੀਂ ਜਾਣਾ, ਹਾਲੇ ਬੈਠਣਾ ਹਾਲੇ ਅਸੀਂ, ਸਰਦੂਲ ਨੂੰ ਹੋਰ ਸੁਣਨਾ। ਅਤੇ ਹੰਸ ਰਾਜ ਉੱਦਾਂ ਦਾ ਗਵਈਆ, ਜੇ ਜੀਂਦਾ ਤਾਂ ਸੁਣ ਲਓ ਉਹਨੂੰ, ਕੱਲ੍ਹ ਨੂੰ ਪਤਾ ਨਹੀਂ ਕਿਹੜੇ ਵੇਲੇ ਬੰਦੇ ਦੇ ਸਵਾਸ ਕਿੱਥੇ ਚੱਲ ਜਾਂਦੇ ਆ। ਫਿਰ ਕਹਿਣਾ ਆ ਸਿੱਧੂ ਮੂਸੇਵਾਲ ਦਾ ਕੀ ਹੈ, ਓਨੀ ਉਹਦੀ ਮਰਨ ਜੀਂਦੇ ਦੀ ਚੜ੍ਹਾਈ ਨਹੀਂ ਸੀ ਜਿੰਨੀ ਉਹਦੀ ਮਰਨ ਤੋਂ ਬਾਅਦ ਦੀ ਚੜ੍ਹਾਈ ਕਰਾਤੀ ਉਹਦੀ। ਹੁਣ ਅਸੀਂ ਇੱਥੇ ਤੁਹਾਨੂੰ ਮੈਸੇਜ ਦੇ ਰਹੇ ਹਾਂ ਕਿ ਚੰਗਾ ਸ਼ੋਅ ਦੇਖਿਆ ਕਰੋ, ਚੰਗੇ ਸ਼ੋਅ ਸੁਣਿਆ ਕਰੋ, ਤੁਸੀਂ ਆਪਣੀ ਮਿਸਿਸ ਨੂੰ ਲੈ ਕੇ, ਆਪਣੀ ਸਿਸਟਰ ਨੂੰ ਨਾਲ ਲੈ ਕੇ ਬੈਠ ਕੇ, ਤੁਹਾਨੂੰ ਸ਼ਰਮ ਮਹਿਸੂਸ ਨਾ ਹੋਵੇ। ਮੇਰੇ ਕੋਲ ਬਹੁਤ ਸਿੱਧੀਆਂ ਜਿਹੀਆਂ ਗੱਲਾਂ ਵੀਰ ਮੇਰੇ, ਮੂਵੀ ਦੇ ਕੋਈ ਸੀਨ ਲੱਗਾ ਹੋਵੇ ਨਾ, ਰਾਤ ਦਾ ਸੀਨ ਆ ਜਾਵੇ ਸੁਹਾਗ ਰਾਤ ਦਾ, ਅਤੇ ਸੀਨ ਥੋੜ੍ਹਾ ਲੰਬਾ ਹੋਵੇ, ਮਾਂ ਵੀ ਝੋਟ ਕੇ ਚੱਲ ਜਾਂਦੀ ਹੈ ਵੀ ਮੇਰੀ ਧੀ ਬੈਠੀ ਹੈ, ਕੋਈ ਗਾਣਾ ਇੱਦਾਂ ਦਾ ਲੱਗਾ ਹੋਵੇ ਜਿਹਦੇ 'ਚ ਡਰੈਸਿਸ ਇੱਦਾਂ ਦੀਆਂ ਕੁੜੀਆਂ ਦੀ ਹੋਣ ਨਾ, ਜਿਹੜੀਆਂ ਕਿ ਦੇਖ ਕੇ ਸ਼ਰਮਸਾਰ ਹੋਈਏ, ਜਾਂ ਕੋਈ ਗਾਣਿਆਂ 'ਚ ਸੀਨ ਇੱਦਾਂ ਦਾ ਆ ਜਾਵੇ, ਉੱਠ ਜਾਂਦੀ ਮਾਂ ਵਿੱਚੋਂ ਵੱਡੇ। ਪਰ ਹੰਸ ਰਾਜ ਦੀ ਗਾਇਕੀ ਦੇ ਵਿੱਚੋਂ ਤੁਹਾਨੂੰ ਉੱਠਣ ਦੀ ਲੋੜ ਨਹੀਂ, ਉਹਦੇ ਸ਼ਬਦਾਂ ਦੀ ਚੋਣ, ਉਹਦੀ ਗਾਇਕੀ ਦੀ ਚੋਣ ਐਸੀ ਹੈ ਜਿਹੜੀ ਕਿ ਤੁਹਾਡੇ ਪਰਿਵਾਰਾਂ ਦੇ ਵਿੱਚ ਸਹਾਈ ਹੁੰਦੀ ਹੈ, ਜਿਹੜੇ ਪਰਿਵਾਰਾਂ 'ਚ ਬੈਠ ਕੇ ਤੁਸੀਂ ਸੁਣ ਸਕਦੇ ਹੋ। ਸਾਰੇ ਪਰਿਵਾਰਾਂ 'ਚ ਕੀ ਹੈ, 100-200 ਡਾਲਰ ਲੱਗ ਜੂਗਾ ਤੁਹਾਡਾ ਇੱਕ ਪਰਿਵਾਰ ਦਾ, ਕਿੰਨੀ ਕਿਤੇ ਵੱਡਾ ਤੂਫਾਨ ਆ ਜਾਣਾ, 50 ਡਾਲਰ ਟਿਕਟ ਆ, 70 ਟਿਕਟ ਆ, 90 ਟਿਕਟ ਆ, ਅਤੇ 2 ਟਿਕਟਾਂ ਲੈ ਵੀ ਲਈਆਂ 180 ਦੀਆਂ ਜਾਂ 140 ਦੀਆਂ, ਕਿੰਨਾ ਕੁ ਵੱਡਾ ਗੋਲੀ ਚੱਲ ਜਾਣੀ ਕਿਤੇ, ਪਰ ਉਹਦਾ ਸਾਥ ਕਿੱਡਾ ਵੱਡਾ ਯਾਰ। ਹੰਸ ਰਾਜ ਹੰਸ ਵੀ ਕਹੂ ਆ ਗਏ ਯਾਰ, ਮੈਨੂੰ ਵੈਲਕਮ ਕੀਤਾ ਟੋਰਾਂਟੋ ਵਾਲਿਆਂ ਨੇ, ਕਿੰਨੀ ਦੁਨੀਆ ਰਹਿੰਦੀ ਇੱਥੇ, ਪਰ ਉਹ ਕਹਿੰਦੇ ਨਾ ਪੰਜਾਬੀ 'ਚ ਨੋ, ਹਮ ਨਹੀਂ ਮਾਨੇਗੇ, ਹਰਜੀਤ ਸਿੰਘ ਬੋਲਦਾ ਬੋਲੀ ਜਾਵੇ ਜੋ ਮਰਜ਼ੀ ਰੇਡੀਓ 'ਤੇ, ਅਸੀਂ ਨਹੀਂ 150 ਡਾਲਰ ਖਰਚਣਾ, ਨਾ, ਅਸੀਂ 100 ਨਹੀਂ ਖਰਚਣਾ, ਬਲੈਕ ਲੈਵਲ ਦਾ ਘੜਾ ਚੱਕ ਲਿਓ 125 ਰਜਾ ਕੇ, ਉਦੋਂ ਨਹੀਂ ਰੁਕਣਾ ਅਸੀਂ। ਪਰ ਨਾ ਹਰਜੀਤ ਸਿੰਘ, ਹਫ਼ਤਾ ਹੋ ਗਿਆ, 10 ਦਿਨ ਹੋ ਗਿਆ, ਮਹੀਨਾ ਹੋ ਗਿਆ, ਸ਼ਾਮੀ ਸਤਿੰਦਰਪਾਲ ਸਿੰਘ ਸਿੱਧਵਾਂ ਕਹਿ ਰਿਹਾ, ਭਾਵੇਂ ਦੇਸਪੁਰ ਦੇ ਤਜਿੰਦਰ ਸਿੱਧੂ ਸਾਹਿਬ ਕਹਿ ਰਹੇ ਆ, ਅਸੀਂ ਨਹੀਂ ਮੰਨਣਾ, ਅਸੀਂ ਨਹੀਂ 100 ਡਾਲਰ ਖਰਚਣਾ, ਨਾ, ਨੁਕਸਾਨ ਹੋ ਜੋ। ਬੱਚੇ ਇੱਥੇ ਕੌਂਸਰਟ ਦੇਖਣ ਜਾਂਦੇ ਆ ਜਿਹੜੇ ਕੈਨੇਡੀਅਨ ਸਿੰਗਰ ਆ, ਤੁਹਾਨੂੰ ਪਤਾ ਕਿੰਨੀਆਂ ਕਿੰਨੀਆਂ ਮਹਿੰਗੀਆਂ ਟਿਕਟਾਂ ਦਿੰਦੇ ਆ, ਤੁਹਾਡੇ ਕੋਲ ਪੈਸੇ ਨਹੀਂ ਲੈਂਦੇ, ਤੁਹਾਡੇ ਸਾਰਿਆਂ ਦੇ ਬੱਚੇ, ਮੇਰੇ ਬੱਚੇ, ਸੇਮ ਥਿੰਗ। ਜਿਹੜੀ ਤੁਹਾਡੀ ਬ੍ਰੇਨ ਨੂੰ ਰਿਲੈਕਸ ਮਿਲਦਾ ਉੱਥੇ ਕੌਂਸਰਟ 'ਤੇ ਜਾ ਕੇ, ਤੁਹਾਡੇ ਬ੍ਰੇਨ ਨੂੰ ਆਰਾਮ ਮਿਲਦਾ, ਤੁਸੀਂ ਰਿਲੈਕਸ ਫੀਲ ਕਰਦੇ ਹੋ, ਤੁਹਾਡੀ ਬਾਡੀ ਬਿਲਕੁਲ ਸ਼ਾਂਤ ਹੋ ਜਾਂਦੀ ਹੈ, ਉੱਥੇ ਤੁਹਾਡੀ ਕੋਈ ਮੈਡੀਸਨ ਕੰਮ ਨਹੀਂ ਕਰਦੀ। ਜਿਹੜੇ ਸਿਆਣੇ ਬੰਦੇ ਉਹਨਾਂ ਪੁੱਛ ਕੇ ਦੇਖਿਓ ਮਿਊਜ਼ਿਕ ਦੇ ਵਿੱਚ ਕਿੱਡੀ ਵੱਡੀ ਤਾਕਤ ਆ, ਔਰ ਐਸਾ ਮਿਊਜ਼ਿਕ ਜਿਹੜਾ ਕਿ ਹੰਸ ਰਾਜ ਹੰਸ ਨੇ ਤੁਹਾਡੇ ਵਾਸਤੇ ਉੱਥੇ ਗਾਉਣਾ। ਟਿਕਟਾਂ ticketmaster.co ਤੋਂ ਮਿਲਣੀਆਂ ਤੁਹਾਨੂੰ, ਸਾਬਤ ਕਰਦਿਆ ਕਰੋ ਪੰਜਾਬੀ ਦਾ ਜਿੱਥੇ ਜਾਂਦੇ ਉੱਥੇ, ਜੇ ਅਸੀਂ ਆਵਾਜ਼ ਦੇ ਦਿੱਤੀ ਹਰਜੀਤ ਸਿੰਘ ਨੇ, ਤਾਂ ਸਮਝੋ ਵੀ ਡਟ ਗਿਆ ਸੀ ਯਾਰ ਹਰਜੀਤ ਸਿੰਘ, ਬਾਈ ਜੀ ਤੇਰੇ ਮਗਰ ਅਸੀਂ ਜਿੱਥੇ ਗਏ ਅਸੀਂ ਹਾਜ਼ਰ ਤਿਆਂ, ਅਤੇ ਆਪਾਂ 2-2 ਟਿਕਟਾਂ ਵੀ ਲੈ ਸਕੇ, ਹਾਲੇ ਤੱਕ ਸ਼ੋਅ ਸੋਲਡ ਆਊਟ ਨਹੀਂ ਕੀਤਾ, 1300 ਬੰਦਾ, ਦੱਸੋ ਸਾਰੇ ਰੇਡੀਓ ਵਾਲੇ ਦਵਾਈ ਪਾਈ ਤੁਰੀ ਜਾਂਦੇ ਤੁਹਾਨੂੰ, ਤੁਹਾਡੀ ਮਰਜ਼ੀ ਸਾਰਿਆਂ ਦੇ ਵੀਰ ਮੇਰਿਓ, ਮੈਂ ਤਾਂ ਇਹੀ ਕਹਿ ਸਕਦਾ। ਟਿਕਟਾਂ ticketmaster.ca 'ਤੇ ਤੁਸੀਂ ਲੈ ਸਕਦੇ ਹੋ।
7: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ,
8: ਟੋਰਾਂਟੋ ਗੈਟ ਰੈਡੀ, ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, A to Z ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ।

0: wakey, wakey, wakey.
1: It's wake up time. It's wake up time.
0: Now is the time to wake up.
2: Crank up the radio. You're listening to the Dave Todless Show, brought to you in part by Culture of Punjab.
3: Dave Tatla News Desk, locally covered, nationally connected.
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
6: 647-7739-8710।
8: ਮੈਂ ਕਿਹਾ ਕਿੱਥੇ ਜਾ ਰਹੀ ਹੈ?
9: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
8: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
10: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
11: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
12: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
13: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
12: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
13: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
12: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
13: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
14: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
15: ਆ ਭੈਣੇ, ਖਰੀਦ ਲਿਆ ਗਹਿਣੇ?
16: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
15: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
16: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
17: ਜਨਕ ਜਵੈਲਰਸ, ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
18: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
19: ਕੰਡੀਸ਼ਨਸ ਅਪਲਾਈ।
20: Ladies and gentlemen, introducing from CHLO AM 530, the number one radio host in the world.

0: ਪਿੰਡ ਨਾ ਚਲੀਏ।
1: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
0: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
2: 40 ਸਾਲਾਂ ਤੋਂ ਬੇਦਾਗ ਸਰਵਿਸ। ਗਿੱਲ ਇੰਟਰਨੈਸ਼ਨਲ ਟ੍ਰੈਵਲ,
0: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ,
2: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
0: 905-671-8400 ਔਰ 905-796-8800 ਔਰ ਵਿਜ਼ਿਟ gilltravels.ca।
3: ਬੱਚਿਓ, ਚੰਗਾ ਇਨਸਾਨ ਕੌਣ ਹੁੰਦਾ ਹੈ?
4: ਮੈਡਮ ਜੀ, ਜੋ ਵੀ ਹੁੰਦਾ ਤੁਸੀਂ ਤਾਂ ਨਹੀਂ ਹੈਗੇ।
3: ਨਹੀਂ ਨਹੀਂ, ਮੈਂ ਤੁਹਾਨੂੰ ਦੱਸਦੀ ਹਾਂ, ਚੰਗਾ ਇਨਸਾਨ ਉਹ ਹੁੰਦਾ ਹੈ ਜਿਹੜਾ ਦੂਸਰਿਆਂ ਦੇ ਕੰਮ ਆਵੇ।
4: ਤਾਂ ਹੀ ਕਹਿ ਰਿਹਾ ਨਾ ਮੈਡਮ।
3: ਕੀ
4: ਹੁਣ ਪੇਪਰਾਂ ਚ ਨਾ ਤਾਂ ਤੁਸੀਂ ਸਾਡੇ ਕੰਮ ਆਉਂਦੇ ਨਾ ਕਿਸੇ ਹੋਰ ਨੂੰ ਆਉਣ ਦਿੰਦੇ ਜੀ।
5: ਫਿੱਟੇ ਮੁਤੇਰੇ।
2: From the Dave Tatlin News Desk, locally covered, nationally connected.
6: ਬਲੂ ਜੇ ਵਾਲੇ ਅੱਜ ਓਰੀਅਲਸ ਨਾਲ ਸ਼ਾਮ ਨੂੰ ਖੇਲਣਗੇ। ਸਾਡੇ ਸਟੂਡੀਓ 'ਚ ਅੱਜ ਗੈਸਟ ਆਏ ਨੇ, ਉਹਨਾਂ ਨਾਲ ਵੀ ਤੁਹਾਨੂੰ ਮਿਲਾਉਂਦੇ ਹਾਂ। ਲੇਕਿਨ ਉਸ ਤੋਂ ਪਹਿਲਾਂ ਕੁਝ ਹੋਰ ਦੱਸ ਦਈਏ। ਇੱਕ ਮੇਨ ਸਟ੍ਰੀਮ 'ਚ ਸਰਵੇ ਹੋਇਆ, ਸਰਵੇ 'ਚ ਪੁੱਛਿਆ ਗਿਆ ਕਿ ਤੁਸੀਂ ਬੀਇੰਗ ਕੈਨੇਡੀਅਨ, ਆਰ ਯੂ ਬਾਇੰਗ ਕੈਨੇਡੀਅਨ ਪ੍ਰੋਡਕਟ, ਚਾਹੇ ਉਹ ਗਰੋਸਰੀ ਹੋਵੇ ਜਾਂ ਕੱਪੜੇ ਹੋਣ ਜਾਂ ਕੋਈ ਹੋਰ ਚੀਜ਼ ਹੋਵੇ। 53% ਨੇ ਆਖਿਆ ਯੈਸ, ਵੀ ਆਰ ਬਾਇੰਗ ਦਾ ਕੈਨੇਡੀਅਨ ਸਟੱਫ।

0: ਜਿਹੜੀ ਲੰਘੀ ਆ 8 ਸੈਂਟ ਥੱਲੇ ਆਈ ਸੀ, ਅੱਜ ਰਾਤ ਨੂੰ 7 ਸੈਂਟ ਉੱਪਰ ਜਾਣੀ ਆ। ਸੋ ਭਾਈ ਆਪਣੀਆਂ ਟੈਂਕੀਆਂ ਕਾਰਾਂ ਦੀਆਂ ਤੇ ਸਾਰਾ ਕੁਝ ਪਵਾ ਲਿਓ। ਜਨਕ ਜੁਲਾ ਦੇ ਸਹਿਯੋਗ ਨਾਲ ਟੋਰਾਂਟੋ ਸਟਾਕ ਐਕਸਚੇਂਜ, ਡਾਓ, ਨੈਸਡੈਕ ਤੇ ਸੋਨਾ ਉੱਪਰ ਗਿਆ ਹੈ। ਕਰੂਡ ਆਇਲ ਤੇ ਡਾਲਰ ਇਸ ਸਮੇਂ ਥੱਲੇ ਚੱਲ ਰਿਹਾ ਹੈ। ਸਾਡੇ ਸਟੂਡੀਓ ਚ ਰੋਮੀ ਡੋਗਰਾ ਜੀ ਅੱਜ ਆਏ ਹੋਏ ਨੇ, ਜੋ ਕਿ ਵਾਰਡ 2 ਅਤੇ 6 ਲਈ ਬ੍ਰੈਂਪਟਨ ਤੋਂ ਕਾਉਂਸਲ ਦੀ ਇਲੈਕਸ਼ਨ ਲੜ ਰਹੇ ਨੇ। Sir, welcome to the show. How are you?
1: I'm well. Thank you so much for having me, Dave. I really appreciate it.
0: No problem, no problem. Before we start anything, I know you personally too.
1: Mm-hmm.
0: I know you when you were born.
1: Yes.
0: So, but regardless, I still have to be... It's a friendly match in chalana aaj.
1: Correct.
0: We have to ask the tough questions and you have to answer them.
1: Yes.
0: Pehli gal hai, so you're born here, right?
1: Yes.
0: Tuhaada jada school si ga, jahan education ha, ਉਹ ਵੀ ਬ੍ਰੈਂਪਟਨ ਜੀ ਹੋਈ?
1: ਯੈਸ, ਬ੍ਰੈਂਪਟਨ। ਆਈ ਵੈਂਟ ਟੂ ਐਲੀਮੈਂਟਰੀ ਸਕੂਲ, ਵੈਂਟ ਟੂ ਹਾਈ ਸਕੂਲ ਨੀਅਰ ਬਾਏ।
0: ਠੀਕ ਹੈ।
1: ਕਾਲਜ ਆਈ ਵੈਂਟ ਵਿਦ ਇਨ ਓਨਟੇਰੀਓ, ਬਟ ਮਾਈ ਲਾਈਫ ਹੈਜ਼ ਬੀਨ ਇਨ ਬ੍ਰੈਂਪਟਨ।
0: ਓ ਗੁੱਡ ਗੁੱਡ। ਹੁਣ ਬ੍ਰੈਂਪਟਨ ਚ ਰਹਿੰਦੇ ਹੋ ਤੁਸੀਂ?
1: ਯੈਸ।
0: ਠੀਕ ਹੈ। ਤੁਸੀਂ ਆਈ ਨੋ ਕਾਉਂਸਲਰ ਦੀ ਇਲੈਕਸ਼ਨ ਲੜਨ ਤੋਂ 2-3 ਮਹੀਨੇ ਪਹਿਲਾਂ ਆਪਣੀ ਮੀਟਿੰਗ ਹੋਈ ਸੀ। ਮੈਂ ਤੁਹਾਨੂੰ ਪੁੱਛਿਆ ਸੀ ਵੀ ਤੁਸੀਂ ਕਾਉਂਸਲਰ ਕਿਉਂ ਲੜਨਾ ਚਾਹੁੰਦੇ ਹੋ, ਵਾਏ, ਬਸ ਤੁਸੀਂ ਕੀ ਕਰ ਸਕਦੇ ਹੋ ਜਿੱਤ ਕੇ?
1: Well, Dave, good question. I am not content with the way things are going in the city.
0: Okay.
1: The city has done some good things, but I believe that I resonate with the people. I have the same issues that all of us do.
0: Uh-huh.
1: We end up in the comments everywhere, but I think it's time for a change.
0: Okay. When you say time for change,
1: mm-hmm.
0: let's say you're elected.
1: Yes.
0: For Ward 2 and 6. Can you change this along with us?
1: I have 3 main concerns that I have come up with listening to residents. Funding more money for RPL police,
0: okay.
1: increasing our bylaw enforcement and changing the guidelines,
0: uh-huh.
1: and fair value for our property tax.
0: Okay, okay. Without property tax, there's no money for a city. ਉਹ ਪੈਸੇ ਕਿੱਥੋਂ ਆਉਣਗੇ? ਉਹ ਘਾਟਾ ਕਿਵੇਂ ਪੂਰਾ ਹੋਵੇਗਾ?
1: Well, Dave, like I said, I am aiming for fair property taxes.
0: Okay.
1: If we do pay a dollar for the city, what are we getting back for that dollar?
0: Okay.
1: So are the streets clean? Are the lights working? Are the sidewalks clear when they should be clear? Is the grass being cut? Some things, I think, have been slipped through the cracks, but I think it's time to pull up our socks and clean the city together.
0: Okay, okay. Tusi ward 2 and 6 chon.
1: Mm-hmm.
0: There are 9 people running for that ward. What's so special about you, my friend?
1: Special about me? I have spent a lot of time in the community.
0: Okay.
1: I can't speak for others, but I volunteer and coach kids badminton
0: uh-huh.
1: in churches and in schools and in different rec centers. I also work closely with the Brampton Animal Shelter,
0: uh-huh.
1: Donating every year for clothes, toys, and food, and spending a lot more time than the other average Joe with residents.
0: Okay, okay. ਤੁਸੀਂ education ਵੀ ਇੱਥੇ ਲਈ ਓਨਟੇਰੀਓ ਚ? ਬ੍ਰੈਂਪਟਨ ਜੀ ਰਹਿੰਦੇ ਹੋ ਜਦ ਤੁਸੀਂ ਪੈਦਾ ਹੋਏ ਹੋ, ਤੇ ਤੁਸੀਂ ਹੁਣ ਕਾਉਂਸਲਰ ਲਈ ਲੜ ਰਹੇ ਹੋ। ਹੋਰ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਸਮਝਦੇ ਹੋ ਕਿ ਇੰਪੋਰਟੈਂਟ ਆ ਸਾਡੇ ਬ੍ਰੈਂਪਟਨ ਲਈ?

0: ਤੇ ਸਾਨੂੰ ਉਹਦੇ ਲਈ ਕੰਮ ਕਰਨ ਦੀ ਲੋੜ ਹੈ।
1: One thing for sure, Dave, is our hospital,
0: okay.
1: or lack thereof. We have one fully functioning hospital, and we have one 24, apart from that, is a 24-hour urgent care center.
0: Mm-hmm.
1: The hospital, we've been promised many years ago, for many times, for many different reasons, but that is one major focus I have, which is the hospital.
0: Jehda hospital, does it come under provincial, federal, or city of Brampton?
1: Hospital and healthcare comes under the provincial jurisdiction, but it also takes many people to work together.
0: Okay.
1: And to provide funding and get the plans, bring the people together. It's a joint effort, but it primarily falls under provincial.
0: Okay, okay. ਜਿਹੜਾ ਤੁਸੀਂ ਕਰ ਰਹੇ ਸੀ ਸਨੋ ਕਲੀਅਰ ਕਰਨੀ ਹੈ ਵੀ ਸੜਕਾਂ ਹੋਣ ਫੁੱਟਪਾਥ ਹੋਣ ਜੋ ਵੀ ਹੈ ਇਹਦੀ ਜਿਹੜੀ ਕੋਸਟ ਕਾਫੀ ਹੈ ਅਨਫੋਰਚੁਨੇਟਲੀ ਸਾਡੇ ਜਿਹੜੇ ਦੇਸ਼ ਹੈ ਇਹ ਇੱਥੇ ਸਨੋ ਪੈਣੀ ਪੈਣੀ ਹੈ ਦੇਰ ਇਜ਼ ਨੋ ਇਫਸ ਔਰ ਬਟਸ ਉਹਦੇ ਲਈ ਦੇਰ ਇਜ਼ ਅ ਡਿਪੈਂਡਿੰਗ ਔਨ ਦਾ ਸਨੋ ਕਿੰਨੀ ਪੈਂਦੀ ਹੈ ਨਹੀਂ ਪੈਂਦੀ ਇਟ ਟੇਕਸ ਟਾਈਮ ਮੇਜਰ ਰੋਡਸ ਕਮਸ ਫਸਟ ਤੇ ਜਿਹੜਾ ਮੇਰੇ ਵਰਗਾ ਛੋਟੀ ਜਿਹੀ ਰੋਡ ਤੇ ਕਹਿੰਦਾ ਸਭ ਤੋਂ ਜ਼ਿਆਦਾ ਮੈਂ ਕੰਪਲੇਨ ਕਰਦਾ ਮੇਰੇ ਕਿਉਂ ਨਹੀਂ ਹਟਾਈ ਹੈਗੀ ਸੋ ਪੀਪਲ ਹੈਵ ਟੂ ਫਿਗਰ ਆਊਟ ਔਰ ਯੂ ਹੈਵ ਟੂ ਟੈਲ ਪੀਪਲ ਹਾਓ ਦਾ ਸਿਸਟਮ ਵਰਕਸ ਜਿਹੜਾ ਸਾਲਟ ਸਿਸਟਮ ਆ ਜਾਂ ਸਨੋ ਹਟਾਉਣੀ ਆ ਉਹ ਕਿਵੇਂ ਹਟਾਈ ਜਾਂਦੀ ਹੈ ਸਭ ਤੋਂ ਵੱਡੀ ਪਤਾ ਕੰਪਲੇਂਟ ਕੀ ਇਹਨਾਂ ਦੀ ਅਸੀਂ ਹਟਾ ਕੇ ਹਟਦਾ ਜੀ ਮੂਹਰੇ ਉਹ ਸਨੋ ਕਰਾਜ ਲਾਉਂਦਾ ਮੂਹਰੇ ਢੇਰੀ ਜਿਹੀ ਲਾ ਕੇ ਚਲੇ ਜਾਂਦਾ ਦੈਟਸ ਪਾਰਟ ਆਫ ਦਾ ਲਾਈਫ
1: ਇਟ ਇਜ਼
0: ਵੌਨ ਆ ਮੇਰੇ ਖਿਆਲ ਜਿੱਥੇ ਉਹ ਡਰਾਈਵੇ ਤੇ ਉਹ ਵੀ ਹਟਾ ਦਿੰਦੇ ਆ ਬਟ ਇਟ ਕੋਸਟ ਲੋਟ ਆਫ ਮਨੀ ਫੋਰ ਦੈਮ ਆਰ ਯੂ ਤੁਸੀਂ ਸੋਚ ਰਹੇ ਹੋ ਵੀ ਉਸ ਤਰ੍ਹਾਂ ਦਾ ਸਿਸਟਮ ਹੋਵੇ ਜਿਹੜੀ ਬੱਟ ਜੀ ਮੂਹਰੇ ਬਣਾ ਦਿੰਦੇ ਉਹ ਵੀ ਹਟਾਈ ਜਾਵੇ ਸਮਾਓ
1: That's a good question, valid question. See, in Vaughan and Mississauga, there's only select neighborhoods that have this windrow clearing service.
0: Okay, okay.
1: And to implement that service in Brampton throughout entire of Brampton is going to be in the double digits of a few million dollars,
0: okay.
1: for sure.
0: Okay.
1: The problem that I see with having that full-time around Brampton is people wrecking, having their sprinkler system wrecked.
0: Mm-hmm.
1: People have nice grass, and these contracts are issued to many people to the city.
0: Mm-hmm.
1: Do they have the know-how to not to start the windrow at the beginning of the driveway, end of the driveway, so when spring comes, your lawn is not chewed up,
0: okay.
1: your sprinkler system not chewed up, if you have a mailbox here and there. There's many, many moving factors with money.
0: Okay, okay.
1: So,
0: jada property tax hai, it's a big concern for Brampton, or for any man, jithe bhi rehne apan. Second biggest issue is car insurance.
1: Mm-hmm.
0: For many years, all the politicians, councillor, provincial, federal MPs, sare kar dinde si ji city of Brampton ch sade car insurance bahut aa, car insurance bahut aa. On the other hand, sab to zyada accident vi itthe hunde aa, sab to zyada karan vi itthe choriyan hundiyan, sab to zyada crime vi itthe hunda. So jehdi car insurance aa, you have any plan with the city to work how to control that?
1: For sure, there's a lot of moving parts in that too that falls under provincial. However, being at a councillor level, we see these things firsthand. You don't have to be a prime minister or you don't have to be a street sweeper to see these issues.
0: Right.
1: One thing I can say is advocating, and it starts from these driving schools. It starts from how international licenses are transferred over here, how many claims are going, why are so many claims. It's a lot to cover, but it is a concern to be mentioned.
0: Okay. If you have to say last words, ਸਾਡੇ ਜਿਹੜੇ ਲਿਸਨਰ ਆ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਸਪੈਸ਼ਲੀ ਪੀਪਲ ਹੂ ਲਿਵ ਇਨ ਵਾਰਡ 2 ਐਂਡ 6?
1: The one and only thing I would like to say to my fellow residents is that voting is very important.
0: Sure.
1: We live in a democratic country. If you believe in democracy, which means run by the people, please take the 7 minutes it takes to go to your nearest voting location and choose a name that you trust. Hire somebody new, hire somebody that you would prefer to help you run Brampton, and please go vote.
0: Can you say conservative?
1: I can say conservative.
0: There you go. Jede conservative kehnde aa unna nu pucho pehla conservative ta kehna karo yaar. English aundi nahi hai te ja ke utthe bhashan dene aa tusi. Anyway, advance polling kadon
1: aa? October 9th, 10th, 16th, 17th, and then the final day is on October 26th.
0: Thodi boundaries ki hai?
1: West of Mississauga Road, south of Mayfield, west of 410, north of Beauvaird, south of Steeles, west of Mavis, and north of 407.
0: Lot.
1: East of Winston Churchill. It's the biggest ward.
0: Okay.
1: Yes.
0: For any reason, ਸਾਡੇ ਜਿਹੜੇ ਲਿਸਨਰ ਆ ਦੇ ਵਾਣਾ ਤੁਹਾਡੇ ਨਾਲ ਕੰਟੈਕਟ ਕਰਨਾ ਚਾਹੁੰਦੇ ਆ ਜਾਂ ਤੁਹਾਡੇ ਲਈ ਅਸਿਸਟ ਕਰਨਾ ਚਾਹੁੰਦੇ ਆ ਇਨ ਯੋਰ ਕੈਂਪੇਨ ਉਹ ਕਿਹੜੇ ਨੰਬਰ ਤੇ ਤੁਹਾਡੇ ਨਾਲ ਰੀਚ ਕਰ ਸਕਦੇ ਆ?
1: You can reach me at 416-827-5559 or you can send me an email at voteromi@gmail.com.
0: Romy is R-O-M.
1: R-O-M-Y.
0: R-O-M-Y. All right. Thank you so much, and good luck to you and on your campaign, and continue the good work. And I wish you all the best.
1: Thank you very much, Dave. I appreciate it.
0: All right. Thank you. All right. Apa janne hai unhe, stay tuned.

0: ਨਾ ਚਾਚਾ ਜੀ ਆਹ 3 ਮਹੀਨੇ ਹੋ ਗਏ ਤੁਹਾਨੂੰ ਮੋਰਗੇਜ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋਰਗੇਜ ਅਪਰੂਵ ਨਹੀਂ ਹੋਈ
1: ਹੈ। ਓ ਤੂੰ ਰੇ ਫੜਾ, ਓ ਮੋਰਗੇਜ ਅਪਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਣੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
0: ਓ ਚਾਚਾ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਰਸਟ ਜਾਂ ਸੈਕੰਡ ਮੋਰਗੇਜ ਦੀ ਲੋੜ ਹੋਵੇ, ਰੀਫਾਈਨਾਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870 ਪੈਗੀ ਪੱਲੇ।
2: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ, ਲਓ ਜੀ 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL ਬਿਕਾਜ਼ ਵੀ ਕੇਅਰ।
3: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ, ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
4: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 bedroom, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ, 416-265-2222, 416-265-2222. I am Dev Takla and you are not. ਤੁਹਾਡੇ ਨੋਟ ਬਚਾਈਏ, ਡਾਲਰ ਬਚਾਈਏ, ਬ੍ਰੈਂਪਟਨ ਟੀਵੀ ਅਪਲਾਈਸੈਂਸ ਤੇ ਲੈ ਕੇ ਚੱਲਦੇ ਹਾਂ। ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ ਵੈਲਕਮ ਟੂ ਦਾ ਸ਼ੋਅ ਸਰ।
5: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
4: ਸੁਲਤਾਨ ਜੀ ਕੀ ਅਪਡੇਟ ਹੈ?
5: ਦੇਪਾ ਜੀ ਸਾਡੇ ਕੋਲ ਇਸ ਟਾਈਮ ਜਿਹੜਾ ਬਿਨਾਂ ਟੈਰਿਫ ਲੱਗੀ ਪ੍ਰਾਈਸ ਤੋਂ ਲਾਸਟ ਵੀਕ ਅਸੀਂ ਆਰਡਰ ਪਲੇਸ ਕੀਤੇ ਸੀ, ਉਹ ਸਟਾਕ ਹੈ। ਅਗਰ ਕੋਈ ਕਸਟਮਰ ਇਹਦਾ ਫਾਇਦਾ ਲੈਣਾ ਚਾਹੁੰਦੇ ਆ, ਕਿਉਂਕਿ 30% ਜਿਹੜਾ ਟੈਰਿਫ ਲੱਗਣ ਤੋਂ ਬਾਅਦ ਪ੍ਰਾਈਸਿਸ ਇਨਕਰੀਜ਼ ਹੋਈਆਂ, 25% ਦਾ ਟੈਰਿਫ ਸੀਗਾ ਤੇ 5% ਫਰੇਟ ਇਨਕਰੀਜ਼ ਹੋਇਆ, ਟੋਟਲ 30% ਪ੍ਰਾਈਸ ਚ ਫਰਕ ਪਿਆ। ਮੈਂ ਨਾਲ ਦੀ ਨਾਲ ਟੈਰਿਫ ਲੱਗੀਆਂ ਪ੍ਰਾਈਸਿਸ ਵੀ ਦੱਸ ਦਿੰਦਾ ਤੇ ਅੱਜ ਦੀ ਅਵੇਲੇਬਲ ਪ੍ਰਾਈਸ ਵੀ ਦੱਸ ਦਿੰਦਾ ਜੀ। $1,000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ, ਟੈਰਿਫ ਲੱਗੀ ਪ੍ਰਾਈਸ $1,300 ਹੈ, ਪਰ ਅੱਜ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ $899 ਦਾ ਮਿਲ ਜਾਏਗਾ। $2,000 ਵਾਲੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਟੈਰਿਫ ਲੱਗੀ ਪ੍ਰਾਈਸ $2,600 ਹੈ, ਪਰ ਅੱਜ ਵੀ $1,799 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਣਗੇ। ਤੇ ਜਿਨ੍ਹਾਂ ਨੇ ਸਟੈਕ ਕਰਨਾ ਵਾਸ਼ਰ ਥੱਲੇ, ਡਰਾਇਰ ਉੱਪਰ ਸਟੈਕ ਹੋ ਜਾਏਗਾ, 27-inch ਵਾਈਡ ਤੇ 76-inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ, ਅੱਜ ਵੀ $1,499 ਚ ਅਵੇਲੇਬਲ ਹੈ ਜੀ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ ਜਿਹੜਾ ਟੈਰਿਫ ਲੱਗੀ ਪ੍ਰਾਈਸ ਹੈ ਜੀ ਇਹਦੀ $3,899, ਜਦਕਿ ਅੱਜ ਵੀ ਤੁਹਾਨੂੰ $2,999 ਦਾ ਮਿਲ ਜਾਏਗਾ। ਸੋ 6 ਮਹੀਨੇ ਚ ਤੁਸੀਂ ਪੇ ਕਰਨਾ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਟੈਰਿਫ ਲੱਗੇ 30% ਪ੍ਰਾਈਸਿਸ ਤੋਂ ਸੇਵ ਹੋਣ ਵਾਸਤੇ 10% ਡਿਪੋਜ਼ਿਟ ਦੇ ਕੇ $300-400 ਨਾਲ ਡੀਲ ਲੌਕ ਕਰ ਸਕਦੇ ਹੋ। ਵਿਜ਼ਿਟ ਕਰਨਾ ਤੁਸੀਂ 801 Bovade Drive ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, 905-450-2828 ਨੰਬਰ ਹੈ। ਜਿਨ੍ਹਾਂ ਨੇ ਟੀਵੀ ਲੈਣੇ ਹੈ, ਸਾਡੇ ਕੋਲ ਸੈਮਸੰਗ ਦਾ 75-inch ਅੱਜ ਸਪੈਸ਼ਲ ਤੇ ਸਿਰਫ 3 TV ਅਵੇਲੇਬਲ ਹੈ, $799 ਦਾ 75-inch ਸੈਮਸੰਗ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। 85-inch ਸੋਨੀ ਬਰੇਵੀਆ ਮਾਡਲ ਲੈਣਾ ਜੀ, ਅੱਜ ਮਿਲੇਗਾ ਸਿਰਫ $1,599 ਦਾ, ਤੇ 6 ਮਹੀਨੇ ਚ ਪੇ ਕਰਨੇ ਆ। 905-450-2828 ਨੰਬਰ ਹੈ, ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਹੈ, 905 450-228-985-450-2828-950-2828 जी।
4: और छे महीने बाद तुसी पैसे देने, कोई ब्याज नहीं, कोई इंटरेस्ट नहीं। ब्रैम्पटन टीवी एंड अपलायंसेस 905-450-2828। सुल्तान जी थैंक यू सो मच।
5: थैंक यू वेरी मच जी, बहुत शुक्रिया।
6: एवरेस्ट ट्रांसपोर्टेशन हायर कर रहे ने क्रॉस बॉर्डर एसी ड्राइवर्स, बहुत ही शानदार अपॉर्चुनिटी। डेडिकेटेड ऑटो पार्ट्स, डेली होम रन्स, सेम ट्रक ते ट्रेलर्स, लगभग 3000 माइल पर वीक मिलेंगे। स्टार्टिंग फ्रॉम कुशावा, इटोविको अते बॉल्टन, जे तुहाडे कोल भी है वैलिड एसी लाइसेंस, क्लीन CVOR ते एब्स्ट्रैक्ट, US बॉर्डर एलिजिबिलिटी ते फास्ट कार, ता आज ही एवरेस्ट ट्रांसपोर्टेशन नो कॉल करो 9058462229 एक्सटेंशन है 4 या फिर 9053348222 यानी 905-846-2229 ते या फिर कॉल करो 905-334-82 एक्सटेंशन है 4।
4: आर यू रेडी इक्का जंक्शन ले 6474294040 केटरिंग करानी है छोटी बड़े फंक्शन ले नो प्रॉब्लम 6474294040 लाइव कुकिंग करानी है करे नो प्रॉब्लम 6474294040 तुसी इनारे बैंकुट हॉल या लॉज में छोटी बड़ी पार्टी करनी है नो प्रॉब्लम 6474294040 647-449-4040 दुख ए नहीं कि सज्जन कुत्ते निकले ना ना ना ना दुख ए नहीं कि सज्जन कुत्ते निकले कुत्ते हुंदे ता वफा ना कर दे जनाब ता कुत्तियां तो भी उत्ते निकले ऐसे लोग भी है गे
7: From the Dave Tatler News Desk, locally covered, nationally connected.
4: कनाडा ते यूक्रेन ने कई समझौतों उत्ते दस्तखत किए मैप क्वेस्ट ने लेक ओंटारियो दा नाम बदल तो कीता इनकार साल 2015 दे बहीबाल कला गोलीकांड दी जानकारी विशेष जांच टीम सिट वालों जारी सम्मन दे बावजूद श्रोमणी अकाली दल दे प्रधान सुखबीर सिंह बादल नहीं पहुंचे नहीं पेश होए जेड़ा लीडर कानून दी उलंघना करदा नहीं जांदा जिथे सद्या गया तो उन्हूं वोटां क्यों पई है जी। एक होर पंजाबी ट्रक ड्राइवर हथों जानलेवा हादसा ओहायो विच वापरिया हादसे मगरों डिपार्टमेंट ऑफ होमलैंड सिक्योरिटी ने मनजीत सिंह ते डिटेनर लागू करता। प्राइम मिनिस्टर मोदी ने रूसी राष्ट्रपति पुतिन नाल कीती दवली गलबात 2030 तक 100 अरब डालर दे व्यापारिक टीचे अहम मुद्दे ते चर्चा की गई। शनिचरवार नूं चीनी राष्ट्रपति शी जिनपिंग नाल होवेगी अहम मुलाकात। भारत लई वड्डी खुशखबरी मोदी पुतिन दे प्लान नाल आ सकदी है नौकरियां दी सुनामी। जतेंद्र जी प्रोग्राम स्वागत है महाराज, क्या हाल है?
8: ਸਤਿ ਸ਼੍ਰੀ ਅਕਾਲ ਦੀਪ ਭਾਈ, ਠੀਕ ਠਾਕ ਹੋ ਜੀ?
4: ਕਾਇਮ ਸਿਹਤ
8: ਬਿਲਕੁਲ ਵਧੀਆ ਦੀਪਾ ਜੀ।
4: ਕਾਇਮ ਹੋਣੀ ਜ਼ਰੂਰੀ ਆ, ਸਮਰ ਹੈਗੀ ਜ਼ਰੂਰੀ ਆ, ਜੇ ਕੈਨੇਡਾ ਜਾ ਕੇ ਸਿਹਤਾਂ ਕਾਇਮ ਨਹੀਂ ਤਾਂ ਮਾੜੀ ਗੱਲ ਹੈ।
8: ਮਾੜੀ ਗੱਲ ਹੈ ਜੀ,
4: ਬਿਲਕੁਲ ਜੀ। ਖੈਰ ਅੱਜ ਦਾ ਜਿਹੜਾ ਦਿਨ ਆ ਇਤਿਹਾਸਿਕ ਦਿਨ ਆ
8: ਜੀ ਸਰ,
4: 25 ਸਾਲ ਪਹਿਲਾਂ
8: ਜੀ
4: ਤੁਸੀਂ ਕਿੱਥੇ ਸੀਗੇ?
8: 25 ਸਾਲ ਪਹਿਲਾਂ ਦੀਪਾ ਜੀ ਮੈਂ ਹੋਊਂਗਾ ਉਸ ਟਾਈਮ ਇੰਡੀਆ।
4: ਅੱਛਾ ਇੰਡੀਆ
8: ਜੀ।
4: 25 ਸਾਲ ਪਹਿਲਾਂ ਮੈਂ ਜਿੱਥੇ ਮੈਨੇਜਰ ਆ 20 ਸਾਲ ਕੰਪਨੀ ਚ ਆਟੋ ਵਾਲੇ, ਉਹਦੇ ਟੂਲ ਰੂਮ ਚ ਖੜਾ ਸੀ।
8: ਠੀਕ ਹੈ ਜੀ।
4: 9:50 ਦੇ ਘਰੋਂ ਮੈਨੂੰ ਫੋਨ ਆਉਣ ਲੱਗ ਗਏ।
8: ਠੀਕ ਹੈ ਜੀ।
4: ਉਹ ਸੈਕਟਰੀ ਕਹਿੰਦੇ ਵੀ ਇੰਨੀ ਕਾਹਦੀ ਕਾਲੀ ਪਈ ਆ, ਉਹਦਾ ਬਿਜ਼ੀ ਆ ਥੋੜਾ ਜਿਹਾ, ਕਹਿੰਦੇ ਹੁਣੀ ਗੱਲ ਕਰੀਏ ਹੁਣੀ ਗੱਲ ਕਰਨੀ ਆ।
8: ਹਾਂਜੀ।
4: 9:46 ਤੇ ਉਸ ਦਿਨ 4 ਜਹਾਜ਼ ਜਿਹੜੇ ਅਗਵਾ ਕੀਤੇ ਗਏ ਸੀ ਅਮਰੀਕਾ ਚ, ਉਹਨਾਂ ਚ ਇੱਕ ਜਹਾਜ਼ ਜਿਹੜੀਆਂ ਟਵਿਨ ਟਾਵਰ ਬਿਲਡਿੰਗਾਂ ਸੀ 80-90 ਮੰਜ਼ਲਾਂ,
8: ਹਾਂਜੀ,
4: ਉਹਦੇ ਚ ਜਾ ਟਕਰਾਇਆ।
8: ਓਕੇ।
4: ਤੇ ਉਹਦੀ ਅਜੇ ਗੱਲ ਕਰਦੇ ਸੀਗੇ 9:14-15 ਤੇ ਦੂਜਾ ਜਹਾਜ਼ ਦੂਜੀ ਬਿਲਡਿੰਗ ਚ ਜਾ ਟਕਰਾਇਆ।
8: ਓਕੇ।
4: ਦੋਨੇ ਬਿਲਡਿੰਗਾਂ ਭਸਮ ਹੋ ਗਈਆਂ, ਜਾਣੀਆਂ ਥੱਲੇ ਅੱਡ ਗਈਆਂ।
8: ਠੀਕ ਹੈ ਜੀ।
4: 3000 ਤੋਂ ਵੱਧ ਲੋਕ ਮਾਰੇ ਗਏ
8: ਜੀ,
4: ਤੇ ਉਹਦੇ ਚ ਕੈਨੇਡੀਅਨ ਵੀ ਸੀ
8: ਜੀ,
4: ਤੇ ਜਿੰਨੇ ਜਹਾਜ਼ ਅਮਰੀਕਾ ਨੂੰ ਜਾ ਰਹੇ ਸੀ ਟਰੈਵਲ ਕਰ ਰਹੇ ਸੀ, ਅਮਰੀਕਾ ਨੇ ਆਪਦੇ ਬਾਰਡਰ ਬੰਦ ਕਰਤੇ, ਕੋਈ ਜਹਾਜ਼ ਅੰਦਰ ਨਹੀਂ ਆ ਸਕਦਾ।
8: ਠੀਕ ਹੈ ਜੀ।
4: ਕੁਝ ਪਤਾ ਨਹੀਂ ਨਾ ਵੀ ਖਤਰਾ ਟਲਿਆ ਕਿ ਨਹੀਂ ਟਲਿਆ
8: ਜੀ।
4: ਇਹਦਾ 4 ਚੋਂ 2 ਜਹਾਜ਼ ਤਾਂ ਇਹ ਹੋ ਗਏ
8: ਜੀ,
4: ਇੱਕ ਜਹਾਜ਼ ਪੈਂਟਗਨ ਜਿਹੜਾ ਇਹਨਾਂ ਦਾ ਹੈਗਾ ਉੱਥੇ ਵਾਸ਼ਿੰਗਟਨ ਚ
8: ਜੀ,
4: ਉਹ ਚ ਜਾ ਵੱਜਿਆ
8: ਜੀ।
4: ਇੱਕ ਜਹਾਜ਼ ਚ ਜਿਹੜੇ ਮੁਸਾਫਰ ਸੀ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਜਹਾਜ਼ ਹਾਈਜੈਕ ਕਰਕੇ ਐਂ ਕਰਨ ਲੱਗਿਆ, ਉਹਨਾਂ ਨੇ ਜਾ ਕੇ ਜਿਹੜਾ ਪਾਇਲਟ ਬਣਿਆ ਸੀਗਾ ਜਿਹੜਾ ਟੈਰਰਿਸਟ ਸੀ ਅੱਤਵਾਦੀ, ਉਹਨੂੰ ਸੱਟ ਲਿਆ। ਉਹ ਜਹਾਜ਼ ਖੇਤਾਂ ਚ ਜਾ ਡਿੱਗ ਗਿਆ, ਉਹਨਾਂ ਨੇ ਕੁਰਬਾਨੀ ਦੇ ਦਿੱਤੀ
8: ਜੀ।
4: 11 September 2025 19 ਇਸਲਾਮਿਕ ਟੈਰਰਿਸਟ ਸੀਗੇ ਇਹਦੇ ਚ
8: ਜੀ,
4: ਜਿਹੜੇ 15 ਸਾਊਦੀ ਅਰੇਬੀਆ ਤੋਂ ਸੀ, 2 ਯੂਨਾਈਟਿਡ ਅਰਬ ਐਮੀਰੇਟ ਦੇ ਸੀ, ਇਜਿਪਟ ਤੇ ਲਬਨਾਨ ਦਾ ਇੱਕ ਇੱਕ ਸੀ। ਇਹਨਾਂ ਨੇ ਜਿਹੜੀਆਂ ਸਿਵਿਲੀਅਨ ਏਅਰਲਾਈਨ ਸੀਗਾ ਉਹ ਇਹਨਾਂ ਨੇ ਹਾਈਜੈਕ ਕੀਤੀਆਂ ਸੀ। 3000 ਤੋਂ ਵੱਧ ਲੋਕ ਮਰੇ, 90 ਦੇਸ਼ਾਂ ਦੇ ਲੋਕ 30,000 ਦੇ ਵਿੱਚੋਂ ਸੀਗੇ ਆਪਣੇ, ਜਿਨ੍ਹਾਂ ਵਿੱਚ ਕੈਨੇਡੀਅਨ ਵੀ ਸੀ। ਸਭ ਤੋਂ ਖਤਰਨਾਕ ਟੈਰਰਿਸਟ ਅਟੈਕ ਮਾਡਰਨ ਹਿਸਟਰੀ ਚ ਹੋਇਆ
8: ਜੀ।
4: ਆਮ ਤਾਂ ਹੁੰਦਾ ਨਾ ਇੱਥੇ ਬੰਬ ਚਲਾ ਦਾ 10 ਮਾਰਤੇ, ਉੱਥੇ ਬੰਬ ਚਲਾ ਦਾ 5 ਮਾਰਤੇ, ਜਿਹੜਾ ਇਹਨਾਂ ਨੇ ਕੀਤਾ। ਤੇ 200 ਤੋਂ ਵੱਧ ਜਿਹੜੀਆਂ ਫਲਾਈਟ ਸੀਗੀਆਂ ਇੰਟਰਨੈਸ਼ਨਲ ਫਲਾਈਟ, 33,000 ਪੈਸੈਂਜਰ ਸੀ ਜਿਨ੍ਹਾਂ ਦੇ, ਉਹਨਾਂ ਨੂੰ ਉਹ ਜਾ ਨਹੀਂ ਸਕੇ ਉੱਥੇ ਅਮੈਰੀਕਾ ਚ,
8: ਠੀਕ ਹੈ ਜੀ।
4: 17 ਕੈਨੇਡੀਅਨ ਏਅਰਪੋਰਟਾਂ ਤੇ ਉਹ ਉਤਰੇ,
8: ਓਕੇ,
4: ਤੇ ਜਿਨ੍ਹਾਂ ਨੂੰ ਕੈਨੇਡੀਅਨ ਲੋਕਾਂ ਨੇ ਉਹਨਾਂ ਨੂੰ ਸਾਂਭਿਆ, ਚਾਹੇ ਗੱਦੇ ਵਿਛਾ ਤੇ ਵੱਡੇ ਵੱਡੇ ਜਿੱਥੇ ਰੈਕਰੇਸ਼ਨ ਸੈਂਟਰਾਂ ਚ। ਡੋਨਲਡ ਟਰੰਪ ਨੂੰ ਇਹਦਾ ਗਿਆਨ ਨੀਗਾ,
8: ਇਹਨੂੰ ਗਿਆਨ ਨਹੀਂ,
4: ਇਹ ਘੁੱਗੂ ਜਾ ਸਾਡੇ ਦੇ ਸਿਰ ਤੇ ਸਭ ਕੁਝ ਮਿਲੀ ਜਾਂਦਾ। ਜਿਹੜਾ ਇਹਨੂੰ ਅੰਜਾਮ ਦੇਣ ਵਾਲਾ ਬੰਦਾ ਸੀਗਾ ਉਹ ਹੋਰ ਸੀ, ਪਰ ਜਿੱਥੋਂ ਗੱਲ ਸ਼ੁਰੂ ਹੋਈ ਸੀ ਉਹ ਸੀ ਉਸਾਮਾ ਬਿਨ ਲਾਦਨ। ਅੱਜ ਦੇ ਦਿਨ ਉੱਪਰ ਇਹ ਹਾਦਸਾ ਹੋਇਆ। ਸੋ ਜਿਹੜੇ ਆਈ ਪੀ ਟੀਵੀ ਚੋਰੀ ਦੇ ਦੇਖਦੇ ਨੇ, ਜਿੱਥੇ ਧਾਰਮਿਕ ਪ੍ਰੋਗਰਾਮ ਚੋਰੀ ਦੇ ਆਈ ਪੀ ਟੀਵੀ ਲੈ ਕੇ ਦੇਖਦੇ ਹੋ, ਅੱਜ ਜਿਹੜੀਆਂ ਡਾਕੂਮੈਂਟਰੀਆਂ ਹੋਣੀਆਂ ਜਾਂ ਅਮੈਰੀਕਨ ਨਿਊਜ਼ ਹੋਣੀਆਂ ਜਾਂ ਕੈਨੇਡੀਅਨ ਨਿਊਜ਼ ਹੋਣੀਆਂ, ਉਹ ਦੇਖ ਲਿਓ, ਸ਼ਾਇਦ ਤੁਹਾਨੂੰ ਗਿਆਨ ਹੋ ਜੇ ਇਹ 25 ਸਾਲ ਪਹਿਲਾਂ ਇੱਥੇ ਅਮੈਰੀਕਾ ਵਿੱਚ ਕੀ ਹੋਇਆ ਸੀ। ਬੜੀ ਮਿਹਰਬਾਨੀ ਹੋਏਗੀ ਤੁਹਾਡੀ। ਜਾਣੇ ਆਉਂਦੇ ਹਾਂ, ਸਾਡੇ ਨਾਲ ਅਨੀਸ਼ਾ ਜੀ ਲਾਈਨ ਤੇ ਆ ਗਏ ਨੇ।
9: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 6479462525।
10: ਤੁਸੀਂ ਵੀ ਡਾਕਟਰ, ਡੈਂਟਿਸਟ, ਆਈ ਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੋਰ ਕਾਰਪੋਰੇਸ਼ਨ ਐਸ ਵੈਲ, ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾਅ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 6474461616।
4: ਸਾਡੇ ਨਾਲ ਕਾਲਰ ਲਾਈਨ ਤੇ ਨੇ। ਹੈਲੋ, ਹੈਲੋ, ਨਹੀਂ ਬੋਲਣਾ, ਨਾ ਬੋਲੋ। ਲਓ ਜੀ, ਜਾਣੇ ਆ ਆਉਂਦੇ ਆ ਸਟੇਜ ਤੇ। ਹੁਣ ਜਤਿੰਦਰ ਜੀ, ਜਿਹੜੀਆਂ ਨਵੀਆਂ ਸਬ ਡਿਵੀਜ਼ਨਾਂ ਬਣ ਰਹੀਆਂ
8: ਜੀ,
4: ਉਹਨਾਂ ਚ ਅਜੇ ਜਿਹੜਾ ਟੈਕਸ ਮਾਫ਼ ਕੀਤਾ ਕਾਰਨੀ ਨੇ
8: ਜੀ,
4: ਉਹ ਹੋ ਰਿਹਾ
8: ਜੀ,
4: ਕਦੋਂ ਹੋ ਰਿਹਾ?
8: ਦੇ ਭਾਈ, ਜਿਹੜਾ ਇੱਕ ਤਾਂ ਐਚ ਐਸ ਸੀ ਰਿਬੇਟ ਦੇ ਰਿਹਾ ਕੰਟੀਨਿਊ ਜਿਹੜੀ ਚੱਲੀ ਆ,
4: ਹਾਂਜੀ,
8: ਇਹ ਅਗਲੇ ਸਾਲ ਤੱਕ ਇਹ ਕੰਟੀਨਿਊ ਰਹੇਗੀ, ਮਾਰਚ ਤੱਕ,
4: ਠੀਕ ਹੈ,
8: ਜਿਹੜੀ ਇਹ ਰਿਬੇਟ ਆ ਇੱਕ ਸਾਲ ਲਈ ਕੀਤੀ ਸੀ ਉਹਨੀ। ਜਿਹਦੇ ਵਿੱਚ ਜਿਹੜੇ ਵੀ ਕੋਈ ਵੀ ਆਪਣਾ ਕਲਾਇੰਟ ਤੁਸੀਂ ਨਵਾਂ ਘਰ ਬੁੱਕ ਕਰਾ ਰਹੇ ਹੋ, ਜਿਹੜੀ ਐਚ ਐਸ ਟੀ ਰਿਬੇਟ ਆ 1,06,000 ਇੱਕ ਤੇ $24,000 ਹੁੰਦੀ ਆ, ਜਿਹੜੀ ਆਪਾਂ ਹਾਊਸ ਰਿਬੇਟ ਹੁੰਦੀ ਆ,
4: ਸੋ
8: ਟੋਟਲ 1,30,000 ਦੀ ਰਿਬੇਟ ਆ। ਇਹ ਹੁਣ ਬਿਲਡਰ ਇਹਦੇ ਵਿੱਚ ਕੀ ਕਰ ਰਹੇ ਨੇ ਵੀ ਕਿਸੇ ਨੂੰ ਕਨਫਿਊਜ਼ ਨਾ ਹੋਵੇ, ਕਿਉਂਕਿ ਦੋ ਐਗਰੀਮੈਂਟ ਨਹੀਂ ਬਣ ਸਕਦੇ ਵੀ ਅੱਜ ਪ੍ਰਾਈਸ ਹੋਰ ਕਹਿਤੀ ਕੱਲ ਨੂੰ ਬਿਲਡਰ ਕਹੇ ਵੀ ਆਹ ਪ੍ਰਾਈਸ ਹੋਰ ਆ। ਸੋ ਬੇਸਿਕਲੀ ਜਿਹੜਾ ਤੁਹਾਡਾ ਐਗਰੀਮੈਂਟ ਆਇਆ ਬੈਂਕ ਨੇ ਤੁਹਾਨੂੰ ਉਹਦੇ ਅਕੋਰਡਿੰਗ ਲੋਨ ਦੇਣਾ। ਸੋ ਜਿਹੜੀ ਹੁਣ ਅਸੀਂ ਲੈ ਕੇ ਆ ਰਹੇ ਨਵੀਂ ਸਬ ਡਿਵੀਜ਼ਨ ਬ੍ਰੈਂਪਟਨ ਦੇ ਵਿੱਚ, ਇਹ ਆਖਰੀ ਸਬ ਡਿਵੀਜ਼ਨ ਬਣ ਜਾ ਰਹੀ ਹੈ। ਇਹਦੇ ਵਿੱਚ ਦੇ ਭਾਜੀ ਬਹੁਤ ਸਾਰੇ ਮਕਾਨ ਇਹਦੇ ਵਿੱਚ ਬਣ ਜਾ ਰਹੇ ਨੇ। ਜਿਹੜਾ ਸਭ ਤੋਂ ਪਹਿਲਾਂ ਲਾਂਚ ਹੋ ਰਿਹਾ ਉਹ ਇਸ ਵੈਡਨਸਡੇ ਨੂੰ ਅਸੀਂ ਲਾਂਚ ਕਰ ਰਹੇ ਹਾਂ, ਉਹ ਸਿਰਫ ਤੇ ਸਿਰਫ ਸਾਡੇ ਜਿਹੜੇ ਖਾਸ ਕਲਾਇੰਟ ਨੇ ਉਹਨਾਂ ਦੇ ਲਈ ਹੈ, ਜਿਹਦੇ ਵਿੱਚ 6,00,000 ਤੋਂ ਇਹ ਮਕਾਨ ਸਟਾਰਟ ਹੋ ਰਹੇ ਨੇ ਭਾਜੀ, $6,00,000 ਤੋਂ। ਕਲੋਜ਼ਿੰਗ ਤੁਹਾਨੂੰ ਮਿਲੇਗੀ 2028 ਦੀ, 2029 ਦੀ। ਡਿਪੋਜ਼ਿਟ ਤੁਸੀਂ ਈਜ਼ੀ ਸਪਲਿਟ ਕਰਦੇ ਰਹੋ, ਤੁਹਾਡੀਆਂ ਪੇਮੈਂਟਾਂ ਵਿੱਚ ਦੇ ਸਕਦੇ ਹੋ। ਇਹਦੇ ਵਿੱਚ ਸਾਡੇ ਕੋਲ ਫ੍ਰੀ ਹੋਲਡ ਟਾਊਨ ਹਾਊਸ ਨੇ ਦੇ ਭਾਜੀ, ਫ੍ਰੀ ਹੋਲਡ ਟਾਊਨ ਹਾਊਸ 6,00,000 ਤੋਂ ਸਟਾਰਟ ਆ,
4: ਠੀਕ ਹੈ।
8: ਫਿਰ ਡੀਟੈਚ ਘਰ ਰਿਲੀਜ਼ ਕਰਨੇ ਆ, 129 ਪਹਿਲਾਂ ਮਕਾਨ ਰਿਲੀਜ਼ ਹੋਣਗੇ, ਉਸ ਤੋਂ ਬਾਅਦ ਟੋਟਲ ਸਬ ਡਿਵੀਜ਼ਨ ਦੇ ਭਾਜੀ ਆਖਰੀ ਸਬ ਡਿਵੀਜ਼ਨ ਹੈ ਮਿਸਾਗਾ ਰੋਡ ਤੋਂ ਲੈ ਕੇ
4: ਹਾਂਜੀ
8: ਮੇਫੀਲਡ ਦੇ ਨਾਲ ਹੈਰੀਟੇਜ ਰੋਡ ਤੱਕ। ਇਹ ਸਾਰੀ ਸਬ ਡਿਵੀਜ਼ਨ ਦੇ ਵਿੱਚ 2 ਸਕੂਲ ਬਣਨੇ ਨੇ, ਪਾਰਕਾਂ ਬਣਨੀਆਂ ਨੇ, ਹਾਈ ਰੈਸ ਬਿਲਡਿੰਗਾਂ ਬਣਨੀਆਂ ਨੇ, ਕੌਂਡੋਮੀਨੀਅਮ ਬਣਨੇ ਨੇ,
4: ਪੂਰੀ ਕਮਿਊਨਿਟੀ ਬਣ ਰਹੀ ਹੈ,
8: ਕਮਿਊਨਿਟੀ ਬਣ ਰਹੀ ਆ, ਜਿਹੜੀ ਕਿ ਬ੍ਰੈਂਪਟਨ ਦੀ ਸਭ ਆਖਰੀ ਕਮਿਊਨਿਟੀ ਆ, ਇੱਕੇ ਬਿਲਡਰ ਬਣਾ ਰਿਹਾ ਆ। ਤੁਸੀਂ ਇਹਦੇ ਵਿੱਚ ਘਰ ਬੁੱਕ ਕਰਨਾ ਚਾਹੁੰਦੇ ਹੋ ਆਪਣਾ, ਜਿਹਦੀ ਕਿ ਕਲੋਜ਼ਿੰਗ ਤੁਹਾਨੂੰ ਮਿਲੇਗੀ 2028-2029 ਦੇ ਵਿੱਚ। ਡੀਟੈਚ ਮਕਾਨ ਨੇ 2800 ਤੋਂ ਲੈ ਕੇ 3100 ਸਕੁਏਅਰ ਫੀਟ ਤੱਕ ਦੇ। ਟ੍ਰੈਡੀਸ਼ਨਲ ਟਾਊਨ ਹਾਊਸ ਵੀ ਨੇ ਜਿਹੜੇ 2 ਸਟੋਰੀ ਦੇ ਭਾਜੀ ਹੁੰਦੇ ਨੇ, ਉਹ ਵੀ ਮਿਲ ਸਕਦੇ ਨੇ 1500 ਤੋਂ ਲੈ ਕੇ 1800 ਸਕੁਏਅਰ ਫੀਟ ਤੱਕ ਦੇ। ਸਟਾਰਟਿੰਗ ਪ੍ਰਾਈਸ ਹੋਗੀ 699। ਜਿਹੜੇ ਬਿਲਕੁਲ ਆਪਣੇ ਟਾਊਨ ਹਾਊਸ ਨੇ ਬੈਕ ਟੂ ਬੈਕ ਉਹਨਾਂ ਦੀ ਪ੍ਰਾਈਸ ਸ਼ੁਰੂ ਹੋ ਰਹੀ ਹੈ 599 ਤੋਂ। ਜੇ ਤੁਸੀਂ ਆਪਣਾ ਮਕਾਨ ਬੁੱਕਣਾ ਚਾਹੁੰਦੇ ਹੋ ਸਾਨੂੰ ਇੱਕ ਵਾਰੀ ਗੱਲਬਾਤ ਕਰ ਲਿਓ। 1,30,000 ਡਾਲੇ ਤੁਹਾਡੀ ਸੇਵਿੰਗ ਹੋ ਸਕਦੀ ਇਹਨਾਂ ਮਕਾਨਾਂ ਦੇ ਵਿੱਚ। 416-265-22 416-265-22
4: ਹੈਲੋ
11: ਜੀ ਦੀਪ ਜੀ।
4: ਹਾਂਜੀ ਸਰ, ਕੀ ਹਾਲ ਚਾਲ ਹੈ ਮਹਾਰਾਜ?
11: ਬਹੁਤ ਸ਼ੁਕਰੀਆ, ਧੰਨਵਾਦ ਸਰ।
4: ਅੱਛਾ, ਆਉਣ ਦਿਓ ਪ੍ਰਾਈਸਿਸ ਅੱਜ ਗ੍ਰੈਂਡ ਫਰਨੀਚਰ ਦੀਆਂ।
11: ਡਨ ਡਨ ਦੀਪ ਜੀ, ਬਿਲਕੁਲ ਗ੍ਰੈਂਡ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਜਿੰਨੇ ਵੀ ਪਰਿਵਾਰ ਸਾਡ ਕੇ ਸਪੀਕਰ ਦੇ ਉੱਪਰ ਪਹੁੰਚ ਰਹੇ ਨੇ, ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ ਫਰਨੀਚਰ ਦੀ, ਕਿੰਗ ਸਾਈਜ਼ ਦੇ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਚਾਹੀਦੇ ਨੇ, ਕੌਫੀ ਟੇਬਲ ਚਾਹੀਦੇ, ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ, ਤਾਂ ਸੰਡੇ ਤੱਕ ਆ ਕੇ ਆਪਣੀਆਂ ਡੀਲਾਂ ਨੂੰ ਰਾਖਵਾਂ ਕਰ ਸਕਦੇ ਹੋ। ਕਿਉਂਕਿ ਨੈਕਸਟ ਵੀਕ ਤੋਂ ਜੀ ਹਾਂ, ਮੰਡੇ ਤੋਂ 30% ਜਿਹੜੀਆਂ ਟੈਰਫ ਲੱਗਣ ਜਾ ਰਿਹਾ, 30% ਪ੍ਰਾਈਸ ਉੱਪਰ ਚੱਲ ਜਾਣੀਆਂ। ਤੁਸੀਂ ਬੈੱਡ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਜਾਂ ਪੂਰੇ ਘਰ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਤਾਂ ਸੰਡੇ ਤੱਕ 30% ਦੀ ਸੇਵਿੰਗ ਤੁਸੀਂ ਕਰ ਸਕਦੇ ਹੋ ਫਰਨੀਚਰ ਦੇ ਉੱਪਰ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲਾਈਟ ਬੇਜ ਕਲਰ ਦਾ, ਜੀ ਹਾਂ, ਕਿੰਗ ਸਾਈਜ਼ ਦਾ ਬੈੱਡ ਲਾਈਟ ਬੇਜ ਕਲਰ ਦਾ, LED ਲਾਈਟਾਂ ਦੇ ਨਾਲ, ਹਾਈਡ੍ਰੋਲਿਕ ਸਟੋਰੇਜ, ਡਰੈਸਰ ਦੇ ਡਰੋਰ ਸੋਫਟ ਕਲੋਜ਼ਰ ਨੇ, ਮਿਰਰ ਦੇ ਵਿੱਚ LED ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਸਿਰਫ $1,999 ਦਾ, ਜੀ ਹਾਂ, $2,000 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈਡਰੂਮ ਸੈੱਟ, ਪੂਰਾ ਬੈਡਰੂਮ ਸੈੱਟ ਮਿਲੂਗਾ, ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਜਿਹੜਾ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾਣਾ। ਪਰ ਇਹ ਬੈਡਰੂਮ ਸੈੱਟ ਜੇ ਤੁਸੀਂ ਨੈਕਸਟ ਵੀਕ ਲੈਣਾ ਆਉਂਦੇ ਹੋ ਤੇ 30% ਤੁਹਾਨੂੰ ਐਕਸਟਰਾ ਪੇ ਕਰਨਾ ਪੈਣਾ, ਸੋ 30% ਦੀ ਸੇਵਿੰਗ ਹੋ ਰਹੀ ਹੈ ਸੰਡੇ ਤੱਕ। ਸੋ ਜ਼ਰੂਰ ਇੱਕ ਚੱਕਰ ਲਓ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੇ ਭਾਜੀ।
4: ਬੜੀ ਮਿਹਰਬਾਨੀ ਭਰਾ, ਅਗਲੇ ਲਿੰਕ ਫੇਰ ਮਿਲਦੇ ਹਾਂ। ਇੰਡੀਅਨ ਫਰੂਟ ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ। ਸ਼ੇਰ ਦੇਸੀ ਸਟਾਈਲ ਆਟਾ 10 pound 699 ਦਾ, ਸਵਰਨਾ ਚੱਕੀ ਆਟਾ 20 pound 1099 ਦਾ, ਮਸਟਰਡ ਆਇਲ 5 liter ਦੀ ਵੱਡੀ ਬੋਟਲ 1999 ਦੀ, 2% ਦੁੱਧ 4 liter 499, ਹਲਦੀਰਾਮ ਦੇ 2 ਸਨੈਕ ਚੱਕੋ 399 ਦੇ, ਬਰਾਡ ਵੈਜੀ ਬਰਗਰ 499, ਬਾਲਟੀ ਚ ਗੋਡਲੋ 5 kilo 899, ਟਾਟਾ ਟੀ 1 kilo 999 ਦੀ। ਓਨਲੀ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟਲੈਂਡ। ਅਭਿਸ਼ੇਕ ਜੀ, ਵੈਲਕਮ ਟੂ ਦਾ ਸ਼ੋਅ ਸਰ।
12: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਆਪਾਂ ਲੰਡਨ ਵਾਲਾ ਘਰ ਕਰਤਾ ਹੈ, ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਸ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨਸ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, 2 ਰੈਜ਼ੀਡੈਂਸ਼ੀਅਲ ਅਪਾਰਟਮੈਂਟ ਨੇ, ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜ਼ੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੋਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 bed 1 bath ਦਾ ਕੋਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ ਸਿਰਫ ਔਰ ਸਿਰਫ 7.5 lakh ਦੇ ਅੰਦਰ, ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 bedroom ਦਾ ਘਰ, 1 bedroom ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ, ਅਭਿਸ਼ੇਕ ਰਿਐਲਟਰ, 647-792-7000, 647-792-7000।
2: ਟਰੈਕਿੰਗ ਵਾਲੇ ਵੀਰੋ, ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 या quicktrucklube.com QTL बिकॉज़ वी केयर क्विक ट्रक ल्यूब
7: Dave Tatla News Desk, locally covered, nationally connected.
4: ਗੱਲ ਇੱਦਾਂ ਹੈ ਇੰਜਣ ਖਰਾਬ ਹੋਣ ਕਾਰਨ ਅਲਾਇੰਸ ਏਅਰ ਦੀ ਐਮਰਜੈਂਸੀ ਲੈਂਡਿੰਗ ਹੋਈ ਜੀ ਮੋਟਰਸਾਈਕਲ ਦੀ ਟੱਕਰ ਨਾਲ ਇੱਕ ਬੰਦਾ ਜ਼ਖਮੀ ਡੰਡਾ ਸਤੇ 9th ਲਾਈਨ ਤੇ ਐਕਸੀਡੈਂਟ ਹੋਇਆ GTA ਚੋਰੀ ਦੀ ਜਾਂਚ ਵਿੱਚ 4 ਗ੍ਰਿਫਤਾਰ 200 ਤੋਂ ਵੱਧ ਦੋਸ਼ ਲੱਗੇ ਇਜ਼ਰਾਈਲ ਨੇ ਲਬਨਾਨ ਵਿੱਚ 2 ਕਿਲੋਮੀਟਰ ਲੰਬੀ ਹਿਜ਼ਬੁੱਲਾ ਦੀ ਜਿਹੜੀ ਸੰਘ ਸੀ ਉਸ ਨੂੰ ਉਡਾ ਦਿੱਤਾ ਧਮਾਕੇ ਤੋਂ ਬਾਅਦ ਉੱਥੇ 4.1 ਮੈਗਨੀਟਿਊਡ ਦਾ ਅਰਥਕੁਏਕ ਆਇਆ ਔਰ ਇਸ ਦੇ ਨਾਲ ਨਾਲ 5 ਲੋਕਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਫਿਲੀਪੀਨ ਦੇ ਵਿੱਚ ਜਿਹੜੀ ਪੈਸੰਜਰ ਫੈਰੀ ਸੀ ਉਹ ਜਿਹਨੂੰ ਅੱਗ ਲੱਗ ਗਈ ਸੀ ਬਹਾਮਾਸ ਤੱਟ ਤੇ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ 4 ਪਰਿਵਾਰ ਦੇ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਦਲਜੀਤ ਦੋਸਾਂਝ ਦਾ ਜਿਹੜਾ ਕੋਮੋ ਵਿਲਾ ਹੈ ਉਹਦੀ ਕਾਫੀ ਚਰਚਾ ਹੋ ਰਹੀ ਹੈ ਸਰੀ ਦੀ ਟੀਚਰ ਗੁਰਪ੍ਰੀਤ ਕੌਰ ਬੈਂਸ ਜਨਾਬ
13: ਜੀ
4: ਕੈਨੇਡਾ ਦੀਆਂ ਸਭ ਤੋਂ ਸ਼ਕਤੀਸ਼ਾਲੀ ਔਰਤਾਂ ਵਿੱਚੋਂ ਇੱਕ ਬਣੀ ਹੈ
13: ਦੈਟਸ ਗੁੱਡ
4: ਹਾਂ ਅਮਰੀਕਾ ਦੀ ਇਰਾਨ ਨਾਲ ਜੰਗ 2029 ਤੱਕ ਚੱਲ ਸਕਦੀ ਹੈ ਅਮਰੀਕਾ ਮਾਰਕਸ 25th ਐਨੀਵਰਸਰੀ ਆਫ 9/11 ਪਹਿਲਾ ਜਿਹੜਾ ਜਹਾਜ਼ ਸੀਗਾ ਉਹ 8/46 ਤੇ ਦੂਜਾ 9/5 ਤੇ ਜਾ ਕੇ ਟਕਰਾਇਆ ਸੀ ਕੰਟਕੀ ਫਰਾਈਡ ਚਿਕਨ ਵਿੱਚ 3 ਟੀਨੇਜਰ ਮੁੰਡਿਆਂ ਸਮੇਤ 4 ਤੇ ਚਾਕੂ ਨਾਲ ਹਮਲਾ ਕਤਲ ਦਾ ਕੋਸ਼ਿਸ਼ ਦੇ ਦੋਸ਼ ਹੇਠ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਬੱਦਲ ਫਟ ਗਏ ਜ਼ਮੀਨ ਖਿਸਕਣ ਕਾਰਨ ਕੇਦਾਰਨਾਥ ਟਰੈਕਿੰਗ ਰੂਟ ਬੰਦ ਕਰਤਾ ਯੂਪੀ ਦੇ ਮਿਰਜ਼ਾਪੁਰ ਵਿੱਚ ਪੁਲ ਫਰਖੂਬਾਦ ਵਿੱਚ ਹਾਈਵੇ ਡੁੱਬ ਗਿਆ ਦਮੋਹ MP ਵਿੱਚ ਹੜ੍ਹ ਦੀ ਸਥਿਤੀ ਇਜ਼ਰਾਈਲ ਨੇ ਲਬਨਾਨ ਵਿੱਚ 2 ਕਿਲੋਮੀਟਰ ਲੰਬੀ ਹਿਜ਼ਬੁੱਲਾ ਸੁਰੰਗ ਉਡਾਤੀ ਨੇਪਾਲ ਦੇ ਵਿੱਚ ਬਾੜ ਜਿਹੜਾ ਆਇਆ 45,000 ਕਰੋੜ ਰੁਪਇਆ ਲੱਗੇਗਾ ਉਹਨੂੰ ਠੀਕ ਕਰਨ ਲਈ
13: 45,000 ਕਰੋੜ
4: ਮੈਨ ਥਿੰਗਸ ਆਰ ਨਾਟ ਵੈਰੀ ਗੁੱਡ ਐਨੀ ਹਾਓ ਤੁਸੀਂ ਇਸ ਤੋਂ ਪਹਿਲਾਂ ਅੱਗੇ ਚੱਲੀਏ ਤੁਹਾਨੂੰ ਦਿੰਦੇ ਹਾਂ ਤੰਦੂਰੀ ਗਿੱਲ ਦੀ ਜਾਣਕਾਰੀ ਇਹ ਜਿਹੜਾ ਹੈ ਇਹ ਸਿਰਫ ਤੇ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਹੈ ਵੈਜੀ ਥਾਲੀ 499 ਚਿਕਨ ਬਿਰਿਆਨੀ 699 ਆਲੂ ਮੂਲੀ ਪਰੌਂਠਾ 299 ਮੀਡੀਅਮ ਪੀਜ਼ਾ 2 ਟੋਪਿੰਗ ਨਾਲ 699 ਚਨਾ ਭਟੂਰਾ 399 ਵੈਜੀ ਬਰਗਰ 399 ਦਾ ਮਿਲੇਗਾ ਹੋਰ ਖਬਰਾਂ ਚੋਂ ਖਬਰ ਬਾਅਦ ਚ ਦੱਸਦੇ ਹਾਂ ਜੇ ਤੁਹਾਨੂੰ ਨੌਕਰੀ ਭਾਲਦੇ ਹੋ ਨੋ ਪ੍ਰੋਬਲਮ ਤੁਸੀਂ ਕਰੀ ਜਾਂ ਤੰਦੂਰੀ ਸ਼ੈਫ ਹੋ ਐਕਸਪੀਰੀਅੰਸ ਹੈ LMIA ਅਵੇਲੇਬਲ ਹੈ ਰਾਈਟ ਵੇ ਸਿਰਫ ਭਾਰਤੀ ਤਜਰਬੇ ਵਾਲੇ ਨੂੰ ਮੰਨਿਆ ਜਾਏਗਾ ਜਿਨ੍ਹਾਂ ਕੋਲ ਭਾਰਤੀ ਤਜਰਬਾ ਉਹੀ ਇਹਨੂੰ ਅਪਲਾਈ ਕਰ ਸਕਦੇ ਨੰਬਰ ਮੈਂ ਦੇ ਦਿੰਦਾ 6477013309 7013309 ਸਾਡੇ ਕੋਲ ਇਹ ਟਾਈਮ ਅਵੇਲੇਬਲ ਹੈ ਵੀਕਐਂਡ ਲਈ ਅਗਰ ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਲਓ 416-677-0609 ਜਤਿੰਦਰ ਜੀ
13: ਯੈਸ ਸਰ
4: ਹੋਰ ਦਿਓ ਜਾਣਕਾਰੀ ਥੋੜੀ ਜੀ
13: ਦੇ ਭਾਜੀ ਬ੍ਰੈਂਪਟਨ ਦੇ ਵਿੱਚ ਸਾਡੇ ਕੋਲ 2 ਕੁ ਮਕਾਨ ਨੇ ਜੇ ਸਾਡਾ ਕੋਈ ਵੀ ਸਰੋਤਾ ਫਸਟ ਟਾਈਮ ਹੋਮ ਬਾਇਰ ਹੋ ਤੁਸੀਂ 6 ਲੱਖ ਤੋਂ ਲੈ ਕੇ 6.5 ਲੱਖ ਦੇ ਵਿੱਚ ਸੈਮੀ ਡਿਟੈਚ ਲੈਣਾ ਚਾਹੁੰਦੇ ਹੋ ਸਾਡੇ ਨਾਲ ਗੱਲਬਾਤ ਕਰ ਲਿਓ ਵਿਕ ਜਾਣੇ ਨੇ ਮਕਾਨ ਇੱਕ ਸਾਡੇ ਕੋਲ ਡਿਟੈਚ ਪ੍ਰੋਪਰਟੀ ਹੈ ਜਿਹੜੀ ਕਿ ਬੰਗਲੋ ਹੈ ਇਹ ਪ੍ਰੋਪਰਟੀ ਹੈਗੀ ਆ ਜਿਹੜੀ ਕਿ ਤੁਹਾਨੂੰ 8 ਲੱਖ ਦੀ ਰੇਂਜ 'ਚ ਮਿਲ ਜਾਣੀ 7.5-8 ਦੀ ਰੇਂਜ ਦੇ ਵਿੱਚ ਸੈਲਰ ਮੋਟੀਵੇਟ ਨੇ ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ ਕ੍ਰੈਡਿਟ ਵਿਊ ਏਰੀਏ ਦੇ ਵਿੱਚ ਸਾਡੇ ਕੋਲ ਡਬਲ ਕਾਰਗਰਾਜ ਦੀ ਮਕਾਨ ਹੈ 4 ਬੈਡਰੂਮ ਪਲੱਸ ਆਫਿਸ ਸੈਕਿੰਡ ਫਲੋਰ 'ਤੇ ਆ ਮੇਨ ਫਲੋਰ 'ਤੇ ਲਿਵਿੰਗ ਫੈਮਿਲੀ ਡਾਇਨਿੰਗ ਰੂਮ ਹੈ 2 ਬੈਡਰੂਮ ਦੀ ਲੀਗਲ ਬੇਸਮੈਂਟ ਹੈ $1,600 ਬੇਸਮੈਂਟ 'ਚੋਂ ਰੈਂਟ ਆ ਰਿਹਾ ਹੈ ਲੀਗਲ ਹੈ ਬੇਸਮੈਂਟ ਕੋਈ ਸਿਟੀ ਨਾਲ ਚੱਕਰ ਨਹੀਂ ਅਤੇ ਤੁਸੀਂ ਇਸ ਮਕਾਨ ਨੂੰ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਆਪਣਾ ਕੋਈ ਛੋਟਾ ਮਕਾਨ ਤੁਹਾਡੇ ਕੋਲ ਹੈਗਾ ਸਹਿਮੀ ਆ ਜਾਂ ਤੁਹਾਡੇ ਕੋਲ ਕੋਈ ਟਾਊਨ ਹਾਊਸ ਹੈ ਉਹਨੂੰ ਇਹਨਾਂ ਸਵਿੱਚ ਕਰਨਾ ਚਾਹੁੰਦੇ ਹੋ ਸੈਲਰ ਆਪਣਾ ਘਰ ਡਾਊਨਗ੍ਰੇਡ ਕਰਨਾ ਚਾਹੁੰਦੇ ਨੇ ਤੁਸੀਂ ਇਹਨਾਂ ਗੱਲਬਾਤ ਹੋ ਜੂਗੀ ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ ਜਾਂ ਤੁਸੀਂ ਕਸਟਮ ਬਿਲਟ ਬਣਿਆ ਮਕਾਨ ਕੈਲਡਨ ਦੇ ਵਿੱਚ 1.5 ਏਕੜ 'ਚ ਫਾਰਮ ਲੈਣਾ ਚਾਹੁੰਦੇ ਹੋ ਸੈਲਰ ਮੋਟੀਵੇਟ ਨੇ ਵਧੀਆ ਪ੍ਰੋਪਰਟੀ ਹੈ 3 ਕਾਰਗਰਾਜ ਨੇ 20-30 ਗੱਡੀਆਂ ਦੀ ਪਾਰਕਿੰਗ ਹੈ ਅਤੇ ਇਹ ਵੀ ਪ੍ਰੋਪਰਟੀ ਦੇਖਣਾ ਚਾਹੁੰਦੇ ਹੋ ਇੱਕ ਵਾਰੀ ਕਾਲ ਕਰ ਲਿਓ 416-265-2-266
4: ਜਦੋਂ 9/11 ਦਾ ਅਟੈਕ ਹੋਇਆ ਸੀ
13: ਜੀ
4: ਟੋਰਾਂਟੋ ਸਨ ਦੇ ਫਰੰਟ ਪੇਜ ਤੇ
13: ਜੀ
4: ਬਿਲਡਿੰਗਾਂ ਡਿੱਗਦੀਆਂ ਤੇ ਥੱਲੇ ਉਹਦਾ ਟਾਈਟਲ ਪਤਾ ਕੀ ਸੀ
13: ਜੀ
4: ਬਾਸਟਰਡਸ ਆਹ ਦੇਖੋ
13: ਵਾਹ
4: ਆਹ ਬਿਲਡਿੰਗਾਂ ਡਿੱਗ ਰਹੀਆਂ ਨੇ ਤੇ ਬਾਸਟਰਡ ਲਿਖਿਆ ਹੋਇਆ ਕਮਲ ਜੀ ਜੀ ਪ੍ਰੋਗਰਾਮ ਸਵਾਗਤ ਹੈ
14: ਦੇਵ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਜਤਿੰਦਰ ਬਾਈ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
4: ਸਤਿ ਸ੍ਰੀ ਅਕਾਲ ਮਹਾਰਾਜ ਸਤਿ ਸ੍ਰੀ ਅਕਾਲ ਕੀ ਸੰਦੇਸ਼ ਹੈ ਮਹਾਰਾਜ
14: ਦੇਵ ਜੀ ਸੰਦੇਸ਼ ਇਹ ਆ ਵੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਦੱਸਣਾ ਚਾਹੂੰਗਾ ਵੀ ਕਿਉਂਕਿ ਦੇਵ ਜੀ ਜਿਹੜਾ ਟਾਈਮ ਪਹਿਲਾਂ ਲੰਘ ਗਿਆ ਨਾ ਉਹ ਟਾਈਮ ਸੀਗਾ ਆਪਣਾ 2022-21 ਵਾਲਾ ਜਿਹੜਾ ਟਾਈਮ ਸੀਗਾ ਨਾ ਉਹ ਆਪਣਾ ਟਾਈਮ ਲੰਘ ਚੁੱਕਿਆ ਉਹ ਦਿਮਾਗ ਚੋਂ ਆਪਾਂ ਨੂੰ ਕੱਢਣਾ ਹੀ ਪੈਣਾ ਫਸਟ ਆਫ ਆਲ ਤਾਂ ਨਾ ਉਹ ਟਾਈਮ ਏਦਾਂ ਦਾ ਸੀਗਾ ਤੁਸੀਂ ਮੋਰਗੇਜ ਭਾਵੇਂ ਕਿਤੋਂ ਮਹਿੰਗੇ ਰੇਟ ਦੇ ਉੱਤੇ ਲੈ ਲਈ ਆ ਭਾਵੇਂ ਤੁਸੀਂ ਬੀ ਲੈਂਡਰ ਤੋਂ ਲੈ ਲਈ ਆ ਈਵਨ ਕਿ ਉਸ ਟਾਈਮ ਦੇ ਵਿੱਚ ਤਾਂ ਜੇ ਕੋਈ ਪ੍ਰਾਈਵੇਟ ਵੀ ਪੈਸੇ ਚੱਕ ਕੇ ਮੋਰਗੇਜ ਲੈ ਲੈਂਦਾ ਸੀਗਾ ਜਾਂ ਪ੍ਰਾਈਵੇਟ ਮੋਰਗੇਜ ਲੈ ਕੇ ਕੋਈ ਪ੍ਰੋਪਰਟੀ ਚੱਕ ਲੈਂਦਾ ਸੀ ਉਹ ਵੀ ਵਰਥਿਟ ਸੀਗੀ ਉਹ ਵਰਥਿਟ ਦਾ ਰੀਜ਼ਨ ਇਹ ਸੀਗਾ ਜੇ ਅੱਜ ਪ੍ਰੋਪਰਟੀ ਅਪਰੋਕਸੀਮੇਟਲੀ 7-8 ਲੱਖ ਦੀ ਆ ਤਾਂ ਆਪਾਂ ਨੂੰ 2-3 ਮਹੀਨੇ ਬਾਅਦ ਪਤਾ ਲੱਗਦਾ ਸੀ ਉਹ ਲੱਖ-1.5 ਲੱਖ ਡਾਲਰ ਵੱਧ ਗਈ ਆ ਪਰ ਉਹ ਟਾਈਮ ਹੁਣ ਲੰਘ ਚੁੱਕਿਆ ਉਦੋਂ ਤੁਸੀਂ ਜੋ ਗਲਤੀ ਕਰ ਲਈ ਉਹ ਕਵਰੇਬਲ ਸੀਗੀ ਉਹ ਕਵਰ ਹੋ ਜਾਂਦੀ ਸੀਗੀ ਪਰ ਹੁਣ ਦੇਵ ਜੀ ਅੱਜ ਦਾ ਜੋ ਟਾਈਮ ਆ ਜਿਹੜੇ ਭੈਣ ਭਰਾਵਾਂ ਕੋਲ ਆਲਰੇਡੀ ਪ੍ਰੋਪਰਟੀ ਹੈਗੀ ਆ ਜਾਂ ਜਿਹੜੇ ਭੈਣ ਭਰਾ ਪ੍ਰੋਪਰਟੀ ਦੇਖ ਰਹੇ ਆ ਅੱਜ ਦੇ ਟਾਈਮ ਦੇ ਵਿੱਚ ਦੇਵ ਜੀ ਜੇ ਤੁਸੀਂ ਮੋਰਗੇਜ ਦੇ ਰਿਗਾਰਡਿੰਗ ਕੋਈ ਵੀ ਗਲਤੀ ਕਰ ਲਈ ਮੈਂ ਤੁਹਾਨੂੰ ਇੱਕ ਗੱਲ ਸਾਫ਼ ਤੇ ਸਪਸ਼ਟ ਦੱਸਣੀ ਚਾਹੁੰਦੇ ਗਲਤੀ ਨਹੀਂ ਇਹ ਗੁਨਾਹ ਬਣ ਜਾਣਾ ਗੁਨਾਹ ਕਿੱਦਾਂ ਬਣ ਜਾਣਾ ਕਿਉਂਕਿ ਜਿਹੜੀ ਚੀਜ਼ ਤੁਸੀਂ ਹੁਣ ਬੈਂਕ ਤੋਂ ਮੋਰਗੇਜ ਲੈਣੀ ਉਹ ਆਪਾਂ ਨੂੰ ਸਭ ਨੂੰ ਪਤਾ ਕੋਈ ਲੁਕੀ ਛੁਪੀ ਗੱਲ ਨਹੀਂ ਬੈਂਕ ਦੇ ਰੇਟ ਆਫ ਇੰਟਰਸਟ ਵੀ ਜਿਹੜੇ ਡੀਸੈਂਟ ਹੁੰਦੇ ਆ ਉਹਨੂੰ ਤਾਂ ਉੱਥੇ ਆਪਾਂ ਨੂੰ ਕੈਸ਼ਬੈਕ ਵੀ ਆ ਜਾਂਦਾ ਉੱਥੇ ਜਿਹੜੀ ਆਪਣਾ ਖਰਚਾ ਪਾਣੀ ਵੀ ਜਿਵੇਂ ਕਹਿੰਦੇ ਹੁੰਦੇ ਨਾਂ ਦੇ ਬਰਾਬਰੀ ਹੋ ਜਾਂਦਾ ਹਨਾ ਦੂਸਰੀ ਹੁਣ ਦੇਵ ਜੀ ਜਦੋਂ ਆਪਾਂ ਮੋਰਗੇਜ ਲੈ ਜਾਂਦੇ ਆ ਜਾਂਦੇ ਆ ਬੀ ਲੈਂਡਰ ਆ ਜਾਂਦੇ ਆ ਪ੍ਰਾਈਵੇਟ ਆ ਜਾਂਦੇ ਆ ਹੁਣ ਜੇ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਉਸ ਕਿਸੇ ਵੀ ਦਾਇਰੇ ਤੋਂ ਮੋਰਗੇਜ ਲੈ ਲਈ ਤੇ ਵਾਪਸ ਤੁਹਾਨੂੰ ਆਉਣਾ ਫਿਰ ਬੈਂਕ ਦੇ ਪੈਣਾ ਤੇ ਪਰ ਨਾ ਤਾਂ ਤੁਹਾਡੀ ਪ੍ਰੋਪਰਟੀ ਦੇ ਵਿੱਚ ਅੱਜ ਉਹ ਗੱਲ ਹੈਗੀ ਹੈ ਕਿਸੇ ਦੇ ਵੀ ਅੱਜ ਤੁਸੀਂ ਮਿਲੀਅਨ ਦੀ ਲੈਣੀ ਹੈ ਤੇ ਕੱਲ ਨੂੰ ਮੈਂ ਤੁਹਾਨੂੰ ਕਹਿ ਦਿਆਂ ਵੀ ਇਹ 12-13 ਲੱਖ ਦੀ ਹੋ ਜਾਣੀ ਹੈ ਨਾ 1.2-1.3 ਦੀ ਤੁਹਾਡਾ ਸਾਰਾ ਖਰਚਾ ਕਵਰ ਹੋ ਜਾਣਾ ਸੋ ਕਹਿਣ ਦਾ ਮਤਲਬ ਜੋ ਪ੍ਰੋਪਰਟੀਆਂ ਦੇ ਰੇਟ ਆ ਥੋੜੇ ਬਹੁਤ ਜ਼ਰੂਰ ਵੱਧ ਸਕਦੇ ਆ ਪਰ ਆਪਾਂ ਅੱਜ ਦੇ ਹਿਸਾਬ ਦੇ ਨਾਲ ਚੱਲੀ ਵੀ ਪ੍ਰੋਪਰਟੀ ਦਾ ਰੇਟ ਮੋਸਟ ਲਾਈਕਲੀ ਚਲੋ ਉਸ ਤਰ੍ਹਾਂ ਦੇ ਰਹਿ ਜਾਂਦਾ ਪਰ ਜੇ ਤੁਸੀਂ ਮੋਰਗੇਜ ਦੇ ਵਿੱਚ ਕੋਈ ਵੀ ਗਲਤੀ ਕਰਨ ਲਈ ਉਹ ਤੁਹਾਨੂੰ ਹਰਜਾਨਾ ਨਹੀਂ ਵਾਪਸ ਆਉਣਾ ਗਾ ਜੇ ਤੁਸੀਂ ਕਹਿ ਦਿਓ ਵੀ ਅੱਜ ਪ੍ਰਾਈਵੇਟ ਲੈਣਾਗੇ ਪ੍ਰਾਈਵੇਟ ਦੀ ਸਭ ਨੂੰ ਪਤਾ ਲੈਂਡਿੰਗ ਫੀਸ 25-30 ਹਜ਼ਾਰ ਡਾਲਰ ਤੋਂ ਕਿਸੇ ਦੀ ਘੱਟ ਨਹੀਂ ਹੁੰਦੀ ਗੀ ਤੇ ਬਾਅਦ ਚ ਤੁਸੀਂ ਬੈਂਕ ਨਾਲ ਆਓਗੇ ਇਹ ਜਿਹੜਾ ਸਾਰਾ ਭਾਰ ਤੁਹਾਡੀ ਪ੍ਰੋਪਰਟੀ ਤੇ ਪੈਣਾ ਅੱਗੇ ਪ੍ਰੋਪਰਟੀਆਂ ਦੇ ਵਿੱਚ ਜ਼ੋਰ ਸੀਗਾ ਕਵਰ ਹੋ ਜਾਂਦੀਆਂ ਸੀਗੀਆਂ ਸੋ ਹੁਣ ਇਹ ਗਲਤੀ ਨਹੀਂ ਇਹ ਗੁਨਾਹ ਬਣ ਜਾਣਾ ਤੁਹਾਡਾ ਸੋ ਕਿਸੇ ਵੀ ਭੈਣ ਭਰਾ ਨੇ ਮੋਰਗੇਜ ਬੈਂਕ ਤੋਂ ਕਰਵਾਉਣੀ ਮੈਂ ਬਾਰ ਬਾਰ ਇਸ ਗੱਲ ਕਰਕੇ ਕਹਿੰਦਾ ਕਿਉਂਕਿ ਤੁਸੀਂ ਬੈਂਕ ਦੇ ਨਾਂ ਤੇ ਦੇਵ ਜੀ ਗੱਲ ਪਤਾ ਕੀ ਹੋ ਜਾਂਦੀ ਆਪਣੇ ਉਹ ਕੰਮ ਮੈਂ ਤੁਹਾਨੂੰ ਆਪਾਂ ਵੀ ਅੱਗੇ ਵੀ ਕਹਿੰਦੇ ਵੀ 3 ਸਾਲ ਤੋਂ ਪੈਡ ਕਰਦੇ ਜੇ ਕਿਸੇ ਵੀ ਭੈਣ ਭਰਾ ਨੂੰ ਆਪਾਂ ਪ੍ਰਾਈਵੇਟ ਦਾ ਕਹਿ ਕੇ ਜਾਂ ਕੋਈ ਬੀ ਦਾ ਕਹਿ ਕੇ ਜਾਂ ਬੈਂਕ ਦਾ ਕਹਿ ਕੇ ਆਪਾਂ ਕੋਈ ਪ੍ਰਾਈਵੇਟ ਦੇ ਉੱਤੇ ਹੁਣ ਪੈਸੇ ਤਾਂ ਅੱਜ ਵੀ ਉਹ ਰੇਡੀਓ ਦੇ ਉੱਤੇ ਫੋਨ ਕਰਕੇ ਕਾਲ ਕਰ ਸਕਦਾ ਵੀ ਕਮਲਜੀਤ ਨੇ ਸਾਨੂੰ ਬੈਂਕ ਦਾ ਕਹਿ ਕੇ ਪ੍ਰਾਈਵੇਟ ਪੈਸੇ ਦਿੱਤੇ ਹਨਾ ਸੋ ਜੇ ਕਿਸੇ ਵੀ ਭੈਣ ਭਰਾ ਨੇ ਕੰਮ ਬੈਂਕ ਤੋਂ ਕਰਾਉਣਾ ਤਾਂ ਮਤਲਬ ਬੈਂਕ ਤੋਂ ਹੀ ਹੋਊਗਾ ਇਹ ਨਹੀਂ ਗਾ ਬੈਂਕ ਦਾ ਕਹਿ ਕੇ ਤੇ ਬਾਅਦ ਚ 2 ਦਿਨ ਪਹਿਲਾਂ ਹੱਸ ਕੇ ਜੇ ਕਹਿ ਦਿਆਂਗੇ ਜੀ ਬੈਂਕ ਤੋਂ ਤਾਂ ਡੀਲ ਨਹੀਂ ਹੋਈ ਹੁਣ ਤੁਸੀਂ ਪ੍ਰਾਈਵੇਟ ਵਾਲੇ ਪਾਸੇ ਲੈ ਜਾਓ ਇਹ ਜਿਹੜਾ ਪਾਰਟ ਹੁੰਦਾ ਸਭ ਤੋਂ ਕ੍ਰੂਸ਼ੀਅਲ ਤੇ ਜਿਵੇਂ ਕਹਿੰਦੇ ਹੁੰਦੇ ਸਭ ਤੋਂ ਤੁਹਾਡੀ ਬੈਡ ਮੂਵਮੈਂਟ ਤੇ ਨਾ ਭੁੱਲਣ ਵਾਲਾ ਪਾਰਟ ਬਣ ਜਾਂਦਾ ਜਦੋਂ ਤੁਹਾਨੂੰ ਕੋਈ ਬੈਂਕ ਦਾ ਨਾਮ ਲੈ ਕੇ ਤੇ ਪ੍ਰਾਈਵੇਟ ਪੈਸੇ ਦਿੰਦਾ ਸੋ ਮੈਂ ਵਾਰ ਵਾਰ ਇਹੀ ਕਹੂੰਗਾ ਵੀ ਇਹੋ ਜਿਹੇ ਕੰਮ ਤੋਂ ਬਚ ਜਾਓ ਤੁਸੀਂ ਮੋਰਗੇਜ ਦੇ ਵਿੱਚ ਜਾਂ ਤੁਸੀਂ ਪ੍ਰੋਪਰਟੀ ਲੈਣ ਦੇ ਵਿੱਚ ਤੁਹਾਨੂੰ ਕਿਤੇ ਵੀ ਦਿੱਕਤ ਨਹੀਂ ਆਉਂਦੀ ਨਾ ਪ੍ਰੋਪਰਟੀ ਕਦੇ ਵੀ ਤੁਹਾਨੂੰ ਕੋਈ ਘਾਟਾ ਪਾਵੇ ਬਸ ਇਸ ਗੱਲ ਤੋਂ ਜ਼ਰੂਰ ਬਚ ਜਾਓ ਵੀ ਕੋਈ ਬੈਂਕ ਦਾ ਕਹਿ ਕੇ ਤੁਹਾਨੂੰ ਫਾਈਲ ਤੁਹਾਡੀ ਬੈਂਕ ਦੇ ਵਿੱਚ ਕਿਤੇ ਲਾਈਵ ਨਹੀਂ ਹੁੰਦੀ ਜਦੋਂ 2-3 ਦਿਨ ਪਹਿਲਾਂ ਰਹਿ ਜਾਂਦੇ ਉਦੋਂ ਤੁਹਾਨੂੰ ਕਹਿ ਦਿੰਦੇ ਆਪਾਂ ਤਾਂ ਪ੍ਰਾਈਵੇਟ ਕਲੋਜ਼ ਕਰਾਉਣੀ ਪੈਣੀ ਆ 3 ਮਹੀਨਿਆਂ ਬਾਅਦ ਹੀ ਅਸੀਂ ਬੈਂਕ ਤੇ ਲੈ ਆਵਾਂਗੇ ਪਰ ਉਹ 3 ਮਹੀਨਿਆਂ ਦੇ ਵਿੱਚ ਕਿਹੜਾ ਜਾਦੂ ਹੋ ਜਾਣਾ ਜਿਹੜਾ ਤੁਸੀਂ 3 ਮਹੀਨਿਆਂ ਬਾਅਦ ਬੈਂਕ ਨਾਲ ਆ ਸਕਦੇ ਸੀਗੇ ਤੇ ਪਹਿਲਾਂ ਨਹੀਂ ਬੈਂਕ ਨਾਲ ਆ ਸਕਦੇ ਸੀ ਨਾ ਤਾਂ 3 ਮਹੀਨੇ ਦੇ ਵਿੱਚ ਕੋਈ ਇਨਕਮ ਇਹ ਆ ਵੀ ਅੱਜ ਤੁਸੀਂ 50,000 ਕਮਾਉਂਦੇ ਸੀ ਤੇ ਅਗਲੇ 3 ਮਹੀਨਿਆਂ ਦੇ ਵਿੱਚ ਤੁਸੀਂ 2 ਲੱਖ ਕਮਾਉਣ ਲੱਗ ਪਏ ਹਨਾ ਸੋ ਸਾਫ ਸੁਥਰਾ ਕੰਮ ਕਰਾਉਣਾ ਟ੍ਰਾਂਸਪੇਰੈਂਟ ਕਰਾਉਣਾ ਆਪਦੇ ਪੈਸੇ ਬਚਾਉਣੇ ਆ ਮੋਰਗੇਜ ਕਿੱਦਾਂ ਕੰਮ ਕਰਦੀ ਆ ਕਿਹੜੇ ਕਿਹੜੇ ਕ੍ਰਾਈਟੇਰੀਆ ਦੇ ਵਿੱਚ ਤੁਸੀਂ ਫਿੱਟ ਆਉਂਦੇ ਆ ਕਿੱਦਾਂ ਮੋਰਗੇਜ ਲੈਣੀ ਆ ਤੁਹਾਨੂੰ ਕਿਹੜੀ ਬੈਂਕ ਤੋਂ ਮੋਰਗੇਜ ਮਿਲੂਗੀ ਇਹ ਸਾਰੀਆਂ ਗੱਲਾਂ ਮੋਰਗੇਜ ਸ਼ੁਰੂ ਕਰਨ ਤੋਂ ਪਹਿਲਾਂ ਐਡਵਾਂਸ ਦੇ ਵਿੱਚ ਸਾਰੀਆਂ ਗੱਲਾਂ ਆਪਦੀਆਂ ਵੈਰੀਫਾਈ ਕਰਨ ਲਈ ਨੰਬਰ 1416-356-1870-416-356-1870 ਨੰਬਰ ਫਿਰ ਬੋਲ ਦਿੰਦਾ ਜੀ 416-356-1870-416-356-1870 ਤੇ ਲਾਸਟ ਤੇ ਦੇਵ ਜੀ ਇਹੀ ਕਹੂੰਗਾ ਜੋ ਮੇਰਾ ਕਿਹਾ ਹੋਊਗਾ ਜਿਹੜੀ ਬੈਂਕ ਦਾ ਨਾਂ ਲਿਆ ਹੋਊਗਾ ਜੋ ਰੇਟ ਆਫ ਇੰਟਰਸਟ ਕਿਹਾ ਹੋਊਗਾ ਉਹ ਭਾਵੇਂ ਤੁਸੀਂ ਪਹਿਲਾਂ ਪੇਪਰ ਤੇ ਲਿਖ ਲਿਓ ਇਹ ਨਹੀਂ ਹੋਊਗਾ ਵੀ ਤੁਹਾਨੂੰ ਕਹਿ ਕੇ ਕੁਛ ਹੋਰ ਤੇ ਕੀਤਾ ਕੁਛ ਹੋਰ ਜਾਊਗਾ ਜੋ ਵੀ ਕੰਮ ਹੋਊਗਾ ਸਾਫ਼ ਸੁਥਰਾ ਹੋਊਗਾ ਟ੍ਰਾਂਸਪੇਰੈਂਟ ਹੋਊਗਾ ਤੁਹਾਨੂੰ ਦੱਸ ਕੇ ਹੋਊਗਾ ਸੋ ਕਹਿਣ ਦਾ ਮੇਰੇ ਮਤਲਬ ਜੇ ਕਿਸੇ ਵੀ ਭੈਣ ਭਰਾ ਦੀ ਕੋਈ ਸੈਕਿੰਡ ਮੋਰਗੇਜ ਵੀ ਫਸੀ ਹੋਈ ਆ ਤੁਹਾਨੂੰ ਪ੍ਰਾਈਵੇਟ ਮੋਰਗੇਜ ਚੱਕੀ ਆ ਤੁਹਾਨੂੰ ਕੋਈ ਨਹੀਂ ਹੱਲ ਲੱਭ ਰਿਹਾ ਜਾਂ ਤੁਸੀਂ ਕ੍ਰੈਡਿਟ ਕਾਰਡਾਂ ਦੀ ਉਸ ਮਨਿਆਰ ਤੇ ਪਹੁੰਚ ਚੁੱਕੇ ਹੋ ਜਿੱਥੇ ਤੁਹਾਡੀਆਂ ਮਿਨੀਮਮ ਪੇਮੈਂਟਾਂ ਦੇ ਕੇ ਤੁਹਾਡਾ ਸਕੋਰ ਲੋ ਜਾ ਰਿਹਾ ਇਸ ਤੋਂ ਪਹਿਲਾਂ ਕਿ ਤੁਹਾਡਾ ਸਕੋਰ ਬਿਲਕੁਲ ਹੀ ਲੋ ਹੋ ਜੇ ਅੱਜ ਦੇ ਟਾਈਮ ਤੁਸੀਂ ਉਹਦਾ ਕੋਈ ਨਾ ਕੋਈ ਹੱਲ ਵਸੀਲਾ ਜ਼ਰੂਰ ਕਰ ਸਕਦੇ ਹੋ ਪਰ ਜੇ ਕਹਿਣ ਦਾ ਮਤਲਬ ਅੱਜ ਥੋੜਾ ਬਹੁਤ ਆਪਾਂ ਕੁਛ ਗੱਲ ਰੈਪ ਅਪ ਕਰਦਾ ਇੰਨੀ ਗੱਲ ਕਹੂੰਗਾ ਮੋਰਗੇਜ ਦੇ ਰਿਗਾਰਡਿੰਗ ਤੁਹਾਡਾ ਕੋਈ ਵੀ ਕੁਐਸਚਨ ਕੋਈ ਵੀ ਕੰਸਰਨ ਕੋਈ ਵੀ ਸਲਾਹ ਮਸ਼ਵਰਾ ਕਰਨਾ ਨੰਬਰ 1-1-416-356-1870 4-1-6-356-1870 ਸੋ ਦੇਵ ਜੀ ਏਅਰ ਦੇ ਉੱਤੇ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
15: ਥੈਂਕ ਯੂ ਸਰ ਥੈਂਕ ਯੂ
16: ਕਿਉਂ ਰੋਈ ਜਾ ਰਹੇ ਕੁਛ ਦੱਸੇਗਾ ਵੀ

0: ਇਸ ਤੋਂ ਪਹਿਲਾਂ ਆਪਾਂ ਅੱਗੇ ਚੱਲੀਏ, ਨੋਟਾਂ ਦੀ ਗੱਲ ਹੋ ਰਹੀ ਸੀ, ਆਹ ਸੁਣੋ ਫਿਰ। ਇੱਕ ਫਰਮ ਹੈ ਜਿਨ੍ਹਾਂ ਨੂੰ ਏਜ ਡਰਾਈਵਰ ਚਾਹੀਦੇ ਨੇ, ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ USA, ਬਾਈ ਵੀਕਲੀ ਪੇ ਮਿਲੇਗੀ, ਪੇ ਚੰਗੇ ਮਿਲੇਗੀ, ਟੋਪ ਦੇ ਮਿਲੇਗੀ, ਕਹਿੰਦੀ ਕਹਾਉਂਦੀ ਮਿਲੇਗੀ। ਤੁਸੀਂ ਕੁਲਦੀਪ ਮਾਂਗਠੋਰਾ ਨੂੰ ਫੋਨ ਕਰ ਲਓ 6479726455, 972-6455, 9724-5455 ਇਹਨਾਂ ਦਾ ਨੰਬਰ ਹੈ। ਜਤਿੰਦਰ ਜੀ,
1: ਯੈਸ ਸਰ,
0: ਸਾਨੂੰ ਇੱਕ ਇਹੋ ਜਿਹੀ ਪ੍ਰੋਪਰਟੀ ਦਿਓ
1: ਜੀ
0: ਜਿਹਦੇ ਲਈ ਜਿਹੜੀ ਮਿਲੀਅਨ ਤੋਂ ਥੱਲੇ ਹੋਵੇ
1: ਜੀ,
0: ਚਾਹੇ ਉਹ ਜੇ ਬਣੀ ਆ ਜਾਂ ਨਹੀਂ ਬਣੀ ਉਹਦਾ ਕੋਈ ਇਸ਼ੂ ਨੀਗਾ
1: ਜੀ,
0: ਉਹ ਦੱਸੋ ਕੋਈ ਸਾਡੇ। ਅੱਛਾ, ਇੱਕ ਇਹ ਦੱਸ ਦੋ, ਇੱਕ ਜਿਹੜੇ ਹੁਣ ਬਿਲਡਰਾਂ ਦੇ ਨਵੇਂ ਜਿਹੜੇ ਤੁਸੀਂ ਦੱਸ ਰਹੇ ਸੀ ਪਹਿਲਾਂ
1: ਜੀ
0: ਖੋਲਣੇ ਆ, ਇਸ ਤੋਂ ਪਹਿਲਾਂ ਕਿ ਸਾਡੇ ਲੋਕੀ ਉੱਥੇ ਲਾਈਨਾਂ ਲਾਉਣ ਜਾ ਕੇ
1: ਜੀ,
0: ਤੁਹਾਡੇ ਨਾਲ ਕਿਉਂ ਸੰਪਰਕ ਕਰਨ, ਇਹ ਵੀ ਦੱਸ ਦੋ।
1: ਓਕੇ ਦੇ ਭਾਈ, ਜਿਹੜੇ ਬਿਲਡਰਾਂ ਦੇ ਕੋਲ ਸਾਡੇ ਕੋਲ ਹੈਗਾ ਪਲੈਟੀਨਮ ਐਕਸੈਸ ਆ, ਆਲਰੇਡੀ ਬਿਲਡਰ ਦੇ ਨਾਲ ਕੱਲ੍ਹ ਸਾਡੀ ਮੀਟਿੰਗ ਹੋ ਚੁੱਕੀ ਹੈ, ਜਿਹੜੇ ਘਰ ਲਾਂਚ ਹੋਣੇ ਆ ਬੜਾ ਕੁਛ ਤੁਹਾਨੂੰ ਦੇਖਣ ਨੂੰ ਮਿਲੇਗਾ, ਪਰ ਲੋਟ ਜਿਹੜਾ ਪ੍ਰੀਮੀਅਮ ਜਿਹੜਾ ਹੁੰਦਾ ਲੋਟ ਉਹ ਸਾਡੇ ਕੋਲ ਹੁੰਦਾ, ਉਹਦੇ ਨਾਲ ਕੀ ਆ ਤੁਹਾਡੇ ਜਿਹੜੇ ਪੈਸੇ ਬਚ ਸਕਦੇ ਆ, ਤੁਹਾਨੂੰ ਜਿਹੜਾ ਲੋਟ ਚਾਹੀਦਾ, ਤੁਹਾਨੂੰ ਕਿੱਦਾਂ ਦਾ ਮਕਾਨ ਚਾਹੀਦਾ, ਕਿਹੜੀ ਫੇਸਿੰਗ ਚਾਹੀਦੀ, ਨੌਰਥ ਫੇਸਿੰਗ ਚਾਹੀਦੀ ਆ, ਈਸਟ ਫੇਸਿੰਗ ਚਾਹੀਦੀ ਆ, ਉਹ ਮਿਲ ਜਾਏਗੀ, ਨਾਲ ਦੀ ਨਾਲ ਰੇਟ ਮਿਲੇਗੀ, ਫਿਰ ਡਿਪੋਜ਼ਿਟ ਦੇ ਵਿੱਚ ਵੀ ਤੁਹਾਡੀ ਹੈਲਪ ਕਰਾਂਗੇ, ਡਿਪੋਜ਼ਿਟ ਜਿਹੜਾ ਤੁਹਾਡਾ ਜੇ ਥੋੜ੍ਹਾ ਬਹੁਤਾ ਇੱਕ ਦੋ ਤਿੰਨ ਮਹੀਨੇ ਅੱਗੇ ਵੀ ਕਰਨਾ ਪਿਆ ਉਹ ਵੀ ਪੋਸੀਬਿਲਟੀ ਹੈਗੀ ਆ। ਜੇ ਤੁਸੀਂ ਇਹ ਮਕਾਨ ਲੈਣਾ ਚਾਹੁੰਦੇ ਹੋ, ਇਹ ਬਣ ਜਾ ਰਹੇ ਨੇ ਬ੍ਰੈਂਪਟਨ ਦੇ ਵਿੱਚ, ਇਹਦਾ ਮੇਨ ਇੰਟਰਸੈਕਸ਼ਨ ਆ ਜਿਹੜੀ ਇਹ ਪ੍ਰੋਪਰਟੀਆਂ ਬਣ ਜਾ ਰਹੇ ਨੇ ਮਕਾਨ, ਇਹ ਸਾਰੀ ਸਬ ਡਿਵੀਜ਼ਨ ਬਣੇਗੀ ਮੇਫੀਲਡ ਤੋਂ ਲੈ ਕੇ ਮਿਸਾਗਾ ਰੋਡ ਦੇ ਵਿੱਚ, ਉੱਥੋਂ ਲੈ ਕੇ ਹੈਰੀਟੇਜ ਰੋਡ ਤੱਕ ਜਿੰਨਾ ਵੀ ਸਾਰਾ ਏਰੀਆ, ਇਹਦੇ ਵਿੱਚ ਮਕਾਨ ਬਣਨੇ। 2028 'ਚ ਕੰਸਟਰਕਸ਼ਨ ਸ਼ੁਰੂ ਹੋਵੇਗੀ, 2029 ਦੇ ਲੈ ਕੇ ਜਾ ਕੇ ਤੁਹਾਨੂੰ ਕਲੋਜ਼ਿੰਗ ਮਿਲੇਗੀ। ਨੰਬਰ ਸਾਡਾ 416-265-2222। ਅਤੇ ਜਿਹੜੇ ਨਵੇਂ ਮਕਾਨ ਬਹੁਤ ਚਿਰ ਪਹਿਲਾਂ ਬੁੱਕ ਕਰਾਏ ਸੀ ਲੋਕਾਂ ਨੇ, ਉਹਦੇ ਵਿੱਚ ਦੇ ਭਾਅ ਜੀ ਇੱਕ ਆਪਣੇ ਕੋਲ ਡੀਲ ਆਈ ਆ, ਇਹ ਜਿਹੜੀ ਡੀਲ ਆਈ ਆ 8 ਬੈਡਰੂਮ ਦਾ ਦੇ ਭਾਅ ਜੀ ਮਕਾਨ ਹੈ, 8 ਬੈਡਰੂਮ ਨੇ, 6 ਵਾਸ਼ਰੂਮ ਨੇ। ਇਹ ਦੇ ਭਾਅ ਜੀ 8 ਬੈਡਰੂਮ ਦਾ ਮਕਾਨ ਉਸ ਸਮੇਂ ਜਦੋਂ ਬੁੱਕ ਹੋਏ ਸੀ, ਜਾਂ ਜਿਹੜਾ ਆਪਾਂ ਗੱਲਬਾਤ ਕਰੀਏ 37-3800 ਸਕੇਅਰ ਫੀਟ ਦੇ ਭਾਈ ਮਕਾਨ ਉੱਤੋਂ ਹੀ ਹੈ ਇਕੱਲਾ, ਪਲੱਸ ਇਹਦੀ ਬੇਸਮੈਂਟ ਬਣੀ ਹੋਈ ਹੈ। ਇਹ ਲਗਭਗ ਜਿਹੜਾ ਤੁਹਾਡਾ ਮਕਾਨ ਹੈ 6000 ਸਕੇਅਰ ਫੀਟ ਦੇ ਲਾਗੇ ਛਾਗੇ ਬਣਿਆ ਹੋਇਆ ਏਰੀਆ ਆ। ਦੇ ਭਾਜੀ ਪ੍ਰਾਈਜ਼ ਪਤਾ ਕੀ ਹੈ?
0: ਹਾਂਜੀ,
1: 13-13.5 ਲੱਖ ਦੇ ਵਿੱਚ। ਨਵਾਂ ਮਕਾਨ ਹੈ, ਜੇ ਤੁਸੀਂ 8 ਬੈਡਰੂਮ ਦਾ ਮਕਾਨ ਲੈਣਾ ਚਾਹੁੰਦੇ ਹੋ ਤੇ ਸਾਡੇ ਨਾਲ ਇੱਕ ਵਾਰੀ ਗੱਲਬਾਤ ਕਰ ਲਿਓ। 3700 ਸਕੇਅਰ ਫੀਟ ਦਾ ਪਲਾਜ਼ਾ ਮਕਾਨ ਹੈ, 9 ਫੁੱਟ ਦੀ ਸੀਲਿੰਗ ਹੈ, ਬਹੁਤ ਸਾਰੇ ਅਪਗ੍ਰੇਡ ਨੇ। 416-265-2222 ਤੇ ਕਾਲ ਕਰ ਲਿਓ, 416-265-2222। ਇੱਕ ਪਾਵਰ ਆਫ ਸੇਲ ਦੀ ਸਾਡੇ ਕੋਲ ਪ੍ਰੋਪਰਟੀ ਆਈ ਹੈ ਬ੍ਰੈਂਪਟਨ ਦੇ ਵਿੱਚ, 5 ਬੈਡਰੂਮ ਉੱਪਰ ਨੇ, 3 ਬੈਡਰੂਮ ਦੀ ਬੇਸਮੈਂਟ ਬਣੀ ਹੋਈ ਹੈ, ਕੋਈ ਸਾਈਡ ਵਾਕ ਨਹੀਂ, 8 ਗੱਡੀਆਂ ਦੀ ਪਾਰਕਿੰਗ ਹੈ। ਇਹ ਵੀ ਬ੍ਰੈਂਪਟਨ 'ਚ ਪ੍ਰੋਪਰਟੀ ਹੈ, ਇਹ ਮਿਲ ਜਾਣੀ ਹੈ ਤੁਹਾਨੂੰ ਲੋਅ 900 ਦੀ ਰੇਂਜ ਦੇ ਵਿੱਚ। ਨੰਬਰ 1416-265-2222-4162652222।
2: ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
3: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
2: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
3: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
2: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
3: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਵਿਸ਼ੇਸ਼ ਹਵਾਈ ਕਿਰਾਏ ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ ਸੀਮਤ ਸਮੇਂ ਦੀ ਪੇਸ਼ਕਸ਼ ਹੈ। ਵਨ ਵੇ ਟੋਰਾਂਟੋ ਦਿੱਲੀ ਕਨੇਰੀਅਨ 849, ਟੋਰਾਂਟੋ ਅੰਮ੍ਰਿਤਸਰ 1385, ਰਿਟਰਨ ਟੋਰਾਂਟੋ ਅੰਮ੍ਰਿਤਸਰ 2290, ਟੋਰਾਂਟੋ ਦਿੱਲੀ 1100। ਪਾਕਿਸਤਾਨ ਲਈ ਵਨ ਵੇ ਕਿਰਾਏ ਟੋਰਾਂਟੋ ਤੋਂ ਕਰਾਚੀ 1110, ਟੋਰਾਂਟੋ ਤੋਂ ਇਸਲਾਮਾਬਾਦ 1200। ਪਾਕਿਸਤਾਨ ਲਈ ਰਿਟਰਨ ਕਿਰਾਏ ਟੋਰਾਂਟੋ ਕਰਾਚੀ 1990, ਟੋਰਾਂਟੋ ਇਸਲਾਮਾਬਾਦ 2085। ਆਲ ਇਨਕਲੂਸਿਵ ਡੋਮਿਨਿਕਨ ਰਿਪਬਲਿਕ ਲਈ ਅਗਰ ਤੁਸੀਂ ਛੁੱਟੀਆਂ ਮਨਾਉਣ ਜਾਣਾ ਹੈ, 1250 ਤੋਂ ਸ਼ੁਰੂ ਹੁੰਦੇ ਆ, ਮੈਕਸੀਕੋ 10-175 ਤੋਂ ਹੁੰਦੇ ਆ। ਕਟਾਰੀਆ ਟੂਰਸ ਐਂਡ ਟਰੈਵਲ ਨਾਲ ਬੁਕਿੰਗ ਕਰਾਓ। ਨੰਬਰ ਹੈ 9056781200, 678-1200, 678-1200।

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸਰਕਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ
2: ਪੰਜਾਬੀ ਜਵਾਨ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।

0: ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਸਿੱਧਾ ਕਰਦਾ ਉਹਨਾਂ ਸਾਰੇ ਸ੍ਰੇਣੀ ਇਨਸਾਨਾਂ ਦਾ ਜਿਨ੍ਹਾਂ ਨੇ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ।
1: This is the Vatno Door Radio.

0: समोसा एंड स्वीट फैक्ट्री जिथे पाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165 ते 416-213-1165।
1: The wait is finally over. Gordy Kuman of RE/MAX Gold Realty proudly presents another golden opportunity to own premium retail and office space in South Caledon. Introducing Caledon Commercial Center, a new 15-acre commercial development located at the prime intersection of Highway 10 and Highway 410. Retail and office units are now available for sale. Secure your space in Caledon's next commercial destination. Contact our team at RE/MAX Gold Realty to book your unit today.
2: रोकी तू अपनी इंश्योरेंस किस तो करवांदा यार?
3: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
2: वाह यार, नंबर ता दई मोना जी दा।
3: हां जी, तुसी भी नोट करो, इंश्योरेंस कोई भी होवे,
4: इंश्योरेंस फॉर यू दी मोना मेंगी जी।
3: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
4: याद रखो, मोना मेंगी फ्रॉम इंश्योरेंस फॉर यू,
3: 416-509-1509
4: और विजिट insuranceforyou.ca।
5: Kataria Tours and Travels, located near 2883 Derry Road, East Upper Airport and Derry, the intersection upper. To see cheap flight tickets, si pal de vecho, Toronto to Delhi, Delhi to Amritsar, the route options sono chahide ne. Jan to see visa services, si pal de vecho, puri family vacation upper jaan di soch rahe ne, jithe tuhanu all inclusive vacation packages bhi milde ne. Pahunchna maji Kataria Tours and Travels, Airport and Derry, the intersection upper. Call kar sakde ho 905-678-1200. 905-678-1200 Kataria Tours and Travels, Airport and Derry, the intersection of Berlin.
6: खुदा न करे अगर आपका कार एक्सीडेंट हो गया और आप कानूनी मदद लेना चाहते हैं, तो न सिर्फ हम आपके हक का जायज ज्यादा से ज्यादा पैसा लेकर दिलवाते हैं, बल्कि अपनी फीस भी आपका क्लेम दिलवाने के बाद ही लेते हैं। और मैं आपकी अपनी अंजुम कृषि आपकी अपनी जबान बोलती हूँ, और हमारे पर्सनल इंजरी लॉयर्स की टीम आपके क्लेम को प्रोफेशनली हैंडल करते हैं। और अगर अपने क्लेम के सिलसिले में आप हमारे लॉयर के साथ मीटिंग करना चाहते हैं, तो हमारी कंसल्टेंसी बिल्कुल फ्री है। आज ही मुझे कॉल करें, आपके कार एक्सीडेंट केस में आपका इन्फॉर्मेशन लेना आपका हक है।
7: 416-570-0157
8: ਉਹ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
9: ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਕਿਆ ਤੁਹਾਡੇ ਪਾਸ?
8: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ। ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
10: ਚੱਲ ਕੇ ਰਹੇ ਆ ਪਰ
8: ਉਹ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
11: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
8: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
12: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
13: गेट सिलेक्टेड फ्रेम रेगुलर सिंगल विजन लेंसेज फॉर जस्ट $129। 35 रेजोल्यूशन ड्राइव, ब्रैम्पटन, इन वॉलमार्ट प्लाजा। कॉल 905-460-8888, दैट्स 905-460-8888।
12: सर्विंग फ्रॉम 2 लोकेशंस, बेस्ट सर्विस, बेस्ट प्राइस, स्पेक्स एक्सप्रेस के साथ।
14: जे मैनू यार ना मिले ते मर जावा, जे मैनू प्यार ना मिले ते मर जावा।
15: What's up everybody, this is Jasmine Sandler, ते तुसी सुन रहे हो वतनो दूर विद सुखी निज्जर।
0: Listen live वतनो दूर रेडियो विद सुखी निज्जर। Mm-hmm.
10: ਦੋਸਤੋ ਵਤਨ ਦੂਰ ਚ ਸਵਾਗਤ ਹੈ ਆਪ ਸਭ ਦਾ ਇੱਕ ਵਾਰੀ ਫਿਰ ਫਰਾਈਡੇ ਦੇ ਦੁਪਹਿਰ ਦੇ ਵਿੱਚ ਜੀ ਆਇਆਂ ਨੂੰ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਇਨਫੋਰਮੇਸ਼ਨ ਜਿਹੜੀ ਤੁਹਾਡੇ ਤੱਕ ਅਸੀਂ ਦੇਵਾਂਗੇ ਵੀਕਐਂਡ ਦੇ ਉੱਤੇ ਹੋਣ ਜਾ ਰਹੀਆਂ ਗਤੀਵਿਧੀਆਂ ਬਾਰੇ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਅਸੀਂ ਲਾਈਵ ਟੈਲੀ ਟਾਈਮ ਤੋਂ ਵੀ ਪ੍ਰੋਗਰਾਮ ਨੂੰ ਪੇਸ਼ ਕਰਾਂਗੇ। ਕੁਝ ਗੈਸਟ ਵੀ ਸਾਡੇ ਸਟੂਡੀਓ ਚ ਆਏ ਹੋਏ ਨੇ, ਉਹਨਾਂ ਨਾਲ ਵੀ ਗੱਲਾਂ ਬਾਤਾਂ ਹੋਣਗੀਆਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ 905-799-0999 905-799-0999 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਕਿਰਨ ਹੋਰੀ ਸਟੂਡੀਓ ਚ ਨਾਲ ਨੇ। ਜੀ ਕਰਨ ਜੀ,
16: ਸਤਿ ਸ਼੍ਰੀ ਅਕਾਲ ਸੁਖੀ ਜੀ, ਤੁਹਾਨੂੰ ਵੀ ਹੋਰ ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਤੇ ਨੇਗੀ ਸਤਿ ਸ਼੍ਰੀ ਅਕਾਲ ਜੀ। ਔਰ ਬਿਲਕੁਲ ਜੀ, ਸਟੂਡੀਓ ਦੇ ਵਿੱਚ ਕੁਝ ਮਹਿਮਾਨ ਵੀ ਆਏ ਨੇ, ਅਸੀਂ ਉਹਨਾਂ ਨਾਲ ਵੀ ਥੋੜੀ ਜਿਹੀ ਗੱਲਬਾਤ ਦੇ ਵਿੱਚ ਸਾਂਝ ਪਾਵਾਂਗੇ ਔਰ ਕਮਿਊਨਿਟੀ ਦੇ ਵਿੱਚ ਕੀ ਵੀਕਐਂਡ ਤੇ ਇਵੈਂਟਸ ਹੋਣ ਜਾ ਰਹੇ ਉਹਦਾ ਵੀ ਵੇਰਵਾ ਆਪਾਂ ਤੁਹਾਡੇ ਤੱਕ ਸਾਂਝਾ ਜ਼ਰੂਰ ਕਰ ਦੇਵਾਂਗੇ। ਔਰ ਬਿਲਕੁਲ ਜੀ, ਅੱਜ ਫੇਰ ਜਿਹੜਾ ਹੈ ਜੀ ਫਰਾਈਡੇ ਵੀਕਐਂਡ ਦੀ ਸ਼ੁਰੂਆਤ ਹੋਣ ਜਾ ਰਹੀ ਆ ਤੇ ਸਾਰੇ ਕੰਮਾਂ ਕਾਰਾਂ ਤੇ ਵਧੀਆ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਜਿੱਦਾਂ ਤੁਸੀਂ ਆਲਵੇਜ਼ ਸਾਨੂੰ ਪਿਆਰ ਦਿੰਦੇ ਹੋ ਉਦਾਂ ਹੀ ਆਪਣੇ ਰੇਡੀਓ ਸਟੇਸ਼ਨ ਨੂੰ ਪਿਆਰ ਜਿਹੜਾ ਜੀ ਤੁਸੀਂ ਦੇਣਾ ਆ। ਔਰ ਇੱਕ ਘੰਟੇ ਦਾ ਆਪਣਾ ਜਿਹੜਾ ਜੀ ਸਾਥ ਹੈਗਾ, 2 ਵਜੇ ਤੱਕ ਤੁਸੀਂ ਜਿਹੜੀ ਹੈ ਜੀ ਗੱਲਬਾਤ ਸਾਡੇ ਨਾਲ ਕਰਦੇ ਰਹਿਣੇ ਆ। ਔਰ ਕਿਸੇ ਤਰੀਕੇ ਦਾ ਵੀ ਜੇ ਤੁਸੀਂ ਕੋਈ ਮੈਸੇਜ ਸਾਡੇ ਤੱਕ ਸਾਂਝਾ ਕਰਨਾ ਆ ਜਾਂ ਕੋਈ ਤੁਸੀਂ ਹੋਰ ਗੱਲਬਾਤ ਕਰਨੀ ਹੈ ਤਾਂ ਤੁਸੀਂ ਐਨੀ ਟਾਈਮ ਸਾਨੂੰ ਜਿਹੜਾ ਹੈ ਜੀ ਕਾਲ ਕਰ ਸਕਦੇ ਆ। ਔਰ ਸਾਡੇ ਸਟੂਡੀਓ ਦਾ ਨੰਬਰ ਹੈਗਾ 905-799-0999 ਤੇ ਗੱਲਬਾਤ ਜਿਹੜੀ ਜੀ ਤੁਸੀਂ ਕਰ ਸਕਦੇ ਆ। ਅੱਜ ਦਾ ਵੈਦਰ ਹੈਗਾ ਹੈ ਜੀ 17 ਡਿਗਰੀ, ਸ਼ਾਮ ਨੂੰ ਜਿਹੜਾ ਜੀ 18 ਡਿਗਰੀ, ਓਵਰਨਾਈਟ 13 ਡਿਗਰੀ, ਹਵਾ ਦੀ ਸਪੀਡ 16 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਤੇ ਏਅਰ ਕੁਆਲਿਟੀ ਇੰਡੈਕਸ ਹੈਗਾ ਜੀ 2। ਸੋ ਇਹ ਸੀਗੀ ਕੁਛ ਜਿਹੜੀ ਜੀ ਅੱਜ ਦੀ ਵੈਦਰ ਰਿਪੋਰਟ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ ਸਮੋਸਾ ਐਂਡ ਸਵੀਟ ਫੈਕਟਰੀ, ਨਾਲ ਦੀ ਨਾਲ ਤਿੰਨੋਂ ਵੀਡੀਓ ਦਾ ਪੂਰਾ ਸਾਥ ਹੈਗਾ। ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਨੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਇੰਸ਼ੋਰੈਂਸ ਫੋਰ ਯੂ ਦੀ ਟੀਮ ਤੋਂ ਮੋਨਾ ਮਹਿੰਗੀ ਜੀ, ਇੰਸ਼ੋਰੈਂਸ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਹੋਵੇ ਤੁਸੀਂ ਮੋਨਾ ਮਹਿੰਗੀ ਜੀ ਦੇ ਨਾਲ ਕਰ ਸਕਦੇ ਆ। ਔਰ ਸਿੰਗਾਪੁਰ ਜਵੈਲਰ ਜਿੱਥੇ ਕਿ 70% ਆਫ ਇਸ ਟਾਈਮ ਜਿਹੜਾ ਜੀ ਡਾਇਮੰਡ ਦੇ ਜਵੈਲਰ 'ਤੇ ਲੱਗਿਆ ਵਿਆਹਾਂ ਸ਼ਾਦੀਆਂ ਲਈ, ਤੁਸੀਂ ਵਧੀਆ ਜਿਹੜਾ ਹੈ ਜੀ ਕੋਈ ਗਿਫਟ ਖਰੀਦਣਾ ਚਾਹੁੰਦੇ ਆ ਜਾਂ ਕੋਈ ਹੋਰ ਸਮਾਨ ਲੈਣਾ ਅਤੇ ਗੋਲਡ ਲੈਣਾ ਭਾਵੇਂ ਡਾਇਮੰਡ ਜਾਂ ਕੋਈ ਸਿਲਵਰ ਦੀ ਜਵੈਲਰੀ ਤੇ ਤੁਸੀਂ ਬਿਲਕੁਲ ਸਿੰਗਾਪੁਰ ਜਵੈਲਰਸ ਪਹੁੰਚ ਸਕਦੇ ਹਨ। ਅਦਰ ਨੰਬਰ 905-612-1500 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ। ਔਰ ਜਿੱਦਾਂ ਕਿ ਸੁਖੀ ਜੀ ਦੱਸ ਕੇ ਹਟੇ ਆ ਕਿ ਟੈਲੀ ਟਾਈਮ ਤੇ ਜਿਹੜਾ ਜੀ ਬਹੁਤ ਹੀ ਭਾਰੀ ਜਿਹੜੀ ਹੈ ਜੀ ਸੇਲ ਲੱਗੀ ਹੋਈ ਆ ਔਰ ਤੁਸੀਂ ਬਿਲਕੁਲ ਉਹ ਸੇਲ ਦਾ ਆਨੰਦ ਲੈ ਸਕਦੇ ਹੋ। ਬਹੁਤ ਜਲਦੀ ਅਸੀਂ ਉਹ ਸੇਲ ਦੇ ਬਾਰੇ ਤੁਹਾਨੂੰ ਦੱਸਾਂਗੇ ਡਾਇਰੈਕਟ ਟੈਲੀ ਟਾਈਮ ਤੋਂ। ਔਰ ਅੱਜ ਦਾ ਪ੍ਰੋਗਰਾਮ ਜਿਹੜੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ, ਤੁਸੀਂ ਗੱਡੀਆਂ ਦੀ ਇੰਸ਼ੋਰੈਂਸ ਕਰਾਉਂਦੇ ਜਾਂ ਕੋਈ ਕਮਰਸ਼ੀਅਲ ਇੰਸ਼ੋਰੈਂਸ ਲੈਣੀ ਹੈ ਜਾਂ ਕੋਈ ਲਾਈਫ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕਰਨੀ ਹੋਵੇ ਤੇ ਜਿਹੜੀ ਜੀ ਦੇ ਨਾਲ ਕਰ ਸਕਦੇ। ਔਰ ਕੋਈ ਜੀ ਇੰਟਰਸਟਿਡ ਹੈਗਾ ਹੈ ਕਿ ਇੰਸ਼ੋਰੈਂਸ ਦੀ ਫੀਲਡ ਦੇ ਵਿੱਚ ਉਹ ਆਉਣਾ ਚਾਹੁੰਦੇ ਨੇ ਐਂਡ ਦੇ ਡੋਂਟ ਨੋ ਹਾਊ ਟੂ ਡੂ ਇਟ, ਸੋ ਬਿਲਕੁਲ ਜੀ ਜਿਹੜੀ ਇੰਸ਼ੋਰੈਂਸ ਕੈਨ ਗਾਈਡ ਯੂ, ਕਿਉਂਕਿ ਉਹਨਾਂ ਨੂੰ ਵੀ ਜਿਹੜੇ ਜੀ ਕੁਛ ਸੇਲਸ ਰੈਪ ਦੀ ਲੋੜ ਹੈਗੀ ਆ। ਤੇ ਜੇ ਤੁਹਾਡੇ ਕੋਲ ਰੀਬੋ ਲਾਇਸੈਂਸ ਹੈਗਾ ਦੈਟਸ ਫਾਈਨ, ਇਫ ਯੂ ਡੋਂਟ ਹੈਵ ਤੇ ਬਿਲਕੁਲ ਜੀ ਤੁਸੀਂ ਤੁਹਾਡੀ ਉਹ ਮਦਦ ਕਰਨਗੇ ਰੀਬੋ ਲਾਇਸੈਂਸ ਲੈਣ ਦੇ ਵਿੱਚ। ਸੋ ਉਹਨਾਂ ਦਾ ਨੰਬਰ 416-902-0706 ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ। ਔਰ ਰੇਡੀਓ ਪ੍ਰੋਗਰਾਮ ਨੂੰ ਅਗਾਂਹ ਕਰਦੇ ਹਾਂ ਇੱਕ ਪਿਆਰੇ ਜਿਹੇ ਗੀਤ ਦੇ ਨਾਲ ਤੇ ਉਹਦੇ ਬਾਅਦ ਆਪਾਂ ਅਗਲੀ ਗੱਲਬਾਤ ਕਰਦੇ ਹਾਂ ਜੀ।

0: ਬਿਲਕੁਲ ਜੀ, ਬਹੁਤ ਹੀ ਪਿਆਰਾ ਜਿਹੜਾ ਜੀ, ਤੁਸੀਂ ਹੁਣ ਗੀਤ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਜਿਹੜਾ ਜੀ ਫਰਾਈਡੇ ਦੀ ਦੁਪਹਿਰ ਦੇ ਵਿੱਚ ਸੁਣ ਕੇ ਹਟੇ। ਆਪਣਾ ਕਿਸੇ ਤਰੀਕੇ ਦਾ ਵੀ ਮਨ ਪਸੰਦੀਦਾ ਗੀਤ ਸੰਗੀਤ ਲਵਾਉਣਾ ਹੋਵੇ ਤਾਂ ਵੀ ਸਾਡੇ ਸਟੂਡੀਓ ਦਾ ਨੰਬਰ 9057990999 ਤੇ ਗੱਲਬਾਤ ਹੋ ਸਕਦੀ ਹੈ। ਔਰ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪੇਸ਼ ਅਸੀਂ ਕਰ ਰਹੇ ਹਾਂ ਮੁਕੇਸ਼ ਚੌਹਾਨ ਜੀ ਦੇ ਸਹਿਯੋਗ ਦੇ ਨਾਲ। ਬਿਲਕੁਲ ਜੀ, ਮੁਕੇਸ਼ ਚੌਹਾਨ ਫਰੋਮ ਮੋਰਗੇਜ ਜਿਲਜਨ, ਜਿਨ੍ਹਾਂ ਦਾ ਤਜਰਬਾ ਜਿਹੜਾ ਜੀ 20 ਸਾਲਾਂ ਤੋਂ ਜ਼ਿਆਦਾ ਦਾ ਹੈਗਾ ਆ। ਔਰ ਬਿਲਕੁਲ ਜੀ, ਤੁਹਾਡੀ ਇਹ ਕਿਸ ਤਰੀਕੇ ਨਾਲ ਮਦਦ ਜਿਹੜੀ ਜੀ ਕਰ ਸਕਦੇ ਹਾਂ ਆਪਾਂ ਥੋੜ੍ਹਾ ਜਿਹਾ ਦੱਸ ਦਿੰਦੇ ਹਾਂ ਕਿ ਸਾਡੇ ਕਿਸੇ ਵੀ ਭੈਣ ਭਰਾ ਨੇ ਫਸਟ ਟਾਈਮ ਕਰ ਲਿਆ ਉਹਦੀ ਮੋਰਗੇਜ ਕਰਵਾਉਣੀ ਆ, ਸੈਕਿੰਡ ਮੋਰਗੇਜ ਕਰਵਾਉਣੀ ਆ, ਜਾਂ ਕਿਸੇ ਨੂੰ ਅਰਜੈਂਟਲੀ ਲੋਨ ਦੇ ਦੇਖੋ ਜੀ ਲੋੜ ਪੈ ਗਈ ਆ, ਘਰਾਂ ਦੇ ਵਿੱਚੋਂ ਇਕੁਇਟੀ ਕੱਢਣੀ ਆ, ਜਾਂ ਤੁਹਾਡਾ ਘਰ ਪਾਵਰ ਆਫ ਸੇਲ ਵੱਲ ਨੂੰ ਜਾ ਰਿਹਾ, ਜਾਂ ਮਿਸਡ ਮੰਥਲੀ ਮੋਰਗੇਜ ਪੇਮੈਂਟ ਆ, ਜਾਂ ਤੁਹਾਡੇ ਤੇ ਕ੍ਰੈਡਿਟ ਕਾਰਡ ਦੇ ਬਹੁਤ ਸਾਰੇ ਕਰਜ਼ੇ ਚੜ ਚੁੱਕੇ ਐਂਡ ਯੂ ਡੋਂਟ ਨੋ ਵਟ ਟੂ ਡੂ ਗਾਈਸ। ਸੋ ਬਿਲਕੁਲ ਜੀ, ਉਸ ਜਗ੍ਹਾ ਤੇ ਤੁਹਾਨੂੰ ਜਿਹੜਾ ਜੀ ਸਾਥ ਦਿੰਦੇ ਆ ਮੁਕੇਸ਼ ਜੀ, ਬਿਲਕੁਲ ਸਹੀ ਸਲਾਹ ਦਿੰਦੇ ਨੇ, ਬਿਲਕੁਲ ਸਹੀ ਸਲਾਹ ਮਸ਼ਵਰਾ ਦੇ ਕੇ ਤੁਹਾਡਾ ਪੂਰਾ ਟ੍ਰਾਂਸਪੇਰੈਂਸੀ ਦੇ ਨਾਲ ਜਿਹੜਾ ਜੀ ਕੰਮ ਕਰਦੇ ਨੇ। ਔਰ ਸਾਡੀ ਲਾਈਨ ਹੁਣ ਇਸ ਟਾਈਮ ਮੁਕੇਸ਼ ਜੀ ਦੇ ਨਾਲ ਹੀ ਜੁੜ ਚੁੱਕੀ ਆ, ਸੋ ਆਪਾਂ ਥੋੜੀ ਜੀ ਗੱਲਬਾਤ ਅੱਜ ਉਹਨਾਂ ਦੇ ਨਾਲ ਵੀ ਕਰਦੇ ਆ। ਸਤਿ ਸ੍ਰੀ ਅਕਾਲ ਮੁਕੇਸ਼ ਜੀ, ਵੈਲਕਮ ਟੂ ਦਾ ਰੇਡੀਓ।
1: ਸਤਿ ਸ੍ਰੀ ਅਕਾਲ ਕਿਰਨ ਜੀ, ਕੀ ਹਾਲ ਹੈ ਤੁਹਾਡਾ ਜੀ?
0: ਮੈਂ ਠੀਕ ਹਾਂ, ਤੁਸੀਂ ਦੱਸੋ ਕੀ ਹਾਲ ਚਾਲ ਆ?
1: ਕਿਰਪਾ ਮਾਤਾ ਰਾਣੀ ਦੀ ਕਿਰਪਾ, ਥੈਂਕ ਯੂ ਸੋ ਮਚ ਕਿਰਨ ਜੀ। ਔਰ ਦਿਸ ਇਜ਼ ਟੁਡੇ ਇਜ਼ ਹੈਪੀ ਫਰਾਈਡੇ, ਸੋ ਸਾਰੇ ਹਮਾਰੇ ਲਿਸਨਰ ਜੋ ਜੀ ਹੈਪੀ ਫਰਾਈਡੇ। ਔਰ ਬਹੁਤ ਸਾਰੀ ਆਈ ਹੋਪ ਸਪੈਸ਼ਲੀ ਟੂ ਦਾ ਦੋਸ ਪੇਰੈਂਟਸ ਔਰ ਕਿਡਸ ਹੈਵ ਸਟਾਰਟਡ ਦਾ ਸਕੂਲ ਬੈਕ, ਰਾਈਟ? ਸੋ ਆਈ ਵਾਂਟ ਟੂ ਅਪਰੀਸ਼ੀਏਟ ਆਲ ਦਾ ਪੇਰੈਂਟਸ ਜਿਨਕੇ ਬੱਚੇ ਸਕੂਲ ਜੋ ਹੈ ਅਭੀ ਸ਼ੁਰੂ ਕੀਆ ਹੈ। ਆਈ ਨੋ ਇਟਸ ਨਾਟ ਅਬਾਊਟ ਓਨਲੀ ਸਟੱਡੀਜ਼, ਸਟੱਡੀਜ਼ ਕੇ ਸਾਥ ਸਾਥ ਬੱਚੋਂ ਕੀ ਪਰਵਰਿਸ਼ ਕਰਨਾ, ਉਨਕੋ ਬ੍ਰਿੰਗਿੰਗ ਅਪ ਕਰਨਾ ਇਜ਼ ਅ ਰੀਅਲੀ ਚੈਲੇਂਜਿੰਗ, ਸਪੈਸ਼ਲੀ ਬੱਚੇ ਛੋਟੇ ਹੋਤੇ ਹੈ ਔਰ ਯੇ ਟਾਈਮ ਜੋ ਹੈ ਸਮਰ ਕਾ ਟਾਈਮ। ਆਈ ਹੋਪ ਇਨਕਲੂਡਿੰਗ ਮਾਈਸੈਲਫ ਆਈ ਇੰਜੋਇਡ ਅ ਲੋਟ, ਆਈ ਹੋਪ ਯੂ ਐਵਰੀਵਨ ਇੰਜੋਇਡ ਦਾ ਸਮਰ ਟਾਈਮ ਐਂਡ ਨਾਓ ਇਟਸ ਟਾਈਮ ਟੂ ਗੋ ਬੈਕ ਟੂ ਸਕੂਲ।
0: ਬਿਲਕੁਲ ਜੀ, ਬਿਲਕੁਲ। ਐਂਡ ਮੁਕੇਸ਼ ਜੀ, ਓਕੇ, ਯੇ ਤੋ ਠੀਕ ਹੈ, ਦਿਸ ਇਜ਼ ਪਾਰਟ ਆਫ ਲਾਈਫ, ਵੀ ਹੈਵ ਟੂ ਵਰਕ, ਵੀ ਹੈਵ ਟੂ ਇੰਜੋਏ ਆਲਸੋ, ਹੈ ਨਾ, ਲਾਈਫ ਮੇ ਹਮੇ ਇੰਜੋਏ ਵੀ ਕਰਨਾ ਹੋਤਾ ਹੈ, ਕਾਮ ਵੀ ਕਰਨਾ ਹੋਤਾ ਹੈ। ਅੱਛਾ ਮੁਕੇਸ਼ ਜੀ, ਕਈ ਵਾਰੀ ਹਮ ਲੋਗ, ਹੈ ਨਾ, ਕਿਉਂਕਿ ਓਬਵੀਅਸਲੀ ਕਾਮ ਇਤਨਾ ਇਸ ਟਾਈਮ ਕੈਨੇਡਾ ਮੇ, ਯੂ ਨੋ, ਇਟਸ ਅੱਛਾ ਨਹੀਂ ਹੈ, ਹੈ ਨਾ, ਕਾਫੀ ਟਾਈਮ ਸੇ ਹਮ ਲੋਗ ਦੇਖ ਰਹੇ ਕਿ ਰਿਸੈਸ਼ਨ ਹੈ, ਚੱਲ ਰਹਾ ਹੈ, ਕਿਸੀ ਕੇ ਪਾਸ ਕਾਮ ਨਹੀਂ ਹੈ, ਐਂਡ ਬਹੁਤ ਸਾਰੇ ਲੋਗ ਐਸੇ ਹੈ ਜਿਨਕੋ ਵਿਚਾਰੋ ਕਾ ਘਰ ਪਾਵਰ ਆਫ ਸੇਲ ਕੀ ਤਰਫ ਚਲਾ ਗਿਆ। ਬਿਕੋਜ਼ ਹਮ ਲੋਗ ਕਈ ਵਾਰੀ ਸੋਸ਼ਲ ਮੀਡੀਆ ਪੇ ਦੇਖਤੇ ਹੈ, ਹਮਾਰੇ ਕਿਸੀ ਵੀ ਰੀਅਲ ਸਟੇਟ ਨੇ ਜਾਂ ਬ੍ਰੋਕਰ ਵਾਲੋ ਨੇ ਡਾਲਾ ਹੋਤਾ ਹੈ ਕਿ ਠੀਕ ਹੈ, ਦਿਸ ਹਾਊਸ ਇਜ਼ ਅਵੇਲੇਬਲ ਬਿਕੋਜ਼ ਆ ਪਾਵਰ ਆਫ ਸੇਲ, ਹੈ ਨਾ, ਬਹੁਤ ਸਾਰੀ ਜੋ ਹੈ ਚੀਜ਼ੇ ਹੋਤੀ ਹੈ। ਅੱਛਾ ਮੁਕੇਸ਼ ਜੀ, ਅਗਰ ਹਮਾਰੇ ਕਿਸੀ ਵੀ ਬਹਿਨ ਭਾਈ ਕੋ, ਕਿਸੀ ਵੀ ਲਿਸਨਰ ਕੋ ਅਗਰ ਅਰਜੈਂਟਲੀ ਐਮਰਜੈਂਸੀ ਫੰਡਿੰਗ ਕੀ ਜ਼ਰੂਰਤ ਪੜ ਗਈ ਹੈ, ਸੋ ਕੈਸੇ ਆਪ ਉਨਕਾ ਜੋ ਹੈ ਸਾਥ ਦੇ ਸਕਤੇ ਹੈ, ਹਾਊ ਕੁਇਕਲੀ ਯੂ ਕੈਨ ਅਰੇਂਜ ਦਾ ਮਨੀ, ਪਲੀਜ਼ ਯੇ ਥੋੜਾ ਸਾ ਬਤਾਈਏਗਾ।
1: ਡੈਫੀਨੇਟਲੀ, ਦੇਖਿਏ ਸਬਸੇ ਇੰਪੋਰਟੈਂਟ ਬਾਤ ਹੈ ਕਿ ਐਮਰਜੈਂਸੀ ਫੰਡਸ ਕੀ ਨੀਡ ਕਿਆ ਹੈ ਆਪਕੋ, ਰਾਈਟ? ਅਭੀ ਸਪੈਸ਼ਲੀ ਅਗਰ ਹਮਨੇ ਅਭੀ ਸਮਰ ਕੀ ਬਾਤ ਛੇੜੀਏ, ਤੋ ਹਮਨੇ ਯਹੀ ਇਸ ਪਰ ਮਾਈ ਐਕਸਪੀਰੀਅੰਸ ਕਿ ਸਮਰ ਇਜ਼ ਅ ਟਾਈਮ ਵੇਅਰ ਇਨ every single family spend 1 to 2 thousand aur kabhi kabhi $10,000 bhi spend ho jate hain, right? So wherein we come to the picture, jahan pe aapko lag raha hai ki aapke credit card piled up ho gaye hain, aapke paas property tax bill 2-3 saal se nahi pay kiye, ya aapke paas purani koi liability abhi tak aapne wo nahi pay kiya, existing second mortgage se aap bahar nikalna chahte ho, ya aapko recall aa gaya ki bhai aap pay off karo, دیکھیں ایمرجنسی فنڈس، یس ایمرجنسی فنڈس آپ کو ٹائم، آنسر ٹو یور کوشچن، ود ان 5 بزنس ڈیز آپ کو پیسے مل سکتے ہیں، پہلی بات ہے۔ اچھا یہ سب سے امپورٹنٹ مسئلہ پتا ہے کہ میں ایمرجنسی فنڈس کی بات کر رہا ہوں تو یہ سیکنڈ فائنینسنگ ہے، سیکیور مارگیج کی بات کر رہا ہوں، ٹھیک ہے؟ یہ سیکیور مارگیج میں اکثر آپ نے دیکھا ہوگا کہ لوگ 12-14% انٹرسٹ ریٹ دیتے ہیں، اچھا اس پہ لینڈنگ بروکر فی ہوتی ہے، لائر فی بھی ہوتی ہے، اپریزل کاسٹ بھی ہوتی ہے۔ کرن جی، مزے کی بات یہ ہے کہ جو پروڈکٹ میں بتانا چاہ رہا ہوں اس پہ انٹرسٹ ریٹ اونلی 6.99% ہے۔
0: واو!
1: اور مزے کی بات سنیے دوسری، اس میں اپریزل نہیں ہے، یو ڈونٹ ہیو ٹو پے فار اپریزل۔ اور تیسری مزے کی بات سنیں، نو لیگل فی ہیو ٹو پے۔
0: اوکے،
1: اگر آپ، ہم نے یہ بھی دیکھا ہے کہ کافی ہوم اونر اگر ایگزامپل 100,000 لیتے ہیں تو ان کو فی وغیرہ مائنس ہونے کے بعد، لائر فی، لینڈنگ فی، بروکر فی، ساری فی ہونے کے بعد پیسے ملتے ہیں، رائٹ؟ کہ انہوں نے 100,000 کیا تو ان کو 80 ملیں گے، 85 ملیں گے، بٹ یا اگر آپ نے 100,000 اپلائی کیا تو پورا 100,000 ہی ملے گا آپ کو۔

0: ਜੰਕਸ਼ਨ ਤੇ
1: ਉਹ ਕਿਹੜੇ ਜੰਕਸ਼ਨ ਤੇ
2: ਇੱਕਾ ਜੰਕਸ਼ਨ ਬ੍ਰੈਂਪਟਨ ਤੇ
0: ਰਾਤ ਲੱਗੀਆਂ ਮਹਿਫਲਾਂ ਨਾਰੇ
2: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਇੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ ਇੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 647-429-4040 ਇੱਕਾ ਜੰਕਸ਼ਨ ਬ੍ਰੈਂਪਟਨ
3: ਭਾਈ ਸਾਹਿਬ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨਾਂ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-816-6500
5: एक लाइफ है जिसे लव है
6: ये कहते मुझसे सब है
7: अरे एक घर है जिसका ड्रीम है

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼ ਸ਼ਾਹੀ ਪਨੀਰ ਫ੍ਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ pizzadepot ਸਵਾਦ ਵਿੱਚ ਆਪ ਟੌਪਿੰਗਸ ਨਾਨ ਸਟਾਪ ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ 1625 ਸਟੀਲਸ ਐਵੇਨਿਊ ਈਸਟ ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 9054585956 9054589956।
4: यारों के साथ जश्न या फैमिली के साथ करना हो जश्न, ढाबा ऑन द फॉल्स आए, टेस्ट का वादा और चॉइस भी ज्यादा।
5: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नाइग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट नाइग्रा फॉल्स, कॉल 9053580864
4: 9053580864 Dhaba on the Falls.
6: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda Ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda Ji 647-822-9607 647-822-9607
7: ਦੋਸਤੋ ਵਧਰੋਂ ਦੂਰ ਚ ਇੱਕ ਵਾਰੀ ਫਿਰ ਸਵਾਗਤ ਹੈ ਔਰ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ। 9052041313 ਇਹਨਾਂ ਦਾ ਨੰਬਰ ਹੈ, ਨਾਲ ਦੀ ਨਾਲ ਸਹਿਯੋਗ ਹੈ ਜੀ ਬੁਡਵਾਈਨ ਬੈਂਕਟ ਹਾਲ। ਆਉਣ ਵਾਲੇ ਦਿਨਾਂ ਚ ਕੋਈ ਫੰਕਸ਼ਨ ਕਰਨਾ ਚਾਹੁੰਦੇ ਹੋ 416-700-4303 ਟੈਲੀਟਾਈਮ ਇਲੈਕਟ੍ਰੋਨਿਕ, ਬਹੁਤ ਸਾਰੀ ਡੀਲ ਇੱਥੇ ਚੱਲ ਰਹੀ ਹੈ ਫਰਨੀਚਰ ਦੇ ਉੱਤੇ ਤੇ ਇਲੈਕਟ੍ਰੋਨਿਕ ਦੇ ਸਮਾਨ ਦੇ ਉੱਤੇ। ਤੁਸੀਂ ਪਹੁੰਚ ਸਕਦੇ ਹੋ ਟੈਲੀਟਾਈਮ ਦੀ ਕਿਸੇ ਵੀ ਲੋਕੇਸ਼ਨ ਤੇ 9054551666 ਦੇ ਉੱਤੇ ਟੈਲੀਫੋਨ ਕਰ ਲਓ ਤੇ ਸਾਡੇ ਸਟੂਡੀਓ ਦੀਆਂ ਲਾਈਨਾਂ ਖੁੱਲੀਆਂ ਨੇ। ਮਹਿਮਾਨ ਸਾਡੇ ਸਟੂਡੀਓ ਚ ਪਹੁੰਚ ਚੁੱਕੇ ਨੇ, ਉਹਨਾਂ ਨਾਲ ਕੁਝ ਗੱਲਾਂ ਬਾਤਾਂ ਕਰਾਵਾਂਗੇ ਅੱਜ ਗੀਤ ਸੰਗੀਤ ਦੀਆਂ ਤੇ ਨੰਬਰ ਹੈ ਸਾਡਾ 9057990999 ਤੇ ਇਸ ਟਾਈਮ ਸਪੈਕਸ ਐਕਸਪ੍ਰੈਸ ਦੇ ਨਾਲ ਵੀ ਸਾਡੀ ਲਾਈਨ ਜੁੜ ਗਈ ਆ। ਫਰਾਈਡੇ ਨੂੰ ਕੁਝ ਸਪੈਸ਼ਲ ਡੀਲਸ ਤੁਹਾਡੇ ਲਈ ਲੈ ਕੇ ਆਏ ਨੇ ਰਾਜਨ ਜੀ। ਰਾਜਨ ਜੀ ਆਇਆਂ ਨੂੰ
8: ਬਹੁਤ ਬਹੁਤ ਧੰਨਵਾਦ ਜੀ ਸੁੱਖੋ ਜੀ, ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
7: ਸਤਿ ਸ਼੍ਰੀ ਅਕਾਲ ਜੀ, ਕੀ ਸੁਨੇਹਾ ਅੱਜ?
8: ਬਿਲਕੁਲ ਜੀ, ਸੋ ਜਿਨ੍ਹਾਂ ਨੇ ਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਉਹਨਾਂ ਨੂੰ ਦੱਸਦੇ ਜਾਈਏ ਕਿ ਡਾਕਟਰ ਸਾਡੇ ਕੋਲ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਅਵੇਲੇਬਲ ਨੇ। ਤੁਸੀਂ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ। ਜੇ ਅੱਜ ਨਹੀਂ ਆਉਣਾ ਤੇ ਕੱਲ੍ਹ ਨੂੰ ਵੀ ਡਾਕਟਰ 10 ਵਜੇ ਤੋਂ ਲੈ ਕੇ 2 ਵਜੇ ਤੱਕ ਅਵੇਲੇਬਲ ਨੇ। ਤੇ ਜਿਹੜੀ ਸਾਡੀ ਬੈਕ ਟੂ ਸਕੂਲ ਸੇਲ ਚੱਲ ਰਹੀ ਸੀ ਜੀ, ਉਹ ਇਸ ਵੀਕ ਵਾਸਤੇ ਐਕਸਟੈਂਡ ਕੀਤੀ ਗਈ ਹੈ। ਸੋ ਜਿਹੜੇ ਵੀ ਸਾਡੇ ਸਕੂਲ ਜਾਣ ਵਾਲੇ, ਕਾਲਜ ਜਾਣ ਵਾਲੇ ਜਾਂ ਯੂਨੀਵਰਸਿਟੀ ਜਾਣ ਵਾਲੇ ਬੱਚੇ ਨੇ, ਜੇ ਉਹਨਾਂ ਨੇ ਹਾਲੇ ਤੱਕ ਪ੍ਰਿਸਕ੍ਰਿਪਸ਼ਨ ਗਲਾਸਿਸ ਨਹੀਂ ਬਣਵਾਈਆਂ ਤੇ ਉਹ ਜ਼ਰੂਰ ਸਾਡੇ ਕੋਲ ਪਹੁੰਚਣ ਤੇ ਡੀਲਾਂ ਦਾ ਫਾਇਦਾ ਚੱਕਣ। ਸਭ ਤੋਂ ਵਧੀਆ ਡੀਲ ਹੈ ਜੀ, ਜਿੰਨੇ ਵੀ ਬੱਚੇ ਆ ਕੇ ਗਲਾਸਿਸ ਬਣਵਾ ਰਹੇ ਨੇ, ਤੁਸੀਂ ਆਪਣੀਆਂ ਗਲਾਸਿਸ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ। ਤੇ ਜਿਹੜੇ ਤੁਸੀਂ ਫਰੇਮ ਵੀ ਬਾਏ ਕਰਨੇ ਨੇ ਉਹਨਾਂ ਉੱਤੇ ਵੀ ਬਹੁਤ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਰੇਵਨ ਦੇ ਫਰੇਮ, ਅਰਮਾਨੀ ਦੇ ਫਰੇਮ, ਮਾਈਕਲ ਕੋਰਸ ਦੇ, ਕੋਚ ਦੇ, ਟੋਰੀ ਬਰਡਸ ਦੇ, ਕੈਚ ਪੇਟ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡ ਨਿਊ ਫਰੇਮ ਤੁਹਾਨੂੰ ਅੱਜ ਫਲੈਟ 50% ਆਫ ਦਿੱਤੇ ਜਾ ਰਹੇ ਨੇ। ਜੇ ਤੁਸੀਂ ਟੋਮੀ ਹਿਲ ਫਿਗਰ ਦੇ ਫਰੇਮ ਲੈਣੇ ਨੇ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਜਾਂ ਫਿਰ ਵੈਲੰਟੀਨੋ ਦੇ, ਤੇ ਇਹ ਫਲੈਟ 75% ਡਿਸਕਾਊਂਟ ਦੇ ਦਿੱਤੇ ਜਾ ਰਹੇ ਨੇ। ਲੰਡਨ ਫੋਗ ਦੇ ਫਰੇਮ, ਲਿਵਾਈਸ ਦੇ, ਰੈਂਗਲਰ, ਵੈਨ ਹਿਊਸਨ, ਐਡੀ ਬਾਵਰ, ਰੂਟਸ, ਆਈਜ਼ੋਡ, ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫਰੇਮ ਤੁਹਾਨੂੰ ਅੱਜ ਫਲੈਟ 90% ਆਫ ਦਿੱਤੇ ਜਾ ਰਹੇ ਨੇ। ਸੋ $299 ਦਾ ਫਰੇਮ ਹੈ, 90% ਆਫ ਕਰਕੇ ਸਿਰਫ $29 ਮਿਲ ਰਿਹਾ। ਸੋ ਜੇ ਤੁਸੀਂ ਡੀਲਾਂ ਲੈਣਾ ਚਾਹੁੰਦੇ ਹੋ ਤੇ ਜ਼ਰੂਰ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, ਤੇ ਨਾਲ ਦੀ ਨਾਲ ਸਾਡਾ ਨੰਬਰ ਵੀ ਨੋਟ ਕਰ ਲਓ 905-460-8888। ਤੇ ਬਜ਼ੁਰਗਾਂ ਵਾਸਤੇ ਵੀ ਇੱਕ ਡੀਲ ਹੈ ਸਪੈਸ਼ਲ ਜੀ, ਜਿਹੜੇ ਵੀ ਸਾਡੇ ਭੈਣ ਭਰਾ ਜਿਨ੍ਹਾਂ ਨੂੰ ਦੂਰ ਰੇਡ ਦੀ ਇਕੱਠੀ ਐਨਕ ਚਾਹੀਦੀ ਹੈ ਉਹਨਾਂ ਵਾਸਤੇ ਸਾਡੇ ਕੋਲ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ, $300 ਦੀ ਕੀਮਤ ਦੇ ਲੈਂਸ ਨੇ, ਤੇ $300 ਦੀ ਕੀਮਤ ਦਾ ਬ੍ਰਾਂਡਿਡ ਫਰੇਮ, $600 ਵਾਲਾ ਪੈਕੇਜ ਉਹਨਾਂ ਨੂੰ ਸਿਰਫ $258 ਚ ਦਿੱਤਾ ਜਾ ਰਿਹਾ ਹੈ। ਤੇ ਨਾਲ ਆਪਣੀਆਂ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਸਰ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਹੈ ਸਾਡਾ 905-460-8888। ਤੇ ਸੇਮ ਡੀਲਾਂ ਮਿਲ ਰਹੀਆਂ ਨੇ ਤੁਹਾਨੂੰ ਸਾਡੀ ਦੂਸਰੀ ਲੋਕੇਸ਼ਨ ਜਿਹੜੀ ਕਿ ਹੈ 10635 ਕ੍ਰੈਡਿਟ ਵਿਊ ਰੋਡ, ਕ੍ਰੈਡਿਟ ਵਿਊ ਤੇ ਸੈਂਡਲਵੁੱਡ ਦੀ ਇੰਟਰਸੈਕਸ਼ਨ ਹੈ ਜੀ। ਫੋਨ ਨੰਬਰ ਸੇਮ ਹੈ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਆ। ਸੋ ਨੰਬਰ ਇੱਕ ਵਾਰੀ ਫੇਰ 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ।

0: ਸੋ ਦੋਸਤੋ ਇੱਕ ਵਾਰੀ ਫਿਰ ਬਤਨੋਦੂਰ ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਹੁਣੇ ਹੁਣੇ ਆਵਾਜ਼ ਸੁਣ ਰਹੇ ਸੀ ਤੁਸੀਂ ਹਰਦੀਪ ਗਿੱਲ ਹੋਰਾਂ ਦੀ, ਔਰ ਜਿਨ੍ਹਾਂ ਨੂੰ ਤੁਸੀਂ ਭਲੀ ਭਾਂਤ ਜਾਣਦੇ ਹੋ, ਕਈ ਦਹਾਕੇ ਹੋ ਗਏ ਨੇ ਪੰਜਾਬੀ ਸੰਗੀਤ ਦੇ ਵਿੱਚ ਉਹਨਾਂ ਨੂੰ ਤੁਹਾਡੇ ਤੱਕ ਹਾਜ਼ਰੀ ਲਵਾਉਂਦੇ, ਪੰਜਾਬੀ ਪੰਜਾਬੀ ਸੰਗੀਤ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਦੇ ਹੋਏ, ਤੇ ਅੱਜ ਸਵਾਬ ਬਣਿਆ ਬਤਨੋਦੂਰ ਦੇ ਸਟੂਡੀਓ ਦੇ ਵਿੱਚ ਪਹਿਲੀ ਵਾਰ ਅਸੀਂ ਰੂਬਰੂ ਹੋਣ ਜਾ ਰਹੇ ਹਾਂ। ਬਾਈ ਜੀ ਪਹਿਲਾਂ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
1: ਸਭ ਤੋਂ ਪਹਿਲਾਂ ਸੁਖੀ ਬਾਈ ਜੀ, ਨਜ਼ਰ ਸਾਹਿਬ ਤੁਹਾਨੂੰ ਵਧਾਈ ਦੇ ਪਾਤਰ ਹੋ, ਅਤੇ ਬਤਨੋਦੂਰ ਟੀਵੀ ਵੇਖਣ ਸਾਰੇ ਮੇਰੇ ਪਰਿਵਾਰਾਂ ਨੂੰ, ਬਾਈ ਹਰਦੀਪ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਪਹਿਲਾਂ ਤਾਂ ਦੱਸੋ ਸਾਡੇ ਪੰਜਾਬ ਦਾ?
1: ਪੰਜਾਬ ਬਹੁਤ ਵਧੀਆ, ਘੁੱਗ ਵੱਸਦਾ ਪੰਜਾਬ, ਮਾਲ ਦੇ ਚੜ੍ਹਦੀ ਕਲਾ, ਫਸਲਾਂ ਪੱਕੀਆਂ ਵੀ ਆ, ਫਸਲਾਂ ਝੋਨਾ ਲਾ ਕੇ ਤੁਹਾਡੇ ਕੋਲ ਆ ਗਏ
0: ਆ, ਕਿਉਂਕਿ ਤੁਸੀਂ ਆਰਟਿਸਟ ਹੋ, ਕਲਾਕਾਰਾਂ ਦੇ ਸਰਪੰਚ ਵੀ ਹੋ ਪੰਜਾਬੀ ਦੇ ਵਿੱਚ, ਜੇ ਦੇਖਿਆ ਜਾਵੇ ਕਿਸੇ ਨੂੰ, ਜੇ ਕੋਈ ਹਰਦੀਪ ਦੀ ਕਹਿੰਦੇ ਹੁੰਦੇ ਗੱਲ ਕੋਈ ਭੁਲੇਖਾ ਪੈਦਾ ਤਾਂ ਕਹਿੰਦੇ ਜੀ ਆਰਟਿਸਟਾਂ ਦੇ ਜਿਹੜੇ ਸਰਪੰਚ, ਤੇ ਸਰਕਾਰ ਵੀ ਕਲਾਕਾਰਾਂ ਦੀ ਇਸ ਟਾਈਮ, ਫਿਰ ਕਰੋ ਕੁਛ,
1: ਹੁਕਮ ਛੱਡੋ, ਕੀ ਕਰਾਉਣਾ
0: ਨਹੀਂ ਵੈਸੇ, ਕਿਉਂਕਿ ਤਰੱਕੀ ਤਾਂ ਕਾਫੀ ਹੋ ਰਹੀ ਆ, ਪਰ ਜਿਹੜੇ ਫਿਰ ਵੀ ਬਹੁਤ ਸਾਰੇ ਲੋਕ ਆ, ਜਿੱਦਾਂ ਬਹੁਤ ਸਾਲ ਪਹਿਲਾਂ ਇੱਥੋਂ ਲੋਕ ਜਿਹੜੇ NRI ਲੋਕ ਮਿਹਨਤ ਕਰਕੇ ਬਾਹਰਲੇ ਮੁਲਕਾਂ ਚੋਂ ਉਹ ਜਾ ਕੇ ਇਨਵੈਸਟ ਕਰਨਾ ਚਾਹੁੰਦੇ ਸੀਗੇ ਵੀ ਪੰਜਾਬ ਦੇ ਵਿੱਚ ਜਾ ਕੇ ਇਨਵੈਸਟ ਕਰੀਏ, ਉਹ ਕੁਝ ਸਾਲਾਂ ਤੋਂ ਘਟਿਆ,
1: ਉਹ ਬਹੁਤ ਇਸ ਵੇਲੇ ਘਟਿਆ ਹੋਇਆ। ਤੁਹਾਡਾ ਟੋਪਿਕ ਪਹਿਲਾਂ ਸਟਾਰਟ 'ਚ ਬਹੁਤ ਵਧੀਆ, ਪਰ ਐਵੇਂ ਕਿ ਹੁਣ ਹਰ ਪਾਸੇ ਜਿਹੜੇ ਮੈਂ ਤੁਹਾਡੇ ਮਾਧਿਅਮ ਦੱਸਣਾ ਚਾਹ, ਹਾਲਾਤ ਠੀਕ ਨਹੀਂ ਹੈਗੇ ਤਾਂ। ਇੱਥੇ ਮੈਂ ਵੇਖਿਆ ਕਿ ਪਰਸਨ 'ਚ ਉੱਥੇ ਪਿਛਲੇ ਹਫ਼ਤੇ ਐਮੀ ਵਿਰਕ ਦਾ ਸ਼ੋਅ ਸੀ,
0: ਹਾਂਜੀ,
1: ਇਹ ਕੁਛ ਹੀ ਬੰਦੇ ਇਹੋ ਜਿਹੜੇ ਇੱਕ ਦਹਿਸ਼ਤ ਫੈਲਾ ਦਿੰਦੇ ਆ, ਉਹਨਾਂ ਫਿਰ ਸਾਰੀ ਆਪਣੀ ਕਮਿਊਨਿਟੀ ਦਾ ਮਾਹੌਲ ਨਾ ਖਰਾਬ ਹੋ ਜਾਂਦਾ। ਹੁਣ ਕੋਸ਼ਿਸ਼ ਸਰਕਾਰਾਂ ਉੱਥੇ ਵੀ ਕਰ ਰਹੀਆਂ ਕਿ ਨਸ਼ੇ ਨੂੰ ਨੱਥ ਪਵੇ, ਐਫਰਟਸ ਤੇ ਚੱਲ ਰਹੀਆਂ, ਤੇ ਬਾਕੀ ਹੁਣ ਸਿਸਟਮ ਨੂੰ ਪਤਾ ਕਿ ਕਿਹੜੇ ਪਾਸੋਂ ਕਿੱਧਰ ਨੂੰ ਜਾ ਰਿਹਾ।
0: ਹਰਦੀਪ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਗਾਇਕੀ 'ਚ?
1: ਇਹ ਸਾਲ ਦੱਸ ਕੇ ਸਾਰਾ ਮੇਰੀ ਉਮਰ ਦਾ ਪਤਾ ਲੱਗ ਜਾਣਾ।
0: ਨਹੀਂ ਨਹੀਂ, ਉਹ ਤਾਂ ਵੈਸੇ ਤਾਂ ਮੈਨੂੰ ਪਤਾ ਹੀ ਆ ਤੁਹਾਡੀ ਉਮਰ
1: ਹੋ ਗਿਆ 45 ਸਾਲ।
0: ਤੇ 45 ਸਾਲ ਦੇ ਸਫ਼ਰ ਦੌਰਾਨ ਜਦੋਂ ਅੱਗੇ ਉਦੋਂ ਤੁਸੀਂ ਅਖਾੜੇ ਲਾਉਂਦੇ ਸੀ, ਅੱਜ ਜਿਹੜੇ ਹੁਣ ਤੁਸੀਂ ਐਮੀ ਵਿਰਕ ਹੋਰਾਂ ਦਾ ਨਾਮ ਲਿਆ, ਜੇ ਅੱਜ ਕੱਲ੍ਹ ਦੇ ਜਿਹੜੇ ਮੁੰਡੇ ਅਖਾੜੇ ਲਾਉਂਦੇ ਆ, ਤੇ ਇਹਨਾਂ ਨੂੰ ਸਟੇਜ ਦੇ ਉੱਤੇ ਬੜੀ ਸਿਕਿਉਰਿਟੀ ਰੱਖਣੀ ਪੈਂਦੀ ਆ, ਤੇ ਤੁਸੀਂ ਤਾਂ ਉਦੋਂ ਆਮ ਹੀ ਲੋਕਾਂ ਦੇ ਵਿੱਚ,
1: ਅਸੀਂ ਹੁਣ ਵੀ ਉੱਥੇ ਲਾਉਂਦੇ ਅਖਾੜੇ, ਪਰ ਪਤਾ ਨੀ ਕਿਆ ਨਿਆਣਿਆਂ ਦਾ ਸਿਸਟਮ ਬਣਾ ਲਿਆ।
0: ਹਾਂਜੀ,
1: ਬਾਊਂਸਰ ਸਿਸਟਮ। ਹੁਣ ਗੁਰਦਾਸਪੁਰ ਜੀ ਕੋ ਕਿਹੜੇ ਬਾਊਂਸਰ ਦੱਸੋ, ਜੇ ਤੁਹਾਡੇ ਜਿਹਨਾਂ ਦੇ ਵਿਆਹ ਉਹ ਅਰੇਂਜ ਕਰ ਲੈਣ।
0: ਹਾਂਜੀ,
1: ਅਸੀਂ ਹੁਣ ਵੀ ਉੱਥੇ ਪੰਜਾਬ 'ਚ ਇਕੱਲੇ ਘੁੰਮਦੇ ਹਾਂ। ਇਹ ਤੁਸੀਂ ਸਮਾਜ ਨੂੰ ਚੀਜ਼ਾਂ ਹੀ ਉਹੀ ਆ ਜੋ ਜਿਹਨੂੰ ਵੇਖ ਕੇ ਨਾ ਤੁਹਾਨੂੰ ਆਪਣਾ ਲੋਕ ਤੁਹਾਨੂੰ ਰਿਸਪੈਕਟ ਕਰਨ। ਤੁਹਾਨੂੰ ਪੁਰਾਣੇ ਸਿੰਗਰ ਲਾ ਲਓ, ਸ਼ਿੰਦਾ ਭਾਜੀ ਲਾ ਲਓ, ਆਪਣਾ ਸਰਦੂਰ ਬਾਈ ਜੀ ਹੋ ਗਏ, ਹਾਂਸਣੀ ਹੋ ਗਏ, ਅਸੀਂ ਖੁੱਲੇ ਕੰਮ ਕਰਨ ਵਾਲੇ ਬੰਦੇ ਹਾਂ। ਕਲਾਕਾਰ ਦੇ ਕੋਮਲ ਫੁੱਲ ਆ, ਤੁਹਾਨੂੰ ਪ੍ਰੋਮ ਕਰਕੇ ਸਾਰਿਆਂ ਨੂੰ ਜੱਫੀਆਂ ਪਾ ਕੇ ਮਿਲਣਾ ਚਾਹੀਦਾ, ਲੋਕ ਤੁਹਾਨੂੰ ਚਾਹੁਣ ਵਾਲੇ ਆ
0: ਜੀ, ਬਿਲਕੁਲ,
1: ਤੁਹਾਡੇ ਕੋਲ ਆਟੋਗ੍ਰਾਫ ਲੈਣ ਵਾਲੇ ਆ, ਤੇ ਆਪਣੇ ਮਾਰਦੇ ਛਾਲ ਚੱਲ ਵੀ ਗੱਡੀ 'ਚ, ਤੁਸੀਂ ਜਿੰਨਾ ਵਿਚਰੋਗੇ ਉਨਾ ਤੁਹਾਨੂੰ ਕੰਮ ਜ਼ਿਆਦਾ ਮਿਲੇਗਾ।
0: ਕਿਉਂਕਿ ਅੱਗੇ ਜਦੋਂ ਤੁਹਾਡੇ ਟਾਈਮ ਦੇ ਵਿੱਚ ਜਾਂ ਮਾਨਕ ਸਾਹਿਬ ਦੀ ਗੱਲ ਕੀਤੀ, ਤੁਸੀਂ ਛਿੰਦਾ ਜੀ ਦੀ ਗੱਲ ਕੀਤੀ, ਜਦੋਂ ਉਹ ਸਟੇਜ ਲਾਉਂਦੇ ਸੀ ਤਾਂ ਉਹ ਜਿਹੜੇ ਨਵੇਂ ਗਾਣੇ ਹੁੰਦੇ ਸੀ ਰਿਕਾਰਡਿੰਗ ਤੋਂ ਪਹਿਲਾਂ ਪਬਲਿਕ 'ਚ ਗਾਉਂਦੇ ਸੀ, ਉਹਨਾਂ ਤੋਂ ਪਾਸ ਕਰਾਉਂਦੇ
1: ਸੀ।
0: ਹਾਂਜੀ,
1: ਉਦੋਂ ਫਿਰ ਸੁੱਖੀ ਆਪਣਾ ਛੋਟੀ ਬਰੈਂਡ ਸੀ ਨਾ, ਕੋਈ ਮੀਡੀਆ ਨਹੀਂ ਸੀਗਾ।
0: ਹਾਂ ਹਾਂ,
1: ਜੇ ਜਲੰਧਰ ਦੇ ਤੁਹਾਡੇ ਪਿੰਡ ਖੜ੍ਹ ਜਾ, ਲੋਕੀ ਸਾਈਕਲਾਂ 'ਤੇ ਜਾ ਕੇ ਖੜਾ ਸੁਣ ਜਾਂਦੇ ਸੀਗੇ।
0: ਹਾਂਜੀ,
1: ਇੱਕ ਕਰੋਸਟੀ ਬਹੁਤ ਸੀਗੀ, ਜੋ ਸਮਾਨ ਜ਼ਿਆਦਾ ਵਿਕਣ ਲੱਗ ਪਏ ਫਿਰ ਲੋਕੀ ਕਹਿੰਦੇ ਠੀਕ ਹੈ ਯਾਰ, ਤੁਹਾਨੂੰ 15 ਦਿਨ ਬਾਅਦ ਪੁੱਛੀ ਜਾਂਦੇ ਕਿ ਤੁਹਾਨੂੰ ਨਵਾਂ ਗਾਣਾ ਕਦੋਂ ਆ ਰਿਹਾ, ਪੈਸੇ ਕਹਿੰਦੇ ਲੱਗਦੇ ਦੇਖੋ ਤੁਸੀਂ ਨਾ। ਤੇ ਸਾਡੇ ਉਦੋਂ ਕਲਾਕਾਰ ਕਹਿੰਦੇ 5-7 ਸੀ ਜਿਹੜੇ ਸਾਫ਼ ਸੁਥਰੇ ਗਾਣਾ ਛੱਡ ਕੇ ਗਾਉਣ ਵਾਲੇ ਸੀਗੇ, ਤੇ ਸਾਲ ਲੋਕੀ ਵੇਟ ਕਰਦੇ ਸੀਗੇ
0: ਉਹਨਾਂ ਨੂੰ ਚੁੱਪ ਕਰਾਉਣ,
1: ਸਾਲ ਲੋਕੀ ਵੇਟ ਕਰਦੇ ਸੀਗੇ ਕਿ ਆਪਣਾ ਕੋਈ ਕੈਸਟ ਆਉਣੀ ਆ। ਉਹ ਇਹ ਨੀ ਪੜ੍ਹਦੇ ਸੀ, ਉਹ ਵੇਖਦੇ ਸੀ ਕਿ ਕੈਸਟ ਕਿਹਦੀ ਆ ਤੇ ਮਿਊਜ਼ਿਕ ਕਿਹਦਾ ਤੇ ਰਾਈਟਰ ਕੌਣ ਆ।
0: ਰਿਕਾਰਡ ਦੇ ਉੱਤੇ ਜਾਂ ਤਾਂ ਬੰਦੇ ਦੀ ਫੋਟੋ ਹੁੰਦੀ ਸੀ ਜਾਂ ਕਹਿੰਦੇ ਕੁੱਤੇ ਵਾਲੇ ਲੋਗੋ।
1: ਅਸੀਂ ਸਭ ਤੋਂ ਪਹਿਲਾਂ ਮੈਂ ਆਪਣੇ ਪੰਜਾਬੀ ਆਰਟਿਸਟਾਂ ਚੋਂ ਤੇ ਜਦੋਂ ਸਾਫ਼ ਸੁਥਰਿਆਂ ਚੋਂ, ਇਹ ਵੀ ਮਾਣ ਬੰਦੀ ਮਹਿਸੂਸ ਆ, ਜਦੋਂ 81 'ਚ ਮੇਰਾ LP ਰਿਕਾਰਡ, ਹਰਦੀਪ ਨਾਈਟ ਤੋਂ ਬਾਅਦ ਸਿੱਧਾ ਹੀ LP ਰਿਕਾਰਡ ਆ ਗਿਆ ਆਪਣਾ।
0: ਹਾਂਜੀ,
1: ਇਹ ਉਹਦੀ ਬਖਸ਼ਿਸ਼ ਹੁੰਦੀ ਹੈ ਸੱਚੇ ਪਾਤਸ਼ਾਹ ਦੀ।
0: ਔਰ ਮੇਰੇ ਖਿਆਲ 'ਚ ਇਹ ਵੀ ਤੁਹਾਡੀ ਪਹਿਲੀ ਵਾਰੀ ਜਦੋਂ ਕਿਸੇ ਵੀਡੀਓ ਆਊਟਡੋਰ ਜਾ ਕੇ ਕੀਤਾ ਕਿਸੇ ਦਾ ਵੀਡੀਓ, ਉਹ ਵੀ ਤੁਹਾਡਾ ਹੀ ਪਹਿਲਾ ਗੀਤ
1: ਸੀ। ਹਰਜੀਤ ਭਾਜੀ ਨੇ ਰੌਣਕ ਮੇਲਾ ਜਦੋਂ ਪ੍ਰੋਗਰਾਮ ਬਣਾਇਆ,
0: ਹਾਂਜੀ,
1: ਜਦੋਂ ਉਹਨਾਂ ਕੋਲ ਵਗ ਗਿਆ ਸੀ, ਮੈਂ ਤੇ ਚੀਮਾ ਸਟੂਡੀਓ ਜਿਹਨਾਂ ਚੰਦਪੁਰ ਦੇ ਅਸੀਂ ਪਿਕਚਰ ਬਣਾਈ ਸੀ,
0: ਹਾਂਜੀ,
1: ਤੇ ਕਹਿੰਦੇ ਆਪਣਾ ਦੋਸਤ ਆ ਚੱਲ ਚੱਲੀਏ ਆਪਣਾ ਜਲੰਧਰ ਚੱਲਦੇ ਹਾਂ।
0: ਹਾਂਜੀ,
1: ਜਲੰਧਰ ਵਗ ਗਏ ਤੇ ਉਹਨੂੰ ਗੀਤ ਕੁ ਸੁਣਾਇਆ ਤੇ ਕਹਿੰਦਾ ਯਾਰ ਮੁੰਡਾ ਵੀ ਸੋਹਣਾ, ਹੁਣ ਵੀ ਸੋਹਣਾ ਹੀ ਆ।
0: ਹਾਂਜੀ ਹਾਂਜੀ,
1: ਤੇ ਆਪਣਾ ਕੁਛ ਨਵਾਂ ਚੀਜ਼ ਕਰੀਏ।
0: ਹਾਂਜੀ,
1: ਜਦੋਂ ਕੋਈ ਚੀਜ਼ ਹਟ ਕੇ ਆਏਗੀ ਤੇ ਤੁਹਾਡੇ ਤੇ ਕਿਰਪਾ ਮਹਾਰਾਜ ਦੀ ਹੋਣੀ ਆ। ਉਹ ਜਦੋਂ ਪਟਿਆਲੇ ਜਾ ਕੇ ਗੀਤ ਸ਼ੂਟ ਕੀਤਾ ਆਪਾਂ, ਉਹ ਲੋਕਾਂ ਵਾਸਤੇ ਨਵੀਂ ਚੀਜ਼ ਸੀਗੀ, ਮੋਟਰਸਾਈਕਲ ਜੀਪਾਂ, ਪਟਿਆਲਾ ਸ਼ਹਿਰ ਵੀ ਉਹੋ ਜਿਹਾ, ਪਟਿਆਲਾ ਪੈਗ, ਪਟਿਆਲਾ ਪੱਗ ਤੇ ਮਹਾਰਾਜਾ ਸ਼ਹਿਰ ਸੀਗਾ। ਤੇ ਉਦੋਂ ਬਾਅਦ ਇਹ ਮੇਰੇ ਹਿੱਸੇ ਆ ਗਿਆ 37-38 ਸਾਲ ਪਹਿਲੋ
0: ਹਾਂਜੀ
1: ਕਿ 22 ਨੰਬਰ ਫਾਟਕ ਲੋਕੀ ਜਾਂਦੇ ਸੀ ਵੇਖੀਏ ਕਿ ਹਰਦੀਪ ਨੇ 22 ਨੰਬਰ ਫਾਟਕ ਬੜਾ ਮਸ਼ਹੂਰ ਕੀਤਾ ਗਿਆ
0: ਪੁਲ ਬਣ ਗਿਆ
1: ਪੁਲ ਬਣ ਗਿਆ ਉੱਥੇ
0: ਹਾਂਜੀ
1: ਪਰ ਥੱਲੇ ਲਿਖਿਆ ਮੈਂ ਵੇਖ ਕੇ ਆਉਣ ਤੋਂ ਪਹਿਲਾਂ 22 ਨੰਬਰ ਲਿਖਿਆ ਪੂਰਾ
0: ਕੀ ਬਾਤ ਅੱਛਾ ਉਹ ਗੀਤ ਦੇ ਥੋੜੇ ਜਿਹੇ ਬੋਲ ਹੋ ਜਾਣ ਸਾਂਝੇ ਕਿਉਂਕਿ ਉਸ ਗੀਤ ਨਾਲ ਬਹੁਤ ਵੱਡੀ ਤੁਹਾਡੀ ਪਹਿਚਾਣ
1: ਮੈਨੂੰ ਇੱਥੇ ਵੀ ਤੁਰਿਆ ਫਿਰ ਮਾਰਕੀਟ ਤੁਹਾਡੀ ਕਹਿੰਦਾ ਬਾਈ ਆ ਗਿਆ ਪਟਿਆਲੇ ਵਾਲਾ
0: ਹਾਂਜੀ
1: ਸ਼ਹਿਰ ਪਟਿਆਲੇ ਦੇ ਹੋ ਮੁੰਡੇ ਮੁੱਛ ਫੁੱਟ ਗੱਭਰੂ ਨੇ ਸੋਹਣੇ ਪੱਗਾਂ ਪੋਚ ਮੀਆਂ ਹੋਏ ਪੱਗਾਂ ਪੋਚ ਮੀਆਂ ਯਾਰੋ ਦਿਲਾਂ ਵੱਟੇ ਦਿਲ ਨੇ ਵਟੋਣੇ ਸ਼ਹਿਰ ਪਟਿਆਲੇ ਦੇ ਸਰੂ ਜੇ ਕੱਦਾਂ ਵਾਲੇ ਗੋਰੇ ਗੋਰੇ ਮੁੱਖੜੇ ਤੇ ਪੱਗਾਂ ਜਦੋਂ ਬੰਨਦੇ ਸੰਦੂਰੀ ਹਾਂ ਲੁੱਟ ਲੈਂਦੇ ਦਿਲ ਯਾਰੋ ਮੱਲੋ ਮੱਲੀ ਅੱਲੜਾਂਦੇ ਪੈਰੀ ਪਾ ਕੇ ਜੁੱਤੀ ਉਹ ਕਸੂਰੀ ਰੱਜ ਰੱਜ ਮਾਣਦੇ ਉਹ ਰਹਿਣ ਹਜਵਾਨੀਆਂ ਰੱਜ ਰੱਜ ਮਾਣਦੇ ਉਹ ਰਹਿਣ ਹਜਵਾਨੀਆਂ ਸੱਜਣਾ ਦੇ ਦਿਲ ਤੜਪਾਉਣੇ ਸ਼ਹਿਰ ਪਟਿਆਲੇ
0: ਵਾਹ ਜੀ ਵਾਹ ਅੱਛਾ ਹਰਦੀਪ ਭਾਜੀ ਜਿੱਦਾਂ ਮੈਨੂੰ ਤਾਂ ਪਤਾ ਕਿਉਂਕਿ ਤੁਹਾਡਾ ਪਿਛੋਕੜ ਸਪੋਰਟਸ ਨਾਲ ਹੈ ਸਪੋਰਟਸ ਤੁਸੀਂ ਜਲੰਧਰ ਸਪੋਰਟਸ ਸਕੂਲ ਕਾਲਜ ਦੇ ਵਿੱਚ ਪੜ੍ਹੇ ਹੋ ਹਾਕੀ ਦੇ ਬਹੁਤ ਵਧੀਆ ਪਲੇਅਰ ਰਹੇ ਹੋ ਤੇ ਉਦੋਂ ਹੋਸਟਲ ਚ ਵੀ ਫਿਰ ਮਹਿਫਲ ਲਾਉਂਦੇ ਹੋਣੇ
1: ਪੂਰੀ ਜੀ ਉਦੋਂ ਦੇਖ ਲਓ ਜਦੋਂ ਸਾਡੇ ਤੋਂ ਬਾਅਦ ਤੁਸੀਂ ਵੀ ਆ ਗਏ ਉੱਥੇ ਲੈਣ ਚ ਆ ਗਏ
0: ਹਾਂਜੀ
1: 7 ਸਾਲ ਬਾਅਦ
0: ਪਰ ਅਸੀਂ ਮਹਿਫਲ ਨੇ ਅਸੀਂ ਤਾਂ ਮਾਈਕ ਆ ਗਿਆ ਹੱਥ ਚ
1: ਪਰ ਤੁਹਾਡਾ ਇਹ ਨੀ ਮੈਂ ਇੱਥੇ ਆ ਕੇ ਤੁਹਾਡੇ ਮਾਧਿਅਮ ਕਹਿ ਰਿਹਾ ਵਤਨ ਦੂਰ ਕੀ ਅਸੀਂ ਉਦੋਂ ਵੀ ਸੁਣਦੇ ਸੀਗੇ ਸੁਖੀ ਨੇ ਬਹੁਤ ਆਪਣੇ ਸਭਿਆਚਾਰ ਨੂੰ ਉੱਥੇ ਸਾਂਭ ਕੇ ਰੱਖਿਆ ਤੀਆਂ ਦੇ ਜਿਹੜੇ ਮੇਲੇ ਤੁਸੀਂ ਕਰਾਉਂਦੇ ਹੋ
0: ਹਾਂਜੀ
1: ਉਹ ਸਾਡੇ ਕੋਲ ਜਿਹੜਾ ਰਾਤ ਨੂੰ ਮੇਲਾ ਹੁੰਦਾ ਅੱਜ ਕੱਲ੍ਹ ਇੰਨਾ ਨੈਟਵਰਕ ਹੈ ਸਵੇਰੇ ਪਹੁੰਚ ਜਾਂਦਾ ਕਿ ਹਾਂ ਵੀ ਐਤਕੀ ਫਿਰ ਤੀਆਂ ਦਾ ਮੇਲਾ ਸੱਚੇ ਪਾਤਸ਼ਾਹ ਇੱਕ ਵਧੀਆ ਹੋ ਗਿਆ
0: ਹਾਂਜੀ
1: ਉਹ ਆਇਆ ਸੀ ਉਦੋਂ ਜਦੋਂ ਆਪਾਂ ਜਾਂਦੇ ਸੀ ਕੁੜੀਆਂ ਮੁੰਡੇ ਇਕੱਠੇ ਨੈਸ਼ਨਲ ਸਕੂਲ ਜਾਂਦੇ ਸੀਗੇ
0: ਹਾਂਜੀ
1: ਉਦੋਂ ਪੈਸੰਜਰ ਗੱਡੀਆਂ ਹੁੰਦੀਆਂ
0: ਸੀਗੀਆਂ ਹਨਾ ਦੋ ਤਿੰਨ ਦਿਨ ਦਾ ਸਫ਼ਰ ਹੋਣਾ
1: ਹਾਂ ਦੋ ਤਿੰਨ ਦਾ ਸਫ਼ਰ ਹੋਣਾ ਸੋਹਣੀ ਜਾ ਕੇ ਗੱਡੀ ਖੜ ਜਾਣੀ ਜਿਹੜੀ ਮੇਲ ਗੱਡੀ ਕੱਢਣੀ ਹੁੰਦੀ ਉਹ
0: ਹਾਂਜੀ
1: ਤੇ ਉੱਥੇ ਫਿਰ ਜਿਵੇਂ ਆਪਣਾ ਪਹਿਲਾਂ ਕਹਿੰਦੇ ਬੁੜੀਆਂ ਸ਼ੁਰੂ ਕਰੋ ਤਾਂ ਅਸੀਂ ਲੈ ਕੇ ਪ੍ਰਭੂ ਦਾ ਨਾਮ ਤੇ ਉੱਥੇ ਮਾੜਾ ਮੋਟਾ ਕਹਿੰਦੇ ਨੱਚਣ ਵਾਲੀ ਦਾ ਅੱਡੀ ਦਾ ਨਹੀਂ ਸੀ ਗਾਉਣ ਵਾਲੇ ਦਾ ਮੂੰਹ ਬੋਲੀ ਮੈਂ ਭਾਵਾਂ ਨੱਚ ਕੇ ਦੇਵੇ ਤੂੰ
0: ਕਿਆ ਬਾਤ
1: ਤੇ ਐਂ ਗਾਉਂਦੇ ਗਾਉਂਦੇ ਕੰਮ ਸ਼ੁਰੂ ਹੋ ਗਿਆ ਫਿਰ ਮੈਂ ਸਪੋਰਟਸ ਕਾਲਜ ਛੱਡ ਕੇ ਚੱਲ ਗਿਆ ਡੀਏਵੀ ਕਾਲਜ ਚੰਡੀਗੜ੍ਹ
0: ਹਾਂਜੀ
1: ਉੱਥੇ ਮੇਰੀ ਮੁਲਾਕਾਤ ਯੋਗਰਾਜ ਕਪਲ ਦੇ 22 ਸਾਲ ਅਸੀਂ ਤਿੰਨੇ ਜਾਣੇ ਸੀ ਉੱਥੇ ਖੇਡਦੇ ਹੁੰਦੇ ਇਹ ਗੱਲਾਂ ਹੈਗੀਆਂ ਜੇ 76 ਦੀ ਤੇ ਉੱਥੇ ਜਦੋਂ ਢੋਲ ਵੱਜਣਾ ਫਿਰ ਮੇਰਾ ਕੰਨ ਉੱਧਰ ਵੀ ਵੇਣਾ ਮੈਂ ਉਹ ਕਰਕੇ ਤੇ ਉੱਥੇ ਚੱਲ ਜਾਣਾ
0: ਹਾਂਜੀ
1: ਤੇ ਜਦੋਂ ਗੁਰਦਾਸ ਭਾਜੀ ਨਵੇਂ ਨਵੇਂ ਚੜੇ ਆ 79 ਅਸੀਂ ਟੁੱਟਗੀ ਤਲਾਕ ਕਰਕੇ ਆਇਆ ਅਸੀਂ ਇਹਦਾ 2600 ਰੁਪਏ ਸ਼ੋਅ ਕਰਾਇਆ ਭਾਜੀ ਦਾ
0: ਅੱਛਾ ਜੀ
1: ਉਹ 2600 ਇਕੱਠਾ ਹੁੰਦਾ 2400 ਇਕੱਠਾ ਹੋਇਆ ਤੇ ਆੜੀ ਅਸੀਂ ਪਹਿਲਾਂ ਸੀਗੇ
0: ਹਾਂਜੀ
1: ਤੇ ਉੱਥੇ ਮੈਨੂੰ ਹੋਸਟਲ ਚੱਕ ਕੇ ਮੈਨੂੰ ਚੜਾਤਾ
0: ਓਕੇ
1: ਕਹਿੰਦਾ ਬਾਈ ਜੀ ਗਾਓ ਗਾਓ ਤੁਸੀਂ ਉਹ ਅਗਲੇ ਦਿਨ ਲੋਕ ਕਹਿਣ ਕਿ ਬਾਬਾ ਆਵਾਜ਼ ਬੜੀ ਬੁਲੰਦ ਹੈ ਤੇ ਮੈਂ ਕਿਹਾ ਮੈਂ ਤੇ ABC ਆਉਂਦੀ ਨਹੀਂ ਫਿਰ ਤੁਸੀਂ ਯਾਦ ਹੋਣਾ ਵਰਿੰਦਰ ਬਚਨ
0: ਸੁਰਿੰਦਰ ਬਚਨ
1: ਕਾਕੇ ਹਣੀ ਜਿਨ੍ਹਾਂ ਦਾ
0: ਕੈਟਰਿਕ ਦੇ ਵਿੱਚ
1: ਗੌਰਵ ਟ੍ਰੇਨ ਹੋ ਗਿਆ
0: ਹਾਂਜੀ
1: ਤੇ ਜਿਨ੍ਹਾਂ ਦਾ ਬੇਟਾ ਸੀ ਵੈਰੀ ਹੌਟ
0: ਬੀਪ੍ਰੈਂਕ
1: ਤੇ ਉਹਨਾਂ ਉਹ ਮੁਲਾਕਾਤ ਹੋ ਗਈ ਉਹਨਾਂ ਨੇ ਫਿਰ ਮੈਨੂੰ ਇੱਕ ਸਾਲ ਰਿਆਜ਼ ਕਰਾਇਆ
0: ਓਕੇ
1: ਫਿਰ ਪਹਿਲੀ ਮੇਰੀ 1981 ਚ ਹਰਦੀਪ ਨਾਈਟ ਕੈਸਟ ਆਈ
0: ਓਕੇ
1: ਉਹ ਇੰਨੀ ਗਰਮ ਪਕਾਉਣੇ ਦਾ ਸਮਾਨ ਵਿਕ ਗਿਆ ਤੇ ਮੈਨੂੰ ਕਾਲ ਮੇ ਆਪਣਾ HMV ਕੰਪਨੀ ਜਹੀਰ ਅਹਿਮਦ ਸਾਹਿਬ ਕਿ ਉਹ ਬੰਦਾ ਲੱਭ ਕੇ ਲਿਆ ਫੋਟੋ ਨਹੀਂ ਲੱਭ ਰਹੀ ਉੱਥੇ ਉੱਥੇ ਲਿਖਿਆ ਬਾਟਾ ਹਰਦੀਪ ਨਾਈਟ ਵਿੱਚ ਜੋਕਸ ਵੀ ਚੇਂਜ ਹੁੰਦੇ ਸੀਗੇ ਤੇ ਬਸ ਉਹ ਤੋਂ ਬਾਅਦ ਪਿੱਛੇ ਮੁੜ ਕੇ ਨਜ਼ਰ ਸਾਹਿਬ ਵੇਖਿਆ ਨਹੀਂ ਆਪਾਂ ਤਵਾ ਵੀ ਆ ਗਿਆ ਤਵੇ ਤੋਂ ਬਾਅਦ ਤੁਸੀਂ ਸਫ਼ਰ ਦੇਖ ਲਓ 81 ਤੋਂ ਗਿਣ ਲਓ ਹੁਣ ਮੈਂ ਤੇ ਇਨਸਾਫ ਤਾਂ ਮੇਰਾ ਸਪੋਰਟਸ ਸਕੂਲ ਆ ਠੀਕ ਹੈ
0: ਮੈਂ ਵੀ ਸਪੋਰਟਸ ਦਾ ਹੀ
1: ਤਾਂ ਪਹਿਲਵਾਨ ਹੀ ਟੱਕਰ ਗਏ
0: ਹਾਂਜੀ
1: ਤੇ ਸਭ ਤੋਂ ਪਹਿਲਾਂ ਮੈਂ ਥੈਂਕਸ ਕਰਨਾ ਤੁਹਾਡੇ ਮਾਧਿਅਮ ਰਚਾਂ ਦਾ ਉਪਿੰਦਰ ਮਥਾੜੂ ਸਾਹਿਬ
0: ਜੀ
1: ਜਿਨ੍ਹਾਂ ਨੇ ਸਾਨੂੰ ਆਪਣੇ ਆਪਣੇ ਉੱਥੇ ਬੁਲਾ ਕੇ ਮੈਂ 24 ਸਾਲ ਬਾਅਦ ਆਇਆ ਜੀ ਮੈਂ 89 ਤੋਂ 2002 ਤੋਂ ਤੁਹਾਨੂੰ ਪਤਾ ਹੀ ਹੈ
0: ਹਾਂਜੀ
1: ਇੱਥੇ ਲਗਾਤਾਰ ਆਉਂਦਾ ਸੀਗਾ ਫਿਰ ਕੁਛ ਨਾ ਕਰਕੇ ਨਾ ਕਰੇ ਨਹੀਂ ਇੱਧਰ ਆ ਸਕਿਆ ਮੈਂ ਤੇ ਥੋੜੀ ਮੇਰੀ 2 ਸਾਲ ਪਹਿਲਾਂ ਵੀ ਗੱਲ ਹੋਈ ਆਜੋ ਭਾਜੀ ਇੱਧਰ ਸ਼ੋਅ ਕਰਾਉਂਦੇ ਆਪਾਂ ਜੋ ਅਮਰੀਕਾ ਆਇਆ ਸੀ
0: ਅਮਰੀਕਾ
1: ਪਰ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਤੁਹਾਡੇ ਕੈਨੇਡਾ ਵਾਸੀ ਬੜਾ ਮਾਣ ਸਤਿਕਾਰ ਦੇ ਰਹੇ ਆ ਉਹਨਾਂ ਦਾ ਮੇਲੇ ਤੋਂ ਬਾਅਦ ਕੰਮ ਰੁਕਿਆ ਨੀਗਾ ਮੈਨੂੰ ਲੱਗਦਾ ਕਿ ਤੁਹਾਡੇ ਟੋਰਾਂਟੋ ਜੀ ਮੈਂ ਸਾਲ ਵੀ ਰਹਿ ਜਾਂਦਾ ਤੇ ਮੇਰੇ ਕੋਲ ਇੰਨੇ ਕੁ ਲੋਕੀ ਪਿਆਰ ਕਰਨ ਵਾਲੇ ਜਿੰਨੇ ਮਰਜ਼ੀ ਮੈਂ ਫੈਮਿਲੀ ਸ਼ੋਅ ਤੁਹਾਡੇ ਲੋਕਾਂ ਨੂੰ ਐਂਟਰਟੇਨ ਕਰ ਸਕਦਾ
0: ਅੱਜ ਵੀ ਤੁਹਾਡਾ ਬਹੁਤ ਵਧੀਆ ਇੱਕ ਫੰਕਸ਼ਨ ਰੱਖਿਆ ਗੁਰਸ਼ਰਨ ਮਾਨ ਹੋਣਾ ਦੇ
1: ਪੂਰੀ ਟੀਮ ਸਾਡਾ ਸਾਂਝਾ ਹੀ ਹੈ ਜੀ
0: ਹਾਂਜੀ ਸਾਰੇ ਸਮੁੱਚੇ ਮੀਡੀਆ ਵੱਲੋਂ ਤੁਹਾਨੂੰ ਮਾਨ ਸਨਮਾਨ ਦਾ ਇੱਕ ਫੰਕਸ਼ਨ ਰੱਖਿਆ
1: ਵੈਰੀ ਓਨਰ ਕਿ ਤੁਸੀਂ ਆਪਣੇ ਵੱਡੇ ਬਾਈ ਨੂੰ ਮਾਨ ਸਤਿਕਾਰ ਦੇ ਰਹੇ ਹੋ ਜੀ
0: ਹਾਂਜੀ ਤੁਹਾਡਾ ਇੱਕ ਗਾਣਾ ਮੈਂ ਅਕਸਰ ਗੁਣਗੁਣਾਉਂਦਾ ਰਹਿੰਦਾ
1: ਉਹ ਯਾਰ ਸੁਖੀ ਤੂੰ ਪ੍ਰੋਮਿਸ ਤੋੜਦਾ ਮੈਨੂੰ
0: ਅੱਛਾ ਜੀ
1: ਮੈਂ ਉਹਦਾ ਮਿਊਜ਼ਿਕ ਬਣਾ ਲਿਆ
0: ਨਹੀਂ ਉਹ ਪ੍ਰੋਮਿਸ ਤਾਂ ਵੀ ਤੁਸੀਂ ਉਹ ਚ ਨਾ ਪਾਤਾ ਕੁੜੀ ਦਾ ਮੈਂ ਕਿਹਾ ਕੁੜੀ ਦਾ ਨਾਂ ਨਹੀਂ ਲੈਣਾ ਉਹ ਚ ਗਾਣੇ ਚ
1: ਜਦੋਂ ਗਾਣੀ ਕੁੜੀ ਦੀ ਆ ਫਿਰ ਮੈਂ ਨਾ ਹੋਰ ਸੁਖੀ ਦੇ ਜਦੋਂ ਲਵਾਂ
0: ਥੋੜਾ ਜਿਹਾ ਹੋ ਜਾਵੇ ਫਿਰ
1: ਉਹ ਦੇਖ ਲਓ ਮੈਂ ਇੰਨਾ ਸੁਣਾਇਆ
0: ਹਾਂਜੀ
1: ਕਿਉਂਕਿ ਤੁਹਾਨੂੰ ਮੈਂ ਦੱਸਦਿਆਂ ਤੁਹਾਡੇ ਮਾਧਿਅਮ ਦੇ ਜ਼ਰੀਏ ਮੈਂ ਇਸ ਵੇਲੇ ਆਈ ਐਮ ਆਪਣਾ ਸਲਾਹਕਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਸੱਭਿਆਚਾਰ
0: ਹਾਂਜੀ
1: ਟੈਕਨੀਕਲ ਯੂਨੀਵਰਸਿਟੀ ਪੰਜਾਬ ਜਦੋਂ ਯੂਥ ਸਪੈਸ਼ਲ ਬੱਚਿਆਂ ਦੱਸਦੇ ਆ ਕਿ ਮਾਈ ਸੈਲਫ ਗੁਰਦਾਸ ਸਾਰੇ ਯੂਥ ਸਪੈਸ਼ਲ ਉੱਠ ਕੇ ਹੀ ਆ ਜਿਹੜੇ ਸਟੇਜਾਂ ਤੇ ਪਹੁੰਚੇ
0: ਹਾਂਜੀ
1: ਤੇ ਟਾਈਮ ਦੇ ਮੁਤਾਬਕ ਤੁਹਾਡਾ ਹਰਦੀਪ ਤੇ ਮੈਂ ਸ਼ਾਮੀ ਤਾਂ ਸੁਣਾ ਜਦੋਂ ਤੁਸੀਂ ਉੱਥੇ ਆ ਜਾਏ।
0: ਪੱਕਾ ਜੀ,
1: ਪਰ ਮੈਂ ਹੁਣ ਤੁਹਾਡੇ ਰੇਡੀਓ ਤੇ ਤੁਹਾਡੇ ਟੀਵੀ ਤੇ,
0: ਹਾਂਜੀ,
1: ਤੇ ਇਹ ਤੁਹਾਡਾ ਤੇ ਫੇਵਰਟ ਹੈ, ਮੇਰਾ ਆਪਣਾ ਆਲਸੋ ਵੈਰੀ ਫੇਵਰਟ ਸੌਂਗ।
0: ਓਕੇ, ਥੋੜੇ ਜਿਹਾ
1: ਸੁਰਜੀਤ ਕਹਾਂ ਤੈਨੂੰ ਅੜਿਆ, ਪਿਆਰ ਤੈਨੂੰ ਜਨਮ ਜਨਮ ਤੋਂ ਕਰਿਆ,
0: ਵਾਹ
1: ਜਾਣ ਅਸਾਂ ਤੇਰੇ ਲੇਖੇ ਲਾਈ, ਇਸ਼ਕ ਦੀ ਮਾਲਾ ਗਲ ਵਿੱਚ ਪਾਈ, ਮੇਰੇ ਸੋਹਣਿਆ ਸੱਜਣਾ, ਵੇੜਿਆ ਨਾ ਜਾਈ ਪਰਦੇਸ, ਹੁਣ ਸਾਡਾ ਜੀ ਨਹੀਂ ਲੱਗਣਾ।
0: ਵਾਹ ਜੀ,
1: ਉਸ ਗਿੱਲ ਸੁਰਜੀਤ ਨੂੰ ਸਮਰਪਿਤ ਆ ਗੀਤ, ਉਹਨਾਂ ਲਿਖਿਆ, ਮੈਂ 250-300 ਗੀਤ ਉਹਨਾਂ ਦਾ ਬਾਬੇ ਦਾ ਗਾਇਆ ਹੋਇਆ। ਚਲੋ ਹਾਂਜੀ, ਮਹਾਰਾਜਾ ਪ੍ਰਭੂ ਅੱਜ ਮੈਂ ਆਪਣੇ ਹਾਏ ਗੀਤ ਵੇ ਲੋਕੋ ਇੱਕ ਕੁੜੀ ਦੇ ਨਾਮ ਕਰਾਂਗਾ, ਅੱਜ ਮੈਂ ਆਪਣੇ ਹਾਏ ਗੀਤ ਵੇ ਲੋਕੋ ਇੱਕ ਕੁੜੀ ਦੇ ਨਾਮ ਕਰਾਂਗਾ, ਪਰ ਮੈਂ ਉਸਦਾ ਨਾਂ ਨਹੀਂ ਲੈਣਾ, ਪਰ ਮੈਂ ਉਸਦਾ ਨਾਂ ਨਹੀਂ ਲੈਣਾ, ਨਾਂ ਲੈ ਕੇ ਬਦਨਾਮ ਕਰਾਂਗਾ, ਅੱਜ ਮੈਂ ਆਪਣੇ

ਉਹ ਹੀ ਲਿਖਣੇ ਗੀਤ ਸਿਖਾਗੀ, ਪਲ ਵਿੱਚ ਸਾਨੂੰ ਸ਼ਾਇਰ ਬਣਾਗੀ, ਉਮਰਾਂ ਦੇ ਕਰਜਾਈ ਕਰਗੀ, ਉਹ ਯਾਦਾਂ ਦੇ ਨਾਲ ਝੋਲੀ ਭਰਗੀ। ਹਾਏ ਉਮਰਾਂ ਦੇ ਕਰਜਾਈ ਕਰਗੀ, ਯਾਦਾਂ ਦੇ ਨਾਲ ਝੋਲੀ ਭਰਗੀ। ਗਿੱਲ ਸੁਰਜੀਤ ਕਹੇ ਮੇਰੇ ਯਾਰੋ।

0: ਕਿਆ ਬਾਤ ਜੀ, ਬਹੁਤ ਵਧੀਆ ਬਹੁਤ ਵਧੀਆ। ਮੇਰੇ ਖਿਆਲ ਜਿੰਨੇ ਵੀ ਅੱਜ ਫਰਾਈਡੇ ਗੱਡੀਆਂ ਦੇ ਵਿੱਚ ਰੇਡੀਓ ਪ੍ਰੋਗਰਾਮ ਸੁਣ ਰਹੇ ਜਾਂ ਟੀਵੀ ਘਰਾਂ 'ਚ ਬੈਠੇ ਦੇਖ ਰਹੇ, ਸਾਰੇ ਕਿਤੇ ਇਮੋਸ਼ਨਲ ਹੋ ਕੇ ਬਸ ਇੱਕ ਇੱਕ ਕੁੜੀ ਦੇ ਨਾਮ ਹੀ ਸੋਚਣ ਲੱਗ ਪਏ ਹੋਣੇ ਵੀ ਕੌਣ। ਅੱਛਾ ਜੀ, ਇੱਕ ਮੇਰਾ ਹੋਰ ਸਵਾਲ ਹੈ, ਕਿਉਂਕਿ ਤੁਸੀਂ ਇਸ ਗਾਇਕੀ ਦੇ ਦੌਰ ਦੇ ਵਿੱਚ ਬੜੀਆਂ ਤਬਦੀਲੀਆਂ ਵੀ ਦੇਖੀਆਂ ਹੋਣਗੀਆਂ, ਕਦੀ ਸੋਲੋ ਤੋਂ ਸ਼ੁਰੂਆਤ ਹੋ ਕੇ ਫਿਰ ਡਿਊਟ ਵੱਲ ਇੱਕ ਯੁੱਗ ਇਹੋ ਜਿਹਾ ਆ ਗਿਆ ਸੀ ਕਿ ਡਿਊਟ ਬਹੁਤ ਹਰ ਬੰਦਾ ਕਹਿੰਦਾ ਸੀ ਜੋੜੀ ਬਣਨੀ ਚਾਹੀਦੀ ਆ, ਵੀ ਗਾਉਣ ਵਾਲੇ ਨਾਲੋਂ ਗਾਉਣ ਵਾਲੀ ਨੂੰ ਜ਼ਿਆਦਾ ਦੇਖਣ ਜਾਂਦੇ ਹੁੰਦੇ ਸੀ ਅਖਾੜਿਆਂ 'ਚ, ਪਰ ਤੁਸੀਂ ਇਹਦੇ 'ਚ ਕੋਈ ਉਪਰਾਲਾ ਨਹੀਂ ਕੀਤਾ, ਤੁਸੀਂ ਡਿਊਟ ਨਹੀਂ ਜੋੜੀ।
1: ਜਦੋਂ ਸੁੱਖੀ ਬਾਈ ਜੀ, ਨਿਰਜਰ ਸਾਹਿਬ, ਜਦੋਂ ਅਸੀਂ ਗਾਉਂਦੇ ਸੀ ਨਾ, ਇਹ ਪੰਜਾਬੀ ਗਾਇਕੀ ਗੁਰਦਾਸ ਬਾਈ ਤੋਂ ਸ਼ੁਰੂ ਹੋ ਗਈ, ਹਰਦੀਪ ਤੇ ਖਤਮ ਨਹੀਂ ਹੋਈ, ਉਦੋਂ ਬਾਅਦ ਹਨ ਸਰਦੂਲ ਸਾਰੇ, ਇਹ ਗਾਇਕੀ ਆਪਣੇ ਘਰਾਂ 'ਚ ਆ ਗਈ।
0: ਹਾਂਜੀ,
1: ਪਹਿਲੋਂ ਗਾਇਕੀ ਕਿੱਥੇ ਸੱਥ 'ਚ ਲੱਗਦਾ ਅਖਾੜਾ ਜਾਂ ਜੰਜ ਘਰ 'ਚ, ਤੇ ਉਦੋਂ ਬਾਅਦ ਬਰਾਤ ਆਉਂਦੀ ਤੇ ਬੁੜੀਆਂ ਉੱਪਰ ਚੜ੍ਹ ਕੇ ਵੇਖਦੀ ਨੇ ਬਰਾਤ 'ਚ ਸਣਖਾ ਮੁੰਡਾ ਕਿਹੜਾ। ਤੇ ਹੁਣ ਜਦੋਂ ਗਾਇਕੀ ਆਪਾਂ ਸਾਰੇ ਡਿਊਟ ਵੀ ਵਧੀਆ ਗਾਉਂਦੇ ਸਾਰੇ, ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਪਰ ਜਦੋਂ ਗਾਇਕੀ ਘਰਾਂ 'ਚ ਆਈ ਹੈ ਸਾਫ਼ ਸੁਥਰੀ, ਹੁਣ ਦੇਖੋ ਆਪਣੇ ਪਰਿਵਾਰ ਬਹਿ ਕੇ ਸਾਰੇ ਆਪਾਂ ਫੈਮਿਲੀਆਂ ਆਨੰਦ ਲੈਂਦੇ ਗੀਤਾਂ ਦਾ, ਚੇਂਜ ਬਹੁਤ ਆਈ ਹੈ। ਪਰ ਚੇਂਜ 'ਚ ਮੈਂ ਤੁਹਾਡੇ ਮਾਧਿਅਮ ਦੱਸਣਾ ਚਾਹੁੰਦਾ, ਦਲਜੀਤ ਦੁਸਾਂਝ ਇਸ ਵੇਲੇ ਸੋਹਣੀ ਪੱਗ ਬੰਨ ਕੇ, ਕਿਸੇ ਟਾਈਮ 'ਤੇ ਮੈਂ ਇਕੱਲਾ ਸਰਦਾਰ ਸੀ ਜਦੋਂ ਟਾਈ ਲਾ ਕੇ ਸੋਹਣੀ ਪੱਗ ਬੰਨ ਕੇ ਆਪਣਾ ਇਸ ਅਖਾੜੇ 'ਚ ਆਇਆ ਸੀਗਾ।
0: ਹਾਂਜੀ,
1: ਅਤੇ ਉਦੋਂ ਬਾਅਦ ਆਪਣਾ ਮਲਕੀਤ ਬਾਈ ਜੀ ਆ ਗਏ, ਫਿਰ ਤਹਿੰਦਾ ਸੋਹਣੀਆਂ ਪੱਗਾਂ ਨੇ ਸਾਰੇ, ਅਗਲੀ ਟੀਮ ਆ ਗਈ
0: ਜੀ।
1: ਇੱਕ ਸਾਡੇ 'ਚ ਇਸ ਵੇਲੇ ਬੜਾ ਚੰਗਾ ਹੀਰਾ ਪਿੱਛੇ ਚਲਾ ਗਿਆ ਸਾਲ ਡੇਢ ਸਾਲ ਪਹਿਲੋਂ, ਰਾਜਵੀਰ ਸ਼ਬੰਦਾ, ਅਤੇ ਬੱਚਿਆਂ ਨੇ ਇਹ 2% ਆਪਾਂ ਕੌਮ ਹੈ ਪੱਗ ਨੂੰ ਸਾਂਭਿਆ, ਭਾਈ ਇਹ ਦਸਾਂ ਗੁਰੂਆਂ ਨੇ ਆਪਾਂ ਬਖਸ਼ਿਸ਼ ਕੀਤੀ ਆ, ਇਹਨੂੰ ਸਾਂਭ ਕੇ ਰੱਖੀਏ, ਇਹ ਸਾਡੀ ਦਸਤਾਰ ਆ, ਅਤੇ ਕੱਦ ਸਾਡਾ ਉੱਚਾ ਕੀਤਾ ਸਮਾਜ 'ਚ ਸਾਡੀ ਪੰਜਾਬੀਅਤ ਦਾ।
0: ਅੱਛਾ ਜੀ, ਅਤੇ ਇਹ ਜਿਹੜੇ ਗਾਇਕੀ ਆ, ਵੈਸੇ ਇਹਨੂੰ ਜਿਹੜੇ ਗਾਉਣਾ ਜਾਂ ਇਹਨੂੰ ਸਿੱਖਣਾ ਕਿੰਨਾ ਕੁ ਔਖਾ ਜਾਂ ਕਿੰਨਾ ਕੁ ਸੌਖਾ?
1: ਕੋਈ ਵੀ ਕੰਮ ਸੌਖਾ ਨਹੀਂ, ਭਾਵੇਂ ਤੁਸੀਂ ਬਿਜ਼ਨਸ ਕਰਦੇ ਹੋ, ਸੁਖੀ ਕਿਉਂ ਘਰੋਂ ਥੋੜ੍ਹਾ ਸਿੱਖਿਆ ਆਇਆ ਕਿ ਮੈਂ ਇੱਥੇ ਹੁਣ ਪੋਡਕਾਸਟ ਕਰਦੇ ਹਾਂ, ਫਲਾਣਾ ABC ਕਰਨਾ, ਇਹ ਕਰਮਬੰਦਬਾਜ਼ੀ ਕਰਨੀ ਪੈਂਦੀ ਹੈ। ਅਸੀਂ ਹੁਣ ਵੀ ਦੇਖ ਲਓ, ਮੈਂ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਰਾਤੀ ਲੇਟ ਗਿਆ ਪਾਰਟੀ ਤੋਂ, ਰਿਆਜ਼ ਕਰਨਾ ਕਿਉਂਕਿ ਸ਼ਾਮੀ ਪਰਫਾਰਮ ਕਰਨਾ, ਇਹ ਜਿੰਨਾ ਆਪਾਂ ਇਹ ਐਕਸਰਸਾਈਜ਼ ਹੈ, ਜਿਵੇਂ ਬਾਡੀ ਨੂੰ ਆਪਾਂ ਸੈਰ ਕਰਦੇ ਹਾਂ ਕਿ ਆਪਣੇ ਸ਼ੂਗਰ ਦਾ ਹੋ ਜਾਵੇ, ਫਲਾਣਾ ਦਾ ਹੋ ਜਾਵੇ, ਠੀਕ ਹੈ ਨਾ, ਫਿੱਟ ਰੱਖਣ ਵਾਸਤੇ, ਅਤੇ ਗਲੇ ਦੀ ਐਕਸਰਸਾਈਜ਼ ਹੈ ਰਿਆਜ਼ ਕਰਨਾ। ਫਿਰ ਤੁਸੀਂ ਖੁੱਲ ਕੇ ਖੇਡਦੇ ਹੋ, ਮੈਂ ਜਿੱਥੇ ਜਾ ਕੇ ਕਹਿੰਦਾ ਬਾਈ ਜੀ ਬੜਾ ਮੇਨਟੇਨ ਕੀਤਾ ਤੁਸੀਂ ਗਲਾ ਆਪਣਾ, ਪਰ ਇਹ ਕੰਮ ਕਰਾਂ, ਕਰਮ ਨਵਾਜ਼ੀ ਕਰਾਂਗੇ ਤਾਂ ਹੀ ਸੱਚੇ ਪਾਤਸ਼ਾਹ ਤੁਹਾਨੂੰ ਰਾਹ ਦਿਖਾਉਂਦਾ ਨਾ।
0: ਹਾਂਜੀ,
1: ਜਦੋਂ ਪਾਣੀ ਟਿਊਬਵੈਲ ਚਲਾਉਂਦੇ ਆੜ 'ਚ ਆਉਂਦਾ, ਫਿਰ ਪਾਣੀ ਆਪਣਾ ਰਸਤਾ ਆਪ ਬਣਾਉਂਦਾ, ਅਤੇ ਆਪਾਂ ਰਸਤੇ ਆਪਣਾ ਜੀਵਨ ਆਪਾਂ ਨੂੰ ਇੰਨਾ ਸੋਹਣਾ ਦਿੱਤਾ ਸੱਚੇ ਪਾਤਸ਼ਾਹ ਨੇ, ਇਹ ਜੀਵਨ ਨੂੰ ਆਪਣਾ ਰਾਹ ਆਪਾਂ ਚੁਣਨੇ ਆ।
0: ਹਾਂਜੀ,
1: ਕਿ ਕਿਹੜੇ ਰਾਹ 'ਤੇ ਸੱਚੇ ਪਾਤਸ਼ਾਹ ਤੁਹਾਡੇ 'ਤੇ ਮਿਹਰ ਕਰਦਾ।
0: ਅੱਛਾ ਜੀ, ਕਦੀ ਇਸ ਸੰਗੀਤਕ ਸਫ਼ਰ ਦੇ ਦੌਰਾਨ ਕਦੀ ਕੋਈ ਇਹੋ ਜਿਹੀ ਯਾਦ ਹੋਵੇ ਜਿਹੜੀ ਤੁਹਾਨੂੰ ਲੱਗੀ ਹੋਵੇ, ਯਾਰ ਮੈਂ ਕਿਹੜੇ ਕੰਮ 'ਚ ਪੈ ਗਿਆ, ਇਹਦੇ ਨਾਲੋਂ ਤਾਂ ਮੈਂ ਵਧੀਆ ਜੱਟਾਂ ਦਾ ਮੁੰਡਾ ਸੀ, ਜੋਬ ਵੀ ਵਧੀਆ ਕਰਦਾ ਸੀ, ਹਾਕੀ ਵੀ ਵਧੀਆ ਖੇਡਦੇ, ਕਿੱਥੇ ਪੈ ਗਿਆ?
1: ਉਹ ਐਂ ਸੀਗਾ ਜਦੋਂ ਇੰਡੀਅਨ ਯੂਨੀਵਰਸਿਟੀ ਕੈਂਪ ਕੋ ਬੁਲਾਇਆ ਨਾ ਇੰਡੀਆ ਦਾ, ਕਿਉਂਕਿ ਦੁਆਬਾ ਸਾਡਾ ਜਲੰਧਰ ਹਾਕੀ ਦਾ ਮੱਕਾ
0: ਮੱਕਾ। ਹਾਂਜੀ,
1: ਕਿਉਂਕਿ ਸਾਡੇ ਸਾਹਮਣੇ ਪਿੰਡ ਖੁਸਰੋਪੁਰ, ਸਰਸਾਰਪੁਰ, ਕੋਕੋਪੁਰ, ਕੋਹਾ, ਤਿੰਨਵਾਲੀ, ਸਾਰੇ ਉੱਥੋਂ ਦੇਖ ਲਓ ਤੁਸੀਂ, ਜੇ 500 ਮੁੰਡਾ ਖੇਡਿਆ, 500 ਜਾਂ 200 ਓਲੰਪੀਅਨ ਆਪਣੇ ਕੋਲ ਸਿਰਫ ਜਲੰਧਰ ਡਿਸਟ੍ਰਿਕਟ 'ਚੋਂ।
0: ਹਾਂਜੀ,
1: ਅਤੇ ਕਰਦਿਆਂ ਕਰਾਉਂਦੇ ਜਦੋਂ ਫਾਦਰ ਮੇਰੇ ਦੈਟ ਟਾਈਮ ਹੀ ਇਜ਼ ਆਰਮੀ ਕੈਪਟਨ, ਅਤੇ ਉਹ 70-70 ਦੇ ਦਾਕੇ 'ਚ, ਉਹੀ ਮੈਨੂੰ ਪ੍ਰੇਰਿਤ ਕੀਤਾ ਕਿ ਤੂੰ ਸਪੋਰਟਸ ਸਕੂਲ ਜਾਣਾ।
0: ਹਾਂਜੀ,
1: ਵਧੀਆ ਹਾਕੀ ਖੇਡੀ ਪਰ ਮੜਕ ਨਾ ਖੇਡੀ, ਪਰ ਐਂ ਸੀਗਾ ਕਿ ਯਾਰ ਉਹ ਰਹਿ ਗਿਆ ਵਾਂਝਾ ਮੈਂ ਇੱਥੇ ਹਿੱਕ ਤੇ ਇੰਡੀਆ ਵਾਲ ਖਾਨ ਤੋਂ। ਫਿਰ ਥੋੜ੍ਹਾ ਮਹਿਸੂਸ ਹੋਇਆ, ਮੈਂ ਕਿਹਾ ਸੱਚੇ ਪਾਤਸ਼ਾਹ ਇੰਨੀ ਕੁ ਕਿਰਪਾ ਕਰ ਦਿਓ, ਮੈਂ ਜਿੱਥੋਂ ਜਾਵਾਂ ਤਾਂ ਲੋਕ ਕਹਿੰਦੇ ਉਹ ਪਾਈ ਜਾਂਦਾ, ਉਹ ਇੰਨੀ ਕਿਰਪਾ ਕਰਤੀ, ਅਤੇ ਦੇਖ ਲਓ ਆ 5 ਦਹਾਕਿਆਂ ਗਾਉਂਦਿਆਂ ਮੈਂ ਹੋ ਗਿਆ, ਹਾਕੀ ਵੀ ਖੇਡੀ ਹੈ ਪਰ ਅਭੀ ਤਾਂ ਮੈਂ ਜਵਾਨ ਹਾਂ, ਮੈਂ ਠੀਕ ਹਾਂ, ਕੋਈ ਲਾਮਾ ਹੈ ਜ਼ਿੰਦਗੀ 'ਚ? ਅਤੇ ਜਦੋਂ ਤੁਸੀਂ ਘਰੋਂ ਨਿਕਲਦਾ ਸੋਹਣੇ ਬਣ ਕੇ ਨਿਕਲੋ, ਇਹ ਤੁਹਾਨੂੰ ਮਨੁੱਖਾ ਜਿਹਾ ਮਿਲਿਆ, ਇਹਨੂੰ ਰੱਜ ਘਟਾਈ ਆਪਾਂ।
0: ਵਾਹ ਜੀ ਵਾਹ, ਕਿਉਂਕਿ ਸਪੋਰਟਸਮੈਨ 'ਚ ਇਹੀ ਤਾਂ ਖਾਸੀਅਤ ਹੁੰਦੀ ਹੈ ਕਿ ਉਹਨਾਂ ਨੇ ਐਕਸਰਸਾਈਜ਼ ਤੋਂ ਸ਼ੁਰੂ ਔਰ ਪਹਿਲਾਂ ਹੀ ਸਵੇਰੇ ਉੱਠਦੇ ਗਰਾਊਂਡ ਨੂੰ ਮੱਥਾ ਟੇਕਣਾ।
1: ਅੱਜ ਵੀ ਭਲਵਾਨ ਜੀ ਮੈਂ ਲੈ ਗਏ,
0: ਹਾਂਜੀ
1: 5-7 ਕਿਲੋਮੀਟਰ ਸੈਰ ਕਰਾ ਕੇ,
0: ਭਲਵਾਨ ਜੀ ਉਹਨਾਂ ਨਾਲ ਦੇਖ ਕੇ ਮੈਂ ਦੂਰੋਂ ਪਛਾਣ ਲਿਆ, ਜਦੋਂ ਕੰਨਾਂ ਤੋਂ ਭਲਵਾਨ ਤਾਂ ਪਛਾਣੇ ਜਾਂਦੇ।
1: ਹਾਂ ਬਿਲਕੁਲ ਪਛਾਣੇ ਜਾਂਦੇ।
0: ਇਸ ਟਾਈਮ ਵੀ ਕਾਫੀ ਤੁਹਾਨੂੰ ਜਿਹੜੇ ਦੇਖ ਰਹੇ ਜਾਂ ਸੁਣ ਰਹੇ ਹੋਣਗੇ, ਬਹੁਤ ਸਾਰੇ ਸਟੂਡੈਂਟ ਸਪੋਰਟਸ ਸਕੂਲ ਦੇ ਹੋਣਗੇ, ਉਹਨਾਂ ਨੂੰ ਕੋਈ ਸੁਨੇਹਾ ਆਪਣੇ ਵੱਲੋਂ ਕੋਈ ਗੱਲਬਾਤ?
1: ਕਿ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ ਭਾਈ, ਸਿਹਤ ਹੈ ਤਾਂ ਸਭ ਕੁਛ ਹੈ। ਪਰ ਬੜਾ ਮਾਣ ਸਤਿਕਾਰ ਸੁੱਖੀ ਜੀ, ਜਿਹੜੇ ਵੀ ਪੁਰਾਣੇ ਬੰਦੇ, ਹੁਣ ਪੰਜਾਬ ਇੱਕ ਛੋਟੂ ਦਾ ਫੁੱਟਬਾਲ ਵਾਲਾ,
0: ਹਾਂਜੀ ਹਾਂਜੀ,
1: ਸੰਧੂ ਸਾਹਿਬ, ਅਤੇ ਉਹ ਵੀ ਬੜਾ ਉਹਨਾਂ ਨੇ ਵਧੀਆ ਆਪਣੇ ਘਰਾਂ 'ਚ ਰੱਖ ਕੇ ਬਰਥਡੇ, ਚਲੋ ਬਾਈ ਆਇਆ ਯਾਰ ਮਾਣ ਕਰੀਏ।
0: ਹਾਂਜੀ,
1: ਪਰ ਸਪੋਰਟਸਮੈਨ 'ਚ ਇੱਕ ਇਹ ਬੜੀ ਚੀਜ਼ ਹੈਗੀ ਹੈ ਨਾ
0: ਜੀ,
1: ਉਹ ਜੋ ਜੇ ਪਿਆਰ ਕਰਦੇ ਦਿਲੋਂ ਪਿਆਰ ਕਰਦੇ, ਹੁਣ ਮੈਂ ਲੈ ਕੇ ਤੁਰੇ ਫਿਰਦੇ ਦੇਖ ਲਓ ਸਾਰੇ ਆਪਣਾ ਵਧੀਆ ਆਪਣਾ, ਮੈਂ ਕਿਹਾ ਜਾਣਾ ਸੁੱਖੀ ਬਾਈ ਦੇ।
0: ਅੱਛਾ ਜੀ, ਜਦੋਂ ਤੁਸੀਂ ਸਪੋਰਟਸ ਸਕੂਲੇ ਪੜ੍ਹਦੇ ਸੀ, ਉਦੋਂ ਉੱਥੇ ਦਾ ਮਾਹੌਲ ਕਿੱਦਾਂ ਦਾ ਸੀਗਾ, ਕਿੱਦਾਂ ਡਾਇਟ ਵਗੈਰਾ ਜਾਂ ਪ੍ਰੈਕਟਿਸ ਕਿੱਦਾਂ, ਮਾਹੌਲ ਕਿਵੇਂ ਸੀ?
1: ਉਦੋਂ ਸੁੱਖੀ ਜੀ ਆਪਾਂ ਸਾਰੇ ਕਾਮਨ ਘਰਾਂ ਦਾ ਸੀ ਨਾ, ਦੋ ਆਂਡੇ
0: ਹਾਂਜੀ
1: ਹੈਂਜੀ ਤੇ ਇੱਕ ਠੰਡਾ ਜਿਹਾ ਉਹ ਕਹਿਣ ਦਾ ਕਿਹੜਾ ਭਾਂਡਾ ਸੀ, ਉਹ ਚ ਦੁੱਧ ਦਿੰਦੇ ਸੀ ਆਪਾਂ ਦੁਪਹਿਰੇ,
0: ਉਹ ਕੱਪ ਜਿਹੜਾ
1: ਸਵੇਰੇ ਰੋਟੀ ਖਵਾਉਂਦੇ ਸੀਗੇ
0: ਹਾਂਜੀ,
1: ਪਰ ਉਹ ਚ ਸਬਰ ਬਹੁਤ ਸੀ ਕਿਉਂਕਿ ਸਾਰੇ ਪਿੰਡ ਵਾਲੇ ਮੁੰਡੇ ਸੀ, ਆਪਣਾ ਮਾੜਾ ਮੋਟਾ ਪੰਜ ਚਾਰ ਕਿਲੋ ਜਿਹੜਾ ਜਿੰਨੇ ਘਰ ਦਾ ਘਿਓ ਖਾਂਦੇ ਸੀ ਨਾ
0: ਹਾਂਜੀ,
1: ਤੇ ਉਹਨਾਂ ਐਂ ਸੀਗਾ ਉਦੋਂ ਇੱਕ ਲਗਨ ਸੀਗੀ ਸਿਰਫ ਖੇਡਣਾ
0: ਹਾਂਜੀ,
1: ਹੁਣ ਤੁਸੀਂ ਵੇਖੋ ਨਾ ਉੱਥੇ ਬਿਲਡਿੰਗਾਂ ਬਣ ਗਈਆਂ, ਜਦੋਂ ਕਪੂਰਥਲਾ ਚੌਂਕ ਤੋਂ ਅੱਗੇ ਚਲੋ ਐਂ ਲੱਗਦਾ ਕਪੂਰਥਲਾ ਦਾ ਸਾਰਾ ਸ਼ਹਿਰ ਬਣ ਗਿਆ
0: ਹਾਂਜੀ,
1: ਉਦੋਂ ਜਦੋਂ ਕੇਲੇ ਖਾਣ ਅਸੀਂ ਆਪਣਾ ਸਪੋਰਟਸ ਸਕੂਲ ਤੋਂ ਜਾਂਦੇ ਸੀ 2 ਕਿਲੋਮੀਟਰ ਤੁਰ ਕੇ ਮੰਡੀ ਚ
0: ਹਾਂਜੀ
1: ਹੈਂਜੀ, ਉਦੋਂ ਅਨਰਜੀ ਵੇ ਕਿਉਂਕਿ ਰੇਹੜੀ ਕੋਲ ਲੱਗਦੀ ਸੀ ਉੱਥੇ
0: ਹਾਂਜੀ,
1: ਸਿਰਫ ਮੰਡੀ ਜਾ ਕੇ ਕੇਲੇ ਚਾਰ ਚਾਰ ਖਾਣ ਵਾਸਤੇ ਉੱਥੇ ਜਾਣਾ ਪੈਂਦਾ ਸੀਗਾ, ਕੇਲੇ ਵਾਲੇ ਆਪਾਂ ਨੂੰ ਡਾਇਟ ਚ ਵੀ ਮਿਲਦੇ ਸੀ
0: ਹਾਂਜੀ,
1: ਪਰ ਉਹ ਟਾਈਮ ਤੇ ਜਿਹੜੀ ਡਾਇਟ ਸੀ ਉਹ ਠੀਕ ਸੀਗੀ
0: ਜੀ,
1: ਐਵੇਂ ਕਹੀਏ ਆਪਾਂ, ਤੇ ਉਹ ਇੱਕ ਕਮਰੇ ਚ 15-15 ਜਾਣੇ ਪਏ, ਆਪਣੇ ਆਪਣੇ ਟਰੰਕ ਨੂੰ ਫੌਜੀਆਂ ਦਾ ਤਾਲਾ ਲਾਇਆ ਹੋਇਆ, ਪਿੱਛੋਂ ਸੁਖੀ ਰਿਹਾ ਆਉਂਦਾ ਮੇਰੇ ਵਰਗਾ, ਪਿੱਛੋਂ ਪਿੰਨੀਆਂ ਆ ਗਈਆਂ ਪਿੱਛੋਂ ਤੋੜ ਕੇ, ਚਾਰ ਪਿੰਨੀਆਂ ਕੱਢ ਕੇ ਉਹ ਕਿਨੇ ਖਾ ਕੇ ਉਹ ਤਾਲਾ ਮੋਹਰੇ ਲੱਗਾ ਪਿਆ, ਉਹ ਕਹਿੰਦਾ ਮੇਰੇ ਪਿੰਨੀਆਂ ਬਣੀ ਕਿਵੇਂ ਘੱਟ ਜਾਂਦੀਆਂ, ਪਰ ਆਹ ਚੀਜ਼ਾਂ ਉੱਥੇ ਨਾ ਆਪਣਾ ਭਾਵ ਬਹੁਤ ਸੀਗਾ
0: ਹਾਂਜੀ, ਨਹੀਂ ਬਹੁਤ ਵਧੀਆ ਹੋਸਟਲ ਦੀਆਂ ਜਿਹੜੀਆਂ ਗੱਲਾਂ ਬਾਤਾਂ, ਕਿਉਂਕਿ ਜਦੋਂ ਹੋਸਟਲ 'ਚ ਜਦੋਂ ਕੋਈ ਬੰਦਾ ਰਹਿ ਲੈਂਦਾ ਤੇ ਫਿਰ ਉਹ ਤੋਂ ਬਾਅਦ ਉਹੀ ਸਾਰੀ ਜ਼ਿੰਦਗੀ ਉਹਦਾ ਸਫ਼ਰ ਚੱਲਦਾ ਰਹਿੰਦਾ, ਉਹੀ ਯਾਰ ਹੁੰਦੇ ਆ ਪੁਰਾਣੇ ਸਾਰੇ ਸੱਜਣ ਮਿੱਤਰ, ਉਸ ਟਾਈਮ ਦੇ ਕੋਈ ਆਪਣੇ ਦੋਸਤਾਂ ਦਾ ਜ਼ਿਕਰ ਕਰਨਾ ਚਾਹੋਗੇ?
1: ਉਹ ਟਾਈਮ ਦੇ ਜ਼ਿਕਰ ਮੈਨੂੰ ਭਲਵਾਨ ਜੀ ਨੇ ਦੱਸਿਆ, ਇੱਕ ਆਪਣਾ ਦਵਿੰਦਰ ਭਲਵਾਨ ਆ ਉਹ ਸੈੱਟ ਆ ਉੱਥੇ ਆਪਣਾ ਵੈਂਕੋਵਰ, ਕੱਲ ਪਰਸੋਂ ਫੈਮਿਲੀ ਸ਼ੋਅ 'ਚ ਸੰਤੋਖ ਭਾਜੀ ਜਾਣੀ ਸਾਰੇ ਕਾਫੀ ਬੰਦੇ ਆਪਾਂ ਨੂੰ ਸਤਿੰਦਰ ਛੋਟੂ ਹੋਰ ਕਾਫੀ ਮਿਲ ਗਏ ਆ, ਉਹਨਾਂ ਮਿਲ ਕੇ ਇਹਨਾਂ ਮਿਲਿਆ, ਦੇਖੋ ਮੈਂ 52 ਸਾਲ ਬਾਅਦ 73 'ਚ ਮੇਰੇ ਨਾਲ ਪੜ੍ਹਦੇ ਸੀਗੇ, ਇਹਨਾਂ ਮੈਨੂੰ ਟੇਸਟ ਕੀਤਾ ਜਦੋਂ ਤੁਹਾਡਾ ਐਡਮਿਟ ਵਾਲਾ ਪੋਸਟਰ ਆਇਆ, ਕਹਿੰਦਾ ਮੁੰਡਾ ਤੇ ਆਪਣਾ ਲੱਗਦਾ ਬੜਾ ਸੁਨੱਖਾ ਲੱਗ ਰਿਹਾ, ਤੇ ਫਿਰ ਨੰਬਰ ਭਾਲਿਆ ਨੇ, ਬਾਕੀ ਸਪੋਰਟਸਮੈਨ 'ਚ ਖਿੱਚ ਪਤਾ ਕੀ ਆ, ਮੈਂ ਜੇ ਤੁਹਾਡੇ ਕੋਲ ਮੈਂ ਰੋਟੀ ਪਾਣੀ ਖਾ ਲਿਆ ਆ ਜਾ 4 ਦਿਨ ਸੜਕ ਵੀ ਰਹਿ ਜਾ, ਇਹ ਆਪਣੇ ਸਪੋਰਟਸਮੈਨ 'ਚ ਹੀ ਖਿੱਚਦਾ ਹੈਗਾ, ਹੁਣ ਲਾਡੀ ਸੂਰ ਸਾਹ ਵਾਲਾ ਉੱਥੇ ਹੈਗਾ, ਜਿੰਨੇ ਦਿਨ ਰਹਿਣਾ ਬਾਈ ਜੀ 5-star ਹੋਟਲ ਆ, ਕੋਈ ਚੱਕਰ ਨਹੀਂ, ਤੇ ਪ੍ਰਮੋਟਰ ਕਹਿੰਦੇ ਅੱਜ ਸ਼ੋਅ ਖਤਮ ਹੋਇਆ ਚੰਗਾ ਬਾਈ ਜੀ ਕੱਲ੍ਹ ਨੂੰ ਖਾਲੀ ਕਰੋਗਾ ਆਪਣੇ ਕਮਰੇ 'ਚ, 7 ਦਿਨ ਰਹਿ ਕੇ ਆਵਾਂ ਮੈਂ ਤੇ ਭਾਜੀ ਦਵਿੰਦਰ ਖੰਨੇ ਵਾਲੇ, ਤੇ ਕਹਿੰਦਾ ਜਿੰਨਾ ਚਿਰ ਰਹਿਣਾ ਨੋ ਪ੍ਰੋਬਲਮ, ਕਹਿੰਦਾ ਤੁਹਾਡਾ ਸੁਭਾਅ ਤੁਹਾਡਾ ਗੱਲਬਾਤ ਤੁਸੀਂ ਇੱਥੇ ਗਾ ਕੇ, ਨਾਲੇ ਤੁਹਾਨੂੰ ਮੈਂ ਤੁਹਾਡੇ ਮਾਧਿਅਮ ਦੱਸ ਦਿਆਂ, ਮੈਂ ਜਦੋਂ ਐਡਮਿੰਟਨ ਗਾਇਆ ਤੇ ਦੂਜੇ ਪ੍ਰਮੋਟਰ ਜਿਹੜੇ ਕਬੱਡੀ ਕਰਾਉਂਦੇ ਆ ਟੂਰਨਾਮੈਂਟ ਕਰਾਉਂਦੇ ਆ ਉਹ ਸਾਰੇ ਉੱਥੇ ਆਉਂਦੇ ਆ ਕਿ ਇੱਥੋਂ ਮਾਲੀ ਵਾਲਾ ਕਿਹੜਾ ਆਪਣਾ ਗਾਇਕ ਚੱਕਣਾ, ਤੇ ਮੈਨੂੰ ਅਗਲੇ ਸਾਲ ਵਾਸਤੇ ਐਡਮਿੰਟਨ ਤੁਹਾਡੇ ਕੈਲਗਿਰੀ ਜਿਹੜਾ ਮੇਲਾ ਲਾਉਂਦਾ 31 ਜੁਲਾਈ।
2: ਮੇਰੀ ਬੇਟੀ ਕੀ ਕਲਾਸ ਮੇ 33 ਬੱਚੇ ਹੈ, ਵੋ ਬਤਾਤੀ ਹੈ ਕਿ ਵਹਾਂ ਕਿਸੀ ਵੀ ਚੀਜ਼ ਕੀ ਪੂਰੀ ਸੁਵਿਧਾ ਨਹੀਂ ਹੈ, ਭੀੜ ਸੇ ਭਰੀ ਕਲਾਸ ਔਰ ਸ਼ੋਰ ਪਰੇਸ਼ਾਨ ਕਰ ਦੇਤਾ ਹੈ ਔਰ ਮਦਦ ਕਭੀ ਵੀ ਪੂਰੀ ਨਹੀਂ ਪੜਤੀ। ਯੇ ਇਸਲੀਏ ਹੈ ਕਿਉਂਕਿ ਡਗਫੋਰਡ ਨੇ 2018 ਸੇ ਹਮਾਰੇ ਸਰਕਾਰੀ ਸਕੂਲੋਂ ਕੇ ਬਜਟ ਮੇ ਸੇ 6.5 ਬਿਲੀਅਨ ਡਾਲਰ ਕਾਟ ਦੀਏ ਹੈ। ਹਮਾਰੇ ਬੱਚੇ ਇਸਸੇ ਬਿਹਤਰ ਕੇ ਹੱਕਦਾਰ ਹੈ, ਆਈਏ ਸਰਕਾਰ ਸੇ ਕਹੇ ਹਮਾਰੇ ਬੱਚੋਂ ਮੇ ਨਿਵੇਸ਼ ਕਰੇ, ਕਲਾਸ ਸਾਈਜ਼ ਠੀਕ ਕਰੇ। ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਓਨਟੇਰੀਓ ਕੀ ਓਰ ਸੇ ਏਕ ਸੰਦੇਸ਼।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਫੁੱਲਾਂ ਦੀ ਸੁਗੰਧ ਵਰਗਾ, ਕਿਸੇ ਚਰਖੇ ਦੀ ਤੰਦ ਵਰਗਾ, ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ, ਮੱਖਿਓ ਮਿੱਠੀ ਬੋਲੀ ਵਰਗਾ ਤੇ 100 ਰੰਗਾਂ ਦੀ ਹੋਲੀ ਵਰਗਾ, ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ।

0: ਨਹੀਂ ਮੈਂ ਮਰ ਜਾ ਕਾਹਦੀਆਂ ਗੱਲਾਂ ਨੇ ਬਈ ਉਹੀ ਰੈਸਟੋਰੈਂਟ ਨੇ ਦੋ ਚਾਰ ਉਹੀ ਦੋ ਚਾਰ ਚੀਜ਼ਾਂ ਖਾਣ ਨੂੰ ਫਿਰ ਵੀ ਲੋਕਾਂ ਨੇ 50 ਲੱਖ ਚੁੱਕਿਆ ਕੈਨੇਡਾ ਆਉਣ ਨੂੰ
1: ਭੂਆ ਜੀ ਇਹਦਾ ਮਤਲਬ ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ
0: ਨਹੀਂ ਮੈਂ ਮਰ ਜਾ ਉੱਥੇ ਕੀ ਹੁਣ
1: GTA ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਹੀ ਤਾਂ ਮਿਲਦਾ ਹੈ ਸਹੀ ਸੁਣਿਆ ਬਈ ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ ਜਲੇਬੀਆਂ ਪਕੌੜੇ ਸਮੋਸੇ ਟਿੱਕੀਆਂ ਵਿਆਹ ਹੋਵੇ ਪਾਰਟੀ ਜਾਂ ਹੋਰ ਖਿੱਟੀਆਂ ਸਵੀਟ ਮਹਿਲ ਦੀ ਵੈਜ ਜਾਂ ਨਾਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ ਇੱਕੋ ਨੰਬਰ ਘੁਮਾਓ 416-679-9991

0: ਜੀ ਬਿਲਕੁਲ, ਪੈਰ ਛੱਡਣ ਵੀ ਨਹੀਂ ਚਾਹੀਦੇ, ਬਿਲਕੁਲ ਪੈਰ ਧਰਤੀ 'ਤੇ ਰੱਖਣੇ ਚਾਹੀਦੇ ਨੇ ਆਪਾਂ ਜਿੱਥੇ ਮਰਜ਼ੀ ਪਹੁੰਚੀਏ। ਗ੍ਰੈਂਡ ਫਰਨੀਚਰ 'ਤੇ ਆਪਾਂ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਰਾਜਵੀਰ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਬਾਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਸੋ ਅੱਜ ਗ੍ਰੈਂਡ ਫਰਨੀਚਰ 'ਤੇ ਪਹੁੰਚੇ ਹੋਏ ਹਾਂ, ਸੋ ਕੋਈ ਵੀ ਸਾਡੇ ਕੋਲ ਸੁਖ ਜੀ ਆਰ ਵੈਲਕਮ।
2: ਬਹੁਤ ਸ਼ੁਕਰੀਆ, ਧੰਨਵਾਦ ਗੋਪਰਾ ਸਾਹਿਬ। ਬਿਲਕੁਲ, ਅਸੀਂ ਬੜੇ ਦਿਨਾਂ ਦਾ ਇੰਤਜ਼ਾਰ ਕਰ ਰਹੇ ਸੀਗੇ, ਫਿਰ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਜੀ ਸਰ।
1: ਆ ਮੈਂ ਨਾ ਜਿਹੜੇ ਸੋਫੇ ਤੇ ਬੈਠਾ
2: ਜੀ,
1: ਮੈਂ ਤਾਂ ਆ ਕੇ ਬੈਠਾ, ਮੈਨੂੰ ਸੋਹਣਾ ਬਹੁਤ ਲੱਗਿਆ
2: ਜੀ,
1: ਇੱਕ ਤਾਂ ਡਿਜ਼ਾਈਨ ਬਹੁਤ ਕਮਾਲ ਆ
2: ਜੀ।
1: ਆ ਪਰ ਇੱਕ ਚੀਜ਼ ਦੀ ਕਨਫਿਊਜ਼ਨ ਆ ਵੀ ਇਹ ਇਹ ਦੋ ਅਲੱਗ ਅਲੱਗ ਰੰਗ ਨੇ ਜਾਂ ਕਿਵੇਂ, ਕੀ ਹਿਸਾਬ ਕਿਤਾਬ ਇਹਦਾ?
2: ਦੋ ਕਲਰ ਆਪਸ਼ਨ ਆ,
1: ਆ ਦੋਨੇ ਆ
2: ਜੀ,
1: ਪਰ ਹੈ ਫਰਕ ਥੋੜਾ ਥੋੜਾ ਹੀ ਆ।
2: ਬਿਲਕੁਲ ਹੈ ਫਰਕ, ਤੇ ਇਹਦੇ ਤੇ ਡੀਲ ਡੀਲ ਦਈ ਹੈ ਕੜਾਕੀ ਅਕੈਡਮੀ
1: ਯਾਰ, ਬੜਾ ਸੋਹਣਾ ਸੋਫਾ।
2: ਓਕੇ, ਇਹਦੇ ਚ ਹਾਲੇ ਤੁਹਾਨੂੰ ਫੀਚਰ ਅਸੀਂ ਦੱਸੇ ਨਹੀਂ ਕਿਉਂਕਿ ਸਾਨੂੰ ਸੀਗਾ ਡੀਲ ਹੀ ਇਹਦੇ ਤੇ ਲਾਉਣੀ ਆ।
1: ਨਹੀਂ ਪੁੱਛੋ, ਬੜਾ ਸੋਹਣਾ ਕਾਹਤੋਂ ਕਹਤਾ ਮੈਂ?
2: ਕਿਉਂ ਕਿਹਾ ਬੜਾ ਸੋਹਣਾ?
1: ਕਿਉਂਕਿ ਆਪਣੇ ਘਰੇ ਤੁਸੀਂ ਇਹੀ ਡਿਲੀਵਰ ਕੀਤਾ ਸੀ। ਉਹੀ ਆ ਨਾ,
2: ਇਹ ਹੈ ਉਹੀ ਆ, ਤੇ ਚੈੱਕ ਫੀਚਰ ਹੁਣ ਐਕਸਟਰਾ ਲੈ
1: ਹੋਰ ਬਾਅਦ ਵਿੱਚ
2: ਹੋਰ ਬਾਅਦ
1: ਆਏ ਨਹੀਂ ਯਾਰ, ਇਹ ਕੰਮ ਕਮਾਲ ਕਰੀ ਜਾਣਾ ਤੁਸੀਂ। ਆ ਲਾਈਟਾਂ ਤਾਂ ਮੇਰੇ ਵਿੱਚ ਜਗਦੀਆਂ ਨੇ, ਉਹ
2: ਜਗਦੀਆਂ,
1: ਉਹ ਕੱਪ ਹੋਲਡਰ ਵੀ ਉਹ ਚ ਹੈਗਾ,
2: ਵਾਇਰਲੈਸ ਵੀ ਹੈਗਾ,
1: ਵਾਇਰਲੈਸ
2: ਉਹ ਪਾਵਰ ਵੀ ਹੈਗਾ, ਪਾਵਰ ਹੈਡਰੈਸ ਵੀ ਹੈਗਾ, ਪਰ ਇੱਕ
1: ਚੀਜ਼ ਹੋਰ ਕੀ ਪਾਵਰ,
2: ਮਸਾਜਰ ਪਾਤਾ ਪਿੱਛੇ ਵੀ ਮਸਾਜ ਮਸਾਜ ਵੀ ਕਰਦਾ, ਐਲਈਡੀ ਲਾਈਟਾਂ, ਯੂਐਸਬੀ ਚਾਰਜਰ, ਸੀ ਕੇਬਲ, ਕੱਪ ਹੋਲਡਰ, ਆਰਮਾਂ ਦੇ ਵਿੱਚ ਸਟੋਰੇਜ ਪੂਰੀ ਲੋਡਡ, ਤੇ ਪਲੱਸ ਐਲਈਡੀ ਦਾ ਰੇਟ ਨੋਟ ਨਹੀਂ ਹੈਗੀ।
1: ਕਮਾਲ ਕਰਤੀ, ਇਹ ਤਾਂ ਇਹ ਵੀ ਹੈ ਨੀ ਉਹ।
2: ਬਿਲਕੁਲ, ਹੁਣ ਇੱਕ ਮੋਬਾਇਲ ਸਰ, ਮੈਂ ਹੋਰ ਪਰਿਵਾਰਾਂ ਨੂੰ ਗੁਜ਼ਾਰਿਸ਼ ਕਰ ਰਿਹਾ ਕਿ ਫਰਾਈਡੇ, ਸੈਟਰਡੇ, ਸੰਡੇ ਤੱਕ ਆਪਣੀਆਂ ਅੱਗੇ ਡੀਲਾਂ ਰੱਖਣੀਆਂ ਕਰ ਰਹੇ ਹੋ। ਗੋਪਰ ਸਰ ਜਿੰਨੇ ਵੀ ਟੈਗ ਦੇਖ ਰਹੇ ਆ, ਮੰਡੇ ਨੂੰ 30% ਟੈਰਿਫ ਦੇ ਕਰਕੇ 30% ਪ੍ਰਾਈਜ਼ਾਂ ਵਧਣੀਆਂ। 1000 ਵਾਲਾ ਬੈਡਰੂਮ ਸੈੱਟ 1300 ਦਾ, 2000 ਵਾਲਾ ਬੈਡਰੂਮ ਸੈੱਟ 2600 ਦਾ। ਜੋ ਪਹਿਲਾਂ ਮੈਂ ਫੀਚਰ ਦੱਸ ਦਵਾਂ, ਦੁਬਾਰਾ ਕਲੈਰੀਫਾਈ ਪਰਿਵਾਰਾਂ ਨੂੰ ਕਰ ਦੂੰਗਾ। ਲਾਈਟ ਗ੍ਰੇ ਕਲਰ ਵੀ ਆਉਂਦਾ ਤੇ ਬੇਜ ਕਲਰ ਵੀ ਆਉਂਦਾ, ਇਹ ਰਿਕਲਾਈਨਰ ਸੋਫਾ ਸੈੱਟ ਹੈ, ਬਿਜਲੀ ਵਾਲਾ ਰਿਕਲਾਈਨਰ,
1: ਦੋਨੋਂ ਸੋਹਣੇ ਕਲਰ,
2: ਪਾਵਰ ਰਿਕਲਾਈਨਰ ਸੋਫਾ ਸੈੱਟ ਹੈ, ਪਾਵਰ ਰਿਕਲਾਈਨਰ, ਪਾਵਰ ਹੈਡਰੈਸ, ਐਲਈਡੀ ਲਾਈਟਾਂ, ਵਾਇਰਲੈਸ ਚਾਰਜਰ, ਕੱਪ ਹੋਲਡਰ, ਤੇ ਨਾਲ ਮਸਾਜ ਵੀ ਕਰੂਗਾ, ਮਸਾਜਰ, ਪਾਵਰ ਰਿਕਲਾਈਨਰ, ਸੋਫਾ ਐਂਡ ਲੋਡਡ, ਫੁਲੀ ਲੋਡਡ ਸੋਫਾ ਤੇ ਲੋਡਡ। ਕਿੰਨੇ ਦਾ ਟੈਗ ਲੱਗਾ?
1: 4899।
2: ਇਹਦੇ 30% ਵੱਧਣਾ ਸੋਮਵਾਰ ਨੂੰ ਤੁਹਾਡੇ ਕੋਲ ਸਿਰਫ ਸੰਡੇ ਤੱਕ ਦਾ ਟਾਈਮ, ਪਰ ਇਹ ਜੀ ਡੀਲ ਦਿੰਦੇ ਹਾਂ ਅੱਜ ਕੜਾਕੇ ਕੱਢ ਲਈ, ਜਿਹੜੇ ਪਰਿਵਾਰ ਸੰਡੇ ਤੱਕ ਕਰਨਗੇ, ਮਸਾਜਰ, ਪਾਵਰ ਰਿਕਲਾਈਨਰ, ਸੋਫਾ ਐਂਡ ਲੋਡਡ, 4899 ਦਾ ਲੱਗਾ ਹੋਇਆ। ਜਿਹੜੇ ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ, ਹੁਣੇ ਹੀ ਆ ਜਾਣਗੇ, ਰਾਈਟ ਵੇ, ਰਾਈਟ ਨਾਓ, ਰਾਈਟ ਵੇ, ਰਾਈਟ ਨਾਓ, 4899 ਦਾ ਵਾਲਾ,

0: ਕੁਛ ਵੀ ਲਾ ਕੇ ਇੱਥੇ ਚੱਲ ਰਹੇ ਹੁੰਦੇ
1: ਜੀ ਬਿਲਕੁਲ
2: ਫੀਚਰ ਵਧਾਤੇ ਰੇਟ ਘਟਾਤਾ
0: ਫੀਚਰ ਵਧਾਤੇ ਰੇਟ ਘਟਾਤਾ ਕਹਿੰਦਾ 1800 ਰਹਿ ਗਿਆ
2: ਮੈਂ ਕਹਿੰਦਾ ਜਲਦੀ ਨਾ ਪੀਲੋ ਜੀ ਜਲਦੀ ਨਾ ਥੋੜਾ ਦਿਲ ਖੜ ਜਾਂਦਾ ਹੈਲੋ
0: ਜੀ ਸਰ
2: ਜੀ ਜੀ ਮੈਂ ਤੁਸੀਂ ਨਿੰਬੂ ਵਾਲਾ ਪਾਣੀ ਪੀ ਲੋ ਜੀ ਤੁਹਾਡੇ ਨਾਲ ਬੁਰੀ ਹੁੰਦੀ ਆ
0: ਮੈਂ ਪੀਣਾ ਵੀਰੇ ਮੈਂ ਪੀਣਾ ਵੀ ਪੀਣਾ ਪੈਣਾ ਜੇ ਤਿੰਨ ਹੀ ਸੈੱਟ ਨੇ ਲੈ ਜਾਓ ਜਿਹਨੇ ਜਿਹਨੇ ਜਾ ਕੇ ਲੈ ਜਾਣੇ ਲੱਕੀ ਕਸਟਮਰ ਹੀ ਹੋਣਗੇ ਸੱਚੀ ਤਾਂ ਜਿਹੜੇ ਲੈ ਜਾਣਗੇ
2: ਜੀ ਬਿਲਕੁਲ
0: ਜੀ ਲਾਓ ਗੀਤ ਗਾਇਣ ਜਾਂ

0: ਬਿਲਕੁਲ ਜੀ, ਧੋਣਾ ਜੋ ਕੀਲੇ ਤਾਂ ਸੁੱਖ ਜੀ ਵਧੀਆ ਵਧੀਆ ਡੀਲਾਂ ਦੇ ਕੇ ਕੱਢੀ ਜਾ ਰਹੇ ਨੇਗੇ। ਜਿੱਥੇ ਰਾਜਵੀਰ ਜੀ ਨਾਲ ਧੱਕਾ ਹੋ ਰਿਹਾ ਹੈਗਾ, ਕਿਤੇ ਉਹਨਾਂ ਨੂੰ ਸੋਫਾ ਮਹਿੰਗਾ ਲੱਗ ਜਾਂਦਾ, ਕਿਤੇ ਟੀਵੀ ਮਹਿੰਗਾ ਲੱਗ ਜਾਂਦਾ, ਮੈਨੂੰ ਲੱਗਦਾ ਵੀ ਉਹਨਾਂ ਦਾ ਦਿਲ ਇਸ ਵਕਤ ਥੋੜ੍ਹਾ ਜਿਹਾ ਧੜਕ ਰਿਹਾ ਹੋਏਗਾ ਜੀ। ਰਾਜਵੀਰ ਜੀ ਬਿਲਕੁਲ ਜੀ, ਆਵਾਜ਼ ਆ ਰਹੀ ਹੈ ਜੀ ਮੇਰੀ? ਜੀ ਚਲੋ, ਮੈਨੂੰ ਲੱਗਦਾ ਤੁਹਾਡੇ ਤੱਕ ਮੇਰੀ ਆਵਾਜ਼ ਨਹੀਂ ਪਹੁੰਚ ਸਕਦੀ। ਆ ਗਈ ਜੀ, ਠੀਕ ਹੈ ਜੀ। ਮੈਂ ਮੈਨੂੰ ਲੱਗਿਆ ਤੁਹਾਡਾ ਦਿਲ ਥੋੜਾ ਜਿਹਾ ਧੜਕ ਰਿਹਾ ਹੋਊਗਾ, ਕਿਉਂਕਿ ਤੁਹਾਨੂੰ ਰੇਟ ਜਿਹੜੇ ਪਹਿਲਾਂ ਜ਼ਿਆਦਾ ਲੱਗ ਗਏ ਤੇ ਹੁਣ ਰੇਟ ਘਟ ਗਏ।
1: ਸੋਫੇ ਦਾ ਰੇਟ ਕਰਵਾਉਣ ਲੱਗ ਗਿਆ ਸੀ, ਇਧਰ ਉਹਨਾਂ ਨੇ ਸੋਫਾ ਲੈਣਾ ਸੀ, ਆਪਣੇ ਪ੍ਰੋਗਰਾਮ ਵੀ ਸੁਣਦੇ ਹੁੰਦੇ ਨੇ ਗਿਆਨੀ ਜੀ ਨੇ, ਉਹਨਾਂ ਨੂੰ ਡੀਲ ਵਧੀਆ ਬਣਾ ਕੇ ਦੇਤੀ ਹੈ, ਜਿੰਨੇ ਨੇ ਉਹਨਾਂ ਨੇ ਕਹੇ ਉਹਨਾਂ ਦੀ ਬਣਾ ਦੀ ਹੈ। ਬਾਬਾ ਜੀ ਖੁਸ਼ ਹੋ, ਹੁਣ ਕਰਦੀ ਡੀਲ, ਹੁਣ ਜਿੰਨੇ ਨੇ ਤੁਸੀਂ ਕਿਹਾ ਉਹਨਾਂ ਨੇ ਹੋ ਗਈ ਆ। ਠੀਕ ਹੈ
0: ਜੀ, ਮੈਂ ਵੀ ਤੁਹਾਡਾ ਦਿਲ ਤਾਂ ਨਹੀਂ ਧੜਕ ਰਿਹਾ ਜੀ ਇਸ ਵਕਤ?
1: ਨਹੀਂ ਦਿਲ ਧੜਕ ਰਿਹਾ, ਤੁਸੀਂ ਲੈ ਜਾਓ ਆ ਕੇ ਜਦ ਸੋਫਾ ਚਲੇ ਜਾਣਾ
0: ਜੀ। ਬਿਲਕੁਲ, ਮੈਂ ਵੀ ਪ੍ਰੋਗਰਾਮ ਤੋਂ ਬਾਅਦ ਪਹੁੰਚਦਾ।
2: ਹੁਣ ਆ ਕੇ ਜਿਹਨਾਂ ਪਰਿਵਾਰਾਂ ਨੇ ਲਾਹਾ ਲੈਣਾ ਉਹ ਮਸਾਜਰ ਪਾਵਰ
1: ਇਹ ਵੀ 30%
2: ਸਰ ਕਿਉਂ ਨੀ, ਇਹ ਲੱਗਣਾ ਸੀ ਹਰੇਕ ਚੀਜ਼ ਦੇ ਉੱਪਰ।
1: ਅੱਜ ਤੁਸੀਂ ਆਹ ਬੈਡ ਦਾ ਰੇਟ ਨੀ ਦੇਣਾ, ਉਹ ਜਿਹੜਾ ਪਰਾਂ ਪਿਆ ਇਹਦਾ ਰੇਟ ਨੀ ਦੇਣਾ,
2: ਨਹੀਂ ਦੇਣਾ,
1: ਕਿਉਂਕਿ ਮੈਂ ਬਰਦਾਸ਼ਤ ਨੀ ਕਰ ਪਾਊਂਗਾ ਇਹ ਮੈਨੂੰ, ਕਿਉਂਕਿ ਤੁਸੀਂ ਮੇਰੇ ਕੋਲ ਜਿਹੜਾ ਪਿਆ ਬੈਡ ਦਾ ਦੇਣੇ ਨੀ ਰੇਟ, ਕਿਉਂਕਿ ਤੁਸੀਂ ਘੱਟ ਦੇ ਦੇਣਾ ਮੈਨੂੰ, ਫਿਰ 300 ਰੁਪਏ ਦੇਣੀ ਇਹਦੀ ਨੀ ਦੇਣੀ।
2: ਦੇਖੋ ਸੋਲਿਡ ਵੁੱਡ ਦਾ ਬੈਡਰੂਮ ਸੈੱਟ, ਇਹਦੀ ਹੁਣ ਚੜਾ ਕੇ ਕੱਢ ਕੇ ਡੀਲ ਦੇਣ ਲੱਗੇ, ਸਾਈਡ ਦਾ ਬੈਠੇ ਬੈਡ ਲਾਈਟ ਗ੍ਰੇ ਕਲਰ ਦਾ ਲੱਕੜੀ ਸੋਲਿਡ ਵੁੱਡ ਆ ਕੇ ਤੜਕਾ ਕੇ ਦੇਖ ਲਓ ਡਰੈਸਰ ਮਿਰਰ ਨਾਲ ਸਾਈਡ ਟੇਬਲ ਸਟੇਨਲੈਸ ਸਟੀਲ ਦੇ ਹੈਂਡਲ ਲੱਗੇ, ਰਸਟਿਕ ਗ੍ਰੇ ਕਲਰ ਦਾ ਬੈਡਰੂਮ ਸੈੱਟ, ਇੰਨਾ ਸੋਹਣਾ, ਇੰਨਾ ਸੋਹਣਾ, $3800 ਦੇ ਵਿੱਚ ਪੂਰਾ ਬੈਡਰੂਮ ਸੈੱਟ ਲੈ ਜਾਓ ਜਾ ਕੇ। ਕਿੰਗ ਬੈਡ ਡਰੈਸਰ ਮਿਰਰ ਸਾਈਡ ਟੇਬਲ, ਇਹ ਵੀ ਪਰ ਮੰਡੇ ਨੂੰ 30% ਵਾਜਣਾ, 1100 1200 1300 1300 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100 1100

0: ਤਿੰਨ ਹਜ਼ਾਰ ਵਾਲਾ 1100 ਚ ਨਹੀਂ ਰਾਜਵੀਰ ਜੀ, ਮੈਨੂੰ ਕਲੀਅਰ ਕਰੋ ਪਹਿਲਾਂ 3000 ਵਾਲਾ 1100 ਚ
1: ਮਾੜੇ ਦਿਲ ਵਾਲਾ ਬੰਦਾ ਕੋਈ ਸੁਣਦਾ ਹੁੰਦਾ ਤੇ ਆਪਾਂ ਮੋਨਾ ਜੀ ਤੋਂ ਪੁੱਛ ਲਈਏ ਵੀ ਮਾੜੇ ਦਿਲ ਵਾਲਿਆਂ ਵਾਸਤੇ ਕੀ ਪਲਾਨ
2: ਜੀ?
1: ਮੋਨਾ ਜੀ ਸਤਿ ਸ਼੍ਰੀ ਅਕਾਲ ਜੀ,
2: ਥੈਂਕ ਯੂ ਸੋ ਮਚ ਜੀ ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਮਹਿਲ ਜੀ ਨੂੰ ਤੇ ਆਪਣੇ ਸਾਰੇ ਬਿਲਕੁਲ ਬਿਲਕੁਲ ਸੁਖ ਜੀ ਨੇ ਤਾਂ ਪੂਰੀ ਕਮਾਲਾਂ ਤੇ ਕਮਾਲ ਲਾਈਆਂ ਹੋਈਆਂ, ਬਿਲਕੁਲ
1: ਇਹ ਰਾਜਵੀਰ ਜੀ ਉਹਨਾਂ ਨਾਲ ਖਿੱਚ ਕੱਟ ਰਹੇ ਜੀ ਅੱਜ ਆ
2: ਕੇ ਜਾਂਦੀ ਵੀਕਐਂਡ, ਸਾਰਿਆਂ ਦੇ ਵੀਕਐਂਡ ਵਧੀਆ ਬਣ ਜਾਣੇ,
3: ਬਹੁਤ ਵਧੀਆ ਬਣ ਜਾਣਾ, ਬਹੁਤ ਵਧੀਆ ਬਣ ਜਾਣਾ, ਬਿਲਕੁਲ ਬਿਲਕੁਲ। ਸੋ ਅਸੀਂ ਜਿੱਥੇ ਇੱਥੇ ਗ੍ਰੈਂਡ ਫਰਨੀਚਰ ਤੋਂ ਲਾਈਵ ਲੋਕੇਸ਼ਨ ਕਰ ਰਹੇ ਹਾਂ ਤੇ ਨਾਲ ਦੀ ਨਾਲ ਮੋਨਾ ਜੀ ਇੱਕ ਆਪਣੇ ਆਪ ਦੇ ਵਿੱਚ ਬ੍ਰਾਂਡ ਹੈ। ਮੋਨਾ ਜੀ ਅੱਜ ਦੇ ਨਹੀਂ ਬਹੁਤ ਲੰਮੇ ਅਰਸੇ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਨਿਭਾਉਂਦੇ ਆ। ਮੋਨਾ ਜੀ ਦੇ ਨਾਲ ਜ਼ਰੂਰ ਸੰਪਰਕ ਕਰ ਲਿਓ। ਮੋਨਾ ਜੀ ਇੱਕ ਚੀਜ਼ ਦੱਸਿਓ ਕਿ ਸਪੋਜ਼ ਕਰੋ ਕਿ ਇੱਕ ਨਵਾਂ ਸਿਨੈਰੀਓ ਆ ਕਿ ਹਸਬੈਂਡ ਵਾਈਫ ਦੀ ਇੰਸ਼ੋਰੈਂਸ ਹੋਈ ਹੁੰਦੀ ਹੈ, ਇੱਕ ਦੂਜੇ ਦਾ ਨਾਮ ਜਾਂ ਇੱਕ ਦੇ ਅਕਾਊਂਟ ਦੇ ਵਿੱਚੋਂ ਪੈਸੇ ਨਿਕਲ ਰਹੇ ਆ, ਹਨਾ, ਤੇ ਜੇ ਇੱਕ ਦੇ ਵਿੱਚੋਂ ਪੈਸੇ ਨਿਕਲੇ, ਬਾਅਦ ਚ ਰੱਬ ਨਾ ਕਰੇ ਕਿਸੇ ਕਾਰਨ ਕਰਕੇ ਉਹਨਾਂ ਦਾ ਬਖਰੇਵਾ ਹੋ ਗਿਆ, ਡਾਇਵੋਰਸ ਹੋ ਗਿਆ, ਹੁਣ ਜਿਹੜਾ ਹਸਬੈਂਡ ਉਹ ਕਹਿੰਦਾ ਪੈਸੇ ਮੇਰੇ ਜਾਂਦੇ ਮੈਂ ਤਾਂ ਦੇਈ ਜਾਂਦਾ, ਵਾਈਫ ਕਹਿੰਦੀ ਭਾਈ ਮੈਂ ਕਟਾਉਣੀ ਚਾਹੁੰਦੀ ਹਾਂ ਇੰਸ਼ੋਰੈਂਸ, ਜਾਂ ਮੈਨੂੰ ਪਤਾ ਹੀ ਨਹੀਂ ਹੈ। ਹੁਣ ਉੱਥੇ ਕੀ ਆ, ਉਹਦਾ ਰਾਈਟ ਕੀ ਬਣਦਾ ਵਾ, ਕਿਸ ਤਰੀਕੇ ਨਾਲ ਉਹਨੂੰ ਕੀ ਕਰਨਾ ਚਾਹੀਦਾ ਵਾ, ਕਿਸ ਤਰੀਕੇ ਨਾਲ ਕਰ ਸਕਦੇ ਆ, ਜਾਂ ਉਹਨੂੰ ਦੁਬਾਰੇ ਇੰਸ਼ੋਰੈਂਸ ਕਰਾ ਲੈਣੀ ਚਾਹੀਦੀ ਆ, ਜਾਂ ਉਹਨੂੰ ਕੰਪਨੀ ਨੂੰ ਈਮੇਲ ਕਰਨੀ ਚਾਹੀਦੀ ਆ, ਜਾਂ ਜੇ ਉਹ ਹਸਬੈਂਡ ਪੇ ਕਰਦਾ ਕਰੀ ਜਾਵੇ?
2: ਨਹੀਂ ਨਹੀਂ ਇਹਦੇ ਵਿੱਚ ਬਹੁਤ ਈਜ਼ੀ ਸਿਨੇਰੀਓ ਹੁੰਦਾ ਹੈ। ਦੇਖੋ ਡਿਪੈਂਡਿੰਗ ਅਪੋਨ ਦਾ ਅੰਡਰਸਟੈਂਡਿੰਗ, ਸਭ ਨਾਲੋਂ ਪਹਿਲਾਂ ਤਾਂ ਅੰਡਰਸਟੈਂਡਿੰਗ ਦੀ ਗੱਲ ਹੈਗੀ ਆ। ਹੋ ਸਕਦਾ ਕਿ ਉਹ ਵਾਈਫ ਦੀ ਜਿਹੜੀ ਇੰਸ਼ੋਰੈਂਸ ਪੇ ਕਰ ਰਹੇ ਆ, ਓਬਵੀਅਸਲੀ ਬੈਨੀਫਿਸ਼ਰੀ ਤਾਂ ਉਹ ਆਪ ਹੀ ਨੇ, ਤੇ ਉਸ ਕੇਸ ਦੇ ਵਿੱਚ ਜੇ ਉਹ ਪੇ ਵੀ ਕਰ ਰਹੇ ਨੇ ਤਾਂ ਵੀ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੈਗਾ, ਕਿ ਰੱਬ ਨਾ ਕਰੇ ਕੱਲ੍ਹ ਨੂੰ ਇੱਦਾਂ ਦੀ ਕੰਡੀਸ਼ਨ ਆਉਂਦੀ ਹੈ ਦੈਨ ਉਹ ਖੁਦ ਬੈਨੀਫਿਸ਼ਰੀ ਆ।
3: ਦੂਜੀ ਵਾਈਫ ਡਰਦੀ, ਉਹ ਕਹਿੰਦੀ ਜੇ ਮੈਂ ਪੇ ਨੀ ਕਰ ਰਹੀ, ਪੇ ਉਹ ਕਰ ਰਿਹਾ, ਉਹਦਾ ਡਾਇਵੋਰਸ ਹੋ ਚੁੱਕਿਆ, ਕੱਲ ਉਹਨੇ ਕਿ ਕੋਈ ਜਾਣ ਬੁੱਝ ਕੇ ਨਾ ਕੁਝ ਕਰਾ ਦੇ ਬੰਦਾ।
2: ਬਿਲਕੁਲ, ਦੂਜੀ ਗੱਲ ਇਹ ਹੈਗੀ ਹੈ ਕਿ ਮੈਂ ਕਹੂੰਗੀ ਕਿ ਦੋਨਾਂ ਦੀ ਹੀ ਵੱਲੋਂ ਇਹ ਗੱਲ ਬਣਦੀ ਹੈਗੀ ਕਿ ਉਹ ਦੋਨੋਂ ਹੀ ਆਪਣੇ ਵੱਲੋਂ ਈਮੇਲ ਪਾਉਂਦਾ ਨੇ ਇੰਡਸਟਰੀ ਇੰਸ਼ੋਰੈਂਸ ਇੰਡਸਟਰੀ ਨੂੰ, ਇੰਸ਼ੋਰੈਂਸ ਕੰਪਨੀ ਨੂੰ, ਕਿ ਅਸੀਂ ਆਪਣੀ ਪਾਲਿਸੀ ਨੂੰ ਸੈਪਰੇਟ ਆਊਟ ਕਰਨਾ ਹੈ। ਕਿਉਂਕਿ ਜਦੋਂ ਅਸੀਂ ਹੁਣ ਅੱਜ ਦੀ ਡੇਟ ਦੇ ਵਿੱਚ ਉਹਨਾਂ ਦੋਨਾਂ ਦੀ ਜਾਂ ਇੱਕ ਜਾਣੇ ਦੀ ਵੀ ਨਵੀਂ ਪਾਲਿਸੀ ਕਰਾਂਗੇ ਤਾਂ ਓਬਵੀਅਸਲੀ ਆ ਪੁਰਾਣੀ ਪਾਲਿਸੀ ਹੋ ਸਕਦੀ ਹੈ, ਇਹ ਵਾਲੀ 5 ਸਾਲ ਪਹਿਲਾਂ ਸੀ, 10 ਸਾਲ ਪਹਿਲਾਂ ਸੀਗੀ, ਕੀਤੀ ਰੇਟਸ ਸਸਤੇ ਮਿਲੇ ਹੋਏ ਨੇ ਉਸ ਟਾਈਮ ਤੇ। ਹੁਣ ਚਾਹੇ ਵਾਈਫ ਉਹ ਪਾਲਿਸੀ ਨੂੰ ਨਹੀਂ ਰੱਖਣਾ ਚਾਹੁੰਦੇ, ਹਸਬੈਂਡ ਰੱਖਣਾ ਚਾਹੁੰਦੇ ਨੇ, ਤਾਂ ਉਸ ਕੇਸ ਦੇ ਵਿੱਚ ਇਹ ਹੁੰਦਾ ਕਿ ਪਾਲਿਸੀ ਸੈਪਰੇਟ ਆਊਟ ਹੋ ਜਾਂਦੀ ਹੈ। ਇਟਸ ਵੈਰੀ ਈਜ਼ੀ ਪ੍ਰੋਸੈਸ, 5 ਮਿੰਟ ਤੋਂ ਵੀ ਘੱਟ ਦਾ ਟਾਈਮ ਲੱਗਦਾ ਹੈਗਾ ਇੱਕ ਫਾਰਮ ਹੁੰਦਾ ਸੈਪਰੇਟ ਕਰਨ ਲਈ, ਤੇ ਉੱਥੇ ਸਾਈਨ ਹੁੰਦੇ ਦੋਨਾਂ ਦੇ, ਕਿਉਂਕਿ
3: ਦੋਨੇ ਸਾਈਨ ਨਾ ਕਰਨ ਵਖਰੇਵੇਂ ਹੋਣ ਫਿਰ ਬਿਲਕੁਲ
2: ਐਸੇ ਕੇਸਿਸ ਦੇ ਵਿਚ ਅਕਸਰ ਅਸੀਂ ਇਹ ਰਿਕਮੈਂਡ ਕਰਦੇ ਹਾਂ ਕਿ ਕਈ ਕੰਪਨੀਜ਼ ਦੇ ਵਿਚ ਜ਼ਿਆਦਾਤਰ ਕੋਸ਼ਿਸ਼ ਇਹ ਹੁੰਦੀ ਹੈ ਕਿ ਜੇ ਪਹਿਲਾਂ ਹੀ ਪਾਲਿਸੀ ਸੈਪਰੇਟ ਕੀਤੀਆਂ ਜਾਣ ਤਾਂ ਜ਼ਿਆਦਾ ਵਧੀਆ ਰਹਿੰਦਾ, ਕਿਉਂਕਿ ਨੋ ਡਾਊਟ ਕਿ ਜਦੋਂ ਅਸੀਂ ਇੱਕ ਪਾਲਿਸੀ ਦੇ ਵਿਚ ਦੋ ਇਨਸ਼ੋਰਡ ਨੂੰ ਐਡ ਆਨ ਕਰਦੇ ਹਾਂ, ਪਾਲਿਸੀ ਫੀਸ ਸੇਵ ਹੁੰਦੀ ਹੈ, $4 ਮਹੀਨੇ ਦੇ ਉਹਨਾਂ ਦੇ ਸੇਵ ਜ਼ਰੂਰ ਹੁੰਦੇ ਹੈਗੇ ਆ, ਪਰ ਜੇ ਅਨਫੋਰਚੁਨੇਟਲੀ ਇੱਦਾਂ ਦੀ ਕੰਡੀਸ਼ਨ ਆ ਜਾਂਦੀਆਂ ਨੇ ਤਾਂ ਉਹਨਾਂ ਨੂੰ ਇੰਨੇ ਜ਼ਿਆਦਾ ਤਾਮ ਝਾਮ ਦੇ ਵਿੱਚੋਂ ਨਿਕਲਣਾ ਨਹੀਂ ਪੈਂਦਾ, ਕਿਉਂਕਿ ਦੋਨਾਂ ਦੀ ਸੈਪਰੇਟ ਪਾਲਿਸੀ ਚੱਲ ਰਹੀ ਹੈ, ਦੋਨੋਂ ਆਪਣੇ ਆਪਣੇ ਪ੍ਰੀਮੀਅਮਸ ਪੇ ਕਰ ਰਹੇ ਨੇ, ਜਾਂ ਫਿਰ ਚਲੋ ਇੱਕ ਅਕਾਊਂਟ ਚੋਂ ਵੀ ਪੇ ਕਰ ਰਹੇ ਹੈਗੇ, ਜੇ ਵਾਈਫ ਕਹਿੰਦੇ ਕਿ ਮੈਂ ਨਹੀਂ ਰੱਖਣਾ ਤਾਂ ਉਹਨਾਂ ਦੀ ਸਟੋਪ ਪੇਮੈਂਟ ਕੀਤੀ ਜਾ ਸਕਦੀ, ਕੈਂਸਲ ਕੀਤੀ ਜਾ ਸਕਦੀ ਹੈ ਬਿਕੋਜ਼ ਉਹ ਸੈਪਰੇਟ ਪਾਲਿਸੀ ਹੈ। ਪਰ ਜਦੋਂ ਇਕੱਠੀਆਂ ਪਾਲਿਸੀਜ਼ ਹੁੰਦੀਆਂ, ਨੋ ਡਾਊਟ ਸੈਪਰੇਸ਼ਨ ਜ਼ਰੂਰ ਹੋ ਜਾਂਦੀਆਂ ਨੇ ਪਾਲਿਸੀਜ਼ ਦੇ ਵਿੱਚ, ਬਾਕੀ ਉਹੀ ਚੀਜ਼ ਆ ਜਾਂਦੀ ਹੈ ਕਿ ਅੰਡਰਸਟੈਂਡਿੰਗ, ਤੇ ਉਸ ਦੇ ਉੱਤੇ ਹੀ ਡਿਪੈਂਡ ਕਰੂਗਾ। ਬਾਕੀ ਸਾਡੇ ਲਿਸਨਰਸ ਦੇ ਵਿੱਚੋਂ ਕਿਸੇ ਨੂੰ ਵੀ ਇੱਦਾਂ ਦੀ ਕੋਈ ਸਰਵਿਸ ਵੀ ਚਾਹੀਦੀ ਹੋਵੇ ਉਹਨਾਂ ਨੂੰ ਕਿ ਉਹਨਾਂ ਦੀ ਇਕੱਠੀਆਂ ਪਾਲਿਸੀਆਂ ਚੱਲ ਰਹੀਆਂ ਜਾਂ ਕਿਸ ਤਰੀਕੇ ਦੇ ਨਾਲ ਪਾਲਿਸੀ ਦੇ ਵਿੱਚ ਕੋਈ ਪ੍ਰੋਬਲਮਸ ਹੈਗੀਆਂ, ਕੋਈ ਕੰਸਰਨਸ ਹੈਗੇ ਨੇ, ਹਰੇਕ ਗੱਲ ਦਾ ਸਲੂਸ਼ਨ ਜ਼ਰੂਰ ਹੈਗਾ। ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰਕੇ ਸਾਡੇ ਵੱਲੋਂ ਫ੍ਰੀ ਆਫ ਕੋਸਟ ਸਰਵਿਸ ਲੈ ਸਕਦੇ ਹੋ, ਕੋਈ ਓਬਲੀਗੇਸ਼ਨ ਨਹੀਂ ਹੈਗੀ ਹੈ ਤੇ ਨਾ ਹੀ ਕੋਈ ਸਰਵਿਸ ਵੀ ਤੁਹਾਨੂੰ ਲੱਗੂਗੀ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ 416-509-1509, 416-509-1509।
3: ਬਿਲਕੁਲ ਜੀ, ਤੁਸੀਂ ਕੋਈ ਵੀ ਇਨਕੁਆਇਰੀ ਕਰਨੀ ਹੈ ਤਾਂ ਮੋਨੇ ਜੀ ਨਾਲ ਜ਼ਰੂਰ ਸੰਪਰਕ ਕਰ ਲਿਓ, 416-509-1509। ਬੈਕ ਟੂ ਸਟੂਡੀਓ।

0: ਜੀ ਬਿਲਕੁਲ ਜੀ, ਜੇ ਅੱਜ ਨਾਲ ਲਿਖਾਉਣਾ ਨਾ, ਅੱਜ ਤਾਂ ਜਿਹੜੀਆਂ ਸੁੱਖ ਡੀਲਾਂ ਦੇ ਰਿਹਾ, ਉੱਥੇ ਫੋਨ ਕਰਕੇ ਆਪੋ ਆਪਣੇ ਨਾਲ ਲਿਖਾ ਲਓ ਜਾਂ ਆਪਣੀਆਂ ਗੱਡੀਆਂ ਉਸ ਪਾਸੇ ਨੂੰ ਘੁਮਾ ਲਓ, ਕਿਉਂਕਿ ਡੀਲਾਂ ਇੰਨੀਆਂ ਵਧੀਆ ਆ ਰਹੀਆਂ ਨੇਗੀਆਂ ਜਿਹੜੀਆਂ ਅੱਜ ਤੱਕ ਨਾ ਤਾਂ ਆਈਆਂ ਨੇ ਅਤੇ ਨਾ ਇਸ ਤੋਂ ਬਾਅਦ ਆਉਣ ਦੀ ਸੰਭਾਵਨਾ ਗੀ। ਅੱਜ ਦਾ ਪ੍ਰੋਗਰਾਮ ਜਿੱਥੇ ਸਾਡਾ ਲਾਈਵ ਔਨ ਲੋਕੇਸ਼ਨ ਗ੍ਰੈਂਡ ਫਰਨੀਚਰ ਤੋਂ ਚੱਲ ਰਿਹਾ ਹੈਗਾ, ਉੱਥੇ ਮੋਨਾ ਮਹਿੰਗੀ ਦੇ ਸਹਿਯੋਗ ਨਾਲ ਵੀ ਇਹ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈਗਾ। ਅਤੇ ਜੇ ਤੁਸੀਂ ਇੰਡੀਆ ਨੂੰ ਜਾਣਾ ਗਾ ਜਾਂ ਇੰਡੀਆ ਤੋਂ ਆਉਣਾ ਗਾ ਤਾਂ ਤੁਸੀਂ ਦਬਾਬਾ ਟੂਰ ਐਂਡ ਟਰੈਵਲ ਨੂੰ ਬਿਲਕੁਲ ਯਾਦ ਰੱਖੋ, ਕਿਉਂਕਿ ਇਹਨਾਂ ਦੀ ਬੜੀ ਹੀ ਭਰੋਸੇਯੋਗ ਸਰਵਿਸ ਆ ਔਰ ਇਹਨਾਂ ਕੋਲ ਬੜੇ ਹੀ ਲਾਜਵਾਬ ਏਅਰਲਾਈਨ ਦੇ ਜਾਂ ਏਅਰ ਟਿਕਟਾਂ ਦੇ ਪ੍ਰਾਈਜ਼ ਹੁੰਦੇ ਹੈਗੇ। ਤੁਸੀਂ ਆਪਣਾ ਕੋਈ ਹੋਲੀਡੇ ਪੈਕੇਜ ਬਣਵਾਉਣਾ ਗਾ ਜਾਂ ਕਿਤੇ ਆਪਣੇ ਪਰਿਵਾਰ ਨਾਲ ਕਿਤੇ ਘੁੰਮਣ ਫਿਰਨ ਜਾਣਾ ਗਾ, ਤੁਸੀਂ ਦਬਾਬਾ ਟੂਰ ਐਂਡ ਟਰੈਵਲਸ ਨੂੰ ਯਾਦ ਰੱਖੋ, 905-673-1400, 905-673-1400 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਗੋਲਡਨ ਸਪਲਾਈ ਕੈਸ਼ ਐਂਡ ਕੈਰੀ, ਤੁਹਾਡੇ ਘਰ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੈਗਾ, ਤੁਹਾਨੂੰ ਡਿਸਪੋਜ਼ੇਬਲ ਪ੍ਰੋਡਕਟ ਚਾਹੀਦੇ ਨੇਗੇ, ਤੁਸੀਂ ਘਰ ਤੋਂ ਕੋਈ ਟਿਫਨ ਸਰਵਿਸ ਰਨ ਕਰ ਰਹੇ ਹੋਗੇ ਜਾਂ ਕੋਈ ਰੈਸਟੋਰੈਂਟ ਰਨ ਕਰ ਰਹੇ ਹੋਗੇ, ਤੁਹਾਨੂੰ ਕਲੀਨਿਕ ਪ੍ਰੋਡਕਟ ਚਾਹੀਦੇ ਨੇ, ਤੁਹਾਡਾ ਕੋਈ ਐਨੀ ਮਤਲਬ ਪਲਾਸਟਿਕ ਦਾ ਕੋਈ ਵੀ ਸਮਾਨ ਚਾਹੀਦਾ ਤੁਹਾਨੂੰ ਡਿਸਪੋਜ਼ੇਬਲ, ਤਾਂ ਤੁਸੀਂ ਗੋਲਡਨ ਸਪਲਾਈ ਕੈਸ਼ ਐਂਡ ਕੈਰੀ ਨੂੰ ਯਾਦ ਰੱਖੋ, 416-748-2116, 416-748-2116, 416-748-2116 ਦੇ ਉੱਪਰ ਤੁਸੀਂ ਗੋਲਡਨ ਸਪਲਾਈ ਕੈਸ਼ ਐਂਡ ਕੈਰੀ ਨਾਲ ਸੰਪਰਕ ਕਰ ਸਕਦੇ ਹੋਗੇ। ਸੋ ਬਿਲਕੁਲ ਪਹੁੰਚਾਂਗੇ ਦੁਬਾਰਾ ਫਿਰ ਗ੍ਰੈਂਡ ਫਰਨੀਚਰ ਦੇ ਉੱਪਰ। ਜੀ ਰਾਜਵੀਰ ਜੀ,
1: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। ਜਿੱਥੇ ਅੱਜ ਸਪੈਸ਼ਲ ਤੌਰ ਤੇ ਗ੍ਰੈਂਡ ਫਰਨੀਚਰ ਤੋਂ ਬਾਈ ਜਿਹੜੀਆਂ ਦੋ ਡੀਲ ਦਿੱਤੀਆਂ ਨੇ ਉਹਦਾ ਨਜ਼ਾਰਾ ਹੀ ਲਿਆਤਾ
0: ਜੀ। ਬਿਲਕੁਲ,
1: ਹੁਣ ਮੈਂ ਨੀ ਇਹਨਾਂ ਨੂੰ ਤੰਗ ਕਰਨਾ, ਨਹੀਂ
0: ਪਰ
1: ਆਪਣਾ ਬਦਲਾ ਲੈਣਾ ਸੀਗਾ ਜਿਹੜਾ ਇਹਨਾਂ ਨੇ ਸੋਫੇ ਤੇ ਇੰਨਾ ਰੇਟ ਘੱਟ ਕੀਤਾ ਸੀਗਾ,
0: ਹੁਣ ਤੁਸੀਂ ਆਪਣੇ ਵਾਲਾ ਬਲਾ ਦਾ ਦੂਜੇ ਪਾਸੇ ਕੱਢੋਗੇ।
1: ਮੈਂ ਖੁਸ਼ ਹੋ ਗਿਆ, ਮੈਂ ਬਾਗੋ ਬਾਗ ਹੋ ਗਿਆ
0: ਜੀ।
1: ਇਹ ਮੈਨੂੰ ਲੱਗਦਾ ਪਤਾ ਨੀ ਆਪਣੇ ਸੱਚ ਦੱਸਿਓ ਵੀ ਤੁਸੀਂ ਜਾਣ ਬੁੱਝ ਕੇ ਘਬਰਾਏ ਹੋਏ ਆ ਨੀ ਟੈਨਸ਼ਨ ਦੇ ਵਿੱਚ, ਖੁਸ਼ੀ ਦੇ ਵਿੱਚ ਤਾਂ ਨੀ ਹੋ ਸਕਦਾ ਇਹ ਜਿਹੜੀ ਖੁਸ਼ੀ ਚ ਨੀ ਪਤਾ ਦਿੰਦਾ ਹੁੰਦਾ, ਕਾਹਦੇ ਕਰਕੇ ਉਹ ਤੁਸੀਂ ਜਿਹੜਾ ਵਿੱਚ ਦੇਖੋ
2: ਟੇਬਲ ਤੇ 6 ਜਣਾ 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299 299
1: ਅੱਛਾ ਮੈਨੂੰ ਇੱਕ ਦਿਨ ਕਾਲ ਆਈ ਮੈਨੂੰ ਕਹਿੰਦਾ ਯਾਰ ਲਿਆਉਂਦੇ ਕਿੱਥੋਂ ਮੈਂ ਕਿਹਾ ਵੀ ਲਿਆਉਂਦੇ ਜਿੱਥੋਂ ਮਰਜ਼ੀ ਹੋਣਾ ਤਾਂ ਉਹਨਾਂ ਨੂੰ ਪੁੱਛੋ ਵੀ ਕਿੱਥੇ ਲਿਆਉਂਦੇ ਪਰ ਤੁਹਾਨੂੰ ਤਾਂ ਮਿਲਦਾ ਨਾ ਚੀਜ਼ ਜਿਹੜੀ ਦਿੰਦੇ ਆ ਤੁਹਾਨੂੰ ਜਿਹੜੀ ਅਨਾਊਂਸ ਕਰਤੀ ਇਹ ਨਹੀਂ ਕਦੇ ਹੋਊਗਾ ਵੀ ਕਿਹੜੀ ਚੀਜ਼ ਏਅਰ ਤੇ ਅਨਾਊਂਸ ਕੀਤੀ ਤੇ ਨਾ ਮਿਲੇ
2: ਹੁਣ ਮੈਂ ਤੁਹਾਨੂੰ ਇੱਕ ਲਾਈਵ ਐਗਜ਼ਾਮਪਲ ਹੁਣ ਬਾਈ ਕਿਉਂ ਨਹੀਂ ਆਏ ਸੀ ਜਿਹਨਾਂ ਨਾਲ ਆਪਾਂ ਗੱਲਬਾਤ ਕੀਤੀ ਕਿਉਂਕਿ ਨਾ ਆਪਾਂ ਆਟੋਮਨ ਬੋਲਿਆ ਆਟੋਮਨ ਤੇ ਟੀਵੀ ਸੈਂਡ $30
1: ਹਾਂਜੀ
2: ਕਿੰਨਾ
1: $10
2: ਬਾਈ ਜੀ ਉਹ ਮਾਣਨਾ ਆਏ ਕਹਿੰਦੇ ਮੈਂ $10 ਦੇਣੇ ਮੈਂ ਕਹਿੰਦਾ
1: ਮਾਣਨਾ
2: ਆਏ ਤਾਂ ਮੈਂ ਫ੍ਰੀ ਲੈ ਜਾਓ ਸਰ ਜੋ ਇੱਥੇ ਗਰਮੀ ਉਹ ਡਨ ਹੋ ਜਾਂਦਾ ਸੋ ਸਾਰੀਆਂ ਡੀਲਾਂ ਲੈਣ ਵਾਸਤੇ 294 ਵਰਕਰ ਡਰਾਈਵ 294 ਵਰਕਰ ਡਰਾਈਵ ਗ੍ਰੈਂਡ ਹੋਮ
1: ਫਰਨੀਚਰ ਚੱਲਦੇ ਆ ਬੈਕ ਟੂ ਸਟੂਡੀਓ

0: ਜੀ ਬਿਲਕੁਲ ਜੀ, ਇਸ ਵਕਤ ਸਾਡੀ ਲਾਈਨ ਜੁੜ ਚੁੱਕੀ ਹੈਗੀ ਬ੍ਰੈਂਪਟਨ ਟੀਵੀ ਐਂਡ ਅਪਲਾਂਸ ਤੋਂ ਸੁਲਤਾਨ ਜੀ ਨਾਲ। ਜੀ ਸੁਲਤਾਨ ਜੀ, ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ
0: ਜੀ। ਸੁਲਤਾਨ ਜੀ, ਜਿਹੜੇ ਟੈਰਫ ਦਾ ਰੌਲਾ ਪੈ ਰਿਹਾ ਹੈਗਾ, ਲਾਗੂ ਹੋ ਗਿਆ ਆਪਣੇ ਵਾਲੇ ਅਪਲਾਈਸਿਸ ਦੇ ਉੱਪਰ ਜਾਂ ਨਹੀਂ, ਜਾਂ ਕਿੱਥੇ ਤੱਕ ਹਜੇ ਕਸਟਮਰ ਨੂੰ ਰਾਹਤ ਤੁਸੀਂ ਦੇ ਸਕਦੇ ਹੋ, ਕੀ ਅਪਡੇਟ ਆ ਜੀ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ ਵਿਸਥਾਰ ਨਾਲ।
1: ਜੀ ਬਿਲਕੁਲ, ਹੋਮ ਅਪਲਾਈਸਿਸ ਦੇ ਉੱਪਰ 25% ਦਾ ਟੈਰਫ ਲੱਗਾ ਜੀ, ਤੇ 5% ਫਰੇਟ ਇਨਕਰੀਜ਼ ਹੋਇਆ, ਟੋਟਲ 30% ਪ੍ਰਾਈਸਿਸ ਇਨਕਰੀਜ਼ ਹੋਈਆਂ। ਜਿਹੜੀ ਨਵੀਂ ਪ੍ਰਾਈਸ ਲਿਸਟ ਆਈ ਹੈ ਉਹਨਾਂ 30% ਦਾ ਡਿਫਰੈਂਸ ਹੈ। ਜਿਹੜੀਆਂ ਵੀ ਮੈਂ ਪ੍ਰਾਈਸਿਸ ਅੱਜ ਦੇਵਾਂਗਾ ਇਹਦੇ 'ਚ ਮੈਂ ਟੈਰਫ ਲੱਗੀ ਪ੍ਰਾਈਸ ਵੀ ਦੱਸ ਦਿੰਦਾ, ਪਰ ਸਟਿਲ ਜਿਹੜਾ ਸਾਡੇ ਕੋਲ ਸਟਾਕ ਅਵੇਲੇਬਲ ਹੈ ਉਹਦੇ ਉੱਤੇ ਜਿਹੜੀ ਅਸੀਂ ਡੀਲ ਦੇ ਰਹੇ ਹਾਂ ਉਹ ਵੀ ਮੈਂ ਦੱਸ ਦਿੰਦਾ। ਜੇ ਤੁਸੀਂ 30-inch ਅਪਰਾਈਟ ਫ੍ਰੀਜ਼ਰ ਦੇ ਨਾਲ ਫ੍ਰਿਜ ਲੈਂਦੇ ਹੋ $1,000 ਵਾਲਾ, ਟੈਰਫ ਲੱਗੀ ਪ੍ਰਾਈਸ ਹੈ ਜੀ $1,300, $1,300 ਪਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ $899 ਦਾ। ਫਰੰਟ ਲੋਡ ਵਾਸ਼ਰ ਐਂਡ ਡਰਾਇਰ $2,000 ਵਾਲਾ, ਟੈਰਫ ਲੱਗੀ ਪ੍ਰਾਈਸ ਹੈ ਜੀ $2,600 ਪਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਏਗਾ $1,799 ਦਾ। ਜਿਹੜੇ ਕਸਟਮਰ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਇਹ ਹੈਗਾ ਜੀ ਟੈਰਫ ਲੱਗੀ ਪ੍ਰਾਈਸ $1,999 ਪਰ ਤੁਹਾਨੂੰ ਅੱਜ ਮਿਲੇਗਾ $1,499 ਦਾ। $1,499 ਚ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਸਾਈਡ ਬਾਈ ਸਾਈਡ ਵੀ ਰੱਖ ਸਕਦੇ ਹੋ ਤੇ ਸਟੈਕ ਵੀ ਕੀਤਾ ਜਾ ਸਕਦਾ। ਜਦੋਂ ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਕਰੋਗੇ 27-inch ਵਾਈਡ ਤੇ 76-inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ। ਜਿਹੜਾ ਬਿਲਟ ਇਨ ਕਿਚਨ ਹੈ, ਜੇ ਤਾਂ 3-piece ਕਿਚਨ ਬੰਡਲ ਲੈਣਾ ਫ੍ਰਿਜ ਸਟੋਵ ਡਿਸ਼ ਵਾਸ਼ਰ, ਫਿਰ ਤਾਂ ਤੁਹਾਨੂੰ ਮਿਲ ਰਿਹਾ ਜੀ ਇਹ $2,999 ਦਾ, ਜਦਕਿ ਟੈਰਫ ਲੱਗੀ ਪ੍ਰਾਈਸ ਹੈ $3,899। ਜੇ ਬਿਲਟ ਇਨ ਕਿਚਨ ਲੈਣਾ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫ੍ਰਿਜ, ਇਹ ਮਿਲ ਰਿਹਾ ਜੀ $6,900 ਦਾ। ਜੇ ਟੈਰਫ ਲੱਗੀ ਪ੍ਰਾਈਸ ਹੈ ਤੇ ਉਹ ਹੈਗੀ ਜੀ $8,500। ਸੋ ਬਿਗ ਸੇਵਿੰਗ ਹੈ, 30% ਦੀ ਸੇਵਿੰਗ ਹੈ ਜਿਹੜੀ ਕਿ $300-$400 ਡਿਪੋਜ਼ਿਟ ਦੇ ਕੇ ਡੀਲ ਲੌਕ ਕੀਤੀ ਜਾ ਸਕਦੀ ਹੈ ਤੇ ਡਿਲੀਵਰੀ ਡੇਟ ਸਪਟੰਬਰ ਅਕਤੂਬਰ ਨਵੰਬਰ ਦੀ ਕੋਈ ਵੀ ਰੱਖ ਸਕਦੇ ਜੀ। 905-450-2828 ਨੰਬਰ ਹੈ, brampton appliances.com ਸਾਡੀ ਵੈਬਸਾਈਟ ਹੈ, 905-450-2828। ਤੇ ਮੈਂ ਥੋੜੀ ਜਿਹੀ ਗੱਲ ਕਰੂੰਗਾ ਜੀ ਆਪਣੇ ਟੀਵੀ ਸੈਕਸ਼ਨ ਚ।
0: ਜੀ ਬਿਲਕੁਲ,
1: ਸਾਡੇ ਕੋਲ ਇਸ ਟਾਈਮ ਰਾਜਵੀਰ ਜੀ 75-inch ਦੇ 3 ਟੀਵੀ ਅਵੇਲੇਬਲ ਹੈ। ਕੋਈ ਵੀ ਕਸਟਮਰ ਲੈਣਾ ਚਾਹੁੰਦੇ, ਇਹਦੀ $1,100 ਪ੍ਰਾਈਸ ਹੈ ਪਰ $799 ਚ ਸੈਮਸੰਗ ਦਾ 75-inch ਮਿਲ ਜਾਏਗਾ, ਸਿਰਫ 3 ਲੱਕੀ ਕਸਟਮਰ ਕੈਨ ਗੈਟ ਇਟ। 85-inch ਲੈਣਾ ਜੀ, 85-inch ਵੀ ਮਿੰਨੀ LED ਸੈਮਸੰਗ ਦਾ ਲੇਟੈਸਟ 2026 ਦਾ ਮਾਡਲ ਹੈ, ਇਹਦੇ ਚ ਵੀ ਮੇਰੇ ਕੋਲ 5 ਟੀਵੀ ਅਵੇਲੇਬਲ ਹੈ ਸਿਰਫ $1,399 ਦਾ, ਜਦਕਿ ਇਹਦੀ ਟੈਰਫ ਲੱਗੀ ਪ੍ਰਾਈਸ $1,899 ਹੈ ਪਰ $1,399 ਚ 5 ਲੱਕੀ ਕਸਟਮਰ ਕੈਨ ਗੈਟ ਇਟ। ਤੇ ਪੇਮੈਂਟ ਵੀ 6 ਮਹੀਨੇ ਚ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, brampton appliances.com ਸਾਡੀ ਵੈਬਸਾਈਟ ਹੈ ਜੀ, 905-450-2828 ਸਾਡਾ ਨੰਬਰ ਹੈ, 905-450-2828 ਜੀ।
0: ਜੀ ਬਹੁਤ ਬਹੁਤ ਬਹੁਤ ਧੰਨਵਾਦ ਸੁਲਤਾਨ ਜੀ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।

0: ਜੀ ਦੋਸਤੋ, ਤੁਸੀਂ ਜੁੜੇ ਹੋ ਪ੍ਰੋਗਰਾਮ ਸਾਰੰਗ ਦੇ ਵਿੱਚ, ਤੁਹਾਡਾ ਦੁਬਾਰਾ ਫਿਰ ਸਵਾਗਤ ਹੈ। ਮੋਹਨਾ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੋਹਨਾ ਜੀ, ਇਹ ਦੱਸੋ, ਆਮ ਤੌਰ 'ਤੇ ਲੋਕਾਂ ਦਾ ਇਹ ਕੁਐਸਚਨ ਹੁੰਦਾ ਵੀ ਜਾਂ ਕਿਸੇ ਨੂੰ ਦੱਸਦੇ ਹਾਂ ਵੀ ਤੁਸੀਂ ਇੰਸ਼ੋਰੈਂਸ ਕਰਵਾ ਲਓ, ਉਹ ਕਹਿਣਗੇ ਸਾਨੂੰ ਤਾਂ ਜੀ ਕੰਮ ਤੋਂ ਇੰਸ਼ੋਰੈਂਸ ਮਿਲੀ ਹੋਈ ਆ। ਤਾਂ ਕੰਮ ਵਾਲੀ ਇੰਸ਼ੋਰੈਂਸ ਅਤੇ ਆਪਣੀ ਜਿਹੜੀ ਦੂਸਰੀ ਇੰਸ਼ੋਰ ਆ, ਉਹਨਾਂ ਵਿੱਚ ਕੀ ਫਰਕ ਹੁੰਦਾ ਗਾ? ਜਦੋਂ ਬੰਦਾ ਕੰਮ ਛੱਡ ਦਿੰਦਾ ਗਾ, ਉਸ ਤੋਂ ਬਾਅਦ ਕੀ ਬੰਦਾ ਕੋਈ ਪਰਸਨਲ ਇੰਸ਼ੋਰੈਂਸ ਲੈਣੀ ਚਾਹੁੰਦਾ ਤਾਂ ਉਹ ਲੈ ਸਕਦਾ ਗਾ ਜਾਂ ਨਹੀਂ? ਜੀ
1: ਬਿਲਕੁਲ ਮੋਹਨ ਜੀ, ਇਹ ਹੁੰਦਾ ਹੈਗਾ ਕਿ ਜਦੋਂ ਕੰਮ ਤੋਂ ਇੰਸ਼ੋਰੈਂਸ ਹੁੰਦੀ ਹੈ, ਇੱਕ ਮੈਨੂੰ ਲੱਗਦਾ ਕਿ ਜ਼ਿਆਦਾਤਰ ਪਰਸਨਸ ਨੂੰ ਭੁਲੇਖਾ ਹੀ ਹੁੰਦਾ ਹੈਗਾ ਕਿ ਹਰ ਤਰ੍ਹਾਂ ਦੀ ਪ੍ਰੋਟੈਕਸ਼ਨ ਉੱਥੇ ਹੈਗੀ ਹੈ। ਕਿਉਂਕਿ ਕੰਮ ਤੋਂ ਇੰਸ਼ੋਰੈਂਸ ਜੇ ਹੁੰਦੀ ਹੈ ਤਾਂ ਡੈਫੀਨੇਟਲੀ ਉਹਦੇ ਵਿੱਚ ਤੁਹਾਨੂੰ ਹੈਲਥ ਐਂਡ ਡੈਂਟਲ ਪਲਾਨਸ ਹੁੰਦੇ ਨੇ, ਜਿਹਦੇ ਵਿੱਚ ਮੈਡੀਕੇਸ਼ਨ, ਥੈਰੇਪੀਜ਼ ਜਾਂ ਡੈਂਟਲ ਦੇ ਰਿਲੇਟਿਡ ਕਵਰੇਜ ਹੁੰਦੀ ਹੈ। ਐਂਡ ਕਾਫੀ ਵਾਰ ਅਸੀਂ ਜਦੋਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਤਾਂ ਕਈ ਵਾਰ ਪਰਸਨ ਨੂੰ ਲੱਗਦਾ ਕਿ ਲਾਈਫ ਇੰਸ਼ੋਰੈਂਸ ਵੀ ਉਹਦੇ ਵਿੱਚ ਹੈ, ਜਦੋਂ ਕਿ ਉਹਦੇ ਵਿੱਚ ਮੋਸਟ ਆਫ ਦਾ ਟਾਈਮ ਐਕਸੀਡੈਂਟਲ ਲਾਈਫ ਇੰਸ਼ੋਰੈਂਸ ਹੁੰਦੀ ਹੈ। ਜਾਂ ਫਿਰ ਕਈ ਵਾਰ ਲਾਈਫ ਇੰਸ਼ੋਰੈਂਸ ਜੇ ਹੁੰਦੀ ਵੀ ਹੈ ਤਾਂ 1 ਈਅਰ ਦੀ ਸੈਲਰੀ, ਐਨੂਅਲ ਸੈਲਰੀ ਕਵਰ ਕਰਦੀਆਂ ਨੇ ਕੰਪਨੀ, ਜਿਹੜੇ ਇੰਪਲੋਇਰ ਵੱਲੋਂ ਕਵਰੇਜਿਸ ਹੁੰਦੀਆਂ ਨੇ। ਸਭ ਨਾਲੋਂ ਵੱਡਾ ਜਿਹੜਾ ਮੈਂ ਕਹੂੰਗੀ ਕਿ ਡਰਾਬੈਕ ਜਿਹੜਾ ਹੈਗਾ, ਉਹਦੇ ਵਿੱਚ ਇੱਕ ਚੀਜ਼ ਹੀ ਆ ਜਾਂਦੀ ਹੈਗੀ ਹੈ ਕਿ ਜਦੋਂ ਤੱਕ ਤੁਸੀਂ ਜੋਬ ਕਰਦੇ ਹੈਗੇ ਹੋ, 1 ਈਅਰ ਦੀ ਚਾਹੇ ਸੈਲਰੀ ਹੈ ਚਾਹੇ ਐਕਸੀਡੈਂਟਲ ਡੈਥ ਹੈ, ਉਹ ਤਦੋਂ ਤੱਕ ਹੀ ਉਹ ਤੁਹਾਨੂੰ ਕਵਰ ਕਰਦੇ ਨੇ। ਅਦਰਵਾਈਜ਼ ਜਦੋਂ ਵੀ ਆਪਾਂ ਜੋਬ ਛੱਡ ਦਿੰਦੇ ਹਾਂ, ਕਿਤੇ ਬੈਟਰ ਆਪਸ਼ਨ ਮਿਲ ਗਈ, ਕੰਟਰੈਕਟ ਬੇਸ ਤੇ ਚਲੇ ਗਏ ਹਾਂ, ਸੋ ਉਸ ਟਾਈਮ ਤੇ ਆਪਣੀ ਕਵਰੇਜ ਵੀ ਪੂਰੀ ਦੀ ਪੂਰੀ ਖਤਮ ਹੋ ਜਾਂਦੀ ਹੈ। ਜਦੋਂ ਕਿ ਜੇ ਅੱਜ ਆਪਾਂ ਆਪਣੀ ਪਾਲਿਸੀ ਕਰਵਾਉਂਦੇ ਹਾਂ, ਓਬਵੀਅਸਲੀ ਯੰਗਰ ਏਜਿਸ ਵਿੱਚ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਓਗੇ, ਤੁਹਾਡੇ ਕੋਲ ਜ਼ਿਆਦਾ ਆਪਸ਼ਨ ਹੁੰਦੀਆਂ ਨੇ ਕਿ ਤੁਸੀਂ ਮਨੀ ਬੈਕ ਪਾਲਿਸੀ ਦੇ ਵਿੱਚ ਜਾ ਸਕਦੇ ਹੋ, ਸੇਵਿੰਗਸ ਹੋ ਜਾਂਦੀਆਂ ਨੇ। ਦੂਜੀ ਚੀਜ਼ ਇਹ ਹੈ ਕਿ ਛੋਟੀ ਏਜ ਦੇ ਵਿੱਚ ਕਵਰੇਜ ਕਰਵਾਓਗੇ ਤਾਂ ਉਹਦੇ ਵਿੱਚ ਕੈਸ਼ ਵੈਲਿਊਜ਼ ਗਰੋ ਹੁੰਦੀਆਂ ਨੇ। ਜਿੱਦਾਂ ਅਕਸਰ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਡਿਵੀਡੈਂਟਸ ਪਾਰਟੀਸਿਪੇਟਿੰਗ ਵਾਲੀਆਂ ਪਾਲਿਸੀਜ਼ ਹੁੰਦੀਆਂ ਨੇ, ਡਿਵੀਡੈਂਟਸ ਗਰੋ ਤਾਂ ਹੀ ਕਰੂਗੇ ਜੇ ਕੈਸ਼ ਵੈਲਿਊਜ਼ ਗਰੋ ਤਾਂ ਹੀ ਕਰੂਗੀਆਂ ਸਾਡੀਆਂ ਰਿਟਾਇਰਮੈਂਟ ਦੀ ਏਜ ਤੱਕ, ਜੇ ਅਸੀਂ ਪ੍ਰੋਪਰਲੀ ਏਜ ਦੇ ਟਾਈਮ ਤੇ, ਯੰਗਰ ਏਜ ਦੇ ਟਾਈਮ ਤੇ ਪਾਲਿਸੀ ਕਰਾਵਾਂਗੇ। ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਨੀ ਤਾਂ ਹੀ ਗਰੋ ਕਰੇਗਾ ਜੇ ਉਹਦੇ ਕੋਲ ਟਾਈਮ ਹੋਏਗਾ। ਸੋ ਜੇ ਅਸੀਂ ਕਹਾਂਗੇ ਕਿ ਅੱਜ ਅਸੀਂ ਪਾਲਿਸੀ ਕਰਵਾਈਏ, 2 ਸਾਲ ਬਾਅਦ ਹੀ, 5 ਸਾਲ ਬਾਅਦ ਹੀ ਸਾਨੂੰ ਡਬਲ ਪੈਸੇ ਮਿਲ ਜਾਣ, ਏਦਾਂ ਦੀ ਕੋਈ ਪਾਲਿਸੀ ਨਹੀਂ ਹੈਗੀ, ਨਾ ਹੀ ਕੈਨੇਡਾ ਦੇ ਵਿੱਚ, ਨਾ ਹੀ ਕਿਤੇ ਹੋਰ। ਸੋ ਇਸੇ ਕਰਕੇ ਜ਼ਰੂਰੀ ਹੈਗਾ ਕਿ ਜਦੋਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਹੁੰਦੀ ਹੈ, ਤੁਹਾਡੀ ਜਿਹੜੀਆਂ ਪਰਸਨਲ ਪਾਲਿਸੀਜ਼ ਹੁੰਦੀਆਂ ਨੇ ਉਹ ਇੱਕ ਤਾਂ ਤੁਹਾਨੂੰ ਵਰਲਡ ਵਾਈਡ ਕਵਰ ਕਰਦੀਆਂ ਨੇ, ਦੂਜੀ ਚੀਜ਼ ਇਹ ਹੈ ਕਿ ਕੱਲ ਨੂੰ ਜੋਬ ਛੱਡ ਦਿੰਦੇ ਹਾਂ, ਕੱਲ ਨੂੰ ਅਸੀਂ ਸੈਲਫ ਇੰਪਲੋਇਡ ਹੋ ਜਾਂਦੇ ਹਾਂ, ਰਿਟਾਇਰਡ ਹੋ ਜਾਂਦੇ ਹਾਂ, ਤਾਂ ਤੁਹਾਨੂੰ ਇਹ ਵਰੀ ਨਹੀਂ ਕਰਨਾ ਪੈਂਦਾ ਕਿ ਹੁਣ ਸਾਡੀ ਹੈਲਥ ਦੇ ਵਿੱਚ ਚੇਂਜਿਸ ਆ ਗਈਆਂ, ਪਤਾ ਨਹੀਂ ਨਵੀਂ ਪਾਲਿਸੀ ਮਿਲੂਗੀ ਕਿ ਨਹੀਂ, ਉਸ ਟਾਈਮ ਤੇ ਪਤਾ ਨਹੀਂ ਅਪਰੂਵਲ ਆਊਗਾ ਕਿ ਨਹੀਂ, ਦੂਜੀ ਚੀਜ਼ ਏਜ ਵੱਧ ਗਈ ਹੈਗੀ, ਪਤਾ ਨਹੀਂ ਕਿੰਨਾ ਕੁ ਪ੍ਰੀਮੀਅਮ ਹੋਣਾ। ਸੋ ਇਹ ਸਾਰੀਆਂ ਚੀਜ਼ਾਂ ਦਾ ਰਿਜ਼ੋਲਵ ਤਾਂ ਹੀ ਹੋ ਸਕੇਗਾ ਜੇ ਅਸੀਂ ਟਾਈਮ ਸਿਰ ਉਸ ਚੀਜ਼ ਦਾ ਡਿਸੀਜ਼ਨ ਲਵਾਂਗੇ। ਸੋ ਮੇਕ ਸ਼ੋਰ ਕਰੋ, ਨੋ ਮੈਟਰ ਕਿ ਇਸ ਟਾਈਮ ਤੇ ਸਾਡਾ ਕੀ ਸਟੇਟਸ ਹੈਗਾ। ਮੈਂ ਬਹੁਤ ਵਾਰ ਇਸ ਟਾਈਮ ਤੇ ਦੇਖਦੀ ਹੁੰਦੀ ਹਾਂ, ਸਾਨੂੰ ਕਾਫੀ ਵਾਰ ਕਲਾਇੰਟਸ ਮਿਲਦੇ ਜਿਹੜੇ ਸਟੂਡੈਂਟ ਵੀਜ਼ਾ ਤੇ ਆਏ ਸੀਗੇ, ਸਟੂਡੈਂਟ ਵੀਜ਼ਾ ਤੇ ਆਏ ਸੀ, ਉਹਨਾਂ ਨੇ ਉਸ ਟਾਈਮ ਤੇ ਪਾਲਿਸੀਜ਼ ਕਰਵਾ ਲਿੱਤੀਆਂ ਕਿਉਂਕਿ ਸਿੰਗਲ ਸੀਗੇ, ਮਨੀ ਬੈਕ ਪਾਲਿਸੀ ਕਰਵਾ ਲਿੱਤੀਆਂ, ਉਸ ਤੋਂ ਬਾਅਦ ਵਰਕ ਪਰਮਿਟ ਤੇ ਚਲੇ ਗਏ, PR ਹੋ ਗਏ ਨੇ, ਹੁਣ ਮੈਰਿਜ ਹੋ ਗਈ ਹੈ, ਬੱਚੇ ਹੋ ਗਏ ਹੈ। ਸੋ ਫੈਮਿਲੀ ਦੇ ਨਾਲ ਹੁਣ ਉਹ ਸਾਨੂੰ ਮਿਲਣ ਆਉਂਦੇ ਨੇ, ਬੜੀ ਖੁਸ਼ੀ ਹੁੰਦੀ ਹੈ ਕਿ ਇਸ ਟਾਈਮ ਤੱਕ ਆਲਰੇਡੀ ਉਹਨਾਂ ਦੀ ਪਾਲਿਸੀ ਚੱਲਦਿਆਂ ਨੂੰ 6-7 ਸਾਲ ਹੋ ਗਏ ਨੇ, ਕਿ ਹੁਣ ਉਹਨਾਂ ਦੇ ਆਲਰੇਡੀ ਕਿਡਸ ਹੈਗੇ ਆ, ਉਹਨਾਂ ਨੂੰ ਵੀ ਪਤਾ ਕਿ ਜਿਹੜੀਆਂ ਪਾਲਿਸੀਜ਼ ਤਦੋਂ ਕਰਵਾਈਆਂ ਸੀ, ਵਧੀਆ ਡਿਸੀਜ਼ਨ ਲਿਆ ਸੀਗਾ ਉਸ ਟਾਈਮ ਤੇ, ਇੱਕ ਤਾਂ ਸੇਵਿੰਗਸ ਵੀ ਹੋ ਗਈ, ਪ੍ਰੋਟੈਕਸ਼ਨ ਹੋ ਗਈ, ਛੋਟੀ ਏਜ ਦੇ ਵਿੱਚ ਪ੍ਰੀਮੀਅਮ ਵੀ ਘੱਟ ਪੇ ਕਰਨਾ ਪਿਆ। ਸੋ ਹਰ ਪਾਸੇ ਉਹਨਾਂ ਨੂੰ ਪੋਜ਼ਿਟਿਵ ਪੁਆਇੰਟਸ ਮਿਲੇ ਨੇ। ਸੋ ਮੈਂ ਜ਼ਰੂਰ ਕਹੂੰਗੀ ਕਿ ਇਸ ਟਾਈਮ ਤੇ ਚਾਹੇ ਕੋਈ ਪਰਸਨ PR ਹੈਗੇ, ਸਿਟੀਜ਼ਨ ਹੈ, ਜਾਂ ਤੁਹਾਡਾ ਕੋਈ ਵੀ ਸਟੇਟਸ, ਵਰਕ ਪਰਮਿਟ ਤੇ, ਸਟੂਡੈਂਟ ਵੀਜ਼ਾ ਤੇ, ਰਿਫਿਊਜੀ ਸਟੇਟਸ ਤੇ ਹੈਗੇ ਹੋ, ਹਰੇਕ ਪਰਸਨ ਦੇ ਲਈ ਕਵਰੇਜ ਅਵੇਲੇਬਲ ਹੁੰਦੀ ਹੈ ਇੰਸ਼ੋਰੈਂਸ ਕੰਪਨੀਜ਼ ਵੱਲੋਂ। ਐਂਡ ਤੁਸੀਂ ਬੈਨੀਫਿਸ਼ਰੀ ਚਾਹੇ ਲਿਵ ਇਨ ਕੈਨੇਡਾ ਜਾਂ ਬੈਕ ਹੋਮ ਕੰਟਰੀ ਦੇ ਵਿੱਚ ਵੀ, ਪੇਰੈਂਟਸ ਜਾਂ ਸਪਾਊਸ, ਕੋਈ ਵੀ ਪਰਸਨ, ਫੈਮਿਲੀ ਮੈਂਬਰ ਜਿਹੜੇ ਰਹਿ ਰਹੇ ਨੇ, ਉਹਨਾਂ ਨੂੰ ਤੁਸੀਂ ਬੈਨੀਫਿਸ਼ਰੀ ਵੀ ਬਣਾ ਸਕਦੇ ਹੁੰਦੇ ਹੋ, ਤਾਂ ਕਿ ਤੁਸੀਂ ਉਹਨਾਂ ਨੂੰ ਵੀ ਪ੍ਰੋਟੈਕਟ ਕਰ ਸਕੋ ਤੇ ਆਪਣੇ ਆਪ ਨੂੰ ਵੀ ਪ੍ਰੋਟੈਕਟ ਕਰ ਸਕੋ। ਜ਼ਿਆਦਾ ਜਾਣਕਾਰੀ ਲਈ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ ਜੀ ਐਟ 4169-1509-1509-1509-1509।
0: ਜੀ ਬਹੁਤ ਬਹੁਤ ਧੰਨਵਾਦ ਜੀ। ਤੇ ਰਾਜਵੀਰ ਜੀ, ਮੈਂ ਪ੍ਰੋਗਰਾਮ ਦੇ ਸਟਾਰਟਿੰਗ 'ਚ ਗੱਲ ਕਰ ਰਿਹਾ ਸੀਗਾ ਵੀ ਰਿਸ਼ਤੇ ਤੇ ਦੋਸਤੀ ਮਿੱਤਰੀ, ਇਹਨਾਂ 'ਚ ਕੀ ਤੁਸੀਂ ਫਰਕ ਸਮਝਦੇ ਹੋ?
2: ਦੇਖੋ ਜੀ, ਗੱਲ ਤਾਂ ਇਹ ਹੈ ਕਿ ਰਿਸ਼ਤਿਆਂ ਦੇ ਵਿੱਚ ਦੋਸਤੀ ਹੋਣੀ ਬੜੀ ਜ਼ਰੂਰੀ ਹੈ। ਜੇਕਰ ਤੁਹਾਡੇ ਰਿਸ਼ਤੇ ਦੇ ਵਿੱਚ ਦੋਸਤੀ ਖਤਮ ਹੋ ਜਾਵੇ ਨਾ, ਜਿਹੜਾ ਹਸਬੈਂਡ ਵਾਈਫ ਦਾ ਰਿਸ਼ਤਾ ਵਾ, ਉਹ 'ਚ ਵੀ ਦੋਸਤੀ ਹੋਣੀ ਬਹੁਤ ਜ਼ਰੂਰੀ ਹੈ। ਨਹੀਂ ਤਾਂ ਇੱਕ ਦੂਸਰੇ ਨੂੰ ਰਿਸ਼ਤਾ ਭਾਰਾ ਲੱਗਣ ਲੱਗ ਜਾਂਦਾ।
0: ਬਿਲਕੁਲ,
2: ਉਹ ਪੁੱਤ ਦਾ ਰਿਸ਼ਤਾ ਵਾ, ਉਹ 'ਚ ਵੀ ਦੋਸਤੀ ਹੋਣੀ ਬੜੀ ਜ਼ਰੂਰੀ ਹੈ। ਜਦੋਂ ਕਹਿੰਦੇ ਹੁੰਦੇ ਕਿ ਜਦੋਂ ਪਿਓ ਦੀ ਜੁੱਤੀ ਪੁੱਤ ਦੇ ਮੇਚ ਆਉਣ ਲੱਗ ਜਾਵੇ, ਦੋਸਤ ਬਣਾ ਲੈਣਾ ਬੜੇ ਜ਼ਰੂਰੀ ਹੈ। ਰਿਸ਼ਤਿਆਂ ਦੇ ਵਿੱਚ ਜਿਹੜੀ ਦੋਸਤੀ ਆ ਉਹ ਖਤਮ ਨਹੀਂ ਹੋਣੀ ਚਾਹੀਦੀ, ਪਰ ਕਈ ਵਾਰ ਇਹ ਹੁੰਦਾ ਕਿ ਦੋਸਤ ਦੇ ਵਿੱਚੋਂ ਅਸੀਂ ਰਿਸ਼ਤੇ ਲੱਭਣ ਲੱਗ ਜਾਂਦੇ ਹਾਂ, ਉੱਥੇ ਪੰਗਾ ਪੈ ਜਾਂਦਾ। ਬਹੁਤੀ ਵਾਰ ਸੁੱਖ ਇਹ ਹੁੰਦਾ ਕਿ ਤੁਸੀਂ ਕੋਈ ਦੋਸਤ ਬਣਾਇਆ ਹੁੰਦਾ ਤੇ ਤੁਹਾਨੂੰ ਇਹ ਲੱਗਦਾ ਕਿ ਯਾਰ ਇਹਦੇ ਵਿੱਚੋਂ ਅਸੀਂ ਉਹ ਰਿਸ਼ਤਾ ਲੱਭਣ ਲੱਗ ਜਾਂਦੇ ਹਾਂ, ਵੀ ਇਹਦੀ ਜ਼ਿੰਮੇਵਾਰੀ ਬਣਦੀ ਹੈ। ਸਪੋਜ਼ ਕਰੋ ਕਿ ਕੋਈ ਦੋਸਤ ਆ, ਉਹਨੂੰ ਤੁਸੀਂ ਭਰਾ ਦਾ ਰਿਸ਼ਤਾ ਬਣਾ ਲੈਂਦੇ ਹੋ ਕਿ ਇਹ ਯਾਰ ਮੇਰੇ ਭਰਾ ਵਾਂਗੂ ਇਹ ਖੜੂਗਾ। ਉਹ ਸਕਦਾ ਕਿ ਆਪਦੀਆਂ ਅਲੱਗ ਮਜਬੂਰੀਆਂ ਹੋਣ, ਉਹ ਸਕਦਾ ਕਿ ਆਪਦੀਆਂ ਉਹ ਤੁਹਾਡੇ ਨਾਲ ਦੋਸਤੀ ਦਾ ਰਿਸ਼ਤਾ ਨਿਭਾ ਸਕਦਾ ਹੋਵੇ, ਉਹ ਸਕਦਾ ਕਿ ਉਹ ਤੁਹਾਡੇ ਨਾਲ ਉੱਥੇ ਨਾ ਖੜ ਸਕਦਾ ਹੋਵੇ ਜਿੱਥੇ ਤੁਹਾਡੇ ਸਕੇ ਭਰਾਵਾਂ ਨੇ ਖੜ ਜਾਣਾ।
0: ਬਿਲਕੁਲ,
2: ਇਸ ਤਰੀਕੇ ਨਾਲ ਹੁੰਦਾ ਕਿ ਜੇ ਮੁੰਡਾ ਕੁੜੀ ਕਈ ਵਾਰ ਦੋਸਤ ਨੇ, ਉਹ ਜ਼ਰੂਰੀ ਨਹੀਂ ਹੈ ਕਿ ਉਹ ਗਲਤ ਹੋ ਸਕਦੇ ਆ।
0: ਬਿਲਕੁਲ,
2: ਦੋਸਤੀ ਦੇ ਜਦੋਂ ਦੂਜਾ ਇੱਕ ਪਰਸਨ ਉਹਨਾਂ ਦੇ ਵਿੱਚੋਂ ਦੋਸਤ ਦੇ ਵਿੱਚੋਂ ਰਿਸ਼ਤਾ ਲੱਭਣ ਲੱਗ ਜਾਵੇ ਜੀ, ਇਹ ਤੇਰੇ ਤੇ ਜ਼ਿੰਮੇਵਾਰੀ ਬਣ ਗਈ ਆ।
0: ਮੈਂ
2: ਹੁਣ ਬਹੁਤੀ ਵਾਰ ਨਹੀਂ ਹੁੰਦਾ ਕਿ ਤੁਸੀਂ ਦੇਖਦੇ ਹੋ ਕਿ ਕਿਸੇ ਨੇ ਤੇਜ਼ਾਬ ਪਾ ਕੇ ਸਾੜਤਾ, ਮੈਂ ਇਹਨੂੰ ਪਿਆਰ ਕਰਦਾ ਸੀ, ਇਹਨੇ ਨਾਂਹ ਨਹੀਂ ਕੀਤੀ ਮੈਂ, ਯਾਰ ਇਹ ਨਹੀਂ ਹੈ। ਇੱਕ ਦੋਸਤ ਦਾ ਅਲੱਗ ਰਿਸ਼ਤਾ ਹੋ ਸਕਦਾ ਵਾ, ਇੱਕ ਜ਼ਿੰਮੇਵਾਰੀ ਵਾਲਾ ਅਲੱਗ ਰਿਸ਼ਤਾ ਹੋ ਸਕਦਾ
3: ਜੀ।
2: ਰਿਸ਼ਤੇਦਾਰੀ ਤੇ ਦੋਸਤੀ ਦੇ ਵਿੱਚ ਇੰਨਾ ਕੁ ਫਰਕ ਆ, ਜਿਵੇਂ ਆਪਾਂ ਕਹਿ ਲਈਏ ਨਾ ਕਿ ਬਹੁਤ ਇੱਕ ਬਰੀਕ ਤਾਰ ਆ ਜਿਹੜੀ, ਉਹਦੇ ਵਿੱਚ ਫਰਕ ਹੋਵੇ ਕਿਸੇ ਤਾਰ ਕਿਸੇ ਚੀਜ਼ ਦੇ ਵਿੱਚੋਂ, ਕਿਉਂਕਿ ਮਿਕਸ ਜਦੋਂ ਹੋ ਜਾਂਦੇ ਆ ਦੋਨੇ ਚੀਜ਼ਾਂ ਉਦੋਂ ਪੰਗਾ ਪੈਂਦਾ। ਰਿਸ਼ਤੇਦਾਰੀ ਦੇ ਵਿੱਚੋਂ ਦੋਸਤੀ ਦੇ ਦੋਸਤੀ ਦਾ ਰਿਸ਼ਤਾ ਲੱਭਣਾ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਐਨਕ ਲਾਈ ਹੋਈ ਆ।
0: ਜੀ ਬਿਲਕੁਲ ਜੀ, ਮੈਂ ਵੀ ਇੱਕ ਲਾਈਨ ਪੜ੍ਹ ਰਿਹਾ ਸੀਗਾ ਵੀ ਉਹ ਕੋਈ ਨਾ ਕੋਈ ਮਹਾਂਪੁਰਸ਼ ਨੂੰ ਪੁੱਛਦਾ ਵੀ ਦੋਸਤ ਵੀ ਭਰਾ ਪਹਿਲਾਂ ਜਾਂ ਬੇ ਦੋਸਤ ਪਹਿਲਾਂ, ਵੀ ਉਹਨੂੰ ਤੁਸੀਂ ਕੀ ਕਹੋਗੇ? ਉਹ ਕਹਿੰਦਾ ਜਿਹੜਾ ਭਰਾ ਹੈਗਾ ਵੀ ਉਹਨੂੰ ਤੁਸੀਂ ਸੋਹਣਾ ਸਮਝੋ ਵੀ ਸੋਹਣਾ ਗਾ, ਤੇ ਉਹ ਕਹਿੰਦਾ ਫਿਰ ਦੋਸਤ, ਉਹ ਕਹਿੰਦਾ ਦੋਸਤ ਹੀਰਾ, ਉਹ ਕਹਿੰਦਾ ਵੀ ਹੀਰਾ ਵੀ ਇਹਦਾ ਮਤਲਬ ਵੀ ਦੋਸਤ ਜਿਹੜਾ ਉਹ ਉੱਪਰ ਹੋ ਗਿਆ ਭਰਾ ਥੱਲੇ ਹੋ ਗਿਆ। ਉਹ ਕਹਿੰਦਾ ਨਹੀਂ, ਉਹ ਕਹਿੰਦਾ ਜੇ ਹੀਰਾ ਇੱਕ ਵਾਰੀ ਟੁੱਟ ਜਾਂਦਾ ਨਾ ਉਹ ਮੁੜ ਕੇ ਜੁੜਦਾ ਨਹੀਂ, ਜਿਹੜੀ ਦੋਸਤੀ ਇੱਕ ਐਸੀ ਚੀਜ਼ ਆ ਵੀ ਜੇ ਇੱਕ ਵਾਰੀ ਟੁੱਟ ਜੇ ਉਹ ਜੁੜਦੀ ਨਹੀਂ। ਜਿਹੜਾ ਸੋਹਣਾ ਗਾ, ਸੋਹਣੇ ਨੂੰ ਤੁਸੀਂ ਜੇ ਮਰਜ਼ੀ ਢਾਲ ਕੇ ਕਦੇ ਰਿੰਗ ਬਣਾ ਲਓ, ਕਦੇ ਕੰਨਾਂ 'ਚ ਪਾਉਣ ਵਾਲੇ ਝੁਮਕੇ ਬਣਾ ਲਓ, ਕਦੇ ਗਲ 'ਚ ਪਾਉਣ ਵਾਲੀ ਚੈਨ ਬਣਾ ਲਓ, ਕਦੇ ਕੁਛ ਵੀ ਬਣਾ ਲਓ, ਵੀ ਸੋਹਣਾ ਗਾ ਜਿਹੜਾ ਉਹਨੂੰ ਅਸੀਂ ਵੱਖ ਵੱਖ ਰੂਪਾਂ ਵਿੱਚ ਕਿਤੇ ਵੀ ਵਰਤ ਸਕਦੇ ਹਾਂਗੇ। ਸੋ
2: ਹਰੇਕ ਸੋਨੇ ਦੀ ਸ਼ਾਮ ਦੇ ਵਿੱਚ ਹੀਰਾ ਜੜਾ ਲਓ ਬਸ
0: ਜੀ। ਬਿਲਕੁਲ ਬਿਲਕੁਲ ਬਿਲਕੁਲ, ਇੱਦਾਂ ਕਰਕੇ ਜੀ ਹਾਂ,
2: ਦੋਨੇ ਚੀਜ਼ਾਂ ਨੂੰ ਇਕੱਠੇ ਕਰ ਦਿਓ,
0: ਇਕੱਠੇ ਕਰ ਦਿਓ। ਹਾਂ ਬਿਲਕੁਲ ਜੀ,
2: ਕਿ ਦੋਨੇ ਅਲੱਗ ਹੋਣ ਹੀ ਨਾ, ਭਰਾ ਨੂੰ ਦੋਸਤ ਬਣਾ ਕੇ ਰੱਖੋ ਤੇ ਦੋਸਤ ਨੂੰ ਭਰਾਵਾਂ ਵਾਂਗ
0: ਬਿਲਕੁਲ ਬਿਲਕੁਲ
2: ਟ੍ਰੀਟ ਕਰੋ
0: ਜੀ ਜੀ ਜੀ ਬਿਲਕੁਲ
2: ਦੋਸਤ ਨੂੰ ਭਰਾਵਾਂ ਵਾਂਗ ਟ੍ਰੀਟ ਕਰੋ।
0: ਹਾਂਜੀ ਉਹੀ, ਹੁਣ ਜਿਵੇਂ ਤੁਸੀਂ ਗੱਲ ਕਰਦੇ ਵੀ ਤੁਹਾਡੇ ਐਨਕ ਕਿਹੜੀ ਲੱਗੀ ਹੋਈ ਆ, ਉਹ ਹੁਣ ਇਹ ਰਾਜਨ ਜੀ ਦੱਸਣਗੇ ਜੀ, ਆਪਾਂ ਤਾਂ ਨਹੀਂ ਦੱਸ ਸਕਦੇ ਕਿਹੜੀ ਲੱਗੀ ਆ ਜੀ। ਰਾਜਨ ਜੀ
2: ਸਪੈਸ਼ਲ ਦੱਸਣਾ, ਰਾਜਨ ਜੀ ਦਾ ਕੰਮ ਐਨਕ ਦੱਸਣਾ। ਰਾਜਨ ਜੀ ਜੀ ਐਨ ਵੈਲਕਮ, ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਰਾਜਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਬਹੁਤ ਜ਼ਿਆਦਾ ਹਾਈ ਲੈਵਲ ਦੀ ਸਮਝਦਾਰੀ ਦੀਆਂ ਗੱਲਾਂ ਕਰਦੇ ਹੋ, ਕਈ ਵਾਰੀ ਸਾਡੇ ਉੱਪਰ ਉੱਪਰ ਨਿਕਲ ਜਾਂਦੀਆਂ। ਬਿਲਕੁਲ ਜੀ, ਜਿੱਥੋਂ ਤੁਸੀਂ ਸੋਚਣਾ ਸ਼ੁਰੂ ਕਰਦੇ ਨਾ ਸਾਡੀ ਸੋਚ ਅਸਲ ਮੁੱਕ ਜਾਂਦੀ ਯਾਰ, ਜਿਹੜਾ ਤੁਹਾਡੀਆਂ ਗੱਲਾਂ ਸੁਣਦੇ ਨਾ ਤੇ ਸੋਚਦੇ ਵੀ ਵਾਕਈ ਯਾਰ ਇਹ ਵੀ ਗੱਲਾਂ ਹੁੰਦੀਆਂ ਨੇ, ਅਸੀਂ ਸੋਚ ਹੀ ਸਕਦੇ ਹਾਂ।
4: ਨਹੀਂ ਨਹੀਂ ਸਰ, ਤੁਸੀਂ ਤੁਸੀਂ ਬਹੁਤ ਕਮਾਲ ਦੇ ਇਨਸਾਨ ਹੋ, ਬੜੇ ਮੁਹੱਬਤੀ ਇਨਸਾਨ ਹੋ, ਬੜੇ ਪਿਆਰ ਵਾਲੀ ਰੂਹ ਹੋ ਤੁਸੀਂ, ਸੋ ਭੰਗੜੇ ਦੀ ਜਿੰਦ ਜਾਨ ਹੋ ਤੁਸੀਂ। ਤੇ ਬਹੁਤ ਸਾਰੇ ਲੋਕ ਨੇ ਜਿਹੜੇ ਸਾਡੇ ਮਿੱਤਰ ਦੋਸਤ ਨੇ ਇਸ ਟਾਈਮ, ਉਹਨਾਂ ਨੂੰ ਦੱਸ ਦਈਏ ਕਿ ਸਪੈਕਸ ਐਕਸਪ੍ਰੈਸ ਤੋਂ ਰਾਜਨ ਬਾਈ ਜੀ ਹੁਣੇ ਸਾਡੇ ਨਾਲ ਆ। ਜੇਕਰ ਤੁਸੀਂ ਆਪਣੇ ਬੱਚਿਆਂ ਦੀਆਂ ਐਨਕਾਂ ਬਾਬਤ ਕਦੇ ਤੁਸੀਂ ਸੋਚਿਆ ਹੋਵੇ ਯਾਰ ਆਪਾਂ ਇੰਡੀਆ ਤੋਂ ਬਣਵਾ ਕੇ ਲਿਆਵਾਂਗੇ, ਇਹ ਕਹਿੰਦੇ ਇੰਡੀਆ ਦਾ ਛੱਡੋ ਖੜੇ, ਤੁਹਾਨੂੰ ਆਪਾਂ ਇੱਥੇ ਬਣਾ ਦਿੰਦੇ ਹਾਂ, ਤੁਹਾਨੂੰ ਜਿੰਨੇ ਰੇਟ 'ਚ ਤੁਹਾਨੂੰ ਉੱਥੇ ਪੈਣੀ ਸੀ ਉਨੇ ਰੇਟ 'ਚ ਬਣਾਵਾਂਗੇ ਇੱਥੇ, ਟੈਨਸ਼ਨ ਲੈਣ ਦੀ ਲੋੜ ਹੀ ਕੋਈ ਨਹੀਂ, ਨਾਲ ਗਿਫਟ ਵੀ ਦੇ ਦਾਂਗੇ। ਇਹ ਨਾ ਉਡੀਕ ਕਰੋ ਵੀ ਉੱਥੋਂ ਆਉਣਗੇ ਜਾਂ ਕਦੋਂ ਆਉਣਗੇ, ਜਦ ਤੱਕ ਨਿਗਾਹ ਖਰਾਬ ਹੋ ਜੂ। ਸੋ ਨਿਗਾਹ ਤੁਸੀਂ ਨਿਗਾਹ ਗਈ ਤਾਂ ਫਿਰ ਦੁਨੀਆ ਸੁਣ ਲੁਗਣੀ ਹਟ ਜਾਂਦੀ ਹੈ। ਸੋ ਨਿਗਾਹ ਪਹਿਲਾਂ ਰਹਿੰਦੇ ਟਾਈਮ 'ਤੇ ਜ਼ਰੂਰ ਸਾਂਭ ਕੇ ਰੱਖਿਆ ਕਰੋ। ਸੋ ਬੜੀ ਇਹ ਅਨਮੋਲ ਚੀਜ਼ ਆ ਬਾਈ, ਤੁਸੀਂ ਦੱਸੋਗੇ ਕਿਸ ਤਰੀਕੇ ਨਾਲ ਸਾਂਭਿਆ ਜਾ ਸਕਦਾ?
2: ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ ਸਮੇਂ ਸਿਰ ਆਈ ਐਗਜ਼ਾਮ ਕਰਾਓ। ਬੱਚੇ ਜਿਹੜੇ 20 ਸਾਲ ਤੱਕ ਦੀ ਉਮਰ ਦੇ ਨੇ ਉਹਨਾਂ ਦਾ ਆਈ ਐਗਜ਼ਾਮ ਹੈਲਥ ਕਾਰਡ 'ਚ ਕਵਰ ਹੁੰਦਾ। ਰਾਜਵੀਰ ਜੀ, ਕਈ ਵਾਰੀ ਆਪਾਂ ਅਣਗਹਿਲੀ ਕਰ ਲੈਂਦੇ, ਸਾਨੂੰ ਕਿਹਾ ਵੀ ਬੱਚਾ ਦੱਸੇਗਾ ਸਾਨੂੰ ਵੀ ਮੇਰੀ ਨਿਗਾਹ ਘੱਟ ਹੈ। ਹੁਣ ਜੇ ਛੋਟਾ ਬੱਚਾ 5 ਸਾਲ ਦਾ, 7 ਸਾਲ ਦਾ, 8 ਸਾਲ ਦਾ, ਉਹਨੂੰ ਪਤਾ ਹੀ ਨਹੀਂ, ਉਹਨੂੰ ਲੱਗਦਾ ਦੁਨੀਆ ਇੰਨੀ ਕੀ ਨਜ਼ਰ ਆਉਂਦੀ ਹੈ। ਜਦੋਂ ਅਸੀਂ ਉਹਨੂੰ ਡਾਕਟਰ ਕੋਲ ਲੈ ਕੇ ਆਉਂਦੇ ਹਾਂ, ਡਾਕਟਰ ਚੈੱਕ ਕਰਦਾ, ਫਿਰ ਪਤਾ ਚੱਲਦਾ ਵੀ ਇਹਨੂੰ 3 ਨੰਬਰ ਲੱਗਾ, ਫਿਰ ਉਹ ਕਹਿੰਦਾ ਵੀ ਹੁਣ ਤਾਂ ਮੈਨੂੰ ਸਾਰਾ ਕੁਝ ਨਜ਼ਰ ਆਉਂਦਾ, ਪਹਿਲਾਂ ਆਉਂਦਾ ਹੀ ਨਹੀਂ ਸੀ। ਸੋ ਐਜ਼ ਅ ਮਾਪਿਓ ਤੁਹਾਡਾ ਫਰਜ਼ ਬਣਦਾ ਵੀ ਹਰ ਸਾਲ ਬੱਚੇ ਨੂੰ ਲੈ ਕੇ ਆਓ, ਉਹਦੀ ਸਭ ਤੋਂ ਪਹਿਲਾਂ ਤਾਂ ਇੱਕ ਵਾਰੀ ਨਿਗਾਹ ਚੈੱਕ ਕਰਾਓ। ਜੇ ਉਹਦੀ ਨਿਗਾਹ ਠੀਕ ਹੈ, ਫਿਰ ਤੁਹਾਨੂੰ ਸਾਲ ਬਾਅਦ ਫਿਰ ਲੈ ਕੇ ਆਓ, ਪਤਾ ਚੱਲੇ ਵੀ ਇਹਦੀ ਨਿਗਾਹ ਠੀਕ ਰਹਿੰਦੀ ਹੈ, ਕਿਤੇ ਘੱਟਦੀ ਤਾਂ ਨਹੀਂ ਪਈ। ਜੇ ਘੱਟਦੀ ਪਈ ਹੈ ਤਾਂ ਇਹਦਾ ਕੀ ਟ੍ਰੀਟਮੈਂਟ ਹੋ ਸਕਦਾ? ਕਿਤੇ ਕੋਈ ਡਰਾਈ ਆਈ ਤਾਂ ਨਹੀਂ, ਕੋਈ ਡਰੋਪਸ ਜਾਂ ਕੋਈ ਦਾਰੂ ਪਾਉਣ ਦੀ ਲੋੜ ਤਾਂ ਨਹੀਂ ਵੀ ਜਿਹੜਾ ਦਾਰੂ ਪਾ ਕੇ ਠੀਕ ਹੋ ਜਾਏ? ਪਰ ਜੇ ਫਿਰ ਵੀ ਨਹੀਂ ਹੁੰਦੀ, ਐਨਕ ਲਗਾਉਣੀ ਪੈਂਦੀ ਹੈ, ਤਾਂ ਵੀ ਵਧੀਆ ਗੱਲ ਹੈ ਕਿ ਸਮੇਂ ਸਿਰ ਐਨਕ ਲਗਾਓ, ਇਸ ਤੋਂ ਪਹਿਲਾਂ ਕਿ ਉਹਦਾ ਨੰਬਰ ਵੱਧ ਕੇ ਬਹੁਤ ਜ਼ਿਆਦਾ ਹੋ ਜਾਵੇ। ਹੁਣ ਰਾਜਵੀਰ ਜੀ, ਕਈ ਵਾਰੀ ਸਾਡੇ ਕੋਲ ਸਰੋਤੇ ਆਉਂਦੇ, ਉਹਨਾਂ ਦੇ ਬੱਚੇ ਹੋ ਜਾਂਦੇ ਜਿਨ੍ਹਾਂ ਦਾ ਨੰਬਰ ਹਰ ਸਾਲ ਵਧੀ ਜਾਂਦਾ, ਉਹਨਾਂ ਨੂੰ ਫਿਕਰ ਇਹੀ ਪਈ ਹੁੰਦੀ ਵੀ ਇਹਦਾ ਨੰਬਰ ਵਧੀ ਜਾਂਦਾ, ਕੋਈ ਤਰੀਕਾ ਵੀ ਰੁਕ ਜਾਵੇ। ਉਹਨਾਂ ਵਾਸਤੇ ਅਸੀਂ ਸਪੈਸ਼ਲੀ ਇੱਕ ਮਸ਼ੀਨ ਲਿਆਉਂਦੀ ਹੈ, ਮਸ਼ੀਨ ਦਾ ਨਾਮ ਹੈ ਟੋਪੋਗ੍ਰਾਫੀ। ਇਹ ਪਹਿਲਾਂ ਹੀ ਚੈੱਕ ਕਰਕੇ ਦੱਸ ਦਿੰਦੀ ਕਿ ਹਾਂ ਤੁਹਾਡਾ ਬੱਚਾ
3: ਗਲਾਸਿਸ ਬਣਾ ਕੇ ਦੇ ਦਿੰਦੇ ਆ, ਐਨਕਾਂ ਬਣਾ ਕੇ ਦਿੰਦੇ ਆ, ਇੱਕ ਥੈਰੇਪੀ ਦਾ ਕੰਮ ਕਰਦੇ ਨੇ, ਦੇਖਣ ਨੂੰ ਸੇਮ ਲੱਗਦੀਆਂ ਨੇ ਪਰ ਥੈਰੇਪੀ ਦਾ ਕੰਮ ਕਰਦੀਆਂ ਨੇ ਤੇ ਨਿਗਾਹ ਨੂੰ ਉੱਥੇ ਦੀ ਉੱਥੇ ਰੋਕ ਦਿੰਦੀਆਂ, ਹੋਰ ਨਹੀਂ ਕੱਢਣ ਦਿੰਦੀਆਂ। ਸੋ ਤੁਸੀਂ ਏਦਾਂ ਦਾ ਡਿਟੇਲ ਐਗਜ਼ਾਮ ਜ਼ਰੂਰ ਕਰਵਾਇਆ ਕਰੋ। ਸਾਡੇ ਕੋਲ ਡਾਕਟਰ ਅੱਜ ਵੀ ਅਵੇਲੇਬਲ ਨੇ, ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ, ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਵੀ 10 ਵਜੇ ਤੋਂ ਲੈ ਕੇ 2 ਵਜੇ ਤੱਕ ਡਾਕਟਰ ਅਵੇਲੇਬਲ ਨੇ। ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰਵਾ ਲਓ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਸਕੇ। ਨੰਬਰ ਹੈ ਸਾਡਾ 905-460-8888 ਤੇ ਨਾਲ ਦੀ ਨਾਲ ਜਿਹੜੇ ਬੱਚੇ ਲੱਗਦਾ ਵੀ ਇਹਨਾਂ ਦੀ ਨਿਗਾਹ ਨਹੀਂ ਕੱਟਣੀ, ਰੈਗੂਲਰ ਐਨਕਾਂ ਬਣਵਾਉਣੀਆਂ, ਉਹਨਾਂ ਵਾਸਤੇ ਸਪੈਸ਼ਲ ਡੀਲ ਹੈ ਜੀ। ਵੈਲਿਊ ਪੈਕੇਜ ਸਾਡਾ ਲਵੋ, $129 ਦਾ ਵੈਲਿਊ ਪੈਕੇਜ ਹੈ। ਇਹਦੇ ਵਿੱਚ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਵੀ ਦੇਣਾ, ਨਾਲ ਸਿੰਗਲ ਵਿਜ਼ਨ ਲੈਂਸ ਵੀ ਪਾ ਕੇ ਦੇਣੇ ਨੇ, ਤੇ ਸਪੈਸ਼ਲ ਜਿਹੜੀ ਬੈਕ ਟੂ ਸਕੂਲ ਸੇਲ ਹੈ ਉਹ ਵੀ ਹੈ ਜੀ। ਤੁਸੀਂ ਆਪਣੀਆਂ ਐਨਕਾਂ ਦੇ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ ਤੇ ਨਾਲ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ। ਸੋ ਇਹ ਡੀਲਾ ਲੈਣ ਲਈ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, ਫੋਰਡਨ ਐਂਡ ਸਟੀਲ ਕਹਿ ਲਓ ਜਾਂ ਕੈਨੇਡੀਅਨ ਸਟੀਲ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਸਾਡਾ ਇੱਕ ਵਾਰੀ ਫਿਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਕਰਦੇ ਹਾਂ। ਸੋ ਨੰਬਰ ਇੱਕ ਵਾਰੀ ਫਿਰ 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ,
4: ਥੈਂਕ ਯੂ,
3: ਥੈਂਕ ਯੂ।

0: ਜੀ ਰਾਜਵੀਰ ਜੀ, ਕਿੱਦਾਂ ਦਾ ਮਾਹੌਲ ਆ ਜੀ ਫਿਰ ਗ੍ਰੈਂਡ ਗ੍ਰੈਂਡ ਫਰਨੀਚਰ ਦੇ ਉੱਪਰ?
1: ਬਾਈ ਜੀ ਮਾਹੌਲ ਬਹੁਤ ਖੂਬਸੂਰਤ ਆ, ਮਾਹੌਲ ਬੜਾ ਕਮਾਲ ਦਾ। ਸੋ ਤੁਸੀਂ ਡੀਲਸ ਲੈਣੀਆਂ ਨੇ ਤੇ ਇੱਕ ਵਾਰ ਜ਼ਰੂਰ ਪਹੁੰਚੋ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੇ ਤੁਸੀਂ ਪਹੁੰਚਣਾ। ਮੇਲ ਡਾਕਟਰ ਕਲੀਨਿਕ ਵਾਲਿਆਂ ਦਾ ਸੁਨੇਹਾ ਬਾਈ ਜ਼ਰੂਰ ਦੇ ਦਿਓ ਇੱਕ ਵਾਰ, ਕਿਉਂਕਿ ਉੱਥੇ ਬਹੁਤ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਦਾ ਫਾਇਦਾ ਇਸ ਇਮੇਜ ਡਾਕਟਰ ਕਲੀਨਿਕ ਵਾਲਿਆਂ ਨਾਲ ਹੁੰਦਾ। ਇੱਕ ਵਾਰ ਨੰਬਰ ਜ਼ਰੂਰ ਸਾਂਝਾ ਕਰ ਦਿਓ
0: ਜੀ। ਬਿਲਕੁਲ ਜੀ, ਆਪਾਂ ਪਿਛਲੇ ਦਿਨੀ ਡੀਲ ਆਈ ਸੀ ਇੱਕ 5000 ਸਕੁਅਰ ਫੁੱਟ ਤੋਂ ਜੇਕਰ ਘੱਟ ਸੀਗਾ ਏਰੀਆ ਤੁਹਾਨੂੰ ਤਾਂ ਉਹ $70-80 ਦੇ ਵਿੱਚ ਮੇਰਾ ਖਿਆਲ ਡੀਲ ਸੀਗੀ ਉਹ। ਤੁਸੀਂ ਇੱਕ ਵਾਰ ਇਹਨਾਂ ਨਾਲ ਕਾਲ ਕਰਕੇ ਜ਼ਰੂਰ ਕਨਫਰਮ ਕਰੋ ਵੀ ਚੱਲ ਰਹੀ ਹੈ ਜਾਂ ਨਹੀਂ। 647-249-6667 647-249-6667 647-249-6667 ਦੇ ਉੱਪਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੈਗੇ। ਆਪਾਂ ਐਵੇਂ ਕਹਿ ਦਿੰਦੇ ਹਾਂ ਵੀ ਘਰਾਂ ਦੇ ਵਿੱਚ ਆਪਾਂ ਸਫਾਈ ਤਾਂ ਹਰ ਰੋਜ਼ ਹੀ ਕਰਦੇ ਹਾਂ, ਪਰ ਕਈ ਘਰਾਂ ਦੇ ਕੋਨੇ ਇੱਦਾਂ ਦੇ ਹੁੰਦੇ ਆ ਜਿੱਥੇ ਥੋੜ੍ਹਾ ਸੋਫਾ ਪਿਆ ਹੈਗਾ ਜਾਂ ਜਿੱਥੇ ਸਾਡਾ ਹੱਥ ਨਹੀਂ ਪਹੁੰਚਦਾ, ਉੱਥੇ ਫਿਰ ਇੰਨਾ ਕੁ ਮਤਲਬ ਗੰਦਮੰਦ ਇਕੱਠਾ ਹੋ ਜਾਂਦਾ ਹੈਗਾ ਕਿ ਅਸੀਂ ਉਹਨਾਂ ਨੂੰ ਪ੍ਰੋਪਰ ਵੇ ਉਹ ਸਾਫ਼ ਨਹੀਂ ਕਰ ਸਕਦੇ। ਜਿਵੇਂ ਕਿਹਾ ਜਾਂਦਾ ਕਿ ਜਹਾਂ ਖੁਦਾਈ ਜਹਾਂ ਸਫਾਈ ਵਹਾਂ ਖੁਦਾਈ, ਤੇ ਸੋ ਤਾਂ ਕਰਕੇ ਵੀ ਕਲੀਨਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਕਿਉਂਕਿ ਜੇ ਤੁਸੀਂ ਆਪਣੇ ਘਰ ਨੂੰ ਕਲੀਨ ਨਹੀਂ ਰੱਖੋਗੇ, ਘਰ 'ਚ ਗੰਦ ਪਊਗਾ, ਤਾਂ ਬਿਮਾਰੀਆਂ ਨੂੰ ਸੱਦਾ ਦੇਣਾ ਜੀ, ਬਿਮਾਰੀਆਂ ਦੇ ਪੈਸੇ ਬਹੁਤ ਜ਼ਿਆਦਾ ਲੱਗਦੇ ਜੀ। ਜੀ ਬਿਲਕੁਲ। ਸੋ ਤੁਸੀਂ ਅਮੇਜ ਡਾਟ ਕਲੀਨ ਨੂੰ ਜ਼ਰੂਰ ਕਾਲ ਕਰੋ 647-249-6667 ਦੇ ਉੱਪਰ, ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ। ਰਾਜਵੀਰ ਜੀ
1: ਬਿਲਕੁਲ ਜੀ, ਸੋ ਅੱਜ ਨਾ ਮੈਨੂੰ ਮੌਕਾ ਮਿਲਿਆ ਸੁਖਮਾ ਜੀ, ਸਾਡੇ ਉਸਤਾਦ ਹੈ ਹਰਵਿੰਦਰ ਰੰਗਵਾਲ ਸਾਹਿਬ,
2: ਠੀਕ ਹੈ,
1: ਜੋ ਕੈਨੇਡਾ ਦੀ ਧਰਤੀ ਤੇ ਪਹੁੰਚੇ ਆ, ਵੱਡਾ ਨਾਮ ਆ। ਬਹੁਤ ਸਾਰੀਆਂ ਕਮਾਲ ਦੀਆਂ ਸੁਪਰ ਹਿੱਟ ਵੀਡੀਓ ਉਹਨਾਂ ਨੇ ਡਾਇਰੈਕਟ ਕੀਤੀਆਂ ਹੋਈਆਂ ਨੇ। ਸੋ ਬਾਲੀਵੁੱਡ ਤੱਕ ਦਾ ਸਫ਼ਰ ਆ ਜਿਹੜਾ
2: ਜੀ,
1: ਉਹਨਾਂ ਦੇ ਨਾਲ ਅਗਲੇ ਦਿਨਾਂ ਦੇ ਵਿੱਚ ਆਪਾਂ ਗੱਲਬਾਤ ਵੀ ਕਰਾਂਗੇ। ਮੈਂ ਥੋੜੇ ਥੋੜੇ ਜੇ ਉਹਨਾਂ ਨੂੰ ਮੇਨ ਮੇਨ ਗੀਤ ਤੁਹਾਨੂੰ ਦੱਸਾਂ 2-4 ਕਿ ਤਾਂ ਉਹਨਾਂ ਦੇ ਦਲਜੀਤ ਉਹਨਾਂ ਦੇ ਵੀਡੀਓ ਜਿਹੜੀ ਉਹ ਡਾਇਰੈਕਟ ਕੀਤੀ ਆ। ਕੁਲਵਿੰਦਰ ਢਿੱਲੋਂ ਦੇ ਬਹੁਤ ਸਾਰੇ ਗੀਤ ਆ ਜਿਹਨਾਂ ਦੇ ਵਿੱਚ ਸੁਪਰ ਹਿੱਟ ਗੀਤ ਸੀ ਕਚਹਿਰੀਆਂ 'ਚ ਮੇਲੇ ਲੱਗਦੇ ਜਦੋਂ 5 ਤਰੀਕੇ ਤੋਂ ਜੜਦੀ, ਉਹਨਾਂ ਦਾ ਡਾਇਰੈਕਟ ਕੀਤਾ ਹੋਇਆ ਗੀਤ ਆ। ਬੱਬੋ ਮਾਨ ਬਾਕੀ ਗੱਲਾਂ ਬਾਅਦ ਸੋਹਣੀਆਂ, ਪਹਿਲਾ ਸਰਦਾਰ ਆ ਸਾਨੂੰ ਟੇਢੀ ਟੇਢੀ ਤੱਕ ਦੀ ਤੂੰ, ਇਹ ਗਲੀ ਸਰਕਾਰੀ ਹੈ ਰਵਿੰਦਰ ਖੇ ਸਾਹਿਬ ਦਾ, ਰਵਿੰਦਰ ਰੰਗੋਲ ਸਾਹਿਬ ਨੇ ਡਾਇਰੈਕਟ ਕੀਤਾ ਹੋਇਆ। ਬਹੁਤ ਸਾਰੇ ਅਨੇਕਾਂ ਗੀਤ ਆ, ਸੁਖਵਿੰਦਰ ਸੁੱਖੀ, ਇੰਦਰਜੀਤ ਨਿੱਕੂ, ਸੋ ਕੈਨੇਡਾ ਦੀ ਧਰਤੀ ਤੇ ਪਹੁੰਚੇ ਨੇ ਰਵਿੰਦਰ ਰੰਗੋਲ ਸਾਹਿਬ, ਉਹਨਾਂ ਨੂੰ ਅਸੀਂ ਸਾਡੀ ਸਾਰੰਗ ਰੇਡੀ ਦੀ ਪੂਰੀ ਟੀਮ ਵੱਲੋਂ ਜੀ ਆਇਆਂ ਨੂੰ ਕਹਿੰਦੇ ਆ, ਵੈਲਕਮ ਕਹਿੰਦੇ ਆ। ਸੋ ਹੋਰ ਜੇ ਮੈਂ ਨਾ ਲਿਸਟ ਤਿਆਰ ਕਰਨ ਲੱਗਾਂ ਤਾਂ ਬਹੁਤ ਵੱਡੀ ਲਿਸਟ ਹੋ ਜਾਂਦੀ ਹੈ। ਮਨਮੋਹਨ ਵਾਰਸ ਸਾਹਿਬ ਦੇ ਗੀਤ, ਸੋ ਬੜੇ ਬੜੇ ਸ਼ਮਸ਼ੇਰ ਸੰਧੂ ਸਾਹਿਬ ਦੇ ਨਵੇਂ ਸਾਲ ਦੇ ਪੂਰੇ ਪ੍ਰੋਗਰਾਮ ਗਿੱਧੇ ਦੇ ਵਿੱਚ ਵੱਜਦੀ ਹੈ, ਦਿਲ ਵਿੱਚ ਸੰਧੀ ਵੱਜਦੀ ਹੈ। ਸੋ ਸਤਵਿੰਦਰ ਬਿੱਟੀ ਦੀਆਂ ਬੋਲੀਆਂ, ਨਿੱਕੀ ਨਿੱਕੀ ਕਣੀ ਦਾ ਮੀਂਹ ਪਿਆ ਪੈਂਦਾ, ਗੋਡੇ ਗੋਡੇ ਗਾਰਾ, ਭਿੱਜ ਗਈ ਮੈਂ ਮਿੱਤਰਾ, ਭਿੱਜ ਗਿਆ ਹੁਸਨ ਕੁਵਾਰਾ, ਹਰਜੀਤ ਹਰਮਨ ਦਾ 302 ਬਣ ਜਾਓ ਮਰਜੂ ਪੁੱਤ ਬਗਾਨਾ। ਸੋ ਮਤਲਬ ਇਹ ਸਾਰੇ ਗੀਤ ਇਹਨਾਂ ਦੇ ਡਾਇਰੈਕਟ ਕੀਤੇ ਹੋਏ ਆ। ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨਾਲ ਇੱਕ ਲੰਬੀ ਗੱਲਬਾਤ ਵੀ ਕਰਾਂਗੇ। ਸੁਰੰਗਵਾ ਸਾਹਿਬ ਬਹੁਤ ਬਹੁਤ ਨਿੱਘੀ ਜੀ ਨੂੰ ਟ੍ਰੰਟੋ ਦੀ ਧਰਤੀ ਤੇ।
0: ਸੋ ਲਓ ਜੀ ਬਿਲਕੁਲ
3: ਡਾਇਰੈਕਸ਼ਨ ਸਰ, ਮੈਟਰਸ ਦੀ ਡੀਲ ਦਿੰਦੇ ਆ
0: ਜੀ,
3: ਜਿਹਨਾਂ ਸਾਡੀਆਂ ਭੈਣਾਂ ਨੇ ਭਰਾਵਾਂ ਨੇ ਹਾਰਡਫੋਨ ਦਾ ਮੈਟਰਸ ਲੈਣਾ, ਕਿਉਂਕਿ ਬਹੁਤ ਇੱਥੇ ਆਪਣੇ ਕੈਨੇਡਾ ਦੇ ਵਿੱਚ ਕਈ ਵੇਲੇ ਜਿਹੜੀ ਬੈਗ ਦੀ ਪ੍ਰੋਬਲਮ ਭਾਰੀ ਆ ਜਾਂਦੀ ਆ। ਸੋ ਕਿਉਂ ਵੀ ਕਈ ਵੇਲੇ ਆਪਾਂ ਜਿਹੜੇ ਮੈਟਰ ਸਪਰਿੰਗ ਵਾਲੇ ਯੂਜ ਕਰ ਲੈਂਦੇ ਆ।
1: ਅੱਛਾ, ਮੈਟਰਸ ਇੱਕ ਆਮ ਮੈਟਰਸ ਕਿੰਨਾ ਕੁ ਟਾਈਮ ਬਾਅਦ ਚੇਂਜ ਕਰ ਦੇਣਾ ਚਾਹੀਦਾ? ਸਾਨੂੰ ਤਾਂ ਲੱਗਦਾ ਵੀ ਇੱਕ ਵਾਰ ਮੈਟਰਸ ਲੈ ਲਿਆ ਵੀ ਠੀਕ ਆ ਯਾਰ, ਅਸੀਂ ਰੱਖੀ ਰੱਖੋ ਇਹਨੂੰ।
3: ਜੇ ਤੁਸੀਂ
1: ਸਹੀ ਸਹੀ ਦੱਸੋ ਵੀ ਡਾਕਟਰ ਜੀ
3: ਮੈਟਰਸ ਲੈਂਦੇ ਆ ਸਰ, ਉਹ 324 ਸਾਲ ਚੇਂਜ ਕਰਨਾ ਪੈਂਦਾ
1: ਸਪਰਿੰਗ ਵਾਲਾ।
3: ਹਾਂ, ਜੇ ਤੁਸੀਂ ਹਾਰਡ ਫੋਨ ਦਾ ਮੈਟਰਸ ਲੈਂਦੇ ਆ, ਐਵੇਂ ਤੁਹਾਨੂੰ ਕਹਿ ਦਈਏ 20 ਸਾਲ ਕੱਢ ਜੂਗਾ, ਨਹੀਂ ਕੱਢਣੇ। 5-6 ਸਾਲ ਜਿਹੜਾ ਵਧੀਆ ਮੈਟਰਸ,
1: ਹਾਰਡ
3: ਫੋਮ ਵਾਲਾ ਮੈਟਰਸ,
1: ਸਪਰਿੰਗ ਨਹੀਂ ਹੁੰਦੇ,
3: ਨੋ ਸਪਰਿੰਗ ਨੋ ਕੋਇਲ, ਹਾਰਡ ਫੋਮ ਦਾ ਮੈਟਰਸ, ਬੈਂਬੂ ਦੇ ਉੱਪਰ ਫੈਬਰਿਕ ਲੱਗੀ ਹੋਈ ਆ। ਸੋ ਕੋਈ ਸਾਈਜ਼ ਦਾ ਹਾਰਡ ਫੋਮ ਵਾਲਾ ਮੈਟਰਸ ਦੀ ਡੀਲ ਦੇਣ ਲੱਗੇ ਆ।
1: ਵੱਧ ਵੱਧ ਕੱਢੂਗਾ ਇਹ?
3: ਬਿਲਕੁਲ ਵੱਧ ਕੱਢੂਗਾ।
1: ਓਕੇ,
3: ਕਿੰਨੇ ਤੁਸੀਂ ਦੱਸੋ ਕਿੰਨੀ ਹੋ ਗਈ?
1: 300 ਦਾ ਦੇ ਦਿਓ।
3: 300 ਦਾ?
1: ਹਾਂ, ਕਿੰਨਾ ਹੁੰਦਾ ਕਹਿੰਦੇ ਬਸ ਕਿੰਨਾ ਹੁੰਦਾ?
3: ਵੈਕਿਊਮ ਕਲੀਨਰ
1: ਇੱਕ ਨੂੰ ਪੰਜ ਵਾਰ ਨੀ ਕਹਿਣਾ, ਆਂਡੇ ਨਵੀਂ ਕਰਨੀ ਆ,
3: ਇੱਕ ਡੋਸਟਰ ਫ੍ਰੀ,
1: ਇੱਕ ਡੋਸਟਰ ਫ੍ਰੀ, ਇੱਕ ਮੁਰਤੀ
3: ਆ ਉਹਨੇ ਹੋ ਰਿਹਾ
1: ਹੈ ਯਾਰ। ਮੈਂ ਫੜੇ ਨਹੀਂ ਬੋਲੋ, ਉਹ ਫੜੇ ਫੜੇ ਚੁੱਕ ਨਹੀਂ ਬੋਲੋ ਸਰ, ਇੱਕ ਦੀ ਜੋਰ ਸਾਨੂੰ ਬੜਾ ਉਹਦੇ ਨਜ਼ਾਰਾ ਆ ਰਿਹਾ, ਕਹਿ ਬੜਾ ਵਧੀਆ ਸੱਟ ਗਿਆ।
0: ਮੈਂ ਇੱਕ ਇਹ ਵੀ ਦੱਸ ਦੇਣਾ ਚਾਹੁੰਦਾ ਵੀ ਡੀਲਾਂ ਤੁਸੀਂ ਬਹੁਤ ਜ਼ਿਆਦਾ ਦੇ ਰਹੇ ਹੋ, ਕਈ ਵਾਰ ਨਾ ਦਿਮਾਗ 'ਚ ਹੁੰਦਾ ਵੀ ਸਾਡੇ ਕੋਲ ਤਾਂ ਪੈਸੇ ਨਹੀਂ ਹੈਗੇ ਜੀ, ਕੀ ਕਰਾਂਗੇ। ਸੋ ਮੈਂ ਡੀਲਾਂ ਤੁਸੀਂ ਇੰਨੀਆਂ ਕੁ ਜ਼ਿਆਦਾ ਦੇਤੀਆਂ, ਕਈ ਵਾਰ ਸੁਣਨ ਵਾਲਾ ਸੋਚਦਾ ਵੀ ਪੈਸੇ ਹੈ ਨਹੀਂ, ਪੈਸੇ ਦਾ ਕੀ ਮੈਂ ਕਰਾਂਗੇ ਜੀ।
1: ਪੈਸੇ
0: ਫਿਰ ਪੈਸੇ ਲਈ ਇੱਕੋ ਇੱਕ ਮਸ਼ੀਨ ਆ ਜੀ ਆਪਣੇ ਕੋਲ, ਨਾਗਪਾਲ ਜੀ। ਨਾਗਪਾਲ ਜੀ
1: ਨਾਗਪਾਲ ਸਾਹਿਬ ਜੀ ਐਂਡ ਵੈਲਕਮ।
2: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਨਾਗਪਾਲ ਸਾਹਿਬ। ਬਹੁਤ ਸਾਰੀਆਂ ਜਿਹੜੀਆਂ ਫੈਮਿਲੀਜ਼ ਨੇ ਉਹ ਇਹਨਾਂ ਦੇ ਨਾਲ ਸੰਪਰਕ ਕਰਕੇ ਇਹਨਾਂ ਦੇ ਆਫਿਸ ਜ਼ਰੂਰ ਤੁਸੀਂ ਜਾ ਕੇ ਆਇਓ, ਵੀਕਐਂਡ 'ਤੇ ਜਾਇਆ ਹੋ, ਅੱਜ ਜਾਇਆ ਹੋ, ਕਾਲ ਕਰ ਲਿਓ। ਜੇਕਰ ਤੁਸੀਂ ਵੀ ਸੋਚਦੇ ਹੋ ਕਿ ਭਾਈ ਪੈਸੇ ਧੇਲੇ ਦੀ ਜ਼ਰੂਰਤ ਪੈਂਦੀ ਆ, ਤਾਂ ਨਾਗਪਾਲ ਸਾਹਿਬ ਦਾ ਨੰਬਰ ਨੋਟ ਕਰੋ। ਇਹ ਕਹਿੰਦੇ ਕਲਾਸ ਔਨਲਾਈਨ ਨੇ, ਔਨਲਾਈਨ ਤੁਸੀਂ ਕਲਾਸ ਲਾਉਣੀ ਆ। ਇਹ ਵੀ ਨਹੀਂ ਕਿ ਤੁਸੀਂ ਮੰਡੇ ਟੂ ਫਰਾਈਡੇ ਲਾਉਣੀ ਆ, ਚਾਹੇ ਦੋ ਦਿਨਾਂ ਦੇ ਵਿੱਚ ਘੰਟੇ ਪੂਰੇ ਕਰ ਲਓ। ਇਹ ਤੁਹਾਡੇ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜੀਆਂ ਕਲਾਸਾਂ ਲਾਉਣੀਆਂ ਨੇ, ਤੇ ਅਸਾਈਨਮੈਂਟ ਜਿਹੜੀ ਹੈਗੀ ਆ ਉਹ ਤੁਸੀਂ ਦੇਣੀ ਆ, ਸਬਮਿਟ ਕਰਾ ਦੇਣੀ ਹੈ, ਉਹ ਤੁਹਾਨੂੰ ਸਾਰਾ ਗਾਈਡ ਕਰ ਦੇਣਗੇ। ਨੰਬਰ ਨਾਗਪਾਲ ਸਾਹਿਬ ਦਾ ਨੋਟ ਕਰਕੇ ਰੱਖ ਲਓ। ਤੁਸੀਂ 40 ਸਾਲ ਦੇ ਹੋ, 50 ਦੇ ਹੋ, 60 ਦੇ ਹੋ, 65 ਦੇ ਹੋ, ਚੱਕਰੀ ਕੋਈ ਨਹੀਂ ਹੈ। ਤੁਹਾਡੇ ਕੋਲ ਘਰ ਹੈ, ਕਾਰ ਹੈ ਜਾਂ ਨਹੀਂ ਹੈ, ਚੱਕਰੀ ਕੋਈ ਨਹੀਂ ਹੈ। ਤੁਹਾਡਾ ਕ੍ਰੈਡਿਟ ਹੈ ਜਾਂ ਨਹੀਂ ਹੈ, ਚੱਕਰੀ ਕੋਈ ਨਹੀਂ ਹੈ। ਤੁਹਾਡੀ ਕ੍ਰੈਡਿਟ ਹਿਸਟਰੀ ਹੈ ਜਾਂ ਨਹੀਂ ਹੈ, ਚੱਕਰੀ ਕੋਈ ਨਹੀਂ ਹੈ। ਫਿਰ ਕਾਹਦਾ ਚੱਕਰ ਹੈ? ਸਿਰਫ ਤੁਸੀਂ PR ਹੋਣੇ ਚਾਹੀਦੇ ਹੋ ਜਾਂ ਸਿਟੀਜ਼ਨ ਹੋਣੇ ਚਾਹੀਦੇ ਹੋ ਜਾਂ ਫਿਰ ਪ੍ਰੋਟੈਕਟਡ ਪਰਸਨ ਹੋਣੇ ਚਾਹੀਦੇ ਹੋ। ਤਾਂ ਤੁਹਾਨੂੰ 20,000 ਤੋਂ ਲੈ ਕੇ 50,000, ਲੱਖ, 1.5 ਲੱਖ, 1,00,000, 70,000-80,000 ਤੱਕ ਵੀ ਲੋਨ ਮਿਲ ਸਕਦਾ। 2.5% ਦੇ ਮਿਲਣਾ, 2.5% ਸਿਰਫ ਤੁਸੀਂ ਸਾਲ ਦਾ ਜਿਹੜਾ 2.5% ਹੋਣਾ, 2.5 ਸਾਲ ਤੁਸੀਂ ਉਹਦਾ ਵੀ ਕੁਛ ਨਹੀਂ ਪੇ ਕਰਨਾ, 2.5 ਸਾਲ ਬਾਅਦ 2.5% ਜਿਹੜਾ ਤੁਸੀਂ ਦੇਣਾ। ਸੋ ਇਹਨਾਂ ਦੀ ਫੀਸ ਬਾਈ ਜੀ ਕੋਈ ਪਰਸੈਂਟੇਜ ਨਹੀਂ, ਕੋਈ ਹਿਡਨ ਕੋਸਟ ਨਹੀਂ। ਤੁਹਾਡੇ ਰੀਅਲ ਡਾਕੂਮੈਂਟ ਲੱਗਣੇ ਆ, ਫੇਕ ਡਾਕੂਮੈਂਟ ਕੋਈ ਨਹੀਂ ਹੈ। ਇਹਨਾਂ ਦੀ ਫੀਸ ਸਿਰਫ $200 ਆ। ਜਦੋਂ ਤੁਹਾਡੇ ਕੋਲ ਤੁਹਾਡੇ ਅਕਾਊਂਟ 'ਚ ਪੈਸੇ ਆ ਗਏ, ਉਹ ਤੋਂ ਬਾਅਦ ਇਹਨਾਂ ਨੂੰ $200 ਦੇਣਾ, ਪਹਿਲਾਂ $1 ਨਹੀਂ ਦੇਣਾ। ਨੰਬਰ ਨਾਗਪਾਲ ਸਾਹਿਬ ਹੁਣ ਤੁਸੀਂ ਨੋਟ ਕਰਾ ਦਿਓ, ਚੀਜ਼ ਕੋਈ ਮੈਨੂੰ ਲੱਗਦਾ ਰਹਿ ਨਹੀਂ ਗਈ।
2: ਬਿਲਕੁਲ, ਨੰਬਰ ਹੈ ਜੀ ਸਾਡਾ 437-264-3175, 437-264-3175। ਪੂਰੀ ਓਨੈਸਟੀ ਨਾਲ ਅਸੀਂ ਕੰਮ ਕਰ ਰਹੇ ਹਾਂ ਜੀ। ਕੋਈ ਚਲਾਕੀ, ਕੋਈ ਹਿਡਨ ਕੋਸਟ, ਕੋਈ ਸੈਟਿੰਗ, ਕੋਈ ਕਮਿਸ਼ਨ, ਕੋਈ ਅਪਰੋਚ ਨਹੀਂ ਹੈ। ਹਜ਼ਾਰੋਂ ਕੋ ਸਿਸਟ ਕਰ ਚੁੱਕਿਆ, ਅਭੀ ਜੋ ਮੈਂ ਸੁਣ ਰਹੇ ਉਸਮੇ ਸੇ 30% ਹਮਾਰੇ ਕਲਾਇੰਟਸ ਵੀ ਹੈ, ਜਿਨਕਾ ਆਜ ਔਰ ਕੱਲ ਮੈਂ ਮਿਲਾ ਕੇ ਕਮ ਸੇ ਕਮ 70 ਬੰਦੋ ਕਾ ਅਪਰੂਵਲ ਆਇਆ ਹੈ। ਆਪ ਆਫਿਸ ਆ ਜਾਏ, ਚੈੱਕ ਕਰ ਲੇ, ਬਹੁਤੋਂ ਕੋ ਸਿਸਟ ਕਰ ਚੁੱਕੇ। ਕੋਈ ਚਲਾਕੀ, ਕੋਈ ਹੇਰਾ ਫੇਰੀ ਜਾਂ ਕੋਈ ਵੀ ਗਲਤ ਚੀਜ਼ ਨਹੀਂ ਹੈ। ਫੰਡਿੰਗ ਹਾਸਿਲ ਕਰੇ, 50,000-1,70,000 ਤੱਕ ਕੀ, ਜ਼ੀਰੋ ਕੰਪਲੇਂਟਸ, ਐਂਡ ਕੋਈ ਗਰੰਟੀ ਨਹੀਂ ਹੈ ਇਸ ਲੋਨ ਕੀ, ਗਵਰਨਮੈਂਟ ਦੇ ਰਹੀ ਹੈ। ਕਹੀਂ ਵੀ ਇਸ ਪੈਸੇ ਕੋ ਯੂਜ਼ ਕਰੇ, ਫੀਸ ਹਮਾਰੀ ਕਾਮ ਹੋਣੇ ਕੇ ਬਾਅਦ $199 ਹੈ। ਐਸਾ ਲੋਨ ਨਹੀਂ ਹੈ ਜਿਸ, ਐਸਾ ਲੋਨ ਐਗਜ਼ਿਸਟ ਹੀ ਨਹੀਂ ਕਰਤਾ ਜਿਸਕੀ ਕਿਸ 2.5 ਸਾਲ ਬਾਅਦ ਸਟਾਰਟ ਹੈ, ਉਹ ਵੀ 2.5% ਕਾ ਵਿਆਜ ਹੈ। 437-264-3175, 437-264-3175, 437-264-3175।
1: ਬਹੁਤ ਬਹੁਤ ਧੰਨਵਾਦ ਸਾਹਿਬ, ਬੈਕ ਟੂ ਸਟੂਡੀਓ।
0: ਜੀ ਮੋਨਾ ਜੀ, ਜਾਂਦੇ ਜਾਂਦੇ ਕੀ ਐਡ ਕਰਨਾ ਚਾਹੁੰਦੇ ਹੋ ਜੀ?
4: ਹਾਂ ਬਿਲਕੁਲ ਮਾਲ ਜੀ, ਜਾਂਦੇ ਜਾਂਦੇ ਬਸ ਇੰਨੇ ਕਹਿਣਾ ਚਾਹੂੰਗੀ, ਜਿੱਦਾਂ ਕਿ ਅਕਸਰ ਆਪਾਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰਦੇ ਹੁੰਦੇ ਹਾਂ, ਕਾਫੀ ਵਾਰ ਰੀਅਲ ਸਿਨੇਰੀਓਜ਼ ਵੀ ਸ਼ੇਅਰ ਕਰਦੇ ਹੁੰਦੇ ਹਾਂ, ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਸਾਡੀ ਪੂਰੀ ਸੋਸਾਇਟੀ, ਕਮਿਊਨਿਟੀ ਪੂਰੀ ਤਰ੍ਹਾਂ ਪ੍ਰੋਟੈਕਟਿਡ ਰਹੇ। ਕਿਉਂਕਿ ਜਿੱਦਾਂ ਕਿ ਰੀਸੈਂਟ ਹੀ ਮੈਨੂੰ ਇੱਕ ਬਹੁਤ ਹੀ ਕਲੋਜ਼ ਫੈਮਿਲੀ ਦੇ ਵਿੱਚ ਹੈਗੇ ਨੇ, ਜਿਨ੍ਹਾਂ ਦੇ ਵੱਲੋਂ ਮੈਸੇਜ ਆਇਆ ਸੀ ਕਿ ਉਹਨਾਂ ਦੇ ਅੱਗੇ ਨੋਨ ਪਰਸਨ ਹੈਗੇ ਆ, ਕਿ ਕੋਈ ਪਰਸਨ ਇਸ ਟਾਈਮ 'ਤੇ ਆਸਟ੍ਰੇਲੀਆ ਦੇ ਵਿੱਚ ਹੈਗੇ ਆ, 23 ਈਅਰ ਓਲਡ, ਐਂਡ ਉਹਨਾਂ ਨੂੰ ਬ੍ਰੇਨ ਕੈਂਸਰ ਕੈਂਸਰ ਦੀ ਪ੍ਰੋਬਲਮ ਆਈ ਹੈਗੀ ਸਟੇਜ 3 ਸੋ ਮਤਲਬ ਇਹ ਹੈ ਕਿ ਪਰਸਨ ਜੋ ਗਿਆ ਹੈਗਾ ਉੱਥੇ ਸਟੂਡੈਂਟ ਵੀਜ਼ਾ ਤੇ ਗਏ ਨੇ ਐਂਡ ਸਟੇਜ 3 ਕੈਂਸਰ ਦਾ ਮਤਲਬ ਹੈ ਕਿ ਉਹ ਵਾਪਸ ਵੀ ਨਹੀਂ ਆਪਣੀ ਹੋਮ ਕੰਟਰੀ ਜਾ ਸਕਦੇ ਜਦ ਤੱਕ ਟ੍ਰੀਟਮੈਂਟ ਕੰਪਲੀਟ ਨਹੀਂ ਹੁੰਦਾ ਸੋ ਉਸ ਟਾਈਮ ਤੇ ਹੁਣ ਗੋ ਫੰਡ ਮੀ ਦਾ ਸਹਾਰਾ ਲੈਣਾ ਪੈ ਰਿਹਾ ਫੈਮਿਲੀ ਨੂੰ ਸੋ ਇਸੇ ਕਰਕੇ ਬਾਰ ਬਾਰ ਅਸੀਂ ਮੈਸੇਜ ਕਨਵੇ ਕਰਨਾ ਚਾਹੁੰਦੇ ਹੁੰਦੇ ਹਾਂ ਕਿ ਇਸ ਟਾਈਮ ਤੇ ਜਿਹੜੀਆਂ ਵੀ ਲਾਈਫ ਥ੍ਰੈਟਨਿੰਗ ਡਿਜ਼ੀਜ਼ਸ ਦੀ ਗੱਲ ਕਰਦੇ ਹੁੰਦੇ ਆ ਉਹਦੇ ਕੋਈ ਏਜ ਕੈਟੇਗਰੀ ਨਹੀਂ ਹੈਗੀ ਹੈ ਇਸ ਟਾਈਮ ਤੇ ਬਹੁਤ ਯੰਗਰ ਏਜਸ ਦੇ ਵਿੱਚ ਏਦਾਂ ਦੀ ਪ੍ਰੋਬਲਮਸ ਆ ਰਹੀਆਂ ਨੇ ਮੇਕ ਸ਼ੋਰ ਕਰੋ ਛੋਟੀ ਜਿਹੀ ਕਵਰੇਜ ਲੈ ਕੇ ਚਾਹੇ ਟਰਮ ਇੰਸ਼ੋਰੈਂਸ ਲੈ ਕੇ ਆਪਣੇ ਆਪ ਨੂੰ ਤੇ ਆਪਣੀ ਫੈਮਿਲੀਜ਼ ਨੂੰ ਜ਼ਰੂਰ ਪ੍ਰੋਟੈਕਟ ਕਰੋ ਤਾਂ ਕਿ ਸਾਨੂੰ ਕਿਸੇ ਨੂੰ ਵੀ ਗੋ ਫੰਡਮੀ ਦਾ ਸਹਾਰਾ ਨਾ ਲੈਣਾ ਪਵੇ ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਜੀ ਮੋਨਾ ਮਿੰਗੀ 416-509-1509-416-509-1509 ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਕੋਰਵੇ ਡਰਾਈਵ ਯੂਨਿਟ C110 ਥੈਂਕ ਯੂ ਸੋ ਮਚ
0: ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ ਦਾ ਸਮਾਂ ਸਮਾਪਤ ਹੋ ਚੁੱਕਿਆ ਜੇਕਰ ਤੁਹਾਨੂੰ ਆਟੋ ਇੰਸ਼ੋਰੈਂਸ ਜਾਂ ਹੋਮ ਇੰਸ਼ੋਰੈਂਸ ਦੀ ਜ਼ਰੂਰਤ ਹੈ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 6476278820 647-627-2828 ਦੇ ਉੱਪਰ ਤੁਸੀਂ ਆਪਣੀ ਆਟੋ ਜਾਂ ਹੋਮ ਦੇ ਇੰਸ਼ੋਰੈਂਸ ਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਸਾਨੂੰ ਦਿਓ ਇੱਥੇ ਇਜਾਜ਼ਤ ਸੋਮਵਾਰ ਨੂੰ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਤਦ ਤੱਕ ਲਈ ਰੱਬ ਰੱਖੋ

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ਼ ਰੇਡੀਓ ਪ੍ਰੋਗਰਾਮ।

0: ਅਪਣਾ ਰੇਡੀਓ ਦੇਸ਼ ਪ੍ਰਦੇਸ਼
1: ਫਾਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: study visa, express entry, Canadian express entry, spousal file, parents PR, super visa, nanny, work permit, farmer, investor, ya self-employed di file. Gal ki, immigration di har problem da solution lain lai, community de jane pehchane, ate tajrabe kar immigration consultant, Gary Wilk nu milo.
3: Koi case refuse ho gaya ya appeal te chala gaya, hove immigration da koi bhi masla, hamesha yaad rakho, ikko hi na, ate ikko hi tha. CIC Immigration, hune hi call karo, 416-456
4: कनेडा विच रहंदे हुए हर परिवार को लाइफ इंश्योरेंस होनी बहुत जरूरी है अपने परिवार दी फाइनेंशियल सिक्योरिटी ते फ्यूचर प्लानिंग लई
5: इसे लई मैं अपनी ते वाइफ दी इंश्योरेंस पॉलिसी प्राइम इंश्योरेंस ते सिमराज सिद्धू तों ही करवाई है
6: जेकर तुसी भी किसी तरह दी लाइफ इंश्योरेंस मॉर्गेज इंश्योरेंस डिसेबिलिटी इंश्योरेंस क्रिटिकल इलनेस इंश्योरेंस बारे सोच रहे हो ता सब तों वध कवरेज ते सही पॉलिसी तुहानू सिमराज सिंह सिद्धू ही दवा सकते ने पेरेंट्स लई सुपर वीजा इंश्योरेंस या विजिटर वीजा इंश्योरेंस दी बेस्ट कोट लई हुणे कॉल करो 416-453-3381 ते 416-457-3381 ਤੇ
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381
7: ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ ਮਾਦਾਬ ਤੁਹਾਡਾ ਆਦਮ ਹੰਸਰਾ ਜੰਸ
8: ਟੋਰਾਂਟੋ ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ ਰੀਅਲਟਰ ਰਵ ਸਿੰਘ ਸੈਲੂਲਰ ਪੁਆਇੰਟਸ ਏ ਟੂ ਜ਼ੀ ਕਿਚਨ ਕੈਬਨਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ

0: Friday, September 18, 7 p.m. at the Living Arts Center, Mississauga.
1: Pehla aaya si badi model dikhti, ummeed karda ha. Is baar bhi tusi aashirwaad doge.
2: Ve aa ja do me nal nachiye, nachiye baahan ch baah pa. Ve aa ja do me nal nachiye.
0: For tickets, visit Ticketmaster. For information, call Singh Harjeet at 647-448-1000.
3: Hello, AM 530. So, you are listening to Desh Pardesh Prime Time Radio.
4: Today, we have a live galvat karle. Hone call karo 905-564-6444. Sunte raho Desh Pardesh Prime Time Radio. Chalo, AM 530. To.
5: Roki, tu apni insurance kisto karwanda yaar?
6: Bhai, kalla main nahi. Apni कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
5: वाह यार नंबर ता दई मोना जी दा।
6: हां जी तुसी भी नोट करो इंश्योरेंस कोई भी होवे
7: इंश्योरेंस फॉर यू दी मोना मेंगी जी
6: जेडे लाइफ इंश्योरेंस क्रिटिकल इलनेस इंश्योरेंस सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
7: याद रखो मोना मेंगी फ्रॉम इंश्योरेंस फॉर यू
6: 416-509-1509
7: और विजिट insuranceforyou.ca।
4: दोस्तों देश परदेश प्राइम ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਆ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
8: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit Ticketmaster.

ਕੀ ਹਾਲ ਚਾਲ ਨੇ ਤੁਹਾਡੇ? ਉਮੀਦ ਹੈ ਕਿ ਤੁਸੀਂ ਖੁਸ਼ ਹੋਵੋਗੇ ਕਿਉਂਕਿ ਵੀਕਐਂਡ ਆ ਗਿਆ, ਸ਼ੁੱਕਰਵਾਰ ਦਾ ਦਿਨ ਹੈ, ਫਰਾਈਡੇ ਹੋ ਚੁੱਕਾ ਅੱਜ, ਅਤੇ 11 ਤਾਰੀਖ ਹੈ ਸਤੰਬਰ ਮਹੀਨੇ ਦੀ, ਦਿਨ ਸ਼ੁੱਕਰਵਾਰ ਹੈ, ਅਤੇ ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਸਾਂਝ ਬਣੀ ਰਹਿਣੀ ਹੈ। ਗੱਲਾਂ ਬਾਤਾਂ ਕਾਫੀ ਹੋਣਗੀਆਂ, ਗੀਤ ਸੰਗੀਤ ਹੋਏਗਾ, ਔਰ ਸਟੂਡੀਓ ਦਾ 6 ਵਜੇ ਤੱਕ ਸਾਡਾ ਦੇਸ਼ ਪ੍ਰਦੇਸ ਦੇ ਤੋਂ ਚੱਲੇਗਾ, ਤਾਂ ਸਟੂਡੀਓ ਨੰਬਰ ਇੱਕੋ ਹੀ ਹੁੰਦਾ, 905-564-44 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ, ਅਤੇ ਤੁਹਾਡੇ ਨਾਲ ਰਵਾਂਗੇ ਅਤੇ ਵੀਕਐਂਡ ਨੂੰ ਵੀ ਹੋਰ ਖੁਸ਼ਗਵਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਸਭ ਤੋਂ ਪਹਿਲਾਂ ਉਸ ਵਾਹਿਗੁਰੂ ਅਕਾਲ ਪੁਰਖ ਦਾ ਓਟ ਆਸਰਾ ਲਈਏ, ਅਤੇ ਫਿਰ ਆਪਾਂ ਬਾਕੀ ਗੱਲਾਂ ਕਰਦੇ ਰਹਿਣਾ ਠੀਕ ਸ਼ਾਮ ਦੇ 6 ਵਜੇ ਤੱਕ।

ਟਾਵਰ ਦੇ ਵਿੱਚ ਨਿਊਯਾਰਕ ਵਿੱਚ ਟਕਰਾਈ ਸੀ। ਅਜੇ ਇੱਕ ਜ਼ਮੀਨ 'ਤੇ ਡਿੱਗ ਪਿਆ ਸੀਗਾ, ਉਹਦੇ ਵਿੱਚ ਵੀ ਕਾਫੀ ਯਾਤਰੀ ਸੀ। ਤੋ ਇਸ ਜਿਹੜਾ ਸਤੰਬਰ 11 ਦਾ ਹਾਦਸਾ ਸੀ ਉਹਦੇ ਵਿੱਚ 300 ਤੋਂ ਵੱਧ ਲੋਕ ਮਾਰੇ ਗਏ ਸਨ, ਬਹੁਤ ਸਾਰੇ ਕੈਨੇਡੀਅਨ ਲੋਕ ਵੀ ਸ਼ਾਮਿਲ ਸੀ, ਵੱਖ ਵੱਖਰੇ ਦੇਸ਼ਾਂ ਦੇ ਲੋਕ ਇਹਨਾਂ ਸਵਾਰੀਆਂ ਵਿੱਚ ਸ਼ਾਮਿਲ ਸੀ। ਇਹ ਦੁਨੀਆ ਦਾ ਸਭ ਤੋਂ ਵੱਡਾ ਡਰਾਵਣਾ ਇੱਕ ਅਟੈਕ ਸੀ ਜੋ ਵਾਪਰਿਆ ਸੀਗਾ ਸਤੰਬਰ 11 ਨੂੰ ਨਿਊਯਾਰਕ ਸ਼ਹਿਰ ਦੇ ਵਿੱਚ, ਹਾਂਜੀ ਅਮੈਰੀਕਾ ਦੇ ਵਿੱਚ, ਅੱਜ ਤੋਂ 25 ਸਾਲ ਪਹਿਲਾਂ। ਤੋ ਉਹਨਾਂ ਸ਼ਹੀਦ ਬਿਰਕ ਜੇ ਲੋਕ ਮਾਰੇ ਗਏ ਨੇ ਉਹਦੇ ਵਿੱਚ, ਉਹਨਾਂ ਨੂੰ ਅੱਜ ਵੀ ਸਾਰੇ ਆਪਣੇ ਪਰਿਵਾਰ ਯਾਦ ਕਰਦੇ ਨੇ 25 ਸਾਲ ਬਾਅਦ ਵੀ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਰਹੋਗੇ ਅਤੇ ਤੁਹਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ ਸਾਂਝ ਪਾਵਾਂਗੇ। ਅੱਛਾ, ਦਿਓਲ ਟਰੈਵਲ ਨੇ ਕੁਝ ਸਾਨੂੰ ਪ੍ਰਾਈਸਾਂ ਭੇਜੀਆਂ ਜੀ। ਅੱਜ ਦਿੱਲੀ ਤੋਂ ਜੇ ਵੈਨਕੂਵਰ ਕਿਸ ਨੇ ਆਉਣਾ ਅਤੇ ਅਕਤੂਬਰ ਨਵੰਬਰ ਦੇ ਵਿੱਚ ਟਿਕਟ ਆ ਰਹੀ ਹੈ $1600 ਵਨ ਵੇ ਜੀ। ਅਤੇ ਜੇਕਰ ਦਿੱਲੀ ਤੋਂ ਟੋਰਾਂਟੋ ਜਾਣਾ ਨਵੰਬਰ ਦਸੰਬਰ ਅਤੇ ਮਾਰਚ ਅਪ੍ਰੈਲ 'ਚ ਵਾਪਸੀ ਕਰਨੀ ਉੱਧਰੋਂ, ਰਾਊਂਡ ਟ੍ਰਿਪ ਇਹ ਹੁਣ ਸਪੈਸ਼ਲ ਲੱਗਿਆ ਹੁੰਦਾ $1250। ਟੋਰਾਂਟੋ ਟੂ ਬੋਂਬੇ ਅਕਤੂਬਰ ਵਿੱਚ ਜਾਣਾ ਵਨ ਵੇ ਦੋ ਬੈਗ ਨਾਲ $940, ਦੋ ਬੈਗ ਨਾਲ ਲਿਜਾ ਸਕਦੇ ਹੋ। ਦਿੱਲੀ ਟੂ ਟੋਰਾਂਟੋ, ਹਾਂ ਦਿੱਲੀ ਤੋਂ ਇੱਧਰ ਡਾਇਰੈਕਟ ਏਅਰਲਾਈਨ ਆਊਗੀ, ਅਕਤੂਬਰ ਦੇ ਵਿੱਚ ਵਨ ਵੇ ਹੈਗੀ ਆ $970। ਕਾਲ ਕਰ ਲਓ, ਦੋ ਲੋਕੇਸ਼ਨ ਨੇ ਦਿਓਲ ਟਰੈਵਲ ਦੀਆਂ, ਰਾਜਵੀਰ ਕੌਰ ਦਿਓਲ 6640 ਫਿੰਚ ਐਵਨਿਊ ਜਿਹੜਾ ਨੰਬਰ 10 ਫਿੰਚ ਐਂਡ 27, ਟੈਲੀਫੋਨ ਨੰਬਰ 905-588-5100 9055885100। ਦੂਜੀ ਇਹਨਾਂ ਦੀ ਲੋਕੇਸ਼ਨ ਹੈਗੀ ਆ 490 ਕ੍ਰਾਈਸਲਰ ਡਰਾਈਵ ਜੁਨਬਰ 45 ਵਿਲੀਅਮਸ ਅਤੇ ਕ੍ਰਾਈਸਲਰ, ਇੱਕ ਪਾਸੇ ਪੈਂਦਾ ਏਅਰਪੋਰਟ, ਇੱਕ ਪਾਸੇ ਟੋਰਬਨ ਪਲਾਂਟ ਵਿਚਾਲੇ ਕ੍ਰਾਈਸਲਰ ਆ ਜਾਂਦਾ, ਉੱਥੇ ਕ੍ਰਾਈਸਲਰ ਪਲਾਜ਼ਾ ਕਹਿੰਦੇ ਆ ਉਹਦੇ ਵਿੱਚ ਨੇ ਹੈ। ਉੱਥੋਂ ਦਾ ਨੰਬਰ ਹੈ 905-588-4200 9055884200। ਦਿਓਲ ਟਰੈਵਲ ਦਾ ਟੈਲੀਫੋਨ ਨੰਬਰ ਹੈ। ਦੋਸਤੋ, ਸ਼ੁੱਕਰਵਾਰ ਦਾ ਦਿਨ ਹੈ, ਤੁਸੀਂ ਵੀ ਖੁਸ਼ ਹੋਵੋਗੇ ਅਤੇ ਬਾਹਰ ਪਰਮਾਤਮਾ ਵੀ ਖੁਸ਼ ਹੈ ਕਿਉਂਕਿ ਮੌਸਮ ਬੜਾ ਅੱਛਾ ਜਿਹਾ ਬਣਿਆ ਹੋਇਆ, ਧੁੱਪ ਵਾਲਾ ਮੌਸਮ ਆ ਬਾਹਰ। ਅਤੇ ਅੱਗੇ ਜਾ ਕੇ ਦੱਸਦੇ ਹਾਂ ਤੁਹਾਨੂੰ ਮੌਸਮ ਦਾ ਹਾਲ ਵੀ ਦੱਸਦੇ ਹਾਂ, ਹੋਰ ਕੀ ਹਾਂਜੀ ਵੀਕਐਂਡ ਦੇ ਉੱਤੇ ਕਿਸ ਤਰ੍ਹਾਂ ਦਾ ਆਪਣੇ ਮੌਸਮ ਆ ਸ਼ਹਿਰ ਦੇ ਵਿੱਚ। ਰੇਡੀਓ ਪ੍ਰੋਗਰਾਮ ਤੁਸੀਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਸਟੂਡੀਓ ਦਾ ਨੰਬਰ ਨੇ 905-564-44 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਵੀ ਗੀਤ ਹੋ ਜਾਏ ਅਤੇ ਹੰਸ ਰਾਜ ਹੋਰੇ ਹੰਸ ਪਰਫੋਰਮ ਕਰ ਰਹੇ ਨੇ 18 ਆਪਣੇ ਸ਼ਹਿਰ ਦੇ ਵਿੱਚ ਸਪਤੰਬਰ, ਹਾਂਜੀ ਲਿਵਿੰਗ ਆਰਟਸ ਸੈਂਟਰ, ਟਿਕਟਾਂ ਪਈਆਂ ਨੇ, ਫਟਾਫਟ ਲੈ ਲਓ ਟਿਕਟ master.ca ਤੋਂ। ਔਫਰ ਚਰਨਜੀਤ ਹੋਜਿਆ ਸਾਹਿਬ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਮਿਊਜ਼ਿਕ ਦਿੱਤਾ ਸੀ, ਅੱਜ ਤੋਂ ਦੁਨੀਆਂ ਦੇ ਨਹੀਂ ਹੈਗੇ ਨੇ, ਲੇਕਿਨ ਉਹਨਾਂ ਦੇ ਮਿਊਜ਼ਿਕ ਵਿੱਚ ਬੜਾ ਪਿਆਰਾ ਗੀਤ ਧਰਨੇ ਨਾਲ ਸਭ

0: ਸ਼ੁੱਕਰਵਾਰ ਦਾ ਦਿਨ ਹੈ ਤੇ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਦੇਸ਼ ਪ੍ਰਦੇਸ ਨਾਲ ਜੁੜ ਚੁੱਕੇ ਹੋ। ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਹੈ ਤੇ ਇੱਕ ਮੁਲਾਕਾਤ ਵਧੀਆ ਬਣਾਵਾਂਗੇ ਕਿਉਂਕਿ ਵੀਕਐਂਡ ਹੈ ਨਾ, ਕੁਝ ਤੁਸੀਂ ਕਹੋਗੇ ਕੁਝ ਅਸੀਂ ਕਹਾਂਗੇ, ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ, ਸਿਲਸਿਲਾ ਨੇ ਤੇ ਇਸ ਤਰ੍ਹਾਂ ਹੀ ਦੁਨੀਆ ਚੱਲਦੀ ਹੈ। ਕਹਿੰਦੇ ਕੁਛ ਅਸੀਂ ਕਹੀਏ ਕੁਛ ਕੁਛ ਹੋਰ ਕਵੇ ਤੇ ਦੁਨੀਆ ਚੱਲ ਰਹੀ ਹੈ। ਪਰ ਬਾਬਾ ਟਰੰਪ ਅੱਜ ਕੱਲ੍ਹ ਜ਼ਿਆਦਾ ਹੀ ਕਹਿੰਦਾ ਕੁਛ, ਹੈ ਨਾ, ਉੱਪਰੋਂ ਹੀ ਫੈਂਕਦਾ ਹੈ ਨਾ, ਉਹ ਪਤਾ ਨਹੀਂ ਕੀ ਬੋਲ ਦਿੰਦਾ ਜਾਂ ਤਾਂ ਪਤਾ ਨਹੀਂ ਲੱਗਦਾ, ਆਈ ਡੋਂਟ ਨੋ ਕੀ ਚੱਕਰ ਹੈ। ਬਾਬਾ ਜੀ ਕਹਿੰਦੇ ਨੇ ਟਰੰਪ ਸਾਹਿਬ ਕਹਿੰਦੇ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਕਹਿੰਦੇ ਮਾਫ ਕਰਨਾ ਸੀ ਐਨ ਟਾਵਰ 'ਤੇ ਵੀ ਆ ਜਾਓ ਉਹਦਾ ਕਹਿ ਜੇ ਜ਼ੋਰ ਚੱਲੇ ਤਾਂ। ਮੈਂ ਗੱਲ ਕਰ ਰਿਹਾ ਨੈਗਰਾ ਫੋਲ ਦੀ, ਕਹਿੰਦੇ ਨੈਗਰਾ ਫੋਲ ਦਾ ਪਾਣੀ ਅਸੀਂ ਅਮੈਰੀਕਾ ਵੱਲ ਮੋੜ ਲੈਣਾ। ਇਹਦਾ ਫਿਰ ਨਿੱਕਾ ਹੋਇਆ ਨਾ, ਕਹੀ ਦੇ ਦਈਏ ਬਾਬਾ ਟਰੰਪ ਨੂੰ ਵੀ ਮੋੜ ਕੇ ਦਿਖਾ ਕੇ ਮੈਂ ਮੋੜਦਾ ਪਾਣੀ, ਹੈ ਜੀ ਸਮੁੰਦਰਾਂ ਨੂੰ ਕਦੇ ਬੰਨ ਲੱਗੇ ਦੇਖਿਆ। ਪਰ ਇਹਨਾਂ ਦਾ ਕੁਛ ਨਹੀਂ ਪਤਾ ਭਾਈ, ਇਹ ਪੋਲੀਟੀਸ਼ੀਅਨ ਤਾਂ ਕੁਛ ਵੀ ਕਹਿ ਸਕਦੇ ਹਨ। ਅਤੇ ਕਹਿੰਦੇ ਕਿ ਜਿਹੜਾ ਨੈਗਰਾ ਫੋਲ ਆ ਉਹਨੂੰ ਵੇਖਣ ਦੁਨੀਆ ਅਜੂਬੇ 'ਚ ਆਉਂਦਾ, 8-10 ਅਜੂਬਾ ਹੋਊਗਾ ਦੁਨੀਆ ਦਾ, ਲੋਕ ਬਾਰੋ ਬਾਰੋ ਦੇਖਣ ਆਉਂਦੇ ਆ। ਕਹਿੰਦੇ ਜੇ ਅਸੀਂ ਪਾਣੀ ਮੋੜ ਲਿਆ ਸਾਡੇ ਵੱਲ ਨੂੰ ਸਾਰਾ ਅਮੈਰੀਕਾ ਵੱਲੋਂ, ਹਾਂਜੀ, ਅਤੇ ਫਿਰ ਕਹਿੰਦੇ ਉੱਥੇ ਸੁੱਕ ਜਾਣੀ ਆ ਨੈਗਰਾ ਫੋਲ, ਅਤੇ ਫਿਰ ਕਿਹਨੇ ਦੇਖਣ ਆਉਣਾ। ਵਾਹ ਵੀ ਵਾਹ ਟਰੰਪ ਦੀਆਂ ਗੱਲਾਂ ਬਾਤਾਂ ਤੇਰੀਆਂ ਵਧੀਆ ਨਾ। ਅਤੇ ਹੁਣ ਇਹ ਨਹੀਂ ਪਤਾ ਉਹਨੇ ਕਿਹੜੇ ਕਿਹੜੇ ਕਿਵੇਂ ਇਹ ਮੋੜਨ ਨੱਕਾ ਬਲਬ ਰੱਖੂਗਾ, ਕਿਤੇ ਸਾਡੇ ਕੋਲ ਬਲਬ ਨੇ ਉਹ ਸ਼ਟ ਡਾਊਨ ਕਰ ਦਿਆਂਗੇ, ਪਰ ਕਿਹੜੇ ਬਲਬ ਨੇ, ਹੈ ਨਾ। ਤੁਸੀਂ ਦੱਸਾ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਿ ਹੋ ਸਕਦਾ ਇਹ? ਮੈਂ ਤੁਹਾਨੂੰ ਪੁੱਛਣਾ, ਸ਼ੁੱਕਰਵਾਰ ਹੀ ਆ ਕਿ ਗੱਲਾਂ ਹੀ ਆ ਖਿਆਲੀ ਪਲਾਓ ਨੇ ਕਿ ਹੋ ਸਕਦਾ ਇਸ ਤਰ੍ਹਾਂ ਕੋਈ ਮੋੜਿਆ ਜਾ ਸਕਦਾ ਪਾਣੀ, ਜਿਹੜਾ ਇੰਨਾ ਪਾਣੀ ਪਿੱਛੇ ਆਉਂਦਾ ਨੈਗਰਾ ਫੋਲ ਮੁੜ ਸਕਦਾ? ਚਲੋ ਮੈਂ ਤੁਹਾਨੂੰ ਇਹ ਕੁਐਸਚਨ ਪੁੱਛਦਾ, 905, ਮੈਨੂੰ ਤਾਂ ਬੜਾ ਇਹਦੇ ਬਾਰੇ ਹੈ ਨਹੀਂ ਨੌਲੇਜ ਕਿਵੇਂ ਹੋ ਸਕਦਾ। 905-564-6444, ਕਈ ਵਾਰੀ ਆਪਾਂ ਨਾ ਛੋਟੀਆਂ ਛੋਟੀਆਂ ਮੋਟਰਾਂ ਹੁੰਦੀਆਂ ਸੀ ਪੰਜਾਬ 'ਚ ਇੰਡੀਆ 'ਚ, ਉਹ ਨੱਕੇ ਮੋੜਨੇ ਔਖੇ ਹੋ ਜਾਂਦੇ ਸੀ, ਹਾਂਜੀ, ਵੱਡੇ ਵੱਡੇ ਨੱਕੇ ਫਿਰ ਤਾਂ ਔਖੇ ਵਾਰੇ। ਪਰ ਟਰੰਪ ਸਾਹਿਬ ਕਹਿੰਦੇ ਭਾਈ ਨੱਕਾ ਸਾਡੇ ਵੱਲ ਮੋੜਨਾ ਸੀ ਪਾਣੀ ਦਾ, ਤੁਹਾਨੂੰ ਪਾਣੀ ਨਹੀਂ ਦੇਣਾ, ਸਮੁੰਦਰ ਵੀ ਸਾਡੇ ਹੋ ਗਏ ਸਾਰੇ, ਹੈ ਕਹਿ ਨਹੀਂ ਤੇ। ਤੁਸੀਂ ਕੀ ਸੋਚਦੇ ਹੋ ਕਿ ਇਹ ਹੋ ਸਕਦਾ ਕਿ ਨੈਗਰਾ ਫਾਲ ਨੂੰ ਪਾਣੀ ਨੂੰ ਮੋੜਿਆ ਜਾ ਸਕਦਾ? ਤੁਹਾਨੂੰ ਪੁੱਛਦੇ ਆਪਾਂ 5-5-6-6 ਜੀ ਜੀ ਨੂੰ।
1: ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਭਾਅ ਜੀ, ਜਿਹੜਾ ਵੋਟਰ ਆ ਨਾ ਜੀ, ਉਹ ਰਿਬੇਲੀਅਨ ਲਾਅ ਹੁੰਦਾ ਹੈਗਾ, ਉਹ ਨੇਚਰ ਜਿਵੇਂ ਮਤਲਬ ਕਿ ਪਾਣੀ ਨੂੰ ਪਾਉਂਦੀ ਹੈ ਨਾ, ਉਹਨੂੰ ਕੋਈ ਰੋਕ ਨਹੀਂ ਸਕਦਾ ਨਾ, ਮਤਲਬ ਕਿ ਵਰਲਡ ਦੇ ਵਿੱਚ ਇਹ ਲਾਅ ਬਣਿਆ ਹੋਇਆ ਆਪਣੇ। ਤੇ ਭਾਅ ਜੀ ਇੱਕ ਹੋਰ ਚੀਜ਼ ਸੀ ਜੀ, ਮੈਨੂੰ ਮੈਂ ਤੁਹਾਨੂੰ ਪਿਛਲੀ ਵਾਰ ਵੀ ਇੱਕ ਵਾਰੀ ਰਿਕੁਐਸਟ ਕੀਤੀ ਸੀ ਜੇ ਮੈਂ ਵੀ ਤੁਹਾਡੇ ਨਾਲ ਰੇਡੀਓ ਕਰਨਾ ਹੋਵੇ ਜੀ, ਕੋਈ ਮੈਨੂੰ ਵੀ ਮਤਲਬ ਕਰਿਓ ਜੀ ਮਾਰਗਦਰਸ਼ਨ।
0: ਕੋਈ ਗੱਲ ਨਹੀਂ,
1: ਬਹੁਤ ਇੰਟਰਸਟ ਬਹੁਤ ਆ, ਮੈਂ ਤੁਹਾਡੇ ਨਾਲ ਉਦਾਂ ਵੀ ਟੋਕ ਕਰਦਾ ਰਹਿੰਦਾ ਜੀ ਮੋਬਾਈਲ ਤੇ।
0: ਜ਼ਰੂਰ ਤੁਸੀਂ ਮੈਨੂੰ ਨਾ ਲਵੇ ਨਾਲ ਚੱਲਿਆ ਕਰੋ, ਲਾਈਵ ਲੋਕੇਸ਼ਨ ਕੋਲ ਕਰਾਓ, ਕਿਉਂਕਿ ਸਾਨੂੰ ਹੁਣ ਇਹਦੇ ਨਾਲ ਲੋੜ ਵੀ ਪੈਣੀ ਹੈ ਕਿਸੇ ਨੇ ਸਾਥ ਦੀ। ਤੇ ਨੰਬਰ ਤੁਹਾਡੇ ਕੋਲ ਹੈਗਾ ਮੇਰਾ ਸੈੱਲ ਫੋਨ?
1: ਹਾਂਜੀ ਮੇਰੇ ਕੋਲ ਤਾਂ ਹੈਗਾ, ਤੁਹਾਡੇ ਨਾਲ ਮੈਂ ਗੱਲਬਾਤ ਕਰਦਾ ਰਹਿੰਦਾ ਵੈਸੇ।
0: ਨਹੀਂ ਪਰ ਆਪਣੀ ਪ੍ਰੋਪਰ ਗੱਲ ਨਹੀਂ ਹੋਈ, ਦੇਰ ਬਾਅਦ ਹੋਈ ਹੈ ਨਾ। ਚਲੋ ਕੋਈ ਨੰਬਰ ਹੈਗਾ ਤਾਂ ਮੈਨੂੰ ਕਾਲ ਕਰਿਓ ਬਾਅਦ ਵਿੱਚ, ਠੀਕ ਹੈ?
1: ਪਲੀਜ਼ ਹੈਲਪ ਕਰੋ ਮੇਰੀ, ਹਾਂਜੀ
0: ਠੀਕ ਹੈ ਜੀ, ਓਕੇ ਜੀ,
1: ਓਕੇ।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਹੈਲਪ ਕਰਾਂਗੇ, ਕਿਉਂ ਅਸੀਂ ਕਿ ਦਿਲ ਖੋਲ੍ਹ ਕੇ ਕਰ ਦਿੰਦੇ ਹਾਂ। ਬਹੁਤ ਸਾਰੇ ਸਾਡੇ ਵੀਰ ਨੇ ਜਾਂ ਸਾਥੀ ਸਿੱਖ ਕੇ ਉਹਨਾਂ ਨੇ ਆਪਣੇ ਰੇਡੀਓ ਪ੍ਰੋਗਰਾਮ ਖੋਲ੍ਹੇ ਨੇ, ਸਾਨੂੰ ਤਾਂ ਖੁਸ਼ੀ ਹੁੰਦੀ ਹੈ ਕਿ ਕੋਈ ਪ੍ਰੋਬਲਮ ਨਹੀਂ ਹੈਗੀ। ਮੋਸਟ ਵੈਲਕਮ। ਟੈਲੀਫੋਨ ਨੰਬਰ 905-5564-4444। ਬਾਬਾ ਜੀ ਕਹਿੰਦੇ ਕਿ ਟਰੰਪ ਸਾਹਿਬ ਕਹਿੰਦੇ ਕਿ ਅਸੀਂ ਕਹਿੰਦੇ ਪਾਣੀ ਭਾਈ ਵੱਢ ਲੈਣਾ ਸਾਡੇ ਵੱਲ ਨੂੰ ਜ਼ਿਆਦੇ, ਤੁਹਾਨੂੰ ਉਹਨੇ ਦੇਣਾ ਪਾਣੀ ਕਹਿੰਦੇ ਨੈਗਰਾ ਫਾਲ ਦਾ, ਪਤਾ ਨਹੀਂ ਹੁਣ ਤੁਸੀਂ ਦੱਸੋ ਇਹ ਤਾਂ ਹੁਣ ਇਹਦੇ ਵਿੱਚ ਤੁਸੀਂ ਥੋੜ੍ਹੀ ਚੀਜ਼ ਪਾ ਸਕਦੇ ਹੋ ਹੋਰ ਵੀ ਕੀ, ਪਰ ਪੋਸੀਬਿਲਟੀ ਤਾਂ ਹੈਗੀ ਹੈ ਜੇ ਪਿੱਛੋਂ ਪਾਣੀ ਕਿਵੇਂ ਨਾ ਕਿਵੇਂ ਬਲੋਕ ਕੀਤਾ ਜਾ ਸਕੇ, ਦੂਜੇ ਪਾਸੇ ਜ਼ਿਆਦਾ ਗਿਰੇ, ਹੈ ਨਾ, ਹੋ ਸਕਦਾ, ਪਰ ਜ਼ਿਆਦਾ ਵੀ ਜਾ ਸਕਦਾ ਪਾਣੀ, ਹੈ ਨਾ। ਤੋ ਤੁਸੀਂ ਸਾਡੇ ਨਾਲ ਦੱਸ ਸਕਦੇ ਹੋ, ਤੁਸੀਂ ਵੀ ਬਹੁਤ ਸਾਰੇ ਜਾਂਦੇ ਰਹਿੰਦੇ ਨੈਗਰਾ ਫੋਲ ਦੇਖਦੇ ਹੋ ਕਿ ਕਿਵੇਂ ਪਾਣੀ ਇੱਧਰਲੇ ਪਾਸੇ ਰੋਕਿਆ ਜਾ ਸਕਦਾ, ਕਨੇਡਾ ਵੱਲ ਘੱਟ ਆਵੇ ਦੂਜੇ ਪਾਸੇ ਵੱਧ ਆਵੇ। ਅਤੇ ਇਹ ਬਾਬਾ ਜੀ ਦਾ ਕਹਿਣਾ ਹੈਗਾ ਟਰੰਪ ਦਾ, ਰਿਪਰਾਮ ਦੇਸ਼ ਪ੍ਰਦੇਸ਼ ਨਾਲ। ਟੈਲੀਫੋਨ ਨੰਬਰ 905-564-4444। ਆਪਾਂ ਗੱਲਾਂ ਪਤਾ ਕਰੀ ਜਾਣੀਆਂ ਕਿਉਂਕਿ ਸ਼ੁੱਕਰਵਾਰ ਆ, ਨਾਲ ਦੀ ਨਾਲ ਗੀਤ ਸੰਗੀਤ ਤੁਹਾਡਾ ਫਰਮਾਇਸ਼ ਦਾ ਮੈਂ ਚਾਹਾਂ ਤਾਂ ਉਹ ਹੀ ਆਵੇ। ਅਤੇ ਅਸੀਂ ਫਿਰ ਜਦੋਂ ਤੋਂ ਵੈਸੇ ਅਸੀਂ ਵੀ ਵਧੀਆ ਲਗਾਵਾਂਗੇ ਗੀਤ, ਇਹੋ ਜਿਹੀ ਗੱਲ ਨਹੀਂ ਹੈਗੀ, ਪਰ ਫਿਰ ਵੀ ਤੁਸੀਂ ਵੀ ਹੁਣ ਵੀ ਸ਼ੁੱਕਰਵਾਰ ਹੈਗਾ, ਕੋਈ ਨਾ ਕੋਈ ਰਿਕੁਐਸਟ ਕਰ ਦਿਆ ਕਰੋ, ਅਸੀਂ ਉਹ ਵੀ ਨਾਲ ਦੀ ਨਾਲ ਐਡ ਕਰ ਦਿਆਂਗੇ ਅਤੇ ਨਾਲ ਦੀ ਨਾਲ ਕੁਝ ਗੱਲਾਂ ਬਾਤਾਂ ਵੀ ਚੱਲਦੀਆਂ ਰਹਿਣਗੀਆਂ। ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਗੱਲ ਕਰਦੇ ਹਾਂ ਅੱਗੇ ਜਾ ਕੇ, ਅਤੇ ਕਰਨੀ ਸਾਹਿਬ ਦੀ, ਅਤੇ ਉਹਨਾਂ ਦੀ ਗੱਲ ਵੀ ਕਰਦੇ ਹਾਂ, ਪਰ ਉਸ ਤੋਂ ਪਹਿਲਾਂ 7200 ਮੇਰੇ ਨਾਲ ਨੇ ਜੀ, 7200 ਜੀ ਐਮ 7200 ਜੀ। ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਭਾਅ ਜੀ। ਭਾਅ ਜੀ ਇਹ ਜਿਹੜੀਆਂ ਗੱਲਾਂ ਕਰਦਾ ਪਿਆ ਨਾ, ਹਵਾਵਾਂ ਮਾਰਦਾ ਪਿਆ,
0: ਜਿਹਨੂੰ ਕਹਿੰਦੇ ਚਬਲ ਚਬਲ
1: ਵੱਡੀ ਰਿਵਰ ਦੇ ਉੱਤੇ ਤਿੰਨ ਰਿਵਰ ਦੇ ਉੱਤੇ ਮਰਜ ਹੁੰਦੀ ਹੈ, ਉਹਨਾਂ ਦਾ ਪਾਣੀ ਨੂੰ ਪਹਿਲੇ ਤੇ ਰੋਕਣ ਵਾਸਤੇ ਬਾਂਧ ਬਣਾਉਣਾ, ਫਿਰ ਉਸ ਤੋਂ ਬਾਅਦ ਉਸ ਪਾਣੀ ਨੂੰ ਕਿੱਥੇ ਡਿਵਰਟ ਕਰੋਗੇ ਉਹਦਾ ਸੋਚਣਾ, ਮਰ ਛੱਪ ਜਾਏਗਾ ਫਿਰ ਪੈਦਾ ਹੋ ਜਾਏਗਾ ਨਾ, ਫਿਰ ਦੁਬਾਰਾ ਆਉਣਾ ਕਿੱਥੇ ਜਾ ਕੇ ਤਾਂ
0: ਠੀਕ ਚਲੀ ਚਲੋ ਜਾਂ ਕਈ ਵਾਰ ਆਪਾਂ ਜਬਲੀਆਂ ਬੰਦ ਫਲਾਣਾ ਜਬਲੀਆਂ ਮਾਰਦਾ ਐਵੇਂ ਹੈ ਨਾ, ਇਹ ਵੀ ਹੱਲਦਾ ਜਬਲੀਆਂ। ਮਿਹਰਬਾਨੀ ਮਿਹਰਬਾਨੀ। ਔਰ ਤੁਹਾਤੋਂ ਪੁੱਛ ਰਿਹਾ ਭਾਈ ਵਾਕਈ ਇਹ ਭਾਈ ਗੈਸ ਸਾਹਿਬ ਕਹਿੰਦੇ ਅਗਲੇ ਜਨਮ ਤਾਂ ਹੋ ਸਕਦਾ ਇਹ, ਪਰ ਕਹਿੰਦੇ ਪਾਣੀਆਂ ਨੂੰ ਬੰਨ ਲਾਉਣਾ ਤਿੰਨ ਜਾਂ ਰਿਵੋ ਜਿਹੜੀਆਂ ਨਦੀਆਂ ਨੇ, ਤੁਸੀਂ ਵੀ ਇਹਦੇ ਵਿੱਚ ਸਾਂਝ ਪਾ ਦਿਓ 905-564-64-44। ਕਿਉਂਕਿ ਕਈ ਲੋਕਾਂ ਨੇ ਨਾ ਬਹੁਤ ਸਾਰੇ ਖਾਸ ਕਰਕੇ ਪਾਣੀਆਂ ਬਾਰੇ ਉਹਨਾਂ ਨੂੰ ਗਿਆਨ ਜ਼ਿਆਦਾ ਹੁੰਦਾ ਕਿਹੜੀ ਰਿਵਰ ਕਿੱਧਰ ਨੂੰ ਬਹਿੰਦੀ ਹੈ ਅੱਗੇ ਨਾ। ਅਤੇ ਜਦੋਂ ਆਪਾਂ ਕੈਨੇਡਾ ਦੀ ਸਿਟੀਜ਼ਨਸ਼ਿਪ ਲੈਂਦੇ ਹਾਂ ਉਹਦੇ ਵਿੱਚ ਇਹ ਸਵਾਲ ਜਵਾਬ ਕਾਫੀ ਆਉਂਦੇ ਨੇ, ਪਰ ਬਾਅਦ ਵਿੱਚ ਆਪਾਂ ਲੈ ਕੇ ਕਦੇ ਭੁੱਲ ਜਾਂਦੇ ਹਾਂ, ਅਤੇ ਜ਼ਰੂਰ ਤੁਸੀਂ ਸਾਂਝ ਪਾਇਆ ਕਰੋ। ਰੇਡੀਓ ਪ੍ਰੋਗਰਾਮ ਬੇਸ ਪਰਦੇਸ ਨਾਲ ਜੁੜੇ ਹੋਏ ਹੋ, ਅਤੇ ਸ਼ਰਾਸ਼ ਨਾਗਪਾਲ ਹੁਣੀ ਮੇਰੇ ਨਾਲ ਜੁੜ ਚੁੱਕੇ ਨੇ, ਜਿਹੜੇ ਕਿ ਤੁਹਾਨੂੰ ਵੱਧ ਤੋਂ ਵੱਧ ਗੌਰਮੈਂਟ ਤੋਂ ਲੋਨ ਦਵਾਉਂਦੇ ਨੇ, ਉਹ ਵੀ ਸਸਤੇ ਰੇਟ ਦੇ ਉੱਤੇ ਤੁਹਾਨੂੰ ਦਵਾਇਆ ਜਾਂਦਾ। ਇਹ ਗਵਰਨਮੈਂਟ ਸਪੋਰਟਡ ਲੋਨ ਹੈਗਾ ਇਹ, ਅਤੇ ਤੁਸੀਂ ਆਪਣਾ ਸਕਿੱਲ ਡਿਵੈਲਪ ਕਰੋ, ਨਾਲ ਦੀ ਨਾਲ ਆਪਣੀ ਜੋਬ ਕਰੀ ਜਾਵੋ ਪਾਰਟ ਟਾਈਮ ਇੱਧਰ, ਤੁਸੀਂ ਨਾਲੇ ਤੁਹਾਨੂੰ ਲੋਨ ਮਿਲੂਗਾ, ਨਾਲੇ ਆਪਣੀ ਸਟੱਡੀ ਤੇਰੀ ਰੋਡੀ ਪੂਰੀ ਹੋਏਗੀ। ਅਤੇ ਕਹਿੰਦੇ ਕੋਈ ਵੀ ਏਜ ਲਿਮਿਟ ਨਹੀਂ ਇਹਦੇ ਵਿੱਚ, 50,000 ਤੋਂ ਲੈ ਕੇ 1,70,000 ਤੁਹਾਨੂੰ ਮਿਲ ਸਕਦਾ। ਨਾਗਪਾਲ ਸਰ ਜੀ ਆਇਆਂ ਨੂੰ ਜੀ ਨਿੱਘਾ ਸਵਾਗਤ।
2: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਭੀ ਨੂੰ
0: ਜੀ। ਔਰ ਮੈਂ ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਹੈਗਾ ਨਾ ਇਹ ਮੋੜਨਾ ਹੈਗਾ ਕਾਫੀ ਸਾਲਾਂ ਬਾਅਦ, ਕਿੰਨੇ ਸਾਲ ਬਾਅਦ ਮੋੜਨਾ ਹੈ ਲੋਨ ਜੀ?
2: ਹਾਂਜੀ, 2 ਸਾਲ ਕਾ ਕੋਰਸ ਅਗਰ ਲੇਤਾ ਹੈ ਕੋਈ ਤੋ 2.5 ਸਾਲ ਬਾਅਦ ਪਹਿਲੀ ਕਿਸ਼ਤ ਸਟਾਰਟ ਹੈ। ਐਸਾ ਕੋਈ ਲੋਨ ਐਗਜ਼ਿਸਟ ਨਹੀਂ ਕਰਤਾ ਜੋ ਆਪ ਆਜ ਲੇਂਗੇ ਉਸਕੀ ਰੀਪੇਮੈਂਟ ਕੀ ਕਿਸ਼ਤ 2.5 ਸਾਲ ਬਾਅਦ ਜਾ ਕੇ ਸਟਾਰਟ ਹੈ, ਵੋ ਵੀ 2.5% ਸਾਲ ਕਾ ਵਿਆਜ ਹੈ, ਸ਼ੁਰੂ ਮੇਂ ਤੋ ਵਿਆਜ ਹੈ ਹੀ ਨਹੀਂ, 2.5 ਸਾਲ 0% ਹੈ।
0: ਅੱਛਾ, ਜਿਹੜੇ ਨਾ ਕੋਰਸਿਸ ਨੇ ਉਹ ਵੀ ਬੜੇ ਵਧੀਆ ਨੇ ਕਿ ਬੜੇ ਇੰਨੇ ਔਖੇ ਨਹੀਂ ਹੈਗੇ, ਜਿਵੇਂ ਬਿਜ਼ਨਸ ਦਾ ਕੋਰਸਿਸ ਹੋ ਗਿਆ, ਹੋਸਪਿਟੈਲਿਟੀ ਹੋ ਗਈ ਹੈ ਨਾ, ਕੰਪਿਊਟਰ ਅਕਾਊਂਟਿੰਗ ਦਾ ਹੋ ਗਿਆ, ਲੋਜਿਸਟਿਕ ਐਂਡ ਸਪਲਾਈ ਚੇਨ ਦਾ ਕੋਰਸ ਹੋ ਗਿਆ, ਜਿਹੜਾ ਕਿ ਆਮ ਟਰੈਕਿੰਗ ਇੰਡਸਟਰੀ ਵਿੱਚ ਸਪਲਾਈ ਚੇਨ ਦਾ ਕੰਮ ਹੁੰਦਾ ਕਾਫੀ, ਪਰਸਨਲ ਸਪੋਰਟ ਵਰਕਰ ਦਾ ਕੰਮ ਜਿਹੜਾ ਡਿਪਲੋਮਾ ਹੁੰਦਾ ਉਹ ਵੀ ਹੁੰਦਾ, ਅਰਲੀ ਚਾਈਲਡਹੁੱਡ ਅਸੈਸਮੈਂਟ ਦਾ ਜਿਹੜਾ ਕੋਰਸ ਹੁੰਦਾ ਹੈਗਾ, ਇਹ ਸਾਰੇ ਕੋਰਸ ਕਰਕੇ ਤੁਸੀਂ ਪੈਸੇ ਲੈ ਸਕਦੇ ਹੋ ਨਾ
2: ਜੀ? ਬਿਲਕੁਲ ਜੀ, ਫੁੱਲੀ ਆਨਲਾਈਨ ਕੋਰਸਿਸ ਨੇ, ਸਕਿੱਲ ਵੀ ਆ ਗਈ ਅਤੇ ਗਵਰਨਮੈਂਟ ਸੇ ਫੰਡਿੰਗ ਆ ਗਈ, $50,000 to $1,70,000, 0% ਵਿਆਜ ਪੇ, ਬਿਨਾਂ ਗਰੰਟੀ ਕਿ ਬਿਨਾਂ ਕਿਸੀ ਬਿਨਾਂ ਕੋਈ ਕਾਗਜ਼ ਲਾ ਕੇ।
0: ਅੱਛਾ, ਇਹ ਵੀ ਸ਼ਰਣਾ ਜੀ ਆਪਣੇ ਮੈਂ ਦੱਸਾਂ ਤੁਹਾਨੂੰ ਕਿ ਜਿਹੜੇ ਇਹ ਕੋਰਸ ਕਰ ਲੈਣਗੇ ਉਹਨਾਂ ਨੂੰ ਜੋਬਾਂ ਵੀ ਆਸਾਨੀ ਨਾਲ ਬਹੁਤ ਹੋਰ ਮਿਲ ਜਾਣੀਆਂ ਨਾ?
2: ਬਿਲਕੁਲ ਜੀ, ਸਕਿੱਲ ਵੀ ਆਈ, ਸਾਥ ਮੇਂ ਸਰਟੀਫਿਕੇਟ ਵੀ ਆਤਾ ਐਂਡ ਮੇਂ, ਔਰ ਮੇਨ ਚੀਜ਼ ਫੰਡਿੰਗ 0% ਪੇ ਲੋਨ, ਰੀਫਾਈਨੈਂਸਿੰਗ ਕ੍ਰੈਡਿਟ ਕਾਰਡ ਇਨ ਚੱਕਰੋਂ ਮੇਂ ਨਾ ਪੜੇ, ਆਫਿਸ ਮੇਂ ਕਾਲ ਲਗਾਏ ਹਮਾਰੇ ਆਏ ਪ੍ਰੋਪਰ ਆਫਿਸ ਸੇ, 6 ਬੰਦੇ ਆਪਕੇ ਲਈ ਕਾਮ ਕਰ ਰਹੇ ਹੈਂ, 8 ਸਾਲ ਮੇਂ ਹਜ਼ਾਰੋਂ ਕੋ ਸਵਿਚ ਕਰ ਚੁੱਕੇ ਹੈਂ।
0: ਅੱਛਾ, ਕਿੰਨੇ ਘੰਟੇ ਦੀ ਕਲਾਸ ਹੁੰਦੀ ਹੈ, ਆਨਲਾਈਨ ਹੁੰਦੀ ਨਾ ਇਹ?
2: ਬਿਲਕੁਲ ਜੀ, ਫੁੱਲੀ ਆਨਲਾਈਨ, ਕਹੀਂ ਨਹੀਂ ਜਾਣਾ ਆਪਣੇ, ਹਮਨੇ ਹਮ ਸਿਰਫ ਈਜ਼ੀ ਕੋਰਸਿਸ ਮੇਂ ਡੀਲ ਕਰਤੇ ਹੈ, ਆਪਣੇ 20 ਘੰਟੇ ਬਸ ਲੋਗਿਨ ਕਰਨਾ ਹੈ ਕੰਪਿਊਟਰ ਜਾਂ ਲੈਪਟਾਪ ਪੇ ਜਾਂ ਫਿਰ ਆਪਣੇ ਸੈੱਲ ਫੋਨ ਪੇ, ਦੈਟਸ ਇਟ, ਹਫਤੇ ਮੇਂ ਦੈਟਸ ਇਟ, ਕੋਈ ਐਗਜ਼ਾਮਸ ਨਹੀਂ ਹੈ। ਔਰ ਅਦਰ ਹੈਂਡ ਆਪਕੇ ਪਾਸ ਗਵਰਨਮੈਂਟ ਸੇ ਡਾਇਰੈਕਟ, ਦੇਖੀ ਜੀ ਗਵਰਨਮੈਂਟ ਬੈਂਕਸ ਕੋ ਦੇਤੀ 2.5% ਵਿਆਜ ਪੇ, ਆਪਕੋ ਬੈਂਕ ਦੇਤਾ 10% ਵਿਆਜ ਪੇ, ਯਹਾਂ ਪੇ ਬੈਂਕ ਹੈ ਹੀ ਨਹੀਂ, 2.5% ਆਪਕੋ ਡਾਇਰੈਕਟ ਮਿਲਤਾ ਗਵਰਨਮੈਂਟ ਸੇ, ਕਾਲ ਕਰੇ, ਅਸੈਸਮੈਂਟ ਕਰਾਏ, ਆਫਿਸ ਆਏ।
0: ਜੀ ਜੀ, ਨੰਬਰ ਦੇ ਦੇਣਾ ਦਾ, ਨੰਬਰ ਤੋਂ ਨੋਟ ਕਰ ਲਓ, 4372643175। ਇਹ ਤਾਂ ਬਹੁਤ ਅੱਛਾ ਪ੍ਰੋਗਰਾਮ ਆ ਨਾਗਪਾਲ ਸਾਹਿਬ, ਮੈਂ ਕਿਹਾ ਸਮਝਦਾ ਕਿ ਨਾਲੇ ਤਾਂ ਪੁੰਨ ਨਾਲੇ ਫਲੀਆਂ, ਦੋ ਦੋ ਕੰਮ ਹੋ ਜਾਂਦੇ ਨੇ, ਇੱਕ ਤਾਂ ਤੁਹਾਡੀ ਪੜ੍ਹਾਈ ਹੋ ਜਾਂਦੀ ਹੈ, ਫਿਰ ਤੁਹਾਨੂੰ ਅੱਛੀ ਜੋਬ ਮਿਲ ਜੂਗੀ, ਪਲੱਸ ਤੁਹਾਨੂੰ ਗਵਰਨਮੈਂਟ ਲੋਨ ਦੇ ਰਹੀ ਹੈ ਉਹ। ਜੀ
2: ਬਿਲਕੁਲ ਜੀ ਬਿਲਕੁਲ, 2.5 ਸਾਲ ਬਾਅਦ ਉਸ ਲੋਨ ਕੀ ਕਿਸ਼ਤ ਸਟਾਰਟ ਹੈ, ਔਰ ਉਸ ਪੈਸੇ ਕੋ ਕਹੀਂ ਵੀ ਕੈਸੇ ਵੀ ਯੂਜ਼ ਕਰਤੇ, ਕੋਈ ਰਿਸਟ੍ਰਿਕਸ਼ਨ ਨਹੀਂ ਹੈ, ਅਗਰ ਆਪਕੇ ਪਾਸ 2.5 ਸਾਲ ਬਾਅਦ ਵੀ ਪੈਸੇ ਨਹੀਂ ਹੈ, ਹੱਥ ਤੰਗ ਹੈ, ਆਪਕਾ ਲੋਨ ਇੰਟਰਸਟ ਸਮੇਤ ਡੈਫਰ ਹੋ ਜਾਤਾ ਹੈ 1 ਸਾਲ 2 ਸਾਲ 3 ਸਾਲ, ਹਮਾਰੀ ਫੀਸ ਕੋਈ ਗਿਮਿਕ ਨਹੀਂ ਹੈ, ਕੋਈ ਮੀਠੀ ਬਾਤ ਹੈ, ਕੋਈ ਚਲਾਕੀ ਨਹੀਂ ਹੈ, ਹਮਾਰੀ ਫੀਸ ਸਿਰਫ $199, ਵੋ ਵੀ ਬਾਅਦ ਮੇਂ, ਹਮਨੇ ਐਂਡ ਟੂ ਐਂਡ ਸਭ ਕੁਛ ਟ੍ਰਾਂਸਪੇਰੈਂਟ ਰੱਖਾ, ਕੁਛ ਛੁਪਾ ਕੇ ਨਹੀਂ ਰੱਖਾ, ਆਜ ਵੀ 7 ਬੰਦੋ ਕਾ ਅਪਰੂਵਲ ਆ ਚੁੱਕੇ ਉਨਕੇ ਖਾਤੇ ਮੇਂ, ਫੰਡਿੰਗ ਆ ਚੁੱਕੀ, 2-2 ਹੋ ਚੁੱਕੇ, ਪੀਛੇ ਨਾ ਰਹੀਏ, ਕਾਲ ਕਰੀਏ 437-234-3175, 437-264-3175, 437-234-3175, ਐਸਟੀਮੇਟ ਲੋ ਕਾਲ ਕਰੋ 437-264-3175।
0: ਮਿਹਰਬਾਨੀ। ਇਹ ਤਾਂ ਉਹ ਗੱਲ ਹੋ ਗਈ ਕਿ ਕਹਾਵਤ, ਹਿੰਗ ਲਗੇ ਨਾ ਫੜਕੜੀ, ਰੰਗ ਵੀ ਚੋਖਾ, ਨਾਲੇ ਤਾਂ ਤੁਹਾਡੀ ਪੜ੍ਹਾਈ ਹੋ ਜਾਣੀ ਆ, ਨਾਲੇ ਤੁਹਾਨੂੰ ਲੋਨ ਮਿਲ ਜਾਣਾ, ਫਿਰ ਗਾਹਾਂ ਜੋਬ ਵੀ ਮਿਲਣੀ ਆ, ਹੋਰ ਕੀ ਚਾਹੀਦਾ, ਫਿਰ ਕਰ ਲੈਣਾ ਚਾਹੀਦਾ. ਕੋਈ ਵੀ ਕਹਿੰਦੇ ਏਜ ਇਹਦੇ ਵਿੱਚ ਰਿਕੁਆਇਰਮੈਂਟ ਨਹੀਂ ਹੈਗੀ, ਹਰ ਏਜ ਦੇ ਲੋਕ ਇਸ ਕੋਰਸ ਨੂੰ ਕਰ ਸਕਦੇ ਨੇ, ਅਤੇ ਨਾਲੇ ਤੁਸੀਂ ਪੈਸੇ ਲਓ, ਨਾਲੇ ਤੁਹਾਨੂੰ ਜੋਬ ਅੱਛੀ ਮਿਲੇਗੀ. ਨੰਬਰ ਲੈ ਲਓ, ਨਾਗਬਾਲ ਸਾਹਿਬ ਦਾ ਨੰਬਰ ਹੈਗਾ ਜੀ 437-264-3175, ਜਾਂ ਪਹੁੰਚ ਸਕਦੇ ਨੇ ਆਫਿਸ 218 ਐਕਸਪੋਰਟ ਬੁਲੇਵਾਰਡ, ਜਿਹਨੂੰ ਨੰਬਰ 212 ਦੇ ਵਿੱਚ ਮਿਸਾ ਗੱਜ ਪਹੁੰਚ ਸਕਦੇ ਹੋ, ਉੱਥੇ ਜਾ ਕੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ. ਸਾਡੀ ਗੱਲਬਾਤ ਚੱਲ ਰਹੀ ਸੀ ਟਰੰਪ ਸਾਹਿਬ ਦੀ, ਉਹ ਕਹਿੰਦੇ ਵੀ ਇਹ ਨਾਕਾ ਲਾਉਣਾ, ਨਾਕਾ ਨਹੀਂ ਕਹਿ ਸਕਦੇ, ਮੋਂਦਾ ਲਾਉਣਾ ਕਹਿੰਦੇ ਨੇ, ਨਾਕਾ ਤਾਂ ਹੁੰਦਾ ਜਿਹੜਾ ਪੁਲਿਸ ਵਾਲੇ ਲਾਉਂਦੇ ਆ. ਇਹ ਕਹਿੰਦੇ ਨੈਗਰਾ ਫਾਲ ਦੇ ਵਿੱਚ ਕਹਿੰਦੇ ਪਾਣੀ ਮੋੜ ਲੈਣਾ ਹੈ ਨਾ ਅਸੀਂ ਆਪਣੇ ਹੱਲ ਨੂੰ. ਵੀ ਮੈਂ ਤੁਹਾਤੋਂ ਪੁੱਛ ਰਿਹਾ ਕਿ ਸੰਭਵ ਹੈ ਇਹ, ਜਾਂ ਵੈਸੇ ਹੀ ਹਵਾਈ ਗੱਲਾਂ ਨੇ, ਜਵਲੀਆਂ ਕਹਿ ਲਓ ਇਹ ਨਾ, ਕਈ ਵੀ ਜੇ ਬੰਦਾ ਜਵਲੀਆਂ ਮਾਰ ਦਿੰਦੇ ਹੋ, ਇਹਦਾ ਮਤਲਬ ਇੱਡੇ ਵੱਡੇ ਕੰਟਰੀ ਦੇ ਤੁਸੀਂ ਲੀਡਰ ਹੋ ਕੇ ਪਰਲੇ. ਇਹ ਨਹੀਂ ਹੋਰ ਵੀ ਬੜੇ ਯਾਰ, ਹੁਣ ਅੱਜ ਕੱਲ੍ਹ ਤਾਂ ਪਤਾ ਹੀ ਨਹੀਂ ਲੱਗਦਾ ਕੀ ਕਰਦੇ ਆ ਜਿਹੜੇ ਲੀਡਰ ਵੀ ਕੀ ਕਰਦੇ ਆ. ਅਤੇ ਜਿਹੜੀ ਕੰਟਰੀ ਜਿਹੜਾ ਬਹਿ ਜਾਂਦਾ ਆ ਕੇ ਮੁੜ ਕੇ ਕਹਿੰਦਾ ਬਸ ਹੁਣ ਤਾਂ ਮੇਰੀ ਚੱਲੂਗੀ, 15-20 ਸਾਲ ਮੈਂ ਹੀ ਚਲੋ ਰਾਜ ਕਰਨਾ, ਡਿਕਟੇਟਰਸ਼ਿਪ ਵੀ ਹੋ ਗਿਆ ਇੱਕ ਤਰ੍ਹਾਂ ਦੀ. ਡੈਮੋਕ੍ਰੇਸੀ ਦਾ ਨਾਂ ਤਾਂ ਹੌਲੀ ਹੌਲੀ ਖਤਮ ਹੀ ਕਰਦੇ ਨੇ ਲੋਕ, ਹੈ ਨਾ. ਅਤੇ ਚੱਲਦੀ ਤਾਂ ਕਹਿੰਦੇ ਪੂੰਜੀਪਤੀ ਲੋਕਾਂ ਦੀ, ਆਉਣ ਵਾਲੇ ਸਮੇਂ ਵਿੱਚ ਪੂੰਜੀਪਤੀ ਲੋਕ ਹੀ ਅੱਗੇ ਹੋਣਗੇ, ਅਤੇ ਬਾਕੀ ਵਿਚਾਰੇ ਤਾਂ ਉਈ ਕੰਧਾਂ ਚੱਕਰਾਂ ਮਾਰਨ ਵਾਲੀ ਗੱਲ ਆ, ਉਹ ਹੋ ਹੀ ਜਾਣੀ ਆ. ਖਰੇ ਨਹੀਂ ਗਏ, ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ. ਲਓ ਜੀ, 2 ਦਿਨ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਰਨੀ ਨੇ ਕਿਹਾ ਕਿ ਕੈਨੇਡਾ ਆਵਾਸ ਵਾਲਿਓ ਲੋਕੋ, ਕੈਨੇਡਾ ਵਿੱਚ ਰਹਿਣ ਵਾਲਿਓ, ਔਖਾ ਸਮਾਂ ਆ ਸਕਦਾ ਹਾਂਜੀ, ਕਿ ਟੈਰਿਫ ਲੱਗ ਗਏ ਨੇ ਅਤੇ ਆਪਾਂ ਅਖਿਆਈ 'ਚੋਂ ਲੰਘ ਸਕਦੀ ਸਾਰੀ ਕੰਟਰੀ. ਅਖਿਆਈ 'ਚ ਤੋਂ ਪਹਿਲੇ ਲੰਘ ਰਹੇ ਹਾਂ, 10 ਸਾਲ ਤੋਂ ਪਹਿਲੇ ਹੋ ਗਏ ਸਾਨੂੰ ਲੰਘਦੇ ਨੂੰ, ਹੈ ਨਾ. ਅਤੇ ਹੁਣ 2 ਦਿਨ ਬਾਅਦ ਆ ਗਿਆ ਜੀ ਇਹਨਾਂ ਦਾ ਚੇਲਾ ਬਾਲਕ ਜਲਾਸਕੀ ਯੂਕਰੇਨ ਤੋਂ, ਉਹਨੂੰ 350 ਮਿਲੀਅਨ ਦਾ ਕਰਤਾ ਫਿਰ ਦਿੱਤੇ ਅੱਜ, ਹੈਨੇ ਕਰ ਲਓ ਗੱਲ. ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ, ਸਾਡੇ ਕੰਟਰੀ ਵਾਲੇ ਦਾ ਵੀ ਇਹੀ ਆ ਵੀ ਆਪਦੇ ਬੰਦਿਆਂ ਦਾ ਕੈਨੇਡਾ ਤਾਂ ਹੈ ਨਹੀਂ ਬ੍ਰੈਡ ਐਂਡ ਬਟਰ ਵਾਸਤੇ ਤੁਹਾਡੇ ਕੋਲ ਕੁਛ, ਬਾਹਰਲੀਆਂ ਕੰਟਰੀਆਂ ਨੂੰ ਦੇਈ ਜਾਂਦੇ ਯਾਰ, ਕਮਾਲ ਦੀ ਗੱਲ ਆ, ਉਹੀ ਇੱਥੇ ਖਰਚ ਲਓ. ਹੈਂ, ਹੁਣ ਇਹਨਾਂ ਕਿਹਾ ਗਿਆ ਕਿ 100 ਸਾਲ ਦੀ ਡੀਲ ਕੀਤੀ ਆ ਆਪਣੇ ਯੂਕਰੇਨ ਦੇ ਨਾਲ, ਜਲਾਸਕੀ ਨੇ ਪਤਾ ਨਹੀਂ ਕੀ ਦੇਣਾ, ਕਿਹੜੀਆਂ ਖਾਣਾ ਅਤੇ ਸੋਨੇ ਦੀਆਂ, ਕੁਝ ਨਾ ਕੁਝ ਤਾਂ ਹੋਊਗਾ ਹੀ. ਵੈਸੇ ਤਾਂ ਕਰਨੀ ਸਾਹਿਬ ਕੋਲ ਤਾਂ ਪਹਿਲਾਂ ਹੀ ਵਿਚਾਰੇ ਪੈਸੇ ਆ, ਬਹੁਤ ਵਧੀਆ ਮਿਲੀਅਨ ਬਿਲੀਅਨ ਇਹ ਹੈਗੇ ਨੇ, ਅਤੇ ਹੋਰ ਮਿਲ ਜੂਗਾ ਹਾਂਜੀ. ਅਤੇ ਲੋਕ ਕੀ ਇਹਨੇ, ਮੈਨੂੰ ਸਮਝ ਨਹੀਂ ਆਉਂਦੀ, ਪੈਸਾ ਬੰਦੇ ਕੋਲ ਕਿਹਨੂੰ ਮਰਜ਼ੀ ਆਈ ਵੇ, ਹੈ ਨਾ, ਪਤਾ ਹੁੰਦਾ ਵੀ ਇੰਨੇ ਖਰਚੇ ਵੀ ਨਹੀਂ ਜਾਣੇ ਮੇਥੋਂ, ਪਰ ਬੰਦਾ ਕਹਿੰਦਾ ਹੋਰ ਆ ਜਾਣ, ਹੋਰ ਆ ਜਾਣੇ, ਕੁਦਰਤੀ ਨੇਚਰ ਆ ਬੰਦੇ ਦੀ, ਹੈ ਨਾ. ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜਿਆ ਹੋਇਆ, ਅਤੇ ਅੱਜ ਜਲਾਸਕੀ ਹੋਰੇ ਪਹੁੰਚੇ ਹੋਏ ਨੇ, ਉਹਨਾਂ ਨਾਲ ਸਮਝੌਤਾ ਕੀਤਾ ਗਿਆ ਕਿ 100 ਸਾਲ ਤੱਕ ਤੁਹਾਡੀ ਅਸੀਂ ਮਦਦ ਕਰਾਂਗੇ ਆਉਣ ਵਾਲੇ ਦੇ, ਅਤੇ 350 ਮਿਲੀਅਨ ਦਾ ਗਿਫਟ ਚੈੱਕ ਦੇ ਤਾ, ਹੋਰ ਲੈਣਾ ਹੀ ਲੈਣ, ਚੈੱਕ ਲੈਣੇ ਆਏ ਆ, ਹੈ ਨਹੀਂ. ਅਗਲੀ ਚੈੱਕ ਪਤਾ ਨਹੀਂ ਕਦੋਂ ਮਿਲਣੀ ਆ, ਅਤੇ ਉਹ ਯੂਕਰੇਨ ਨੂੰ ਦੇਤੀ ਆ ਅੱਜ, ਅਤੇ ਹੁਣ ਇਹ ਨਹੀਂ ਪਤਾ ਯੂਕਰੇਨ ਤੋਂ ਆਪਾਂ ਨੂੰ ਕੀ ਮਿਲਣਾ. ਤੁਸੀਂ ਦੱਸ ਸਕਦੇ ਹੋ ਜੇ ਤੁਹਾਡੇ ਕੋਲ ਪਤਾ ਹੋਵੇ ਕੁਛ, ਆਪਾਂ ਨੂੰ ਕਿਹੜੀ ਸਹਾਇਤਾ ਮਿਲਣੀ ਆ ਯੂਕਰੇਨ ਤੋਂ. ਟੈਲੀਫੋਨ ਨੰਬਰ ਸਟੂਡੀਓ ਦੇ 905-564-6444, ਤੁਸੀਂ ਵੀ ਗੱਲਬਾਤ ਕਰਦੇ ਰਹੋ ਵਿੱਚ ਵਿੱਚ. ਇਹਨਾਂ ਜਿਹੜੀਆਂ ਮੈਂ ਖਬਰਾਂ ਮਾੜੀਆਂ ਮੋਟੀਆਂ ਤੁਹਾਡੇ ਨਾਲ ਸਾਂਝੀਆਂ ਕਰਦਾ, ਇਹ ਤਾਂ ਤੁਸੀਂ ਸਾਂਝ ਪਾ ਲਿਆ ਕਰੋ, ਕਿਉਂਕਿ ਮਨੀ ਦੀ ਤਾਂ ਆਪਾਂ ਨੂੰ ਵੀ ਸਹੀ ਲੋੜ ਆ ਕੰਟਰੀ ਦੇ ਵਿੱਚ, ਹੈ ਨਾ. ਸਰ ਪੁੱਛ ਰਹੇ ਹਰ ਜਿਹੜੀ ਪ੍ਰੋਵਿੰਸ ਹੈਗੀ ਸਾਨੂੰ ਕਹਿੰਦੇ ਮੋਰ ਫੰਡ ਚਾਹੀਦਾ, ਪਰ ਪਹਿਲਾਂ ਵੀ ਇਹਨਾਂ ਦੇ ਬਹੁਤ ਡੀਲਾਂ, ਪਰ ਟਰੂਡੋ ਸਾਹਿਬ ਨੇ ਵੀ ਬਹੁਤ ਪੈਸੇ ਦਿੱਤੇ ਆ ਆਪਣੇ ਗਲਾਸਕੀ ਨੂੰ. ਉਹ ਪਤੰਦਰ ਕੀ ਆ, ਡਿਫੈਂਸ ਵਾਸਤੇ ਬਣੀ ਦਿੱਤੀ ਆ ਉਹਨੇ, ਬਸ ਡਰੋਨ ਬਣਾ ਕੇ ਉਹ ਫੂਕ ਦੇਣੇ ਆ. ਆਈ ਡੋਂਟ ਨੋ, ਕੈਨੇਡਾ ਪਹਿਲਾਂ ਇਸ ਤਰ੍ਹਾਂ ਨਹੀਂ ਸੀ ਕਰਦਾ, ਹੁਣ ਇਹ ਜਿਹੜੇ ਕਰਨ ਲੱਗ ਗਏ, ਹੈ ਨਾ. ਪਹਿਲਾਂ ਤਾਂ ਦੂਜਿਆਂ ਦੀ ਵੀ ਮਾਇਕ ਸਹਾਇਤਾ ਕੀਤੀ ਜਾਂਦੀ ਸੀ, ਜਿਹੜੇ ਪੈਸੇ ਨੂੰ ਚੰਗੇ ਪਾਸੇ ਵਰਤਦੇ ਆ, ਭਾਵੇਂ ਰਸ਼ੀਆ ਤੋਂ ਹੀ ਵਰਤਣੇ ਨੇ ਪੈਸੇ, ਤਾਂ ਇਹਨਾਂ ਨੇ ਰਸ਼ੀਆ ਨਾਲ ਲੜਾਈ ਆ, ਡਿਫੈਂਸ ਵਾਸਤੇ ਮਨੀ ਦਿੱਤੀ ਆ, ਹਾਂਜੀ ਹੈਲਪ ਕੀਤੀ ਆ ਜਲਾਸਕੀ ਦੀ, ਉਹਨੇ ਉਹ ਹੋਰ ਆਪਣੇ ਡਰੋਨ ਬਣਾ ਕੇ, ਹਾਂਜੀ ਉਹ ਕਹਿੰਦੇ ਵੀ ਇਰਾਨ ਵਾਲੇ ਉੱਧਰ ਭੇਜ, ਰਸ਼ੀਆ ਕੋਲ ਵੀ ਡਰੋਨ ਨੇ, ਰਸ਼ੀਆ ਵਾਲੇ ਡਰੋਨ ਸੁੱਟਦੇ ਨੇ, ਅਸੀਂ ਰਸ਼ੀਆ ਸੁੱਟ ਦਿਆਂਗੇ. ਗੱਲ ਤਾਂ ਇਹ ਹੈ ਮੇਰੇ ਪ੍ਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ. 905-564-6444 ਸਾਡੇ ਸਟੂਡੀਓ ਨੰਬਰ ਨੇ, ਅਤੇ ਗੱਲਾਂ ਤਾਂ ਇਸ ਤਰ੍ਹਾਂ ਹੀ ਚੱਲਦੀਆਂ ਰਹਿਣੀਆਂ. ਥੋੜ੍ਹੀ ਜਿਹੀ ਬ੍ਰੇਕ ਲਾਉਣੀ ਪੈਣੀ ਆ, ਫਿਰ ਆਪਾਂ ਵਾਪਸ ਆਉਂਦੇ ਹਾਂ, ਇੱਕ ਦੋ ਕਮਰਸ਼ੀਅਲ ਲੈ ਲਈਏ, ਫਿਰ ਅਸੀਂ ਫਿਰ ਸਾਂਝ ਪਾਉਣੇ ਕਰਨਾ. ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏ&ਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਅਤੇ ਯੂਜ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-7596, 5 7 5 9 6 A&J Auto Repair। बुक करना है पैकेज कोमल ट्रैवल इंडिया पंजाब लई डायरेक्ट फ्लाइट बुक करने वास्ते हुणे कॉल करो कोमल ट्रैवल वाले 905-248-7111 कोमल ट्रैवल एंड टूर्स। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 Dusk Drive ਫੈਂਡਰਵੇ ਬ੍ਰੈਂਪਟਨ, 9985 ਮਕਵੀਨ ਡਰਾਈਵ ਬ੍ਰੈਂਪਟਨ, 1465 ਮੇਫੀਲਡ ਰੋਡ ਬ੍ਰੈਂਪਟਨ, 33 ਫਾਰਲੀ ਡਰਾਈਵ ਗੋਆ ਦੇ ਵਿੱਚ, 600 ਹੈਸਪਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।
3: ਹੈਲੋ,

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ ਅਤੇ ਇੱਕ ਵਾਰੀ ਫਿਰ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਨਿੱਘਾ ਸਵਾਗਤ ਆ। ਟੋਇਟਾ ਵਾਲਿਆਂ ਨੇ ਕੋਈ 10,000 ਤੋਂ ਉੱਪਰ ਕਾਰਾਂ ਜਿਹੜੇ ਹਾਈਲੈਂਡਰ ਨੇ ਮੋਡਲ ਹੈ ਨਾ, ਅਤੇ ਉਹਨਾਂ ਨੂੰ ਰੀਕਲ ਕੀਤੇ ਨੇ, ਅਤੇ ਜਿਹੜਾ ਮੋਡਲ ਹੈਗੇ ਨੇ 2021 ਤੋਂ ਲੈ ਕੇ 2025 ਹਾਈਬ੍ਰਿਡ ਹਾਈਲੈਂਡਰ ਹੈ ਇਹ। ਅਤੇ ਇਹਦੇ ਕਹਿੰਦੇ ਨਾ ਜਿਹੜੀ ਹੈਗੀ ਆ ਬੈਕ ਸੀਟ ਰੀਕਲਾਈਨਰ ਜਿਹੜਾ ਹੈਗਾ ਉਹ ਡਿਫੈਕਟਡ ਹੈ, ਉਹਨੂੰ ਫਿਕਸ ਕਰਨਗੇ ਮਾਡਲ ਨੰਬਰ 2021 ਤੋਂ ਲੈ ਕੇ 2025 ਤੱਕ ਜਿਹੜੇ ਟੋਇਟਾ ਦੇ ਹਾਈਲੈਂਡਰ ਨੇ ਇਹ ਵਹੀਕਲ ਰੀਕਾਲ ਕੀਤੇ ਗਏ ਨੇ ਵੀ ਤੁਸੀਂ ਫਿਕਸ ਕਰਾ ਸਕਦੇ ਹੋ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਏਬਲ ਟਰੈਕਿੰਗ ਦੀ ਮੈਂ ਜਾਣਕਾਰੀ ਦਿਆਂ, ਉਹਨਾਂ ਨੂੰ ਸਿਟੀ ਕੈਬ ਵਿੱਚ ਕੰਮ ਕਰਨ ਵਾਲੇ ਡਰਾਈਵਰਾਂ ਦੀ ਲੋੜ ਹੈ। ਲੋਕਲ ਕੰਮ ਆ, ਸਿਟੀ ਦੀ ਨੌਲੇਜ ਚਾਹੀਦੀ ਆ, 2 ਸਾਲ ਦਾ ਐਕਸਪੀਰੀਅੰਸ ਚਾਹੀਦਾ, ਕਲੀਨ ਤੁਹਾਡਾ ਡਰਾਈਵਿੰਗ ਰੈਕਡ ਹੋਵੇ। ਅਤੇ ਤੁਸੀਂ ਕਾਲ ਕਰ ਲਓ ਮਹਿੰਦਰ ਗਰੇਵਾਲ ਹੋਰਾਂ ਨੂੰ, ਨੰਬਰ ਹੈ ਉਹਨਾਂ ਦਾ 905-838-4346। 905-838-4346 ਏਬਲ ਟਰੈਕਿੰਗ ਦਾ ਟੈਲੀਫੋਨ ਨੰਬਰ ਹੈ। ਸਾਡਾ ਨੰਬਰ ਹੈ ਜੀ ਸਟੂਡੀਓ ਦਾ 905-564-6444। ਸਟੂਡੀਓ ਦੇ ਟੈਲੀਫੋਨ ਨੰਬਰ ਨੇ

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਇੱਕ ਵਾਰੀ ਫਿਰ ਸਾਰਿਆਂ ਨੂੰ ਜੀ ਆਇਆਂ ਨੂੰ ਸ਼ੁੱਕਰਵਾਰ ਦਾ ਦਿਨ ਹੈ। ਐਂਟਰਟੇਨਮੈਂਟ ਵੀ ਰਹੇਗੀ, ਐਂਟਰਟੇਨਮੈਂਟ ਐਂਟਰਟੇਨਮੈਂਟ ਐਸ ਜੀ ਨਾਲ ਦੀ ਨਾਲ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ। ਅੱਛਾ, ਕੁਛ ਤਾਂ ਟਰੰਪ ਸਾਹਿਬ ਕੁਛ ਨਾ ਕੁਛ ਕਹਿ ਜਾਂਦੇ ਨੇ, ਬਾਕੀ ਫਿਰ ਸਾਰੇ ਹੁਣ ਤੱਕ ਹਿਸਾਬ ਕਿਤਾਬ ਜਿੰਨਾ ਲੋਕ ਵੀ ਹੱਸ ਹੁਸ ਲੈਂਦੇ ਆ ਉਹਨਾਂ 'ਤੇ ਕਾਫੀ, ਹੈ ਨਾ, ਤੋ ਗੱਲਾਂ ਬਾਤਾਂ ਦੇ ਵਿੱਚ ਕਈ ਵਾਰੀ, ਹੈ ਨਾ। ਅਤੇ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਰਹੋ ਅਤੇ ਟੈਲੀਫੋਨ ਨੰਬਰ ਨੇ 905-564-6444। ਇੱਕ ਨਾ ਬਹੁਤ ਵੱਡੀ ਸੇਲ ਲੱਗੀ ਹੋਈ ਹੈ ਫਾਇਦਾ ਉਠਾਓ ਦਾ, ਕਿਉਂਕਿ ਫਾਇਦਾ ਉਠਾਉਣ ਵਾਲੀ ਗੱਲ ਹੀ ਹੈ, ਔਰ ਖਾਸ ਕਰਕੇ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਸੇਲ ਲੱਗੀ ਆ ਇੱਕ ਇੰਡੀਅਨ ਫਰੂਟ ਲੈਣ ਵੱਲੋਂ। ਇਹ ਹੈਗੀ ਆ ਸੁਪਰ ਸੇਲ, ਇਹਨਾਂ ਦੀ ਬ੍ਰਾਂਚ ਜਿਹੜੀ ਹੈਗੀ ਹੈ ਆਪਣੀ, ਖਾਸ ਕਰਕੇ 25 ਸੈਂਡਲਵੁੱਡ ਪਾਰਕਵੇ, ਹਾਈਵੇ 10 ਅਤੇ ਸੈਂਡਲਵੁੱਡ ਪਾਰਕ ਦੀ ਖੁੱਲ੍ਹੀ ਹੋਈ ਆ ਉਹ ਸਟਾਰ ਬਕਸ ਵਾਲੇ ਪਲਾਜ਼ੇ ਦੇ ਵਿੱਚ, ਉੱਥੇ ਸੇਲ ਲਗਾਈ ਹੈ। ਅਤੇ ਤੁਸੀਂ ਨਾ ਇੱਥੇ ਜਾ ਕੇ ਸੇਲ ਦਾ ਫਾਇਦਾ ਉਠਾਓ। ਇਹ ਚੱਲਣੀ ਹੈਗੀ ਆ ਜੀ 20 ਸਤੰਬਰ ਤੱਕ। ਸ਼ੇਅਰ ਆਟਾ ਹੈਗਾ £10.699 ਦਾ, ਔਰ ਇਸ ਤੋਂ ਇਲਾਵਾ ਜੀ ਸਵਰਨਾ ਚੱਕੀ ਆਟਾ £20.1099 ਦਾ, ਅਤੇ ਨਾਲ ਦੀ ਨਾਲ ਉਹਨਾਂ ਨੇ ਬਰਾਡ ਜਿਹੜਾ ਦਹੀਂ ਆ, ਚਾਹੇ 2% ਲੈ ਲਓ ਚਾਹੇ 3.25 ਵਾਲਾ ਹੈਗਾ, 1.8 kg £599 ਦਾ। ਰਸ ਮਲਾਈ ਹੈਗੀ 3 ਬ੍ਰਾਂਡ ਦੇ ਵਿੱਚ, ਬਰਾਡ ਰਸ ਮਲਾਈ £699। ਸੀਲ ਟੈਸਟ ਦੁੱਧ ਲਾਇਆ ਉਹਨਾਂ ਨੇ 499 ਨੂੰ 4 ਲੀਟਰ, ਇਹ ਬੜਾ ਸਸਤਾ ਲੱਗਿਆ। ਹਾਂਜੀ, ਅਤੇ ਮਸਟਰਡ ਓਇਲ 1999 ਦਾ 5 ਲੀਟਰ, 1.8 ਘਿਓ ਬਰਾਡ ਦਾ 22.99 ਦਾ, ਅਤੇ ਹੋਰ ਵੀ ਸਪੈਸ਼ਲ ਲੱਗੇ ਹੋਏ ਨੇ ਅੱਗੇ ਜਾ ਕੇ ਸਾਂਝੇ ਕਰਦੇ ਨੇ। ਅਤੇ ਇਸ ਸਮੇਂ 66-63 ਸਾਡੇ ਨਾਲ ਨੇ ਜੀ। ਜੀ ਜੀ ਅਨੂ ਜੀ, ਸਤਿ
1: ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਰੇਸ਼ਮਾ ਜਵਾਨ ਨੂੰ ਕਿਹਦੇ ਗਾਇਆ ਹੋਇਆ ਹੈ ਬਾਈ?
1: ਪਤਾ ਨੀ ਜੀ, ਮੈਂ ਸੁਣਿਆ ਸੀਗਾ, ਬਹੁਤ ਸੋਹਣਾ ਗਾਣਾ, ਪੁਰਾਣਾ ਹੈ
0: ਬਾਰੇ ਜੀ। ਠੀਕ ਆ, ਲਾ ਦਿੰਦੇ ਲੱਭ ਕੇ ਲੱਗਦਾ ਨਹੀਂ, ਕੋਈ ਗਾਇਲ ਨਹੀਂ।
1: ਥੈਂਕ ਯੂ ਸਰ ਜੀ।
0: ਜਿਹੜੀ ਪ੍ਰੋਗਰਾਮ ਆ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਅੱਛਾ, ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਅੱਗੇ ਜਾ ਕੇ, ਖਾਸ ਕਰਕੇ ਏਬਲ ਟਰੈਕਿੰਗ ਵਾਲਿਆਂ ਨੂੰ ਇੱਕ ਕੁੜੀ ਦੀ ਲੋੜ ਆ, ਮੈਂ ਕਹਿੰਦਾ ਮਤਲਬ ਗਰਲ ਜਿਹੜੀ ਹੈਗੀ ਕੰਮ ਕਰਨ ਵਾਲੀ, ਉਹਦੀ ਲੋੜ ਹੈਗੀ ਆ। ਔਰ ਕੰਮ ਕੀ ਹੈਗਾ, ਆਫਿਸ ਵਿੱਚ ਫੀਮੇਲ ਹੈਲਪਰ ਦੀ ਲੋੜ ਆ, ਕਲੈਰੀਕਲ ਵਰਕ ਲਈ ਚਾਹੀਦੀ ਆ, ਅਕਾਊਂਟਿੰਗ ਦਾ ਕੰਮ ਆਉਣਾ ਚਾਹੀਦਾ ਥੋੜ੍ਹਾ ਬਹੁਤਾ, ਬੁੱਕ ਕੀਪਿੰਗ ਦਾ, ਅਤੇ ਜਾਂ ਫਿਰ ਇਨਵੋਇਸਿੰਗ ਵਗੈਰਾ ਕਰਨੀ ਹੁੰਦੀ ਆ ਜਿਹੜੀ ਉਹ ਟਰੈਕਿੰਗ ਵਾਲੀ। ਅਤੇ ਗੁੱਡ ਪੇਅਰ ਹੈਗੀ ਆ, ਅਤੇ ਨੰਬਰ ਨੋਟ ਕਰ ਲਓ 905-838-43-46, 905-838-4346 ਟੈਲੀਫੋਨ ਨੰਬਰ ਹੈ। ਅਤੇ ਇਹ 'ਤੇ ਤੁਸੀਂ ਕਾਲ ਕਰਕੇ ਮਹਿੰਦਰ ਸਿੰਘ ਹੋਰਾਂ ਨਾਲ ਗੱਲਬਾਤ ਕਰਨੀ ਹੈ, ਅਤੇ ਜੋਬ ਤੁਹਾਨੂੰ ਇਹ ਮਿਲ ਜੂਗੀ। ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼, ਥੋੜ੍ਹੀ ਜਿਹੀ ਕਮਰਸ਼ੀਅਲ ਲੈ ਲਈਏ ਰਿਕਾਰਡਡ, ਅਤੇ ਇੱਕ ਦੋ ਬਸ, ਉਸ ਤੋਂ ਬਾਅਦ ਫਿਰ ਅਸੀਂ ਵਾਪਸ ਆਉਂਦੇ ਹਾਂ। ਉਮਰ ਵੀ ਚਾਵਲਾ ਹੋਣਾ ਤਾਂ ਕਮਰਸ਼ੀਅਲ ਲੈਂਦੇ ਹਾਂ, ਅਤੇ ਇੱਕ ਦੋ ਹੋਰ ਲੈ ਕੇ ਫਿਰ ਵਾਪਸ।
2: ਇਹ ਖੁਸ਼ਹਾਲ ਹੈ ਅਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਅਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RESP ਅਤੇ ਹੋਰ ਇਨਵੈਸਟਮੈਂਟਸ ਲਈ। ਹੁਣੇ ਕਰੋ ਕਾਲ ਉਮਰਪ੍ਰੀਤ ਚਾਵਲਾ ਨੂੰ 6474461616। ਉਮਰਪ੍ਰੀਤ ਚਾਵਲਾ।
0: ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ, ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ, ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਖੋਰਾਂ ਦਾ 905-792-80-53, 9059280053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ

ਦੋਸਤੋ ਮਨੀਤ ਗਿਰੀ ਹੋਰੀ ਇਹਨਾਂ ਦਾ ਗਿਰੀ ਲੀਗਲ ਸਰਵਿਸ ਹੈਗੀਆਂ ਨੇ ਓਕਵੈਲ ਦੇ ਵਿੱਚ। ਕੋਈ ਵੀ ਤੁਹਾਡਾ ਕੇਸ ਹੈਗਾ, ਜਿਵੇਂ ਕਿ ਕੋਈ ਸਿਵਲ ਕੇਸ ਹੋਵੇ ਜਾਂ ਫਿਰ ਕੰਮ ਦੇ ਅਪਲਾਈਮੈਂਟ ਦਾ ਕੋਈ ਕੇਸ ਹੈਗਾ, ਕੰਮ ਤੋਂ ਕੱਢ ਦਿੱਤਾ ਗਿਆ ਹੈਗਾ, ਪੈਸੇ ਨਹੀਂ ਮਿਲ ਰਹੇ, ਹਾਂਜੀ, ਜਾਂ ਫਿਰ ਰੀਅਲ ਸਟੇਟ ਵਾਲੇ ਤੁਹਾਡੇ ਕਲੋਜ਼ਿੰਗ ਭਰ ਰਹੇ ਨੇ ਕਿ ਜਲਦੀ ਇਹ ਘਰ ਕਲੋਜ਼ ਕਰਾਓ, ਤਾਂ ਤੋਂ ਮੋਰਗੇਜ ਪ੍ਰੂਵ ਨਹੀਂ ਹੋ ਰਹੀ, ਉਹ ਸਾਰੇ ਪੈਸੇ ਇਹ ਮਰਵਾਉਣਗੇ। ਬਹੁਤ ਸਾਰੇ ਲੋਕਾਂ ਦੇ ਪੈਸੇ ਇਹਨਾਂ ਨੇ ਵਾਪਸ ਦਵਾਏ ਨੇ ਬਿਲਡਰ ਤੋਂ। ਅਤੇ ਤੁਸੀਂ ਮਨੀਤ ਗਿਰੀ ਗਿਰੀ ਲੱਗਲ ਸਰਵਿਸ ਦਾ ਨੰਬਰ ਨੋਟ ਕਰ ਲਓ, ਇਹਦਾ ਆਫਿਸ ਹੈਗਾ ਓਕਵੈਲ ਦੇ ਵਿੱਚ, ਅਤੇ ਨੰਬਰ ਹੈਗਾ 437-551-8000 437-551-8000। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਇਓ। ਲਓ ਫਿਰ ਗੀਤ ਸੁਣਾਉਂਦੇ ਹਾਂ ਗੁਰਮੀਤ ਬਾਵਾ ਦੀ ਆਵਾਜ਼ ਦੇ ਵਿੱਚ। ਅਤੇ ਭਾਈ ਪਾਕਿਸਤਾਨ ਦੀ ਬੜੀ ਅੱਛੀ ਗਾਇਕਾ ਸੀ, ਹਾਂ ਰੇਸ਼ਮਾ, ਬੜਾ ਗਾਉਂਦੀ ਸੀ। ਅਤੇ ਸਾਰੀਆਂ ਕੁੜੀਆਂ ਜਿਹੜੀਆਂ ਨਵੀਆਂ ਹੁੰਦੀਆਂ ਸੀ ਆਪਣੇ ਆਪ ਨੂੰ ਸਮਝਦੀਆਂ, ਮੈਂ ਵੀ ਰੇਸ਼ਮਾ ਹੀ ਹਾਂ ਮੈਂ, ਹੈ ਨਾ। ਖੈਰ ਸਾਰੀਆਂ ਰੇਸ਼ਮਾ ਹੀ ਨੇ, ਹਰ ਇੱਕ ਹੀ ਸਮਝਦੀਆਂ, ਮੈਂ ਰੇਸ਼ਮ ਵਰਗੀ ਹੋਈ ਹੈ ਨਾ, ਇਹ ਨਹੀਂ ਵੇ। ਪਰ ਰੇਸ਼ਮ ਇਹ ਨਹੀਂ ਹੁੰਦਾ ਕਿ ਰੇਸ਼ਮ ਨੂੰ ਦੇਖਣ ਵੀ ਵੇਖਣੀ ਨੂੰ ਵਧੀਆ ਹੋਵੇ, ਸੀਰਤ ਵੀ ਸੋਹਣੇ ਹੋਣੀ ਚਾਹੀਦੀ ਆ, ਸੂਰਤ ਨਾਲੋਂ ਸੀਰਤ ਪਿਆਰੀ ਕਹਿੰਦੇ ਨਾ। ਚਲੋ ਗੀਤ ਸੰਗੀਤ ਵੱਲ ਚੱਲਦੇ ਹਾਂ ਅਤੇ ਸੁਣਾਉਂਦੇ ਤੁਹਾਨੂੰ ਗੀਤ ਜਿਹੜੇ ਪਿਆਮ ਦੇਸ਼ ਪ੍ਰਦੇਸ਼।

0: ரேடியோ ப்ரோக்ராம் தேஸ் பர் தேஸ் பிரைம் டைம் அப்படின்னு
1: ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509 ਔਰ ਵਿਜ਼ਿਟ insuranceforyou.ca
2: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
3: Malli Tent Services tuhade special events se har ek size de waterproof tents provide karde ne. 10 by 10 feet to leke 40 by 100 feet de tambu ne. Tables te kursiyan vi naal leke aunde ne te tuhade backyard nu banquet hall vaango banaunde ne. Fancy chairs vi available han. LED glow in the dark bani banaiyan bars, tables te kursiyan vi tusi rent kar sakde ho. Aaj hi Malli Tent Services nu call 647-999-2569 647-999-2569
4: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇ ਰੋਲ GST PST ਦਾ ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ
5: ਕਰਨੀਸ ਐਂਡ ਐਫੀਸ਼ੀਐਂਟ ਸਰਵਿਸ ਕਾਲ ਨਰਿੰਦਰ ਮਾਨ 905-789-1770
4: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053
6: On September 13th at 10 a.m., join the Brampton Parkinson Canada Superwalk and help make life better for Canadians living with Parkinson's. The walk will start and finish at Susan Fennell Sportsplex in Brampton. With the same strength of spirit people living with Parkinson's demonstrate daily, we will not stop walking until there is a cure. Register or donate at superwalk.ca and make a real difference in the lives of those affected by Parkinson's. Proudly sponsored by CHLO AM 530.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: Manu Sharma, how are you? ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਜੁੜੇ ਹੋਏ ਹੋ ਇੱਕ ਵਾਰੀ ਫਿਰ ਸਭ ਨੂੰ ਜੀਆਂ ਨੂੰ ਤੇਜਿੰਦਰ ਸਿੰਘ ਸਿੱਧੂ ਵੱਲੋਂ ਨਿੱਘਾ ਸਵਾਗਤ ਔਰ ਟੈਲੀਫੋਨ ਨੰਬਰ ਨੇ ਸਟੂਡੀਓ ਦੇ 905-564-6446 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ ਅੱਛਾ ਮੈਂ ਥੋੜ੍ਹੀ ਜਿਹੀ ਨਾ ਤੈਨੂੰ ਜਾਣਕਾਰੀ ਦੇ ਦਿਆਂ ਕੌਣ ਸਾਹਿਬ ਸਨ ਸਾਡੇ ਕਾਲਰ ਛੱਡ ਗਏ ਨੇ ਲਾਈਨ 4868 ਦੁਬਾਰਾ ਕਾਲ ਕਰ ਲਓ ਅੱਛਾ ਤੁਹਾਨੂੰ ਖਵਾਈਏ ਕੁਛ ਕਿਉਂਕਿ ਕੰਮ ਤੋਂ ਆ ਰਹੇ ਹੋਵੋਗੇ ਤੁਸੀਂ ਕੁਛ ਭੁੱਖ ਲੱਗੀ ਹੋਣੀ ਆ ਇੰਡੀਅਨ ਫਰੂਟ ਲੈਂਡ ਦੀ ਜਿਹੜੀ ਬ੍ਰਾਂਚ ਹੈਗੀ ਆ 25 ਸੈਂਡਲਵੁੱਡ ਪਾਰਕਵੇ ਉੱਥੇ ਚਲੇ ਜਾਓ ਉਹਨਾਂ ਦੀ ਨਾ ਤੰਦੂਰੀ ਗ੍ਰਿੱਲ ਵੀ ਹੈਗੀ ਬਾਹਰ ਉੱਥੇ ਉਹਨਾਂ ਨੇ ਕੀ ਲਾਇਆ ਖਾਣ ਪੀਣ ਵਾਸਤੇ ਥਾਲੀ ਲਗਾਈ ਆ ਵੈੱਜ ਤਿੰਨ ਦੇ ਵਿੱਚ ਸਬਜ਼ੀਆਂ ਹੁੰਦੀਆਂ ਜਾਂ ਦਾਲ ਵੀ ਪਾਲ ਮਿਕਸ ਕਰਕੇ ਪਾ ਲਓ ਰਾਇਤਾ ਹੋਏਗਾ ਰਾਈਸ ਹੋਣਗੇ ਮਿੱਠਾ ਹੋਏਗਾ ਗਜਰੇਲਾ ਨਾਨ ਹੋਣਗੇ ਤਾਂ ਜਾਂ ਗਾਰਲਿਕ ਨਾਨ ਲੈ ਲਓ ਜਾਂ ਰੋਟੀ ਲੈਣੀ ਆ ਤੰਦੂਰੀ ਉਹ ਤੁਹਾਡੀ ਇੱਛਾ 499 ਦੀ ਪੈਕ ਥਾਲੀ ਬਾਏ ਵਨ ਗੈਟ ਵਨ ਫਰੀ
0: ਹੋ ਗਈ ਨਾ, ਦੋ ਚੀਜ਼ਾਂ ਹੋ ਗਈਆਂ। ਅਤੇ ਵੈੱਜ ਬਰਗਰ 399 ਦਾ, ਅਤੇ ਵੈੱਜ ਥਾਲੀ ਜਿਹੜੀ ਆ 499 ਦੀ ਲਗਾਈ ਆ, ਪ੍ਰਾਈਸ ਹੀ ਬਹੁਤ ਵਧੀਆ ਇਹਦੀ। ਅਤੇ ਚਿਕਨ ਬਿਰਿਆਨੀ 699 ਦਾ, ਚਨਾ ਭਟੂਰਾ 399 ਨੂੰ, ਆਲੂ ਮੂਲੀ ਦੇ ਪਰੌਂਠੇ ਨਾਲ ਹੈਗਾ, ਬਟਰ ਧਨੀਆ ਪਾਇਆ ਹੋਇਆ ਉੱਤੇ, ਅਤੇ 299 ਨੂੰ ਈਚ। ਕਿਆ ਬਾਤ ਹੈ, ਮੈਂ ਤਾਂ ਆਪ ਭੁੱਖ ਲੱਗਿਆ ਯਾਰ ਬੋਲ ਬੋਲ ਕੇ, ਹੈ ਨਾ। ਚਲੋ ਕੋਈ ਨਹੀਂ, 6 ਵਜੇ ਤੋਂ ਬਾਅਦ ਆਪਾਂ ਵੀ ਵੀਕਐਂਡ ਹੀ ਆ, ਹੁਣ ਤਾਂ ਫੁਰਲੀ ਮਾਰਨੀ ਆ, ਫੁਰਲੀ ਮਤਲਬ ਮਿਲਣੀ ਆ। ਅੱਛਾ, 699 ਦਾ ਪੀਜ਼ਾ, ਮੀਡੀਅਮ ਪੀਜ਼ਾ, ਵੈੱਜ ਮੀਡੀਅਮ ਪੀਜ਼ਾ 2 ਟੋਪਿੰਗ ਦੇ ਨਾਲ, ਇਸ 699 ਦਾ ਹੈਗਾ। 525 ਇਸ ਸੈਂਡਰਵੁੱਡ ਪਾਰਕ ਵਿੱਚ, ਇੱਕੋ ਬ੍ਰਾਂਚ 'ਤੇ ਇਹ ਸਪੈਸ਼ਲ ਲੱਗੇ ਹੋਏ ਨੇ ਜਿਹੜੀ ਇੰਡੀਅਨ ਫੂਡ ਲੈਂਦੀ ਹੈਗੀ ਆ। ਅਤੇ ਗਰੋਸਰੀ ਵੀ ਉੱਥੇ ਹੀ ਤੁਹਾਨੂੰ ਮਿਲੇਗੀ ਜਿੱਥੇ ਸੇਲ ਉੱਥੇ ਲੱਗੀ ਹੋਈ ਆ, ਬਾਕੀ ਲੋਕੇਸ਼ਨ 'ਤੇ ਇਹ ਸੇਲ ਨਹੀਂ ਹੈਗੀ, ਇਹ ਹੈਗੀ ਸੁਪਰ ਸੇਲ। ਰੈਡੀ ਪ੍ਰੋਗਰਾਮ ਦੇਸ਼ ਪਰਦੇਸ ਨਾਲ ਜੁੜਿਆ। ਲਓ ਵੀ ਦੋਸਤੋ, ਤੁਹਾਨੂੰ ਸ਼ਾਮਿਲ ਕਰਦੇ ਹਾਂ ਮੈਂ ਹੁਣ ਇੱਕ ਨਾ, ਮੈਂ ਤੁਹਾਨੂੰ ਵਧੀਆ ਆਪਣੇ ਸਮੇਂ ਦੀ ਨਾ ਬੜੀ ਪਿਆਰੀ ਮੂਵੀ ਸੀ ਇਹ, ਮੈਂ ਇੰਨਾ ਹੈਂਡ ਦੇਦਾ। ਸ਼ੋਲੇ ਮੂਵੀ ਰਿਲੀਜ਼ ਹੋ ਰਹੀ ਸੀ ਸੇਮ ਟਾਈਮ ਇਹ ਰਿਲੀਜ਼ ਹੋਈ ਥੋੜ੍ਹੇ ਚਿਰ ਬਾਅਦ, ਹੈ ਨਾ। ਅਤੇ ਉਹਦਾ ਮੈਂ ਤੁਹਾਨੂੰ ਨਾ ਟਿਊਨ ਸੁਣਾਉਣਾ, ਅਤੇ ਮੈਨੂੰ ਦੱਸਿਓ ਕਿਹੜੀ ਮੂਵੀ ਦਾ ਨਾਮ ਆ, ਤੁਹਾਨੂੰ ਮੈਂ ਗਿਫਟ ਹੀ ਦੇਣੇ ਸੀ ਕੋਈ, ਹੈ ਨਾ। ਠੀਕ ਆ, ਲਓ ਧਿਆਨ ਨਾਲ ਸੁਣੋ। ਟੈਲੀਫੋਨ ਨੰਬਰ 905-564-6444। ਥੋੜ੍ਹੀ ਧੁਨ ਵਜਾਵਾਂਗਾ, ਪਰ ਮੈਨੂੰ ਪਤਾ ਜਲਦੀ ਪਹੁੰਚ ਜਾਣਾ, ਕਿਉਂਕਿ ਬਹੁਤ ਹੀ ਚਰਚਿਤ ਮੂਵੀ ਸੀ ਸਮੇਂ ਦੀ, ਅਤੇ ਗੀਤ ਸੰਗੀਤ ਬੜਾ ਵਧੀਆ ਸੀ ਇਹਦਾ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼।

0: ਲੱਗਿਆ ਕੁਛ ਪਤਾ ਮੂਵੀ ਦਾ ਨਾਮ ਆ ਗਿਆ ਸਮਝੋ 9055646444 ਟੈਲੀਫੋਨ ਨੰਬਰ ਨੇ ਅਤੇ ਤੁਹਾਨੂੰ ਮੈਂ ਚਾਹੁੰਦਾ ਗਿਫਟ ਦੇ ਦੀ ਵਧੀਆ ਸਨ ਗਲਾਸ ਦੇ ਦਿੰਦੇ ਅੱਜ ਸਪੈਕਸ ਵੱਲੋਂ ਇੱਕ ਤੁਹਾਨੂੰ ਰੂੜੀ ਪ੍ਰਾਂਤ ਦੇਸ਼ ਪ੍ਰਦੇਸ਼ ਦੇ ਵਿੱਚ ਟੈਲੀਫੋਨ ਨੰਬਰ ਤੁਹਾਡੇ ਨਜਾਦ ਨੇ ਪਹਿਲਾਂ ਹੀ ਆ ਗਏ ਕਰ ਲਾ 5566 ਜੀ
1: ਭਾਈ ਪਰਮਾਤਮਾ ਤੇਰੇ ਚਿਹਰੇ ਮੇਂ ਵੋ ਜਾਦੂ ਹੈ
0: ਪਰਮਾਤਮਾ ਦਾ ਗੀਤ ਹੈ ਕਿਆ ਬਾਤ
1: ਬੜੀ
0: ਅੱਛਾ ਤਾਂ ਇਹਦੇ ਵਿੱਚ ਨਾ ਪਹਿਲਾਂ ਜਦੋਂ ਸ਼ੋਲੇ ਮੂਵੀ ਦੇ ਵਿੱਚ ਗੱਬਰ ਸਿੰਘ ਦਾ ਰੋਲ ਕੀਤਾ ਨਾ
1: ਹਾਂਜੀ
0: ਡੈਨੀ ਨੂੰ ਮਿਲ ਰਿਹਾ ਸੀਗਾ ਉਹ ਰੋਲ ਪਹਿਲਾਂ
1: ਹਾਂਜੀ ਬਿਲਕੁਲ
0: ਇਹ ਫਿਰ ਇਸ ਮੂਵੀ ਵਿੱਚ ਬਿਜ਼ੀ ਹੋ ਗਏ ਪਰਮਾਤਮਾ ਸ਼ੂਟਿੰਗ ਚੱਲਦੀ ਸੀ ਸੇਮ ਟਾਈਮ ਹੈ ਨਾ
1: ਹਾਂਜੀ
0: ਪਰ ਇਹ ਚ ਡੈਨੀ ਹੋਰ ਸਾਹਿਬ ਦਾ ਬੜਾ ਅੱਛਾ ਰੋਲ ਸੀ ਫਿਰ ਗੱਬਰ ਨੇ ਵੱਟ ਕੱਢਦੇ ਸੀ ਮੂਵੀ ਦਾ
1: ਬਸ ਕਿਸਮਤ ਦੇਖੋ ਜੀ ਲੱਖ ਹੁੰਦਾ ਇਹ ਅਫਗਾਨਿਸਤਾਨ ਚ ਬੀਜੀ ਸੀਗੇ ਜੀ ਤੇ ਉਧਰੋਂ ਇਹਨਾਂ ਕੋਲ ਟਾਈਮ ਨਹੀਂ ਸੀ ਉਹ ਲੈ ਗਿਆ ਜੀ ਅਮਜਦ ਖਾਨ
0: ਬਿਲਕੁਲ ਭਾਈ ਔਰ ਤੁਹਾਨੂੰ ਉਸਨੇ ਇੱਕ ਸਨ ਗਲਾਸ ਦਿਆਂ ਸਪੈਕਸ ਐਕਸਪ੍ਰੈਸ ਕੈਨੇਡੀ ਸਟੀਲ ਤੇ ਮੈਂ ਨੰਬਰ ਨਾ ਤਰ ਭੇਜ ਦੂੰਗਾ ਉੱਥੋਂ ਚੱਕਣੀ ਆ ਠੀਕ ਆ
1: ਹਾਂਜੀ ਕੀ ਜੀ
0: ਇੱਕ ਸਨ ਗਲਾਸ ਦੇਵਾਂਗੇ ਸਪੈਕਸ ਐਕਸਪ੍ਰੈਸ ਵੱਲੋਂ ਠੀਕ ਆ
1: ਠੀਕ ਆ ਭਾਈ ਭਾਈ ਇੱਕ ਹੋਰ ਜਿਹੜਾ ਸ਼ੋਲੇ ਫਿਲਮ ਚ ਨਾ ਜਿਹੜਾ ਅਮਿਤਾਬ ਬੱਚਨ ਨੂੰ ਰੋਲ ਮਿਲਿਆ ਜੀ ਉਹ ਸ਼ਤਰੂਘਨ ਨੂੰ ਮਿਲਿਆ ਸੀਗਾ ਪਹਿਲਾਂ ਆਫਰ
0: ਬਿਲਕੁਲ ਧਰਮਿੰਦਰ ਹੋਣ ਦੇ ਕਹਿਣ ਤੇ ਹੀ ਦਿੱਤਾ ਗਿਆ
1: ਹਾਂਜੀ ਹਾਂਜੀ ਭਾਜੀ ਹਾਂਜੀ
0: ਮਿਹਰਬਾਨੀ ਇਸ ਤਰ੍ਹਾਂ ਹੀ ਹੈ ਜੇ ਕਸਟਮਰ ਚੌਂਕਦੀ ਬੰਦੇ ਦੀ ਇਸ ਤਰ੍ਹਾਂ ਚੱਲਣਾ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਚੁਣਿਆ ਹੋਇਆ

0: ਸਮਾਂ ਕਿੰਨੀ ਤੇਜ਼ੀ ਨਾਲ ਵੀਤਦਾ ਹੈਗਾ। ਔਰ ਰਾਜ ਸਭਾ ਦੇ ਮੈਂਬਰ ਨੇ ਹੇਮਾ ਮਾਲਨੀ ਹੈ ਨਾ, ਇਹਦੇ ਵਿੱਚ ਕੰਮ ਕੀਤਾ। ਹੇਮਾ ਮਾਲਨੀ ਹੋਰਾਂ ਨੇ ਸ਼ੋਲੇ ਵਿੱਚ ਵੀ ਕੰਮ ਕੀਤਾ, ਪਰ ਅਨੇਕਾਂ ਹੀ ਮੂਵੀਆਂ 'ਚ ਕੰਮ ਕੀਤਾ। ਆਪਣੇ ਸਮੇਂ ਦੀ ਇੱਕ ਡ੍ਰੀਮ ਗਰਲ ਸੀ, ਹਰ ਇੱਕ ਬੰਦਾ ਚਾਹੁੰਦਾ ਸੀ। ਸਾਡੇ ਵਰਗੇ ਵੀ ਪਰਦੇ 'ਤੇ ਦੇਖ ਕੇ ਕਹਿੰਦੇ ਕਾਸ਼ ਨਾ ਧਰਮਿੰਦਰ ਸਪਤਖਰ ਪਹਿਲਾਂ ਹੀ ਲੱਟੂ ਸੀ, ਸੈਕਿੰਡ ਮੈਰਿਜ ਕਰਾਈ ਉਹਨਾਂ ਦੇ ਨਾਲ ਨਾ, ਅਤੇ ਕੁਦਰਤ ਹੁੰਦਾ। ਹੁਣ ਦੇਖੋ, ਹੁਣ ਵੀ ਕਈ ਵਾਰ ਇਹਨਾਂ ਨੂੰ ਦੇਖਦੇ ਹਾਂ ਟੀ ਵੀ 'ਤੇ, ਅਤੇ ਉਸ ਤਰ੍ਹਾਂ ਹੀ ਖੂਬਸੂਰਤ ਲੱਗਦੇ ਨੇ ਕਿ ਮੇਨਟੇਨ ਕੀਤਾ ਹੁੰਦਾ ਬੰਦੇ ਨੇ ਆਪਣੇ ਨਾ, ਕਿਉਂਕਿ ਉਹ ਨ੍ਰਿਤ ਵਗੈਰਾ ਕਰਦੇ ਨੇ, ਡਾਂਸ ਵਗੈਰਾ ਕਰਦੇ ਨੇ, ਉਹ ਐਕਸਰਸਾਈਜ਼ ਸਕੂਲ ਵੀ ਖੋਲ੍ਹੇ ਹੋਏ ਨੇ ਉਹਨਾਂ ਦੇ ਨਾ, ਕਾਫੀ ਮਤਲਬ ਐਕਸਰਸਾਈਜ਼ ਦੇ ਕਰਕੇ ਥੋੜ੍ਹਾ ਥੋੜ੍ਹਾ ਫਿਰ ਵੀ ਬੰਦਾ ਠੀਕ ਲੱਗਦਾ ਉਮਰ ਦੇ ਹਿਸਾਬ ਨਾਲ। ਵੈਸੇ ਤਾਂ ਕਾਫੀ ਹੁਣ ਏਜ ਹੋ ਗਈ ਆ ਮਮਾਲ ਹੋਣੀ, ਰੋਟੀ ਪ੍ਰਣਾਮ ਦੇ ਇਸ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਅੱਛਾ, ਮਤਲਬ ਜਲਦੀ ਆਪਾਂ ਅਪਲਾਇੰਸ ਜੰਕਸ਼ਨ 'ਤੇ ਤੁਹਾਨੂੰ ਲੈ ਕੇ ਚੱਲਦੇ ਹਾਂ, ਮਜਾਉਂਦੇ ਹਾਂ ਮਨਜੀਤ ਹੋਰਾਂ ਨੂੰ। ਉਸ ਤੋਂ ਪਹਿਲਾਂ ਕਹਿੰਦੇ ਸੁੱਖੀ ਅਤੇ ਰੋਡੋ ਕਿਉਂ ਲੜੀਆਂ, ਸੁੱਖੀ ਅਤੇ ਰੋਡੋ ਕਿਉਂ ਲੜੀਆਂ, ਕਹਿੰਦੀਆਂ ਗੰਢੇ ਬੜੀਆਂ ਕਿਉਂ ਧਰੀਆਂ। ਦੱਸ ਗੰਢੇ ਬੜੀ ਤਾਂ ਇੰਨੇ ਸਵਾਲ ਲੱਗਦੀਆਂ, ਉਹੀ ਲੜ ਪਈਆਂ, ਕਮਾਲ ਹੋ ਗਿਆ। ਮਨਜੀਤ ਜੀ ਆਇਆਂ ਨੂੰ ਨਿੱਘਾ ਸਵਾਗਤ।
1: ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ, ਤੁਸੀਂ ਪੁਰਾਣੇ ਅਪਲਾਇੰਸਿਸ ਕੱਢ ਕੇ ਨਵੇਂ ਪਾਉਣੇ ਨੇ। ਇਹ 5 ਪੀਸ ਦਾ ਸਟੇਨਲੈਸ ਸਟੀਲ ਅਪਲਾਇੰਸਿਸ ਦਾ ਕੋਂਬੋ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਤੇ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ। $6500 ਦੀ ਵੈਲਿਊ ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਡੀਲ ਦੇਖ ਰਹੇ ਨੇ, ਵਾਸ਼ਰ ਤੇ ਡਰਾਇਰ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, 5.2 ਕਿਊਬਿਕ ਫੀਟ ਕਪੈਸਿਟੀ ਵਾਸ਼ਰ ਦੀ ਤੇ 7.5 ਕਿਊਬਿਕ ਫੀਟ ਕਪੈਸਿਟੀ ਡਰਾਇਰ।

0: 799 ਤੇ 75 ਇੰਚ ਸਿਰਫ 899 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਵਿਜ਼ਿਟ ਕਰਨਾ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਵਾਲੀ ਲੋਕੇਸ਼ਨ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ਼ 905-450-0054 905-450-0054 ਅਪਲਾਈਂਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦ ਟਾਈਮ ਸਿੱਧਾ।
1: ਮਿਹਰਬਾਨੀ ਜੀ। ਦੋਸਤੋ ਜੀਆਂ ਨੂੰ ਇੱਕ ਵਾਰੀ ਫਿਰ ਮੈਂ ਦੱਸਦਿਆਂ ਕਿ ਰਾਹਤ ਫਤਿਹ ਅਲੀ ਖਾਨ ਸਾਹਿਬ ਦਾ ਸ਼ੋਅ ਆਪਣੇ ਸ਼ਹਿਰ ਦੇ ਵਿੱਚ ਹੋ ਰਿਹਾ ਔਰ ਇਹ ਹੋ ਗਿਆ ਸਤੰਬਰ 27 ਨੂੰ ਸੰਡੇ ਦਾ ਦਿਨ ਹੈ ਸਕੋਸ਼ੀਆ ਅਰੀਨਾ ਦੇ ਵਿੱਚ ਔਰ ਤੁਸੀਂ ਟਿਕਟਾਂ ਫਟਾਫਟ ਲੈ ਲਓ ਟਿਕਟ ਮਾਸਟਰ .ca ਤੇ ਜਾ ਕੇ ਟਿਕਟਾਂ ਲੈ ਸਕਦੇ ਹੋ ਅਤੇ ਅੱਛੀ ਟਿਕਟਾਂ ਮਿਲ ਜਾਣਗੀਆਂ ਤੁਹਾਨੂੰ ਤੁਹਾਡੀ ਈਮੇਲ 'ਚ ਆ ਜਾਣਗੀਆਂ ਅਤੇ ਫਿਰ ਸਾਰੇ ਆਪਾਂ ਰਲ ਮਿਲ ਕੇ ਇੰਜੋਏ ਕਰਾਂਗੇ ਵਧੀਆ ਗਾਇਕੀ ਰਾਹਤ ਫਤਿਹ ਅਲੀ ਖਾਨ ਸਾਹਿਬ ਦੇ ਜਿਹੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਅਤੇ ਲਓ ਫਿਰ ਆਪਾਂ ਕੁਲਦੀਪ ਮਾਨਖੋਰਾ ਸਾਹਿਬ ਨੂੰ ਯਾਦ ਕਰੀਏ। ਕੁਲਦੀਪ ਮਾਨਕ ਸਾਹਿਬ ਨੇ ਅਨੇਕਾਂ ਹੀ ਕਲੀਆਂ ਗਾਈਆਂ ਨੇ ਕਹਿੰਦੇ ਕਲੀਆਂ ਦੇ ਬਾਦਸ਼ਾਹ ਕਿਹਾ ਗਿਆ ਉਹਨਾਂ ਨੂੰ ਡਿਊਟ ਵੀ ਗਾਏ ਨੇ ਉਹਨਾਂ ਨੇ ਵੈਸੇ ਕੋਈ ਸ਼ੱਕ ਨਹੀਂ ਆਪਣੇ ਸਮੇਂ ਦੇ ਵਿੱਚ ਕੁਝ ਡਿਊਟ ਕਰਵਾਏ ਨੇ ਕਿਉਂਕਿ ਚੱਲਦੇ ਹੁੰਦੇ ਡਿਊਟ ਕਾਫੀ ਉਦੋਂ ਮੁਹੰਮਦ ਸਦੀਕ ਸਾਹਿਬ ਦੀ ਪੂਰੀ TC 'ਤੇ ਸੀ ਆਪਣੀ ਗਾਇਕੀ ਉਸ ਸਮੇਂ ਇਹਨਾਂ ਨੇ ਆਪਣੇ ਸੀਮਾ ਦੇ ਨਾਲ ਗੁਲਸ਼ਨ ਕੋਮਲ ਦੇ ਨਾਲ ਅਮਰਜੋਤ ਦੇ ਨਾਲ ਜਿਹੜੀ ਚਮਕੀਲਾ ਸਾਹਿਬ ਨੇ ਗਾਉਂਦੇ ਰਹੇ ਨੇ ਬਾਬੇ ਹਨ ਬਾਸ ਇਹਨਾਂ ਜੋੜੀ ਬਣੀ ਇਹਨਾਂ ਦੀ ਉਹਨਾਂ ਨਾਲ ਵੀ ਰਿਕਾਰਡ ਕਰਾਏ ਨੇ ਡਿਊਟ ਅਤੇ ਮੇਰਾ ਖਿਆਲ ਅਮਰ ਨੂਰੀ ਨਾਲ ਵੀ ਸ਼ਾਇਦ ਕੋਈ ਗੀਤ ਹੈਗਾ ਇਹਨਾਂ ਦਾ ਡਿਊਟ ਮੇਰਾ ਖਿਆਲ 'ਚ ਹੈ ਇਫ ਆਮ ਨਾਟ ਮਿਸਟੇਕਨ ਕਹਿੰਦਾ ਭਾਵ ਕਿ ਰੇਅਰ ਜੇ ਕਰਾਏ ਇਹਨਾਂ ਨੇ ਥੋੜ੍ਹੇ ਗੀਤ ਡਿਊਟ ਪਰ ਜ਼ਿਆਦਾਤਰ ਕਲੀਆਂ ਗਈਆਂ। ਲਓ ਫਿਰ ਅੱਜ ਮੈਂ ਇੱਕ ਨਾ ਲਾਈਵ ਉਹਦੀ ਆਡੀਓ ਠੀਕ ਸੀਗੀ ਮੈਂ ਦੇਖ ਲਈ ਆਮ ਹੁੰਦਾ ਕਿ ਲਾਈਵ ਪ੍ਰੋਗਰਾਮ ਦੇ ਵਿੱਚ ਨਾ ਆਡੀਓ ਘੱਟ ਮਿਲਦੀ ਕਈ ਵਾਰੀ ਪਰ ਇਹ ਮੈਂ ਤੁਹਾਨੂੰ ਨਾ ਉਹਨਾਂ ਦੇ ਲਾਈਵ ਪ੍ਰੋਗਰਾਮ ਦੇ ਵਿੱਚ ਇੱਕ ਕਲੀ ਸੁਣਾਉਣ ਆਪਾਂ ਲੱਗੇ
2: ਆਨੰਦ ਮਿਲਿਆ ਸੀ ਆਪਣੀ ਪਾਰਟੀ ਨੂੰ।

ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਦੋਸਤੋ। ਜਿਹੜੀ ਨਵੀਂ ਟੈਕਨੋਲੋਜੀ ਆਈ ਹੈ ਨਾ, ਜਿਹੜੀ ਕਹਿੰਦਾ ਆਪਾਂ AI, ਇਹ ਬੜੇ ਕੰਮ ਕਰਦੀ ਆ। ਸੌਖਾ ਕਰਤਾ ਇਮੀਗ੍ਰੇਸ਼ਨ ਦੀਆਂ ਫਾਈਲਾਂ ਚੁੱਕਣੀਆਂ, ਜਾਣੀ ਕਿ ਅੱਗੇ ਜਿਵੇਂ ਪਈਆਂ ਰਹਿੰਦੀਆਂ ਸੀ ਸਾਲਾਂ ਸਾਲ, ਇਹਨੇ ਨਾ ਕੰਮ ਬਹੁਤ ਆਸਾਨ ਕਰਤਾ। ਪਰ ਟੈਕਨੋਲੋਜੀ ਦੇ ਹੁਣ ਥੋੜ੍ਹਾ ਜਿਹਾ ਇਹ ਪਤਾ ਲੱਗਿਆ, ਜਿਹੜੇ ਟੈਕਨੋਲੋਜੀ ਦੇ ਨਾਲ ਜਿਹੜੇ ਲੋਕ ਕੰਮ ਕਰਦੇ ਆ ਵਿੱਚੋਂ ਮਾਹਰ ਨੇ, ਉਹ ਉਹਨਾਂ ਦਾ ਕਹਿਣਾ ਇਹ ਆ ਕਿ AI ਟੈਕਨੋਲੋਜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਪਾਂ ਹਿਊਮਨ ਆ, ਮਨੁੱਖ ਹਾਂ ਜਾਂ ਕੋਈ ਜੋ ਵੀ ਹਿਊਮਨ ਬੀਂਗ ਹੈਗਾ, ਕੋਈ ਔਰਤ ਆ, ਮਰਦ ਆ, ਦੁਨੀਆ ਵਾਂ ਜਿਹੜੀ, ਉਹਨਾਂ ਲਈ ਇਹ ਖਤਰਾ। ਕਹਿੰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਿਊਮਨ ਦੀਆਂ ਜੌਬਾਂ ਸਾਰੀਆਂ ਨੇ ਖਤਮ ਕਰਨੀਆਂ AI ਨੇ। ਇਹ ਕਹਿਣਾ ਹੈਗਾ ਜਿਹੜੇ ਕਿ ਹਿਊਮਨ ਬੜੀ ਇਹ ਹੈਗੀ ਆ, ਖਾਸ ਕਰਕੇ ਉਹਦੇ ਬੜੇ ਕਲੋਜ਼ ਕੰਮ ਕਰਦੇ ਨੇ, ਜੈਕੋਬ ਇਹਨਾਂ ਦਾ ਨਾਮ ਆ। ਇਹਨਾਂ ਨੇ ਇਹ ਕਾਫੀ ਮੀਡੀਆ ਵਿੱਚ ਆ ਕੇ ਕਿਹਾ, ਜੈਕੋਬ ਆਕਸਨ ਅਲਾਸਨਾ ਇਹਨਾਂ ਦਾ ਹੈਗਾ, ਯੰਗ ਆਈ ਆ, ਇਹ AI ਦਾ ਹੀ ਕੰਮ ਕਰਦੇ ਨੇ। ਇਹਨਾਂ ਨੇ ਆਪ ਮੀਡੀਆ ਵਿੱਚ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੀ ਹੈ ਨਾ AI ਸਾਡੇ 'ਤੇ ਪੁੱਠੀ ਪੈਣੀ ਆ। ਪਰ ਜਿਨ੍ਹਾਂ ਨੇ ਲਿਆਂਦੀ ਹੈ AI, ਉਹ ਨਹੀਂ ਦੱਸ ਰਹੇ ਤੁਹਾਨੂੰ ਕੁਝ ਵੀ ਅਜੇ ਦੁਨੀਆ ਭਰ 'ਚ ਨਾ, ਪਰ ਕਹਿੰਦੇ ਵੀ ਇਹਦੇ ਬੈਕਫਾਇਰ ਬੜੀ ਹੋਣੀ ਆ। ਪਰ ਹੁਣ ਇਹ ਤਾਂ ਹੁਣ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੂਗਾ ਆਪਾਂ ਨੂੰ, ਇਹ ਹੁਣ ਕੋਈ ਜ਼ਿਆਦਾ ਤਾਂ ਪਤਾ ਨਹੀਂ ਇਹਦੇ ਬਾਰੇ। ਰੇਡੀਓ ਪ੍ਰੋਗਰਾਮ ਦੇ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਾਂ। ਅੱਛਾ, ਅੱਜ ਨਾ ਗੈਸ ਪਵਾ ਲਓ ਪਲੀਜ਼, ਜਿਹੜੇ ਵੀ ਸਾਰੇ ਸਰੋਤੇ ਸੁਣ ਰਹੇ, ਮੈਂ ਵੀ ਜਾਣਾ ਬਾਅਦ ਦੇ ਵਿੱਚ ਪਰਾਉਣ ਤੋਂ ਬਾਅਦ, ਅੱਜ ਫਿਲਅਪ ਕਰ ਲਾਂਗੇ ਕਿਉਂਕਿ ਥੋੜ੍ਹਾ ਬਹੁਤ 20 ਸੈਂਟ ਦਾ ਫਰਕ ਪੈਣਾ, 2-3 ਸੈਂਟ ਤਾਂ ਆਪਾਂ ਗਵਾਲਦੇ ਕੁਛ ਨਹੀਂ, ਹੈ ਨਾ। ਚਲੋ 20 ਸੈਂਟ ਵੀ ਕਾਫੀ ਹੁੰਦੇ ਯਾਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ, ਪਵਾਉਣੀ ਤਾਂ ਹੈਗੀ ਆ। ਜੇ ਅੱਜ ਪਾਉਣੀ ਆ ਤਾਂ ਥੋੜ੍ਹੀ ਕੱਲ੍ਹ ਨੂੰ ਪਵਾ ਲਾਂਗੇ, ਫਿਰ ਅੱਜ ਹੀ ਪਵਾ ਲਓ, ਇੱਕ ਦਿਨ ਕਾਹਦਾ ਵੇਟ ਕਰਨਾ, ਕਿਉਂਕਿ ਰਾਤ ਨੂੰ ਜਿਹੜੀ ਹੁਣ ਤਾਂ ਠੀਕ ਆ, 172 ਵੀ ਹੋ ਸਕਦੀ ਹੈ, 0.9 ਹੋ ਸਕਦੀ ਹੈ ਨਾ, ਕੁਛ ਇਸ ਤਰ੍ਹਾਂ ਦੇ ਸਨ, ਮੈਨੂੰ ਰਫ ਰਫਲੀ ਨਹੀਂ ਪਤਾ ਕਿੰਨੀ ਆ ਬਾਹਰ। ਪਰ ਓਵਰ ਨਾਈਟ ਕਹਿੰਦੇ 12 ਵਜੇ ਤੋਂ ਬਾਅਦ ਸੈਟਰਡੇ ਨੂੰ ਇਹ ਅਪ ਹੋ ਜਾਏਗੀ 184.9, ਤੋਂ ਬਿਹਤਰ ਹੀ ਆ, ਕਿਉਂਕਿ ਆਪਾਂ ਵੀਕਐਂਡ ਦੇ ਬਾਹਰ ਤੋਂ ਜਾਣਾ ਹੀ ਸਾਰਿਆਂ ਨੇ ਕਿਤੇ ਨਾ ਕਿਤੇ, ਤੋ ਫਿਰ ਆਪਾਂ ਅੱਜ ਹੀ ਭਰਾ ਕੇ ਰੱਖ ਲੈਂਦੇ ਹਾਂ। ਸਾਡੇ ਵੈਨਕੂਵਰ ਵਾਲੇ ਭਰਾ ਤਾਂ ਅੱਗੇ ਮੈਨੂੰ ਪਤਾ ਯਾਦ ਆ, ਜੇ ਜਾਈਦਾ ਉਹਨਾਂ ਕੋਲ, ਕਿਉਂਕਿ ਬਾਰਡਰ ਬਹੁਤ ਥੋੜ੍ਹੇ ਨੇੜੇ ਪੈਂਦਾ, ਸਾਡੇ ਥੋੜ੍ਹਾ ਜਿਹਾ ਘੰਟੇ ਦਾ ਪੈ ਜਾਂਦਾ ਹੈ, ਤਾਂ ਬੜਾ ਦੂਰੇ ਵੀ ਹੈ ਨਹੀਂ, ਘੰਟਾ ਡੇਢ ਘੰਟਾ ਨੈਗਰਾ ਫੋਲ ਵਾਲਾ। ਪਰ ਤੁਹਾਡੇ ਤਾਂ ਸਿਰਫ 10 ਮਿੰਟ ਵੀ ਨਹੀਂ ਲੱਗਦੇ, ਬਾਰਡਰ 'ਤੇ ਤੁਰੇ ਫਿਰਦੇ ਨੇ ਤੁਸੀਂ ਉੱਥੇ, ਸਰੀ ਡੈਲਟਾ ਪਰੇ ਨਾ, ਅੱਗੇ ਜਾਂਦੇ ਤੁਸੀਂ ਆਪਣੇ ਖਾਲ ਕਰਕੇ ਵੈਨਕੂਵਰ ਵਾਲੇ ਭੈਰਾ ਭੈਣ, ਨਾਲੇ ਟੈਂਕੀ ਭਰਾ ਲੈਣੀ, ਨਾਲੇ ਅਮਰੀਕਾ 'ਚ ਸ਼ੋਪਿੰਗ ਕਰ ਲੈਣੀ, ਨਾਲੇ 2-3 ਕੇਨੀਆਂ ਭਰਾ ਲੈਣੀਆਂ ਜਿਹੜੀਆਂ ਪਿੱਛੇ ਰੱਖੀਆਂ ਹੁੰਦੀਆਂ ਲਾਲ ਜੀਆਂ ਪੈਟਰੋਲ ਦੀਆਂ। ਚਲੋ ਆਪਾਂ ਤਾਂ ਤੁਹਾਨੂੰ ਇੱਥੇ ਵਾਸਤੇ ਕਹਿ ਰਹੇ ਹਾਂ ਵੀ ਅੱਜ ਭਰਾ ਲਓ, ਸੈਚਰਡੇ ਨੂੰ ਥੋੜ੍ਹੀ ਮਹਿੰਗੀ ਆ। ਕਈ ਵਾਰੀ ਐਵੇਂ ਹੋ ਜਾਂਦਾ ਵਾ ਜਦੋਂ ਤੁਸੀਂ ਰਾਤ ਨੂੰ ਵੇਖਦੇ ਹੋ ਗੈਸ ਸਸਤੀ ਹੁੰਦੀ ਆ, ਮੋਰਨਿੰਗ 'ਚ ਮਹਿੰਗੀ ਕਰ ਦਿੰਦੇ ਆ, ਬਦਲ ਦੇ ਦਿੰਦੇ। ਡੱਗਫੋਰਡ ਦੀ ਗੱਲ ਨੂੰ, ਡੱਗਫੋਰਡ ਵੀ ਬੋਲਦੀ ਸੀ ਗੈਸ 'ਤੇ, ਕਹਿੰਦੇ ਯਾਰ ਇੰਨੀ ਛੇਤੀ ਹੋਣੀ ਚਾਹੀਦੀ ਚੇਂਜ, ਇੰਨੀ ਛੇਤੀ ਕੀ ਚੇਂਜ ਹੋ ਜਾਂਦਾ ਦੁਨੀਆ 'ਤੇ, ਵੀ ਰਾਤ ਨੂੰ ਹੋਰ ਸਸਤੀ ਪ੍ਰਾਈਜ਼ ਆ ਅਤੇ ਦਿਨੇ ਮਹਿੰਗੀ ਕਰ ਦਿੰਦੀ ਆ। ਉਹ ਬਰਾਬਰ ਕਰ ਲੈਂਦੇ ਆ ਕੰਪਨੀਆਂ ਵਾਲੇ ਹਿਸਾਬ ਕਿਤਾਬ ਨਾ। ਪਰ ਆਹ ਜਿਹੜਾ ਮੈਂ ਦੱਸਿਆ ਤੁਹਾਨੂੰ ਕਿ ਅੱਜ ਰਾਤ ਨੂੰ ਤੁਸੀਂ ਹੁਣ ਪਵਾ ਲਓ, ਚਾਹੇ ਹੁਣ ਸਸਤੀ ਹੋਏਗੀ ਅਤੇ ਕੱਲ੍ਹ ਨੂੰ ਬੜੀ ਮਹਿੰਗੀ ਆ, 184 ਆ। ਅਤੇ ਟੈਲੀਫੋਨ ਨੰਬਰ ਦੇ ਦੀ ਤੁਹਾਨੂੰ ਸਟੂਡੀਓ, 905-564-6444 ਸਟੂਡੀਓ ਨੰਬਰ ਨੇ, ਅਤੇ ਗੱਲਬਾਤ ਕਰਨੀ ਗੀਤ ਸੰਗੀਤ ਸੁਣਨਾ ਤਾਂ ਵੀ ਕਰ ਲਓ ਕਾਲ, ਅਤੇ ਛੋਟੀ ਜਿਹੀ ਗੱਲਬਾਤ ਨਿੱਕੀ ਮੋਟੀ ਜਿਹੀ ਕਰਨੀ ਹੈਗੀ ਆ, ਪਿਆਰੀ ਜਿਹੀ ਨਹੀਂ ਜੀ, ਹਾਂਜੀ। ਅਤੇ ਲਓ ਫਿਰ ਗਲਾ ਗੀਤ ਸੁਣਾਉਂਦੇ ਹਾਂ, ਬੜੇ ਪਿਆਰੇ ਪਿਆਰੇ ਨਾਂ ਹੁੰਦੇ ਸੀ ਪਹਿਲਾਂ ਨਾ, ਅੱਜ ਕੱਲ੍ਹ ਤਾਂ ਨਾਂ ਹੋਰ ਨਿੱਕੇ ਹੋ ਗਏ ਨਾ, ਅਤੇ ਮੇਰਾ ਨਾ ਗੀਤ ਕੁਛ ਚੱਲ ਰਿਹਾ, ਜਾਂ ਮੇਰੀ ਐਡ ਚੱਲੇ ਗਈ ਇਸ ਪਾਸੇ, ਹੈੱਡਫੋਨ ਰਾਹੀਂ ਮੈਨੂੰ ਸੁਣ ਰਿਹਾ ਨਾ, ਜਿਹੜੀ ਪ੍ਰਾਮ ਦੇਸ ਪ੍ਰਦੇਸ਼ ਨਾਲ ਜੁੜੇ ਹੋਏ ਤੁਸੀਂ, ਮੈਂ ਚਾਹੁੰਦਾ ਜਦੋਂ ਗੀਤ ਪਲੇ ਕਰਾਂਗਾ ਹੋਰ ਗੀਤ ਵਿੱਚ ਨਾ ਲਾਵੇ, ਹੈ ਨਾ। ਚਲੋ ਹਾਂਜੀ, ਚੱਲ ਰਿਹਾ ਚੱਲ ਰਿਹਾ, ਲਓ ਲੱਗ ਗਿਆ ਪਤਾ ਮੈਨੂੰ, ਥੋੜ੍ਹੀ ਦੇਰ ਤੱਕ ਨਹੀਂ ਪਹੁੰਚਾਉਣੀ ਆਵਾਜ਼, ਪਰ ਮੈਨੂੰ ਪਤਾ ਲੱਗ ਜਾਂਦਾ ਕਿ ਹੈ ਨਾ। ਚਲੋ ਜੀ, ਅੱਛਾ ਗੱਲਬਾਤ ਕਰਦੇ ਹਾਂ ਹੁਣ ਆਪਾਂ, ਅਤੇ ਗੀਤ ਵੱਲ ਲੈ ਕੇ ਚੱਲੀ ਵਧੀਆ, ਫਿਰ ਮੈਂ ਉਸ ਤੋਂ ਬਾਅਦ ਤੁਹਾਡੇ ਨਾਲ ਵਾਪਸ ਮਿਲਦਾ, ਅਤੇ ਬ੍ਰੇਕ ਤੋਂ ਬਾਅਦ ਮਿਊਜ਼ੀਕਲ ਬ੍ਰੇਕ ਲੈ ਲਈਏ। ਟੈਲੀਫੋਨ ਨੰਬਰ ਸੁਣੀ 905-564-6444 ਨੰਬਰ ਨੇ, ਲਓ ਇੱਕ ਡਿਊਟ ਗੀਤ ਲੈਂਦੇ ਹਾਂ ਪੁਰਾਣਾ, ਅਤੇ ਕਰੋ ਇੰਜੋਏ, ਅਤੇ ਇਸ ਤੋਂ ਬਾਅਦ ਫਿਰ ਅਸੀਂ ਤੁਹਾਡੇ ਨਾਲ ਹੋਰ ਗੱਲਬਾਤ ਕਰਾਂਗੇ।

0: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਿੱਧਮਾਵਾਲਾ, ਮੇਰਾ ਸਾਥ ਰਹੇਗਾ ਠੀਕ ਸ਼ਾਮ ਦੇ 6 ਵਜੇ ਤੱਕ। ਗੱਲਾਂ ਮਤੋਂ ਚੱਲਦੀ ਰਹਿਣੀ ਆ, ਗੀਤ ਸੰਗੀਤ ਚੱਲਦਾ ਰਹੇਗਾ, ਸਾਡੇ ਸਪਾਂਸਰ ਦੇ ਸੰਦੇਸ਼ ਵੀ ਹੋਣਗੇ। ਮੈਂ ਕੁਛ ਸੰਦੇਸ਼ ਦੇ ਦਿਆਂ ਕਿ ਸੇਲ ਦਾ ਤੁਸੀਂ ਫਾਇਦਾ ਉਠਾ ਲਓ, ਕਿਉਂਕਿ ਆਪਾਂ ਨੂੰ ਬੇਸਿਕਲੀ ਲੋੜ ਤਾਂ ਪੈਂਦੀ ਹੈ ਗਰੋਸਰੀ ਦੀ, ਔਰ ਜੇਕਰ ਪੈਸਿਆਂ ਦੀ ਬੱਚਤ ਹੋ ਜਾਵੇ ਤਾਂ ਸੂਰਜ ਸੁਹਾਗਿਆਂ ਵਾਲੀ ਗੱਲ ਹੁੰਦੀ ਹੈ। ਪਰ ਉਸ ਤੋਂ ਪਹਿਲਾਂ ਕਾਲ ਲੈ ਲਈਏ 7367 ਜੀ ਆਇਆਂ ਨੂੰ। ਜੀ
1: ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਦੇਖੋ ਜੀ, ਅਸੀਂ ਸਾਰਾ ਦੌਰ ਦੇਖ ਲਿਆ
0: ਜੀ ਜੀ ਜੀ ਜੀ।
1: ਉਹ ਜ਼ਮਾਨਾ ਸੀ,
0: ਤੁਸੀਂ ਲੱਕੀ ਹੋ
1: ਜਦੋਂ, ਹਾਂਜੀ
0: ਮਗਰ ਤੁਸੀਂ ਲੱਕੀ ਹੋ, ਆਪਾਂ ਸਪੀਕਰ ਵਾਲਾ, ਗ੍ਰਾਮੋਫੋਨ ਵਾਲਾ ਤੋਂ ਲੈ ਕੇ ਟੇਪ ਰਿਕਾਰਡਰ, VCR, ਪਤਾ ਨਹੀਂ ਕੀ ਕੀ ਦੇਖ ਲਿਆ।
1: ਮੇਰੇ ਕੋਲ ਬਹੁਤ ਪੁਰਾਣੇ ਰੈਕੋਰਡ ਪਏ ਨੇ,
0: ਪੱਥਰ ਵਾਲੇ
1: ਇਹ ਤਾਂ ਮਾਸਟਰ ਵਾਇਸ,
0: ਮਾਸਟਰ ਬੋਇਸ ਕੰਪਨੀ ਦੀ। ਉਹ ਕੁੱਤਿਆਂ ਵਾਲੀ ਹੁੰਦੀ ਸੀ, ਕੁੱਤੇ ਜਿਹੇ ਹੁੰਦੇ ਉੱਥੇ,
1: ਹਾਂਜੀ, ਜਿਹੜਾ ਭੂਗਣਾ ਜਾਂ ਮੂਹਰੇ ਲਾ ਕੇ,
0: ਭੂਗਣੇ ਲਾ ਕੇ
1: ਆਡੀਅਨ ਦੇ ਹੈਗੇ ਨੇ,
0: ਆਡੀਅਨ ਬਾਅਦ ਚ ਸੀ। ਹਾਂਜੀ ਹਾਂਜੀ
1: ਹਾਂਜੀ। ਤੇ ਮੇਰਾ ਨਾਮ ਹੈ ਗੁਰਮੇਲ ਸਿੰਘ ਤੇ ਮੇਰਾ ਪਿੰਡ ਹੈਗਾ ਮੰਗਲੀ ਉੱਚੀ।
0: ਮੰਗਲੀ ਉੱਚੀ, ਤੁਹਾਨੂੰ ਰਿਕਾਰਡ ਕਾਫੀ ਪਏ ਤੁਹਾਡੇ ਕੋਲ ਪੁਰਾਣੇ
1: ਹੈਗੇ ਨੇ? ਹਾਂਜੀ।
0: ਉਹਦੀ ਫਿਰ ਆਡੀਓ ਉਡੀਓ ਨੇ ਬੜਾ ਗੱਡੀ ਬਾਹਰ ਕੱਢ ਕੇ, ਕਿਉਂਕਿ ਕਈ
1: ਕਦੇ ਕੋਸ਼ਿਸ਼ ਨਹੀਂ ਕੀਤੀ। LPG ਵੈ ਨੇ ਜਵਾਹਰ ਲਾਲ ਨਹਿਰੂ ਦੀਆਂ 14 ਸਪੀਚਸ ਵਾਲਾ ਰੈਕੋਰਡ ਵੀ ਆ।
0: ਓ ਮਾਈ ਗਾਡ,
1: ਇੰਗਲਿਸ਼ ਦੇ ਵਿੱਚ ਨੇ ਉਹ ਸਾਰੀਆਂ।
0: ਮੈਨੂੰ ਲੱਗਦਾ ਉਦੋਂ ਕੈਮਰੇ ਸਿਰਫ ਬ੍ਰਿਟਿਸ਼ ਕੋਲ ਹੋਣੇ ਉਸ ਸਮੇਂ।
1: ਹਾਂ, ਬ੍ਰਿਟਿਸ਼ ਕੋਲ ਸੀ ਜਾਂ ਫਿਰ ਜਪਾਨੀਆਂ ਕੋਲ। ਤਾਂ ਆਪਾਂ ਨੂੰ ਪਤਾ ਨਾ, ਜਪਾਨੀਆਂ ਨੂੰ ਕੈਮਰੇ ਦਾ ਬਹੁਤ ਸ਼ੌਂਕ ਹੁੰਦਾ।
0: ਜੀ ਜੀ
1: ਹਾਂਜੀ। ਤੇ ਉਹ ਫਰੀਡਮ ਐਟ ਦਾ ਮਿਡਨਾਈਟ, ਉਹ ਵੀ ਸਪੀਚ ਹੈਗੀ ਆ ਜਦੋਂ ਜਵਾਹਰ ਲਾਲ ਨਹਿਰੂ ਨੂੰ ਦਿੱਤੀ ਸੀ।
0: ਜੀ ਜੀ ਜੀ।
1: UNO ਦੇ ਵਿੱਚ ਵੀ ਸਪੀਚ ਨੇ।
0: ਜਵਾਹਰ ਲਾਲ ਨਹਿਰੂ ਦੀ ਭੇਜੀ ਹੋਈ ਸਾਨੂੰ, ਬੀਕਨ ਤੇ ਪ੍ਰੋਗਰਾਮ ਤੇ ਇਕੱਠੇ ਹੋਏ ਸੀ ਅਸੀਂ, ਉੱਥੇ ਤੁਹਾਨੂੰ ਹੀ ਮੈਂ ਦੇਖੀ ਸੀਗੀ ਤੁਹਾਡੀ ਵੀਡੀਓ ਜਿਹੜੀ ਤੁਸੀਂ ਭੇਜੀ ਸੀ ਮੇਰੇ ਖਿਆਲ ਆ। ਤੁਹਾਡੀ ਗੱਲ ਵੀ ਚੱਲਦੀ ਸੀ ਉੱਥੇ, ਗੱਲ ਤੁਹਾਡੀ। ਹਾਂਜੀ ਹਾਂਜੀ।
1: ਮੇਰੇ ਤਾਏ ਦੇ ਮੁੰਡੇ ਦੇ ਕੋਲ ਨਾ ਨਾਜਰ, ਮੇਰੇ ਵੱਡੇ ਭਾਈ ਦਾ ਮਹਾਨੀ ਸੀ, ਹੁਣ ਤਾਂ ਹੈ ਨੀ ਦੁਨੀਆਂ ਦੇ। 50 ਤੇ 60 ਦੇ ਟਾਈਮ ਦੇ ਵਿੱਚ ਉਹਨਾਂ ਕੋਲ 4 ਲਾਊਡ ਸਪੀਕਰ ਹੁੰਦੇ ਸੀ।
0: ਅੱਛਾ ਜੀ।
1: ਅਲੱਗ ਅਲੱਗ ਬਰਾਤਾਂ ਦੇ ਜਾਂਦੇ ਹੁੰਦੇ ਸੀ, ਜਿੰਨਾ ਵਿੱਚ ਤੁਹਾਡੇ ਪਾਪਾ ਜੀ ਦੀ ਆਵਾਜ਼, ਹਾਂਜੀ ਰਣਜੀਤ ਸਿੰਘ ਸ਼ਰਮਾ ਤੇ ਆਪਣੇ ਬਾਪੂ ਕਰਨੈਲ ਸਿੰਘ ਪਾਸ, ਉਹਨਾਂ ਦੇ ਸਾਰੇ ਰੈਕੋਰਡ।
0: ਹਾਂਜੀ।
1: ਪਰ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ, ਅੱਜ ਹਾਲੀਵੁੱਡ ਬਾਲੀਵੁੱਡ ਨੂੰ ਕੀ ਹੋ ਗਿਆ? ਜਿਹੜੀ ਕਾਸ਼ਿਸ਼ ਪਹਿਲਾਂ ਹੁੰਦੀ ਸੀ ਨਾ, ਕ੍ਰਿਸ਼ਮਾ
0: ਖਤਮ ਹੋ ਗਿਆ,
1: ਐਕਟਰਾਂ ਚ ਤੇ ਐਕਟਰਸਾਂ ਚ ਉਹ ਹੈ ਹੀ ਨੀ ਹੁਣ।
0: ਯਾਨੀ ਜਿਹੜਾ ਫਿਲਮੀ ਯੁੱਗ ਸੀ ਪੁਰਾਣਾ, ਕਿੰਨਾ ਵਧੀਆ ਸੀ, ਉਹ ਸਾਰਾ ਖਤਮ ਹੋ ਗਿਆ।
1: ਤੁਸੀਂ ਪਹਿਲਾਂ ਹੇਮਾ ਮਾਲਿਨੀ ਦੀ ਗੱਲ ਕੀਤੀ ਸੀ ਨਾ,
0: ਹਾਂਜੀ ਹਾਂਜੀ,
1: ਕਿਵੇਂ ਅਸੀਂ ਲੋਕ ਭੱਜ ਭੱਜ ਕੇ ਉਹਨਾਂ ਦੀਆਂ ਫਿਲਮਾਂ ਦੇਖਣ ਜਾਂਦੇ ਹਾਂ।
0: ਹੇਮਾ ਮਾਲਿਨੀ ਆਪਣੇ ਸਮੇਂ ਦੇ ਬੜੇ ਅੱਛੀਆਂ ਅਦਾਕਾਰ, ਵਹੀਦਾ ਰਹਿਮਾਨ, ਹੋਰ ਨੇਕਈ
1: ਜੀ, ਬਹੁਤ ਨੇ, ਯੂ ਨੇਮ ਇਟ, ਆਸ਼ਾ ਪਾਰਕ, ਮਧੂਬਾਲਾ, ਨਰਗਸ, ਉਹਨਾਂ ਦੀਆਂ ਤੁਸੀਂ ਅੱਜ ਵੀ ਫਿਲਮਾਂ ਦੇਖੋ, ਅੱਜ ਵੀ ਅਸੀਂ ਦੇਖਦੇ ਹਾਂ, ਬੱਚੇ ਵੀ ਦੇਖਦੇ ਨੇ, ਔਰ ਬੜੀਆਂ ਕਮਾਲ ਦੀਆਂ ਫਿਲਮਾਂ। ਐਕਟਰ ਵੀ ਸਾਰੇ ਟੌਪ ਦੇ, ਚਾਹੇ ਕੋਈ ਵੀ ਹੋਵੇ, ਧਰਮਿੰਦਰ ਸਿੰਘ, ਰਾਜ ਕਪੂਰ,
0: ਸੁਨੀਲ ਦੱਤ ਸਾਹਿਬ,
1: ਮਨੋਜ ਕੁਮਾਰ, ਕਿਹਦਾ ਨਾਮ ਲਈਏ,
0: ਅੱਛਾ ਸੀ ਵੀ ਸਾਰੇ ਪੰਜਾਬੀ ਜਾ ਕੇ ਬਸੇ ਬੰਬੇ ਚ ਕੰਮ ਕਰਨ। ਬਹੁਤ ਜਿਹੜੇ ਐਕਟਰ ਤੇ ਜ਼ਿਆਦਾਤਰ ਐਕਟਰ ਸੀ ਜਿਹੜੇ ਪੰਜਾਬੀ ਸੀ, ਦੇਵਾਨੰਦ ਸਾਹਿਬ ਵੀ ਪੰਜਾਬੀ, ਰਾਜ ਕਪੂਰ ਸਾਹਿਬ ਵੀ ਪੰਜਾਬੀ ਹਨ,
1: ਰਜੇਸ਼ ਖੰਨਾ ਪੰਜਾਬੀ, ਜਤਿੰਦਰ ਪੰਜਾਬੀ, ਬਹੁਤ ਅੰਮ੍ਰਿਤਸਰ ਸ਼ਹਿਰ ਤੋਂ ਵੀ ਸੀਗੇ।
0: ਹਾਂਜੀ, ਅੰਮ੍ਰਿਤਸਰ ਸ਼ਹਿਰ ਤੋਂ ਵੀ ਸੀਗੇ।
1: ਆਪਣੇ ਮੁਹੰਮਦ ਰਫੀ ਸਾਹਿਬ, ਸ਼ਮਸ਼ਾਦ ਬੇਗਮ, ਮਹਿੰਦਰ ਕਪੂਰ,
0: ਜੀ ਜੀ ਹਾਂਜੀ ਹਾਂਜੀ ਹਾਂਜੀ,
1: ਢਾਡੀ ਵਾਰਾ, ਗਿਆਨੀ ਦਿਆ ਸਿੰਘ ਦਿਲਬਰ ਦੀਆਂ, ਹਾਂਜੀ ਸਭ ਰੈਕੋਰਡ ਨੇ ਮੇਰੇ ਕੋਲ, ਆਸਾ ਦੀ ਵਾਰ ਦੇ ਨੇ ਪੂਰੇ LP, ਆਪਣੇ ਜਿਹੜੇ ਸੀਗੇ ਭਾਈ ਸੁਰਜਨ ਸਿੰਘ ਰਾਗੀ, ਹਾਂਜੀ ਪੂਰੇ LP ਆ, ਉਹ ਮੇਰੇ ਭਣੋਈਏ ਨੇ ਭੇਜੇ ਸੀ 1900 ਜਦੋਂ ਆਪਣੇ 300 ਸਾਲਾਂ ਮਨਾਈ ਗਈ ਸੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਨ ਤੇ
0: ਜੀ ਜੀ
1: 1976 ਦੇ ਵਿਚ
0: ਜੀ ਜੀ
1: ਜਿਹੜੇ ਮੈਨੂੰ ਉਸ ਜ਼ਮਾਨੇ ਵਿਚ ਉਹਨਾਂ ਰੈਕਰਡ ਦੀ ਕੀਮਤ ਸੀ 75 ਰੁਪਏ ਅੱਜ ਹੈਗੀ ਆ ਤਕਰੀਬਨ 350 ਰੁਪਏ
0: ਜੀ ਜੀ ਜੀ
1: ਹਾਂਜੀ
0: ਬੰਦੇ ਤੋਂ ਕੋਈ ਨਾ ਕੋਈ ਸਕਿੱਲ ਚਾਹੀਦਾ ਕੋਈ ਸ਼ੌਂਕ ਚਾਹੀਦਾ ਰਿਕਾਰਡ ਇਕੱਠੇ ਕਰਨ ਦਾ ਪੁਰਾਣੇ ਰਿਕਾਰਡ ਰੱਖ ਕੇ ਸਾਂਭ ਕੇ ਰੱਖਿਆ ਕਰੋ ਜਿਹੜੀ ਪੁਰਾਤਨ ਚੀਜ਼ਾਂ ਹੁੰਦੀਆਂ ਗ੍ਰਾਮੋਫੋਨ ਵਗੈਰਾ ਕੰਮ ਆਉਂਦੇ ਕਿਸੇ ਤੇ 2865 ਜੀ ਜੀ ਨੂੰ ਕਈ ਹੁਣ ਨਹੀਂ ਮਿਲਦੀਆਂ ਚੀਜ਼ਾਂ ਹਨਾ ਉਹ ਮੈਂ ਸਾਂਭ ਕੇ ਰੱਖੀਆਂ ਸੀ ਮੈਂ ਮੂਵ ਹੋਇਆ ਇੱਕ ਥਾਂ ਤੋਂ ਤੇ ਉਦੋਂ ਬਾਅਦ ਟਰੱਕ ਟੁੱਕ ਤੇ ਜਾਂ ਉੱਥੇ ਭੁੱਲਿਆ ਏ ਮਤਲਬ ਕਿ ਉਹ ਕਿਤੇ ਮਿਲ ਹੀ ਨਹੀਂ ਸਕਦੀ ਉਹ ਕਿਸ਼ਤਾਂ ਇਸ ਤਰ੍ਹਾਂ ਦੀ ਸੀਗੀਆਂ ਕਲਕੱਤਾ ਵਗੈਰਾ ਹੁੰਦੀ ਸੀ ਰਿਕਾਰਡਿੰਗ
2: ਸਾਲ ਪਿੱਛੇ ਲੈ ਗਏ ਸਰ 70 ਸੀ ਬਹੁਤ ਵਧੀਆ ਸੁਣਦੇ ਸੀ ਸਤਿ
0: ਸ੍ਰੀ ਅਕਾਲ ਮੈਂ ਦੇਸ਼ ਪ੍ਰਦੇਸ਼ ਨੂੰ ਜਿਹੜੇ ਦੋਸਤ ਮੈਂ ਮੈਸੇਜ ਦੇ ਦਿਆਂ ਤੁਹਾਨੂੰ ਇੱਕ ਕਿ ਜੇਕਰ ਤੁਸੀਂ ਫਾਈਨੈਂਸ਼ੀਅਲ ਮੋਰਗ ਚਾਹੀਦੀ ਆ ਐਨੀ ਕਾਇੰਡ ਆਫ ਰੈਜੀਡੈਂਸ਼ੀਅਲ ਫਾਈਨੈਂਸ਼ੀਅਲ ਇੰਡਸਟਰੀਅਲ ਰੀਫਾਈਨੈਂਸ ਚਾਹੀਦਾ ਜੇਕਰ ਤੁਸੀਂ ਬਿਲਡਿੰਗ ਬਣਾਉਣੀ ਹੈ ਤਾਂ ਵੀ ਤੁਹਾਨੂੰ ਲੋਨ ਚਾਹੀਦਾ ਜਾਂ ਘਰ ਦੀ ਹੋਮ ਐਕੁਇਟੀ ਵਿੱਚ ਪੈਸੇ ਤੁਸੀਂ ਚਾਹੁੰਦੇ ਹੋ ਕਮਰਸ਼ੀਅਲ ਐਕੁਇਟੀ ਵਧਾਉਣੀ ਆ ਯਾਨੀ ਕਿ 2-3 ਮਿਲੀਅਨ ਡਾਲਰ ਬਣਾ ਕੇ ਰੱਖ ਲਓ ਕਿਤੇ ਕੰਮ ਆ ਜਾਂਦੀ ਕਿਤੇ ਬਿਜ਼ਨਸ ਸਟਾਰਟ ਕਰਨਾ ਜਾਂ ਕਹਿੰਦੇ ਕਿ ਕਮਰਸ਼ੀਅਲ ਬਿਲਡਿੰਗ ਜਿਹੜੀ ਨਵੀਂ ਬਣ ਰਹੀ ਆ ਉਹਦੇ 'ਤੇ ਕਹਿੰਦੇ 90% ਅਸੀਂ ਲੋਨ ਦੇ ਦਿੰਦੇ ਤੁਹਾਨੂੰ ਅਤੇ ਤੁਸੀਂ ਕਾਲ ਕਰ ਲਓ ਰਾਹੁਲ ਗਰੇਵਾਲ ਨੂੰ ਨੰਬਰ ਇਹਨਾਂ ਦਾ 6470251 ਕੋਈ ਗੈਸ ਸਟੇਸ਼ਨ ਖਰੀਦਣੇ ਇਹਨਾਂ ਦੇ ਪਾਸ ਉਹ ਵੀ ਹੁੰਦੇ ਆ ਲਿਸਟਿੰਗ ਅਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲਓ ਕਿਉਂਕਿ ਕਮਰਸ਼ੀਅਲ ਕਾਲ ਕੰਮ ਕਰਦੇ ਨੇ 6470251 ਇਹਨਾਂ ਨੰਬਰ ਹੈ ਜੁੜੇ ਹੋਏ ਤੁਸੀਂ ਦੇਸ਼ ਪ੍ਰਦੇਸ਼ ਦੇ ਫਰਾਈਡੇ ਦੇ ਪ੍ਰੋਗਰਾਮ ਦੇ ਨਾਲ ਅਤੇ ਹੁਣ ਇੱਕ ਦੋ ਕਮਰਸ਼ੀਅਲ ਲੈ ਲਈਏ ਜਦ ਤੱਕ ਮੈਂ ਕੋਈ ਗੀਤ ਕੱਢ ਲਾਂ ਵਧੀਆ ਜਿਹਾ ਤੁਹਾਡੇ ਵਾਸਤੇ ਮੇਰੇ ਖਿਆਲ ਲੋੜ ਹੀ ਨਹੀਂ ਪੈਣੀ ਮੈਨੂੰ ਹੈ ਨਾ ਮੈਂ ਕੀ ਉਹ ਕੀਤਾ ਸੀ ਤੁਹਾਡੇ ਵਾਸਤੇ ਬਿਲਕੁਲ ਮੈਂ ਨਾ ਬੜੀ ਪਿਆਰੀ ਕਲੀ ਕੱਢੀ ਤਾਂ ਵਾਸਤੇ ਖੋਰ ਜਿਹੜੀ ਪ੍ਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵਿੱਚ ਲਓ ਲੈਂਦੇ ਹਾਂ ਕਲੀ ਫਿਰ ਭਜਨ ਮਾਰੋ ਦੀ ਰਾਜ ਰੇਡੀਓ

0: ਦੋਸਤੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਤੇ ਸ਼ੁੱਕਰਵਾਰ ਦਾ ਦਿਨ ਹੈ ਔਰ ਸਤੰਬਰ ਮਹੀਨੇ ਦੀ 11 ਤਰੀਕ। ਇੱਕ ਤਾਂ ਮੈਂ ਪਹਿਲਾਂ ਹੀ ਕਹਿ ਚੁੱਕਾ ਸੀਗਾ ਕਿ 25 ਸਾਲ ਤੋਂ ਬਾਅਦ ਜਿਹੜੀ ਸਤੰਬਰ 11 ਦੇ ਵਿੱਚ ਹਾਦਸਾ ਹੋਇਆ ਸੀਗਾ 2001 ਦੇ ਵਿੱਚ ਅਤੇ ਆਪਣੇ ਟਵਿਨ ਟਾਵਰ ਦੇ ਵਿੱਚ ਅਟੈਕ ਹੋਇਆ ਸੀਗਾ ਉਹਦੀ ਸਾਲਗਿਰਾ ਵੀ ਅੱਜ ਮਨਾਈ ਜਾ ਰਹੀ ਅਮੈਰੀਕਾ ਦੇ ਵਿੱਚ ਔਰ 300 ਤੋਂ ਉੱਤੇ ਲੋਕ ਮਾਰੇ ਗਏ ਸੀਗੇ। 4 ਵੱਖੋ ਵੱਖਰੇ ਪਲੇਨ ਸੀ, 3 ਤਾਂ ਕਰੈਸ਼ ਹੋਏ ਸੀ ਟਵਿਨ ਟਾਵਰ ਦੇ ਵਿੱਚ, ਇੱਕ ਟੂਰ ਇੱਕ ਦੂਜੇ ਪਾਸੇ, ਇੱਕ ਡਿੱਗ ਪਿਆ ਥੱਲੇ ਚੌਥਾ, ਜਿਹਦੇ ਵਿੱਚ ਬਹੁਤ ਸਾਰੇ ਕੈਨੇਡੀਅਨ ਵੀ ਲੋਕ ਸੀ, 80-90 ਤੋਂ ਉੱਤੇ ਹੋਣਗੇ ਅਤੇ ਬਾਕੀ 300 ਦੇ ਕਰੀਬ ਲੋਕ ਮਾਰੇ ਗਏ ਸੀਗੇ ਸਤੰਬਰ 11 ਦੇ ਵਿੱਚ। ਸਭ ਤੋਂ ਵੱਡਾ ਯਾਨੀ ਕਿ ਏਅਰ ਇੱਕ ਤਰ੍ਹਾਂ ਦਾ ਅਟੈਕ ਸੀਗਾ ਖਾਸ ਕਰਕੇ, ਅਤੇ ਪਹਿਲਾਂ ਤਾਂ ਲੋਕਾਂ ਨੇ ਸਹੀ ਸਮਝਿਆ ਜੋ ਪਹਿਲਾਂ ਜਹਾਜ਼ ਟਕਰਾਇਆ ਗਿਆ ਸ਼ਾਇਦ ਵੈਸੇ ਹੀ ਟਕਰਾ ਗਿਆ ਹੋਵੇ ਕਈ ਵਾਰੀ ਹਾਦਸਾ ਹੁੰਦਾ, ਪਰ ਬਾਅਦ ਦੇ ਵਿੱਚ ਜੋ ਦੂਜੇ ਜੇ ਪਲੇਨ ਨੂੰ ਟਕਰਾਉਣ ਲੱਗੇ ਫਿਰ ਪਤਾ ਲੱਗਿਆ ਵੀ ਇਹ ਤਾਂ ਕੋਈ ਸੋਚੀ ਸਾਂਝੀ ਸਾਜਿਸ਼ ਹੈਗੀ ਆ। ਅਤੇ ਉਹਦੀ 25 ਸਾਲ ਪਹਿਲਾਂ ਇਹ ਵਾਪਰੀ ਸੀ ਘਟਨਾ, ਦੇਖੋ ਦਿਲ ਦੇ ਹਾਲਾਤ ਸੀਗਾ ਅਮੈਰੀਕਾ ਦਾ ਹਾਂਜੀ। ਅਤੇ ਅੱਜ ਅਮੈਰੀਕਾ ਭਰ ਦੇ ਵਿੱਚ ਸਾਰੇ ਹੀ ਜਿੰਨੇ ਵੀ ਲੋਕ ਇਹਦੇ ਵਿੱਚ ਆਪਣੀ ਜਾਨਾਂ ਗਵਾਈਆਂ ਨੇ, ਜਿਵੇਂ ਕਾਹੇ ਕੈਨੇਡਾ ਵਿੱਚ ਬੈਠੇ ਹਾਂ ਅਸੀਂ, ਚਾਹੇ ਉੱਥੇ ਅਮੈਰੀਕਾ 'ਚ ਬੈਠੇ ਹਾਂ, ਸਾਰੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਆ। ਅਤੇ ਉਹ ਤਾਂ ਹਮੇਸ਼ਾ ਹੀ ਇਹ ਪਰਿਵਾਰ ਤੋਂ ਮਿਸ ਕਰਦੇ ਹੁੰਦੇ ਆਪਣੇ ਮੈਂਬਰਾਂ ਨੂੰ, ਅਤੇ ਰੇਡੀਓ ਪ੍ਰੋਗਰਾਮ ਦੇ ਇਸ ਪ੍ਰਦੇਸ਼ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਅੱਛਾ ਮੈਂ ਜਾਣਕਾਰੀ ਦਿਆਂ ਕਿ ਅੱਜ ਤੁਸੀਂ ਅਗਰ ਗਰੋਸਰੀ ਕਰਨਾ ਚਾਹੁੰਦੇ ਹੋ, ਮੈਂ ਤੁਹਾਨੂੰ ਦਿੰਦਾ 25 ਸੈਂਡਲਵੁੱਡ ਪਾਰਕਵੇ 'ਤੇ ਨਾ ਜਿਹੜੀ ਬ੍ਰਾਂਚ ਹੈਗੀ ਆ ਆਪਣੀ ਇੰਡੀਅਨ ਫਰੂਟ ਲੈਣ ਦੀ, ਉੱਥੇ ਕਾਫੀ ਸਪੈਸ਼ਲ ਲਾਏ ਨੇ। ਇੱਕ ਤਾਂ ਉਹਨਾਂ ਨੇ ਲਗਾਇਆ ਜੀ ਚਨਾ ਦਾਲ ਹੈਗੀ ਆ 299 £4, ਮਸਰ ਦਾਲ ਇਹ ਵੀ 299 £4 ਹੈਗੀ ਆ, ਸਟਾਕ ਕਰਕੇ ਰੱਖ ਲਓ। ਫਿਰ ਅਕਸਰ ਆਪਾਂ ਦਾਲ ਤਾਂ ਵਰਤਦੇ ਹਾਂ ਘਰ ਦੇ ਵਿੱਚ ਨਾ, ਅਤੇ ਨਾਲ ਦੀ ਨਾਲ ਉਰਦ ਸਪਲਿਟ ਜਿਹੜੇ ਮਹਿੰਗੇ ਹੁੰਦੇ ਨੇ ਇਹ 399 ਨੂੰ £4 ਲਗਾਏ ਗਏ ਨੇ। ਸਵਰਨਾ ਸੂਜੀ 399 ਨੂੰ £4, ਸੂਜੀ ਦਾ ਕੜਾਹ ਬਣਾ ਖਾਓ ਹਾਂਜੀ। ਬੇਸਣ ਹੈਗਾ ਅੰਗੂਰ ਦਾ 399 £4, ਮਵਰਾ $99 ਨੂੰ 400 ਗ੍ਰਾਮ ਹੈਗਾ ਇੰਡੀਅਨ। ਬਾਗ ਬੱਕਰੀ ਚਾਹ ਪੱਤੀ 999 ਦੀ, ਮੈਂ ਖੁਦ ਪਹਿਲਾਂ ਹੋਰ ਵੀ ਟਰਾਈ ਕੀਤੀਆਂ ਪਰ ਮੈਨੂੰ ਇਹ ਸਵਾਦ ਲੱਗਦੀ ਆ, £2 ਹੈਗੀ 999 ਦੀ। ਅਤੇ ਟਾਟਾ ਪ੍ਰੀਮੀਅਮ ਚਾਹ ਪੱਤੀ 1 ਕਿਲੋ 999 ਦੀ। ਇੰਡੀਅਨ ਬਾਲਟੀ ਗੁੜ 899 ਦਾ 5 ਕਿਲੋ, ਅਤੇ ਡੱਬੇ ਵਾਲਾ ਜਿਹੜਾ ਸਰ੍ਹੋਂ ਦਾ ਸਾਗ ਹੈ ਉਹ $99 ਲਾਇਆ। ਪਨੀਰ ਹੈਗਾ ਜੀ ਹੈਪੀ ਡੇਅਰੀ ਪਨੀਰ 399 ਦਾ। ਅਤੇ ਵੈਜੀ ਬਰਗਰ ਅੱਜ ਕੱਲ੍ਹ ਕਰ ਲਓ ਬਾਰਬੀਕਿਊ ਜਿੰਨਾ ਹੁੰਦਾ ਕਿਉਂਕਿ ਫਿਰ ਨਿਕਲ ਜਾਣੀ ਆ ਗਰਮੀਆਂ, ਇਹ ਇਹਨਾਂ ਨੇ ਲਾਇਆ ਫੁੱਲ ਪੈਕ ਆ ਪੂਰਾ 499 ਦਾ ਬਰਾਡ ਵਾਲਿਆਂ ਦਾ ਵੈਜੀ ਬਰਗਰ ਨੇ ਇਹ। ਅਤੇ ਲਿਆਓ ਫਿਰ ਪਰੌਂਠੇ ਹੈਗੇ ਨੇ ਫੈਮਿਲੀ ਪੈਕ ਕੁਬਾਨ ਪਲੇਨ ਪਰਾਂਠਾ 499 ਦਾ। ਅਤੇ ਹੋਰ ਬੜੀਆਂ ਵਸਤੂਆਂ ਲੱਗੀਆਂ ਹੋਈਆਂ ਨੇ ਪਰ ਮੈਂ ਇੱਕ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਇਹ ਸੇਲ ਲੱਗੀ ਹੋਈ ਸਿਰਫ ਇਹਨਾਂ ਦੀ 25 ਸੈਂਡਲਵੁੱਡ ਪਾਰਕਵੇ ਵਾਲੀ ਬ੍ਰਾਂਚ ਸਟਾਰਬਕ ਵਾਲੇ ਪਲਾਸੇ ਦੇ ਵਿੱਚ ਆ ਹਾਈਬਟਨ ਅਤੇ ਸੈਂਡਲਵੁੱਡ ਪਾਰਕਵੇ ਇੱਥੇ ਹੀ ਹੈ ਇਹ ਕੋ ਬ੍ਰਾਂਚ 'ਤੇ ਸੇਲ। ਇਹਦਾ ਨਾਂ ਹੈਗਾ ਸਮਰ ਸੇਲ ਹੈਗੀ ਆ ਸੁਪਰ ਸੇਲ ਕਹਿ ਲਓ, ਅਤੇ ਇਹਦਾ ਫਾਇਦਾ ਉਠਾ ਲਓ। ਅਤੇ ਇਹ ਚੱਲਣੀ ਹੈਗੀ 20 ਸਤੰਬਰ ਤੱਕ। ਖਾਣ ਪੀਣ ਦੀ ਵਸਤੂ ਮੈਂ ਅੱਗੇ ਜਾ ਕੇ ਦੱਸਾਂਗਾ ਅਤੇ ਹਾਲ ਦੀ ਘੜੀ ਮੈਂ ਤੁਹਾਨੂੰ ਕਿੰਨਾ ਦੇਓਲ ਟਰੈਵਲ ਦਾ ਮੈਸੇਜ ਦੇ ਦਿਆਂ ਫਿਰ ਆਪਾਂ, ਕਿਉਂਕਿ ਹੁਣ ਤੁਸੀਂ ਵੈਸੇ ਵੀ ਪਲੈਨ ਕਰਨੀ ਸ਼ੁਰੂ ਕਰਨੀ, ਸਾਡੇ ਬਜ਼ੁਰਗਾਂ ਨੇ ਵੱਧ ਟਾਈਮ ਲਾਏ ਹੁੰਦੇ ਪੰਜਾਬ 'ਚ, ਇੰਨੀ ਦਿਲ ਲੱਗਦਾ ਤੁਹਾਡਾ 5-6 ਮਹੀਨੇ ਲਾਏ ਹੁੰਦੇ ਹੋ ਫਿਰ ਤੁਸੀਂ ਇੱਧਰ ਆ ਜਾਂਦੇ ਹੋ ਗਰਮੀਆਂ ਦੇ ਵਿੱਚ, ਅਤੇ ਵਿੰਟਰ ਨੂੰ ਕਸਤੀਆਂ ਬਹੀਰਾਂ ਸਤੰਬਰ ਅਕਤੂਬਰ ਨਵੰਬਰ ਦੇ ਵਿੱਚ ਦੀਵਾਲੀ ਵਗੈਰਾ ਦੁਸਹਿਰਾ ਉੱਥੇ ਮਨਾਉਂਦੇ ਹੋ। ਦੇਓਲ ਟਰੈਵਲ ਨੇ ਲਾਈ ਆ ਟਿਕਟ ਇੱਕ ਤਾਂ ਜੀ ਦਿੱਲੀ ਤੋਂ ਵੈਨਕੂਵਰ ਜਿਹਨੇ ਆਉਣਾ ਅਕਤੂਬਰ ਨਵੰਬਰ ਦੇ ਵਿੱਚ, ਇੱਕ ਬੈਗ $1600 ਦਿੱਲੀ ਟੂ ਟਰਾਂਟੋ ਨਵੰਬਰ ਦਸੰਬਰ ਜਾ ਕੇ, ਉੱਧਰ ਵਾਪਸੀ ਕਰਨੀ ਆ ਅਪ੍ਰੈਲ ਜਾਂ ਮਾਰਚ ਵਿੱਚ। ਆਰਾਮ ਟ੍ਰਿਪ ਜਾਣੀ ਕਿ ਰਿਟਰਨ ਟਿਕਟ ਹੈਗੀ ਆ, ਇਹ ਸਸਤੀ ਲੱਗੀ ਆ, ਪਤਾ ਕਰੋ ਹੁਣੇ ਫੋਨ ਕਰਕੇ ਕਿਹੜੀ ਏਅਰ ਲੈਂਦੀ ਆ, $1250 ਦੀ। ਨਵੰਬਰ ਕਿਹੜਾ ਪੂਰਾ ਹੋਮ ਬੁੱਕ ਕਰਕੇ ਰੱਖ ਲਓ ਫਿਰ ਆਰਾਮ ਨਾਲ, ਇਹ ਤਾਂ ਕੁਛ ਵੀ ਨਹੀਂ $1250 ਆਉਣ ਜਾਣ ਹਾਂਜੀ। ਅਤੇ ਟਰਾਂਟੋ ਟੂ ਬੋਂਬੇ $940 ਦੀ ਆ ਦੋ ਬੈਗਜ ਦੇ ਨਾਲ। ਦਿੱਲੀ ਟੂ ਟਰਾਂਟੋ ਡਾਇਰੈਕਟ ਫਲਾਈਟ ਹੈਗੀ ਅਕਤੂਬਰ ਦੇ ਵਿੱਚ 1 ਵੇ $970। ਨੰਬਰ ਹੈ ਦਿਓਲ ਟਰੈਵਲ ਦਾ ਰਾਜਵੀਰ ਕੌਰ ਦਿਓਲ ਦਾ 905-588-5100। ਅਤੇ ਜਾਂ ਉਹਨਾਂ ਦੀ ਬ੍ਰਾਂਚ ਹੈਗੀ ਹੈ ਕ੍ਰਾਈਸਲਰ ਅਤੇ ਵਿਲੀਅਮ 'ਤੇ 905-588-4200। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਲਓ ਪਰ ਇੱਕ ਹੁਣ ਆਪਾਂ ਲਾਈ ਦੀ ਹੈ ਕਲੀ ਹਰਭਜਨ ਮਾਨ ਦੀ। ਹਰਭਜਨ ਮਾਨ ਹੁਣੀ ਕਰਨੈਲ ਸਿੰਘ ਪਾਰਸ ਜੰਮੂ ਵਾਲੇ ਸਾਹਿਬ ਹਾਂਜੀ ਬਾਪੂ ਜੀ ਅਤੇ ਉਹਨਾਂ ਦੀ ਬੜੀ ਸੰਗਤ ਰਹੀ ਹੈ ਇਹਨਾਂ ਦੀ। ਪਹਿਲਾਂ ਇਹਨਾਂ ਨੇ ਗੁਰਸੇਵਕ ਮਾਨ ਦੇ ਉਹਨਾਂ ਨੇ ਕਮਿਸ਼ਨਰੀ ਵੀ ਗਾਈ ਆ, ਢਾਡੇ ਸਰੰਗੀ 'ਤੇ ਵੀ ਗੀਤ ਗਾਏ ਨੇ। ਉਸ ਤੋਂ ਬਾਅਦ ਕੈਨੇਡਾ ਵਿੱਚ ਇੱਥੇ ਬਹੁਤ ਪ੍ਰੋਗਰਾਮ ਕੀਤੇ ਨੇ, ਕਹਿੰਦੇ ਵੀ ਆਪਣੇ ਲੋਕਲ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਵਿਆਹ ਸ਼ਾਦੀਆਂ ਵਿੱਚ ਗਾਉਣਾ, ਗੁਰਦੁਆਰੇ ਗਾਉਣਾ। ਉਸ ਤੋਂ ਬਾਅਦ ਫਿਰ ਹੁਣ ਭਜਨ ਹੋਣੀ ਇੱਥੋਂ ਪੜ੍ਹਦੇ ਹੁੰਦੇ ਸੀ ਇੱਥੇ, ਹੈ ਨਾ ਤੁਹਾਡੇ ਕੋਲ, ਅਤੇ ਅਸੀਂ ਉਦੋਂ ਸਿੰਗਲ ਹੁੰਦੇ ਸਾਰੇ। ਅਤੇ ਫਿਰ ਇਹ ਮੈਰਿਜ ਹੋਈ ਇਹਨਾਂ ਦੀ, ਫਿਰ ਇੰਡੀਆ ਸ਼ਿਫਟ ਹੋ ਗਏ। ਫਿਰ ਅਸੀਂ ਕਿਹਾ ਭਾਈ ਜੇ ਗਾਇਕੀ ਅਪਣਾਉਣੀ ਹੈ ਫਿਰ ਇੰਡੀਆ 'ਚ ਚੱਲਦਾ ਕੰਮ, ਹੈ ਨਾ, ਉੱਥੇ ਫੁੱਲ ਕਵਰੇਜ ਮਿਲਦੀ ਆ। ਅਤੇ ਵਧੀਆ ਇਹਨਾਂ ਨੇ ਬਹੁਤ ਸਾਰੇ ਅੱਛੇ ਗੀਤ ਦਿੱਤੇ ਨੇ, ਹੁਣ ਫਿਲਮਾਂ ਵੀ ਬਥੇਰੀਆਂ ਦਿੱਤੀਆਂ। ਹੁਣ ਆਉਣ ਵਾਲੇ ਦਿਨਾਂ ਵਿੱਚ ਆਪਾਂ ਇੱਕ ਇਹਨਾਂ ਦੀ ਪ੍ਰਮੋਟ ਕਰਾਂਗੇ ਫਿਲਮ, ਅਕਤੂਬਰ ਦੇ ਵਿੱਚ ਆਉਣੀ ਆ। ਇਹ ਦਿਨ ਵਾਰ ਵਾਰ ਨਹੀਂ ਆਉਣੇ, ਉਹਦੇ ਵਿੱਚ ਹਰਭਜਨ ਮਾਨ ਦੇ ਅਵਕਾਸ਼ ਮਾਨ ਹੋਰ ਵੀ ਨਾਲ ਨੇ ਬੇਟੇ, ਅਤੇ ਮੂਵੀ ਮੁਕੰਮਲ ਹੋ ਚੁੱਕੀ ਆ, ਰਿਲੀਜ਼ ਹੋਣੀ ਆਪਣੇ 9 ਅਕਤੂਬਰ ਨੂੰ। ਜਾਣਕਾਰੀ ਦੇਸ਼ ਭਰਦੇ 'ਤੇ ਦਿੰਦੇ ਰਹਾਂਗੇ ਆਪਾਂ ਕਿਹੜੇ ਕਿਹੜੇ ਥੀਏਟਰ 'ਚ ਲੱਗੂਗੀ, ਅਤੇ ਆਪਾਂ ਸਾਰੇ ਆਰਾਮ ਨਾਲ ਕੇ ਇਹ ਮੂਵੀ ਦਾ ਵੀ ਮਾਣਾਂਗੇ। ਅਤੇ ਦੋ ਫਿਰ ਪੁਰਾਣੀ ਇੱਕ ਰਚਨਾ ਹੈਗੀ ਬਾਪੂ ਜੀ ਕਰਨੈਲ ਸਿੰਘ ਪਾਰਸ ਦੀ ਲਿਖੀ ਹੋਈ ਹੈ, ਬੱਚ ਹਰਭਜਨ ਹੁਣ ਗਾਇਆ ਗਾ ਇਹ ਮਿਊਜ਼ਿਕ ਨਾਲ ਗੀਤ। ਅਤੇ ਕਮਿਸ਼ਨਰੀ ਜਿਹੜੀ ਹੁੰਦੀ ਸੀ ਨਾ ਅੱਗੇ ਪੁਰਾਣੇ ਯੁੱਗ ਦੇ ਵਿੱਚ, ਉਦੋਂ ਮਿਊਜ਼ਿਕ ਵਗੈਰਾ ਵਾਲੇ ਨਹੀਂ ਸੀ ਹੁੰਦੇ, ਸਪੀਕਰ ਵੀ ਨਹੀਂ ਸੀ ਹੁੰਦੇ ਉਸ ਸਮੇਂ ਵਿੱਚ, ਖੁੱਲ੍ਹੇ ਅਖਾੜੇ ਲੱਗਦੇ ਹੁੰਦੇ ਸੀ ਅਤੇ ਦੰਗਲ ਲੱਗਦੇ ਹੁੰਦੇ ਸੀ, ਫਾਦਰ ਸਾਹਿਬ ਹੁਣੇ ਦੱਸਦੇ ਹੁੰਦੇ ਸੀ, ਅਤੇ ਖੁੱਲ੍ਹ ਕੇ ਸਪੀਕਰ ਤੋਂ ਬਗੈਰ ਹੀ ਗਾਣਾ। ਟੈਕਨੋਲੋਜੀ ਤੋਂ ਬਾਅਦ 'ਚ ਆਈ ਨਾ ਸਪੀਕਰਾਂ ਦੀ, ਅਤੇ ਮਿਊਜ਼ਿਕ ਨਹੀਂ ਸੁਣਦਾ ਕਮਿਸ਼ਨਰੀ, ਉਹਨੂੰ ਕਹਿੰਦਾ ਮਿਊਜ਼ਿਕ ਤੋਂ ਬਗੈਰ। ਫਿਰ ਭਜਨ ਹੁਣ ਵੀ ਰਿਕਾਰਡ ਕਰਾਈ ਹੈ ਇਹ, ਹੈ ਆਉਣ ਜਾਣ ਬਣਿਆ ਦੁਨੀਆ ਚੌਂਕ ਦਿਨਾਂ ਦਾ ਮੇਲਾ। ਅਤੇ ਜੰਗ ਜੰਗ ਜਾਗਰ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ, ਜਿਵੇਂ ਨਾ ਜੰਕਸ਼ਨ ਹੁੰਦਾ ਉਵੇਂ, ਪਤਾ ਨਹੀਂ ਆਪਾਂ ਉਸ ਤਰ੍ਹਾਂ ਹੀ ਦੇਖਦੇ ਹਾਂ ਦੁਨੀਆ ਕਿਵੇਂ ਵਸੀ ਹੋਈ ਆ, ਕਿੰਨੇ ਬੱਚੇ ਪੈਦਾ ਹੁੰਦੇ ਆ ਹਰ ਰੋਜ਼ ਦੁਨੀਆ 'ਤੇ, ਕਿੰਨੇ ਲੋਕ ਪੈਦਾ ਹੁੰਦੇ ਅਤੇ ਕਿੰਨੇ ਜਾਂਦੇ ਦੁਨੀਆ ਤੋਂ, ਕੋਈ ਹਿਸਾਬ ਕਿਤਾਬ ਨਹੀਂ। ਤੋ ਜਿਹਦੀ ਨੰਬਰ ਲੱਗੇ ਹੁੰਦੇ ਨੇ ਉਸ ਹਿਸਾਬ ਨਾਲ ਬੰਦਾ ਆਉਂਦਾ ਦੁਨੀਆ 'ਤੇ ਜਾਂਦਾ। ਅਤੇ ਲੋ ਫਿਰ ਕਮਿਸ਼ਨਰੀ ਸੁਣਾਉਂਦਾ ਤੁਹਾਨੂੰ, ਕਿਉਂਕਿ ਮੈਂ ਬਜ਼ੁਰਗਾਂ ਦੇ ਫੋਨ ਆਇਆ, ਉਹਨਾਂ ਨੂੰ ਚੰਗੀ ਲੱਗਦੀ ਪੁਰਾਣੀ ਕੋਈ ਚੀਜ਼ ਸੁਣਾਉਂਦੀ ਹੈ, ਅਤੇ ਉਹਨਾਂ ਨੂੰ ਨਾਲ ਸ਼ਾਮਿਲ ਕਰਦੇ ਹਾਂ। ਲੋ ਫਿਰ ਸੁਣਦੇ ਹਾਂ, ਨਹੀਂ ਪਰ ਪਹਿਲਾਂ ਮੈਂ ਨਾ ਕਮਿਸ਼ਨਰੀ ਮੈਂ ਕੱਢੀ ਹੋਈ ਸੀ, ਪਰ ਮੈਂ ਬਾਅਦ 'ਚ ਹੁਣ ਕੱਢ ਹੀ ਲੈਣਾ ਕਮਿਸ਼ਨਰੀ ਤੋਂ। ਮੈਂ ਇੱਕ ਢਾਡੇ ਸਰੰਗੀ 'ਤੇ ਲਾਉਣ ਲੱਗਿਆ ਸੀਗਾ ਹਾਂਜੀ, ਅਤੇ ਪਰ ਹੁਣ ਪਹਿਲਾਂ ਆਪਾਂ ਕਮਿਸ਼ਨਰੀ ਲਾਉਂਦੇ ਹਾਂ, ਰੋਡੀ ਪ੍ਰਾਮ ਦੇਸ਼ ਪ੍ਰਦੇਸ਼ ਦੇ ਵਿੱਚ ਨਾਲ ਜੁੜੇ ਹੋਏ ਹਾਂ। ਟੈਲੀਫੋਨ ਨੰਬਰ ਨੇ ਸਟੂਡੀਓ ਦੇ 905-564-6444 ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ। ਮੈਨੂੰ ਲੱਗਦਾ ਮੈਨੂੰ ਬ੍ਰੇਕ ਲੈਣੀ ਪੈਣੀ ਇੱਕ ਦੀ, ਇੱਕ ਕਮਰਸ਼ੀਅਲ ਦੀ।
1: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
2: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
3: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-3381 ਤੇ 416-457-3381 ਤੇ।
1: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381।
0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਟੈਲੀਫੋਨ ਨੰਬਰ ਨੇ 905-564-6444। ਨਾ ਧੁੱਪ ਰਹਿਣੀ ਨਾ ਛਾਂ, ਹੈਂਜੀ, ਨਾ ਮਾਂ ਰਹਿਣੀ ਨਾ ਪਿਓ ਬੰਦਿਆ, ਹੈਂਜੀ, ਇੱਕ ਰਹਿਣਾ ਰੱਬ ਦਾ ਨਾਂ ਬੰਦਿਆ। ਹੰਸਰਾਜ ਹੰਸੋਰੀ 18 ਤਰੀਕ ਨੂੰ ਆਪਣਾ ਪ੍ਰੋਗਰਾਮ ਕਰ ਰਹੇ ਨੇ ਲਿਵਿੰਗ ਆਰਟ ਸੈਂਟਰ ਦੇ ਵਿੱਚ। ਟਿਕਟਾਂ ਫਟਾਫਟ ਲੈ ਲਓ, ਟਿਕਟ ਮਾਸਟਰ .ca। ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਸਮਾਂ ਕਿਸ ਤਰ੍ਹਾਂ ਬਦਲਦਾ ਹੈਗਾ, ਹੈ ਨਾ। ਆਪਣੇ ਪੁਰਾਣੇ ਬਜ਼ੁਰਗ ਕੁਛ ਵੀ ਕਹਿੰਦੇ ਸੀ ਆਪਾਂ ਸੁਣਦੇ ਸੀ, ਉਹਨੂੰ ਇੰਪਲੀਮੈਂਟ ਕਰਦੇ ਸੀ, ਕੀ ਕਹਿ ਰਹੇ ਨੇ ਸੁਣੋ ਧਿਆਨ ਨਾਲ, ਇਹਨਾਂ ਤੋਂ ਸਿੱਖਣ ਦਾ ਕੁਝ ਆਪਾਂ ਨੂੰ ਮਿਲੂਗੀ, ਸਿੱਖਣ ਕੋਈ ਚੀਜ਼ ਮਿਲੂਗੀ, ਮੰਨਦੇ ਵੀ ਸੀਗੇ। ਪਰ ਜਿਉਂ ਜਿਉਂ ਸਮਾਂ ਬਦਲ ਰਿਹਾ, ਜਿਉਂ ਜਿਉਂ ਸਮਾਂ ਬਦਲ ਰਿਹਾ, ਅੱਜ ਕੱਲ੍ਹ ਕਿਸੇ 'ਚ ਵੀ ਹੈ ਨਹੀਂ ਕਪੈਸਿਟੀ ਸੁਣਨ ਦੀ ਜਾਂ ਕਿਸੇ ਨੂੰ ਕਹਿਣ ਦੀ। ਮੈਂ ਨੋਟਿਸ ਕਰ ਦਿੰਦਾ ਇਹ ਚੀਜ਼ਾਂ, ਬਹੁਤ ਨੋਟਿਸ ਕਰਦਾ ਬਾਹਰ ਜਾਂਦਾ ਹੁੰਦਾ, ਹੈ ਨਾ। ਤੋ ਕਈ ਵਾਰੀ ਬਹੁਤ ਲੋਕਾਂ ਨੂੰ ਤੁਸੀਂ ਜੇ ਦਿਹਾੜੀ 'ਚ ਲੜਨਾ ਚਾਹੋ ਨਾ, ਤੁਸੀਂ 5-6 ਵਾਰੀ ਲੜ ਸਕਦੇ ਹੋ ਮੈਨ ਯੂ ਡਰਾਈਵ ਅਰਾਊਂਡ ਸਮਵੇਅਰ, ਜਾਂ ਕਿਤੇ ਕੋਈ ਜਾਣੇ ਵੀ ਹੋ ਨਾ। ਪਰ ਕਈ ਗੱਲਾਂ ਛੋਟੀਆਂ ਛੋਟੀਆਂ ਹੁੰਦੀਆਂ, ਤੁਸੀਂ ਕਿਸੇ ਬੰਦੇ ਨੂੰ ਅਬਜ਼ਰਵ ਕਰ ਲਓ ਯਾਰ, ਉਹ ਤੁਹਾਡਾ ਮੂਹਰੇ ਥੋੜ੍ਹਾ ਜਿਹਾ ਵੀ ਔਖਾ ਬੋਲਿਆ ਲੱਗ, ਥੋੜ੍ਹਾ ਜਿਹਾ ਬੋਲ ਲੱਗਿਆ ਤੁਹਾਨੂੰ ਵੀ ਔਖਾ ਬੋਲ ਰਿਹਾ ਵੀ ਤੁਸੀਂ ਵੀ ਕਈ ਬਲੱਡ ਪ੍ਰੈਸ਼ਰ ਸਾਰਿਆਂ ਨੂੰ ਇੱਥੇ 50 ਸਾਲ ਦੇ ਖਾਣ ਲੱਗ ਜਾਂ ਗੋਲੀਆਂ ਸਾਰੇ ਕੈਨੇਡਾ 'ਚ, ਹੈ ਨਾ, ਹੁਣ ਤੋਂ ਵਰਲਡ ਵਾਈਡ ਹੀ ਖਾਂਦੇ ਲੋਕ ਸਾਰੇ ਗੋਲੀਆਂ ਬਲੱਡ ਪ੍ਰੈਸ਼ਰ ਦੀਆਂ, ਤਾਂ ਬਲੱਡ ਪ੍ਰੈਸ਼ਰ ਸਾਰਿਆਂ ਦੇ ਅੱਪ ਰਹਿੰਦੇ ਇੱਥੇ, ਹੈ ਨਾ, ਕਿਸੇ ਦਾ ਵੀ ਕਿ ਥੱਲੇ ਨਹੀਂ ਆਉਂਦਾ। ਪਰ ਜੇ ਤੁਸੀਂ ਆਪਣੇ ਆਪ ਨੂੰ ਠੀਕ ਰੱਖਣਾ ਨਾ ਬਈ, ਮੇਰਾ ਕਹਿਣ ਦਾ ਭਾਵ ਇਹ ਆ ਕਿ ਜਦੋਂ ਆਪਾਂ ਕਿਸੇ ਨਾਲ ਲੜਦੇ ਹਾਂ, ਜਿਹੜਾ ਲੜਨ ਵਾਲਾ ਉਹ ਤਾਂ ਮੂਰਖ ਹੈਗਾ ਹੀ ਹੈਗਾ, ਜਦੋਂ ਕਹਿ ਲਓ ਉਹਦਾ ਲੜ ਪਿਆ ਹੋਣਾ, ਜੇ ਤੁਸੀਂ ਵੀ ਉਸੇ ਲਹਿਜੇ 'ਚ ਤੁਰਪੇ ਨਾਲ, ਤੁਸੀਂ ਵੀ ਮੂਰਖ ਬਣ ਜਾਂਦੇ ਹੋ ਬੱਚੇ, ਹੈ ਨਾ। ਪੁਰਾਣੇ ਬੰਦੇ ਨਸੀਹਤਾਂ ਦਿੰਦੇ ਹੁੰਦੇ ਸੀ ਇਹ ਚੀਜ਼ਾਂ ਆਪਾਂ ਨੂੰ, ਹੈ ਨਾ। ਉਹਦਾ ਮਤਲਬ ਇਹ ਹੈ ਕਿ ਤੁਸੀਂ ਇਸ ਚੀਜ਼ ਨੂੰ ਅਬਜ਼ਰਵ ਕਰੋ, ਉਹਨੂੰ ਟਾਲੋ, ਅਤੇ ਤੁਹਾਡਾ ਬੱਚਤ ਵੀ ਹੋਊਗੀ। ਪਲੱਸ ਜੇਕਰ ਉਹ ਬੰਦਾ ਬੋਲੂਗਾ ਔਖਾ, ਤੁਸੀਂ ਬੋਲੇ ਯਾਰ, ਤੁਹਾਡਾ ਬਲੱਡ ਪ੍ਰੈਸ਼ਰ ਵੀ ਅੱਪ ਹੋ ਗਿਆ ਨਾ, ਦੋਵੇਂ ਪਾਸੇ ਗੱਲਬਾਤ। ਕਹਿਣ ਦਾ ਬਾਬਾ ਇਹ ਚੀਜ਼ਾਂ ਅਬਜ਼ਰਵ ਕਰਨੀਆਂ ਪੈਂਦੀਆਂ ਆਪਾਂ ਨੂੰ ਆਲੇ ਦੁਆਲੇ, ਤਾਂ ਕਈ ਚੀਜ਼ਾਂ ਟਲ ਸਕਦੀਆਂ ਬਹੁਤ ਸਾਰੀਆਂ, ਹੈ ਨਾ। ਅਤੇ ਲਓ ਫਿਰ ਕਹਿਣ ਦਾ ਭਾਵ ਇਹ ਕਿ ਅੱਜ ਕੱਲ੍ਹ ਥੋੜ੍ਹੀ ਸਹਿਣ ਸ਼ਕਤੀ ਘੱਟ ਆ ਲੋਕਾਂ ਦੇ ਵਿੱਚ। ਉਹ ਸਮੇਂ ਸਮੇਂ ਸਿਰ ਪਤਾ ਆਉਣ ਵਾਲੀ ਜਨਰੇਸ਼ਨ ਕਿਸ ਤਰ੍ਹਾਂ ਦੀ ਹੋਣੀ ਆ, ਗਾਂਹ ਨਹੀਂ ਗਾਂਹ ਜਾਣ ਕੁਛ ਨਹੀਂ। ਅਤੇ ਪਰ ਗੀਤ ਮੈਂ ਪਹਿਲਾਂ ਕੱਢਿਆ ਸੀ ਇੱਕ ਹੋਰ, ਉਹ ਵੀ ਪਿੰਡ ਕੀਤਾ, ਫਿਰ ਮੈਂ ਨਾ ਢਾਡੀ ਵਾਰ ਕੱਢੀ ਸੀ ਦਲੀਪ ਸਿੰਘ ਹੋਰਾਂ ਦੀ, ਉਹ ਮੈਂ ਪਹਿਲਾਂ ਆਉਣ ਲੱਗਿਆ ਸੀ ਪਹਿਲਾਂ, ਫਿਰ ਮੈਂ ਹੁਣ ਪਿਆ ਕਬੀਸ਼ੀ ਲਾ ਦੀ ਪਹਿਲਾਂ। ਅਤੇ ਕਬੀਸ਼ੀ ਸੁਣਾਉਂਦੇ ਹਾਂ, ਹੈ ਆਉਣ ਜਾਣ ਬਣਿਆ ਜੁਨੀਆਂ ਚੌਂਕ ਦਿਨਾਂ ਦਾ ਮੇਲਾ, ਮੇਰੀ ਤੇਰੀ ਤੇਰੀ ਕਰਦੇ ਫਿਰਦੇ ਆਪਾਂ ਸਾਰੇ ਦੁਨੀਆਂ ਦੇ ਵਿੱਚ, ਨਾ ਬੁਲਬੁਲ ਵਰਗੇ ਬੰਦੇ ਹਾਂ ਸਾਰੇ ਆਪਾਂ, ਪਤਾ ਨਹੀਂ ਕਦੋਂ ਸੁੱਤੇ ਪਤਾ ਕਿਤੇ ਆਪਾਂ ਨਿਕਲ ਜਾਣਾ, ਹਵਾ ਨਿਕਲ ਜਾਣੀ ਆ। ਇਹ ਕਦੇ ਨਹੀਂ ਕੋਈ ਸੋਚਦਾ ਵੀ ਕੋਈ ਕੱਲ੍ਹ ਵਾਸਤੇ ਨਹੀਂ ਸੋਚਣਾ ਬੰਦਾ, ਕਹਿੰਦਾ ਅੱਜ ਹੀ ਚਾਹੀਦੇ ਆ। ਜਿਵੇਂ ਦਾ ਮੇਰੇ ਨਾਲ ਕੋਈ ਮਾੜੀ ਜਿਹੀ ਗੱਲ ਕਿਸੇ ਔਖਾ ਬੋਲਿਆ, ਇਹਨਾਂ ਹੁਣੇ ਹੀ ਨਜਿੱਠਦੇ ਆ, ਹੁਣੇ ਹੀ ਲੜਦੇ ਆ ਜਾਂ ਨਾ, ਹੈ ਨਾ। ਤੂੰ ਕੱਲ੍ਹ ਬਾਰੇ ਕੁਛ ਨਹੀਂ ਸੋਚਦਾ, ਕਰਨ ਨਹੀਂ ਪਿਆ। ਪੁਰਾਣੇ ਜਿਹੜੇ ਬਜ਼ੁਰਗ ਨੇ ਸੀ ਤਾਂ ਦਿੰਦੇ ਰਹਿੰਦੇ ਨੇ, ਅਤੇ ਆਪਾਂ ਹੁਣ ਪੁਰਾਣੀ ਕਵੀਸ਼ਰੀ ਸੁਣਦੇ ਹਾਂ ਕਿ ਕਰੋ ਇੰਜੋਏ। ਵੀਕਐਂਡ ਹੈਗਾ ਵਨ ਲਾਈਫ ਟੂ ਲਿਵ, ਤੋ ਜਿੰਨਾ ਵੀ ਤੁਸੀਂ ਬਾਹਰ ਅੰਦਰ ਜਾਂਦੇ ਹੋ ਇੰਜੋਏ ਕਰਿਆ ਕਰੋ ਲਾਈਫ ਨੂੰ। ਜਿਹੜੇ ਬਾਕੀ ਘਾਟੇ ਵੱਧਦੇ ਆ, ਕਿਤੇ ਰਿਸੈਸ਼ਨ ਆ ਗਿਆ, ਕਿਤੇ ਟਰੰਪ ਆ ਗਿਆ, ਕਿਤੇ ਇਹ ਤਾਂ ਆਉਂਦੇ ਰਹਿਣੇ, ਲੋਕ ਆਈ ਜਾਣੇ ਆ, ਦੁਨੀਆ ਇਸ ਤਰ੍ਹਾਂ ਹੀ ਚੱਲੀ ਜਾਣੀ ਆ।
4: ਇੱਥੇ ਆ ਕੇ ਬੰਦਾ ਮੇਰੀ ਮੇਰੀ ਕਰਦਾ, ਦਸੀ ਘਰਾਂ ਜਿੱਥੇ ਦੁਨੀਆ ਕਿਵੇਂ ਚੌਂਕ ਦਿਨਾਂ ਦਾ ਮੇਲਾ ਹੈ।

0: you all simply delicious deals. Buy one, get one free every day. Sure 10 to sham 7 baje tak on dining and takeouts. Maza lavo Sunday no paratha plate. Monday manpasand kulcha plate. Tuesday chana bhatura. Wednesday lajwab veg thali. Thursday yummy haka thali. Friday maza lavo saag makki di roti da. A yummy deals is simply Indian. This sariya hi locations te. Dining, takeout and catering also available. Call at 905-794-8111.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: First or second mortgage or refinance करवाना चाहते हो तब तो सीधे अपनी गड्डी मोड़ो 1200 डेरी रोड ईस्ट यूनिट 22 मिसिसागा 416-804-2015 416-804-2015
2: चलो एम 530 तो तुसी सुन रहे हो अपना हरमन प्यारा रेडियो प्रोग्राम देश प्रदेश प्राइम टाइम रेडियो पिछले 30 वर्षों तो तुहाडे अंग संग देश प्रदेश हुण अपने शाम दे प्रोग्राम दे विच वादा कर चुका पहला तुसी सुनदे सी मंडे टू फ्राइडे 4 तो 6 लेकिन हुण तुसी सुनदे हो 3 तो ਸ਼ਾਮੀ ਜਾਣੀ ਕਿ ਦੇਸ਼ ਪਰਦੇਸ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪਰਦੇਸ ਨਾਲ ਸਾਂਝ ਪਾਉਂਦੇ ਹੋ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅੰਗ ਸੰਗ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਮੈਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਿੱਧਵਾ ਵਾਲਾ ਦੋਸਤੋ ANJ ਆਟੋਮੋਟਿਵ ਤੋਂ ਤੁਸੀਂ ਹੁਣ ਜਾ ਕੇ ਨਾ ਵਿੰਟਰ ਟਾਇਰ ਪਵਾ ਸਕਦੇ ਹੋ ਜਦੋਂ ਵੀ ਟਾਈਮ ਲੱਗੇ ਆਲ ਸੀਜ਼ਨ ਪਵਾ ਲਓ ਉਹ ਵੀ ਬੈਸਟ ਰਹਿੰਦੇ ਨੇ ਸਾਰਾ ਸਾਲ ਚਲਾਓ ਫਿਰ ਚੇਂਜ ਕਰ ਲਓ ਹੈ ਨਾ ਅਤੇ ਉਹਨਾਂ ਕੋਲ ਨਾ ਟਾਇਰ ਪਹੁੰਚੇ ਨੇ ਜਾਣੀ ਕਿ ਆਲ ਸੀਜ਼ਨ ਚੱਲਦੇ ਨੇ ਵਿੰਟਰ ਵਾਲੇ ਵੀ ਹਾਰਡ ਗ੍ਰਿਪ ਵਾਲੇ ਗ੍ਰਿਪ ਬੜੇ ਮੋਟੇ ਮੋਟੇ ਉਹਨਾਂ ਦੇ ਉਹ ਪਵਾ ਲਓ ਕਹਿੰਦੇ ਨਾਲ ਹੀ ਅਲਾਈਨਮੈਂਟ ਕਰ ਦਿਆਂਗੇ ਅਸੀਂ ਗੱਡੀ ਦੀ ਅਤੇ ਟਾਇਰ ਵੀ ਚੇਂਜ ਕਰ ਦਾਂਗੇ ਵੀਲ ਅਲਾਈਨਮੈਂਟ ਵੀ ਕਰਦੇ ਨੇ ਕਾਰ ਦਾ ਸਸਪੈਂਸ਼ਨ ਵਰਕ ਹੋ ਗਿਆ ਇੰਜਨ ਵਰਕ ਹੋ ਗਿਆ ਉਹ ਵੀ ਕਰਦੇ ਨੇ ਐਗਜ਼ੋਸਟ ਸਿਸਟਮ ਰਿਪੇਅਰ ਵੀ ਕੀਤੀ ਜਾਂਦੀ ਹੈ ਰਸਟ ਪ੍ਰੋਬਲਮ ਕਰ ਦੇਣਗੇ ਕਿਉਂਕਿ ਵਿੰਟਰ ਦੇ ਵਿੱਚ ਬਹੁਤ ਸਾਰਾ ਲੂਣ ਪੈਂਦਾ ਥੱਲੇ ਨਾ ਸਨੋ ਪੈਂਦੀ ਆ ਅਤੇ 91 ਹਿੱਲੀ ਰੋਡ 'ਤੇ ਨੇ ਜਾਣੀ ਕਿ ਵਿੰਟਰ ਵਾਸਤੇ ਤੁਹਾਡੀ ਕਾਰ ਨੂੰ ਤਿਆਰ ਕਰ ਦੇਣਗੇ 50 ਦੇ ਮੇਫੀਲਡ ਦੇ ਕੋਲੇ ਨੇ ਹੋਮ ਡਿਪੂ ਤੋਂ ਨੈਕਸਟ ਡੋਰ ਨੇ ਇਹ ਨੰਬਰ ਇਹਨਾਂ ਦਾ 905-855-7596 905-857-7596 ਟੈਲੀਫੋਨ ਨੰਬਰ ਹੈ ANJ ਆਟੋ ਮੋਟੋ ਰਿਪੇਅਰ ਦਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਜੁੜੇ ਹੋਏ ਹੋ ਮੈਂ ਤੁਹਾਨੂੰ ਸਿੰਪਲੀ ਇੰਡੀਅਨ ਦੀ ਕੋਈ ਡੀਲ ਦੇਣਾ ਪਰੀ ਅੱਜ ਕਿਹੜੀ ਹੀ ਲੱਗੀ ਹੋਈ ਹੈ ਖਾਸ ਕਰਕੇ ਉਹਨਾਂ ਨੇ ਹਰ ਰੋਜ਼ ਤੁਹਾਡੇ ਨੇ ਕੋਈ ਕੁਝ ਨਾ ਕੁਝ ਸਪੈਸ਼ਲ ਲਾਏ ਨੇ ਸਤੰਬਰ ਵਾਸਤੇ ਸਪੈਸ਼ਲ ਨੇ ਸਵੇਰੇ 10 ਤੋਂ ਲੈ ਕੇ ਸ਼ਾਮ ਦੇ 10 ਵਜੇ ਤੱਕ ਦੇਸ਼ ਪ੍ਰਦੇਸ ਸੁਣਨ ਵਾਲਿਆਂ ਵਾਸਤੇ ਇਹ ਪੂਰਾ ਸਤੰਬਰ ਮਹੀਨਾ ਇਹ ਚੱਲੂਗੀ ਡੀਲ ਪਹਿਲਾਂ ਤਾਂ ਹੈਗਾ ਚਨਾ ਭਟੂਰਾ ਇੱਕ ਖਰੀਦੋਗੇ ਦੂਜਾ ਫ੍ਰੀ ਆ ਬੈਜੀ ਬਿਰਿਆਨੀ ਇੱਕ ਖਰੀਦੋਗੇ ਦੂਜੀ ਫ੍ਰੀ ਆ ਅੰਮ੍ਰਿਤਸਰੀ ਕੁਲਚਾ ਇੱਕ ਖਰੀਦੋ ਦੂਜਾ ਫ੍ਰੀ ਆ ਚਾਟ ਪਾਪੜੀ ਬਾਏ ਵਨ ਗੈਟ ਵਨ ਫ੍ਰੀ ਆ ਇਹ ਪੂਰਾ ਕੱਲ੍ਹ ਹੀ ਉਹਨਾਂ ਨੇ ਸਾਨੂੰ ਡੀਲਾਂ ਭੇਜੀਆਂ ਸਤੰਬਰ ਮਹੀਨੇ ਦੀਆਂ ਚੱਲਣਗੀਆਂ ਇਹ ਸਵੇਰੇ 10 ਵਜੇ ਤੋਂ ਲੈ ਕੇ 8 ਵਜੇ ਤੱਕ ਲੇਟ ਨਹੀਂ ਉਸ ਤੋਂ ਪਹਿਲਾਂ ਅਤੇ ਦੇਸ਼ ਪ੍ਰਦੇਸ਼ ਦੇ ਸਰੋਤਿਆਂ ਵਾਸਤੇ ਇਹ ਸਾਰੀ ਡੀਲ ਚਨਾ ਭਟੂਰਾ ਹੋ ਗਿਆ ਵੈਜ ਬਿਰਿਆਨੀ ਬਾਏ ਵਨ ਗੈਟ ਵਨ ਫ੍ਰੀ ਅੰਮ੍ਰਿਤਸਰੀ ਕੁਲਚਾ ਹੋ ਗਿਆ ਬਾਏ ਵਨ ਗੈਟ ਵਨ ਫ੍ਰੀ ਚਾਟ ਪਾਪੜੀ ਤੋ ਇਹਦਾ ਮਜ਼ਾ ਲੈ ਸੋ ਤਿੰਨੇ ਬ੍ਰਾਂਚਾਂ 'ਤੇ 275 ਗਾਰਡਨ ਬਰੁੱਕ ਟ੍ਰੇਲ ਕੈਸਲ ਮੋੜ 'ਤੇ ਹਾਈਵੇ 50 ਦੇ ਨੇੜੇ ਪੈਂਦੇ ਨੇ 905-794-8811 ਨੰਬਰ ਹੈ ਦੂਜੀ ਲੋਕੇਸ਼ਨ ਹੈਗੀ ਇਹਨਾਂ ਦੀ ਹੈ ਬੁਬੇੜ ਅਤੇ ਚੰਕੂਜ਼ੀ 15 ਫੈਂਡਰ ਵੇ 905-840-2200 ਤੀਜੀ ਹੈਗੀ 85 ਮਾਊਂਟ ਪਿਲਰ ਮਿਸੀ ਰਾਗਰ ਰੋਡ 'ਤੇ ਫਾਈਨੈਂਸ਼ੀਅਲ 'ਤੇ 905-593-4400 ਟੈਲੀਫੋਨ ਨੰਬਰ ਹੈ ਜੁੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਲਓ ਇੱਕ ਬੜਾ ਪਿਆਰਾ ਗੀਤ ਦਾ ਬਾਹਰ ਗੀਤ ਹੈ ਜਦੋਂ ਵੀ ਸੁਣਦੇ ਹਾਂ ਬੜਾ ਪਿਆਰਾ ਲੱਗਦਾ ਸੁਰਜੀਤ ਬਿੰਦਰਖੀਆ ਦੀ ਆਵਾਜ਼ ਵਿੱਚ ਮਰਹੂਮ ਕਲਾਕਾਰ ਸੁਰਜੀਤ ਬਿੰਦਰਖੀਆ

0: ਜੀਆਂ ਨੂੰ ਇੱਕ ਵਾਰੀ ਫਿਰ, ਯਾਨੀ ਕਿ ਆਪਣੇ ਕੋਲ ਇੱਕ ਘੰਟਾ ਹੋਰ ਮੁਲਾਕਾਤ ਆ, 10 ਕੁ ਮਿੰਟ ਕੱਢ ਲਓ ਘੰਟੇ ਦੇ ਵਿੱਚੋਂ, 50 ਕੁ ਮਿੰਟ ਦੀ ਹੋਰ ਮੁਲਾਕਾਤ ਹੈਗੀ ਤੁਹਾਡੇ ਨਾਲ, ਅਤੇ ਗੀਤ ਸਿੰਘ ਚੱਲਦਾ ਰਹੂਗਾ, ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ ਪੂਰੀਆਂ। ਅਗਲੀ ਫਰਮਾਇਸ਼ ਵੀ ਆ ਗਈ ਹੈ, ਸਾਡੇ ਹਰਵਿੰਦਰ ਸਿੰਘ ਹੋਰਾਂ ਨੇ ਫਰਮਾਇਸ਼ ਕੀਤੀ ਆ, ਕਹਿੰਦੇ ਬੱਬੂ ਮਾਨ ਦਾ ਗੀਤ ਸੁਣਨਾ, ਉਹ ਵੀ ਬ੍ਰੈਂਡ ਨਿਊ ਜਿਹੜਾ ਆਇਆ। ਬਿਲਕੁਲ, ਅਗਲਾ ਮੈਂ ਲਾਈਨਅਪ ਕਰਤਾ ਨਾ ਤੁਹਾਡਾ ਗਾਣਾ, ਅਤੇ ਉਦੋਂ ਬਾਅਦ ਫਿਰ ਆਪਾਂ ਜਿਹੜਾ ਇੱਕ ਢਾਡੀ ਵਾਰ ਵੀ ਮੈਂ ਆਈ ਰੱਖੀ ਹੋਈ ਸਰ ਢਾਡ ਕੇ, ਭਾਈ ਦਲੀਪ ਸਿੰਘ ਹੋਰਾਂ ਦੀ ਆਵਾਜ਼ 'ਚ ਬੰਦਾ ਬਹਾਦਰ ਦੀ, ਉਹ ਵੀ ਚੰਗੀ ਲੱਗੂ ਤੁਹਾਨੂੰ, ਅਤੇ ਉਹ ਵੀ ਸੁਣਾਵਾਂਗੇ। ਪਰ ਉਸ ਤੋਂ ਪਹਿਲਾਂ ਮੈਂ ਦੇ ਦਿਆਂ ਮੈਸੇਜ, ਮਨੂ ਸ਼ਰਮਾ ਹੋਰੀ ਤੁਹਾਡੀਆਂ ਕਾਰਾਂ ਵੈਨਾਂ ਦੀ ਇੰਸ਼ੋਰੈਂਸ ਕਰਦੇ ਨੇ, ਜੇਕਰ ਤੁਸੀਂ ਕੋਈ ਪ੍ਰੋਫੈਸ਼ਨਲ ਲੋਕ ਆ, ਵਾਈਟ ਕਾਲਰ ਦੀ ਜੋਬ ਕਰਦੇ ਹੋ, ਤਾਂ ਹੋਰ ਵੀ ਡਿਸਕਾਊਂਟ ਮਿਲ ਜੂਗਾ, ਅਤੇ ਉਹਨਾਂ ਦੇ ਨਾਲ ਸੰਪਰਕ ਕਰ ਲਓ। ਅਤੇ ਰਿਨਿਊਲ ਤੁਹਾਡੀ ਆ ਰਹੀ ਹੈ, ਕਹਿੰਦੇ ਅੱਜ ਕੱਲ੍ਹ ਤੁਸੀਂ ਕਾਫੀ ਪੈਸੇ ਸੇਵ ਕਰ ਸਕਦੇ ਹੋ, ਕਿਉਂਕਿ ਕਾਫੀ ਇੰਸ਼ੋਰੈਂਸ ਦੇ ਵਿੱਚ ਚੇਂਜਸ ਹੋਈਆਂ ਨੇ। ਅਤੇ ਮਨੂ ਸ਼ਰਮਾ ਦਾ ਨੰਬਰ ਨੋਟ ਕਰ ਲਓ, 2899529532। ਇੱਕ ਸਿਰਫ ਆਟੋ ਘਰਾਂ ਦੀ, ਅਤੇ ਤੁਹਾਡੇ ਟਰੱਕਾਂ ਦੀ ਵੱਡੇ ਜਿਹੜੇ ਹੁੰਦੇ ਨੇ ਹਾਈਵੇ ਵਾਲੇ, ਉਹਨਾਂ ਦੀ ਇਹ ਆਪਣੀ ਇੰਸ਼ੋਰੈਂਸ ਕਰਦੇ ਨੇ ਲੰਬੇ ਸਮੇਂ ਤੋਂ। ਮਨੂ ਸ਼ਰਮਾ, 289 ਏਰੀਆ ਕੋਡ, 9529532 ਟੈਲੀਫੋਨ ਨੰਬਰ ਹੈ। ਤੁਹਾਨੂੰ ਭੁੱਖ ਲੱਗੀ ਹੋਏਗੀ, ਕੁਛ ਖਵਾ ਵੀ ਦੇਵਾਂ ਤੁਹਾਨੂੰ, ਮੇਰਾ ਫਰਜ਼ ਬਣਦਾ ਕਿ ਕੁਛ ਸਪੈਸ਼ਲ ਲੱਗੇ ਹੁਣ ਆਸੇ ਪਾਸੇ ਤਾਂ ਤੁਹਾਨੂੰ ਦੱਸ ਦਈਏ, ਫਿਰ ਆਪਾਂ ਫਾਇਦਾ ਉਠਾ ਲੈਂਦੇ ਹੁੰਦੇ ਹਾਂ, ਕਿਉਂਕਿ ਲੋੜ ਪੈਂਦੀ ਜਿਵੇਂ ਹੁਣ ਦੋ ਜਾਣੇ ਹੋਈ ਆਪਾਂ, ਸ਼ੇਅਰ ਹੋ ਜਾਂਦਾ ਕੰਮ ਤੁਹਾਡਾ। ਅਤੇ ਅੱਜ ਜਿਹੜੀ ਨਾ ਇੰਡੀਅਨ ਫਰੂਟ ਲੈਂਡ ਦੀ ਜਿਹੜੀ ਬ੍ਰਾਂਚ ਹੈਗੀ ਆ, ਉੱਥੇ ਤੰਦੂਰੀ ਗ੍ਰਿਲ ਵੀ ਹੈਗੀ 25 ਸੈਂਡਲਵੁੱਡ ਪਾਰਕਵੇ, ਉੱਥੇ ਖਾਣ ਪੀਣ ਉਹਨਾਂ ਨੇ ਤੁਹਾਡੇ ਲਈ ਪ੍ਰਬੰਧ ਕੀਤਾ, ਅਤੇ ਇਹ ਸਪੈਸ਼ਲ ਹੈਗਾ ਜੀ ਤੁਹਾਡੇ ਵਾਸਤੇ, ਥਾਲੀ ਅੱਜ ਲਗਾਈ ਗਈ ਆ, ਵੈਜੀ ਥਾਲੀ ਖਰੀਦੋ 499 ਦੀ। ਤੁਹਾਨੂੰ ਪਤਾ ਫੂਡੀ ਡੋਟ 3 ਚੀਜ਼ਾਂ ਹੁੰਦੀਆਂ, ਇਹਦੇ ਵਿੱਚ ਦੋ ਸਬਜ਼ੀਆਂ ਪਵਾ ਲਓ, ਇੱਕ ਦਾਲ ਪਵਾ ਲਓ ਜਾਂ ਕੋਈ ਹੋਰ ਚੀਜ਼ ਪਾਉਣੀ ਆ, ਗਜਰੇਲਾ ਪਵਾ ਸਕਦੇ, ਮਿੱਠੇ 'ਚ ਗੁਲਾਬ ਜਾਮਣ ਲੈ ਸਕਦੇ ਹੋ, ਰਾਈਸ ਵੀ ਨਾਲ ਹੁੰਦੇ ਆ, ਅਤੇ ਸੈਲਡ ਵੀ ਹੁੰਦਾ, ਦਹੀਂ ਤਾਂ ਹੁੰਦਾ ਹੀ ਹੁੰਦਾ, ਆਪਣਾ ਜਿਹੜਾ ਰਹਿਤਾ ਕਹਿੰਦੇ ਜਿਹਨੂੰ ਆਪਾਂ, ਨਾਨ ਗਾਰਲਿਕ ਖਾਣੇ ਆ ਜਾਂ ਪਲੇਨ ਲੈਣੇ, ਤੁਹਾਡੀ ਮਰਜ਼ੀ ਹੈ, ਨਾਲ ਰੋਟੀ ਵੀ ਮਿਲ ਸਕਦੀ ਹੈ ਤੰਦੂਰੀ। ਇਹ 499 ਲਾਈ ਥਾਲੀ, ਬੜੀ ਅੱਛੀ ਆ, ਇਸ ਪ੍ਰਾਈਸ ਦੇ ਵਿੱਚ ਦੋ ਤਿੰਨ ਚੱਕ ਲਿਆਉਂਦੇ ਬੰਦਾ। ਹਾਂਜੀ, ਆਮ ਤੁਹਾਨੂੰ ਪੈ ਜਾਂਦੀ ਹੈ 15 ਡਾਲਰ ਦੀ ਥਾਲੀ, 11-12 ਦੀ ਤਾਂ ਪੈ ਹੀ ਜਾਂਦੀ ਕਿਤੇ। ਵੈਜ ਬਰਗਰ ਦਾ 399 ਦਾ, ਅਤੇ ਚਿਕਨ ਬਿਰਿਆਨੀ 699 ਨੂੰ, ਚਨਾ ਭਟੂਰਾ ਵੀ ਬਹੁਤ ਸਸਤਾ 399 ਦਾ, ਅਤੇ ਨਾਲ ਦੀ ਨਾਲ ਪਰੌਂਠਾ, ਆਲੂ ਮੂਲੀ ਦਾ ਪਰੌਂਠਾ ਲਾਇਆ ਉਹਨਾਂ ਨੇ 299 ਨੂੰ ਈਚ। ਵੈਜ ਮੀਡੀਅਮ ਪੀਜ਼ਾ ਦੋ ਟੋਪਿੰਗ ਦੇ ਨਾਲ 699। ਤੋਂ ਮਿਕਸਅਪ ਨਹੀਂ ਹੋਣਾ, ਇਹ ਜਿਹੜੀ ਸਿਰਫ ਪ੍ਰਾਈਸਾਂ ਬੋਲ ਰਿਹਾ, ਇਹ 25 ਸੈਂਡਲਵੁੱਡ ਪਾਰਕ ਵਿੱਚ ਜਿਹੜੀ ਬ੍ਰਾਂਚ ਹੈਗੀ ਆ, ਉੱਥੇ ਇੰਡੀਅਨ ਫਰੂਟ ਲੈਣ ਦੇ ਜਾਣਾ ਤੁਸੀਂ, ਇਹਦਾ ਫਾਇਦਾ ਉਠਾਉਣਾ। ਤੁਸੀਂ ਜੁੜੇ ਹੋਏ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ, 0080 ਜੀ।
1: ਸਿੱਧੂ ਭਾਈ ਸਤਿ ਸ਼੍ਰੀ
0: ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਵੀਰੇ।
1: ਸਿੱਧੂ ਭਾਈ, ਇੱਕ ਨਾ ਸੌਂਗ ਹੈ ਮਨੀ ਲੌਂਗੀ ਦਾ, ਜਿਗਰੇ।
0: ਮਨੀ ਲੌਂਗੀਆ ਹੈ
1: ਜਿਗਰੇ? ਹਾਂਜੀ,
0: ਮੈਂ ਲਿਖ ਲੈਣਾ ਇੱਥੇ, ਫਿਰ ਮੈਨੂੰ ਚੇਤੇ ਰਹੂਗਾ।
1: ਠੀਕ ਹੈ, ਉਹ ਲਾ ਦਿਓ ਵੀਰ ਜੀ, ਉਹ ਟਾਈਮ ਲੱਗੇ।
0: ਨਹੀਂ ਲਾ ਦਿੰਦੇ, ਟਾਈਮ ਹੈਗਾ ਆਪਣੇ ਕੋਲ। ਠੀਕ ਆ, ਟੈਲੀਫੋਨ ਨੰਬਰ ਸਟੂਡੀਓ ਦੇ 905-564-6444 ਮਨੀ ਲੌਂਗੀਆ ਜਿਗਰੇ ਜਿਗਰੇ ਵੇਖ। ਠੀਕ ਹੈ, ਦੇਸ਼ ਪ੍ਰਦੇਸ਼ ਨਾਲ ਜਿਹੜੇ ਹੋਏ ਲੋਫਰ। ਅਗਲਾ ਗੀਤ ਤੁਹਾਡੇ ਲਈ ਸੁਣਾਉਂਦੇ ਹਾਂ ਆਪਾਂ, ਫਰਮੈਸ਼ੀ ਗੀਤ ਬੱਬੂ ਮਾਨ ਹੋਰਾਂ ਦੀ ਆਵਾਜ਼ ਵਿੱਚ ਪੇਸ਼ ਕਰੀਏ ਨਵਾਂ। ਮੈਂ ਵੀ ਪਹਿਲੀ ਵਾਰ ਸੁਣ ਲਿਆ, ਮੈਂ ਸੁਣਿਆ ਨਹੀਂ ਇਹ ਗੀਤ ਹਲ ਤਾਂ। ਚਲੋ ਕਰਦੇ ਹਾਂ ਇੰਜੋਏ ਪ੍ਰੋਗਰਾਮ ਇੱਕ ਸਾਰੇ। ਬੱਬੂ ਮਾਨ ਹੋਰਾਂ ਦਾ ਅੱਖ, ਅੱਖ ਹੈ ਨਸ਼ਈ, ਇਹ ਤਾਂ ਕੁਦਰਤੀ ਆ। ਆਪਾਂ ਕਹਿੰਦੇ ਨਾ ਗੱਲ ਕਰਨੇ ਆ, ਅੱਖਾਂ ਮੋਟੀਆਂ ਕਿਸੇ ਦੀਆਂ ਹਨ, ਕਿਸੇ ਦੀਆਂ ਹਨ, ਅੱਜ ਕੱਲ੍ਹ ਤਾਂ ਲੈਣ ਦੇ ਮਿਲ ਜਾਂਦੀਆਂ, ਬਿੱਲੀਆਂ ਹੋ ਜਾਂਦੀਆਂ, ਉਹ ਪਰ ਰੀਅਲ ਕਈਆਂ ਦੀ ਨਾ ਮੋਟੀਆਂ ਮੋਟੀਆਂ ਅੱਖਾਂ ਹੁੰਦੀਆਂ ਹਨ, ਦੇਖ ਕੇ ਹੀ ਬੰਦੇ ਨੂੰ ਨਜ਼ਾਰਾ ਜਿਹਾ ਆਉਂਦਾ ਹੁੰਦਾ। ਹੁਣ ਮੇਲ ਨੂੰ ਵੀ ਤਾਂ ਆਉਣਾ, ਫੀਮੇਲ ਨੂੰ ਵੀ ਆਉਂਦਾ ਸੇਮ ਹੀ, ਕਿ ਉਹ ਵੱਖਰਾ ਨਹੀਂ ਹੁੰਦਾ ਕੁਛ, ਇਹ ਇਨਸਾਨ ਇੱਕੋ ਹੀ ਬਣਾਏ ਆ ਸਾਰੇ ਦੇ ਨਾ। ਬੰਦਿਆਂ ਦੀਆਂ ਵੀ ਵਧੀਆ ਹੁੰਦੀਆਂ ਨਸ਼ਈ ਅੱਖਾਂ, ਦੂਜੇ ਪਾਸੇ ਵੀ ਫੀਮੇਲ ਦੀਆਂ ਹੁੰਦੀਆਂ, ਪਰ ਬੱਬੂ ਪਾਨ ਹੋਰੀ ਗੱਲ ਕਰ ਰਹੇ ਆ, ਅੱਖ ਹੈ ਨਸ਼ਈ, ਲਓ ਸੁਣੋ ਧਿਆਨ ਨਾਲ। ਅੜੀ ਪ੍ਰਣਾਮ ਦੇਸ਼।

0: ਕਿਆ ਬਾਤ ਹੈ, ਰੇਡੀਓ ਪ੍ਰੋਗਰਾਮ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ। ਮੈਂ ਟੀ ਵੀ ਅੱਜ ਔਨ ਕੀਤਾ ਹੈ ਕੁਦਰਤੀ ਨਾ, ਮੈਨੂੰ ਜਿਹੜੇ ਟੀ ਵੀ 'ਤੇ ਦੇਖ ਕੇ ਸੁਣਦੇ ਹੋਣਗੇ ਨਾ ਲੋਕ ਹੋਣਗੇ, ਅਤੇ ਜਿੰਦਰ ਥੋੜ੍ਹੀ ਨਾਲ ਹੀ ਝੁੰਮ ਜਾਂਦੇ ਬੱਬੂ ਮਾਨ ਦੇ ਗੀਤ ਨਾਲ। ਬੱਬੂ ਮਾਨ ਜਿਸ ਤਰ੍ਹਾਂ ਸਟੇਜ 'ਤੇ ਨਹੀਂ ਝੁੰਮਦਾ ਹੁੰਦਾ, ਮੇਰੇ ਵੀ ਉਵੇਂ ਫਲੋ ਜਿਹੇ 'ਚ ਨਾ ਗੀਤ ਬੜਾ ਲੱਗ, ਪਹਿਲੇ ਵਾਰ ਸੁਣਿਆ ਮੈਂ, ਪਰ ਪਿਆਰਾ ਗੀਤ ਗਾਇਆ ਗਿਆ ਨਾ, ਤੇਰੀ ਅੱਖ ਹੈ ਕਿਆ ਬਾਤ ਹੈ। ਰੇਡੀ ਪ੍ਰਾਂਡੇਸ ਪ੍ਰਦੇਸ ਨਾਲ ਜੁੜੇ ਹੋਏ ਹੋ, ਗੀਤ ਸੰਗੀਤ ਚੱਲਦਾ ਰਹੂਗਾ। ਸਾਡੇ ਅਗਲੇ ਕਾਲ ਸਾਡੇ ਨਾਲ ਆ ਗਏ ਨੇ 6749 ਜੀ ਜੀ ਆਇਆਂ ਨੂੰ ਜੀ।
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ।
1: ਹਾਂ ਸਿੱਧੂ, ਟਿਕਟਾਂ ਦਾ ਨੰਬਰ ਲੈਣਾ ਜੀ, ਕੋਈ
0: ਟਿਕਟਾਂ ਲੈਣੀਆਂ ਆਪਣੀਆਂ, ਦੋ ਤਿੰਨ ਨੰਬਰ
1: ਟਿਕਟਾਂ ਲੈਣੀਆਂ ਜੀ।
0: ਹੋਲਡ ਰੱਖੋ, ਮੈਂ ਦੋ ਤਿੰਨ ਦੇ ਦਿੰਦਾ, ਦਿਓਲ ਵਾਲੇ ਦੇ ਦਿੰਦਾ।
1: ਹਾਂ ਜੀ, ਦਿਓ ਜੀ ਨੰਬਰ, ਮੈਂ ਲਿਖਦਾ ਜੀ, ਲਿਖਾਇਓ।
0: ਲਿਖੋ ਜੀ, ਲਿਖੋ ਦਿਓਲ ਦਾ ਨੰਬਰ। ਹੈਲੋ, ਇੱਕ ਦੋ ਹੋਰ ਦੇ ਦਿੰਦੇ ਜੀ, ਸਸਤੀ ਮਿਲ ਜੀ, ਲੈ ਲਿਓ। ਕਿੱਧਰ ਰਹਿੰਦੇ ਹੋ?
1: ਕਲਡਨ ਜੀ।
0: ਆਨਣੀ ਪਊਗੀ 905 ਰਾਜਵੀਰ ਕੌਰ ਦਿਓਲ, ਦਿਓਲ ਟਰੈਵਲ ਦਾ। ਕਟਵਾਰੀ ਪੂਰੇ ਮੇਰੇ ਕੋਲ ਹੈ ਨੀ, ਹੋਰ ਹੈਗਾ ਮੇਰੇ ਕੋਲ, ਕੋਮਲ ਦਾ ਲੈ ਲਓ 905-239-7711 ਪਰਮਿਸ਼ਨ ਆ ਗਈਆਂ, ਪਰ ਅਹੰਕਾਰ ਹੋ ਜਿਹਾ ਹੋਣੀ, ਕਹਿੰਦੇ ਕੋਈ ਢਾਡੀ ਵਾਰ ਹੀ ਸ਼ਾਮਿਲ ਕਰ ਦਿਓ। ਮੈਂ ਪਹਿਲਾਂ ਵੀ ਇੱਕ ਦੋ ਬੰਦਿਆਂ ਨੂੰ ਹੁਣ ਕਿਹਾ, ਮੈਂ ਕਿਉਂ ਕੀਤੀ ਹੋਈ ਸੀਗੀ, ਮੈਂ ਫਿਰ ਬੱਚੇ ਛੱਡ ਗਿਆ। ਤੁਹਾਡੀ ਦਲੀਪ ਸਿੰਘ ਹੋਰ ਦੀ, ਬਾਬਾ ਦੀਪ ਸਿੰਘ, ਮੈਨੂੰ ਵੀ ਚੰਗਾ ਲੱਗਦਾ ਉਹ, ਪਹਿਲਾਂ ਸੁਣਿਆ ਹੋਇਆ ਮੇਰਾ, ਉਹ ਲਾ ਦਿੰਦੇ ਹਾਂ। ਅਤੇ ਅਵਤਾਰ ਉਹਨਾਂ ਨੇ ਕੀਤੀ ਆ, ਲੌਂਗੀ ਆ ਹੋਰੀ ਜਿਹੜੇ ਗਾਉਂਦੇ ਨੇ ਜਿਗਰਾ, ਉਹ ਵੀ ਗੀਤ ਮੈਂ ਤੁਹਾਡੇ ਲਈ ਰੱਖਿਆ ਹੋਇਆ, ਹੈ ਅੱਗੇ ਜਾ ਕੇ ਸੁਣਾਵਾਂਗਾ। ਪਰ ਪਹਿਲਾਂ ਆਪਾਂ ਢਾਡੀ ਵਾਰ ਲਾ ਲਈਏ, ਪਰ ਉਸ ਤੋਂ ਪਹਿਲਾਂ ਥੋੜ੍ਹੇ ਮੈਂ ਮੈਸੇਜ ਦੇ ਦਿਆਂ। ਢੱਟ ਟਰਾਂਸ ਫਰਾਈਟ ਵਾਲੇ ਅਤੇ AZ ਡਰਾਈਵਰ ਚਾਹੀਦੇ ਨੇ USA ਵਾਸਤੇ, ਮੰਡੇ ਟੂ ਫਰਾਈਡੇ ਕੰਮ ਕਰਨਾ, 2 ਸਾਲ ਦਾ ਤਜਰਬਾ ਚਾਹੀਦਾ, ਲਾਇਸੈਂਸ ਚਾਹੀਦਾ ਤੁਹਾਡਾ ਕਲੀਨ, ਅਤੇ 23 ਸਾਲ ਦੇ ਆਜੂ, 1600 ਤੋਂ ਲੈ ਕੇ 2200 ਡਲ ਬਣਾਓਗੇ। ਇਹਨਾਂ ਦੇ ਪਾਸ ਨਾ ਮੋਟਰਸਾਈਕਲ ਵੀ ਰੋਇਲ ਇਨਫੀਲਡ ਵੇਚਦੇ ਨੇ, ਇਹ 1951 ਤੋਂ ਲੈ ਕੇ 2020 ਮਾਡਲ ਰੋਇਲ ਇਨਫੀਲਡ। ਜਿਹਨਾਂ ਚਲਾਇਆ ਉਹ ਤਾਂ ਫਿਰ ਉਹੀ ਚਲਾ ਸਕਦੇ ਆ ਇੰਡੀਆ 'ਚ, ਤੁਹਾਨੂੰ ਪਤਾ, ਆਪਾਂ ਵੀ ਚਲਾਇਆ ਹੋਇਆ, ਜਿਹਨਾਂ ਨੇ ਚਲਾਇਆ ਉਹਨੂੰ ਪਤਾ, ਦੁੱਗ ਦੁੱਗ ਦੁੱਗ ਇਹਦੀ ਆਵਾਜ਼ ਹੀ ਬੜੀ ਪਿਆਰੀ ਹੁੰਦੀ ਹੈ ਨਾ। ਸੁੱਖੀ ਢੱਡ ਨੂੰ ਕਾਲ ਕਰ ਲਓ 416-6695-20 ਟੈਲੀਫੋਨ ਨੰਬਰ ਹੈ, ਅਤੇ ਇਹ 'ਤੇ ਕਾਲ ਕਰਕੇ ਹੋਰ ਜਾਣਕਾਰੀ ਲੈ ਲਓ। ਅਤੇ ਜਿਹੜੀ ਪ੍ਰੋਗਰਾਮ ਤੁਸੀਂ ਦੋ ਇਸ ਪ੍ਰਦੇਸ, ਕੋਮਲ ਟਰੈਵਲ ਨੇ ਸਪੈਸ਼ਲ ਲਾਏ ਨੇ, ਉਹ ਕਹਿੰਦੇ ਟਰਾਂਟੋ ਤੋਂ ਨਵੀਂ ਦਿੱਲੀ ਜਾਣਾ ਅਕਤੂਬਰ ਦੇ ਨਵੰਬਰ ਦੇ ਵਿੱਚ, 2 ਪੀਸ ਨਾਲ ਟਿਕਟ ਹੈਗੀ $1490 ਦੀ, ਟਰਾਂਟੋ ਤੋਂ ਦਿੱਲੀ ਜਾਣਾ ਅਕਤੂਬਰ ਦੇ ਵਿੱਚ 91 ਹੈਗੀ, 2 ਪੀਸ ਅਲੱਗ ਲੈ ਜਾ ਸਕਦੇ ਹੋ, ਇਹ ਹੈਗੀ ਆ $1150। ਟਰਾਂਟੋ ਟੂ ਬੋਂਬੇ ਅਕਤੂਬਰ ਨਵੰਬਰ ਜਾਣਾ ਹੈਗਾ, 1550 ਰਿਟਰਨ ਟਿਕਟ ਹੈਗੀ ਆ, ਅਤੇ ਕਾਲ ਕਰ ਲਓ ਤੁਸੀਂ। ਇੱਕ ਉਹਨਾਂ ਨੇ ਲਾਈ ਆ ਅੰਮ੍ਰਿਤਸਰ ਦੀ ਨਾ ਬਿਜ਼ਨਸ ਕਲਾਸ ਦੀ ਸੀਟ ਲਾਈ ਆ, ਇਹ ਤਕਰੀਬ ਬੜੀ ਸਸਤੀ ਆ, $4000 ਦੀ ਆ ਇਹ। ਟਰਾਂਟੋ ਟੂ ਅੰਮ੍ਰਿਤਸਰ ਬਿਜ਼ਨਸ ਕਲਾਸ, ਕੋਮਲ ਨੂੰ ਕਾਲ ਕਰ ਲਓ, ਕੋਮਲ ਟਰੈਵਲ 'ਤੇ 905-239-7711 6433 ਜੀ 64
1: ਸਿੰਗਰ
0: ਦਾ ਨਾਂ ਕੀ ਆ? ਗੱਲਾਂ ਕਰਨ ਰੱਖਣੇ ਪੈਂਦੇ ਆ ਕੋਈ ਨਾ ਕੋਈ, ਰੰਗੀਲਾ ਸ਼ੰਗੀਲਾ ਹੈ ਨਾ, ਪਤਰੀਲਾ, ਕਿਉਂਕਿ ਪਹਿਲਾਂ ਚੱਲਦੇ ਆ, ਪਹਿਲਾਂ ਹੁੰਦਾ ਸੀ ਬਹੁਤ ਪੁਰਾਣਾ ਰੰਗੀਲਾ ਜੱਟ, ਹੈ ਨਾ, ਬੜੇ ਥੋੜੇ ਗਾਣੇ ਗਾਏ ਉਹਨਾਂ, ਸੁਰਿੰਦਰ ਕੌਰ ਹੋਣਾ ਨੇ ਗਾਏ ਆ, ਹੋਰ ਵੀ ਕਈਆਂ ਸਿੰਗਰਾਂ ਨੇ ਗਾਏ ਆ, ਅਤੇ ਭਾਂਡੇ ਕਾਲੀ ਕਰਾ ਲਓ, ਮੇਰੇ ਖਿਆਲ ਉਹੀ ਉਹਨਾਂ ਦਾ ਹੀ ਸ਼ਾਇਦ, ਰੰਗੀਲਾ ਸਾਹਿਬ ਦਾ ਹੀ ਆ, ਅਤੇ ਇਹ ਵੀ ਇਹਨਾਂ ਦੱਸਿਆ ਕਿ ਸੁੱਚਾ ਰੰਗੀਲਾ, ਚਲੋ ਕੋਈ ਨਾ ਆਪਾਂ ਇਹਦਾ ਵੀ ਦੇਖਦੇ ਹਾਂ ਕੀ ਕਹਿੰਦਾ ਸੁੱਚਾ ਰੰਗੀਲਾ ਹੈ। ਅਤੇ ਖਾਸ ਕਰਕੇ ਹੁਣ ਮੈਂ ਨਾ ਪਹਿਲਾਂ ਇੱਕ ਲਾ ਲਵਾਂ ਤੁਹਾਡੀ ਫਰਮਾਇਸ਼ 'ਤੇ, ਫਿਰ ਮੈਂ ਭੁੱਲ ਨਾ ਜਾਵਾਂ ਕਈ ਵਾਰ, ਹੁਣ ਨਾ ਵੀ ਹੋਰ ਕਿਤੇ ਭੁੱਲ ਜਾਈਏ ਤੁਹਾਡੀ ਫਰਮਾਇਸ਼, ਪਰ ਨਹੀਂ ਮੈਂ ਲਿਖ ਲੈਂਦਾ ਹੁੰਦਾ ਐਸੀ ਗੱਲ ਨਹੀਂ। ਅਤੇ ਲਓ ਮੈਂ ਨਾ ਤੁਹਾਡੀ ਵਾਰ ਸ਼ਾਮਿਲ ਕਰਦਾ ਬਾਬਾ ਦੀਪ ਸਿੰਘ ਦੀ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਨ। ਚਲੋ ਇੰਪੋਰਟੈਂਟ ਤੋਂ ਬਾਬਾ ਦੀਪ ਸਿੰਘ ਦੀ

ਬਾਬਾ ਦੀਪ ਸਿੰਘ ਜੀ ਜਿਸ ਨੇ ਸਾਬੋ ਕੀ ਤਲਵੰਡੀ ਸ੍ਰੀ ਦਮਦਮੇ ਸਾਹਿਬ ਤੋਂ ਸੂਰਬੀਰਾਂ ਬਹਾਦਰਾਂ ਦੇ ਜੱਥੇ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਜੀ ਗੁਰੂ ਮਹਾਰਾਜ ਜੀ ਦੇ ਹਰਿਮੰਦਰ ਦੀ ਜਿਸ ਲਈ ਸ਼ਾਨ ਨੂੰ ਬਚਾਉਣ ਵਾਸਤੇ ਮੈਦਾਨ ਵਿੱਚ ਆਏ ਤਾਂ ਉਸ ਲਈ ਮੈਦਾਨ ਜੰਗ ਦੇ ਅੰਦਰ ਜੰਗ ਕਰਦਿਆਂ ਹੋਇਆਂ ਜਿਸ ਲਈ ਬਾਬਾ ਦੀਪ ਸਿੰਘ ਦੇ ਧੜ ਤੋਂ ਸੀਸ ਅਲਹਿਦਾ ਹੋ ਕੇ ਧਰਤੀ ਤੇ ਡਿੱਗਾ ਤਾਂ ਇੱਕ ਸਿੰਘ ਨੇ ਬੋਲੀ ਮਾਰੀ, ਬਾਬਾ ਜੀ ਤੁਸੀਂ ਅਰਦਾਸ ਵਿੱਚ ਪ੍ਰਣ ਕੀਤਾ ਸੀ ਕਿ ਮੈਂ ਆਪਣਾ ਸੀਸ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਜਾ ਕੇ ਭੇਟ ਕਰਾਂਗਾ, ਤੁਸਾਂ 3 ਮੀਲ ਉਰੇ ਹੀ ਡੇਰੇ ਲਾ ਦਿੱਤੇ ਨੇ। ਇਹ ਆਵਾਜ਼ ਸੁਣਦਿਆਂ ਬਾਬਾ ਦੀਪ ਸਿੰਘ ਜੀ ਧਰਤੀ ਤੋਂ ਉੱਠੇ, ਕੱਟੇ ਸੀਸ ਨੂੰ ਖੱਬੀ ਤਲੀ ਤੇ ਧਰਿਆ, ਹੱਥ ਵਿੱਚ ਦੁਤਾਰਾ ਖੰਡਾ ਲੈ ਕੇ ਬਾਬਾ ਦੀਪ ਸਿੰਘ ਜੀ ਕਿਸ ਤਰ੍ਹਾਂ ਮੈਦਾਨ ਜੰਗ ਵਿੱਚ ਵੈਰੀਆਂ ਦੇ ਆਹੂ ਲਾਉਂਦੇ ਹੋਏ ਅੰਮ੍ਰਿਤਸਰ ਜੀ ਨੂੰ ਜਾ ਰਹੇ ਸੀ। ਉਸ ਵੇਲੇ ਦੀਆਂ ਲਾਈਨਾਂ, ਢਾਡੀ ਜੱਥਾ

ਵਿਆਹ ਵਾ ਤਾਂ ਭੰਤਿਆ ਤੋੜਾ ਹੈ, ਆ ਗਿਆ ਆਨੰਦਪੁਰ ਆ, ਇਹਨੂੰ ਕਹਿੰਦੇ ਢਾਡੀ ਦਾ ਆ ਗਿਆ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਮੈਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਦਮਾ ਵਾਲਾ, ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਰਹੋ। ਠੀਕ, ਸ਼ਾਮ ਦੇ 6 ਵਜੇ ਤੱਕ ਮੇਰੀ ਮੁਲਾਕਾਤ ਹੋਏਗੀ, ਠੀਕ ਹੈ ਨਾ, ਅਤੇ ਫਿਰ ਆਪਾਂ ਵੀ ਇਸ ਤੋਂ ਬਾਅਦ ਵਾਹਨ ਅੰਦਰ ਜਾਵਾਂਗੇ ਅਤੇ ਵੀਕਐਂਡ ਦੀਆਂ ਇੰਜੋਏਮੈਂਟ ਮੈਂ ਵੀ ਸ਼ੁਰੂ ਕਰ ਲੈਣੀ ਆ।

0: ਆਪਣਾ ਰੇਡੀਓ ਦੇਸ਼ ਪਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551

0: ਮੌਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ। ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ? ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ, ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ। ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਪ੍ਰਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ।
1: ਹਾਏ ਰੱਬਾ, ਹੁਣ ਕੀ ਬਣੂ?
2: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ।
3: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
2: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ ਰੂਪਾ ਬਰਾੜ ਹੋਰਾਂ ਨੂੰ 416-999-4939-4169-991-5939। ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ, ਹਾਈਵੇ 10 ਐਂਡ ਡੈਰੀ,
0: 60 ਵੱਧ ਹੋਏਗੀ, ਲੇਕਿਨ ਕੁਆਲਿਟੀ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ। ਅੱਜ ਹੀ ਰਿਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ, ਨੰਬਰ 24 ਰਿਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ। ਟੈਲੀਫੋਨ ਨੰਬਰ 9057918056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056। 905-792-8056 ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਰਹੀ
2: ਕੈਨੇਡਾ ਵਿੱਚ।
0: ਦੋਸਤੋ, ਇੱਕ ਵਾਰੀ ਫਿਰ ਸਾਰਿਆਂ ਨੂੰ ਜੀਆਂ ਨੂੰ, ਔਰ ਪੰਜਾਬੀ ਬਾਈ ਨੇਚਰ ਵਾਲੇ ਤੁਹਾਡੇ ਲਈ, ਅੱਜ ਕੱਲ੍ਹ ਤੁਸੀਂ ਫੂਡ ਆ ਕੋਈ ਕੇਟਿੰਗ ਕਰਾਉਣੀ ਆ ਵੀਕਐਂਡ 'ਤੇ, ਤਾਂ ਇਹਨਾਂ ਦੀ ਬ੍ਰਾਂਚ ਹੈਗੀ ਆ ਹਾਈਬ੍ਰਿਡ 10 ਅਤੇ ਬਵੇੜ 'ਤੇ। ਇੱਕ ਪਾਸੇ ਪਟੀਨੋ ਆ, ਉਹਦੇ ਬਿਲਕੁਲ ਵਿਚਾਲੇ ਹੈਗੀ ਆ, ਉੱਥੇ ਪਹੁੰਚ ਜਾਓ ਅਤੇ ਵਧੀਆ ਵਧੀਆ ਖਾਣੇ ਖਾ ਸਕਦੇ ਹੋ ਪੰਜਾਬੀ ਬਾਈ ਨੇਚਰ ਦੇ। ਅਤੇ ਬਾਕੀ ਤੁਸੀਂ ਇਹਨਾਂ ਤੋਂ ਕੇਟਿੰਗ ਵੀ ਕਰਾ ਸਕਦੇ ਹੋ ਪੰਜਾਬੀ ਬਾਈ ਨੇਚਰ ਦੀ ਨੇੜਲੀ ਬ੍ਰਾਂਚ 'ਤੇ ਪਹੁੰਚ ਜਾਓ। ਰੇਡੀ ਪ੍ਰਾਂਤ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਅਗਲਾ ਫਰਮਾਇਸ਼ੀ ਗੀਤ ਮੇਰੇ ਖਿਆਲ ਹੈਗਾ ਅਵਤਾਰ ਸਿੰਘ ਹੋਣ ਦੀ ਫਰਮਾਇਸ਼ ਮੇਰੇ ਖਿਆਲ ਜੀ। ਲਓ ਫਿਰ ਕਰੋ ਇੰਜੋਏ, ਸ਼ੁੱਕਰਵਾਰ ਦਾ ਦਿਨ ਹੈ, ਤੁਸੀਂ ਜੁੜੇ ਹੋਏ ਹੋ, ਦੇਸ਼ ਪ੍ਰਦੇਸ਼ ਦੀ ਮਹਿਫਲ ਜੁੜਦੀ ਆ ਸ਼ੁੱਕਰਵਾਰ ਨੂੰ, ਅਤੇ 3 ਘੰਟੇ ਤੋਂ ਲੈ ਕੇ 6 ਵਜੇ ਤੱਕ ਹੁੰਦੇ ਅਸੀਂ ਮੰਡੇ ਟੂ ਫਰਾਈਡੇ। ਕੱਲ੍ਹ ਨੂੰ ਵੀ ਅਸੀਂ ਪੇਸ਼ ਹੋਵਾਂਗੇ ਤੁਹਾਡੇ ਲਈ ਦੁਪਹਿਰੇ ਸੈਟਰਡੇ ਨੂੰ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ। ਉਹਦੇ ਵਿੱਚ ਵੀ ਖੂਬ ਮਸਤੀ ਹੁੰਦੀ ਹੈ, ਗੀਤ ਸੰਗੀਤ ਗੱਲਬਾਤ ਹੁੰਦੀਆਂ, ਅਤੇ ਜੁੜੇ ਰਹੋ ਤੁਹਾਡੇ ਨਾਲ ਤੁਸੀਂ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ।

ਬਹੁਤ ਜ਼ਿਆਦਾ ਪੇ ਕਰਦੇ ਹੋ। ਵਰੀ ਨਾ, ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮਾ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮਨੂ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 2899-952-9532। ਮਨੂ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਕ ਡਰਾਈਵ, 15 ਫੈਂਡਰਵੇ, ਬਰੈਂਟਨ, 9985 ਮਕਵੀਨ ਡਰਾਈਵ, ਬਰੈਂਟਨ, 1465 ਮੇਫੀਲਡ ਰੋਡ, ਬਰੈਂਟਨ, 33 ਫਾਰਲੀ ਡਰਾਈਵ, ਗੋਲਫ ਦੇ ਵਿੱਚ, ਔਰ 600 ਹੈਸਪਲਰ ਰੋਡ, ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ।

ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ, ਮੈਂ ਦੱਸਿਆ ਕਿ ਮੱਲੀ ਟੈਂਟ ਸਰਬਤ ਦੀਆਂ ਸੇਵਾਵਾਂ ਤੁਹਾਨੂੰ ਚਾਹੀਦੀਆਂ ਹੋਣਗੀਆਂ ਅਤੇ ਉਹਨਾਂ ਨੂੰ ਅੱਜ ਹੀ ਬੁੱਕ ਕਰ ਲਓ, ਅੱਜ ਕੱਲ੍ਹ ਨੂੰ ਚਾਹੀਦਾ ਟੈਂਟ ਲਾ ਜਾਣਗੇ ਜਾਂ ਅਗਲੇ ਵੀਕ ਚਾਹੀਦਾ। ਅਤੇ ਮੱਲੀ ਟੈਂਟ ਸਰਵਿਸ ਵਾਲੇ ਟੈਂਟ ਦੀਆਂ ਸੇਵਾਵਾਂ ਦਿੰਦੇ ਨੇ, 10x10 ਤੋਂ ਲੈ ਕੇ ਜਿੰਨਾ ਵੀ ਵੱਡਾ ਟੈਂਟ ਚਾਹੀਦਾ, ਕਲੀਅਰ ਟੈਂਟ ਹੋਣ, ਵਾਈਟ ਟੈਂਟ ਹੋਣ, ਟੈਂਟ ਫਲੋਰ ਵੀ ਲਾਉਂਦੇ ਨੇ, ਸਟੇਜ ਵੀ ਲਾਉਂਦੇ ਨੇ, ਲੈੱਡ ਬਾਰ ਵੀ ਲਾਉਂਦੇ ਨੇ, ਡੈਕੋਰੇਸ਼ਨ ਵੀ ਕੀਤੀ ਜਾਂਦੀ ਹੈ, ਅਤੇ ਕਾਰਪਟ ਵਗੈਰਾ ਸ਼ੈਬਰਨ ਚੇਅਰ ਹੁੰਦੀਆਂ, ਬੈਸਟਰੋ ਚੇਅਰ ਮਿਲਦੀਆਂ ਨੇ, ਵਾਸ਼ਰੂਮ ਵੀ ਦੋ ਲੈ ਕੇ ਆਉਂਦੇ ਨੇ, ਇੱਕ ਫੀਮੇਲ ਅਤੇ ਦੂਜਾ ਮੇਲ ਵਾਸਤੇ, ਅਤੇ ਲਾਈਟਨਿੰਗ ਦਾ ਪੂਰਾ ਪ੍ਰਬੰਧ ਹੋਏਗਾ, ਇੰਡੀਆ ਵਰਗੀਆਂ ਲੜੀਆਂ ਲਾਉਂਦੇ ਨੇ। ਮੱਲੀ ਟੈਂਟ ਸਰਵਿਸ 6479992569, 6479992599 ਟੈਲੀਫੋਨ ਨੰਬਰ ਹੈ। ਆਲ ਲਿੰਕ ਟਰੈਵਲ ਮਿਸਿਸਾਗਾ ਰੀਤੂ ਢਾਲੀਵਾਲ ਤੁਹਾਨੂੰ ਟਿਕਟਾਂ ਦੇ ਰਹੇ ਨੇ, ਇੰਡੀਆ ਵਨ ਵੇ ਦੇ ਰਹੇ ਨੇ ਉਹ $790 ਦੇ ਵਿੱਚ, ਅਤੇ ਇੱਕ ਰਿਟਰਨ ਟਿਕਟ ਲੈਗੀ ਆ, ਤੁਸੀਂ ਜਾਣਾ ਹੈਗਾ ਤੁਸੀਂ ਇਹਨਾਂ ਦਿਨਾਂ ਵਿੱਚ ਅਕਤੂਬਰ ਨਵੰਬਰ ਦਸੰਬਰ ਦੇ ਵਿੱਚ, ਵਾਪਸੀ ਕਰਨੀ ਆ ਮਾਰਚ ਦੇ ਵਿੱਚ, $1400 ਦੀ ਟਿਕਟ ਲਗਾਈ ਆ। ਦਿਵਾਲੀ ਸਪੈਸ਼ਲ ਹੈਗਾ ਉਹਨਾਂ ਦੇ ਪਾਸ ਟੋ ਬੈਗਜ ਦੇ ਨਾਲ, ਨਵੰਬਰ ਦੇ ਵਿੱਚ ਅਕਤੂਬਰ 'ਚ ਜਾਣਾ, ਤਾਂ $1890 ਦੀ ਟਿਕਟ ਆ ਰਿਟਰਨ। ਅਤੇ ਇਹਨਾਂ ਦੀ ਇਨਫੋਰਮੇਸ਼ਨ ਵਾਸਤੇ ਕਾਲ ਕਰ ਲਓ, ਰੀਤੂ ਢਾਲੀਵਾਲ ਹਾਈਵੇ 10 ਦੇ ਡੇਰੇ ਦੇ ਕੋਲ ਨੇ, ਆਲ ਲਿੰਕ ਟਰੈਵਲ ਮਿਸਿਸਾਗਾ 9055658704 ਟੈਲੀਫੋਨ ਨੰਬਰ, 905-565-8704 ਟੈਲੀਫੋਨ ਨੰਬਰ ਹੈ। ਜਾਣਕਾਰੀ ਦੀ ਹੈ ਅਤੇ ਵਿਕਣ 'ਤੇ ਤੁਸੀਂ ਜਾਣਾ ਹੋਣਾ, ਕਲੀਅਰ ਵਿਊ ਆਈ ਕੇਅਰ ਦੀ ਡਾਕਟਰ ਰਮਨਦੀਪ ਹੇਅਰ ਅਤੇ ਡਾਕਟਰ ਹਰਪ੍ਰੀਤ ਹੇਅਰ, ਇਹਨਾਂ ਦੀ ਆਪਣੀ ਇਹ ਕਲੀਨਿਕ ਹੈ ਮਕਵੀਨ ਅਤੇ ਆਪਣੇ ਮੇਫੀਲਡ ਦੇ ਕੋਲ, ਜਿਹੜਾ ਨਵਾਂ ਪਲਾਜ਼ਾ ਬਣਿਆ, 11615 ਮਕਵੀਨ ਰੋਡ, ਯੂਨਿਟ ਨੰਬਰ 34, ਨੰਬਰ ਹੈ 905-913-4545, 9059134545 ਟੈਲੀਫੋਨ ਨੰਬਰ ਹੈ। ਕੰਪਲੀਟ ਪੇਅਰ ਹੈਗਾ ਸਿੰਗਲ ਵਿਜ਼ਨ ਲੈਂਸ ਡਾਕਟਰ ਦਾ ਆਈ ਐਗਜ਼ਾਮ ਵਿੱਚ $99 ਦਾ, ਅਤੇ ਜਿਹੜੀਆਂ ਡਿਜ਼ਾਈਨਰ ਫਰੇਮ ਨੇ ਧੁੱਪ ਵਾਲੀਆਂ ਆਪਾਂ ਜਿਹਨੂੰ ਕਹਿੰਦੇ ਹਾਂ ਗੋਗਲਸ ਐਨਕਾਂ ਕਹਿੰਦੇ ਹਾਂ, ਉਹਨਾਂ 'ਤੇ ਨੇਮ ਬ੍ਰਾਂਡ ਜਿੰਨੀਆਂ ਵੀ ਹੈਗੀਆਂ 25% ਔਫ ਆ। ਮੰਗਲਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਖੁੱਲ੍ਹਦੇ ਨੇ ਸ਼ਾਮ ਦੇ 7 ਵਜੇ ਤੱਕ, ਕੱਲ੍ਹ ਨੂੰ ਸ਼ਨਿਚਰਵਾਰ ਨੂੰ 11 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ, ਸੰਡੇ 12 ਤੋਂ ਲੈ ਕੇ 5 ਵਜੇ ਤੱਕ। ਨੰਬਰ ਇੱਕ ਵਾਰੀ ਫਿਰ ਕਲੀਅਰ ਆਈ ਕੇਅਰ ਦਾ 905-913-4545 ਟੈਲੀਫੋਨ ਨੰਬਰ ਹੈ। ਜਿਹੜੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ AM 530 ਤੋਂ, ਲਈਏ ਪਰ ਅਗਲਾ ਗੀਤ, ਅਗਲਾ ਫਰਮਾਇਸ਼ੀ ਗੀਤ ਪਿੰਡ ਦੀ ਫਰਮਾਇਸ਼ ਕੀਤੀ ਸੀ ਜੀ, ਉਹ ਤੁਹਾਡੇ ਨਾਲ ਸੁਣਦੇ ਗੱਲ।

0: are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
1: Duniya de kisi bhi hisse vich udaan bharan to pehla ik naam yaad rakho, Komal Travel and Tours. Destination bedding karni hai, ship cruise le jana hai, ja fir kise island te holidays vaste book karna hai package, ta Komal Travel. India Punjab li direct flight book karan vaste hune call karo. Komal Travel ਵਾਲਿਆਂ ਨੂੰ 905-248-7011 905-239-7711 Komal Travel and Tours.
2: ਬਸ ਕਰੋ, ਕਦੋਂ ਤੋਂ ਕਿਸ ਕਿਰਾਏ ਦੇ ਛੋਟੇ ਜਿਹੇ ਘਰ ਚ ਰਵਾਂਗੇ?
3: ਓਏ ਬਸ, ਮੋਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਕਾਲ ਕਰਨ ਤੱਕ
2: ਤੁਸੀਂ ਸੈਲਫ ਇੰਪਲੋਇਡ ਹੋ? ਫਰਸਟ ਮੋਰਗੇਜ, ਸੈਕਿੰਡ ਮੋਰਗੇਜ, ਇਕੁਇਟੀ ਟੇਕ ਆਊਟ, ਪ੍ਰਾਈਵੇਟ ਮੋਰਗੇਜ ਜਾਂ ਫਿਰ
4: ਸਿਕਿਉਰ ਲਾਈਨ ਆਫ ਕ੍ਰੈਡਿਟ, ਇਕੁਇਪਮੈਂਟ ਲੋਨ ਜਾਂ ਰੈਂਟ ਟੂ ਓਨ ਬਾਰੇ ਸੋਚ ਰਹੇ ਹੋ ਤਾਂ ਮੋਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ। ਨਰਦੇਵ ਸਿੱਧੂ ਜੇ ਫੜਨ ਕੇ ਤੁਹਾਡੀ ਬਾਂਹ ਤਾਂ ਮੋਰਗੇਜ ਤੋਂ ਨਹੀਂ ਹੋ ਸਕਦੀ ਨਾ।
2: ਜਾਂ ਕਾਲ ਕਰੋ 647-294-5503 647-294-5503।
4: ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ, ਲਾਇਸੈਂਸ ਨੰਬਰ 10530, nardevsiddhu.com।
5: ਹਾਏ ਚੂਹਾ ਤੇ ਕਾਕਰੋਚ ਵੀ, ਸੁਣ ਲਓ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
6: ਹੈ ਫੇਰ ਕਾਕਰੋਚ ਤੇ ਚੂਹੇ? ਉਹ ਹਾਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ।
5: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
6: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
7: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ

ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਅਤੇ ਵੀਕਿੰਡ ਆ ਗਿਆ, ਗਰੋਸਰੀ ਕਰਨੀ ਆ ਤਾਂ 25 ਸੈਂਟਰ ਬੁੱਟ ਪਾਰਕ ਵਿਖੇ ਪਹੁੰਚ ਜਾਓ। ਅੱਜ ਵੀ ਕੱਲ੍ਹ ਨੂੰ ਵੀ 20 ਤਰੀਕ ਤੱਕ ਸੇਲ ਲੱਗੀ ਆ ਬਹੁਤ ਵੱਡੀ ਇੰਡੀਅਨ ਫਰੂਟ ਲੈਣ 'ਤੇ। ਉੱਥੇ ਖਾਣ ਪੀਣ ਨੂੰ ਵੀ ਸਸਤਾ ਲੱਗਿਆ, ਥਾਲੀ 4.99 ਦੀ ਆ, ਵੈਜੀ ਬਰਗਰ 3.99 ਦਾ ਹੈਗਾ। ਨਾਲ ਹੀ ਇਹ ਸਿਰਫ ਇੱਕੋ ਬ੍ਰਾਂਚ 'ਤੇ 25 ਸੈਂਟਰ ਬੁੱਟ ਪਾਰਕ ਵਿਖੇ ਬਹੁਤ ਵੱਡੀ ਸੇਲ ਆ। ਦਾਲਾਂ ਦੁਲਾਂ ਬੜੀਆਂ ਸਸਤੀਆਂ, 2.99 4 ਪਾਉਣ ਨੇ। ਸਿੱਧੀਆਂ ਗੱਡੀਆਂ 'ਤੇ ਰੁੱਖ ਕਰ ਲਓ ਸੈਂਟਰ ਬੁੱਟ ਪਾਰਕ ਵੇ ਅਤੇ ਹਾਈਵੇ 10 ਸਟਾਰ ਬਕਸ ਵਾਲੇ ਪਲਾਜ਼ੇ ਦੇ ਵਿੱਚ, ਉੱਥੇ ਜਾਓ, ਕਰੋਸੀ ਕਰੋ, ਅੱਜ ਵੀ ਕਰੋ ਕੱਲ੍ਹ ਵੀ ਕਰੋ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਚਲੋ AM 530 ਤੋਂ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਦਾ ਟਾਈਮ ਆਲਮੋਸਟ ਮਰਦ ਵੱਲ ਜਾ ਰਿਹਾ ਅੱਜ ਦਾ, ਅਤੇ ਲੇਕਿਨ ਕੱਲ੍ਹ ਨੂੰ ਅਸੀਂ ਫਿਰ ਮਿਲਦੇ ਹਾਂ ਤੁਹਾਡੇ ਨਾਲ 1 ਤੋਂ ਲੈ ਕੇ 4 ਵਜੇ, ਦੁਪਹਿਰ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਮੁਲਾਕਾਤ ਹੋਏਗੀ। ਜਿਉਂਦੇ ਵੱਸਦੇ ਰਹੋ, ਮੁਸਕਰਾਉਂਦੇ ਰਹੋ, ਸ਼ਾਮ ਬੜੀ ਸੋਹਣੀ ਮਨਮੋਹਣੀ ਆਪਣੀ ਚੋਣ ਵਾਲੇ ਪ੍ਰੇਮ ਕਰਨ ਮੁਹੱਬਤ ਕਰਾ ਲੈਣਾ, ਇੰਜੋਏ ਕਰੋ ਵੀਕੈਂਡ, ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਧੰਨਵਾਦ, ਸਤਿ ਸ਼੍ਰੀ ਅਕਾਲ।

0: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਪੰਜਾਬੀ ਲਹਿਰਾਂ
3: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
2: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, BALLYMORE homes.com.

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
4: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597 ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 905-204-1313 905-204-1313 ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ, ਤਾਂ ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੋਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।

ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ

ਬੜੀ ਹੀ ਖੂਬਸੂਰਤ ਸ਼ਾਮ ਨੂੰ ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦਾ ਲੈ ਕੇ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਵੇਗਾ। ਲਾਉਂਦੇ ਹਾਂ ਰੌਣਕਾਂ, ਸਜਾਉਂਦੇ ਹਾਂ ਇਸ ਬਹੁਤ ਹੀ ਖੂਬਸੂਰਤ ਪਿਆਰੀ ਮਿੱਠੀ ਜੀ ਸ਼ਾਮ ਨੂੰ। ਤੇ ਸੁਣਾਓ ਯਾਰ ਕਿਵੇਂ ਹੋ? ਅੱਜ ਤਾਂ ਚਿਹਰਿਆਂ ਤੇ ਸਮਾਈਲ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਹੈਪੀ

ਨਾਲ ਵੀਕਐਂਡ ਅਸੀਂ ਕਦੋਂ ਦੇ ਉਡੀਕਦੇ, ਕੰਮਾਂ ਕਾਰਾਂ ਕੋਲੋਂ ਮੈਂ ਥੱਕਿਆ ਵੀ ਅੱਜ ਦਿਨ ਫਰਾਈਡੇ ਦਾ। ਸੋ ਫਰਾਈਡੇ ਦੀ ਬੜੀ ਸੋਹਣੀ, ਬੜੀ ਮਿੱਠੀ, ਬੜੀ ਪਿਆਰੀ ਜੀ ਆਪਣੀ ਇਹ ਸ਼ਾਮ ਹੈ, ਅਤੇ ਇਸ ਸ਼ਾਮ ਨੂੰ ਖੂਬ ਇੰਜੋਏ ਕਰਦੇ ਹਾਂ, ਸ਼ਾਮ ਨੂੰ ਖੂਬ ਮਨਾਉਂਦੇ ਹਾਂ, ਸ਼ਾਮ ਦੇ ਵਿੱਚ ਇੱਕ ਦੂਜੇ ਨਾਲ ਯਾਰ ਲਾਉਂਦੇ ਹਾਂ ਫਿਰ ਰੌਣਕਾਂ। ਰੌਣਕ ਮੇਲੇ ਨਾਲ ਹੀ ਜ਼ਿੰਦਗੀ ਹੈ, ਬਿਨਾਂ ਰੌਣਕ ਦੇ ਨਾ ਦਿਨ ਚੰਗੇ ਲੱਗਦੇ ਆ, ਨਾ ਸਵੇਰ ਚੰਗੀ ਲੱਗਦੀ ਹੈ, ਨਾ ਰਾਤ। ਨਹੀਂ ਚਲੋ ਸਵੇਰ ਤਾਂ ਥੋੜ੍ਹੀ ਜਿਹੀ ਰੌਣਕ ਘੱਟ ਹੀ ਹੋਵੇ, ਠੀਕ ਹੈ, ਬਟ ਸਵੇਰੇ ਸਵੇਰੇ ਜਿਹੜੇ ਮੋਰਨਿੰਗ ਪੀਪਲ ਆ ਉਹਨਾਂ ਨੂੰ ਵਧੀਆ ਰੌਣਕ। ਕਈ ਲੋਕਾਂ ਨੂੰ ਹੁੰਦਾ ਸਵੇਰੇ ਸਵੇਰੇ ਯਾਰ ਮੈਨੂੰ ਨਾ ਕੋਈ ਬੁਲਾਵੇ ਨਾ ਕੋਈ ਮੈਨੂੰ ਹੈਲੋ ਹੈ ਕਰੇ, ਅਤੇ ਉਹ ਫਿਰ ਚੁੱਪ ਚਾਪ ਹੀ ਰਹਿਣਾ ਚਾਹੁੰਦੇ। ਪਰ ਖੈਰ ਕਹਿਣ ਦਾ ਭਾਵ ਮੇਰਾ ਇਹ ਸੀ ਕਿ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਆਪਾਂ ਜਿਹੜੀ ਰੌਣਕ ਮੇਲਾ ਉਹਨੂੰ ਯਾਰ ਵਧੀਆ ਲਾ ਕੇ ਰੱਖੀਏ, ਅਤੇ ਰੌਣਕਾਂ ਦੇ ਨਾਲ ਹੀ ਜ਼ਿੰਦਗੀ ਇੱਕ ਕਹਿੰਦੇ ਹੁੰਦੇ ਨਾ ਕਿ ਰੰਗੀਨ ਲੱਗਦੀ ਹੈ। ਸੋ ਸਟੂਡੀਓ ਦਾ ਆਪਣਾ ਫੋਨ ਨੰਬਰ 905-673-3337-905-673-3337 ਆਪਣਾ ਨੰਬਰ ਹੈ, 905-673-3337 'ਤੇ ਕਰਦੇ ਹਾਂ ਗੱਲਾਂ ਬਾਤਾਂ। ਐਂਡ ਤੁਹਾਡੇ ਨਾਲ ਅੱਜ ਬਹੁਤ ਪਿਆਰੀ ਜੀ ਸਾਂਝ ਪਾਵਾਂਗੇ, ਕਿਉਂਕਿ ਅੱਜ ਦੇ ਪ੍ਰੋਗਰਾਮ 'ਚ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਵੀ ਸਾਡੇ ਕੁਝ ਚੱਲ ਰਹੇ ਨੇ। ਸੋ ਤੁਸੀਂ ਹੋ ਜਾਓ ਰੈਡੀ, ਹੋ ਜਾਓ ਕੈਮ, ਹੋ ਜਾਓ ਤਿਆਰ, ਅਤੇ ਤੁਹਾਨੂੰ ਵਧੀਆ ਯਾਰ ਤੋਹਫੇ ਡੀਲਾਂ ਡੂਲਾਂ ਦਵਾਉਣੇ ਆ। ਤੁਸੀਂ ਵੀ ਕਹੋਗੇ ਯਾਰ ਕਿ ਨਵੀਂ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਅਤੇ ਨਾਲ ਹੀ ਨਵੀਂ ਨੇ ਸਾਡੇ ਲਈ ਯਾਰ ਵਧੀਆ ਡੀਲਾਂ, ਵਧੀਆ ਗਿਫਟ ਅਤੇ ਐਕਸਾਈਟਿੰਗ ਜੀ ਨਿਊਜ਼ ਸ਼ੇਅਰ ਕਰ ਦਿੱਤੀ। ਸੋ ਕੋਈ ਵੀ ਗੀਤ ਸੀਗੀ ਤੁਹਾਡਾ, ਅੱਜ ਕੀ ਮੂਡ ਹੈ ਤੁਹਾਡਾ ਯਾਰ? ਕੀ ਤੁਸੀਂ ਅੱਜ ਦਾਰੂ ਦੇ ਮੂਡ 'ਚੋਂ, ਜਾਂ ਤੁਸੀਂ ਅੱਜ ਥੋੜ੍ਹਾ ਜਿਹਾ ਭੰਗੜੇ ਦੇ ਮੂਡ 'ਚੋਂ, ਜਾਂ ਦੋਨੋਂ? ਪੈਗ ਲਾ ਕੇ ਭੰਗੜਾ ਪਾਉਣਾ ਕਿਹੜਾ ਗਾਣ ਸੀ, ਹੈ ਨਹੀਂ ਸੀ ਤੇਰੇ ਗੇਟ ਨੇ ਹੁਣੇ ਕੀ ਸੀ ਯਾਰ? ਚਲੋ ਮੈਨੂੰ ਹੁਣ ਗਾਣੇ ਯਾਦ ਨਹੀਂ, ਲੱਭ ਲੈਣ ਦਿਓ। ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਇੱਕੋ ਇੱਕ GTA ਕ੍ਰੈਡਿਟ ਵੱਲੋਂ। ਅਗਰ ਸਿਰ ਕਰਜ਼ਾ ਚੜ ਗਿਆ ਜ਼ਿਆਦਾ, ਤੁਹਾਨੂੰ ਟੈਨਸ਼ਨ ਹੈ, ਟੈਨਸ਼ਨ ਨਹੀਂ ਲੈਣੀ। GTA ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਹਾਜ਼ਰ ਨੇ। ਪਿਛਲੀ ਤਕਰੀਬਨ ਮੈਨੂੰ ਲੱਗਦਾ ਕਿ ਘੱਟੋ ਘੱਟ ਨਹੀਂ ਤਾਂ 25 ਸਾਲਾਂ ਤੋਂ ਕਰਜ਼ਾ ਮਾਫ ਕਰਵਾ ਰਹੇ ਹੈ GTA ਕ੍ਰੈਡਿਟ ਵਾਲੇ। GTA ਕ੍ਰੈਡਿਟ ਦਾ ਨੰਬਰ ਤੁਸੀਂ ਨੋਟ ਕਰ ਲਓ, 416-650-1100, 416-650-1100। GTA ਕ੍ਰੈਡਿਟ ਦੇ ਰੇਖਾ ਐਨ ਨਦੀਮ, 416-650-1100 ਤੇ GTA ਕ੍ਰੈਡਿਟ ਨੂੰ ਯਾਦ ਰੱਖੋ। ਅਤੇ ਜਿਨ੍ਹਾਂ ਨੇ ਵੀ ਗੱਡੀ ਲੈਣੀ ਆ, ਵਧੀਆ ਟੋਪ ਦੀ ਗੱਡੀ ਲਓ, ਕਿੱਥੋਂ? ਏਰਨ ਮਿਲਸ ਐਕਿਰਾ ਤੋਂ। ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਯਾਦ ਰੱਖੋ, ਏਰਨ ਮਿਲਸ ਐਕਿਰਾ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਅਗਰ ਕਿਸੇ ਨੇ ਵੀ ਗੱਡੀ ਲੈਣੀ ਹੈ ਤਾਂ ਕਰਨ ਸ਼ਰਮਾ ਅਤੇ ਕਰਨ ਦੀ ਟੀਮ ਨਾਲ ਤੁਸੀਂ ਸੰਪਰਕ ਕਰ ਲਓ। ਅਗੈਨ ਤੁਸੀਂ ਨੰਬਰ ਨੋਟ ਕਰੋ, ਏਰਨ ਮਿਲਸ ਐਕਿਰਾ, 9058-28-5800। ਯਾਰ ਦੇਖੋ ਮੌਸਮ ਬੜਾ ਖੂਬਸੂਰਤ ਹੈ, ਨਹੀਂ ਤਾਂ ਸਪਟੰਬਰ ਦੇ ਵਿੱਚ ਇੱਦਾਂ ਸਮਰ ਦਾ ਮੌਸਮ ਚਲੋ ਮਿਲ ਵੀ ਜਾਂਦਾ, ਬਟ ਅੱਜ ਦਾ ਮੌਸਮ ਹੈ ਮੈਨੂੰ ਲੱਗਦਾ ਕਿ ਉਹਦੀ ਰੀਸ ਹੀ ਕੋਈ ਨਹੀਂ ਅੱਜ ਵੀ, ਅਤੇ ਨਾਲ ਕੱਲ੍ਹ ਵੀ, ਅਤੇ ਪਰਸੋਂ ਵੀ। ਸੋ ਪੂਰਾ ਜਿਹੜਾ ਆਪਣਾ ਯੂਨੋ ਵੀਕਐਂਡ ਹੈ ਐਤਕੀ ਸਪਟੰਬਰ ਦਾ, ਇਟ ਵਿਲ ਬੀ ਗ੍ਰੇਟ, ਅਤੇ ਇੰਜੋਏ ਕਰੋ। ਤੁਹਾਡੇ ਨਾਲ ਲਾਉਂਦੇ ਹਾਂ ਰੌਣਕਾਂ। ਨੰਬਰ ਹੈ ਸਟੂਡੀਓ ਦਾ 905-673-3337-905-673-3337-905-673-3337। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557, 647-504-1557। ਵੈਰੀ ਗੁੱਡ, 647-504-1557 ਤੇ ਸਟੂਡੀਓ ਦਾ ਵਨਸ ਅਗੇਨ ਨੰਬਰ ਹੈ 9056-733-3337। ਸੋ ਲਾਈਏ ਫਿਰ ਕੁਝ ਇੱਕ ਵਧੀਆ ਜਿਹੇ ਗੀਤ ਤੁਹਾਡੇ ਲਈ, ਸਜਾਈਏ ਅੱਜ ਦੀ ਇਸ ਪਿਆਰੀ ਜੀ ਸ਼ਾਮ ਨੂੰ। ਅਤੇ ਮੈਂ ਕਹਿੰਦਾ ਅੱਜ ਫਿਰ ਆਉਣ ਸਾਰੀ ਚੱਕਣਾ ਦੇ ਕੰਮ ਨੂੰ ਥੋੜ੍ਹਾ ਜਿਹਾ, ਤੁਸੀਂ ਵੀ ਕਹਿਣ ਜੋਗੇ ਹੋਵੋਗੇ ਯਾਰ ਕਿ ਨਵੀਂ ਨੇ ਤਾਂ ਅੱਜ ਬਸ ਬਹਿ ਜਾ ਕਰਾ ਦਿੱਤੀ, ਨਵੀਂ ਆਇਆ ਅਤੇ ਨਵੀਂ ਨੇ ਅੱਜ ਬਸ, ਕਿਉਂਕਿ ਕਈ ਆ ਸੱਜਣ ਮਿੱਤਰ ਕਹਿੰਦੇ ਹੁੰਦੇ ਨਵੀਂ ਆ, ਤੁਸੀਂ ਟਿਊਨਾਂ ਜਿਹੀਆਂ ਚਲਾ ਦਿੰਦੇ ਹੋ ਬਟ ਗਾਣਾ ਕਈ ਵਾਰ ਤੁਹਾਡੇ ਤੋਂ ਰਾਈਟ ਵੇ ਲੱਗਦਾ ਨਹੀਂ। ਸੋ ਚਲੋ ਲਾਉਂਦੇ ਹਾਂ, ਅਤੇ ਤੁਸੀਂ ਵੀ ਕੋਈ ਰਿਕੁਐਸਟ ਕਰਨੀ ਹੈ, ਨੰਬਰ ਤੁਹਾਨੂੰ ਆਪਣਾ ਯਾਦ ਹੈ। ਪਹਿਲਾਂ ਮੈਨੂੰ ਸੀਗਾ ਯਾਰ ਕਿ ਆਪਾਂ ਸਬਜ਼ੀ ਮਾਰਕੀਟ 'ਤੇ ਚੱਲੀਏ, ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ, ਅਤੇ ਸਬਜ਼ੀ ਮਾਰਕੀਟ 'ਤੇ ਤੁਹਾਡੇ ਲਈ ਓਪਨ ਹੈ
ਅੱਜ ਰੈਸਟੋਰੈਂਟ ਦੀ ਗੱਲ ਕਰਨੀ ਹੈ, ਜਿਹੜਾ ਆਪਣਾ ਕੀ ਕਹਿੰਦੇ ਆ ਗ੍ਰੋਸਰੀ ਸਟੋਰ ਹੈ ਉਹਦੀ ਨਹੀਂ ਫਿਲਹਾਲ। ਮੈਂ ਅੱਜ ਕਿਹੜੇ ਗਾਣੇ ਨਾਲ ਸ਼ੁਰੂਆਤ ਕੀਤੀ ਹੈ ਪ੍ਰੋਗਰਾਮ ਦੀ, ਆ ਲਓ।

0: ਸਾਰੇ ਹੰਸ ਜੀ ਤੁਹਾਡੇ ਨਾਲ। ਸੋ ਹੰਸ ਰਾਜ ਹੰਸ ਲਾਈਵ ਇਨ ਕੌਂਸਰਟ 18 ਸਪਤੰਬਰ ਦੀ ਸ਼ਾਮ, ਹੰਸ ਰਾਜ ਹੰਸ ਦੇ ਨਾਮ ਬਈ ਮਹਾਨ ਕਲਾਕਾਰ। ਤੇ ਬਾਕੀ ਯਾਰ ਇੱਦਾਂ ਦੇ ਕਲਾਕਾਰ ਮੈਨੂੰ ਲੱਗਦਾ ਕਿ ਬਸ ਇੱਕ ਵਾਰੀ ਜਨਮ ਲੈਂਦੇ ਆ ਯਾਰ। ਗੁਰਦਾਸ ਮਾਨ ਆਪਣੇ ਹਰ ਆਪਣੇ ਸੋਰੀ ਹੰਸ ਰਾਜ ਹੰਸ ਸਾਹਿਬ ਦੀ ਜਿਹੜੀ ਆਵਾਜ਼ ਹੈ ਉਹਨੂੰ ਜਦੋਂ ਬੰਦਾ ਸੁਣ ਲੈਂਦਾ ਨਾ ਤਾਂ ਕਹਿੰਦੇ ਨਹੀਂ ਹੁੰਦੇ ਇੰਗਲਿਸ਼ ਦੇ ਵਿੱਚ ਵੀ ਬੰਦਾ ਮੈਸਮਰਾਈਜ਼ ਹੋ ਜਾਂਦਾ। ਸੋ ਮੈਸਮਰਾਈਜ਼ ਵੀ ਹੁੰਦਾ ਬੰਦੇ ਨੂੰ, ਇੱਕ ਕਿਸਮ ਦਾ ਵੱਖਰਾ ਜਿਹਾ ਸਰੂਰ ਵੀ ਚੜ੍ਹ ਜਾਂਦਾ। ਹੰਸ ਰਾਜ ਹੰਸ ਸਾਹਿਬ ਨੂੰ ਸੁਣ ਕੇ ਐਂ ਲੱਗਦਾ ਕਿ ਥੋੜ੍ਹਾ ਜਿਹਾ ਬੰਦੇ ਨੂੰ ਬਿਨਾਂ ਪੀਤਿਆਂ ਨਸ਼ਾ ਵੀ ਹੋ ਗਿਆ। ਸੋ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ ਅਤੇ ਫਿਰ ਜਿਹਨਾਂ ਨੇ ਰੋਣਾ ਅਤੇ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਓ ਕੌਣ ਵੇ। ਜਿਹੜੇ ਕਹਿੰਦੇ ਆ ਨਵੀਂ ਯਾਰ ਬਸ ਸਾਨੂੰ ਸਕੂਨ ਉਦੋਂ ਆਉਂਦਾ ਜਦੋਂ ਫਿਰ ਹੰਸ ਸਾਹਿਬ ਕਹਿੰਦੇ ਆ ਕਿ ਸਿੱਲੀ ਸਿੱਲੀ ਆਉਂਦੀ ਹੈ ਹਵਾ, ਨਹੀਂ ਕਿਤੇ ਕੋਈ ਰੋਂਦਾ ਹੋਵੇਗਾ। ਅਤੇ ਹੰਸ ਜੀ ਦੇ ਗੀਤ ਐਸੇ ਨੇ, ਮੈਂ ਕੱਲ੍ਹ ਪਰਸੋਂ ਦੇਖ ਰਿਹਾ ਸੀ ਕਿ ਪਾਕਿਸਤਾਨ ਦੇ ਵਿੱਚ ਵੀ ਕਿੰਨੇ ਮਹਾਨ ਕਲਾਕਾਰ ਨੇ ਰੀ ਰਿਕਾਰਡ ਕਰਵਾਏ ਨੇ। ਸੋ 18 ਸਪਤੰਬਰ ਦੀ ਸ਼ਾਮ ਹੰਸ ਰਾਜ ਹੰਸ ਸਾਹਿਬ ਦੇ ਨਾਮ ਤੁਸੀਂ ਸਭ ਨੇ ਪਹੁੰਚਣਾ ਲਿਵਿੰਗ ਆਰਟ ਸੈਂਟਰ। ਲਿਵਿੰਗ ਆਰਟ ਸੈਂਟਰ ਬੜਾ ਟੋਪ ਆਫ ਦਾ ਲਾਈਨ, ਬਹੁਤ ਹੀ ਕਮਾਲ ਦਾ ਇੱਕ ਐਸਾ ਵੈਨਿਊ ਹੈ ਜੋ ਬਣੇ ਯਾਰ ਇੱਦਾਂ ਦੇ ਸਿੱਖੇ ਹੋਏ ਆਰਟਿਸਟ ਦੇ ਲਈ ਹੈ, ਜਿਹਨਾਂ ਨੂੰ ਸਾਊਂਡ ਦੀ, ਜਿਹਨਾਂ ਨੂੰ ਰਾਗਾਂ ਦੀ, ਜਿਹਨਾਂ ਨੂੰ ਮਿਊਜ਼ਿਕ ਦੀ ਇੱਕ ਵਾਕਈ ਨੌਲੇਜ ਹੋਵੇ ਨਾ, ਉਹਨਾਂ ਲਈ ਏਡੇ ਵੱਡੇ ਇੰਨੇ ਸ਼ਾਨਦਾਰ ਵੈਨਿਊ ਬਣਿਆ। ਸੋ ਲਿਵਿੰਗ ਆਰਟ ਸੈਂਟਰ ਮਿਸਾਗਾ, ਫਰੀ ਪਾਰਕਿੰਗ 18 ਸਪਤੰਬਰ ਨੂੰ, ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਟਿਕਟਾਂ ਲੈ ਲਓ। ticketmaster.ca ਤੇ ਸਰਚ ਕਰੋ ਅਤੇ ਪੰਜਾਬੀ ਵਿਰਸਾ ਰੇਡੀਓ ਐਂਡ ਟੀ ਵੀ ਦੇ ਸਿੰਘ ਹਰਜੀਤ ਜੀ ਇਹ ਸ਼ੋਅ ਕਰਵਾ ਰਹੇ ਨੇ। ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਕਾਲ ਵੀ ਕਰ ਸਕਦੇ ਹੋ 6474481000 6474481000 ਨੰਬਰ ਹੈ। ਲੈ ਕੇ ਚੱਲਦੇ ਹਾਂ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਪੰਜਾਬੀ ਜ਼ਾਰਿਆਂ ਦੀ ਟੀਮ ਅੱਜ ਲਾਈਵ ਆਨ ਲੋਕੇਸ਼ਨ ਹੈ ਬਈ। ਅਤੇ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ, ਏਅਰਪੋਰਟ ਰੋਡ ਐਂਡ ਕੁਈਨ ਲੋਕੇਸ਼ਨ 'ਤੇ ਅਸੀਂ ਤੁਹਾਡੇ ਲਈ ਲਾਈਵ ਪਹੁੰਚ ਚੁੱਕੇ ਹਾਂ ਅਤੇ ਤੁਹਾਡੇ ਲਈ ਬਹੁਤ ਸਾਰੇ ਤੋਹਫੇ, ਬਹੁਤ ਸਾਰੇ ਕਮਾਲ ਦੇ ਗਿਫਟ ਹੋਣਗੇ। ਸੋ ਆ ਜਾਓ 294 ਵਾਕਰ ਡਰਾਈਵ, ਏਅਰਪੋਰਟ ਐਂਡ ਕੁਈਨ, ਅਤੇ ਲਾਉਂਦੇ ਹਾਂ ਰੌਣਕ। ਸੁੱਖ ਭਾਜੀ ਸਾਡੇ ਨਾਨੇ ਸੁੱਖ ਜੀ ਕਿੱਦਾਂ?
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੀ ਪਹੁੰਚੀ ਹੋਈ ਹੈ ਸਾਡੇ ਕੋਲ। ਇੱਕ ਸਾਈਡ ਤੇ ਪੂਰੀਆਂ ਸਟੈਂਡੀਆਂ ਜਿਹੜੇ ਤੁਹਾਡੇ ਲੋਕਲ ਲੱਗ ਰਹੇ ਨੇ, ਤੇ ਪਹਿਲੀ ਡੀਲ ਮੈਂ ਅੱਜ ਪਰਿਵਾਰਾਂ ਨੂੰ ਦਿੰਦਾ, ਲਾਈਵ ਔਨ ਲੋਕੇਸ਼ਨ ਸਪੈਸ਼ਲ ਸੋਲਿਡ ਵੁੱਡ ਦਾ ਬੈਡਰੂਮ ਸੈੱਟ। ਜੀ ਹਾਂ, ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਕਿੰਗ ਸਾਈਜ਼ ਦਾ ਬੈੱਡ, ਲਾਈਟ ਗ੍ਰੇ ਕਲਰ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਲੈਦਰ ਪੈਡਿੰਗ ਹੋਈ ਹੈ, ਕਿੰਗ ਸਾਈਜ਼ ਦਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ ਸਟੇਨਲੈਸ ਸਟੀਲ ਦੇ ਹੈਂਡ ਲੱਗੇ ਹੋਏ ਨੇ। ਨਵੀਂ ਭਾਜੀ ਕਿੰਗ ਸਾਈਜ਼ ਦਾ ਕੰਪਲੀਟ ਬੈੱਡਰੂਮ ਸੈੱਟ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਆਉਣਗੇ ਸਿਰਫ 999 ਦਾ। ਜੀ ਹਾਂ, $1000 ਦਾ ਪੂਰਾ ਬੈੱਡਰੂਮ ਸੈੱਟ ਨਵੀਂ ਭਾਈ ਜੀ। ਤੋਹਫੇ ਅੱਜ ਇੱਕ ਨਹੀਂ, ਤੋਹਫੇ ਦੋ ਦੋ ਮਿਲਣੇ ਆ ਪਰਿਵਾਰਾਂ ਨੂੰ। ਇੱਕ ਤਾਂ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਜਿਹੜਾ ਬਿਲਕੁਲ ਫ੍ਰੀ ਮਿਲਣਾ, ਤੇ ਦੂਜਾ ਤੋਹਫਾ ਕਿੰਗ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ, ਉਹ ਵੀ ਬਿਲਕੁਲ ਫ੍ਰੀ, ਤੁਸੀਂ ਆਪਣੇ ਘਰ ਲੈ ਕੇ ਜਾਣਾ। ਸੋ ਸੋਲਿਡ ਵੁੱਡ ਦਾ ਕਿੰਗ ਸਾਈਜ਼ ਦਾ ਬੈੱਡ, ਡਰੈਸਰ ਮਿਰਰ ਨਾਲ ਸਾਈਡ ਟੇਬਲ, ਸਿਰਫ $999 ਦਾ, $1000 ਦਾ। ਇੱਕ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਜਿਹੜਾ ਬਿਲਕੁਲ ਫ੍ਰੀ ਮਿਲੂਗਾ, ਨਾਲ ਕਿੰਗ ਸਾਈਜ਼ ਦਾ ਮੈਟਰਸ ਜਿਹੜਾ ਬਿਲਕੁਲ ਫ੍ਰੀ ਮਿਲੂਗਾ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ, ਗ੍ਰੇ ਕਲਰ ਦਾ ਲੈਦਰ ਦਾ ਸੋਫਾ ਸੈੱਟ, ਸੋਫਾ ਲਪਸਡ ਐਂਡ ਚੇਅਰ, ਸੋਫਾ ਲਪਸਡ ਐਂਡ ਚੇਅਰ ਕਰੋਮਲੈਕਸ ਦੇ ਨਾਲ, ਜਿਹਦੀ ਰੈਗੂਲਰ ਕੀਮਤ 1500 ਸੀ। ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਕੰਪਲੀਟ ਸੋਫਾ ਸੈੱਟ 699 ਦਾ, ਸੋਫਾ ਲਪਸਡ ਚੇਅਰ 699 ਦੇ ਵਿੱਚ ਪੂਰਾ ਸੋਫਾ ਸੈੱਟ ਮਿਲੂਗਾ, ਤੇ ਨਾਲ ਏਅਰ ਫਰਾਇਰ ਜਿਹੜਾ ਬਿਲਕੁਲ ਫ੍ਰੀ ਗਿਫਟ ਮਿਲੂਗਾ। ਦੂਜਾ ਤੋਹਫਾ ਗਲਾਸ ਦਾ ਮਾਡਰਨ ਕੌਫੀ ਟੇਬਲ ਬਿਲਕੁਲ ਫ੍ਰੀ ਮਿਲੂਗਾ। ਸੋ ਫਟਾਫਟ ਗੱਡੀਆਂ ਨੇ ਸਟੀਅਰਿੰਗ ਘੁਮਾ ਲਓ ਤੇ ਪਹੁੰਚ ਜਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕਿਉਂਕਿ ਸਾਰੀਆਂ ਪ੍ਰਾਈਜ਼ ਤੁਹਾਨੂੰ ਸੰਡੇ ਤੱਕ ਮਿਲਣੀਆਂ। ਨੈਕਸਟ ਵੀਕ ਤੋਂ ਟੈਰਿਫ ਦੇ ਕਰਕੇ 30% ਜਿਹੜੀਆਂ ਪ੍ਰਾਈਜ਼ਾਂ, ਜੀ ਹਾਂ 30% ਪ੍ਰਾਈਜ਼ਾਂ ਫਰਨੀਚਰ ਦੀਆਂ ਵਧਣ ਜਾ ਰਹੀਆਂ।

0: चक्कर रहो, 294 वॉक एंड ड्राइव ग्रैंड होम फर्नीचर, ग्रैंड होम फर्नीचर नबी
1: बाग। जरूर डिले ना करो, हुणे पहुंचो, बाद दे विच प्राइसां वधीआं, तुसीं खुद कहना नवीं यार पंगा लै लिया, पहलां ही लै लैंदे फर्नीचर। सो 294 वॉकर ड्राइव एयरपोर्ट क्वीन दे बिल्कुल नाल यार, तुसीं मिस नहीं कर सकते। ते सर्विस इंटीरियर दे बैक साइड ते तोहफे तुहानू असीं दवा रहे हां उस दे नाल नाल। ओके, इक तां हो गया फर्नीचर वाला लाइव ऑन लोकेशन, ते उहदे नेड़े ही मैं लगता कि 3-4 मिनट की ड्राइव ते तुसीं पहलां फर्नीचर लो, फिर बाद दे विच सब्जी मार्केट का जिहड़ा नवां रेस्टोरेंट खुलिया 1650 विलियम्स पार्कवे, विलियम ते टोरब्रम, विलियम ते टोरब्रम का इको ही प्लाजा, विलियम्स एंड टोरब्रम के कोर्नर ते कोर्नर ही यूनिट है सब्जी मार्केट की। तो सब्जी मार्केट ने अज कहता कि नवी पंजाबी जरा लाइव है अज, तो असी भी पिछे नहीं हटना। सो जेडे साढ़े पहले 5 कस्टमर जाणगे हुणे जाओ, सरवजीत उत्थे हाजिर ने, सरवजीत नूं मिलो, पहले 5 नूं 1 पाउंड मच्छी बिलकुल फ्री, अगले 5 नूं 1 पाउंड जलेबी बिलकुल फ्री, ते उस तो अगले 5 नूं 1 बिरयानी बिलकुल फ्री। सब्जी मार्केट रेस्टोरेंट 1650 विलियम्स पार्कवे, ते बाकी डीलां सरवजीत दसणगे। सरवजीत साडे नाल जुड़िया लाइव 1650 विलियम्स पार्कवे, विलियम्स एंड टोरब्रम दे कोर्नर ते एट सब्जी मार्केट। सरजीत वेलकम
2: जी। भाई जी बहुत शुक्रिया, पहला ते हाथ जोड़ के प्यार भरी सत श्री अकाल, हैप्पी फ्राइडे।
1: हैप्पी फ्राइडे जी, वेलकम वेलकम सरजीत। सो सब्जी मार्केट ने पहले 15-20 लिसनर्स लई तोहफा ही तोहफा अनाउंस कर दिता, ते बाकी होर की बन रहा फिर?
2: ਬਾਈ ਜੀ ਇੱਥੇ ਤਾਂ ਮੈਂ ਕਹਿੰਦਾ ਵੀ ਤੋਹਫਿਆਂ ਦੀਆਂ ਸੌਗਾਤ ਹੀ ਆ, ਤੇ ਦੇਖੀਏ ਤੇ ਨਵਾਂ ਰੈਸਟੋਰੈਂਟ ਸਬਜੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ ਆ ਹੁਣੇ ਹੀ ਕਹਿੰਦੇ ਵੀ 6 ਵਜੇ ਆ ਪੰਜਾਬੀ ਲਹਿਰਾਂ ਸ਼ੁਰੂ ਹੋ ਗਿਆ, ਤੇ 6 ਵਜੇ ਹੀ ਹੁਣ ਓਪਨਿੰਗ ਪੰਜਾਬੀ ਲਹਿਰਾਂ ਕਰਵਾ ਰਹੇ ਆ ਗ੍ਰੈਂਡ ਓਪਨਿੰਗ, ਤੇ ਉਹਦੇ ਮੌਕੇ ਦੇ ਉੱਪਰ ਬੜਾ ਕੁਛ ਤੁਹਾਨੂੰ ਜਿਵੇਂ ਤੁਸੀਂ ਕਹਿ ਕੇ ਹਟੇ ਆ ਫ੍ਰੀ ਫੂਡ ਵੀ ਦਿੱਤਾ ਜਾ ਰਿਹਾ, ਤੇ ਨਾਲ ਦੀ ਨਾਲ ਬਾਈ ਜੀ ਸਮੋਸਿਆਂ ਦੀ ਗੱਲ ਕਰੀਏ, 4 ਸਮੋਸੇ $1 ਦੇ।
1: ਅੱਛਾ, 4 ਸਮੋਸੇ ਸਿਰਫ $1 ਚ? ਵਾਹ ਵੀ ਵਾਹ,
2: $1 ਦੇ ਵਿੱਚ! ਤੇ ਮੈਂ ਕਹਿੰਦਾ ਵੀ ਸਪੈਸ਼ਲ ਐਡੇ ਕੁ ਸ਼ਾਨਦਾਰ ਹੈ, ਪਹਿਲੀ ਗੱਲ ਨਵੀਂ ਚੀਜ਼ ਖੁੱਲੀ ਹੈ, ਨਵੀਂ ਲੋਕੇਸ਼ਨ ਖੁੱਲੀ ਹੈ, ਤੁਸੀਂ ਇੱਥੇ ਆਓ ਬੈਠੋ, ਚਾਹ ਪਾਣੀ ਦਾ ਪ੍ਰਬੰਧ ਹੈ, ਪੂਰੇ ਚਾਹ ਪਕੌੜੇ ਪੀਓ, ਬਹਿ ਕੇ ਆਰਾਮ ਨਾਲ ਦੇਖੋ ਸਾਰਾ ਸਮਾਨ, ਤੇ ਟੇਸਟ ਵੀ ਕਰ ਸਕਦੇ ਹੋ, ਤੇ ਨਵੀਂ ਲੋਕੇਸ਼ਨ ਤੇ ਆ ਕੇ ਸ਼ਾਨਦਾਰ ਸਾਡੀ ਕਮਿਊਨਿਟੀ ਸਾਨੂੰ ਹੱਲਾਸ਼ੇਰੀ ਦੇਵੇਗੀ, ਤੇ ਉਸ ਤੋਂ ਵਧੀਆ ਗੱਲ ਤੇ ਬਾਈ ਜੀ ਕੀ ਹੋ ਸਕਦੀ ਹੈ, ਤੇ ਜ਼ਰੂਰ ਪਹੁੰਚੋ। ਤੇ ਜਿਵੇਂ ਤੁਸੀਂ ਕਹਿ ਕੇ ਹਟੇ ਆ, ਪਹਿਲੇ 5 ਲਿਸਨਰ ਨੂੰ ਪਾਓ ਬਾਜੀ ਫ੍ਰੀ, ਤੇ ਬਾਈ ਜੀ ਨਾਲੇ ਗੰਨੇ ਦਾ ਜੂਸ ਵੀ ਆ, ਤੇ ਇਹ ਨਾ ਕਿਹੋ ਵੀ ਹੁਣ ਸ਼ਾਨਦਾਰ ਸ਼ਾਮ, ਬੜੀ ਸ਼ਾਨਦਾਰ ਹੈ, ਫਰਾਈਡੇ ਦੀ ਸ਼ਾਮ ਹੈ, ਵੈਦਰ ਵੀ ਬੜਾ ਕਾਇਮ ਹੈ, ਠੰਡਾ ਠੰਡਾ ਗੰਨੇ ਦਾ ਜੂਸ ਹੋ ਜਾਵੇ, ਤੇ ਬੰਦਾ ਕਹਿੰਦੇ ਯਾਰ ਨਜ਼ਾਰੇ ਜ਼ਿੰਦਗੀ ਦੇ ਇਹੀ ਆ। ਤੇ ਪਹੁੰਚੋ ਗ੍ਰੈਂਡ ਓਪਨਿੰਗ ਤੇ 1650 ਵਿਲੀਅਮਸ ਪਾਰਕਵੇ ਦੇ, 3rd location ਬਾਈ ਜੀ ਗ੍ਰੈਂਡ ਓਪਨਿੰਗ ਹੋ ਰਹੀ ਹੈ, 3rd location
1: ਜਸਵੀਰ
2: ਜੀ ਕਹਿ ਰਹੇ ਸੀ, ਜਸਵੀਰ ਮਾਂਗੜ ਜੀ ਜੋ ਕਿ ਇੱਥੇ ਮੌਜੂਦ ਨੇ, ਕਹਿੰਦੇ ਯਾਰ ਮੈਂ ਵੀ ਰੂਬਰੂ ਹੋਣਾ ਸਾਡੇ ਸਰੋਤਿਆਂ ਦੇ, ਤੇ ਜਰੂਰ ਆਪਾਂ ਗੱਲਬਾਤ ਕਰਦੇ ਹਾਂ ਜਸਵੀਰ ਜੀ, ਤੇ ਆਪਾਂ ਜਰੂਰ ਗੱਲਬਾਤ ਕਰਦੇ ਹਾਂ, ਮੈਂ ਇੱਕ ਮਿੰਟ ਬੁਲਾਣਾ ਜਸਵੀਰ ਜੀ ਨੂੰ ਤੇ ਗੱਲਬਾਤ ਕਰਦੇ ਹਾਂ। ਤੇ ਬਾਈ ਜੀ ਸਭ ਤੋਂ ਮੇਨ ਗੱਲ ਇੱਕ ਹੋਰ, ਸਬਜੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ 24 ਘੰਟੇ ਖੁੱਲਾ।
1: ਕਿਆ ਬਾਤ ਹੈ!
2: ਤੇ 24 ਘੰਟੇ ਦੇ ਵਿੱਚ ਜਦੋਂ ਦਿਲ ਕਰੇ, ਜਦੋਂ ਤੁਹਾਨੂੰ ਹੋਣ ਲੇਟ ਨਾਈਟ ਫੂਡ ਕਰੇਵਿੰਗਸ, ਤੇ ਜਰੂਰ ਤੁਸੀਂ ਆਓ ਇੱਥੇ ਤੇ ਫੂਡ ਇੰਜੋਏ ਕਰੋ। ਪਹਿਲਾਂ ਤੇ ਸਵਾਗਤ ਕਰਦੇ ਹਾਂ ਜਸਵੀਰ ਮਾਂਗੜ ਸਾਹਿਬ, ਸਤਿ ਸ੍ਰੀ ਅਕਾਲ, ਸਵਾਗਤ ਹੈ।
3: ਹੈਲੋ
1: ਜੀ ਮਾਂਗੜ ਸਾਹਿਬ,
3: ਪਹਿਲਾਂ ਪੰਜਾਬੀ ਲਹਿਰਾਂ ਦੇ ਸਾਰੇ ਸਰੋਤਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਅਤੇ ਆਦਾਬ। ਤੇ ਅਸੀਂ ਪੰਜਾਬੀ ਲਹਿਰਾਂ ਦੇ ਫੇਰ ਇੱਕ ਵਾਰ ਤਹਿ ਦਿਲੋਂ ਧੰਨਵਾਦੀ ਹਾਂ ਕਿ ਉਸ ਦੀ ਵਜ੍ਹਾ ਕਰਕੇ, ਪੰਜਾਬੀ ਲਹਿਰਾਂ ਦੀ ਵਜ੍ਹਾ ਕਰਕੇ ਅਸੀਂ 3rd location ਖੋਲਣ ਵਿੱਚ ਕਾਮਯਾਬ ਹੋਏ ਹਾਂ, ਔਰ ਦੂਜੀਆਂ ਲੋਕੇਸ਼ਨਾਂ ਆਲਰੇਡੀ ਜਿਹੜੀਆਂ ਨੇ ਉਹ 24 ਘੰਟੇ ਬੜੀ ਧੂਮ ਧਾਮ ਨਾਲ ਚੱਲਦੀਆਂ ਨੇ, ਤੇ ਇਹ 3rd location ਅਸੀਂ ਅੱਜ ਹੁਣ ਖੋਲਣ ਜਾ ਰਹੇ ਹਾਂ, ਤੇ ਪੰਜਾਬੀ ਲਹਿਰਾਂ ਦੀ ਅਪਾਰ ਕਿਰਪਾ ਨਾਲ ਹੀ ਅਸੀਂ ਚੌਥੀ ਔਰ 5th location ਵੀ ਪਾਈਪ ਲਾਈਨ ਦੇ ਵਿੱਚ ਹੈ, ਅਸੀਂ ਪੰਜਾਬੀ ਲਹਿਰਾਂ ਰਾਹੀਂ ਅਨਾਊਂਸ ਕਰਾਂਗੇ ਉਸਦੀ ਡੇਟ, ਔਰ ਪੰਜਾਬੀ ਲਹਿਰਾਂ ਨਾਲ ਅਸੀਂ ਪਹਿਲਾਂ ਦੱਸ ਚੁੱਕੇ ਹਾਂ, ਸਾਡਾ ਬਹੁਤ ਪਹਿਲੇ ਦਿਨ ਤੋਂ ਹੀ ਬਹੁਤ ਸੰਬੰਧ ਹੈ, ਔਰ ਪੰਜਾਬੀ ਲਹਿਰਾਂ ਦੀ ਕਾਮਯਾਬੀ ਕਰਕੇ ਹੀ ਸਦਕਾ ਪੰਜਾਬੀ ਲਹਿਰਾਂ ਕਰਕੇ ਅਸੀਂ ਸਾਡਾ ਜਿਹੜਾ ਹੈ ਸਬਜ਼ੀ ਮਾਰਕੀਟ ਰੈਸਟੋਰੈਂਟ ਸਵੀਟ ਤੇ ਗਰੋਸਰੀ ਸਟੋਰ ਨੇ ਜਿਹੜੇ ਇਹ ਕਾਮਯਾਬ ਹੋਏ ਨੇ। ਅਸੀਂ ਤਹਿ ਦਿਲੋਂ ਇੱਕ ਵਾਰ ਫੇਰ ਪੰਜਾਬੀ ਲਹਿਰਾਂ ਦੇ ਸਟਾਫ ਦਾ ਪੰਜਾਬੀ ਲਹਿਰਾਂ ਦੇ ਸੀਓ ਸਾਹਿਬ ਦਾ ਅਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਗੱਲ ਕਰੀਏ ਕਿ ਬਹੁਤ ਜ਼ਿਆਦਾ ਸਪੈਸ਼ਲ ਅਸੀਂ ਲਾਏ ਹੋਏ ਨੇ ਔਰ ਉਹਦੀ ਵਜ੍ਹਾ ਕਰਕੇ ਹਰ ਵਕਤ ਬਹੁਤ ਭਾਰੀ ਰਸ਼ ਰਹਿੰਦਾ ਹੈ। ਸਾਡੀ ਪਹਿਲੀ ਲੋਕੇਸ਼ਨ ਜੋ 10 ਨਾਰਮਲ ਗੇਟ ਹੈ ਉਹਦੇ ਤੇ ਇੰਨਾ ਰਸ਼ ਹੈ ਕਿ ਇਸ ਵੀਕਐਂਡ ਤੇ 1500 ਤੋਂ ਜ਼ਿਆਦਾ ਕਸਟਮਰ ਉੱਥੇ ਆਏ ਨੇ ਔਰ ਦੂਜੀ ਬ੍ਰਹਮਲੀ ਕੰਟਰੀ ਸਾਈਡ ਦੀ ਲੋਕੇਸ਼ਨ ਤੇ ਵੀ ਆਲਮੋਸਟ 800 ਕਸਟਮਰ ਐਵਰੀ ਡੇ ਆਉਂਦਾ ਤੇ ਇਹ ਪੰਜਾਬੀ ਲਹਿਰਾਂ ਦੀ ਬਦੌਲਤ ਹੈ ਕਿ ਅਸੀਂ ਇਸ ਪੱਖੋਂ ਜਿਹੜਾ ਸਾਰੇ ਕਸਟਮਰਾਂ ਦਾ ਸੇਵਾ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਤੇ ਇਹੀ ਕਾਰਨ ਹੈ। ਔਰ ਅਸੀਂ ਜੋ ਡੀਲਸ ਲਗਾਈਆਂ ਨੇ ਉਹ ਬਹੁਤ ਸਾਰੇ ਕਸਟਮਰਾਂ ਦੇ ਸਤਿਕਾਰਯੋਗ ਕਸਟਮਰ ਦੇ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਹੀ ਵਾਜਬ ਰੇਟਾਂ ਦੇ ਉੱਤੇ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਕਿ ਅਸੀਂ ਜਿਹੜੇ ਕਿ ਹੈ ਰੋਟੀ ਹੈ ਤਵਾ ਰੋਟੀ ਉਹ ਅਸੀਂ 50 ਸੈਂਟ ਦੀ ਦਿੰਦੇ ਹਾਂ ਇਸ ਵੇਲੇ ਜਦੋਂ ਕਿ ਬਾਜ਼ਾਰ ਦੇ ਵਿੱਚ ਉਹ 2 ਤੋਂ 2.5 ਡਾਲਰ ਦੀ ਮਿਲਦੀ ਹੈ ਤੇ ਇਹ ਜਿਹੀਆਂ ਬਹੁਤ ਜ਼ਿਆਦਾ ਡੀਲਾਂ ਨੇ। ਪਰੌਂਠੇ ਨੇ 2.99 ਦੇ ਪਰੌਂਠੇ ਚਾਹੇ ਤੁਸੀਂ ਗੋਭੀ ਦੇ ਲਓ ਚਾਹੇ ਕਾਸੇ ਦੇ ਲਓ ਚਾਹੇ ਆਪਣੇ ਆਲੂ ਦੇ ਲਓ ਜਾਂ ਮੇਥੀ ਵਾਲੇ ਲਓ ਜੋ ਵੀ ਉਹ 2.99 ਦੇ ਦਿੰਦੇ ਹਾਂ ਜਦੋਂ ਕਿ ਬਾਜ਼ਾਰ ਦੇ ਵਿੱਚ ਇਹੀ ਜਿਹੜੇ ਸਾਰਾ ਸਮਾਨ ਬਹੁਤ ਹਾਈ ਰੇਟ ਦੇ ਉੱਤੇ ਮਿਲਦਾ ਹੈ। ਔਰ ਭਾਵੇਂ ਕਿ ਜਿਹੜਾ ਹੈ ਇਸ ਵੇਲੇ ਸੰਕਟ ਚੱਲ ਰਿਹਾ ਹੈ ਅਮੈਰੀਕਾ ਔਰ ਕੈਨੇਡਾ ਦਾ ਤੇ ਉਹਦੇ ਬਾਵਜੂਦ ਵੀ ਅਸੀਂ ਬਹੁਤ ਸਸਤੀਆਂ ਪ੍ਰਾਈਸਿਸ ਲਾਉਣ ਦੇ ਵਿੱਚ ਸਮਰੱਥ ਹੋਏ ਹਾਂ ਤੇ ਇਹ ਸਾਰਾ ਪੰਜਾਬੀ ਲਹਿਰਾਂ ਦੀ ਬਦੌਲਤ ਹੈ ਤੇ ਉਸ ਕਰਕੇ ਅਸੀਂ ਇਹ ਸਾਰੇ ਕਾਮਯਾਬ ਹੋਏ ਹਾਂ।
1: ਤੇ
3: ਹਾਂਜੀ ਤੇ ਬਾਕੀ ਜਿਹੜਾ ਹੈਗਾ ਫਿਸ਼ ਪਕੌੜਾ ਉਹ 2 ਪਾਊਂਡ ਲਾਓ 13.99 ਦੇ ਅਸੀਂ ਲਗਾਏ ਹੋਏ ਨੇ ਤੇ ਇਸ ਤੋਂ ਇਲਾਵਾ ਜਿਹੜੀਆਂ ਲੈਗਸ ਨੇ ਤੰਦੂਰੀ ਲੈਗਸ ਨੇ ਉਹ ਉਹਦੇ ਵਿੱਚ 4 ਪੀਸ ਅਸੀਂ ਦਿੰਦੇ ਹਾਂ ਲੈਗ ਐਂਡ ਥਾਈ ਦੇ ਜਿਹੜੇ ਨੇ 4 ਪੀਸ ਦਿੰਦੇ ਹਾਂ ਉਹ 5.99 ਸਾਡਾ ਚੈਲੰਜ ਹੈ। ਕੋਈ ਵੀ ਇਸ ਰੇਟ ਦੇ ਵਿੱਚ ਨਹੀਂ ਦੇ ਸਕਦਾ ਕੰਟੀਨਿਊਸਲੀ ਅਸੀਂ ਦੇਣ ਦੇ ਵਿੱਚ ਸਮਰੱਥ ਹੋਏ ਹਾਂ। ਇਹ ਸਾਰਾ ਪੰਜਾਬੀ ਲਹਿਰਾਂ ਦੀ ਬਦੌਲਤ ਹੈ ਔਰ ਉਸੇ ਕਰਕੇ ਅਸੀਂ ਕਾਮਯਾਬ ਹੋਏ ਹਾਂ ਤੇ ਮੈਂ ਆਪ ਜੀ ਦੇ ਥਰੂ ਇਹ ਕਰਨਾ ਚਾਹੁੰਦਾ ਐਲਾਨ ਕਰਨਾ ਚਾਹੁੰਦਾ ਕਿ ਆਪਨੇ ਅਸੀਂ ਜਿਸ ਤਰ੍ਹਾਂ ਦੱਸਿਆ ਹੈ ਸਰਬਜੀਤ ਜੀ ਨੇ ਸਤਿਕਾਰਯੋਗ ਸਰਬਜੀਤ ਜੀ ਨੇ ਕਿ 15 ਪ੍ਰਾਈਜ ਅਸੀਂ ਕੱਢ ਰਹੇ ਹਾਂ ਉਹ
1: ਜਿਹੜੇ
3: ਵੀ ਜਿਹੜੇ ਕਸਟਮਰ ਆਉਣਗੇ
1: ਸਰਵਿਸ ਹੈ ਤੇ ਪਰਿਵਾਰਕ ਮਾਹੌਲ ਹੈ ਤੇ ਡੀਲਾਂ ਹੀ ਡੀਲਾਂ ਨੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਇੰਜੋਏ ਕਰੋ ਤੇ ਸਬਜ਼ੀ ਮਾਰਕੀਟ ਦੀ ਟੀਮ ਤੁਹਾਡੀ ਸੇਵਾ ਦੇ ਵਿੱਚ ਬਿਲਕੁਲ ਹਾਜ਼ਰ ਹੈ। ਅੱਜ ਪਹੁੰਚਣਾ 1650 ਵਿਲੀਅਮਸ ਪਾਰਕਵੇ ਤੇ ਅੱਜ ਤੁਸੀਂ ਪਹੁੰਚ ਰਹੇ ਹੋ ਨਾਲ ਦੀ ਨਾਲ ਤੁਹਾਨੂੰ ਪਹਿਲੇ 5 ਜਣਿਆਂ ਨੂੰ ਫਿਸ਼ 1 ਪਾਊਂਡ ਫਰੀ, ਅਗਲੇ 5 ਜਣਿਆਂ ਨੂੰ ਜਲੇਬੀ 1 ਪਾਊਂਡ ਫਰੀ ਤੇ ਅਗਲੇ 5 ਜਣਿਆਂ ਨੂੰ ਬਿਰਿਆਨੀ ਬਿਲਕੁਲ ਫਰੀ। ਸੋ ਆਓ ਵਿਲੀਅਮਸ ਪਾਰਕਵੇ ਐਂਡ ਆਪਣੇ ਬਿਲਕੁਲ ਟੋਰਬਰਮ ਦੇ ਕੋਰਨਰ ਤੇ। ਸੋ ਥੈਂਕ ਯੂ ਸੋ ਮਚ ਸਰਬਜੀਤ, ਮਿਲਦੇ ਹਾਂ ਜਲਦ, ਬਹੁਤ ਸ਼ੁਕਰੀਆ।
3: ਇਸ ਤੋਂ ਇਲਾਵਾ ਨਵੀ ਸਾਹਿਬ
1: ਜੀ ਜੀ
3: ਹਾਂਜੀ ਮੈਂ ਐਲਾਨ ਕਰਨਾ ਚਾਹੁੰਦਾ ਕਿ ਤੁਸੀਂ ਜਿਹੜੇ ਵੀ 10 ਲੇਡੀਜ਼ ਜਿਹੜੇ ਨੇ ਮੈਂਬਰ ਕੋਈ ਵੀ ਹੋਣ ਕਸਟਮਰ ਉਹ ਤੁਹਾਨੂੰ ਕਾਲ ਕਰਦੇ ਨੇ ਉਹਨਾਂ ਲਈ ਅਸੀਂ ਸੈਪਰੇਟ ਪਹਿਲੇ ਸਰ 10 ਦੀ ਜਗ੍ਹਾ 15 ਕਰ ਲਓ ਉਹਨਾਂ ਲਈ ਵੀ ਫਰੀ ਸੇਮ ਤਰ੍ਹਾਂ ਦੇ ਕੋਈ ਵੀ ਆਈਟਮ ਉਹ ਲੈ ਸਕਦੇ ਨੇ ਉਹ ਜਿਹੜੇ ਤੁਸੀਂ ਅਨਾਉਂਸ ਕਰੋਗੇ ਅਸੀਂ ਉਹਨਾਂ ਨੂੰ
1: ਪ੍ਰੋਵਾਈਡ ਕਰਾਂਗੇ। ਸਾਰੇ ਡੀਟੇਲ ਸਰਵੀ ਨੂੰ ਦੱਸ ਦਿਓ ਤੇ ਸਰਵੀ ਮੈਨੂੰ ਭੇਜ ਦਿਓ ਤੇ ਮੈਂ ਵੀ ਬੋਲ ਦਵਾਂਗਾ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ, ਥੈਂਕ ਯੂ ਸੋ ਮਚ ਤੇ ਜੁੜਦੇ ਆ ਜਲਦ। ਸੋ ਚੱਲਦੇ ਆ ਆ ਜਾਓ ਫਿਰ ਤੁਹਾਨੂੰ ਸੁਣਾਈਏ ਫਿਰ ਅਗਲਾ ਗੀਤ ਤੇ ਵਾਲੀ ਇਹ ਕਹਿੰਦੇ ਹੁੰਦੇ ਨਾ ਕਿ ਬ੍ਰੇਕ ਨਾ ਹੀ ਲਈਏ ਗਾਣੇ ਤੇ ਗਾਣਾ ਤੁਹਾਡੇ ਲਈ ਕਹਿੰਦੇ ਨਹੀਂ ਹੁੰਦੇ ਕਿ ਚੱਕੀ ਆਉਂਦੇ ਆ, ਤੇ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ। ਅੱਜ ਤੁਹਾਨੂੰ ਫਿਰ ਵੀਕਐਂਡ ਹੈ ਸੁਣਾਉਣਾ ਦੀ ਇਹ ਕਰਨ ਔਜਲੇ ਦਾ ਆਈ ਥਿੰਕ ਅਧੀਆ ਗੀਤ ਸੀਗਾ। ਹਾਂ ਕਿਆ ਬਾਤ ਹੈ, ਸੁਣਾਉਂਦੇ ਆ ਅਧੀਆ, ਫਿਰ ਵਾਪਸ ਆਉਂਦੇ ਹਾਂ।

0: ਬਈ ਬਸ ਅਧੀਏ ਨਾਲ ਵਧੀਆ ਹੋ ਜਾਂਦਾ ਬੰਦਾ, ਸਵੇਰੇ ਫਿਰ ਉੱਠ ਕੇ ਫਿਰ ਆਪਣੇ ਆਪ ਨੂੰ ਗਾਲਾਂ ਕੱਢਦਾ ਹੈ ਕਿ ਆਹ ਕੀ ਹੋ ਗਿਆ, ਮੇਰੇ ਤੋਂ ਗਲਤੀ ਹੋ ਗਈ, ਐਵੇਂ ਰਾਤ ਪੰਗਾ ਲੈ ਲਿਆ। ਜਦੋਂ ਨਾ ਬੰਦਾ ਵਧੀਆ ਪੀ ਰਿਹਾ ਹੁੰਦਾ ਉਦੋਂ ਲੱਗਦਾ ਕਿ ਬਸ ਯਾਰ ਕਮਾਲ ਹੀ ਹੈ, ਕਮਾਲ ਹੀ ਹੈ। ਕੱਲ ਨੀ ਸੀ ਵੀਰ ਨੇ ਕਿਹਾ ਕਿ ਨਵੀਂ ਯਾਰ ਜੇ ਚਾਰ ਪੈਗ ਬੰਦਾ ਲਾ ਲਵੇ 90 ML ਦੇ ਫਿਰ ਚੰਨ ਤੇ ਪਹੁੰਚ ਜਾਂਦਾ ਬੰਦਾ। ਸੋ ਖੈਰ ਵਧੀਆ ਐਵੇਂ ਨਾ ਯਾਰ, ਮੈਂ ਨਾ ਕਈ ਵਾਰ LCBO ਜੇ ਆਪਾਂ ਜਾਂਦੇ ਹਾਂ ਦੇਖੀਦਾ ਕਿ ਕੋਈ ਕਈ ਵੀਰ ਨੇ ਬਸ ਇੱਕੋ ਹੀ ਵਧੀਆ ਲੈ ਰਹੇ ਹੁੰਦੇ ਆ, ਉਹਦਾ ਆਈ ਡੋਂਟ ਨੋ ਯਾਰ ਕੋਈ ਸਵਾਦ ਹੈਗਾ ਜੇ ਆਪਾਂ ਇਕੱਲੇ ਹੀ ਬਹਿ ਕੇ ਵਧੀਆ ਪੂਰਾ ਖਤਮ ਕਰ ਦਿੱਤਾ। ਚਲੋ ਇੱਕ ਪੈਗ ਲਾ ਲਿਆ ਸ਼ਾਮ ਨੂੰ, ਆਰਾਮ ਨਾਲ ਸਕੋਚ ਦਾ ਵਾਈਨ ਦਾ ਗਲਾਸ ਵੀ ਲਿਆ, ਉਹ ਠੀਕ ਹੈ। ਖੈਰ ਚੱਲਦੇ ਹਾਂ ਆਪਾਂ ਲਾਈਵ ਔਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਪੰਜਾਬੀ ਲਹਿਰਾ ਲਾਈਵ। ਡੀਲਾਂ ਤੇ ਡੀਲਾਂ, ਤੋਹਫੇ ਤੇ ਤੋਹਫੇ, ਗ੍ਰੈਂਡ ਹੋਮ ਫਰਨੀਚਰ, ਏਅਰਪੋਰਟ ਕੁਈਨ, 294 ਵਾਕਰ ਡਰਾਈਵ। ਸੁਖੀ ਆ ਜਾਓ।
1: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ। ਬਿਲਕੁਲ ਅੱਜ ਪੰਜਾਬੀ ਲਹਿਰਾ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਪਰਿਵਾਰ ਸਾਡੇ ਕੋਲ ਪਹੁੰਚ ਵੀ ਰਹੇ ਨੇ। ਬਾਈ ਜੀ ਬੈਡਰੂਮ ਸੈੱਟ ਬਾਏ ਕਰ ਰਹੇ ਨੇ। ਬਾਈ ਜੀ ਜਦੋਂ ਬੈਡਰੂਮ ਸੈੱਟ ਤੁਸੀਂ ਬਾਏ ਕਰ ਲਿਆ ਤੇ ਨਾਲ ਵੀਰ ਜੀ TV ਹੁਣੇ ਪਰਿਵਾਰ ਨੂੰ ਚੁਕਾਣਾ, ਸੋ ਨਾਲ ਦੀ ਨਾਲ ਹੀ ਜਿਹੜੇ ਤੋਹਫੇ ਤੁਹਾਨੂੰ ਦਿੱਤੇ ਜਾ ਰਹੇ ਆ, ਤੋਹਫੇ ਤੁਸੀਂ ਆਪਣੀ ਗੱਡੀ ਦੇ ਵਿੱਚ ਰਾਈਟ ਵੇ ਰੱਖ ਕੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਵੀਂ ਬਾਈ ਜੀ ਇੱਕ ਮੈਂ ਪਰਿਵਾਰਾਂ ਨੂੰ ਜ਼ਰੂਰ ਦੱਸ ਦਵਾਂ ਕਿ ਇਹ ਸੰਡੇ ਤੱਕ ਆ ਕੇ ਆਪਣੀਆਂ ਡੀਲਾਂ ਨੂੰ ਰਾਖਵਾਂ ਕਰ ਲਓ। ਫਰਾਈਡੇ ਸੈਚਰਡੇ ਸੰਡੇ, ਫਰਾਈਡੇ ਸੈਚਰਡੇ ਸੰਡੇ ਤੱਕ ਆ ਕੇ ਡੀਲਾਂ ਨੂੰ ਰਾਖਵਾਂ ਕਰ ਲਓ। ਡਿਲੀਵਰੀ ਜਦੋਂ ਵੀ ਚਾਹੀਦੀ ਹੋਊਗੀ ਅਕਤੂਬਰ ਨਵੰਬਰ ਦਸੰਬਰ ਤੱਕ ਦੀ ਜਿਹੜੀ ਤੁਹਾਡੀ ਸਕੈਜੂਲ ਕਰ ਦਿੱਤੀ ਜਾਊਗੀ। ਪਰ ਕਿਉਂ ਇਸ ਵੀਕ ਤੱਕ ਆਉਣਾ ਜ਼ਰੂਰੀ ਆ, ਕਿਉਂਕਿ ਮੰਡੇ ਤੋਂ ਨੈਕਸਟ ਵੀਕ ਤੋਂ 30% ਪ੍ਰਾਈਜ਼ ਉੱਪਰ ਜਾ ਰਹੀਆਂ ਟੈਰਿਫ ਦੀ ਵਜ੍ਹਾ ਦੇ ਕਰਕੇ 30% ਪ੍ਰਾਈਜ਼ਾਂ ਵੱਧ ਰਹੀਆਂ। ਜਿੰਨੇ ਵੀ ਅੱਜ ਪ੍ਰਾਈਜ਼ ਟੈਗ ਲੱਗੇ ਹੋਏ ਨੇ ਤੁਸੀਂ ਮੰਡੇ ਮਾਰਨਿੰਗ ਆ ਕੇ ਦੇਖਣਾ, ਸਾਰੇ ਪ੍ਰਾਈਜ਼ 30% ਵੱਧ ਜਾਣੇ ਨੇ। ਸੋ ਵੀਕਐਂਡ ਤੇ ਆ ਕੇ ਤੁਸੀਂ ਮਿਨੀਮਮ ਡਿਪੋਜ਼ਿਟ ਦੇ ਕੇ ਸੇਮ ਪ੍ਰਾਈਜ਼ ਦੇ ਵਿੱਚ ਫਰਨੀਚਰ ਆਪਣਾ ਲੌਕ ਕਰ ਸਕਦੇ ਹੋ। ਡਿਲੀਵਰੀ ਜਦੋਂ ਵੀ ਚਾਹੀਦੀ ਹੋਗੀ ਸਕੈਜੂਲ ਹੋ ਜੂਗੀ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕਸਟਮਾਈਜ਼ ਸੋਫਾ ਸੈੱਟ ਬਣਾਉਣਾ, ਮੇਰੇ ਸਾਹਮਣੇ ਇੱਕ ਨਿਊ ਅਰਾਈਵਲ ਨਿਊ ਕਲੈਕਸ਼ਨ ਆਈ ਆ, ਸਕਾਈ ਬਲੂ ਕਲਰ ਦਾ ਮਾਈਕਰੋ ਫੈਬਰਿਕ ਜਿਹੜੀ ਨਿਊ ਲਾਂਚ ਹੋਈ ਆ, ਸਕਾਈ ਬਲੂ ਕਲਰ ਦਾ ਸੋਫਾ ਸੈੱਟ। ਸੋਫਾ ਐਂਡ ਲਫਟਡ, ਬੈਕ ਦੇ ਉੱਪਰ ਚੈਨਲ ਲੱਗੇ ਹੋਏ ਨੇ, ਸਾਈਡਾਂ ਤੇ ਪਾਈਪਿੰਗ ਲੱਗੀ ਆ, ਤੇ ਪਲੱਸ ਸੀਟਾਂ ਦੋਨੋਂ ਸਾਈਡ ਫਿਨਿਸ਼ ਨੇ, ਤੁਸੀਂ ਰਿਮੂਵੇਬਲ ਦੋਨੋਂ ਸਾਈਡ ਸੀਟਾਂ ਜਿਹੜੀਆਂ ਤੁਸੀਂ ਯੂਜ਼ ਕਰ ਸਕਦੇ ਹੋ। ਕੈਨੇਡੀਅਨ ਮੇਡ ਸੋਫਾ ਐਂਡ ਲਫਟਡ, ਕਲਰ ਜਿਹੜਾ ਮਰਜ਼ੀ ਤੁਸੀਂ ਆਪਣੇ ਮਰਜ਼ੀ ਦਾ ਬਣਾ ਸਕਦੇ ਹੋ। ਨਵੀਂ ਫੈਬਰਿਕ ਆਈ ਆ, ਵਾਸ਼ੇਬਲ ਫੈਬਰਿਕ, ਕੈਨੇਡੀਅਨ ਮੇਡ ਸੋਫਾ ਐਂਡ ਲਫਟਡ, ਬੈਕ ਤੇ ਚੈਨਲ ਬਣੇ ਹੋਏ ਨੇ, ਕਲਰ ਜਿਹੜਾ ਮਰਜ਼ੀ ਬਣਾ ਲਿਓ, ਸਿਰਫ $799 ਦਾ। ਜੀ ਹਾਂ, ਕਸਟਮਾਈਜ਼ ਸੋਫਾ ਸੈੱਟ 5 ਸੀਟਾਂ, ਸੋਫਾ ਲਫਟਡ $799 ਦਾ ਮਿਲੂਗਾ। ਤੇ ਨਾਲ ਕੌਫੀ ਟੇਬਲ ਜਿਹੜਾ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਤੋਹਫਾ ਲੈ ਕੇ ਜਾਓਗੇ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ ਸੋਲਿਡ ਵੁੱਡ ਦਾ ਸਖਤ ਲੱਕੜੀ ਦਾ ਡਾਇਨਿੰਗ ਟੇਬਲ, ਟੇਬਲ ਤੇ 6 ਚੇਅਰਾਂ, ਟੇਬਲ ਤੇ 6 ਚੇਅਰਾਂ, ਸਿਰਫ $399 ਦਾ, $399 ਦਾ ਮਿਲੂਗਾ। ਤੇ ਜਿਹੜੇ ਪਰਿਵਾਰ ਇਸ ਵੀਕਐਂਡ ਦੇ ਉੱਪਰ ਆਉਣਗੇ, ਮਾਈਕ੍ਰੋਵੇਵ ਜਿਹੜਾ ਬਿਲਕੁਲ ਫ੍ਰੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਪਰ ਸਾਰੀਆਂ ਡੀਲਾਂ ਲੈਣ ਵਾਸਤੇ ਫਰਾਈਡੇ ਸੈਚਰਡੇ ਸੰਡੇ ਆਉਣਾ। ਇਹ ਵੀ ਡਾਇਨਿੰਗ ਟੇਬਲ ਜਿਹੜਾ $399 ਵਾਲਾ, ਇਹ ਵੀ ਮੰਡੇ ਨੂੰ 30% ਵੱਧ ਜਾਣਾ। ਸੋ ਵੀਕਐਂਡ ਤੇ ਆ ਕੇ ਡੀਲਾਂ ਆਪਣੀਆਂ ਰਾਖਵੀਆਂ ਕਰ ਸਕਦੇ ਹੋ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਨਵੀਂ ਬਾਜੀ
0: ਕੀ ਬਾਤ ਹੈ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ ਤੇ ਤੁਸੀਂ ਇਹ ਗੇੜਾ ਜ਼ਰੂਰ ਲਗਾਓ। ਇੱਕ ਨਾ ਤੁਸੀਂ ਦੁਆਬਾ ਟਰੈਵਲ ਨੂੰ ਯਾਦ ਰੱਖੋ, ਕਿਉਂਕਿ ਦੁਆਬਾ ਟਰੈਵਲ ਨਵੰਬਰ 'ਚ ਤੁਹਾਨੂੰ ਭੇਜ ਰਿਹਾ ਇੰਡੀਆ। ਨਵੰਬਰ 'ਚ ਜਾਓ ਅਤੇ ਤੁਸੀਂ ਮੁੜ ਕੇ ਆਉਣਾ ਹੈਗਾ ਅਪ੍ਰੈਲ 'ਚ, 5-6 ਮਹੀਨੇ ਆਰਾਮ ਨਾਲ ਤੁਸੀਂ ਉੱਥੇ ਲਾ ਕੇ ਆਓ। ਬਹੁਤ ਸਪੈਸ਼ਲ ਪ੍ਰਾਈਸ ਹੈ, $1580, ਬਹੁਤ ਹੀ ਲਿਮਿਟਡ ਸੀਟਾਂ ਨੇ। ਸੋ ਜਾਣਾ ਹੈਗਾ ਤੁਸੀਂ ਕਦੋਂ, ਇਨ ਨਵੰਬਰ, ਅਤੇ ਮੁੜ ਕੇ ਆਉਣਾ ਤੁਸੀਂ ਇਨ ਅਪ੍ਰੈਲ। $1580 ਦੀ ਤੁਹਾਨੂੰ ਟਿਕਟ ਮਿਲ ਰਹੀ ਹੈ। 9057967800 ਦੁਆਬਾ ਟਰੈਵਲ, 9057967800, 905-796-7800। ਤੁਸੀਂ ਉਹ ਵੀਡੀਓ ਦੇਖੀ ਯਾਰ, ਉਹ ਜਿਹੜੀ ਬੀਬੀ ਹੈ BC ਵਾਲੀ, ਅਤੇ ਉਹ ਆਪਣੇ ਇੱਕ ਟੈਨੈਂਟ ਨਾਲ ਕਿਵੇਂ ਯਾਰ ਬਿਹੇਵ ਕਰ ਰਹੀ ਹੈ, ਮੈਂ ਬੜਾ ਹੈਰਾਨ ਹੋਇਆ ਦੇਖ ਕੇ। ਉਹ ਲੇਡੀ ਟੈਨੈਂਟ ਨੂੰ ਚਲੋ ਮੰਦਾ ਚੰਗਾ ਬੋਲ ਰਹੀ ਹੈ, ਉਹ ਵੱਖਰੀ ਗੱਲ ਹੈ, ਬਟ ਕਿਵੇਂ ਉਹ ਲੇਡੀ ਟੈਨੈਂਟ ਦਾ ਬਾਰਬੀਕਿਊ ਖੋਲ ਕੇ ਪਤਾ ਨਹੀਂ ਉੱਥੇ ਕੀ ਮਾਰ ਮੁਰ ਰਹੀ ਹੈ। ਫਿਰ ਜਿਹੜਾ ਟੈਨੈਂਟ ਹੈ ਘਰ 'ਚ ਵੜ ਕੇ ਉਹਨੂੰ ਪਤਾ ਨਹੀਂ ਉੱਥੇ ਕੋਈ ਰੋੜਾ ਰੂੜਾ ਸਿੱਟਿਆ, ਫਿਰ ਚੱਕ ਕੇ ਕੋਈ ਟੈਨਿਸ ਦੀ ਜਾਂ ਬੈਡਮਿੰਟਨ ਦੀ ਰੈਕਟ ਜੀ ਸੀਗੀ ਉਹ ਮਾਰੀ। ਵੀ ਯਾਰ ਲੋਕਾਂ ਨੂੰ ਇੰਨੀ ਵੀ ਅਕਲ ਹੈ ਨਹੀਂ ਗੀ, ਤੁਸੀਂ ਲੈਂਡਲੋਰਡ ਹੋ, ਤੁਸੀਂ ਦੇਖੋ ਜੇ ਪ੍ਰੋਪਰਟੀ ਖਰੀਦਣ ਜੋਗੇ ਹੋ, ਤੁਹਾਨੂੰ ਇਹ ਨਹੀਂ ਪਤਾ ਹੈਗਾ ਯਾਰ ਕਿ ਅਸੀਂ ਕਿਸੇ ਨੂੰ ਇਸ ਕੰਟਰੀ ਦੇ ਵਿੱਚ ਅਸੋਲਟ ਨਹੀਂ ਕਰ ਸਕਦੇ। ਸੱਚੀ ਬੜਾ ਯਾਰ ਹੈਰਾਨ ਹੋਇਆ ਦੇਖ ਕੇ ਮੈਂ ਕਿ ਜਿਹੜਾ ਬੰਦਾ ਇੱਕ ਪ੍ਰੋਪਰਟੀ ਦਾ ਮਾਲਕ ਹੈ ਤੇ ਪ੍ਰੋਪਰਟੀ ਕੋਈ ਛੋਟੀ ਨਹੀਂ ਸੀ ਲੱਗਦੀ, ਕਾਫੀ ਯਾਰ ਮੈਨੂੰ ਲੱਗਦਾ ਕਿ ਮਹਿੰਗੀ ਪ੍ਰੋਪਰਟੀ ਹੋਊਗੀ। ਤੇ ਉਹ ਲੇਡੀ ਟੈਨੈਂਟ ਨੂੰ ਇੱਕ ਕਿਸਮ ਦਾ ਅਸੋਲਟ ਕਰ ਰਹੀ ਹੈ, ਫਿਰ ਚੱਕ ਕੇ ਉਹਨੂੰ ਅਰੈਸਟ ਕੀਤਾ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਯਾਰ ਕਿ ਵਾਕਈ ਕੁਝ ਕੁ ਲੈਂਡਲੋਰਡ ਇੱਦਾਂ ਬਿਹੇਵ ਕਰਦੇ ਆ ਪ੍ਰੋਪਰਟੀ 'ਤੇ ਆ ਕੇ ਰੌਲਾ ਪਾਉਣਗੇ, ਪ੍ਰੋਪਰਟੀ 'ਤੇ ਆ ਕੇ ਮੀਨੋ ਚੀਕਾਂ ਮਾਰਨਗੇ, ਪ੍ਰੋਪਰਟੀ 'ਤੇ ਆ ਕੇ ਇੰਨਾ ਜ਼ਿਆਦਾ ਤੰਗ ਕਰਨਗੇ, ਤੁਹਾਡੇ ਨਾਲ ਕਦੇ ਹੋਇਆ? ਹੁਣ ਇਹ ਤਾਂ ਯਾਰ ਤੁਸੀਂ ਇੱਕ ਲੈਂਡਲੋਰਡ ਛੱਡੋ, ਕੋਈ ਜਿਹੜੇ ਬੰਦੇ ਨੇ ਕੋਈ ਚੋਰੀ ਕਰਨੀ ਹੁੰਦੀ ਉਹ ਨਹੀਂ ਇੰਨਾ ਕਿਸੇ ਬੰਦੇ ਨੂੰ ਤੰਗ ਕਰਦਾ। ਅਤੇ ਮੈਂ ਇਹ ਵੀ ਦੇਖ ਕੇ ਕਾਫੀ ਸਰਪ੍ਰਾਈਜ਼ ਕਿ ਕੀ ਉਹਦੇ ਫੈਮਿਲੀ ਨੇ ਨਹੀਂ ਉਹਨੂੰ ਕੁਛ ਦੱਸਿਆ, ਕੀ ਉਹਦੇ ਬੱਚੇ ਨੇ ਨਹੀਂ ਉਹਨੂੰ ਕੁਛ ਕਿਹਾ ਕਿ ਮੋਮ ਤੁਸੀਂ ਪਲੀਜ਼ ਨਾ ਜਾਓ, ਜੇ ਆਪਾਂ ਡੀਲ ਕਰਨਾ ਆਪਾਂ ਪ੍ਰੋਪਰ ਤਰੀਕੇ ਨਾਲ ਟੈਨਰ ਨਾਲ ਡੀਲ ਕਰੋ। ਚਲੋ ਕਈ ਵਾਰ ਹੁੰਦੇ ਆ ਕਿ ਇਸ਼ੂਜ਼, ਕੋਈ ਗਿਲੇ ਸ਼ਿਕਵੇ ਕਹਿ ਲਓ, ਬਟ ਵੈਰੀ ਵੈਰੀ ਸ਼ੋਕਿੰਗ ਯਾਰ ਕਿ ਉਹ ਲੇਡੀ ਕਿਵੇਂ ਬਿਹੇਵ ਕਰ ਰਹੀ ਸੀ। ਸੋ ਨੰਬਰ ਹੈ ਆਪਣਾ 905-6733337 905-6373337, ਆਪਣਾ ਨੰਬਰ ਹੈ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜ਼ਰੂਰ ਕਿ ਤੁਹਾਡੇ ਨਾਲ ਕਦੇ ਹੋਇਆ ਇੰਜ ਕਿ ਕੋਈ ਲੈਂਡਲੋਰਡ ਇੰਨਾ ਮਿਸਬਿਹੇਵ ਕਰ ਰਿਹਾ? ਤੁਸੀਂ ਕਦੇ ਜੇ ਐਕਸਪੀਰੀਅੰਸ ਕੀਤਾ ਹੋਵੇ ਤਾਂ ਜ਼ਰੂਰ ਸਾਡੇ ਨਾਲ ਤੁਸੀਂ ਅੱਜ ਸ਼ੇਅਰ ਕਰ ਸਕਦੇ ਹੋ। ਅਤੇ ਨੰਬਰ ਹੈ ਆਪਣਾ 905-6733337 905-6733337 905-6373337, ਆਪਣਾ ਨੰਬਰ ਹੈ। ਅਤੇ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰਦੇ ਹਾਂ ਅਤੇ ਦੇਖਦੇ ਹਾਂ ਯਾਰ ਕਿ ਲੋਕ ਵਾਕਈ ਇੱਦਾਂ ਬਿਹੇਵ ਕਰਦੇ ਨੇ। ਸੋ ਕਰਦੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ, ਜਸਟ ਇੱਕ ਸੈਕਿੰਡ ਦਿਓ, ਮੈਂ ਕਾਲ ਤੁਹਾਡੀਆਂ ਜ਼ਰੂਰ ਲੈਣਾ ਚਾਹੂੰਗਾ ਅਤੇ ਅੱਜ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ। ਇੱਕ ਤੁਸੀਂ ਯਾਦ ਰੱਖਣਾ ਇੰਡੀਅਨ ਫਰੂਟਲੈਂਡ ਗਰੋਸਰੀ ਸਟੋਰ ਨੂੰ, ਕਿਉਂਕਿ ਇੰਡੀਅਨ ਫਰੂਟਲੈਂਡ 'ਤੇ ਜਿਹੜੀਆਂ ਸੇਲਾਂ ਲੱਗੀਆਂ ਨੇ ਨਾ ਅਨਬੀਟੇਬਲ ਨੇ। 25 ਸੈਂਡਲਵੁੱਡ ਪਾਰਕਵੇ ਵਾਲੀ ਲੋਕੇਸ਼ਨ 'ਤੇ, ਸੈਂਡਲਵੁੱਡ ਅਤੇ ਹਰਨਟੇਰੀਓ ਸਿਰਫ ਇਸ ਲੋਕੇਸ਼ਨ 'ਤੇ ਹੀ ਡੀਲਾਂ ਨੇ। ਇੰਡੀਅਨ ਫਰੂਟਲੈਂਡ ਸ਼ੇਰ ਦੇਸੀ ਸਟਾਈਲ ਆਟਾ 10 ਪਾਉਂਡ ਦਾ ਬੈਗ 6.99 ਦਾ, ਸਵਰਨਾ ਚੱਕੀ ਦਾ ਆਟਾ 20 ਪਾਉਂਡ ਦਾ ਬੈਗ 10.99, ਇੰਡੀਆ ਗੇਟ ਦਾ ਰਾਈਸ 10 ਪਾਉਂਡ ਦਾ ਬੈਗ 8.99, ਅਤੇ 2% ਦੁੱਧ 4 ਲੀਟਰ 4.99, ਬਰਾੜ ਦੀ ਰਸ ਮਲਾਈ 6.99 ਨੂੰ। ਅਤੇ ਇਹਨਾਂ ਦਾ ਰੈਸਟੋਰੈਂਟ ਵੀ ਹੈ ਇਸ ਗਰੋਸਰੀ ਸਟੋਰ ਦੇ ਅੰਦਰ। ਵੈਜ ਥਾਲੀ 4.99, ਵੈਜ ਬਰਗਰ 3.99, ਚਿਕਨ ਬਿਰਿਆਨੀ 6.99, ਚਨਾ ਭਟੂਰਾ 3.99 ਈਚ ਤੁਹਾਨੂੰ ਮਿਲ ਰਿਹਾ। ਸੋ ਸਾਰੇ ਕਾਲਰਸ ਪਲੀਜ਼ ਰਿਕੁਐਸਟ ਹੋਲਡ ਕਰੋ, ਮੈਂ ਜਲਦੀ ਹੀ ਗੱਲਬਾਤ ਤੁਹਾਡੇ ਨਾਲ ਕਰਦਾ। ਡੂ ਨੋਟ ਵਰੀ, ਫਿਕਰ ਨੋਟ, ਆਪਾਂ ਕਰਦੇ ਹਾਂ ਵੈਰੀ ਕੁਇਕਲੀ 2 ਮਿੰਟਾਂ ਤੱਕ ਗੱਲਬਾਤ। ਅਤੇ ਪਹਿਲਾਂ ਮੈਂ ਚਾਹੁੰਦਾ ਕਿ ਮੈਂ ਤੁਹਾਨੂੰ ਇੱਕ ਵਾਰ ਫਿਰ ਸਬਜ਼ੀ ਮਾਰਕੀਟ ਰੈਸਟੋਰੈਂਟ 'ਤੇ ਲੈ ਕੇ ਚੱਲਾਂ। ਸਬਜ਼ੀ ਮਾਰਕੀਟ ਰੈਸਟੋਰੈਂਟ ਦੀ ਅਸੀਂ ਅੱਜ ਗ੍ਰੈਂਡ ਓਪਨਿੰਗ ਕਰਵਾ ਰਹੇ ਹਾਂ। ਇਹਨਾਂ ਦੀ ਤੀਜੀ ਲੋਕੇਸ਼ਨ ਹੈ 1650 ਵਿਲੀਅਮਸ ਪਾਰਕਵੇ, ਵਿਲੀਅਮਸ ਅਤੇ ਟੋਰਬਰਮ ਦਾ ਬਿਲਕੁਲ ਕੋਰਨਰ ਪੈਂਦਾ, ਤੁਸੀਂ ਆਓ। ਜਿਹੜੇ ਸਾਡੇ ਪਹਿਲੇ 5 ਲਿਸਨਰ ਆ ਰਹੇ ਨੇ ਤੁਹਾਡੇ ਲਈ 1 ਪਾਉਂਡ ਫਿਸ਼ ਪਕੌੜਾ ਫਰੀ, ਅਗਲੇ 5 ਜਾ ਰਹੇ ਨੇ ਉਹਨਾਂ ਲਈ 5 ਜਾਣਿਆਂ ਲਈ 1 ਪਾਉਂਡ ਜਲੇਬੀ ਫਰੀ, ਅਗਲੇ 5 ਜਿਹੜੇ ਜਾਣਗੇ ਉਹਨਾਂ ਲਈ ਬਿਰਿਆਨੀ ਫਰੀ। ਪਹਿਲੇ 15 ਜਣਿਆਂ ਨੂੰ ਫਰੀ ਫਰੀ ਫਰੀ ਫਰੀ ਫਰੀ ਆ ਜਾਓ 1650 ਵਿਲੀਅਮਸ ਪਾਰਕਵੇ, ਵਿਲੀਅਮਸ ਐਂਡ ਟੋਰਬਰਮ ਦੇ ਕੋਰਨਰ 'ਤੇ। ਅਤੇ 4 ਸਮੋਸੇ ਮਿਲ ਰਹੇ ਆ ਇੱਥੇ ਤੁਹਾਨੂੰ $1 'ਚ। ਓ ਵਾਹ ਵੀ ਵਾਹ। 8760 ਹੈਲੋ ਜੀ।
2: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਅੱਛਾ ਜੀ, ਸਾਡੇ ਇਹ ਤਾਂ ਗੱਲ ਹੈ ਨੀ ਗੀ, ਸਾਡੇ ਕੋਲ ਬੰਦਾ ਗੁਰਸਿੱਖ ਰਹਿੰਦਾ, ਠੀਕ ਆ, ਤੇ ਉਹਨੂੰ ਤਕਰੀਬਨ $10,000 ਉੱਪਰ ਡਾਲਰ ਤੋਂ ਪੈਸੇ ਦੇਣ ਵਾਲੇ ਸਾਡੇ ਵੱਲ ਰਹਿੰਦੇ ਆ। ਅਸੀਂ ਕੋਰਟ ਦੇ ਵਿੱਚ ਵੀ ਗਏ ਆ ਤੇ ਸਾਰਾ ਕੁਛ ਹੋਇਆ, ਫਿਰ ਵੀ ਕੋਰਟ ਵਾਲਿਆਂ ਨੇ ਉਹਨੂੰ 10 ਦਿਨ ਦਾ ਹੁਣ ਟਾਈਮ ਦਿੱਤਾ ਚਲੋ ਗੁਰਸਿੱਖ ਬੰਦਾ ਇਹ ਕੰਮ ਕਰੇ ਤੇ ਫੇਰ ਤੁਸੀਂ ਕੀ
0: ਨਹੀਂ। ਚਲੋ ਭਾਜੀ ਆਪਾਂ ਧਰਮ ਨੂੰ ਨਾਲ ਵਿੱਚ ਨਾ ਲੈ ਕੇ ਆਈਏ, ਦੇਖੋ ਸਾਰੇ ਆਪਾਂ ਇਨਸਾਨ ਆ, ਕੋਈ ਕੋਈ ਵੀ ਇਨਸਾਨ ਨੂੰ ਏਦਾਂ ਨਹੀਂ ਕਰਨਾ ਚਾਹੀਦਾ। ਤੁਸੀਂ ਪਲੀਜ਼ ਕਿਸੇ ਦੇ ਆਏ ਨਾ ਕਹੋ ਕਿ ਬੰਦਾ ਧਾਰਮ ਹੈ ਕਿ ਨਹੀਂ, ਉਹ ਗੱਲਾਂ ਨਹੀਂ ਆਪਾਂ ਕਰਨੀਆਂ ਹੈਗੀਆਂ। ਬਟ ਚਲੋ ਤੁਹਾਡਾ ਟੈਨੈਂਟ ਹੈ ਤੇ ਉਹ ਤੁਹਾਨੂੰ $10,000 ਉਹ ਕਰਦਾ, ਉਹ ਨਹੀਂ ਦੇ ਰਿਹਾ। ਹਜੇ ਵੀ ਵਧੀਆ ਬਿਹੇਵ ਕਰ
2: ਰਹੇ ਕੋਰਟ ਦੇ ਉੱਪਰ ਆਇਆ ਵੀ ਹੈ ਨੀਗਾ ਜਦੋਂ ਉਹਦੀ ਆਨਲਾਈਨ ਸੀਗੀ ਅਪਾਇੰਟਮੈਂਟ, ਉੱਥੇ ਵੀ ਨਹੀਂ ਆਇਆ। ਤੇ ਹੁਣ ਥੋੜੇ ਦਿਨ ਹੋ ਗਏ ਉਹਨੂੰ, ਤੇ ਹੁਣ ਫੇਰ ਕੋਰਟ ਨੇ 20 ਦਿਨ ਦਿੱਤਾ ਆ, ਹਜੇ ਵੀ ਕਹਿੰਦਾ ਹਜੇ ਮੈਂ ਆਪਣਾ ਵਕੀਲ ਕਰੂੰਗਾ।
0: ਠੀਕ ਹੈ, ਚਲੋ ਠੀਕ ਹੈ, ਥੈਂਕ ਯੂ ਸਰ, ਬਹੁਤ ਸ਼ੁਕਰੀਆ ਤੁਹਾਡਾ। ਤੇ ਅਗਲੀ ਕਾਲ ਵੀ ਲੈਂਦੇ ਹਾਂ, ਪ੍ਰੋਗਰਾਮ ਹੈ ਪੰਜਾਬੀ ਦਾ, ਇੱਕ ਸੈਕਿੰਡ ਦਿਓ। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337-905-673-3337। ਹਾਂਜੀ ਵੀਰੇ, 9390 ਕਿਵੇਂ ਹੋ?
3: ਵਧੀਆ ਨੇ ਵੀਰੇ,
0: ਬਹੁਤ ਵਧੀਆ ਜੀ।
3: ਹਾਂਜੀ ਨੇ ਵੀਰੇ, ਦੇਖੋ ਨਾ ਹੀ ਸਾਰੇ ਲੈਂਡਲੋਰਡ ਚੰਗੇ ਆ, ਹਾਂਜੀ
0: ਬਿਲਕੁਲ,
3: ਤੇ ਨਾ ਹੀ ਸਾਰੇ ਟੈਨੈਂਟ ਚੰਗੇ ਆ। ਤੇ ਬਾਕੀ ਜਿਹੜੀ ਗੱਲ ਕਰਦੇ ਆ ਵੀਡੀਓ ਦੀ, ਵੀਡੀਓ ਮੈਂ ਵੀ ਦੇਖੀ ਆ, ਉਹ ਲੇਡੀ ਸ਼ਰੇਆਮ ਗੱਲ ਪਿਆ, ਉਹ ਬੰਦਾ ਵਿਚਾਰਾ ਭਲਾ ਬੜਾ ਵਧੀਆ ਉਹਨੂੰ ਟੈਕਲ ਕਰ ਰਿਹਾ ਸੀ, ਬੰਦਾ ਉਹਨੂੰ ਕਿੱਡੇ ਪੋਲਾਈਟਲੀ ਤਰੀਕੇ ਨਾਲ ਕਹਿ ਰਿਹਾ, ਉਹਦਾ ਅਸੀਂ ਉਹਦਾ ਨਾਂ ਲੈ ਰਿਹਾ ਸੀ ਰਾਜ ਕਰਕੇ ਕੁਝ, ਵੀ ਭਾਈ ਤੂੰ ਇੱਥੋਂ ਚੱਲ ਜਾ, ਮੇਰਾ ਫਰੈਂਡ ਆਇਆ ਘਰੇ, ਮੈਨੂੰ ਕਿਉਂ ਅੰਬੈਰਸ ਕਰ ਰਹੀ ਆ, ਹਨਾ। ਪਲੱਸ ਉਹਨੂੰ ਹਰਾਸ ਵੀ ਕਰ ਰਹੀ, ਉਹਨੇ ਅਸੋਲਟ ਵੀ ਕੀਤਾ, ਉਹਨੂੰ ਹਰਾਸ ਵੀ ਕੀਤਾ। ਹੁਣ ਲੇਡੀ ਨੂੰ ਐਟਲੀਸਟ 2 ਚਾਰਜਿਸ ਦੇ ਪੱਕੇ ਫੇਸ ਕਰਨੇ ਪੈਣੇ, ਇੱਕ ਹਰਾਸਮੈਂਟ ਦੇ, ਇੱਕ ਅਸੋਲਟ ਦੇ।
0: ਤੁਸੀਂ ਹੈਰਾਨ ਨੀ ਹੋਏ ਦੇਖ ਕੇ ਕਿ ਲੋਕ ਇੰਨੇ ਵੀ ਬੇਸ਼ਰਮ ਨੇ?
3: ਮੈਂ ਨਾ ਲੋਕਾਂ ਨੂੰ ਪਤਾ ਹੀ ਨੀ ਵੀ ਤੁਸੀਂ ਜੇ ਕੋਈ ਇਹੋ ਜਿਹੀ ਕੰਡੀਸ਼ਨ ਚ ਫਸ ਗਏ, ਕੋਈ ਗੱਲ ਕਰਨੀ ਆ ਕਿੱਦਾਂ ਕਰਨੀ ਆ, ਹੈ ਹੀ ਨੀ ਬਸ ਕੋਈ, ਤੁਸੀਂ ਪ੍ਰੋਪਰਟੀ ਓਨ ਕਰ ਰਿਹਾ, ਤੁਹਾਨੂੰ ਸ਼ੁੱਡ ਵੀ ਪਤਾ ਹੋਣਾ ਚਾਹੀਦਾ ਵਾ ਵੀ ਉਹਨੂੰ ਜਿਹੜੀ ਵੀ ਕੋਈ ਤੁਹਾਡੇ ਪ੍ਰੋਬਲਮ ਉਹਨੂੰ ਕਿੱਦਾਂ ਤੁਸੀਂ ਸੋਰਟ ਆਊਟ ਕਰਨਾ, ਹਨਾ। ਏਦਾਂ ਥੋੜਾ ਤੁਸੀਂ ਕਿਸੇ ਦੇ ਮਤਲਬ ਉਹਦੀ ਪਰਸਨਲ ਸਪੇਸ ਚ ਜਾ ਕੇ, ਭਾਵੇਂ ਤੁਹਾਡੀ ਪ੍ਰੋਪਰਟੀ ਆ ਪਰ ਤੁਸੀਂ ਉਹਨੂੰ ਰੈਂਟ ਕੀਤਾ ਹੋਇਆ, ਤੁਸੀਂ ਉਹਦੀ ਪਰਸਨਲ ਸਪੇਸ ਚ ਨਾ ਜਾ ਸਕਦੇ।
0: ਲੋਕਾਂ ਕੋਲ ਯਾਰ ਨੌਲੇਜ ਕਿਵੇਂ ਨੀ ਹੈਗੀ? ਹੁਣ ਇੱਕ ਚਲੋ ਮੈਂ ਉਹਨੂੰ ਆਪਾਂ ਬਿਲਕੁਲ ਵੀ ਸਿਆਣੀ ਨਹੀਂ ਕਵਾਂਗੇ, ਬਟ ਜਿਹੜਾ ਬੰਦਾ ਭਾਜੀ ਜਿਹਨੇ ਮੋਰਗੇਜ ਲਈ ਆ, ਜਿਹੜੇ ਬੰਦੇ ਨੇ ਇੰਨੀ ਡਾਊਨ ਪੇਮੈਂਟ ਦਿੱਤੀ ਆ, ਜਿਹੜੇ ਬੰਦੇ ਨੇ ਚਲੋ ਪੈਸਾ ਕਮਾਇਆ ਤੇ ਲਾਇਆ ਘਰ ਤੇ, ਉਹਨੂੰ ਇਹ ਕਿਵੇਂ ਨੀ ਪਤਾ ਵੀ ਅਸੀਂ ਤੰਗ ਨਹੀਂ ਕਰ ਸਕਦੇ ਟੈਨੈਂਟ ਨੂੰ? ਜਿੰਨਾ ਮਰਜ਼ੀ ਤੰਗ ਕਰੇ ਕੋਈ ਇਨਸਾਨ, ਤੁਹਾਨੂੰ ਜਿੰਨਾ ਮਰਜ਼ੀ ਤੰਗ ਕਰੇ, ਹੁਣ ਜੇ ਕੋਈ ਤੁਹਾਨੂੰ ਗਾਲਾਂ ਕੱਢ ਰਿਹਾ, ਤੁਹਾਨੂੰ ਯੂ ਨੋ ਕੁਛ ਵੀ ਗਲਤ ਕਹਿ ਰਿਹਾ, ਆਪਾਂ ਫਿਰ ਵੀ ਨੀ ਏਦਾਂ ਦੀ ਹਰਕਤਾਂ ਕਰਦੇ?
3: ਹਾਂਜੀ, ਤੇ ਮੈਂ ਉਹ ਬਾਕੀ ਹੋਰ ਵੀ ਵੀਡੀਓ ਆਈਆਂ ਉਹ ਬਾਅਦ ਚ ਨਾ, ਚਲੋ ਇੱਕ ਇਹ ਤੇ ਬਾਰਬੀ ਦੀ ਵਾਲੀ ਆ, ਮੈਂ 2-4 ਵੀਡੀਓ ਹੋਰ ਵੀ ਦੇਖੀਆਂ ਨੇ, ਉਹ ਬਾਅਦ ਚ ਉਹਦੀ ਜਿੱਥੇ ਉਹ ਰਹਿੰਦਾ ਹੋਣਾ ਬੰਦਾ, ਉਹਦੇ ਘਰੇ ਵੀ ਵੜੀ ਆ,
0: ਹਾਂ ਵੜੀ ਆ ਯਾਰ, ਮੈਂ ਉਹ ਵੀ ਦੇਖੀ ਆ।
3: ਨਹੀਂ
0: ਹੈਰਾਨੀ ਆ, ਚਲੋ ਥੈਂਕ ਯੂ ਵੀਰੇ, ਤੁਹਾਡਾ ਵੀ ਬਹੁਤ ਸ਼ੁਕਰੀਆ।
3: ਤੰਗ ਕਰਨ ਦੀ ਗੱਲ ਕਰਦੇ, ਸਾਡੀਆਂ ਸਟੇਟ ਤੇ ਬੰਦਾ ਵਿਚਾਰੇ ਗੁਜਰਾਤੀ ਭਾਈ ਆ, ਉਹਨਾਂ ਨੇ ਆਪਣਾ ਪੰਜਾਬੀ ਰੱਖ ਲਿਆ, ਹਨਾ। ਉਹ ਬੰਦੇ ਨੇ ਇੰਨਾ ਤੰਗ ਕੀਤਾ ਉਹਨਾਂ ਨੂੰ ਕੋਰਟ ਦੇ ਥਰੂ, ਉਹਨੂੰ ਬਾਹਰ, ਚਲੋ ਪਹਿਲੀ ਗੱਲ ਤਾਂ $20,000-22,000 ਸੀ ਉਹਦਾ ਦੇਣਾ, ਉਹ ਦਿੱਤਾ ਨੀ, ਹਾਂਜੀ ਕੋਰਟ ਦੇ ਥਰੂ ਉਹਨਾਂ ਨੇ ਬਾਹਰ ਕਢਵਾਇਆ ਉਹਨਾਂ ਨੂੰ, ਉਹ ਬੰਦੇ ਨੂੰ, ਠੀਕ ਹੈ ਜੀ। ਪਲੱਸ ਉਹ ਜਦੋਂ ਸਾਰਾ ਡਿਸੀਜਨ ਹੋ ਗਿਆ, ਜਿਹੜੇ ਹੁੰਦੇ ਆ ਕਿ ਸਪੈਸ਼ਲ ਆਫਿਸਰ, ਉਹ ਆਏ ਉਹਨਾਂ ਨੂੰ ਕੱਢਿਆ, ਉਹ 2 ਦਿਨ ਬਾਅਦ ਨਾ ਫੇਰ ਉਹ, ਕਿਉਂਕਿ ਉਹਨਾਂ ਨੇ ਨਾ ਬੰਦੇ ਨੇ ਮੋਟਰ ਲਿਆ, ਬਾਹਰ ਰਹਿੰਦੇ ਸੀ, ਉਹਨਾਂ ਨੇ ਸਾਰਾ ਘਰ ਹੀ ਰੈਂਟ ਤੇ ਦਿੱਤਾ ਸੀ, ਉਹ 2 ਦਿਨ ਬਾਅਦ ਆ ਕੇ ਨਾ ਉਹ ਬ੍ਰੇਕ ਇਨ ਕਰਕੇ ਫੇਰ ਘਰ ਦੇ ਅੰਦਰ ਵੜ ਗਿਆ।
0: ਅੱਛਾ,
3: ਹਾਂ, ਉਹਨਾਂ ਫੇਰ ਪੁਲਿਸ ਨੂੰ ਅਰੈਸਟ ਕਰਾਇਆ, ਉਹਨੂੰ ਲੈ ਕੇ ਫੜ ਕੇ ਫੇਰ, ਦੇਖੋ ਤੇਰੇ ਕੋਲ ਰੋਡ ਦੇ ਥਰੂ ਆਰਡਰ ਵੀ ਹੋ ਗਏ, ਤੈਨੂੰ ਮੂੰਹ ਵੀ ਕਰਤਾ ਉੱਥੋਂ, ਪਰ ਉਹ ਫੇਰ ਵੜ ਗਿਆ ਮਗਰੋਂ ਬੈਗ ਯਾਰ ਦਾ ਸ਼ੀਸ਼ਾ ਬਣ ਕੇ ਨਾਲ ਬਣਵਾਇਆ।
0: ਚਲੋ ਠੀਕ ਹੈ, ਥੈਂਕ ਯੂ, ਥੈਂਕ ਯੂ। ਸੋ ਨੰਬਰ ਹੈ ਸਟੂਡੀਓ ਦਾ 9056733337। ਇਹ ਵੀਕਐਂਡ ਤੇ ਤੁਸੀਂ ਗਿੱਲ ਫਾਰਮ ਤੇ ਗੇੜਾ ਮਾਰ ਕੇ ਆਓ। ਗਿੱਲ ਫਾਰਮ ਤੇ ਅਸੀਂ ਕੱਲ ਗਏ ਤੇ ਵਾਹ ਯਾਰ, ਲਾਈਨਾਂ ਲੱਗੀਆਂ, ਲੋਕ ਫਰੈਸ਼ ਸਬਜ਼ੀਆਂ ਲੈ ਰਹੇ, ਬਹੁਤ ਔਰਗਨਾਈਜ਼ਡ ਹੈ, ਬਹੁਤ ਸਫਾਈ ਹੈ, ਬਹੁਤ ਹੀ ਕਮਾਲ ਦਾ ਫਾਰਮ ਹੈ ਗਿੱਲ ਫਾਰਮ, ਡਿਕਸੀ ਐਂਡ ਕਿੰਗ। ਫਰੈਸ਼ ਸਬਜ਼ੀਆਂ, ਫਰੈਸ਼ ਸਾਗ, ਕੱਦੂ, ਟਮਾਟਰ, ਖੀਰੇ, ਹਰੀਆਂ ਮਿਰਚਾਂ, ਚਿੱਬੜ ਵੀ ਹੈ ਇਹਨਾਂ ਕੋਲ। ਸੋ ਤੁਸੀਂ ਜਾਓ ਗਿੱਲ ਫਾਰਮ, ਡਿਕਸੀ ਕਿੰਗ, 14085 ਡਿਕਸੀ ਰੋਡ। ਸਵੇਰੇ 10 ਵਜੇ ਖੁੱਲਦੇ ਆ ਤੇ ਰਾਤ ਦੇ 8 ਵਜੇ ਤੱਕ ਖੁੱਲੇ ਨੇ। 8221 ਹੈਲੋ।
4: ਥੋੜੀ
0: ਨਾ ਆਵਾਜ਼ ਚ ਡਿਸਰਪਸ਼ਨ ਜੀ ਆ ਰਹੀ ਹੈ ਥੋੜੀ ਜੀ।
4: ਹੁਣ ਠੀਕ ਆਏਗੀ ਤੁਹਾਨੂੰ? ਹੁਣ ਠੀਕ ਆ ਰਹੀ?
0: ਹਾਂਜੀ ਹਾਂਜੀ, ਹੁਣ ਦੱਸੋ।
4: ਆਪਣੇ ਲੋਕ ਮੋਸਟਲੀ ਕੋਈ ਇਨਕੁਆਇਰੀ ਨਹੀਂ ਕਰਦੇ, ਤੁਸੀਂ ਜਦੋਂ ਕਿਸੇ ਹੋਰ ਕਮਿਊਨਿਟੀ ਦੇ ਜਿਹੜਾ ਗੋਰਿਆਂ ਦੇ ਨਾਲ ਅਸੀਂ ਜਦੋਂ ਰਹਿਣਾ ਹੁੰਦਾ ਹੈ ਨਾ, ਤਾਂ ਉਹ ਤੁਹਾਡਾ ਕਿੰਨਾ ਪੇਪਰ ਵਰਕ ਲੈਂਦੇ ਆ ਤੁਹਾਡੇ ਕੋਲੋਂ, ਤੁਹਾਡੇ ਪੇ ਸਟਬਸ, ਜੋਬ ਲੈਟਰਸ, ਐਵਰੀਥਿੰਗ ਲੈਣਗੇ ਕਿ ਸਾਡਾ ਜਿਹੜਾ ਹੈਗਾ ਰੈਂਟ ਸਿਕਿਓਰ ਕਿੱਦਾਂ ਹੁੰਦਾ, ਵੀ ਇਹ ਬੰਦਾ ਸਾਨੂੰ ਲੌਂਗ ਟਾਈਮ ਰੈਂਟ ਪੇ ਵੀ ਕਰ ਸਕਦਾ ਕਿ ਨਹੀਂ। ਲੀਜ਼ ਸਾਈਨਸ ਕੀਤੀਆਂ ਹੁੰਦੀਆਂ ਹਨਾ, ਆਪਣਾ ਕੰਮ ਹੁੰਦਾ ਸਾਰਾ ਮੂੰਹ ਜਵਾਨੀ, ਅਸੀਂ ਉੱਥੋਂ ਮਾਰ ਖਾਂਦੇ ਹਾਂ। ਤੇ ਦੂਸਰੀ ਚੀਜ਼ ਕੀ ਹੁੰਦੀ ਆ, ਫਿਰ ਅਸੀਂ ਆਪਦੇ ਟੈਨੈਂਟ ਨੂੰ ਵੀ ਤੰਗ ਕਰਦੇ ਹਾਂ ਤੇ ਫਿਰ ਟੈਨੈਂਟ ਵੀ ਉਸ ਚੀਜ਼ ਦਾ ਫਾਇਦਾ ਹੁੰਦਾ। ਮੋਸਟਲੀ ਜਿਹੜੀਆਂ ਹੈਗੀਆਂ ਇਲੀਗਲ ਬੇਸਮੈਂਟਸ ਹੁੰਦੀਆਂ ਨਾ ਜਿਹੜੀਆਂ ਭਾਜੀ, ਉੱਥੇ ਹੀ ਟੈਨੈਂਟ ਤੁਹਾਨੂੰ ਤੰਗ ਕਰਦਾ, ਬਿਕੋਜ਼ ਉੱਥੇ ਟੈਨੈਂਟ ਨੂੰ ਵੀ ਪਤਾ ਆ ਕਿ ਓਨਰ ਸਾਨੂੰ ਕੁਛ ਨਹੀਂ ਕਰ ਸਕਦਾ। ਠੀਕ ਹੈ, ਤੇ ਇਹ ਜਿਹੜੀ ਹੈਗੀ ਆ ਕਲੈਪ, ਦੋ ਹੱਥਾਂ ਨਾਲ ਹੀ ਹੁੰਦੀ ਆ, ਦੋਨੋਂ ਪਾਰਟੀਆਂ ਗਲਤ ਹੁੰਦੀਆਂ ਜਦੋਂ ਆਪਾਂ ਇੱਕ ਦੂਜੇ 'ਚ ਤੰਗ ਹੁੰਦੇ ਆ। ਬਹੁਤ ਘੱਟ ਲੋਕ ਇਵੇਂ ਦੇ ਹੁੰਦੇ ਕਿ ਕੋਈ ਬਿਲਕੁਲ ਇਨੋਸੈਂਟ ਬੰਦਾ ਜਿਹੜਾ ਤੰਗ ਹੋ ਰਿਹਾ ਹੋਵੇ। ਸੋ ਇਹਦੇ 'ਚ ਆਪਣੀਆਂ ਆਪਦੀਆਂ ਹੀ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਕਿ ਅਸੀਂ ਵੀ ਲਾਅ ਜਾਂ ਰੂਲ ਰੈਗੂਲੇਸ਼ਨ ਦੇ ਉੱਪਰ ਨਹੀਂ ਚੱਲਦੇ। ਸਾਡੀਆਂ ਪਹਿਲਾਂ ਤਾਂ ਗੱਲ, ਸਾਡੀਆਂ ਬਹੁਤ ਸਾਰੀਆਂ ਬੇਸਮੈਂਟ ਇਲੀਗਲ ਨਹੀਂ ਹੈਗੀਆਂ, ਜਿਹੜੇ ਇੱਥੇ ਰਹਿੰਦੇ ਨੇ ਨਾ ਭਾਜੀ, ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੈ।
0: ਬਟ ਉਹ ਚਲੋ ਠੀਕ ਹੈ ਗੱਲ, ਮੈਂ ਸਮਝਦਾ ਕਿ ਬਹੁਤ ਸਾਰੇ ਲੋਕ ਚਲੋ ਇਲੀਗਲੀ ਕਰ ਰਹੇ ਆ, ਜਾਂ ਬੜੇ ਲੋਕ ਨੇ ਉਹ ਲੀਜ਼ ਨਹੀਂ ਸਾਈਨ ਕਰਦੇ, ਬਹੁਤ ਸਾਰੇ ਲੈਂਡਲੋਰਡ ਨੇ ਉਹ ਇੱਕ ਘਰ ਦੇ ਵਿੱਚ 15-15-20-20 ਜਾਣੇ ਵਾੜੀ ਫਿਰਦੇ ਆ, ਠੀਕ ਹੈ ਉਹ ਗੱਲ। ਬਟ ਚਲੋ ਮੈਂ ਗੱਲ ਕਰ ਰਿਹਾ ਵੀ ਇੱਕ ਲੈਂਡਲੋਰਡ ਜਾਂ ਕੋਈ ਟੈਨੈਂਟ ਵੀ ਹੋ ਸਕਦਾ, ਵੀ ਉਹ ਇਸ ਲੈਵਲ ਤੱਕ ਜਾ ਕੇ ਕਿਵੇਂ ਇੱਕ ਦੂਜੇ ਨੂੰ ਤੰਗ ਕਰ ਰਹੇ। ਹੁਣ ਉਹ ਲੇਡੀ, ਤੁਸੀਂ ਪਤਾ ਨਹੀਂ ਵੀਡੀਓ ਦੇਖੀ ਹੈ, ਨਹੀਂ, ਇੱਕ ਲੇਡੀ ਲੈਂਡਲੋਰਡ ਹੈ, ਉਹ ਜਾ ਕੇ ਚੀਕਾਂ ਮਾਰ ਰਹੀ ਹੈ, ਗੈਟ ਆਊਟ ਫਰੋਮ ਹੇਅਰ, ਉਹ ਬੰਦਾ ਬਾਰਬੀਕਿਊ ਕਰ ਰਿਹਾ, ਉਹਦਾ ਖਾਣਾ ਖਰਾਬ ਕਰਨ ਦੀ ਕੋਸ਼ਿਸ਼ ਕਰਦੀ ਹੈ, ਘਰ 'ਚ ਵੜ ਜਾਂਦੇ ਦੀ ਵੜ ਕੇ ਫਿਰ ਬੰਦੇ ਨੂੰ ਹਿੱਟ ਕਰਦੀ ਹੈ, ਵੀ ਇੱਦਾਂ ਦੀਆਂ ਚੀਜ਼ਾਂ ਕਿਵੇਂ ਲੋਕ ਕਰ ਲੈਂਦੇ ਆ
4: ਭਾਜੀ? ਮੈਂਟਲ ਸਿਕਨੈਸ ਕਹਿ ਸਕਦੇ ਨਾ ਇਸ ਚੀਜ਼ ਨੂੰ ਆਪਾਂ, ਵੀ ਮੈਂਟਲੀ ਸਿੱਕ ਹੋਊਗੀ, ਕਿਉਂਕਿ ਏਦਾਂ ਤਾਂ ਆਪਾਂ ਕਰ ਹੀ ਨਹੀਂ ਸਕਦੇ, ਲੀਗਲੀ ਵੀ ਨਹੀਂ ਕਰਨਾ ਚਾਹੀਦਾ, ਔਰ ਇੰਨਾ ਕੋਈ ਕਿਸੇ ਨੂੰ ਗਿਰਨਾ ਵੀ ਨਹੀਂ ਚਾਹੀਦਾ, ਕਿਸੇ ਬੰਦੇ ਦੀ ਕੋਈ ਮਜਬੂਰੀ ਵੀ ਹੋ ਸਕਦੀ ਹੈ, ਜਾਂ ਆਈ ਡੋਂਟ ਨੋ ਉਹਦੇ ਪਿੱਛੇ ਬੈਕਫੁੱਟ ਕਿਹੜੀ ਚੀਜ਼ ਹੈਗੀ ਆ ਨਾ, ਵੀ ਆਪਾਂ ਨੂੰ ਨੀ ਪਤਾ ਵੀ ਕਿੰਨਾ ਕੁ ਉਹਨਾਂ ਨੇ ਵੀ ਉਹਨੂੰ ਹਰਾਸ ਕਰਤਾ, ਪਰ ਕੋਈ ਵੀ ਲੈਵਲ ਹੋਵੇ ਹਰਾਸਮੈਂਟ ਦਾ, ਦੇਰ ਸੋ ਮੈਨੀ ਅਦਰ ਵੇਸ, ਠੀਕ ਆ, ਤੁਸੀਂ ਲੀਗਲੀ ਜਾਓ, ਹੋਰ ਕੁਛ ਤਰੀਕੇ ਹੈਗੇ, ਪਰ ਤੁਸੀਂ ਕਿਸੇ ਨੂੰ ਐਵੇਂ ਤਾਂ ਅਸੋਲਟ ਨਹੀਂ ਕਰ ਸਕਦੇ ਨਾ। ਉਹ ਤਾਂ ਉੱਥੋਂ ਉਹਦੀ ਵੀਡੀਓ ਮੈਂ ਦੇਖੀ ਹੈ, ਉੱਥੋਂ ਤਾਂ ਸਾਫ਼ ਹੀ ਪਤਾ ਲੱਗ ਰਿਹਾ ਕਿ ਬੇਬੀ ਦੇਰ ਇਜ਼ ਸਮ ਇਸ਼ੂਜ਼ ਵਿਦ
0: ਦੈਟ, ਮੈਂਟਲੀ ਕੋਈ ਨਾ ਕੋਈ ਇਸ਼ੂ ਜ਼ਰੂਰ ਹੈ,
4: ਪਰੇਸ਼ਾਨ ਹੋ ਸਕਦੀ
0: ਹੈ। ਨਹੀਂ ਚਲੋ, ਥੈਂਕ ਯੂ ਜੀ, ਬਹੁਤ ਸ਼ੁਕਰੀਆ। ਚੱਲਦੇ ਹਾਂ ਸਬਜ਼ੀ ਮਾਰਕੀਟ ਰੈਸਟੋਰੈਂਟ ਤੇ, ਗ੍ਰੈਂਡ ਓਪਨਿੰਗ ਹੋ ਚੁੱਕੀ ਹੈ 16501 ਵਿਲੀਅਮਸ ਪਾਰਕਵੇ ਤੇ, ਅੱਜ ਸਾਡੀ ਪੂਰੀ ਟੀਮ ਲਾਈਵ ਆਨ ਲੋਕੇਸ਼ਨ ਪਹੁੰਚੀ ਹੋਈ ਹੈ ਸਬਜ਼ੀ ਮਾਰਕੀਟ ਤੇ, ਐਂਡ ਤੁਸੀਂ ਜ਼ਰੂਰ ਆਓ। ਵਿਲੀਅਮਸ ਪਾਰਕਵੇ ਟੋਰਨ ਦਾ ਕੋਰਨਰ ਹੈ, ਸਰਬਜੀਤ ਸਾਡੇ ਨਾਲ ਨੇ, ਸਰਬਜੀਤ ਹੋਰ ਡੀਲਸ ਤੇ ਆਫਰ ਦੱਸਣਗੇ। ਸਰਬਜੀਤ ਵੈਲਕਮ
5: ਜੀ। ਬਾਈ ਜੀ ਬਹੁਤ ਸ਼ੁਕਰੀਆ, ਤੇ ਬੜੀ ਸ਼ਾਨਦਾਰ ਡੀਲ ਆਪਾਂ ਅਨਾਊਂਸ ਕਰ ਰਹੇ ਹਾਂ, ਤੇ ਪੂਰਾ ਇਸ ਟਾਈਮ ਸਰੋਤਿਆਂ ਦਾ ਵੀ ਪੂਰਾ ਭਰਪੂਰ ਪਿਆਰ ਮਿਲ ਰਿਹਾ, ਸਾਰੇ ਆ ਰਹੇ ਆ ਰੇਡੀਓ ਸੁਣ ਕੇ, ਤੇ ਬੜਾ ਵਧੀਆ ਲੱਗਦਾ ਆ ਕੇ ਜਦੋਂ ਮਿਲਦੇ ਆ ਸਾਰੇ। ਤੇ ਵਾਕਈ ਬਾਈ ਜੀ ਸਬਜ਼ੀ ਮਾਰਕੀਟ ਦੀ ਤੀਸਰੀ ਲੋਕੇਸ਼ਨ ਹੈ, ਰੈਸਟੋਰੈਂਟ ਤੇ ਸਵੀਟਸ 24 ਘੰਟੇ ਖੁੱਲੇ ਨੇ, ਤੇ ਖਾਸ ਕਰਕੇ ਕੁਛ ਵੀ ਆਪਾਂ ਬਾਏ ਕਰਨਾ ਹੈ, ਵੈਜ ਥਾਲੀ ਹੈ, ਨਾਨ ਵੈਜ ਥਾਲੀ ਹੈ, ਪਾਓ ਭਾਜੀ ਦੀ ਜਿਹੜੀ ਡੀਲ ਲੱਗੀ ਹੋਈ ਹੈ, ਬਾਏ ਵਨ ਗੈਟ ਵਨ ਫਰੀ, ਸ਼ੂਗਰ ਕੇਨ ਗੰਨੇ ਦਾ ਜੂਸ ਤੁਸੀਂ ਲੈਣਾ ਹੈ, ਬਾਏ ਵਨ ਗੈਟ ਵਨ ਫਰੀ, ਜਲੇਬੀ ਲਓ ਆ ਕੇ 1 ਪਾਊਂਡ ਤੇ 1 ਪਾਊਂਡ ਤੁਹਾਨੂੰ ਬਿਲਕੁਲ ਫਰੀ ਮਿਲ ਰਹੀ ਹੈ। ਤੇ ਜਿਵੇਂ ਤੁਸੀਂ ਅਨਾਊਂਸ ਕਰਕੇ ਹਟੇ ਹੋ, ਸਰੋਤੇ ਆ ਵੀ ਰਹੇ ਆ, ਤੇ ਫਿਸ਼ ਪਕੌੜੇ ਵੀ ਲੈ ਕੇ ਜਾ ਰਹੇ ਆ, ਜਲੇਬੀ ਵੀ, ਤੇ ਬਾਈ ਜੀ ਬਿਰਿਆਨੀ ਵੀ ਆ। ਤੇ ਜਿਵੇਂ ਕਿ ਜਸਵੀਰ ਜੀ ਨੇ ਦੱਸਿਆ ਸੀ ਵੀ 15 ਜੇ ਲੇਡੀਜ਼ ਕੋਈ ਵੀ ਰੈਂਡਮਲੀ ਤੁਸੀਂ ਕਾਲ ਕਰੋ ਨਵੀਂ ਬਾਈ ਨੂੰ, ਨੰਬਰ ਛੱਡੋ, ਨਾਮ ਛੱਡੋ ਤੇ ਆ ਕੇ ਤੁਸੀਂ ਫ੍ਰੀ ਪਿਕਅਪ ਕਰ ਸਕਦੇ।
0: ਸੌਰੀ ਯਾਰ ਸਰਜੀਤ, ਮੈਂ ਨਾ ਕਿਤੇ ਡਿਸਟਰੈਕਟਡ ਸੀ, ਮੈਂ ਮਿਸ ਕਰ ਗਿਆ ਉਹ ਗੱਲ ਨੂੰ। ਸੋ ਮੈਨੂੰ ਫਿਰ ਤੋਂ ਦੱਸੋ, ਸੋ 15 ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ ਕੀ ਮਿਲ ਰਿਹਾ?
5: ਉਹਨਾਂ ਨੂੰ ਮਿਲ ਰਿਹਾ ਜੀ ਪਾਓ ਭਾਜੀ ਫ੍ਰੀ।
0: ਅੱਛਾ, 15 ਲੇਡੀਜ਼ ਉਹ ਮੈਨੂੰ ਮੈਸੇਜ ਕਰਨ ਤੇ ਉਹਨਾਂ ਨੂੰ ਪਾਓ ਭਾਜੀ ਵੈਸੇ ਹੀ ਫ੍ਰੀ ਹੈ?
5: ਬਿਲਕੁਲ ਫ੍ਰੀ ਹੈ ਭਾਈ ਜੀ।
0: ਚਲੋ ਓਕੇ, ਲੇਡੀਜ਼ ਕਿਦਾਂ? ਸੋ ਲੇਡੀਜ਼ ਲਈ 15 ਲੇਡੀਜ਼ ਜਿਹੜੀਆਂ ਮੈਨੂੰ ਮੈਸੇਜ ਕਰਨਗੀਆਂ, ਤੁਹਾਨੂੰ ਪਾਓ ਭਾਜੀ ਬਿਲਕੁਲ ਫ੍ਰੀ, ਕੁਛ ਖਰੀਦਣ ਦੀ ਲੋੜ ਨਹੀਂ। ਇੰਜ ਕਰੋ, ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਦਿਓ, ਪੇਜ ਹੈ ਪੰਜਾਬੀ ਲਹਿਰਾਂ, PUNJABILEHRAN ਪੰਜਾਬੀ ਲਹਿਰਾਂ ਸਾਡਾ ਪੇਜ ਹੈ। ਇੰਸਟਾਗ੍ਰਾਮ ਤੇ ਮੈਸੇਜ ਕਰੋ ਤੇ ਪਹਿਲੀਆਂ 15 ਲੇਡੀਜ਼ ਜਿਹੜੀਆਂ ਮੈਸੇਜ ਕਰਨਗੀਆਂ ਤੁਹਾਨੂੰ ਪਾਓ ਭਾਜੀ ਸਬਜ਼ੀ ਮਾਰਕੀਟ ਵੱਲੋਂ ਬਿਲਕੁਲ ਮੁਫਤ, ਬਿਲਕੁਲ ਫ੍ਰੀ, ਇੱਕ ਵੀ ਡਾਲਰ ਲਾਉਣ ਦੀ ਲੋੜ ਨਹੀਂ, ਸਬਜ਼ੀ ਮਾਰਕੀਟ ਵੱਲੋਂ ਫ੍ਰੀ ਹੈ। ਸੋ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILEHRAN ਔਨ ਇੰਸਟਾਗ੍ਰਾਮ ਤੇ ਇਹਨਾਂ ਦੀ ਪਾਓ ਭਾਜੀ ਟਰਾਈ ਕਰੋ, ਤੁਸੀਂ ਆਪ ਕਹੋਗੇ ਨਵੀ ਵਾਹ ਬਈ ਵਾਹ, ਕਮਾਲ ਹੀ ਹੋ ਗਈ। ਤੇ ਅਗੇਨ ਇੰਸਟਾਗ੍ਰਾਮ ਪੇਜ ਹੈ PUNJABILEHRAN ਤੇ ਪਹਿਲੀਆਂ 15 ਲੇਡੀਜ਼ ਤੁਹਾਡੇ ਲਈ ਪਾਓ ਭਾਜੀ ਫ੍ਰੀ। ਠੀਕ ਹੈ ਸਰ ਜੀ, ਥੋੜਾ
5: 15 ਛੱਡੋ, ਕਹਿੰਦੇ 30 ਕਰ ਦੋ।
0: ਉਹ ਬੱਲੇ, ਤੁਹਾਡੇ 30 ਲੇਡੀਜ਼
5: ਜੀ,
0: ਚਲੋ ਲੱਭਦੇ ਆ 30 ਨੂੰ ਫਿਰ।
5: ਨਹੀਂ ਬਿਲਕੁਲ ਬਾਈ ਜੀ, ਆ ਰਹੇ ਆ ਸਾਰੇ ਆ ਰਹੇ ਆ ਇੱਥੇ, ਤੇ ਵਾਕਈ ਖਾਣਾ ਬੜਾ ਸ਼ਾਨਦਾਰ ਹੈ ਤੇ ਪ੍ਰਾਈਸਿੰਗ ਕੋਈ ਬੀਟ ਹੀ ਨਹੀਂ। 4 ਸਮੋਸੇ ਸਿਰਫ $1 ਦੇ ਵਿੱਚ, ਜੇ ਤੁਸੀਂ ਪਰੌਂਠੇ ਖਾਣੇ ਆ ਆਲੂ ਪਿਆਜ ਮੂਲੀ ਜਾਂ ਗੋਭੀ ਵਾਲੇ, ਸਿਰਫ $2.99 ਨੂੰ ਤੁਹਾਨੂੰ ਪਰੌਂਠੇ ਮਿਲ ਰਹੇ ਆ। ਪਕੌੜੇ ਲਓ, ਜੂਸ ਪੀਣਾ ਜੂਸ ਪੀਓ, ਜਲੇਬੀ, ਮੈਂ ਕਹਿੰਦਾ ਜੀ ਬਹੁਤ ਸਾਰੀ ਵਰਾਇਟੀ ਤੁਹਾਡੀ ਇੱਥੇ ਵੇਟ ਕਰ ਰਹੀ ਹੈ ਬੜੇ ਰੀਜਨੇਬਲ ਪ੍ਰਾਈਸਿੰਗ ਤੇ। ਗ੍ਰੈਂਡ ਓਪਨਿੰਗ ਸਬਜ਼ੀ ਮਾਰਕੀਟ ਦੀ 1650 ਵਿਲੀਅਮਸ ਪਾਰਕਵੇ ਤੇ ਤੁਸੀਂ ਆਓ, ਆਪਣੀ ਗੱਡੀ ਲਾਓ, ਪਾਰਕਿੰਗ ਬੇਸ਼ੁਮਾਰ ਹੈ, ਟੈਂਟ ਸਜਿਆ ਹੋਇਆ ਜਿੱਥੇ ਲਿਖਿਆ ਗ੍ਰੈਂਡ ਓਪਨਿੰਗ। ਚਾਹ, ਪਕੌੜੇ, ਜਲੇਬੀ ਤੇ ਮਿਠਿਆਈਆਂ, ਇਹ ਤੁਹਾਨੂੰ ਇਨ ਹਾਊਸ ਵੱਲੋਂ ਇੱਕ ਤੋਹਫਾ ਹੈ। ਆਓ, ਫੂਡ ਟਰਾਈ ਕਰੋ, ਇੰਜੋਏ ਕਰੋ ਤੇ ਹੱਲਾ ਸ਼ੇਰੀ ਜ਼ਰੂਰ ਦਿਓ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ ਨੂੰ। ਜੀ ਬਾਈ ਜੀ,
0: ਵੈਰੀ ਗੁੱਡ। ਸੋ ਜ਼ਰੂਰ 1650 ਵਿਲੀਅਮਸ ਪਾਰਕਵੇ ਤੇ ਪਹੁੰਚੋ, ਵਿਲੀਅਮਸ ਐਂਡ ਟੋਰਬਰਮ ਦਾ ਕੋਰਨਰ ਪੈਂਦਾ, ਤੁਸੀਂ ਆਓ ਤੇ ਜਿਹੜੀਆਂ ਡੀਲਾਂ ਨੇ ਉਹਨਾਂ ਦਾ ਵੀ ਫਾਇਦਾ ਲਓ। ਪਹਿਲੇ 5 ਜਾਣੇ ਜਿਹੜੇ ਜਾ ਰਹੇ ਆ ਤੁਹਾਨੂੰ ਮੱਛੀ £1 ਫ੍ਰੀ ਹੈ, ਮੱਛੀ ਦੇ ਪਕੌੜੇ ਜਿਹੜੇ ਪਹਿਲੇ 5 ਜਾਣੇ ਜਾ ਕੇ ਸਰਜੀਤ ਨੂੰ ਮਿਲਣਗੇ ਵਿਲੀਅਮਸ ਪਾਰਕਵੇ ਟੋਰਬਰਮ ਦੇ ਬਿਲਕੁਲ ਤੁਸੀਂ ਨੇੜੇ ਤੇੜੇ ਹੋ, ਤਾਂ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਪਹੁੰਚੋ ਸਬਜ਼ੀ ਸਬਜ਼ੀ ਸਬਜ਼ੀ ਮਾਰਕੀਟ ਤੇ, ਤੁਹਾਨੂੰ ਵਧੀਆ ਟੌਪ ਦੀਆਂ ਡੀਲਾਂ ਅਸੀਂ ਦਵਾ ਰਹੇ ਹਾਂ। ਅਤੇ ਬਾਕੀ ਜਲੇਬੀਆਂ ਵੀ £1 ਫ੍ਰੀ ਅਗਲੇ 5 ਨੂੰ, ਬਿਰਿਆਨੀ ਵੀ 1 ਫ੍ਰੀ ਅਗਲੇ 5 ਨੂੰ, ਬਸ ਤੁਸੀਂ ਚਲ ਜਾਓ, ਤੁਹਾਨੂੰ ਕੁਛ ਫ੍ਰੀ ਮਿਲ ਜੂਗਾ। ਠੀਕ ਹੈ, ਇੰਨਾ ਕੁ ਮੈਂ ਤੁਹਾਨੂੰ ਕਹੂੰਗਾ। ਤਾਂ ਤੁਸੀਂ ਸਬਜ਼ੀ ਮਾਰਕੀਟ 'ਤੇ ਜਾਣਾ 1650 ਵਿਲੀਅਮਸ ਪਾਰਕਵੇ, ਸਰਬਜੀਤ ਨੂੰ ਤੁਸੀਂ ਜਾ ਕੇ ਜ਼ਰੂਰ ਮਿਲੋ। ਬਹੁਤ ਸ਼ੁਕਰੀਆ ਸਰਬਜੀਤ, ਥੈਂਕ ਯੂ,
5: ਥੈਂਕ ਯੂ ਜੀ, ਥੈਂਕ ਯੂ।
0: ਓਕੇ, ਤੁਸੀਂ ਨਾ ਇੰਸਟਾਗ੍ਰਾਮ 'ਤੇ ਮੈਸੇਜ ਨਹੀਂ ਕਰ ਸਕਦੇ, ਉੱਥੇ ਵੀ ਕਰ ਦਿਓ, ਮੈਂ ਉਹਨਾਂ ਨੂੰ ਵੀ ਜ਼ਰੂਰ ਨੋਟ ਕਰ ਰਿਹਾ। ਮੈਨੂੰ ਕਾਲ ਕਰ ਲਓ ਯਾਰ ਸਟੂਡੀਓ, ਤੁਹਾਡਾ ਨੰਬਰ ਮੈਂ ਨੋਟ ਕਰਕੇ ਭੇਜ ਦਿੰਦਾ ਸਰਬਜੀਤ ਨੂੰ। ਜਿਹੜੇ ਪਹਿਲੇ 15 ਜਾਣੇ ਮੈਨੂੰ ਕਾਲ ਕਰਨਗੇ ਤੁਹਾਨੂੰ ਪਾਓ ਭਾਜੀ ਫ੍ਰੀ ਹੈ। ਹੁਣੇ ਕਾਲ ਕਰ ਲਓ, ਲੇਡੀਜ਼ ਛੱਡੋ, ਜਿਹੜੇ ਵੀਰ ਨੇ ਉਹ ਵੀ, ਬਟ ਲੇਡੀਜ਼ ਦੀ ਪ੍ਰਾਇਓਰਟੀ ਹੈ। ਤੇ ਨੰਬਰ ਹੈ ਸਟੂਡੀਓ ਦਾ 9056733337, 9056733337 ਨੰਬਰ ਹੈ ਮੇਰਾ। ਹੁਣੇ ਕਰੋ ਫੋਨ ਜਲਦੀ ਯਾਰ, ਇਹਨੂੰ ਗਿਫਟਾਂ ਨੂੰ ਮਕਾਈਏ ਤੇ ਫਿਰ ਜਿਹੜੀ ਆਪਣੀ ਗੱਲਬਾਤ ਡਿਸਕਸ਼ਨ ਹੋ ਰਹੀ ਸੀ ਮੁੜ ਆਪਾਂ ਉਸ ਵੱਲ ਨੂੰ ਆਈਏ। ਨੰਬਰ ਹੈ ਆਪਣਾ 9056673337। ਤੇ ਕੋਈ ਨਾ, ਜਿਹੜੇ ਮੈਨੂੰ ਇੰਸਟਾਗ੍ਰਾਮ 'ਤੇ ਕਰ ਰਿਹਾ ਮੈਸੇਜ, ਤੁਹਾਨੂੰ ਵੀ ਮਿਲੂ ਜ਼ਰੂਰ। ਅਮਨ, ਗਗਨ, ਪ੍ਰਦੀਪ, ਮਿਨਹਾਲ, ਜਸਟ ਯੂ ਨੋ ਮੈਸੇਜ ਤੁਹਾਡੇ ਮੇਰੇ ਕੋਲ ਆ ਗਏ, ਤੁਹਾਨੂੰ ਪੱਕਾ ਤੁਹਾਨੂੰ ਪ੍ਰਾਇਓਰਟੀ ਹੈ। ਠੀਕ ਹੈ, ਸੋ ਬਾਕੀ ਮੈਨੂੰ ਸਟੂਡੀਓ 'ਚ ਫੋਨ ਕਰ ਲਓ 9056673337। ਅਤੇ 15 ਜਦੋਂ ਮੇਰੇ ਪੂਰੇ ਹੋ ਗਏ ਤਾਂ ਫਿਰ ਮੈਂ ਉਹਨਾਂ ਨੂੰ ਭੇਜ ਦੇਣਾ ਮੈਸੇਜ। ਊਸ਼ਾ ਜੀ ਤੁਹਾਡਾ ਵੀ ਆ ਗਿਆ, ਡੋਂਟ ਵਰੀ। ਸਟੂਡੀਓ ਦਾ ਨੰਬਰ 9056733337 ਆਪਣਾ ਨੰਬਰ ਹੈ। ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਜ਼ਰੂਰ ਮੈਸੇਜ ਦੇਣਾ ਚਾਹੁੰਦਾ ਵੀ PNJ ਰੈਨੋਵੇਸ਼ਨ ਦਾ, PNJ ਰੈਨੋ ਨੂੰ ਕਾਲ ਕਰੋ। ਜੇ ਤੁਹਾਡੀ ਦੇਖੋ ਰੈਨੋਵੇਸ਼ਨ ਹੋਣ ਵਾਲੀ ਹੈ, ਬੇਸਮੈਂਟ ਤਿਆਰ ਕਰਾਉਣੀ ਹੈ, ਜਾਂ ਤੁਸੀਂ ਕਿਨੇ ਨਵੀਂ ਯਾਰ ਅਸੀਂ ਵਾਸ਼ਰੂਮ ਰੈਡੀ ਕਰਾਉਣਾ, ਟਾਈਲਾਂ ਲਵਾਉਣੀਆਂ, ਡਰਾਈ ਵਾਲਿੰਗ ਕਰਾਉਣੀ ਹੈ, ਫਰੇਮਿੰਗ ਕਰਵਾਉਣੀ ਹੈ, ਕੰਮ ਕਰੋ, ਇੱਕ PNJ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਕਾਲ ਕਰੋ। ਫੁੱਲੀ ਇੰਸ਼ੋਰਡ ਟੀਮ ਹੈ, ਬਹੁਤ ਵਧੀਆ ਕੰਪਨੀ ਹੈ। 4373180400, 4373180400, ਪ੍ਰਸ਼ਾਂਤ, ਫੁੱਲੀ ਇੰਸ਼ੋਰਡ ਟੀਮ, ਕੋਈ ਸ਼ੋਰਟਕੱਟ ਨਹੀਂ, ਟੌਪ ਦਾ ਕੰਮ। 4934, ਹੈਲੋ,
6: ਹੈਲੋ
0: ਹਾਂਜੀ ਕਿਵੇਂ ਹੋ ਜੀ?
6: ਹਾਂਜੀ ਵਧੀਆ ਵਧੀਆ, ਤੁਸੀਂ ਕਿੱਦਾਂ?
0: ਵਧੀਆ ਜੀ, ਠੀਕ ਹੈ। ਤੁਹਾਡਾ ਨਾਮ ਕੀ ਹੈ?
6: ਰੁਪਿੰਦਰ
0: ਸੰਧੂ। ਰੁਪਿੰਦਰ, ਰੁਪਿੰਦਰ ਤੁਹਾਨੂੰ ਮੈਸੇਜ ਆਊਗਾ, ਠੀਕ ਹੈ?
6: ਓਕੇ, ਥੈਂਕ ਯੂ। ਓਕੇ ਜੀ,
0: ਨੋ ਪ੍ਰੋਬਲਮ। 6171 ਹੈਲੋ 6171 ਹਾਂਜੀ ਵੀਰੇ, ਕੀ ਹਾਲ
7: ਹੈ?
0: ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਨਾਮ ਕੀ ਹੈ?
7: ਰਾਜਵਿੰਦਰ ਸਿੰਘ।
0: ਰਾਜਵਿੰਦਰ ਸਿੰਘ, ਤੇ ਤੁਹਾਡੇ ਕੀ ਲੈਣਾ ਤੁਸੀਂ?
7: ਫਿਸ਼
0: ਫਿਸ਼ ਤਾਂ ਵੀਰੇ ਯਾਰ ਹੁਣ ਪਾਓ ਭਾਜੀ ਖਾਓ, ਫਿਸ਼ ਤਾਂ ਜੇ ਜਾਓਗੇ ਤਾਂ ਮਿਲੂਗੀ, ਚਲੇ ਜਾਓਗੇ ਤੁਹਾਨੂੰ ਦਵਾ ਦਾਂਗੇ। ਇਸ ਵਾਰ ਪਹੁੰਚ ਜਾਓ ਫਿਰ ਹੁਣੇ। ਕਿੱਥੇ ਨੇੜੇ ਤੇੜੇ
7: ਅੱਧੇ ਘੰਟੇ ਤੱਕ ਜਾਊਂਗੀ?
0: ਕੋਈ ਨਾ, ਅਸੀਂ ਉੱਥੇ ਹੀ ਆ 9 ਵਜੇ ਤੱਕ। ਤੁਸੀਂ ਨਾ ਚਲ ਜਾਇਓ ਤੇ ਰਾਜਵਿੰਦਰ ਸਿੰਘ, ਮੈਂ ਫਿਸ਼ ਲਿਖ ਲੈਣਾ, ਤੁਸੀਂ ਚਲ ਜਾਓ, ਤੁਹਾਨੂੰ ਫਿਸ਼ ਦੇ ਦਾਂਗੇ। ਠੀਕ ਹੈ,
7: ਠੀਕ ਹੈ ਜੀ, ਓਕੇ
0: ਓਕੇ, ਥੈਂਕ ਯੂ ਜੀ। 8205 ਹੈਲੋ।
8: ਹਾਂਜੀ ਰਵੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
8: ਵਧੀਆ, ਤੁਸੀਂ ਸੁਣਾਓ? ਵਧੀਆ ਭਾਈ, ਹੋਰ ਨਵੀਂ ਤਾਂ ਜੀ?
0: ਬਸ ਚੱਕੀ ਜਾਂਦੇ ਆ ਫੱਟੇ,
8: ਅੱਗੇ ਚੱਕਣੇ ਚਾਹੀਦੇ ਭਾਈ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ।
0: ਥੈਂਕ ਯੂ ਭਾਈ, ਥੈਂਕ ਯੂ। ਸ਼ੁਭ ਨਾਮ ਤੁਹਾਡਾ?
8: ਦਵਿੰਦਰ ਸਿੰਘ। ਪਰ ਮੈਂ ਲੈਣਾ ਕੁਛ ਨਹੀਂ।
0: ਕੋਈ ਨਾ, ਜਾਇਓ।
8: ਇਹਨੂੰ
0: ਕਹਿੰਦੇ ਪਿਆਰ, ਨਾ ਕੁਛ ਲੈਣਾ, ਬਸ ਪਿਆਰ ਹੀ ਆ। 3052 ਹੈਲੋ।
9: ਹੈਲੋ,
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
9: ਵਧੀਆ ਜੀ ਭਾਈ, ਤੁਸੀਂ ਸੁਣਾਓ ਜੀ?
0: ਵਧੀਆ ਜੀ, ਕਿੱਦਾਂ ਵੀਰੇ, ਕੀ ਬਣਦਾ?
9: ਬਸ ਜੀ, ਕੰਮ ਤੋਂ ਘਰ ਨੂੰ ਜਾ ਰਿਹਾ ਜੀ, ਤੁਹਾਡਾ ਰੇਡੀਓ ਲਾਇਆ ਸੀ, ਮੈਂ ਕਿਹਾ ਫੋਨ ਕਰ ਲਈਏ ਜੀ।
0: ਕਿੱਥੇ ਕੋ, ਕਿਸ ਏਰੀਏ ਚੋਂ?
9: ਮੈਂ ਭਾਜੀ ਕੋਈਨ ਕੋਈਨ ਐਂਡ ਬ੍ਰੈਮਲੀ ਤੇ।
0: ਠੀਕ ਹੈ, ਤੁਸੀਂ ਪਾਓ ਭਾਜੀ ਖਾਣੀ ਹੈ?
9: ਜ਼ਰੂਰ ਜੀ।
0: ਤੁਹਾਡਾ ਨਾਮ ਕੀ ਹੈ?
9: ਮੇਰਾ ਨਾਮ ਗੌਰਵ ਹੈ ਜੀ।
0: ਓਕੇ ਗੌਰਵ, ਤੁਸੀਂ ਪਹੁੰਚੋ ਆਪਣੇ 1650 ਵਿਲੀਅਮ ਪਾਰਕ ਤੇ, ਨੇੜੇ ਹੋ ਤੁਸੀਂ।
9: ਠੀਕ ਹੈ ਜੀ,
0: ਤੇ ਵਿਲੀਅਮ ਤੇ ਟੋਲ ਰੂਮ ਦਾ ਕੋਰਨਰ ਹੈ, ਤੇ ਗੌਰਵ ਤੇ ਤੁਹਾਡਾ ਨਾਮ ਮੈਂ ਭੇਜ ਦਿੰਦਾ, ਠੀਕ ਹੈ?
9: ਓਕੇ ਜੀ,
0: ਚਲੋ, ਸ਼ੁਕਰੀਆ ਗੌਰਵ, ਥੈਂਕ ਯੂ। ਸੋ 905-673-33 ਸੈਂਦੀ ਨੰਬਰ ਹੈ ਆਪਣਾ, 9056733337। ਕੋਈ ਨਾ ਜੀ, ਫਿਸ਼ ਖਾਣੀ ਹੈ ਮੈਨੂੰ ਦੱਸ ਦਿਓ ਯਾਰ, ਤੁਹਾਨੂੰ 2-4 ਵੀਰਾਂ ਨੂੰ ਮੱਛੀ ਵੀ ਖਵਾ ਦਿੰਦੇ ਹਾਂ, ਬਿਲਕੁਲ ਮੁਫਤ। ਅੱਜ ਲੱਗੀ ਹੋਈ ਹੈ ਨਵੀਂ ਯਾਰ, ਫਿਰ ਐਵੇਂ ਥੋੜ੍ਹਾ ਵੀ ਕਿਸੇ ਨੂੰ ਨਾ ਕਰ ਦੇਣੀ ਹੈ ਵੀ ਤੁਹਾਨੂੰ ਨਹੀਂ ਮਿਲਣਾ, ਜਿਹੜਾ ਵੀ ਆਊਗਾ। ਕੋਈ ਨਾ, ਨਾਲੇ ਉੱਥੇ ਥੋੜ੍ਹੀ ਬਹੁਤੀ ਆਪਾਂ ਕਹਿੰਦੇ ਨਹੀਂ ਹੁੰਦੇ ਕਿ ਮੇਲੇ ਦੇ ਵਿੱਚ ਹੋਰ ਵੀ ਵਾਧਾ ਕਰ ਦਾਂਗੇ, ਵੈਸੇ ਪੰਜਾਬੀ ਲਹਿਰ ਦੇ ਆਉਣ ਨਾਲੋਂ ਹੀ ਰੌਣਕ ਮੇਲਾ ਹੋ ਜਾਂਦਾ। ਰਾਜਵੰਤ ਕੌਰ ਨੂੰ ਕਾਲ ਕਰੋ, ਰਾਜਵੰਤ ਤੁਹਾਡੇ ਲਈ ਹਾਜ਼ਰ ਨੇ ਬਈ। ਗੱਡੀਆਂ ਦੀ, ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਨਾ, ਤਾਂ ਰਾਜਵੰਤ 25 ਤੋਂ ਵੱਧ ਕੰਪਨੀਆਂ ਤੋਂ ਕੋਟ ਲੈ ਕੇ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ ਰਾਜਵੰਤ। 6476744 3567 6744 4735 6744 4735। ਰਾਜਵੰਤ ਕੌਰ, ਤੁਹਾਡਾ ਪਿਆਰ ਹੈ, ਤੁਸੀਂ ਮਾਣ ਨਾਲ ਮੈਨੂੰ ਪੁੱਛਿਆ, ਫਿਸ਼ ਗੱਲ ਹੈ ਕੋਈ, ਜੇ ਜੇਬ 'ਚੋਂ ਦੇਣੇ ਪਏ ਤੁਹਾਡੇ ਲਈ ਆਪਾਂ ਉਹ ਵੀ ਕਰ ਦੇਵਾਂਗੇ ਯਾਰ। ਇੱਕ ਤੁਸੀਂ ਯਾਦ ਰੱਖੋ, ਮੈਸੇਜ ਜ਼ਰੂਰ ਬਿਓਂਡ ਆਈਵਰ ਦਾ, ਨੰਬਰ 1 ਟੀਮ ਹੈ, ਐਨਕਾਂ ਚਾਹੀਦੀਆਂ। ਹੰਬਰ ਵੈਸਟ ਐਂਡ ਗੋਰਵੇ ਦਾ ਕੋਰਨਰ ਪੈਂਦਾ ਬਿਓਂਡ ਆਈਵਰ ਦਾ, ਤੁਸੀਂ ਜਾਓ, ਬਾਏ 1 ਗਿੱਟ 1 ਫਰੀ, ਸਨਗਲਾਸਿਸ ਅਤੇ ਆਪਣੀਆਂ ਪ੍ਰਿਸਕ੍ਰਿਪਸ਼ਨ ਦੀਆਂ ਐਨਕਾਂ 1 ਕਿਲੋ ਦੂਜੀ ਫਰੀ ਮਿਲ ਰਹੀ ਹੈ। Beyond Iowa, 905-793-3937. ਸਿੰਗਲ ਵਿਜ਼ਨ ਦੀ ਐਨਕ ਹੈ ਜਿਹੜੀਆਂ $499 ਦੀਆਂ ਨੇ ਨਾ, ਤੁਹਾਨੂੰ ਸਿਰਫ $99 ਚ ਦਵਾ ਰਹੇ ਹਾਂ। ਨੰਬਰ ਹੈ 905-793-3937। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵਾਲੇ ਨੇ, ਇਹਨਾਂ ਨੂੰ ਯਾਰ ਕੁਝ ਇੱਕ ਵਰਕਰ ਚਾਹੀਦੇ ਆ, ਡਿਸ਼ਵਾਸ਼ਰ, ਸਰਵਰ, ਮੈਨੇਜਰ ਅਤੇ ਸ਼ੈਫ ਹਾਇਰ ਕਰ ਰਹੇ ਆ, ਬਹੁਤ ਵਧੀਆ ਪੇ ਹੈ, ਬੈਨੀਫਿਟ ਵੀ ਦੇਣਗੇ। ਵਟਸਐਪ 'ਤੇ ਇਹਨਾਂ ਨੂੰ ਫੋਨ ਕਰਨਾ 9057948111। ਤਿੰਨ ਲੋਕੇਸ਼ਨ ਨੇ, ਕਹਿ ਦਿਓ ਪੰਜਾਬੀ ਦਰ ਤੋਂ ਨੰਬਰ ਲਿਆ, ਸ਼ੈਫ, ਮੈਨੇਜਰ, ਸਰਵਰ ਅਤੇ ਡਿਸ਼ਵਾਸ਼ਰ ਹਾਇਰ ਹੋ ਰਹੇ ਨੇ, 9057948111। ਚੱਲਦੇ ਆਪਾਂ ਇੱਕ ਵਾਰ ਫਿਰ ਟੂ ਦਾ ਵਨ ਐਂਡ ਓਨਲੀ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ। ਅੱਜ ਤੁਹਾਨੂੰ ਪ੍ਰੀ ਟੈਰਿਫ ਡੀਲਾਂ ਮਿਲ ਰਹੀਆਂ, ਹੁਣ ਡੀਲਾਂ ਲੈ ਲਈਆਂ ਤਾਂ ਬੱਲੇ ਬੱਲੇ ਆ, ਅਤੇ ਨਹੀਂ ਤਾਂ ਅਗਲੇ ਹਫ਼ਤੇ 30% ਫਰਨੀਚਰ ਦੀ ਪ੍ਰਾਈਜ਼ ਵੱਧਣੀ ਹੈ। ਸੁੱਖ ਜੀ, ਕਿੱਦਾਂ?
1: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ। ਬਿਲਕੁਲ ਪਰਿਵਾਰ ਇਸ ਵੀਕਐਂਡ ਤੱਕ ਆ ਕੇ ਡੀਲਾਂ ਨੂੰ ਫਾਈਨਲ ਕਰ ਸਕਦੇ ਨੇ ਮਿਨੀਮਮ ਡਿਪੋਜ਼ਿਟ ਦੇ ਕੇ, ਕਿਉਂਕਿ ਸੰਡੇ ਤੱਕ ਤੁਹਾਨੂੰ ਸੇਮ ਪ੍ਰਾਈਸ ਮਿਲਣੀ ਆ। ਇਹ ਤੁਸੀਂ ਫਰਨੀਚਰ ਮਿਲੂਗਾ ਤਾਂ ਅਗਲੇ ਵੀਕ ਵੀ, ਪਰ ਨੈਕਸਟ ਵੀਕ ਤੁਹਾਨੂੰ ਸੇਮ ਫਰਨੀਚਰ ਦੇ ਉੱਪਰ 30% ਐਕਸਟਰਾ ਪੇ ਕਰਨਾ ਪੈਣਾ। ਜੀ ਹਾਂ, ਜਿਵੇਂ 1000 ਵਾਲਾ ਬੈਡਰੂਮ ਸੈੱਟ ਸੰਡੇ ਤੱਕ ਤਾਂ 1000 ਦਾ ਮਿਲੂਗਾ, ਪਰ ਜੇ ਤੁਸੀਂ ਮੰਡੇ ਵੀ ਆਉਂਦੇ ਹੋ ਤੇ 1000 ਵਾਲਾ ਬੈਡਰੂਮ ਸੈੱਟ $1300 ਦੇ ਵਿੱਚ ਮਿਲੂਗਾ। ਸੋ 30% ਜਿਹੜੀਆਂ ਫਰਨੀਚਰ ਦੀਆਂ ਪ੍ਰਾਈਸ ਵਧਣ ਜਾ ਰਹੀਆਂ ਟੈਰਫ ਦੇ ਕਰਕੇ। ਸੋ ਵੀਕਐਂਡ ਦੇ ਉੱਪਰ ਆ ਕੇ ਤੁਸੀਂ ਡੀਲਾਂ ਨੂੰ ਰਾਖਵਾਂ ਕਰ ਸਕਦੇ ਹੋ। ਡਿਲੀਵਰੀ ਅਕਤੂਬਰ, ਨਵੰਬਰ, ਦਸੰਬਰ ਜਦੋਂ ਤੱਕ ਵੀ ਕਹੋਗੇ ਸਕੇਜੂਲ ਕਰ ਦਾਂਗੇ। ਤੁਹਾਡਾ ਸਾਰਾ ਫਰਨੀਚਰ ਅਸੀਂ ਫਿਰ ਉਸਦੇ ਵਿੱਚ ਹੋਲਡ ਕਰਕੇ ਰੱਖਾਂਗੇ। ਸੋ ਨਾਲ ਦੀ ਨਾਲ ਸਾਰੇ ਪਰਿਵਾਰਾਂ ਨੇ ਇਸ ਵੀਕਐਂਡ ਦੇ ਉੱਪਰ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ। ਤੇ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ, ਬਲੈਕ ਕਲਰ ਦਾ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ, ਸੋਫਾ ਲਪਸਡ ਐਂਡ ਚੇਅਰ, ਕੰਪਲੀਟ ਸੋਫਾ ਸੈੱਟ, ਸੋਫਾ ਲਪਸਡ ਐਂਡ ਚੇਅਰ, 5 ਰਿਕਲਾਈਨਰ ਦੇ ਨਾਲ, ਲਪਸਡ ਦੇ ਵਿੱਚ ਕੱਪ ਹੋਲਡਰ ਵੀ ਨੇ ਤੁਹਾਡੀ ਡਰਿੰਕ ਦੇ ਲਈ, ਸਟੋਰੇਜ ਵੀ ਆ, ਡ੍ਰੌਪ ਡਾਊਨ ਵੀ ਆ, ਤੇ ਪਲੱਸ ਸੋਫੇ ਦੇ ਵਿੱਚ ਵੀ ਡ੍ਰੌਪ ਡਾਊਨ ਕੱਪ ਹੋਲਡਰ ਲੱਗੇ ਹੋਏ ਨੇ। ਸੋਫਾ ਲਪਸਡ ਐਂਡ ਚੇਅਰ 5 ਰਿਕਲਾਈਨਰ ਦੇ ਨਾਲ, ਫੁੱਲੀ ਲੋਡਡ ਬਲੈਕ ਕਲਰ ਦਾ ਰਿਕਲਾਈਨਰ ਸੋਫਾ ਸੈੱਟ ਸਿਰਫ $1299 ਦਾ। ਜੀ ਹਾਂ, $1299 ਦੇ ਵਿੱਚ ਕੰਪਲੀਟ ਸੋਫਾ ਸੈੱਟ ਮਿਲੂਗਾ। ਤੇ ਆ ਕੇ ਪੰਜਾਬੀ ਲਹਿਰਾਂ ਦਾ ਜਦੋਂ ਤੁਸੀਂ ਰੈਫਰੈਂਸ ਦੇਣਾ, ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਬਿਲਕੁਲ ਫ੍ਰੀ ਲੈ ਕੇ ਜਾਣਾ। ਸੋਫਾ ਲਪਸਡ ਐਂਡ ਚੇਅਰ ਬਾਈ ਜੀ $1299 ਦਾ, ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਜਿਹੜਾ ਤੁਹਾਨੂੰ ਫ੍ਰੀ ਮਿਲ ਜਾਣਾ। ਸੋ ਸਾਰੀਆਂ, ਪਰ ਇਹ ਵੀ ਸੋਫਾ ਸੈੱਟ ਸੰਡੇ ਤੱਕ ਹੀ $1299 ਦਾ, ਮੰਡੇ ਨੂੰ ਇਹਨੂੰ ਵੀ ਲੈਣਾ ਹੋਊਗਾ ਤੇ 30% ਤੁਹਾਨੂੰ ਐਕਸਟਰਾ ਪੇ ਕਰਨਾ ਪੈਣਾ। ਸੋ ਸੰਡੇ ਤੱਕ ਆ ਕੇ ਆਪਣੀਆਂ ਡੀਲਾਂ ਨੂੰ ਰਾਖਵਾਂ ਕਰ ਸਕਦੇ ਹੋ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਨਵੀ ਭਾਜੀ
0: ਵਾਹ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਗ੍ਰੈਂਡ ਹੋਮ ਫਰਨੀਚਰ। ਵੀ ਰਾਈਟ ਬੈਕ।

0: ਦੇ ਤੂੰ ਬਹਿ ਗਈ ਮੋਢਾ ਜੋੜ ਆਏ ਹਾਏ ਸੋਰੀ ਯਾਰ ਜਿਹੜੇ ਕਾਲਰ ਨੇ ਨਾ 6106839869862322 ਮੈਂ ਤੁਹਾਨੂੰ ਭੁੱਲਦਾ ਨਹੀਂ ਲੈ ਕੇ ਚੱਲਦੇ ਹਾਂ ਤੁਹਾਨੂੰ ਇੱਕ ਵਾਰ ਫਿਰ ਸਬਜ਼ੀ ਮਾਰਕੀਟ ਕਿਉਂਕਿ ਸਬਜ਼ੀ ਮਾਰਕੀਟ ਤੇ ਕਹਿੰਦੇ ਕਿ ਇੱਕ ਸਪੈਸ਼ਲ ਗੈਸਟ ਵੀ ਪਹੁੰਚੇ ਨੇ ਹਾਂਜੀ ਸਰਜੀਤ
1: ਬਿਲਕੁਲ ਜੀ ਸਰਪ੍ਰਾਈਜ਼ ਅਸੀਂ ਵੀ ਦੇਖਿਆ ਤੇ ਅਸੀਂ ਵੀ ਬੜੇ ਖੁਸ਼ ਹੋਏ ਤੇ ਜਸਵੀਰ ਜੀ ਨੇ ਵੀ ਦੇਖਿਆ ਕਹਿੰਦੇ ਵਾਹ ਜੀ ਵਾਹ ਨਜ਼ਾਰੇ ਆ ਗਏ ਤੇ ਪੂਰੀਆਂ ਰੌਣਕਾਂ ਪਹੁੰਚ ਚੁੱਕੀਆਂ ਇੱਥੇ ਤੇ ਪੰਜਾਬੀ ਲਹਿਰਾਂ ਦੇ CEO ਇੱਥੇ ਪਹੁੰਚ ਚੁੱਕੇ ਨੇ ਸਾਨੂੰ ਬੜਾ ਚਾਅ ਚੜਦਾ ਜਦੋਂ ਅਸੀਂ ਮਿਲਦੇ ਹਾਂ ਗੱਲਬਾਤ ਹੁੰਦੀ ਹੈ ਤੇ ਜਾਣਕਾਰੀ ਲੈਣੇ ਆ ਪਹਿਲਾਂ ਤੇ ਵੈਲਕਮ ਸਤਿੰਦਰਪਾਲ ਜੀ ਤੁਹਾਨੂੰ ਤੁਹਾਡੇ ਆਪਣੇ ਸ਼ੋਅ ਤੇ ਪਰ ਜਸਵੀਰ ਜੀ ਕਹਿ ਰਹੇ ਆ ਦੋ ਸ਼ਬਦ ਮੈਂ ਬੋਲਨੇ ਆ
2: ਹਾਂਜੀ ਸਭ ਤੋਂ ਪਹਿਲਾਂ ਅੱਜ ਸਰਪ੍ਰਾਈਜ਼ ਹੋਇਆ ਔਰ ਰੱਬ ਤੋਂ ਜੇ ਕੁਛ ਹੋਰ ਵੀ ਮੰਗ ਲੈਂਦੇ ਮਿਲ ਜਾਂਦਾ ਪੰਜਾਬੀ ਲਹਿਰਾਂ ਦੇ CEO ਸਾਹਿਬ ਨੇ ਸਾਨੂੰ ਨਵਾਜਿਆ ਔਰ ਅਸੀਂ ਉਹਨਾਂ ਨਾਲ ਯਾਦਾਂ ਵੀ ਤਾਜ਼ੀਆਂ ਕੀਤੀਆਂ ਨੇ ਬਹੁਤ ਬਹੁਤ ਧੰਨਵਾਦ CEO ਸਾਹਿਬ ਦਾ ਸਤਿੰਦਰਪਾਲ ਜੀ ਸਿੱਧਵਾ ਜੀ ਦਾ ਬਹੁਤ ਬਹੁਤ ਥੈਂਕ ਯੂ ਔਰ ਅੱਗੇ ਤੁਸੀਂ ਗੱਲਬਾਤ ਕਰ ਸਕਦੇ ਹੋ
3: ਬਿਲਕੁਲ ਰਵੀ ਬਹੁਤ ਚੰਗਾ ਲੱਗਿਆ ਔਰ ਸਬਜ਼ੀ ਮਾਰਕੀਟ ਤੇ ਆ ਕੇ ਟੋਰਬਰਨ ਅਤੇ ਵਿਲੀਅਮ ਪਾਰਕਵੇ ਦਾ ਕਾਰਨਰ ਆ ਔਰ ਇੰਨਾ ਅੱਛਾ ਮੈਨਿਊ ਆ ਇੰਨਾ ਅੱਛਾ ਸਟਾਫ ਹੈ ਇੰਨੀ ਅੱਛੀ ਪ੍ਰੈਪਰੇਸ਼ਨ ਆ ਤੇ ਮੈਂ ਸਮਝਦਾ ਕਿ ਇਸ ਕਾਰਨਰ ਦੇ ਵਿੱਚ ਇੱਕ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਇੱਕ ਵਧੀਆ ਰੈਸਟੋਰੈਂਟ ਦੀ ਔਰ ਟੇਕ ਆਊਟ ਦੀ ਤੇ ਤੁਸੀਂ ਹੁਣ ਵਿਲੀਅਮ ਪਾਰਕਵੇ ਅਤੇ ਟੋਰਬਰਨ ਦੇ ਬਿਲਕੁਲ ਕਾਰਨਰ ਵਿੱਚ ਆ ਕੇ ਤੇ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ ਇੱਥੇ ਇਹਦਾ ਆਨੰਦ ਮਾਣ ਸਕਦੇ ਹੋ ਤੇ ਮੈਂ ਸਪੈਸ਼ਲ ਤੌਰ ਉੱਤੇ ਮੁਬਾਰਕਬਾਦ ਪੰਜਾਬੀ ਲਹਿਰਾਂ ਵੱਲੋਂ ਦੇਣ ਆਇਆ ਔਰ ਇਹਦੇ ਜਿਹੜੇ CEO ਨੇ ਬੜੇ ਲੰਬੇ ਸਮੇਂ ਤੋਂ ਉਹ ਪੰਜਾਬੀ ਲਹਿਰਾਂ ਦੇ ਉਪਾਸ਼ਕ ਨੇ ਕਹਿੰਦੇ ਜੀ ਸਾਨੂੰ ਤਾਂ ਐਂ ਲੱਗਦਾ ਕਿ ਬਸ ਅੱਜ ਚੰਦ ਚੜ ਗਿਆ ਤੇ ਮੈਨੂੰ ਵੀ ਬੜੀ ਚੰਗਾ ਲੱਗਿਆ ਕਿ ਮੈਂ ਇਸ ਖੁਸ਼ੀ ਦੇ ਮੌਕੇ ਤੇ ਜਦੋਂ ਗ੍ਰੈਂਡ ਓਪਨਿੰਗ ਹੋ ਰਹੀ ਆ ਤਾਂ ਇਸ ਗ੍ਰੈਂਡ ਓਪਨਿੰਗ ਦੇ ਲਾਈਵ ਆਨ ਲੋਕੇਸ਼ਨ ਤੇ ਸਰਬਜੀਤ ਦੇ ਨਾਲ ਮੈਨੂੰ ਵੀ ਆਉਣ ਦਾ ਮੌਕਾ ਮਿਲਿਆ ਤੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਪਲੀਜ਼ ਤੁਸੀਂ ਆਓ ਤੁਹਾਨੂੰ ਨਿਰਾਸ਼ ਨਹੀਂ ਕੀਤਾ ਜਾਵੇਗਾ ਬਾਹਰ ਚਾਹ ਪਾਣੀ ਦਾ ਮਠਿਆਈ ਦਾ ਲੰਗਰ ਖੁੱਲਾ ਲੱਗਿਆ ਹੋਇਆ ਤੇ ਨਾਲ ਦੀ ਨਾਲ ਬਹੁਤ ਸਾਰੀਆਂ ਲੇਡੀਜ਼ ਜਿਹੜੀਆਂ ਨਵੀ ਨੂੰ ਮੈਸੇਜ ਕਰਕੇ ਆ ਰਹੀਆਂ ਜਾਂ ਵੈਸੇ ਨਹੀਂ ਵੀ ਮੈਸੇਜ ਕਰਨਾ ਤੁਸੀਂ ਵਾਕ ਇਨ ਕਰ ਸਕਦੇ ਹੋ ਤੇ ਤੁਹਾਨੂੰ ਪਾਓ ਭਾਜੀ ਜਾਂ ਕੋਈ ਹੋਰ ਆਈਟਮ ਫ੍ਰੀ ਦਿੱਤੀ ਜਾਊਗੀ ਅੱਜ ਕਿਉਂਕਿ ਸਿਰਫ ਰੈਸਟੋਰੈਂਟ ਦਿਖਾਉਣਾ ਤੁਹਾਨੂੰ ਔਰ ਸ਼ੂਗਰ ਕੇਨ ਤੇ ਨਾਲ ਜੂਸ ਬਣਿਆ ਕਰੂਗਾ ਫਰੈਸ਼ ਇੱਥੇ ਤੇ ਮੈਂ ਵੀ ਲੱਗਦਾ ਕਰਦਾ ਜੂਸ ਪੀ ਕੇ ਜਾਊਂਗਾ ਅੱਜ ਮੈਨੂੰ ਬਹੁਤ ਜ਼ੋਰ ਲਾਇਆ ਇਹਨਾਂ ਨੇ ਕਿ ਫਿਸ਼ ਖਾਓ ਇਹ ਖਾਓ ਉਹ ਖਾਓ ਮੈਂ ਕਿਹਾ ਜੀ ਅੱਜ ਤਾਂ ਮੈਂ ਸਿਰਫ ਵਧਾਈਆਂ ਦੇਣ ਆਇਆ ਤੇ ਫਿਰ ਕਿਸੇ ਦਿਨ ਜ਼ਰੂਰ ਆਊਂਗਾ ਤੇ ਬਹੁਤ ਬਹੁਤ ਮੇਰੇ ਵੱਲੋਂ ਸ਼ੁਭ ਇਛਾਵਾਂ ਤੇ ਮੈਂ ਇੱਕ ਵਾਰੀ ਫਿਰ ਮੁਬਾਰਕਬਾਦ ਦੇਣੀ ਚਾਹੁੰਦਾ ਤੇ ਨਾਲ ਦੀ ਨਾਲ ਤੁਹਾਨੂੰ ਰਿਕੁਐਸਟ ਕਰਨੀ ਚਾਹੁੰਦਾ ਕਿ ਤੁਸੀਂ ਅੱਜ 9 ਵਜੇ ਤੱਕ ਲਾਈਵ ਇੱਥੇ ਪੰਜਾਬੀ ਲਹਿਰਾਂ ਲੱਗ ਰਿਹਾ ਤੇ ਤੁਸੀਂ 9 ਵਜੇ ਤੱਕ ਵਾਕਨ ਕਰ ਸਕਦੇ ਹੋ ਜਿੰਨੀਆਂ ਲੇਡੀਜ਼ ਆਉਣਗੀਆਂ ਉਹਨਾਂ ਲੇਡੀਜ਼ ਨੂੰ ਫ੍ਰੀ ਪਾਓ ਭਾਜੀ ਖਵਾਇਆ ਜਾਊਗਾ ਮੂੰਹ ਕਰਾਰਾ ਕਰਾਇਆ ਜਾਊਗਾ ਉਹਨਾਂ ਦਾ ਤੇ ਨਾਲੇ ਮੂੰਹ ਮਿੱਠਾ ਕਰਵਾਇਆ ਜਾਊਗਾ ਸਬਜ਼ੀ ਮਾਰਕੀਟ ਨੰਬਰ ਇੱਥੋਂ ਦਾ ਹੈ 289-200-5453 ਤੇ 24 ਆਵਰ ਖੁੱਲਿਆ ਕਰੂਗਾ ਇਹ 24 ਘੰਟੇ ਖੁੱਲਾ ਰਹੂਗਾ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਨਵੀ
2: ਨਵੀ ਜੀ ਅਸੀਂ ਕਿਉਂਕਿ CEO ਸਾਹਿਬ ਨੇ ਅਚਾਨਕ ਆ ਕੇ ਇੱਥੇ ਆਏ ਨੇ ਤੇ ਉਹਨਾਂ ਦਾ ਸਵਾਗਤ ਕਰਨ ਲੱਗੇ ਹਾਂ ਅਸੀਂ ਔਰ ਉਹਨਾਂ ਨੂੰ ਗਿਫਟ ਭੇਟ ਕਰਨ ਲੱਗੇ ਹਾਂ ਤੇ ਹਾਂਜੀ ਤੇ ਬਹੁਤ ਹਾਂਜੀ ਸਰਬਜੀਤ ਜੀ ਫੋਟੋ ਹੋ ਜਾਵੇ ਤੇ ਚੰਗੀ ਗੱਲ ਹੈ
0: ਹਾਂਜੀ
2: ਬਹੁਤ ਬਹੁਤ ਥੈਂਕ ਯੂ ਸਾਰਾ ਪੰਜਾਬੀ ਲਹਿਰਾਂ ਦਾ ਹੀ ਪ੍ਰਤਾਪ ਹੈ ਕਿ ਅੱਜ ਅਸੀਂ ਤੁਹਾਡੀ ਕਿਰਪਾ ਨਾਲ ਤੇ ਸਾਰੇ ਕਸਟਮਰ ਦੀ ਕਿਰਪਾ ਨਾਲ ਅੱਜ
3: ਨਵੀਂ ਦੂਜੀਆਂ 2 ਲੋਕੇਸ਼ਨਸ ਦੀ ਮੈਨੂੰ ਇਹਨਾਂ ਨੇ ਦੱਸੀ ਆ ਕਿ ਉਹਦੀ ਸੇਲ ਜਿਹੜੀ ਆ ਪਿਛਲੇ ਜਦੋਂ ਤੋਂ ਇਹਨਾਂ ਨੇ ਸੰਭਾਲਿਆ ਉਦੋਂ ਕਈ ਗੁਣਾ ਵੱਧ ਗਈ ਆ ਤੇ ਬਹੁਤ ਕਾਮਯਾਬ ਨਾਲ ਦੋਨੋਂ ਸਟੋਰ ਦੂਜੇ ਚੱਲ ਰਹੇ ਆ ਹੁਣ ਇਹ ਤੀਜਾ ਖੋਲ ਦਿੱਤਾ ਇਹਨਾਂ ਨੇ ਤੇ ਇਹ ਸਾਰੇ ਪੰਜਾਬੀ ਲਹਿਰਾਂ ਦੇ ਲਾਈਵ ਆਨ ਲੋਕੇਸ਼ਨ ਨਾਲ ਖੁੱਲੇ ਆ ਤੇ ਆਪਣੇ ਕੋਲ ਹੀ ਇਹਨਾਂ ਦੀ ਐਡਵਰਟਾਈਜ਼ਮੈਂਟ ਚੱਲਦੀ ਆ ਮੈਂ ਇੱਕ ਵਾਰੀ ਫਿਰ ਵਧਾਈ ਦੇਣੀ ਚਾਹੁੰਦਾ ਬਹੁਤ ਕਾਮਯਾਬ ਸਟੋਰ ਸਬਜ਼ੀ ਮਾਰਕੀਟ ਥੈਂਕ ਯੂ
0: ਬਹੁਤ ਸ਼ੁਕਰੀਆ ਥੈਂਕ ਯੂ ਸੋ ਓਕੇ ਪਹਿਲਾਂ ਕਾਲਰ ਸਾਡੇ ਜਿਹੜੇ ਨੇ ਉਹਨਾਂ ਨੂੰ ਮੈਂ 6307 ਹੈਲੋ
4: ਹੈਲੋ ਹਾਂਜੀ 6307 ਹਾਂਜੀ ਸਤਿਜੀਤ ਬੋਲਦਾ ਮਰਵਾ
0: ਹਾਂਜੀ ਜੀ ਮਰਵਾ ਸਾਹਿਬ ਕੀ ਹਾਲ
4: ਹਾਂਜੀ ਮੈਂ ਹਾਂਜੀ ਬਹੁਤ ਤੁਹਾਡੀ ਕਿਰਪਾ ਜੀ ਮਰਵਾ ਹਾਂਜੀ ਆ ਰਿਹਾ ਤੁਹਾਡੇ ਕੋਲ ਇੱਥੇ
0: ਤੁਸੀਂ ਇੱਥੇ ਆ ਰਹੇ ਹੋ ਆਜੋ ਜੀ ਆਜੋ
4: ਹਾਂ ਜੋ ਫੈਸ਼ਨ ਲੈਣੀ ਆ
0: ਆਜੋ ਜੀ ਤੁਹਾਨੂੰ ਤੁਹਾਡਾ ਤੁਹਾਡਾ ਨਾਂ ਕੀ ਸੀ
4: ਸਰਬਜੀਤ ਸਿੰਘ ਮਰਵਾ
0: ਸਰਬਜੀਤ ਸਿੰਘ ਮਰਵਾ ਠੀਕ ਹੈ ਮਰਵਾ ਸਾਹਿਬ ਪਹੁੰਚ ਜਿਓ ਕੋਈ ਗੱਲ ਨਹੀਂ
4: ਹਾਂਜੀ
0: ਓਕੇ 8398 ਹੈਲੋ
5: ਹਾਂਜੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ
5: ਕੱਲ ਤੋਂ
0: ਪਤਾ ਨਹੀਂ ਜੀ ਇਸ ਚੀਜ਼ ਦਾ ਮੈਨੂੰ। ਅੱਛਾ ਮੈਂ ਵੀ ਕਿਹਾ ਮੈਂ ਕਿ ਆ ਕਿ ਮੈਂ ਪਹਿਲੀ ਵਾਰ ਸੁਣਿਆ।
4: ਤੁਹਾਡੇ ਡੈਡੀ ਨੂੰ ਪਤਾ ਜੀ?
0: ਅੱਛਾ ਅੱਛਾ ਡੈਡੀ ਨੂੰ ਪਤਾ ਹੋਊਗਾ, ਡੈਡੀ ਨੂੰ ਤਾਂ ਫਿਰ ਸਾਰਾ ਕੁਛ ਹੀ ਪਤਾ। ਬਟ ਚਲੋ ਕੋਈ ਨਾ, ਤੁਸੀਂ ਨਾ ਤੁਹਾਡਾ ਨਾਂ ਕੀ ਹੈ?
4: ਮੇਰਾ ਨਾਂ ਸਤਨਾਮ ਹੈ ਜੀ।
0: ਸਤਨਾਮ, ਸਤਨਾਮ ਜੀ ਤੁਸੀਂ ਜਲ ਤੋਰੀ ਲਈ ਫਿਰ ਮੈਂ ਲਿਖ ਲੈਂਦਾ, ਠੀਕ ਹੈ ਸਤਨਾਮ ਜੀ ਕੱਲ ਨੂੰ ਆਉਣਗੇ, ਠੀਕ ਆ?
4: ਓਕੇ ਓਕੇ, ਥੈਂਕ ਯੂ ਜੀ।
0: ਕੋਈ ਨਾ, ਕੋਈ ਹੋਈ ਗੱਲਬਾਤ ਸਾਨੂੰ ਦੱਸ ਦਿਓ। 6986 ਲਓ।
5: ਹਾਂਜੀ ਵੀਰੇ, ਕੀ ਗੱਲ ਨੇ?
0: ਵਧੀਆ ਵੀਰੇ, ਕੀ ਬਣਦਾ?
5: ਵਧੀਆ ਵਧੀਆ, ਠੀਕ ਠਾਕ। ਮਸੀ ਲਿਖ ਦਿਓ ਮੇਰੀ ਵੀ ਫਿਰ।
0: ਤੁਹਾਡੀ ਵੀ ਮਸੀ? ਤੁਹਾਡਾ ਨਾਮ ਕੀ ਹੈ?
5: ਮਸੀ ਦਮਨ।
0: ਦਮਨ, ਦਮਨ ਜੀ ਕਦੋਂ ਜਾਓਗੇ?
5: ਬਾਬੇ ਨੇ ਮੈਂ 10 ਮਿੰਟ ਪਹੁੰਚ ਜਾਣਾ, ਮੈਂ ਨੇੜੇ ਸੀਗਾ।
0: ਤੁਸੀਂ ਆ ਜਾਓ, ਕੋਈ ਨਾ, ਨੋ ਪ੍ਰੋਬਲਮ। ਦੋ ਦੋ ਕੰਮ ਕਰਨੇ ਪੈਣੇ ਇੱਕ ਟਾਈਮ ਤੇ, ਨਾਲੇ ਮੈਂ ਲਿਖ ਲਏ, ਨਾਲੇ ਮੈਂ ਸਰਜੀਤ ਨੂੰ ਭੇਜ ਦੇਵਾਂ, ਤੇ ਸਰਜੀਤ ਫਿਰ ਡੀਲਾਂ ਡੂਲਾਂ ਦਵਾ ਦਿੰਦੇ ਆ ਸਾਰਿਆਂ ਨੂੰ ਉੱਥੇ। ਓਕੇ ਠੀਕ ਹੈ, ਡਨ। ਹੁਣ ਮੈਂ ਥੋੜ੍ਹਾ ਜਿਹਾ ਕੰਮ ਕਰਨਾ ਵਾ, ਤੋਹਫੇ ਤੋਹਫੇ ਮੈਂ ਦੇਤੇ ਸਾਰਿਆਂ ਨੂੰ, ਤੇ ਜਿੰਨੇ ਹੁਣ ਕਾਲਰ ਸੀਗੇ ਸਾਡੇ ਹੋਲਡ ਦੇ ਉੱਤੇ, ਮੈਂ ਇੱਕ ਫੈਸ਼ਨ ਆਈ ਕਿਊ ਦਾ ਨੰਬਰ ਤੁਹਾਨੂੰ ਦੇ ਦੇਵਾਂ। ਫੈਸ਼ਨ ਆਈ ਕਿਊ 'ਤੇ ਤੁਸੀਂ ਪਹੁੰਚਣਾ ਜ਼ਰੂਰ, ਫੈਸ਼ਨ ਆਈ ਕਿਊ 'ਤੇ ਡੀਲਾਂ ਤੁਹਾਨੂੰ ਮਿਲ ਰਹੀਆਂ ਨੇ। ਓਕੇ, ਇੱਕ ਤੁਸੀਂ ਜਾਣਾ ਹੈਗਾ, ਤੁਸੀਂ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਜੂਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਲੇਡੀਜ਼ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ, ਵੀਰਾਂ ਲਈ ਕੁੜਤੇ ਪਜਾਮੇ ਕੋਟ ਪੈਂਟ ਅਤੇ ਜੁੱਤੀਆਂ ਇੱਕ ਲਓ ਦੂਜਾ 25% ਆਫ, 3 ਪੀਸ ਲਗੇਜ ਸੈੱਟ 149 'ਚ, ਵਾਹ 3 ਪੀਸ ਸਟੈਚੀ ਦਾ ਸੈੱਟ 149 'ਚ, ਜਾਣਾ ਕਿੱਥੇ ਆ? ਫੈਸ਼ਨ ਆਈ ਕਿਊ ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮੈਕਵੀਨ ਮੇਫੀਲਡ, ਨੰਬਰ ਹੈ 9054532225, 9054532225, ਫੈਸ਼ਨ ਆਈ ਕਿਊ 'ਤੇ ਤੁਸੀਂ ਗੇੜਾ ਜ਼ਰੂਰ ਮਾਰ ਕੇ ਆਓ, ਅਤੇ ਇਹਨਾਂ ਦੀ ਮਲਟੀਪਲ ਲੋਕੇਸ਼ਨਸ ਨੇ ਤੁਹਾਡੀ ਸੇਵਾ ਦੇ ਵਿੱਚ। ਫੈਸ਼ਨ ਆਈ ਕਿਊ

ਤੇ ਗਾਣੇ ਤੋਂ ਬਾਅਦ ਫਿਰ ਆਪਾਂ ਜੁੜਦੇ ਆ ਪੈਸ਼ਨ ਰੂਫਿੰਗ। ਰੂਫ ਦਾ ਕੋਈ ਵੀ ਕੰਮ ਹੈ, ਨਵੀਂ ਰੂਫ ਲੱਗਣ ਵਾਲੀ ਹੈ, ਰੂਫ ਦੀ ਰਿਪੇਅਰ ਹੈ, ਪੈਸ਼ਨ ਰੂਫਿੰਗ ਨੂੰ ਯਾਦ ਰੱਖੋ ਕਿਉਂਕਿ ਯਾਰ ਪੈਸ਼ਨ ਰੂਫਿੰਗ ਫੁੱਲੀ ਇੰਸ਼ੋਰਡ ਕੰਪਨੀ ਹੈ। ਮੇਰੇ ਫਰੈਂਡਸ ਫੈਮਿਲੀ ਬਹੁਤੇ ਨੇ ਯੂਜ਼ ਕੀਤਾ ਪੈਸ਼ਨ ਰੂਫਿੰਗ ਨੂੰ। ਹੁਣ ਵਿੰਟਰ ਆ ਜਾਣੀ, ਸਨੋ ਪੈ ਜਾਣੀ, ਫਿਰ ਤੁਹਾਨੂੰ ਪੰਗਾ। ਹੁਣੇ ਰੂਫ ਨਵੀਂ ਲੱਗਣ ਵਾਲੀ ਲਵਾ ਲਓ, ਰੂਫ ਦੀ ਰਿਪੇਅਰ ਹੈ ਉਹ ਕਰਾ ਲਓ। ਪੈਸ਼ਨ ਰੂਫਿੰਗ 6479199413 6479199413 ਤੇ ਬੜੀ ਕਮਾਲ ਦੇ ਘਰ ਆ ਰਹੇ ਆ ਹਰਨ ਟੇਰੀ ਉੱਤੇ ਡੇਰੀ ਤੇ। ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨ ਟੇਰੀ ਉੱਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। ਕਿਆ ਬਾਤ ਹੈ, ballymorehomes.com। ਕਿਹੜਾ ਗਾਣਾ ਲਾਈ ਹੁਣ ਤੁਹਾਡੇ ਲਈ? ਯਾਰ ਮੈਂ ਹਸਤਿੰਦਰ ਦਾ ਲਾਇਆ, ਬੜਾ ਖੂਬਸੂਰਤ ਗੀਤ ਹੈ। ਹਸਤਿੰਦਰ ਦੇ ਗਾਣੇ ਯਾਰ ਵਾਕਈ ਬੜੇ ਸੋਹਣੇ ਨੇ, ਬਹੁਤ ਸਾਰੇ। ਇੱਕ ਸਤਿੰਦਰ ਦਾ ਸੀਗਾ ਗਾਣਾ ਆਪਣਾ ਨਾਭੇ ਦੀ ਬੋਤਲ ਵਰਗੀ, ਉਹ ਵੀ ਬੜਾ ਖੂਬਸੂਰਤ ਹੈ ਯਾਰ। ਬਟ ਹੁਣ ਫਰਾਈਡੇ ਆ, ਫਰਾਈਡੇ ਨੂੰ ਤੁਹਾਨੂੰ ਥੋੜ੍ਹਾ ਜਿਹਾ ਨਚਾ ਦਈਏ, ਭੰਗੜਾ ਪਵਾ ਦਈਏ, ਤੁਸੀਂ ਵੀ ਕਹਿਣ ਜੋਗੇ ਹੋ ਯਾਰ, ਨਵੀਂ ਮੂਡ ਜਿਹਾ ਬਣ ਗਿਆ, ਲਾ ਹੀ ਲੈਂਦੇ ਹਾਂ ਇੱਕ ਅੱਧਾ ਪੈਗ।

0: ਵਾਹ ਬਈ ਵਾਹ 3550 ਹੈਲੋ
1: ਹਾਂਜੀ ਸਤਿ ਸ਼੍ਰੀ ਅਕਾਲ ਭਾਈ
0: ਸਤਿ ਸ਼੍ਰੀ ਅਕਾਲ ਜੀ
1: ਕੀ ਹਾਲ ਚਾਲ
0: ਜੀ ਵਧੀਆ ਜੀ ਕਿਵੇਂ ਹੋ
1: ਵਧੀਆ ਵਧੀਆ ਹਾਂ ਜੀ ਗੀਤ ਲਾ ਦੇਣਗੇ
0: ਲਾ ਦੇਣਗੇ ਦੱਸੋ
1: ਹਾਂ ਸਿੱਧੂ ਮੂਸੇਵਾਲੇ ਦਾ ਸ਼ੋਅ ਵੀ ਹੋ ਰਿਹਾ ਉਹਨਾਂ ਦਾ
0: ਹਾਂ ਸਿੱਧੂ ਦਾ ਬਿਲਕੁਲ ਸ਼ੋਅ ਹੋ ਰਿਹਾ ਯਾਰ ਤੇ ਕਿਹੜਾ ਗਾਣਾ ਸੁਣਨਾ ਉਹਨਾਂ ਦਾ
1: ਹਾਂ ਟੋਚਨ ਲਾ ਦਿਓ
0: ਟੋਚਨ ਲਾ ਦਿੰਦੇ ਹਾਂ ਜ਼ਰੂਰ ਯਾਰ ਕਿਉਂ ਨੀ ਇੱਕ ਨਹੀਂ ਦੋ ਨੀ ਮੈਂ ਕਹਿੰਦਾ ਵੀਹ ਟਿਕਟਾਂ ਲਓ ਸਾਰੇ ਚਲੋ ਫਿਰ ਜ਼ਰੂਰ ਲਾ ਦਿੰਦੇ ਤੁਹਾਡੇ ਲਈ ਠੀਕ ਹੈ ਕੋਈ ਗੱਲ ਨੀ

0: ਸੁਣਾਉਂਦੇ ਹਾਂ ਜ਼ਰੂਰ ਤੇ ਵਿਲ ਬੀ ਬੈਕ।
1: ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477169876 6477169876 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477169987 ਨੰਬਰ ਹੈ।
0: ਵਾਹ ਵੀ ਵਾਹ, ਲੈ ਕੇ ਚੱਲਦੇ ਹਾਂ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਸਤਿੰਦਰਪਾਲ ਸਿੱਧਵਾਂ ਜੀ, ਮੇਰੇ ਫਾਦਰ ਸਾਹਿਬ, ਪੰਜਾਬੀ ਲਹਿਰਾਂ ਦੇ CEO ਵੀ ਪਹੁੰਚ ਚੁੱਕੇ ਨੇ, ਤੇ ਸਿੱਧਵਾਂ ਸਾਹਿਬ ਵੈਲਕਮ।
2: ਥੈਂਕ ਯੂ ਵੈਰੀ ਮਚ ਨਵੀ, ਲਾਈਵ ਔਨ ਲੋਕੇਸ਼ਨ ਗ੍ਰੈਂਡ ਹੋਮ ਫਰਨੀਚਰ ਦੀ, ਜਿਹੜੀ 294 ਵਾਕਰ ਡਰਾਈਵ ਉੱਤੇ ਆ, ਬਹੁਤ ਹੀ ਖੁੱਲੀ ਡੁੱਲੀ ਪਾਰਕਿੰਗ ਆ, ਬੜੀ ਸੋਹਣੀ ਲੋਕੇਸ਼ਨ ਆ, ਵਾਲਮਾਰਟ, ਹੋਰ ਬਹੁਤ ਸਾਰੇ ਸਟੋਰ ਨੇੜੇ ਆ। ਔਰ ਇੱਥੇ ਮੈਂ ਆ ਕੇ ਨਾ ਸੱਚੀ ਮੁੱਚੀ ਨਵੀ, ਮੈਨੂੰ ਇੰਨਾ ਸੋਹਣਾ ਲੱਗਿਆ ਸਟੋਰ, ਤੇ ਚੱਕਾ ਚੌਂਦ ਹੋਣ ਵਾਲੀ ਗੱਲ ਹੈ, ਤੇ ਇੰਨੀਆਂ ਆਈਟਮਸ ਔਰਗਨਾਈਜ਼ਡ, ਵੈਲ ਪਲੇਸਡ, ਸਜਾ ਕੇ ਫਵਾ ਕੇ ਰੱਖੀਆਂ ਹੋਈਆਂ। ਤੇ ਸੁੱਖ ਭਾਜੀ ਨੇ ਜਿੱਥੇ ਮੈਨੂੰ ਭਾਇਆ ਨਾ, ਜਿਵੇਂ ਨਵੀ ਤੂੰ ਮੈਨੂੰ ਸਾਨੂੰ ਭੇਜਦਾ ਹੁੰਦਾ ਨਾ ਜੰਬੋ ਜੈਟ ਚ ਫਸਟ ਕਲਾਸ ਦੀਆਂ ਸੀਟਾਂ ਤੇ, ਉਦੋਂ ਵੀ ਵਧੀਆ ਸੀਟਾਂ, ਫਸਟ ਕਲਾਸ ਨਾਲੋਂ ਵੀ ਵਧੀਆ ਸੀਟਾਂ ਨੇ ਜਿਨ੍ਹਾਂ ਤੇ ਮੈਨੂੰ ਬਹਾਇਆ ਇਹਨਾਂ ਨੇ। ਇੰਨਾ ਖੂਬਸੂਰਤ ਲੱਗ ਰਿਹਾ ਕਿ ਮੈਂ ਆਪਣੇ ਜਿੰਨੇ ਸਰੋਤੇ ਸੁਣਦੇ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ, ਜ਼ਰੂਰੀ ਨਹੀਂ ਹੁੰਦਾ ਕਿ ਕੋਈ ਚੀਜ਼ ਖਰੀਦਣੀ ਆ, ਜਸਟ ਵਾਕ ਇਨ ਕਰਨ ਵੀ ਆ ਸਕਦੇ ਹੋ, ਸਾਨੂੰ ਮਿਲਣ ਗਿਲਣ ਆ ਸਕਦੇ ਹੋ, ਤੁਸੀਂ ਦੇਖ ਸਕਦੇ ਹੋ ਕਿ ਸਟੋਰ ਕਿਸ ਤਰ੍ਹਾਂ ਦਾ, ਆਈਟਮਸ ਕਿਸ ਤਰ੍ਹਾਂ ਦੀਆਂ, ਇਹਨਾਂ ਦੀ ਸਰਵਿਸ ਕਿੱਦਾਂ ਦੀ ਆ, ਇਹਨਾਂ ਦਾ ਡਿਸਪਲੇ ਕਿੱਦਾਂ ਦਾ, ਜਿਹੜਾ ਫਲੋਰ ਮਾਡਲ ਵੀ ਆ ਨਾ ਉਹ ਵੀ ਡੱਬੇ ਚ ਬੰਦ ਮਾਡਲਾਂ ਨਾਲੋਂ ਸੋਹਣੇ ਪਏ ਆ ਇੱਥੇ। ਤੇ ਤੁਸੀਂ ਆ ਕੇ ਜ਼ਰੂਰ 294 ਵਾਕਰ ਡਰਾਈਵ ਤੇ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਆ, ਤੇ ਅੱਜ ਵਿਸ਼ੇਸ਼ ਤੌਰ ਤੇ ਮੈਨੂੰ ਵੀ ਆਉਣ ਦਾ ਮੌਕਾ ਮਿਲਿਆ, ਮੈਂ ਸਮਝਦਾ ਕਿ ਬਹੁਤ ਚੰਗੀ ਗੱਲ ਹੈ। ਤੇ ਵੀਕਐਂਡ ਹੈ ਔਰ ਉਸ ਵੀਕਐਂਡ ਤੇ ਤੁਸੀਂ ਘੁੰਮਦੇ ਫਿਰਦੇ ਜ਼ਰੂਰ ਇੱਥੇ ਜਿਹੜਾ ਏਅਰਪੋਰਟ ਰੋਡ ਅਤੇ ਵਾਕਰ ਲਾਈਨ ਤੇ, ਏਅਰਪੋਰਟ ਰੋਡ ਐਂਡ ਕੁਈਨ ਤੇ 294 ਵਾਕਰ ਡਰਾਈਵ ਤੇ ਤੁਸੀਂ ਪਹੁੰਚ ਸਕਦੇ ਹੋ, ਔਰ ਜਿਹੜੀਆਂ ਸੇਲਸ ਨੇ ਉਹਦੇ ਬਾਰੇ ਜਾਣਕਾਰੀ ਸੁੱਖ ਭਾਜੀ ਦੇਣਗੇ।
3: ਬਹੁਤ ਸ਼ੁਕਰੀਆ।
0: ਓ ਸੁਖ ਜੀ, ਕਾਲ ਕੱਟੀ ਗਈ, ਦੁਬਾਰਾ ਤੋਂ ਗੱਲ। ਸੋ 294 ਵਾਕਰ ਡਰਾਈਵ ਜੀ, ਸੁਖ ਜੀ ਵੈਲਕਮ ਅਗੇਨ।
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਪਹਿਲਾਂ ਤਾਂ ਭਾਜੀ ਦਾ ਇੱਥੇ ਆਏ ਨੇ ਚੱਲ ਕੇ ਨਾ, ਤਾਂ ਬਹੁਤ ਬਹੁਤ ਧੰਨਵਾਦ, ਤੇ ਪੂਰੀ ਦੀ ਪੂਰੀ ਟੀਮ ਜਿਹੜੀ ਪੰਜਾਬੀ ਲਹਿਰਾਂ ਦੀ, ਸਾਰਿਆਂ ਦਾ ਧੰਨਵਾਦ ਕਰ ਰਹੇ ਹਾਂ। ਤੇ ਨਵੀ ਬਾਈ ਜੀ, ਭਾਜੀ ਨੇ ਆ ਕੇ ਤੁਹਾਨੂੰ ਦੱਸਿਆ ਹੋਣਾ ਕਿ ਇੱਕ ਰਿਕਲਾਈਨਰ ਸੈੱਟ ਸਾਡੇ ਕੋਲ ਇੱਦਾਂ ਦਾ ਜਿਹੜਾ ਫਸਟ ਕਲਾਸ ਦੇ ਵਿੱਚ, ਜਿੱਦਾਂ ਤੁਸੀਂ ਬਿਜ਼ਨਸ ਕਲਾਸ ਦੇ ਵਿੱਚ ਬਹਿ ਜਾਂਦੇ ਹੋ, ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ, ਤੇ ਨਵੀ ਭਾਜੀ ਪਲੱਸ ਇਹਦੇ ਚ ਮਸਾਜਰ ਵੀ ਆ, ਤੁਸੀਂ ਸਾਈਡ ਤੋਂ ਸਵਿੱਚ ਨੱਪ ਦੇਣਾ, ਸੋਫੇ ਨੇ ਤੁਹਾਡੀ ਮਸਾਜ ਕਰਨੀ ਸ਼ੁਰੂ ਕਰ ਦੇਣੀ ਆ। ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ, ਮਸਾਜਰ, ਥੱਲੇ LED ਲਾਈਟਾਂ, ਪਲੱਸ ਵਾਇਰਲੈਸ ਚਾਰਜਰ ਵੀ ਆ, ਤੁਹਾਨੂੰ ਉੱਠਣ ਦੀ ਲੋੜ ਨਹੀਂ, ਫੋਨ ਵੀ ਨਾਲ ਦੀ ਨਾਲ ਭਾਜੀ ਚਾਰਜ ਕਰੂਗਾ, ਰੀਡਿੰਗ ਲਾਈਟਾਂ ਲੱਗੀਆਂ ਹੋਈਆਂ, USB-C ਕੇਬਲ ਫੁੱਲੀ ਲੋਡਡ, ਸੋਫਾ ਐਂਡ ਲਪਸਿਡ, ਜਿਹਦੀ ਰੈਗੂਲਰ ਕੀਮਤ 48.99 ਸੀ। ਜਿੰਨੇ ਵੀ ਲਿਸਨਰ ਸਾਡੇ ਕੋਲ ਰਾਈਟ ਵੇਸ ਟਾਈਮ ਪਹੁੰਚਣਗੇ, ਕੰਪਲੀਟ ਸੋਫਾ ਐਂਡ ਲਪਸਿਡ ਸਿਰਫ 2699 ਦਾ, 6-20-699 ਦਾ ਪੂਰਾ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਕਿੰਗ ਸਾਈਜ਼ ਦਾ ਸੋਲਿਡ ਵੁੱਡ ਦਾ ਬੈੱਡ, ਡਰੈਸਰ ਮਿਰਰ ਨਾਲ ਸਾਈਟੇਬਲ, ਕਿੰਗ ਸਾਈਜ਼ ਦਾ ਬੈੱਡ, ਡਰੈਸਰ ਮਿਰਰ ਨਾਲ ਸਾਈਟੇਬਲ, ਸਿਰਫ 999 ਦਾ, 999 ਦਾ ਦੇ ਵਿੱਚ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾਣਾ। ਤੇ ਜਿਹੜੇ ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ, ਆ ਕੇ ਭਾਜੀ ਨੂੰ ਮਿਲਣਗੇ ਓਰਿਜਿਨਲ ਐਪਲ ਦੀ ਸਮਾਰਟ ਵਾਚ, ਜਿਹਦੀ ਵਰਥ $4,500 ਹੈ, ਬਿਲਕੁਲ ਫ੍ਰੀ ਮਿਲੂਗੀ ਤੇ ਇੱਕ ਤੋਹਫਾ ਹੋਰ ਜਿਹੜੇ ਪਰਿਵਾਰ ਆ ਕੇ ਮਿਲਣਗੇ, ਕਿੰਗ ਸਾਈਜ਼ ਦਾ ਮੈਟਰਸ ਜਿਹੜਾ ਬਿਲਕੁਲ ਤੁਸੀਂ ਫ੍ਰੀ ਆਫ ਕੋਸਟ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਇੱਕ ਸਰ ਅਸੀਂ ਪਰਿਵਾਰਾਂ ਨੂੰ ਸੁਨੇਹਾ ਦਿੰਦੇ ਆ ਰਹੇ ਹਾਂ ਕਿ ਨੈਕਸਟ ਮੰਡੇ ਤੋਂ ਜਿਹੜਾ ਮੰਡੇ ਆਉਣ ਜਾ ਰਿਹਾ 30% ਜਿਹੜੀਆਂ ਪ੍ਰਾਈਸ ਵਧਣ ਜਾ ਰਹੀਆਂ ਟੈਰਫ ਦੇ ਕਰਕੇ, ਤੁਸੀਂ ਸੰਡੇ ਤੱਕ ਆ ਕੇ ਆਪਣੀਆਂ ਡੀਲਾਂ ਨੂੰ ਰਾਖਵਾਂ ਕਰ ਸਕਦੇ ਹੋ। ਡਿਲੀਵਰੀ ਤੁਹਾਨੂੰ ਅਕਤੂਬਰ ਨਵੰਬਰ ਦਸੰਬਰ ਜਦੋਂ ਤੱਕ ਵੀ ਚਾਹੀਦੀ ਹੈ ਸਕੈਜੂਲ ਹੋ ਜਾਊਗੀ। ਸੋ ਤੁਸੀਂ ਮਿਨੀਮਮ ਡਿਪੋਜ਼ਿਟ ਜੀ ਬਿਲਕੁਲ ਮਿਨੀਮਮ ਡਿਪੋਜ਼ਿਟ ਤੁਸੀਂ ਪੇ ਕਰਕੇ ਜਿਹੜੀਆਂ ਡੀਲਾਂ ਨੂੰ ਰਾਖਵਾਂ ਕਰ ਸਕਦੇ ਹੋ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਭਾਜੀ।
2: ਵਾਓ, ਤੇ ਜ਼ਰੂਰ ਤੁਸੀਂ ਦੇਖੋ, ਐਪਲ ਵਾਚ ਮਿਲ ਰਹੀ ਹੈ, ਬਹੁਤ ਸਾਰੇ ਹੋਰ ਗਿਫਟ ਮਿਲ ਰਹੇ ਆ, ਜ਼ਰੂਰ ਆਓ ਤੁਸੀਂ। ਤੇ ਜਿੱਥੇ ਨੇੜੇ ਤੇੜੇ ਉਹ ਨਾਲੇ ਵੀਕਐਂਡ ਤੇ ਮੇਲਾ ਗੇਲਾ ਹੋ ਜੂਗਾ, ਮੁੰਜ ਵਗੜ ਦਾ ਮੇਲਾ ਬਣ ਜੂਗਾ, ਨਾਲੇ ਮੈਨੂੰ ਮਾਣ ਮਿਲੂਗਾ ਕਿ ਹਾਂ ਬਈ ਯਾਰ ਦੋਸਤ ਮਿਲਣ ਆਏ ਆ, ਪਰਿਵਾਰ ਮਿਲਣ ਆਏ ਆ, ਤੇ ਨਾਲੇ ਤੁਸੀਂ ਸਟੋਰ ਦੇਖ ਜਾਓਗੇ। ਥੈਂਕ ਯੂ ਵੈਰੀ ਮਚ। 294 ਵਾਕਰ ਡਰਾਈਵ ਉੱਤੇ ਤੇ ਬਹੁਤ ਹੀ ਕਮਾਲ ਦਾ ਤੁਹਾਨੂੰ ਡਿਸਪਲੇਸ ਤੇ ਬਹੁਤ ਸਾਰੇ ਗਿਫਟ ਮਿਲਣਗੇ। ਵੈਲਕਮ, ਥੈਂਕ ਯੂ। ਨੰਬਰ ਵੀ ਇੱਥੋਂ ਦਾ ਨਵੀਂ ਤੁਹਾਨੂੰ ਦੇ ਦੂਗਾ।
1: ਬਿਲਕੁਲ, ਥੈਂਕ ਯੂ ਜੀ। ਸੋ 294 ਵਾਕਰ ਡਰਾਈਵ ਆ ਜਾਓ, ਤੁਸੀਂ ਤੋਹਫੇ ਵੀ ਸੁਣ ਲਏ ਯਾਰ, ਫਰਨੀਚਰ ਤੇ ਨਾਲੇ ਤੋਹਫੇ, ਹੋਰ ਕੀ ਚਾਹੀਦਾ ਤੁਹਾਨੂੰ? ਤੇ ਨਾਲੇ ਤੁਸੀਂ ਸਿੱਧਵਾਂ ਸਾਹਿਬ ਨੂੰ ਮਿਲੋ ਜਾ ਕੇ ਯਾਰ, ਮੇਰੇ ਫਾਦਰ ਸਾਹਿਬ ਪੰਜਾਬੀ ਲੈਨ ਦੇ CEO, ਵੀ ਤੁਹਾਡੇ ਲਈ 294 ਵਾਕਰ ਡਰਾਈਵ ਤੇ ਹਾਜ਼ਰ ਨੇ। ਸੋ ਪ੍ਰੋਗਰਾਮ ਹੈ ਪੰਜਾਬੀ ਰਾਹ ਤੇ ਗੱਲਾਂ ਬਾਤਾਂ ਖੂਬ ਹੋ ਰਹੀ ਨੇ। ਲਾਉਣੇ ਪੈਗ ਤੇ ਠੋਕਣੇ ਲਲਕਾਰੇ, ਅੱਜ ਲਲਕਾਰੇ ਵੀ ਵੱਜ ਰਹੇ ਆ ਕਿਉਂਕਿ ਫਰਾਈਡੇ ਆ ਤੇ ਬੱਕਰੇ ਬੁਲਾਏ ਜਾਣ, ਲਲਕਾਰੇ ਬੰਦਾ ਫਰਾਈਡੇ ਨੂੰ ਹੀ ਮਾਰਦਾ ਯਾਰ, ਨਹੀਂ ਤਾਂ ਬੰਦੇ ਦੇ ਖੁਦ ਲਲਕਾਰੇ ਵੱਜੇ ਹੁੰਦੇ ਆ ਵੀਕਡੇ ਦੇ ਵਿੱਚ। ਓਕੇ, ਸੋ ਇੱਕ ਨਾ ਰੋਇਲ ਆਟੋ ਸੈਂਟਰ ਨੂੰ ਯਾਦ ਰੱਖੋ, ਟੌਪ ਦੀ ਟੀਮ ਹੈ। ਜੇ ਤੁਸੀਂ ਕੋਈ ਵੀ ਗੱਡੀ ਦਾ ਕੰਮ ਕਰਾਉਣਾ, ਉਬਰ ਲਿਫਟ ਦੀ ਸੇਫਟੀ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਕੰਮ ਹੈ, ਰੋਇਲ ਆਟੋ ਸੈਂਟਰ ਸਟੀਲਸ ਅਤੇ ਮੈਲਨੀ। ਰਾਜ ਭਾਜੀ ਨੂੰ ਯਾਦ ਰੱਖੋ, 9057991478, 9057991478, ਓਨੈਸਟ ਅਫੋਰਡੇਬਲ ਰਿਲਾਇਬਲ ਸਰਵਿਸ ਹੈ ਰੋਇਲ ਆਟੋ ਸੈਂਟਰ। 4635, ਓ ਹਾਂਜੀ, ਕਿਵੇਂ ਹੋ ਜਵਾਨੋ? ਹੁਣ ਸਕੂਲ ਸ਼ੁਰੂ ਹੋ ਗਏ, ਪ੍ਰੈਕਟਿਸਾਂ ਸ਼ੁਰੂ ਹੋ ਗਈਆਂ, ਹੁਣ ਤੁਸੀਂ ਥੋੜੇ ਰੈਗੂਲਰ ਆ ਗਏ ਰੂਟੀਨ ਚ? ਨਹੀਂ,
4: ਹਾਂਜੀ ਹਾਂਜੀ, ਅੱਜ ਪ੍ਰੈਕਟਿਸ ਹੀ ਚੱਲਦੀ ਹੈ, ਉਧਰ ਹੀ ਆਏ ਆ।
1: ਚਲੋ ਵਧੀਆ, ਕੀ ਸਮਰ ਚ ਵੀ ਚੱਲਦੀ ਹੈ? ਸਿਰਫ ਵੀਕ ਆਪਣੇ ਸਪਟੰਬਰ ਤੋਂ ਬਾਅਦ ਹੁੰਦੀ ਹੈ।
4: ਨਹੀਂ ਹੁਣ ਸਕੂਲ ਖੁੱਲ ਗਿਆ ਨਾ।
1: ਠੀਕ ਹੈ, ਬਸ ਤੇ ਬੇਟਾ ਕਿਹੜੀ ਗ੍ਰੇਡ ਚ ਹੁਣ?
4: ਹੁਣ 10ਵੀਂ ਚੱਲ ਗਿਆ।
1: ਚਲੋ ਰਹਿ ਗਏ 2 ਸਾਲ ਹੈ, ਫਿਰ ਕਿੱਥੇ ਜਾ ਰਿਹਾ?
4: ਦੇਖੋ ਕਿੱਥੇ ਲੈ ਕੇ ਜਾਂਦੀ ਕਿਸਮਤ ਨੂੰ।
1: ਨਾ ਨਾ, ਕਿਸਮਤ ਕੋਈ ਸਕਾਲਰਸ਼ਿਪ ਲਊਗਾ ਯਾਰ ਅਮਰੀਕਾ ਚ ਕਿਸੇ ਬਾਸਕਟਬਾਲ ਸਕੂਲ ਚ?
4: ਆ ਹੁਣ ਤਾਂ ਮਿਲ ਗਿਆ ਉਹਨੂੰ ਪ੍ਰੈਪ ਸਕੂਲ, ਇੱਥੇ ਵਧੀਆ ਸੋਹਣਾ।
1: ਇੱਥੇ ਇੱਥੇ ਆਪਣੇ ਟੋਰਾਂਟੋ ਜੀ?
4: ਇੱਥੇ, ਹਾਂਜੀ ਹਾਂਜੀ।
1: ਚਲੋ ਵੈਰੀ ਗੁੱਡ ਯਾਰ, ਚੰਗੀ ਗੱਲ ਹੈ। ਪਰ ਆਪਣੇ ਨਾ ਬੜੇ ਪੇਰੈਂਟਸ ਨੇ ਬੱਚੇ ਨੂੰ ਜੇ ਕਿਤੇ US ਚ ਓਪਰਚੁਨਿਟੀ ਮਿਲ ਰਹੀ ਹੁੰਦੀ ਨਾ, ਉਹ ਰੋਕ ਦਿੰਦੇ ਆ, ਪਤਾ ਨਹੀਂ ਕਿਉਂ, ਪਰ ਮੈਨੂੰ ਲੱਗਦਾ ਕਿ ਜ਼ਰੂਰ ਬੱਚੇ ਨੂੰ ਉਹ ਮੌਕਾ ਦੇਣਾ ਚਾਹੀਦਾ।
4: ਜ਼ਰੂਰ ਦੇਣਾ ਚਾਹੀਦਾ ਜੀ।
1: ਹੁਣ US ਚ ਕਿਉਂਕਿ ਤੁਹਾਨੂੰ ਪਤਾ ਹੀ ਆ, ਸਪੋਰਟਸ ਦੀ ਜਿਹੜੀ ਇੱਕ US ਦੇ ਵਿੱਚ ਅਟੈਂਸ਼ਨ ਉਹ ਦਿੰਦੇ ਆ, ਉਹ ਬਹੁਤ ਵੱਡੇ ਇੱਕ ਡਿਫਰੈਂਸ ਬਹੁਤ ਜ਼ਿਆਦਾ ਆ।
4: ਬੜੀ
1: ਮਾਣ ਵਾਲੀ ਗੱਲ ਹੈ। ਚਲੋ ਹੋਰ ਸੁਣਾਓ, ਗਾਣਾ ਕਿਹੜਾ ਲਾਈ ਤੁਹਾਡੇ ਲਈ?
4: ਗਾਣਾ ਲਾ ਦੇ ਜਿਹੜਾ ਮਰਜ਼ੀ, ਬਿੰਦਰਖੀਆ ਸੁਣਾ ਦੇ।
1: ਓ ਵਾਹ, ਬਿੰਦਰਖੀਆ ਸਾਹਿਬ ਸੁਣਾ ਦਿੰਦੇ ਆ, ਕੋਈ ਗੱਲ ਨੀ। ਨੀਲੀਆਂ ਬਲੌਰੀ ਅੱਖਾਂ ਵੇਖ ਕੇ ਨਸ਼ਾ ਅਜਬ ਜਿਹਾ ਚੜ ਗਿਆ ਨੀ, ਦਿਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ, ਮੈਂ ਤਾਂ ਮੁਖੜਾ ਵੇਖ ਕੇ ਮਰ ਗਿਆ ਨੀ। ਵਾਹ, ਜ਼ਰੂਰ ਸੁਣਾਉਣੇ ਆ, ਬਟ ਪਹਿਲਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਬਈ, ਵਨ ਐਂਡ ਓਨਲੀ ਅਪਲਾਇੰਸ ਜੰਕਸ਼ਨ, ਮਿਸਟਰ ਮਨਜੀਤ ਜੀ ਸਾਡੇ ਨਾਲ ਨੇ। ਮਨਜੀਤ, ਕੀ ਬਣਦਾ?
5: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ ਤੁਸੀਂ 5 ਅਪਲਾਈਂਸਿਸ ਦਾ ਜੇ ਕੋਂਬੋ ਦੇਖ ਰਹੇ ਹੋ ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਹੈ ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ $6500 ਦੀ ਵੈਲਿਊ ਦੇ 5 ਅਪਲਾਈਂਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਇਸ ਟਾਈਮ ਕਾਫੀ ਕਲਾਇੰਟਸ ਨੇ ਜਿਹੜੇ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਂਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕ ਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੋਂਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਂਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $69.99 $6,999 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਸਾਡੇ ਲਾਂਡਰੀ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ $14.99 ਚ ਅਸੀਂ ਇਸ ਵੀਕਐਂਡ ਲੈ ਕੇ ਦੇ ਰਹੇ ਹਾਂ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ ਸੈਮਸੰਗ ਬ੍ਰਾਂਡ ਦਾ 65 ਇੰਚ ਦਾ ਮਿੰਨੀ LED 4K ਟੀਵੀ ਹੈ $1100 ਦੀ ਪ੍ਰਾਈਸ ਤੋਂ ਘਟਾ ਕੇ $699 ਚ ਅਪਲਾਈਂਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ਼ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-450-0054-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-
0: 0005 4 ਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸੰਪਰਕ ਕਰੋ ਤੇ ਮਨਜੀਤ ਹੁਣੇ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ 9054500054 ਤੁਸੀਂ ਨਾਲ ਦੀ ਨਾਲ ਯਾਦ ਰੱਖੋ ਜ਼ਰੂਰ ਏਰਨ ਮਿਲਸ ਐਕਿਰਾ ਗੱਡੀ ਲੈਣੀ ਹੈ ਐਕਿਰਾ ਦੀ ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਕਰਨ ਸ਼ਰਮਾ ਸਾਡੇ ਮਿੱਤਰ ਨੇ ਬੜੇ ਪਿਆਰੇ ਤੁਸੀਂ ਜ਼ਰੂਰ ਜਾਓ ਇਹਨਾਂ ਕੋਲ ਅਤੇ ਗੱਡੀ ਮਿਲੂਗੀ ਐਂ ਟੋਪ ਦੀ 9058285800 9058285800 ਸੋ ਸੁਣਾਈਏ ਤੁਹਾਨੂੰ ਫਿਰ ਉਹ ਨਹੀਂ ਯਾਰ ਪਹਿਲਾਂ ਸਿੱਧੂ ਬਾਈ ਨੂੰ ਸੁਣਾਉਂਦੇ ਹਾਂ ਵਿਲ ਬੀ ਰਾਈਟ ਬੈਕ ਅਤੇ ਟੂਟਨ
6: ਸਪੀਕਰਾਂ ਦੀ

0: ਵੱਡੇ ਵੱਡੇ ਗੀਤ ਸਿੱਧੂ ਨੇ ਦਿੱਤੇ ਹੈ ਤੇ ਕਮਾਲ ਇਹ ਸਾਰੀ ਜਿਹੜੀ ਈ ਪੀ ਸੀਗੀ ਨਹੀਂ ਈ ਪੀ ਤਾਂ ਨਹੀਂ ਆਈ ਥਿੰਕ ਸੋਲੋ ਹੀ ਆਏ ਸੀ ਨਾ ਟੋਚਨ ਮੈਂ ਈ ਪੀ ਦੂਜੀ ਦੇਖ ਰਿਹਾ ਪੀ ਬੀ ਐਕਸ ਵਨ ਉਹ ਯਾਰ ਜੱਟ ਦਾ ਮੁਕਾਬਲਾ ਡੈਥ ਰੂਟ ਦਾਊਦ ਬੈਡ ਫੈਲਾ ਸੈਲਫ ਮੇਡ ਵਾਹ ਕਿਆ ਬਾਤ ਹੈ ਓਕੇ ਸੋ 905-673-3337 ਨੰਬਰ ਹੈ ਆਪਣਾ ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਮਿਸਟਰ ਸਿੰਘ ਪੀਜ਼ੇ ਨੂੰ ਕਿਉਂਕਿ ਫਰਾਈਡੇ ਹੈ ਫਰਾਈਡੇ ਨੂੰ ਵੈਸੇ ਵੀ ਪੀਜ਼ਾ ਡੇ ਹੀ ਹੁੰਦਾ ਮਿਸਟਰ ਸਿੰਘ ਪੀਜ਼ਾ ਦੋ ਲਾਰਜ ਪੀਜ਼ੇ ਚਾਰ ਚਾਰ ਟੋਪਿੰਗ ਚਾਰ ਫਰੀ ਡਿਪਿੰਗ ਸੌਸ ਅਤੇ 2 ਲੀਟਰ ਕੋਕ ਫਰੀ ਸਿਰਫ $40 'ਚ ਸਾਰਾ ਕੁਛ 905-500-4000 905-500-4000 ਮਿਸਟਰ ਸਿੰਘ ਪੀਜ਼ੇ 'ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਮਾਰ ਕੇ ਆਓ 905-500-4000 ਗੇੜਾ ਨਹੀਂ ਮਾਰਨਾ ਤਾਂ ਡਿਲੀਵਰੀ ਕਰ ਦੇਣਗੇ ਗੇੜਾ ਤੁਹਾਡਾ ਬਚਾਇਆ ਹੋਇਆ ਡਿਲੀਵਰੀ ਕਰਵਾ ਲਓ ਜੇ ਕਰਾਉਣੀ ਹੈ ਨੇੜੇ ਤੇੜੇ ਹੈਗੇ ਹੋ ਪੀਜ਼ਾ ਆਪਣਾ ਪਿੱਕ ਕਰ ਲਿਓ ਮੱਲੀ ਫਾਰਮ ਹੁਣ ਠੰਡ ਹੋ ਚੱਲੀ ਹੈ ਯਾਰ ਵਿਆਹ ਸ਼ਾਦੀ ਦਾ ਫੰਕਸ਼ਨ ਰੱਖਿਆ ਨਾ ਤਾਂ ਟੈਂਟ ਟੇਬਲ ਚੇਅਰਾਂ ਬਹੁਤ ਜ਼ਰੂਰੀ ਨੇ ਉਹ ਤਾਂ ਹੈਗਾ ਹੀ ਹੈ ਨਾਲੇ ਹੀਟਰ ਵੀ ਲਾ ਦੇਣਗੇ ਸੋ ਤੁਸੀਂ ਜ਼ਰੂਰ ਜ਼ਰੂਰ ਮੱਲੀ ਟੈਂਟ ਨੂੰ ਕਾਲ ਕਰੋ ਬੜੀ ਪੁਰਾਣੀ ਟੀਮ ਹੈ ਬਹੁਤ ਵਧੀਆ ਟੈਂਟ ਦਾ ਕੰਮ ਕਰਦੇ ਆ ਮੱਲੀ ਟੈਂਟ ਸਰਵਿਸਿਜ਼ 6479992569 ਮੱਲੀ ਟੈਂਟ 6479992569 ਮੱਲੀ ਟੈਂਟ ਸਰਵਿਸਿਜ਼ ਦੀ ਟੀਮ ਦੇ ਨਾਲ ਸੰਪਰਕ ਕਰ ਲਓ ਐਂਡ ਟੇਬਲ ਟੈਂਟ ਚੇਅਰਾਂ ਡਾਂਸ ਫਲੋਰ ਵੀ ਸਟੇਜ ਵੀ ਹੀਟਰ ਵੀ ਲਗਜ਼ਰੀ ਪੋਰਟੇਬਲ ਵਾਸ਼ਰੂਮ ਵੀ ਸਾਰਾ ਕੁਝ ਹੀ ਹੈ ਇਹਨਾਂ ਕੋਲ
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
0: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ ਹਾਈਵੇ 401 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com ballymorehomes.com ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ ਤਾਂ ਲੈ ਕੇ ਜਾਓ T.Water ਟੈਕਸੀ ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ T.Water ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ T.Water ਟੈਕਸੀ 6473708368 ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ T.Water ਟੈਕਸੀ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਵੈਰੀ ਗੁੱਡ ਜੀ ਇੱਕ ਵਾਰ ਫਿਰ ਚੱਲਦੇ ਆਪਾਂ ਗ੍ਰੈਂਡ ਹੋਮ ਫਰਨੀਚਰ ਐਂਡ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਏਅਰਪੋਰਟ ਕੁਈਨ ਦੇ ਬਿਲਕੁਲ ਨਾਲ ਐਸੀਆਂ ਡੀਲਾਂ ਨੇ ਕਦੇ ਸੁਣੀਏ ਨਹੀਂ ਤੁਸੀਂ ਤੇ ਅਗਲੇ ਹਫ਼ਤੇ ਜਦੋਂ 30% ਦਾ ਟੈਰਿਫ ਲੱਗ ਗਿਆ, ਫਰਨੀਚਰ ਮਹਿੰਗਾ ਹੋ ਜਾਣਾ, ਹੁਣੇ ਲੈ ਲਓ। ਤੇ ਤੋਹਫੇ ਹੀ ਤੋਹਫੇ ਆ, ਐਪਲ ਵਾਚ, ਮਾਈਕ੍ਰੋਵੇਵ ਵਰਗੇ ਤੋਹਫੇ ਨੇ। ਏਅਰਪੋਰਟ ਕੁਈਨ 294 ਵਾਕਰ ਡਰਾਈਵ ਤੇ ਪੰਜਾਬੀ ਲਹਿਰਨ ਦੇ CEO ਮੇਰੇ ਫਾਦਰ ਸਾਹਿਬ ਸਤਿੰਦਰਪਾਲ ਸਿੱਧਵਾਂ ਜੀ ਪਹੁੰਚੇ ਹੋਏ ਨੇ ਉੱਥੇ, ਤੁਸੀਂ ਆਓ ਗ੍ਰੈਂਡ ਆਫ ਫਰਨੀਚਰ ਤੇ ਆਪਾਂ ਚੱਲਦੇ ਹਾਂ ਲਾਈਵ ਔਨ ਲੋਕੇਸ਼ਨ। ਜੀ ਵੈਲਕਮ ਅਗੇਨ,
2: ਬਹੁਤ ਬਹੁਤ ਵੈਲਕਮ ਹੈ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਵੀਕਐਂਡ ਦੀਆਂ। ਸੋ ਕਹਿੰਦੇ ਨੇ ਕਿ ਵਧੀਆ ਗੱਲ ਕਰੋ ਜਦੋਂ ਵੀ ਕਰਨੀ ਹੈ, ਚੰਗਾ ਬੋਲੋ, ਚੰਗਾ ਸੁਣੋ, ਚੰਗਾ ਪੜ੍ਹੋ, ਔਰ ਬੁਰੀ ਗੱਲ ਨਾ ਸੁਣੋ, ਬੁਰੀ ਗੱਲ ਨਾ ਪੜ੍ਹੋ। ਉਹ ਇੱਕ ਬੜਾ ਖੂਬਸੂਰਤ ਛੋਟਾ ਜਿਹਾ ਸ਼ੇਅਰ ਹੈ ਨਵੀ, ਕਹਿੰਦਾ ਐਸੀ ਵੈਸੀ ਬਾਤੋਂ ਸੇ ਐਸੀ ਵੈਸੀ ਬਾਤੋਂ ਸੇ ਤੋ ਅੱਛਾ ਹੈ ਖਾਮੋਸ਼ ਰਹੋ, ਐਸੀ ਵੈਸੀ ਬਾਤੋਂ ਸੇ ਤੋ ਅੱਛਾ ਹੈ ਖਾਮੋਸ਼ ਰਹੋ, ਜਾਂ ਫਿਰ ਐਸੀ ਬਾਤ ਕਰੋ ਜੋ ਖਾਮੋਸ਼ੀ ਸੇ ਅੱਛੀ ਹੋ।
0: ਕਿਆ ਬਾਤ ਹੈ,
2: ਕੋਈ ਐਸੀ ਗੱਲ ਕਰੋ ਜਿਹੜੀ ਚੁੱਪ ਤੋਂ ਵਧੀਆ ਹੋਵੇ। ਤੇ ਕਈ ਵਾਰ ਬੰਦੇ ਜਿਹੜੇ ਦੇਖਣੀ ਪੱਖਣੀ ਬੜੇ ਲੱਗਦੇ ਹੁੰਦੇ ਆ, ਪਰ ਜਦੋਂ ਬੋਲਦੇ ਆ ਉਦੋਂ ਕੜੀ ਘੋਲ ਦਿੰਦੇ ਆ। ਇਸ ਲਈ ਮਿੱਠਾ ਬੋਲਣਾ, ਔਰ ਹੁਣੇ ਹੁਣੇ ਜਿਵੇਂ ਮੈਂ ਸਬਜ਼ੀ ਮਾਰਕੀਟ ਵਾਲੇ ਉਹਨਾਂ ਨੂੰ ਮਿਲ ਕੇ ਆਇਆ ਤੇ ਹੁਣ ਸੁੱਖ ਉਹਨਾਂ ਕੋਲੇ ਆਇਆ, ਜਿੰਨਾ ਕਸਟਮਰ ਸਰਵਿਸ ਜਿਹੜੀ ਆ ਨਾ ਉਹ ਬਹੁਤ ਵੱਡੀ ਗੱਲ ਹੁੰਦੀ ਆ। ਸੋ ਮੈਂ ਜਦੋਂ ਵੀ ਆਪਾਂ ਇਹਨਾਂ ਜਦੋਂ ਵੀ ਡੀਲ ਕਰਦੇ ਹਾਂ, ਮੈਂ ਦੇਖਿਆ ਕਿ ਸੁੱਖ ਉਹਨਾਂ ਦੀ ਸਰਵਿਸ ਇਹਨਾਂ ਦੇ ਸਾਰੇ ਸਟਾਫ ਦੀ ਨੰਬਰ 1 ਹੈ। ਇਸ ਵੇਲੇ ਅਸੀਂ 294 ਵਾਕਰਸ ਡਰਾਈਵ ਹੈ ਨਾ, ਵਾਕਰ ਡਰਾਈਵ ਤੇ ਆ, ਵਾਲਮਾਰਟ ਦੇ ਬਿਲਕੁਲ ਏਅਰਪੋਰਟ ਰੋਡ ਇੱਥੇ ਕੁਈਨ ਦੇ ਨੇੜੇ ਆ। ਫਰਨੀਚਰ ਦੀਆਂ ਲੁੱਟਾਂ ਪੈ ਚੁੱਕੀਆਂ, ਔਰ ਬਹੁਤ ਹੀ ਜਿਹੜੇ ਸੋਫੇ ਤੇ ਮੈਂ ਬੈਠਾ ਮਸਾਜ ਕਰ ਰਿਹਾ ਹੁਣ, ਤੇ ਇੰਨੀ ਵਧੀਆ ਮਸਾਜ ਹੋ ਰਹੀ ਆ। ਇਹ ਰਿਕਲਾਈਨਰ ਹੈ ਔਰ ਇਹਦੇ ਵਿੱਚ 1, 2, 3, 4, 5 ਪੀਸ ਆ ਨਾ, 5 ਪੀਸ ਦਾ ਰਿਕਲਾਈਨਰ ਆ। ਇਹਦੀ ਕੀਮਤ ਲੱਗੀ ਹੋਈ ਆ $4,899। ਤੇ ਜਿਹੜੇ ਲੋਕ ਅੱਜ ਵਾਕ ਇਨ ਕਰਨਗੇ, ਫੋਨ ਕਰਨਗੇ, ਬੁਕਿੰਗ ਕਰ ਲੈਣਗੇ, ਉਹਨਾਂ ਨੂੰ ਕਿੰਨੇ ਦਾ ਮਿਲੂਗਾ ਇਹ ਤਾਂ ਸੁੱਖ ਜੀ ਦੱਸਣਗੇ। ਤੇ ਥੋੜਾ ਘਣਾ ਮੈਂ ਹੋਰ ਕਟੌਤੀ ਕਰਾ ਦੂੰਗਾ, ਕਿਉਂਕਿ ਹੁਣ ਵਾਕ ਇਨ ਸ਼ੁਰੂ ਹੋ ਗਈ ਆ ਮੇਰੇ ਆਉਣ ਨਾਲ ਨਵੀਂ। ਕੁੱਝ ਪਰਿਵਾਰ ਆਏ ਤੇ ਉਹ ਆ ਕੇ ਦੇਖ ਕੇ ਜਾ ਰਹੇ ਨੇ, ਕੁੱਝ ਮੇਰੇ ਤੋਂ ਪਹਿਲਾਂ ਵੀ ਆ ਕੇ ਦੇਖ ਕੇ ਗਏ ਨੇ। ਤੋ ਕਿਉਂਕਿ ਪੰਜਾਬੀ ਲਹਿਰਾਂ ਦੇ ਲਾਈਵ ਲੋਕੇਸ਼ਨ ਆਪਾਂ ਪੂਰਾ ਵੀਕ ਦੱਸਦੇ ਰਹਿੰਦੇ ਹਾਂ ਕਿ ਅਸੀਂ ਗ੍ਰੈਂਡ ਹੋਮ ਫਰਨੀਚਰ ਤੇ ਹਾਂ, ਤੋ ਇਸ ਵੇਲੇ ਅਸੀਂ ਇੱਥੇ ਹਾਂ, ਤੁਹਾਨੂੰ ਐਪਲ ਵਾਚ, ਮਾਈਕ੍ਰੋਵੇਵ ਵਰਗੇ ਗਿਫਟ ਦੇ ਰਹੇ ਹਾਂ। ਇਹ ਕੋਈ ਛੋਟੇ ਮੋਟੇ ਗਿਫਟ ਨਹੀਂ ਹੈ, ਕਹਿੰਦੇ ਹੁੰਦੇ ਐਪਲ ਵਾਚ ਤੋਂ ਬੰਨੀ ਹੋਈ ਪੂਰੀ ਤੁਹਾਡੇ ਸਰੀਰ ਦੀ ਰੌਣਕ ਮੇਲਾ ਸਾਰਾ ਦੱਸ ਦਿੰਦੀ ਹੈ ਵੀ ਕੀ ਕੁਛ ਹੋ ਰਿਹਾ। ਤੋ ਸੁੱਖ ਭਾਜੀ ਮੇਰੇ ਨਾਲ ਨੇ, ਉਹ ਦੱਸਣਗੇ ਕਿ ਕੀ ਹੋਰ ਸਪੈਸ਼ਲ ਆ।
3: ਬਹੁਤ ਸ਼ੁਕਰੀਆ, ਧੰਨਵਾਦ ਭਾਜੀ। ਬਿਲਕੁਲ ਪਹਿਲਾਂ ਤਾਂ ਪਰਿਵਾਰਾਂ ਨੂੰ ਇਹ ਮੈਸੇਜ ਦਵਾਂਗੇ ਜੀ, ਇਹ ਸੰਡੇ ਤੱਕ ਆ ਕੇ ਤੁਸੀਂ ਡੀਲਾਂ ਨੂੰ ਰਾਖਵਾਂ ਕਰ ਲਓ। ਤੁਸੀਂ ਪੂਰੇ ਘਰ ਦਾ ਫਰਨੀਚਰ ਲੈਣਾ, ਟਰਕੀ ਦੇ ਸੋਫਾ ਸੈੱਟ ਲੈਣੇ ਨੇ, ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣੇ ਨੇ, ਜਾਂ ਮਸਾਜਰ ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਤੇ ਸੰਡੇ ਤੱਕ ਆ ਕੇ ਆਪਣੀਆਂ ਡੀਲਾਂ ਨੂੰ ਰਾਖਵਾਂ ਕਰ ਲਿਓ, ਕਿਉਂਕਿ ਨੈਕਸਟ ਵੀਕ ਤੋਂ 30% ਜਿਹੜੀਆਂ ਪ੍ਰਾਈਸ ਫਰਨੀਚਰ ਦੇ ਉੱਪਰ ਵਧਣ ਜਾ ਰਹੀਆਂ। ਤੁਹਾਡੀ ਡਿਲੀਵਰੀ ਤੁਹਾਨੂੰ ਅਕਤੂਬਰ, ਨਵੰਬਰ, ਦਸੰਬਰ ਜਦੋਂ ਤੱਕ ਵੀ ਚਾਹੀਦੀ ਹੈ ਸਕੈਜੂਲ ਕਰ ਦਿੱਤੀ ਜਾਊਗੀ, ਪਰ 30% ਤੱਕ ਦੀ ਸੇਵਿੰਗ ਤੁਸੀਂ ਇਸ ਵੀਕਐਂਡ ਤੱਕ ਆ ਕੇ ਕਰ ਸਕਦੇ ਹੋ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਕਿੰਗ ਸਾਈਜ਼ ਦਾ ਬੈੱਡ, ਲਾਈਟ ਗ੍ਰੇ ਕਲਰ ਦਾ, ਲਾਈਟ ਗ੍ਰੇ ਕਲਰ ਦਾ, ਹੈੱਡਬੋਰਡ ਦੇ ਵਿੱਚ ਮੈਚਿੰਗ ਲੈਦਰ ਲੱਗਾ ਹੋਇਆ, ਇਹ ਵਾਈਟ ਕਲਰ ਦੀ LED ਲਾਈਟ, ਪਲੱਸ ਹਾਈਡ੍ਰੋਲਿਕ ਸਟੋਰੇਜ, ਉੱਪਰ ਪ੍ਰੋਪਰ ਫੱਟਾ ਲੱਗਾ ਹੋਇਆ। ਸੋ ਕਿੰਗ ਸਾਈਜ਼ ਦਾ ਬੈੱਡ, ਲਾਈਟ ਗ੍ਰੇ ਕਲਰ ਦਾ, ਹਾਈਡ੍ਰੋਲਿਕ ਸਟੋਰੇਜ, ਡਰੈਸਰ ਦੇ ਡਰੋਰ ਜਿਹੜੇ ਸੋਫਟ ਕਲੋਜ਼ਰ ਨੇ ਸਿਲਵਰ ਕਲਰ ਦੇ ਹੈਂਡਲ ਲੱਗੇ ਹੋਏ ਨੇ, ਮਿਰਰ ਦੇ ਵਿੱਚ LED ਲਾਈਟ, ਨਾਈਟ ਸੈਂਡ ਦੇ ਡਰੋਰ ਵੀ ਸੋਫਟ ਕਲੋਜ਼ਰ ਨੇ, ਉੱਪਰ ਵਾਇਰਲੈਸ ਚਾਰਜਰ ਲੱਗਾ ਹੋਇਆ। ਸੋ ਕਿੰਗ ਸਾਈਜ਼ ਦਾ ਕੰਪਲੀਟ ਬੈੱਡਰੂਮ ਸੈੱਟ ਜਿਹੜਾ ਤੁਸੀਂ $4,000-5,000 ਦਾ ਲੈਂਦੇ ਆਏ ਹੋ, ਜਿੰਨੇ ਵੀ ਪਰਿਵਾਰ ਸਾਡੇ ਕੋਲ ਰਾਈਟ ਵੇ ਇਨਸਟੋਰ ਆ ਜਾਣਗੇ, ਪੂਰਾ ਬੈੱਡਰੂਮ ਸੈੱਟ $1,999 ਦੇ ਵਿੱਚ। ਜੀ ਹਾਂ, ਪੂਰਾ ਬੈੱਡਰੂਮ ਸੈੱਟ ਭਾਜੀ $2,000 ਦਾ, ਤੇ ਜਿਹੜਾ ਪਰਿਵਾਰ ਤੁਹਾਨੂੰ ਆ ਕੇ ਰਾਈਟ ਵੇ ਮਿਲੂਗਾ, ਨਾਲ 60 ਇੰਚ ਦਾ ਵੱਡੇ ਸਾਈਜ਼ ਦਾ ਟੈਲੀਵਿਜ਼ਨ TV ਬਿਲਕੁਲ ਫ੍ਰੀ। ਜਿਹੜੇ ਪਰਿਵਾਰ ਹੁਣੇ ਆ ਕੇ ਸਤਿੰਦਰਪਾਲ ਭਾਜੀ ਆਏ ਹੋਏ ਨੇ, ਆ ਕੇ ਮਿਲ ਲਓ, ਪੂਰਾ ਬੈੱਡਰੂਮ ਸੈੱਟ $1,999 ਦਾ, ਤੇ ਨਾਲ 60 ਇੰਚ ਦਾ ਟੈਲੀਵਿਜ਼ਨ ਜਿਹੜਾ ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਜ਼ਰੂਰ ਇੱਕ ਚੱਕਰ ਲਾਓ ਉਸ ਵੀਕਐਂਡ ਦੇ ਉੱਪਰ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਭਾਜੀ।
2: Over to the studio.
0: Kya baat hai, 294 Walker Drive, 294 Walker ਡਰਾਈਵ ਤੇ ਮਾਰੋ ਗੇੜਾ ਯਾਰ, ਲੈ ਆਓ ਵਧੀਆ ਜੀਆਂ ਡੀਲਾਂ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ। ਓਕੇ, ਅੱਜ ਨਾ ਅਸੀਂ ਗੱਲਬਾਤ ਕਰ ਰਹੇ ਸੀ ਕਿ ਕੀ ਯਾਰ ਬਹੁਤ ਸਾਰੇ ਲੈਂਡਲੋਰਡ ਜਿਹੜੇ ਨੇ ਉਹ ਕਿੰਨਾ ਕੁ ਤੰਗ ਕਰਦੇ ਆ ਤੁਹਾਡੇ ਖਿਆਲ 'ਚ? ਤੁਹਾਨੂੰ ਲੱਗਦਾ ਕਿ ਜਿਹੜੀ ਅੱਜ ਇੱਕ ਵੀਡੀਓ ਆਈ ਹੈ ਇੱਕ ਲੇਡੀ ਉਹ ਕਿਸੇ ਗੋਰੇ ਲੈਂਡਲੋਰਡ ਨੂੰ ਤੰਗ ਕਰ ਰਹੀ ਹੈ, ਉਹਨੂੰ ਮਾਰ ਰਹੀ ਹੈ, ਉਹਨੂੰ ਇੰਨਾ ਕਹਿ ਲਓ ਕਿ ਹਰੈਸ ਕਰ ਰਹੀ ਹੈ, ਤੁਸੀਂ ਪਤਾ ਨਹੀਂ ਵੀਡੀਓ ਦੇਖੀ ਹੈ ਜਾਂ ਨਹੀਂ, ਬਟ ਯਾਰ ਹੈਗੇ ਆ ਇੱਦਾਂ ਦੇ ਲੈਂਡਲੋਰਡ? ਮੈਂ ਤਾਂ ਕਦੇ ਸੋਚਿਆ ਨਹੀਂ ਸੀ ਕੋਈ ਘਰ ਦਾ ਮਾਲਕ ਆਪਣੇ ਟੈਨੈਂਟ ਨੂੰ ਇੱਦਾਂ ਮਿਸਟ੍ਰੀਟ ਕਰੇਗਾ। ਕੀ ਖਿਆਲ ਹੈ ਤੁਹਾਡਾ ਜਾਂ ਕੀ ਤੁਹਾਡਾ ਐਕਸਪੀਰੀਅੰਸ ਹੈ, ਇੰਨੇ ਮਾੜੇ ਟੈਨੈਂਟ ਸੋਰੀ ਲੈਂਡਲੋਰਡ ਬੈਠੇ ਆ ਬਾਹਰ? ਹੁਣ ਉਹ ਜਿਹੜਾ ਜਿਹੜੀ ਲੇਡੀ ਹੈ ਲੈਂਡਲੋਰਡ ਉਹ ਬੰਦੇ ਨੂੰ ਇੰਨਾ ਤੰਗ ਕਰ ਰਹੀ ਹੈ, ਉਹਦੇ ਉਹਨੂੰ ਕਹਿ ਲਓ ਕਿ ਰੋੜਿਆਂ ਨਾਲ ਮਾਰ ਰਹੀ ਹੈ, ਫਿਰ ਕੋਈ ਡੰਡਾ ਜਿਹਾ ਚੱਕ ਕੇ ਉਹ ਉਹਦੇ ਮਾਰਦੀ ਹੈ, ਜਿਵੇਂ ਪਤਾ ਨਹੀਂ ਯਾਰ ਲੋਕ ਤਾਂ ਇੱਦਾਂ ਇੰਡੀਆ 'ਚ ਪਸ਼ੂਆਂ ਨਾਲ ਨਹੀਂ ਕਰਦੇ, ਉਹ ਆਪਣੇ ਕਿਸੇ ਟੈਨੈਂਟ ਨਾਲ ਕਰ ਰਹੀ ਹੈ। ਹੈਗੇ ਆ ਇੱਦਾਂ ਦੇ ਲੈਂਡਲੋਰਡ? ਮੈਂ ਇੱਦਾਂ ਇਹ ਤੁਹਾਨੂੰ ਪੁੱਛ ਰਿਹਾ। ਨੰਬਰ ਹੈ ਆਪਣਾ 9056733337, 9056733337, 9056733337 ਆਪਣਾ ਫੋਨ ਨੰਬਰ ਹੈ। ਐਂਡ ਤੁਹਾਡੀਆਂ ਥੋੜ੍ਹੀ ਜਿਹੀ ਕਾਲਸ ਲਵਾਂਗਾ 905-673-3337। ਵੀ ਯਾਰ ਮੈਂ ਬਹੁਤ ਸੱਚੀ ਹੈਰਾਨ ਹੋਇਆ ਉਹ ਵੀਡੀਓ ਦੇਖ ਕੇ, ਕਦੇ ਸੋਚਿਆ ਨਹੀਂ ਸੀ ਕਿ ਆਪਣੇ ਬੰਦੇ ਕਿਸੇ ਹੋਰ ਇਨਸਾਨ ਦੇ ਨਾਲ ਇੱਦਾਂ ਬਿਹੇਵ ਕਰਨਗੇ। ਚਲੋ ਜੇ ਕੋਈ ਲੜਾਈ ਹੈ ਦੋਨਾਂ ਪਾਸਾਂ ਤੋਂ ਲੋਕ ਲੜ ਰਹੇ ਇੱਕ ਦੂਜੇ ਨਾਲ ਉਹ ਵੱਖਰੀ ਗੱਲ ਹੈ, ਰੋਡ ਰੇਜ ਹੁੰਦਾ ਇੱਕ ਬੰਦਾ ਗਾਲ ਕੱਢਦਾ ਦੂਜਾ ਕੱਢਦਾ ਉਹ ਚਲੋ ਮੁੱਕਾ ਮੁੱਕੀ ਹੁੰਦੇ ਨੇ, ਉਹ ਇੱਕ ਲੜਾਈ ਹੈ, ਬਟ ਇਹ ਬਸ ਡਿਫਰੈਂਟ ਕਿਸਮ ਦੀ ਗੱਲਬਾਤ ਸੀਗੀ। 6706 ਹੈਲੋ
4: ਹੈਲੋ
0: ਜੀ ਵੈਲਕਮ
4: ਭਾਈ, ਸਤਿ ਸ਼੍ਰੀ
0: ਜਿੱਥੇ
4: ਆਪਾਂ ਰਹਿ ਰਹੇ ਆ, ਮੈਂ ਆਪਣੀ ਫੈਮਿਲੀ ਨਾਲ ਰਹਿ ਰਿਹਾ, ਮੈਂ ਮੇਰੀ ਵਾਈਫ ਔਰ ਮੇਰੇ 2 ਸਾਲ ਦੀ ਬੇਟੀ ਆ, ਐਂਡ ਅਸੀਂ ਜਿਹੜੀ ਲੈਂਡ ਲੇਡੀ ਆ ਉਹਦੇ ਨਾਲ ਸਾਡਾ ਐਕਸਪੀਰੀਅੰਸ ਕਾਇੰਡ ਆਫ ਸਿਮਿਲਰ ਆ, ਮਤਲਬ ਇੰਨਾ ਵਰਸਟ ਤੇ ਨਹੀਂ ਹੈਗਾ ਵੀ ਜਿੱਦਾਂ ਉਹ ਆਪਾਂ ਵੀਡੀਓ ਚ ਦੇਖਿਆ ਵਾ, ਬਟ ਇਹ ਥੋੜੀ ਜੀ ਯੂਨੋ ਬੜੀ ਸੁਪਰਸਟੀਸ਼ੀਅਸ ਆ, ਐਂਡ ਜਦੋਂ ਸਾਡੇ ਕੋਲ ਇੱਕ ਗੱਡੀ ਆ ਇੱਕ ਕਾਰ ਉਹਨਾਂ ਕੋਲ ਆ, ਐਂਡ ਸ਼ੀ ਇਜ਼ ਲਾਈਕ ਕਿ ਇਸ ਲਾਈਨ ਤੋਂ ਟਾਇਰ ਇੱਧਰ ਨਹੀਂ ਆਉਣਾ ਚਾਹੀਦਾ, ਜੇਕਰ ਲੈਤੇ ਥੋੜਾ ਅੱਗੇ ਲੱਗ ਜਾਂਦੀ ਆ ਤਾਂ ਸਾਨੂੰ ਕਾਲ ਕਰੇਗੀ ਜਾਂ ਈਵਨ ਸਾਡਾ ਡੋਰ ਲੌਕ ਕਰ ਦੇਗੀ ਕਿ ਤੁਸੀਂ ਅੱਜ ਕਾਰ 2-4-6 ਯੂਨੋ ਇੰਚਸ ਅੱਗੇ ਆ, ਇੱਦਾਂ ਦਾ ਕੰਮ ਹੈ, ਜਾਂ ਫਿਰ ਸਾਨੂੰ ਚੇਂਜਸ ਕਰਦੀ ਰਹੇਗੀ, ਤੁਸੀਂ ਉੱਧਰ ਕਾਰ ਪਾਰਕ ਕਰ ਲਓ, ਤੁਸੀਂ ਇੱਧਰ ਪਾਰਕ ਕਰ ਲਓ। ਐਂਡ ਸਾਡਾ ਨਾ ਐਂਟਰੈਂਸ ਜਿਹੜੀ ਆ ਸਾਡੀ ਬੇਸਮੈਂਟ 'ਚ ਉਹ ਬੈਕ ਸਾਈਡ ਤੋਂ ਆ, ਬੈਕਯਾਰਡ ਸਾਡੀ ਦਾ, ਤੇ ਉਹ ਕਦੀ ਉਹਨੇ ਬੈਕਯਾਰਡ ਸਾਫ਼ ਨਹੀਂ ਕੀਤਾ, ਐਂਡ ਅਸੀਂ ਮਤਲਬ ਜੇਕਰ ਸਾਡੇ ਬੇਟੀ ਦਾ ਲੈਸੇ ਕੋਈ ਸਲਾਈਡ ਜਾਂ ਕੋਈ ਝੂਲਾ ਬਾਹਰ ਪਿਆ ਰਹਿ ਗਿਆ ਵਾ ਬੈਕਯਾਰਡ 'ਚ, ਉਹ ਬਾਹਰ ਰੱਖ ਦਿੰਦੀ ਆ, ਸੋ ਆਪਾਂ ਯੂਜ਼ ਹੀ ਨਹੀਂ ਕਰਦੇ ਇੱਥੋਂ, ਮਤਲਬ ਇੱਕ ਆਈਡੀਆ ਹੋ ਜਾਂਦਾ ਕਿ ਸ਼ੀ ਇਜ਼ ਨੋਟ ਵਿਲਿੰਗ ਕਿ ਆਪਾਂ ਇਹਨੂੰ ਯੂਜ਼ ਕਰੀਏ, ਰਾਈਟ? ਇਸ ਲਈ ਆਪਾਂ ਸਾਫ਼ ਸਫਾਈ ਵੀ ਕਰਦੇ ਉਸ ਹਿਸਾਬ ਨਾਲ, ਬਟ ਉਹਨੇ ਵੀ ਕਦੀ ਉਹ ਮਤਲਬ ਪੂਰਾ ਬੈਕਯਾਰਡ ਥੋਨਸ ਦੇ ਨਾਲ ਭਰਿਆ ਹੋਇਆ ਵਾ, ਔਰ ਇੱਦਾਂ ਬਸ ਬੂਟੀ ਜੀ ਉੱਗੀ ਆ, ਐਂਡ ਮੈਂ ਉਹਨੂੰ ਕਿਹਾ ਵਾ ਕਿ ਇਹ ਮਤਲਬ ਨਾ ਸਾਡੀ ਡਾਟਰ ਆ ਬਹੁਤ, ਹਨਾ ਬੱਚਾ ਬਹੁਤ ਛੋਟਾ ਵਾ, ਐਂਡ ਜੇਕਰ ਤੂੰ ਪਲੀਜ਼ ਇਹਨੂੰ ਕਲੀਨ ਕਰ ਦੇਗੀ ਨਾ ਬੜੀ ਵਧੀਆ ਗੱਲ ਹੈ, ਐਂਡ ਸ਼ੀ ਇਜ਼ ਲਾਈਕ ਆਈ ਲਾਈਕ ਟੂ ਕੀਪ ਇਟ ਨੈਚੁਰਲ, ਲਾਈਕ ਇਹ
0: ਨੈਚੁਰਲ,
4: ਮਤਲਬ ਇੱਦਾਂ ਨਿੱਕੀ ਨਿੱਕੀਆਂ ਚੀਜ਼ਾਂ ਨੇ ਇੱਦਾਂ, ਮਤਲਬ ਬਸ ਇੱਦਾਂ, ਮਤਲਬ ਥੋੜਾ ਅਣ ਉਹ ਥੋੜੀ ਉਮਰ ਜ਼ਿਆਦਾ ਵਾ, ਕੱਲੀ ਰਹਿੰਦੀ ਆ ਉੱਪਰ, ਥੋੜੀ ਉਮਰ ਜ਼ਿਆਦਾ ਵਾ, ਕੁਛ ਏਦਾਂ ਦਾ ਸੀ,
0: ਤੁਹਾਨੂੰ ਬਸ ਤੰਗ ਹੀ ਕਰਦੀ ਰਹਿੰਦੀ ਆ, ਗ੍ਰੈਂਡ ਤੇ ਵੀ, ਬਟ ਫਿਲਹਾਲ ਸਬਜ਼ੀ ਮਾਰਕੀਟ ਰੈਸਟੋਰੈਂਟ ਤੇ ਚੱਲਦੇ ਆ। ਸਬਜ਼ੀ ਮਾਰਕੀਟ ਅੱਜ ਹੀ ਗ੍ਰੈਂਡ ਓਪਨਿੰਗ ਹੋਈ ਹੈ ਵਿਲੀਅਮਸ ਪਾਰਕਵੇ ਤੇ ਟੋਰਬਰਮ ਤੇ, 1650 ਵਿਲੀਅਮਸ ਪਾਰਕਵੇ ਤੇ। ਤੋਹਫੇ ਤੋਹਫੇ ਅੱਜ ਮਿਲ ਰਿਹਾ ਯਾਰ, ਤੁਹਾਡਾ ਡਿਨਰ ਇਹਨਾਂ ਵੱਲੋਂ ਆ। ਸਰਜੀਤ ਸਾਡੇ ਨਾਲ ਨੇ ਇੱਕ ਵਾਰ ਫਿਰ, ਸਰਜੀਤ ਵੈਲਕਮ ਹੈ
5: ਜੀ। ਬਾਈ ਜੀ ਬਹੁਤ ਸ਼ੁਕਰੀਆ, ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ ਜੋ ਖੁੱਲ ਚੁੱਕੀ ਹੈ ਬਾਈ ਜੀ ਅੱਜ, ਤੇ ਅੱਜ ਤੋਂ ਹੀ 24 ਘੰਟੇ ਤੁਹਾਡੇ ਲਈ ਸੇਵਾ ਵਿੱਚ ਹਾਜ਼ਰ ਹੈ। ਕੋਈ ਵੀ ਫੂਡ ਤੁਸੀਂ ਲੇਟ ਨਾਈਟ ਕਰੇਵਿੰਗਸ ਹੋ ਰਹੀਆਂ ਤੇ ਆਓ, ਸ਼ਾਨਦਾਰ ਸਵਾਦ ਵਾਲਾ ਖਾਣਾ ਤੇ ਬੜੇ ਹੀ ਅਫੋਰਡੇਬਲ ਤੇ ਰੀਜਨੇਬਲ ਪ੍ਰਾਈਸ ਵਿੱਚ ਤੁਹਾਨੂੰ ਮਿਲ ਰਿਹਾ। ਪਰੌਂਠਿਆਂ ਦੀ ਗੱਲ ਕੀਤੀ ਹੈ ਅਸੀਂ, ਤੁਸੀਂ ਸਾਗ ਖਾਣਾ, ਮੱਕੀ ਦੀ ਰੋਟੀ, ਲੱਸੀ ਤੇ ਸਲਾਦ ਸਿਰਫ 899 ਦੇ ਵਿੱਚ ਮਿਲ ਰਿਹਾ। ਕੋਈ ਤੁਸੀਂ ਪਲੇਨ ਪਰਾਂਠੇ ਦੇ ਨਾਲ ਭੁਰਜੀ ਖਾਣੀ ਹੈ ਨਾ, ਐਗ ਭੁਰਜੀ, ਸਿਰਫ $8.99 ਨੂੰ, ਤੇ ਹੋਰ ਬਹੁਤ ਸਾਰੇ ਸਪੈਸ਼ਲ ਚਾਰ ਸਮੋਸੇ ਸਿਰਫ $1 ਦੇ ਵਿੱਚ। ਬਾਈ ਜੀ, $1 ਦੇ ਵਿੱਚ ਤੇ ਕੀ ਮਿਲਦਾ? ਕੁਛ ਵੀ ਨੀ ਮਿਲਦਾ, ਤੇ ਬੜੇ ਸ਼ਾਨਦਾਰ ਪ੍ਰਾਈਸਿੰਗ ਹੈ। ਪਹੁੰਚੋ, ਜੂਸ ਪੀਣੇ ਆ ਤੇ ਗੰਨੇ ਦਾ ਜੂਸ, ਹੋਰ ਬੜਾ ਕੁਛ, ਵੈਜ ਥਾਲੀ, ਨਾਨ ਵੈਜ ਥਾਲੀ, ਪਾਓ ਭਾਜੀ, ਰਾਈਸ ਖਾਣੇ ਆ, ਨੂਡਲਸ ਖਾਣੇ ਆ, ਹਲਵਾ, ਪੂਰੀ, ਮਨਚੂਰੀਅਨ, ਮੈਂ ਕਹਿੰਦਾ ਪੂਰਾ ਲਾਈਨ ਲੱਗੀ ਪਈ ਆ। ਸਵੀਟਸ ਲਓ ਆ ਕੇ ਸ਼ਾਨਦਾਰ, ਤੇ ਖਾਣਾ ਖਾਓ ਸਬਜੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ ਤੇ। ਤੇ ਬਾਈ ਜੀ, ਬੜੇ ਸਰੋਤੇ ਸਾਡੇ ਆ ਰਹੇ ਆ, ਤੁਸੀਂ ਮੈਨੂੰ ਨਾਮ ਵੀ ਭੇਜੇ ਆ, ਜਿਹਨਾਂ ਵਿੱਚੋਂ ਇੱਕ ਬਾਈ ਜੀ ਆਏ, ਕਹਿੰਦੇ ਕੀ ਨਾਮ ਹੈ, ਮੈਂ ਕਿਹਾ ਸਰਬਜੀਤ, ਕਹਿੰਦੇ ਤਾਂ ਮੇਰਾ ਨਾਮ ਹੈ, ਤੇਰਾ ਕੀ ਨਾਮ ਹੈ, ਮੈਂ ਕਿਹਾ ਮੇਰਾ ਨਾਮ ਵੀ ਸਰਬਜੀਤ ਹੀ ਹੈ। ਤੇ ਉਹ ਬਾਈ ਵੀ ਆਏ ਆ, ਦਮਨ, ਹੋਰ ਬਹੁਤ ਸਾਰੇ ਸੱਜਣ ਆ ਰਹੇ ਆ ਜਿਹੜੇ ਤੁਹਾਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਰਹੇ ਨੇ, ਉਹ ਭੈਣ ਜੀ ਵੀ ਆ ਰਹੇ ਨੇ, ਲੇਡੀਜ਼ ਵੀ ਆ ਰਹੇ ਨੇ, ਤੇ ਜ਼ਰੂਰ ਪਹੁੰਚੋ ਇੱਥੇ, ਆਓ ਪੰਜਾਬੀ ਲਹਿਰਾਂ ਤੇ ਮੈਸੇਜ ਕਰੋ ਤੇ ਆ ਕੇ ਨਾਮ ਸਾਡੇ ਕੋਲ ਆ ਜਾਣਾ ਤੇ ਤੁਸੀਂ ਫ੍ਰੀ ਪਾਓ।
0: ਸਰਬਜੀਤ, ਹੁਣ ਮੈਨੂੰ ਲੱਗਦਾ ਕਿ ਸਤਿਭਾਉ ਸਾਹਿਬ ਨੇ ਕਿਹਾ ਸੀ ਜਿਹੜਾ ਵੀ ਬੰਦਾ ਆ ਰਿਹਾ ਉਹਨੂੰ ਆਪਾਂ ਦੇਈਏ ਕੋਈ ਤੋਹਫਾ।
5: ਬਿਲਕੁਲ,
0: ਸੋ ਕਿ 9 ਵਜੇ ਤੱਕ ਯਾਰ ਅਸੀਂ ਇੱਥੇ ਆ, 9 ਵਜੇ ਤੱਕ ਜਿਹੜਾ ਵੀ ਬੰਦਾ ਜਾਊਗਾ ਤੁਸੀਂ ਜਾਓ, ਤੇ 9 ਵਜੇ ਤੱਕ ਤੁਹਾਨੂੰ ਪਾਓ ਭਾਜੀ ਫ੍ਰੀ ਆ। ਚਲੋ, ਜਿੰਨਾ ਐਕਸਟਰਾ ਹੋਇਆ ਅਸੀਂ ਭਰ ਦਿਆਂਗੇ। ਪਾਓ ਭਾਜੀ ਜਿਹੜੇ ਵੀ ਬੰਦੇ ਜਾ ਰਹੇ ਆ ਹੁਣੇ ਨੇੜੇ ਤੇੜੇ, ਉਹ 9 ਵਜੇ ਤੱਕ ਚਲ ਜਾਓਗੇ, ਸਰਬਜੀਤ ਨੂੰ ਮਿਲੋਗੇ, ਤਾਂ ਪਾਓ ਭਾਜੀ ਬਿਲਕੁਲ ਫ੍ਰੀ ਹੈ। ਸਬਜ਼ੀ ਮਾਰਕੀਟ ਨਾਮ ਹੈ ਰੈਸਟੋਰੈਂਟ ਦਾ, 24 ਘੰਟੇ ਅੱਜ ਤੋਂ ਖੁੱਲ੍ਹਾ, ਵਿਲੀਅਮਸ ਪਾਰਕਵੇ ਤੇ ਟੋਰਬਰਮ ਦਾ ਕੋਰਨਰ ਹੈ, 1650 ਵਿਲੀਅਮਸ ਪਾਰਕਵੇ, 1650 ਵਿਲੀਅਮਸ ਪਾਰਕਵੇ ਕੋਰਨਰ, ਯੂਨਿਟ ਹੈ, ਟੈਂਟ ਲੱਗਿਆ ਵਿਲੀਅਮ ਐਂਡ ਟੋਰਬਰਮ ਤੇ। ਪਾਓ ਭਾਜੀ 9 ਵਜੇ ਤੱਕ ਫ੍ਰੀ। ਸਰ ਜੀ, ਟੈਂਟ ਲੱਗਿਆ ਨਾ?
5: ਬਿਲਕੁਲ ਬਾਈ ਜੀ, ਟੈਂਟ ਲੱਗਿਆ ਤੇ ਐਂਡ ਰੰਗਦਾਰ, ਜਿਵੇਂ ਮੇਲਾ ਨੀ ਹੁੰਦਾ, ਗੱਡੀਆਂ ਲੱਗੀਆਂ, ਉਦਾਂ ਦੇ ਸਾਈਨ ਵੀ ਲੱਗੇ ਆ, ਤੇ ਤੁਸੀਂ ਮਿਸ ਕਰ ਨੀ ਸਕਦੇ। ਬੜੇ ਸਰੋਤੇ ਆ ਰਹੇ ਆ ਕਾਰਾਂ ਦੇ ਵਿੱਚੋਂ, ਹੈਲੋ ਹਾਈ ਵੀ ਬਾਹਰੋਂ ਬਾਹਰ ਦੇਖ ਕੇ ਵੀ ਜਾ ਰਹੇ ਆ, ਤੇ ਚਾਹ ਪਾਣੀ ਛਕ ਕੇ ਵੀ ਜਾ ਰਹੇ ਆ ਸਬਜੀ ਮਾਰਕੀਟ ਰੈਸਟੋਰੈਂਟ ਐਂਡ ਸਵੀਟਸ ਤੇ।
0: ਵੈਰੀ ਗੁੱਡ, ਸੋ ਆ ਜਾਓ ਤੁਸੀਂ ਤੇ ਉੱਥੇ ਹੀ ਆ 9 ਵਜੇ ਤੱਕ, ਤੇ 9 ਵਜੇ ਤੱਕ ਪਾਓ ਭਾਜੀ ਤੁਹਾਨੂੰ ਖਿਲਾਉਣੇ ਆ। 7090 ਹੈਲੋ,
6: ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਹੈ ਜੀ?
0: ਵਧੀਆ ਵੀਰੇ, ਕਿੱਦਾਂ?
6: ਵਧੀਆ ਜੀ। ਵੀਰੇ, ਪਹਿਲਾਂ ਤਾਂ ਮੈਂ ਨਾ ਟੌਪਿਕ ਮੈਨੂੰ ਲੱਗਦਾ ਲੇਟ ਸ਼ੁਰੂ ਕਰਿਆ, ਮੈਂ ਪੜ੍ਹ ਨਹੀਂ ਪਾਇਆ, ਪਰ ਮੈਂ ਉਹ ਵੀਡੀਓ ਜ਼ਰੂਰ ਦੇਖੀ ਹੋਣੇ।
0: ਹਾਂਜੀ, ਮੈਂ ਵੈਸੇ ਹੀ ਪੁੱਛ ਰਿਹਾ ਸੀ ਕਿ ਯਾਰ ਵਾਕਈ ਇਦਾਂ ਦੇ ਲੋਕ, ਇਦਾਂ ਦੇ ਲੈਂਡਲੋਰਡ ਹੈਗੇ ਯਾਰ ਦੁਨੀਆ 'ਚ?
6: ਹਾਂ ਹੈਗੇ ਆ, ਮੈਂ ਉਹੀ ਦੱਸਦਾ ਤੁਹਾਨੂੰ ਗੱਲ। ਆਪਾਂ ਨਾ ਇਹ ਨਾ ਵੀਡੀਓ ਘੱਟ, ਇਹ ਸ਼ੀਸ਼ਾ ਗਾ ਜ਼ਿਆਦਾ ਉਹਨਾਂ ਲਈ ਜਿਹੜੇ ਮਕਾਨ ਮਾਲਿਕ ਨੇ। ਰੋਟੀ ਜਿਹੜੀ ਹੈ ਨਾ ਉਹ ਟੀਨੈਂਟਾਂ ਨਾਲ ਹੀ ਤੁਰ ਰਹੀ ਹੈ, ਇਹ ਅੱਜ ਦੀ ਕਹਾਣੀ ਦੀ ਸੱਚਾਈ ਹੈ। ਕਿਉਂਕਿ ਜੇਕਰ ਟੀਨੈਂਟ ਨਾ ਹੋਣ ਨਾ, ਮਿਲੀਅਨ ਦੀ ਮੌਰਗੇਜ ਅਫੋਰਡ ਕਰਨਾ ਵੀ ਮੁਸ਼ਕਿਲ ਹੋ ਜਾਂਦਾ। ਤੇ ਜਿਹੜਾ ਸਮਾਂ ਚੱਲ ਰਿਹਾ ਹੈਗਾ, ਕਿਉਂਕਿ ਟੀਨੈਂਟ ਲੱਭਣੇ ਬੜੇ ਮੁਸ਼ਕਿਲ ਹੋਏ ਪਏ ਨੇ। ਬਾਕੀ ਉਹ ਜਿਹੜੀ ਵੀਡੀਓ ਨਾ, ਉਹ ਇੱਕ ਸ਼ੀਸ਼ਾ ਗਾ ਸਾਰੇ ਦੇਸੀਆਂ ਲਈ, ਆਪਣਿਆਂ ਲਈ, ਉਹ ਜ਼ਰੂਰ ਦੇਖਿਓ। ਉਹ ਸ਼ੀਸ਼ੇ ਮੂਹਰੇ ਖੜ ਜਾਇਓ, ਜਿਹੜੇ ਵੀ ਲੋਕ ਆਪਣੇ ਹਨਾ ਇਸ ਰੇਡੀਓ 'ਚ ਨੂੰ ਸੁਣਦੇ ਵੀ ਨੇ, ਉਹਨਾਂ ਲਈ ਇਹ ਸੁਨੇਹਾ ਵੀ ਉਹ ਇੱਕ ਸ਼ੀਸ਼ਾ ਗਾ ਉਹਨੂੰ ਜ਼ਰੂਰ ਦੇਖਿਓ। ਕਿਸੇ ਨੂੰ ਲੋੜ ਤੋਂ ਵੱਧ ਤੰਗ ਕਰਿਆ ਹਨਾ, ਕਈ ਵਾਰ ਉਹ ਉੱਪਰ ਦੀ ਹੋ ਜਾਂਦਾ।
0: ਨਹੀਂ ਪਰ ਤੰਗ ਕਿਹਨੇ ਕੀਤਾ ਇਸ ਵਿੱਚ?
6: ਇਸ ਵਿੱਚ ਮੈਨੂੰ ਜਿੱਥੇ ਲੱਗਦਾ ਹਨਾ ਵੀ ਉਹਦੀਆਂ ਧਾਰਮਿਕ ਭਾਵਨਾਵਾਂ ਛੇੜਛਾੜ ਹੋ ਰਹੀਆਂ ਸੀ, ਉਹਨੂੰ ਇਹ ਲੱਗ ਰਿਹਾ ਸੀ ਵੀ ਇਹ ਕੁਝ ਹੋਰ ਕੁੱਕ ਕਰ ਰਹੇ ਨੇ।
0: ਨਹੀਂ, ਕੁੱਕ ਜੋ ਮਰਜ਼ੀ ਕਰਨ ਯਾਰ, ਉਹ ਲੈਫਟੀਨੈਂਟ ਨੇ।
6: ਹਾਂ, ਉਹਨਾਂ ਦਾ ਰਾਈਟਸ ਨੇ ਨਾ, ਉਹੀ ਤਾਂ ਮੈਂ ਦੱਸਿਆ ਨਾ ਉਹੀ ਗੱਲ ਵੀ ਲੋਕ ਆਪਣੇ ਸਮਝਦੇ ਨੇ ਨਾ ਇਹ ਚੀਜ਼। ਉਹ ਸ਼ੀਸ਼ਾ ਗਾ ਸਾਰਿਆਂ ਨੂੰ, ਲੈਂਡਲੋਰਡਾਂ ਨੂੰ, ਜਿਹੜੇ ਮਾਲਕ ਨੇ, ਵੀ ਭਾਈ ਲੋਕਾਂ ਨੂੰ ਐਵੇਂ ਨੀ ਤੰਗ ਕਰੀਦਾ, ਟੀਨੈਂਟਾਂ ਦੀ ਵੀ ਇੱਜ਼ਤ ਕਰੀਦੀ ਆ, ਉਹ ਵੀ ਬੰਦੇ ਨੇ ਆਪਣੇ ਵਰਗੇ।
0: ਠੀਕ ਹੈ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਤੇ ਟੈਨੈਂਟ ਕਹਿ ਦਿਆ ਕਰੋ, ਮੈਨੂੰ ਪਤਾ ਕਈ ਵਾਰ ਆਪਣੀ ਐਕਸੈਂਟ ਹੁੰਦੀ ਹੈ। ਸੋ ਦੇਖੋ, ਤੰਗ ਹੁਣ ਤੁਸੀਂ ਜੇ ਤੁਹਾਨੂੰ ਲੱਗਦਾ ਕੋਈ ਬੰਦਾ ਯਾਰ ਕੋਈ ਗਲਤ ਕਰ ਰਿਹਾ, ਤੁਹਾਡੀ ਪ੍ਰੋਪਰਟੀ ਨੂੰ ਉਹ ਬੰਦਾ ਡੈਮੇਜ ਕਰ ਰਿਹਾ, ਉਹ ਤੁਸੀਂ ਯਾਰ ਡਿਫਰੈਂਟ ਐਵਨਿਊਜ਼ ਨੇ, ਤੁਸੀਂ ਪੁਲਿਸ ਨੂੰ ਕਾਲ ਕਰ ਲਓ, ਤੁਸੀਂ 100 ਤਰੀਕੇ ਨੇ। ਨਾਲੇ ਉਹਨੇ ਪੁਲਿਸ ਨੂੰ ਫੋਨ ਲਾਇਆ ਹੋਇਆ, ਨਾਲੇ ਮਾਰ ਰਹੀ ਹੈ ਬੰਦੇ ਨੂੰ, ਦੱਸ ਕਿੰਨੀ ਬੇਵਕੂਫ ਹੈ। ਸੋ ਹੈਰਾਨੀ ਦੀ ਗੱਲ ਹੈ ਲੋਕ ਕਿੱਦਾਂ ਦੇ ਬੈਠੇ ਆ ਕਈ ਵਾਰ ਨਾ, ਤੁਸੀਂ ਵਾਕਈ ਸ਼ੌਕ ਹੁੰਦੇ ਆ ਦੇਖ ਕੇ ਯਾਰ, ਪਤਾ ਨਹੀਂ ਦੁਨੀਆ ਕਿੱਦਾਂ ਦੀ ਆ। HK Movers, number one moving company apne shehar di, HK Movers ਇਹਨਾਂ ਕੋਲ 30 ਸਾਲ ਦਾ ਤਜਰਬਾ 30 ਇਅਰਸ ਦਾ ਐਕਸਪੀਰੀਅੰਸ ਹੈ ਐਚ ਕੇ ਮੂਵਰਸ ਦਾ ਨੰਬਰ ਹੈ 416-524-6704 HK Movers 416-524-6704 ਤੇ ਤੁਸੀਂ ਕਾਲ ਕਰ ਸਕਦੇ ਹੋ ਉਸ ਤੋਂ ਇਲਾਵਾ ਤੁਸੀਂ ਯਾਦ ਰੱਖੋ ਜ਼ਰੂਰ ਮੈਸੇਜ ਪ੍ਰਦੀਪ ਭਾਜੀ ਦਾ ਤੁਹਾਡੇ ਫਰਿੱਜ ਸਟੋਵ ਡਿਸ਼ਵਾਸ਼ਰ ਵਾਸ਼ਰ ਡਰਾਇਰ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਅਪਲਾਇੰਸ ਖਰਾਬ ਨੇ ਤਾਂ 647-622-3203 6476223203 ਮਿਸਟਰ ਪ੍ਰਦੀਪ 3075 ਹੈਲੋ
7: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ
7: ਤੁਸੀਂ
0: ਪਹਿਲਾਂ ਹੀ ਕਹਿ ਦਿੰਦੇ ਕਿ ਸੌਰੀ ਯਾਰ ਸਾਡੇ ਲਈ ਨਹੀਂ ਵਰਕ ਕਰਨਾ ਬੇਚਾਰੇ ਹੁਣ ਦੇਖੋ ਤੁਹਾਡਾ ਵੀ ਉਹ ਟਾਈਮ ਹੈ ਬੱਚਿਆਂ ਨਾਲ ਵਧੀਆ ਹੱਸਣਾ ਖੇਡਣਾ ਤੁਸੀਂ ਵੀ ਐਵੇਂ ਤੰਗ ਹੁੰਦੇ ਹੋ ਚਲੋ ਗਲਤ ਗੱਲ ਹੈ ਯਾਰ ਹੋਪਫੁਲੀ ਲੋਕ ਸਮਝਣ ਥੋੜੇ ਆ ਬਟ ਬੱਚੇ ਨੇ ਰੌਲਾ ਹੀ ਪਾਉਣਾ ਹੋਰ ਕੀ ਕਰਨਾ ਬਟ ਨਹੀਂ ਥੈਂਕ ਯੂ ਵੀਰੇ ਧੰਨਵਾਦ ਤੁਹਾਡਾ ਥੈਂਕ ਯੂ ਸੋ ਮਚ ਫੋਰ ਯਰ ਕਾਲ ਤੇ 905-673-3333 ਦੀ ਨੰਬਰ ਹੈ ਆਪਣਾ 5 Rivers ਡਕਟ ਕਲੀਨਿੰਗ ਕਰਾਉਣੀ ਹੈ ਤਾਂ 5 Rivers ਵਾਲੇ ਨੂੰ ਯਾਦ ਰੱਖੋ ਬਹੁਤ ਹੀ ਕਮਾਲ ਦੀ ਟੀਮ ਹੈ ਵੀਡੀਓ ਇੰਸਪੈਕਸ਼ਨ ਕਰਕੇ ਪਹਿਲਾਂ ਤੁਹਾਨੂੰ ਦਿਖਾਉਣਗੇ ਕਿੰਨੀ ਗੰਦਗੀ ਹੈ ਫਿਰ ਬਾਅਦ ਦੇ ਵਿੱਚ ਤੁਹਾਨੂੰ ਦਿਖਾਉਣਗੇ ਯਾਰ ਕਿੰਨੀ ਸਫਾਈ ਹੋਗੀ ਸੋ 5 Rivers ਡਕਟ ਕਲੀਨਿੰਗ 4374-6887-590.
8: ਆਨਾ ਵੀ ਸਪੈਸ਼ਲੀ ਗੱਲ ਕਰਾਂਗੇ ਸਾਡੇ ਉਹ ਲਿਸਨਰ ਜਿਹੜੇ ਕਿ ਇਨਵੈਸਟਮੈਂਟ ਵਾਲੀਆਂ ਇੰਸ਼ੋਰੈਂਸ ਪਾਲਿਸੀਜ਼ ਚਾਹੁੰਦੇ ਨੇ ਜਿਨ੍ਹਾਂ ਨੂੰ ਇਹ ਹੈ ਕਿ ਆਪਾਂ ਨੂੰ ਥੋੜਾ ਜਿਹਾ ਕੋਈ ਅਮਾਊਂਟ ਇਨ ਫਿਊਚਰ ਚਾਹੇ ਉਹ ਰਿਟਾਇਰਮੈਂਟ ਦੇ ਹੈ ਜਾਂ 20-30-40 ਸਾਲ ਬਾਅਦ ਇੰਸ਼ੋਰੈਂਸ ਪਾਲਿਸੀ ਦੇ ਵਿੱਚੋਂ ਵਿਦਡਰੋ ਅਸੀਂ ਕਰ ਸਕੀਏ ਕੋਈ ਇਸ ਤਰ੍ਹਾਂ ਦੀ ਪਾਲਿਸੀ ਹੋਏ ਜਿਹਦੇ ਵਿੱਚ ਅਸੀਂ ਇਨਵੈਸਟਮੈਂਟਸ ਕਰ ਸਕੀਏ ਐਕਸਟਰਾ ਪੈਸੇ ਇਨਵੈਸਟ ਕਰ ਸਕੀਏ ਸੋ ਉਹ ਜਿਹੜੀਆਂ ਪਾਲਿਸੀਜ਼ ਨੇ ਪਹਿਲੀ ਤਾਂ ਚੀਜ਼ ਹੈ ਕਿ ਉਹ ਹਰ ਇੱਕ ਲਈ ਨਹੀਂ ਬਣੀਆਂ ਹੋਈਆਂ ਜੇ ਮੈਂ ਕਹਾਂ ਕਿ ਉਹ ਪਾਲਿਸੀ ਮੈਂ ਹਰ ਇੱਕ ਨੂੰ ਰਿਕਮੈਂਡ ਕਰਾਂ ਬਿਲਕੁਲ ਨਹੀਂ ਬਿਕਾਜ਼ ਉਹ ਪਾਲਿਸੀਜ਼ ਇੱਕ ਤੇ ਮਹਿੰਗੀਆਂ ਹੋਣੀਆਂ ਦੂਸਰਾ ਕਿਉਂਕਿ ਤੁਸੀਂ ਉਹਦੇ ਵਿੱਚ ਫੋਰ ਐਗਜ਼ਾਮਪਲ ਬੇਸਿਕ ਪ੍ਰੀਮੀਅਮ ਹੈਗਾ ਤੁਹਾਡਾ $30 ਦਾ ਤੁਸੀਂ ਉਹਦੇ ਵਿੱਚ ਪੇ ਕਰ ਰਹੇ ਹੋ $90 ਕਿਉਂਕਿ ਤੁਸੀਂ ਐਕਸਟਰਾ ਇਨਵੈਸਟਮੈਂਟ ਕਰਕੇ ਉਹਦੇ ਵਿੱਚ ਗਰੋਥ ਲੈਣੀ ਹੈਗੀ ਹੈ ਸੋ ਜਿੰਨੀ ਦੇਰ ਤੱਕ ਪਾਲਿਸੀ 'ਚ ਗਰੋਥ ਹੋ ਰਹੀ ਹੈ ਟੈਕਸ ਫ੍ਰੀ ਗਰੋਥ ਹੋਈ ਜਾਏਗੀ ਤੁਸੀਂ ਉਸ ਪੈਸੇ ਨੂੰ ਜਿਹੜਾ ਹੈਗਾ ਉਹ ਯੂਜ਼ ਨਹੀਂ ਕਰਦੇ ਹੈਗੇ ਤੇ ਉਹ ਪੈਸਾ ਗਰੋ ਕਰੀ ਜਾਣਾ ਹੈਗਾ ਬਟ ਇਹਨਾਂ ਪਾਲਿਸੀਜ਼ ਦੀ ਖਾਸੀਅਤ ਇਹ ਹੈਗੀ ਹੈ ਕਿ ਇਹਨਾਂ ਪਾਲਿਸੀਜ਼ ਨੂੰ ਤੁਸੀਂ ਚਾਹੇ 20 ਈਅਰ ਚ, ਚਾਹੇ 30 ਈਅਰ, ਚਾਹੇ 40 ਈਅਰ ਚ ਪੇਡ ਅਪ ਕਰ ਸਕਦੇ ਹੋ, ਯਾਨੀ ਕਿ ਇਹ ਪਲੈਨਡ ਪਾਲਿਸੀਜ਼ ਹੁੰਦੀਆਂ ਨੇ ਜਿਹਨਾਂ ਨੂੰ ਆਪਾਂ ਮੋਡੀਫਾਈ ਕਰ ਸਕਦੇ ਹੁੰਦੇ ਹਾਂ। ਔਰ ਇਹਦੇ ਚੋਂ ਕਦੀ ਵੀ ਤੁਸੀਂ ਪਾਰਸ਼ੀਅਲ ਮਨੀ ਵਿਦਡਰਾ ਕਰਨੀ ਹੈ ਕਿ 10-15-20 ਸਾਲ ਬਾਅਦ ਤੁਸੀਂ ਥੋੜੇ ਜਿਹੇ ਪੈਸੇ ਚੱਕਣੇ ਨੇ, ਉਹਦੀ ਕੈਸ਼ ਵੈਲਿਊ ਦੇ ਹਿਸਾਬ ਨਾਲ ਉਹ ਵੀ ਚੱਕ ਸਕਦੇ ਹੁੰਦੇ ਹੋ। ਸੈਕਿੰਡ, ਇਹਨਾਂ ਪਾਲਿਸੀਜ਼ ਦੇ ਗੇਨ ਤੇ ਤੁਸੀਂ ਲੋਨ ਲੈ ਸਕਦੇ ਹੁੰਦੇ ਹੋ। ਲੋਨ ਦੇ ਉੱਪਰ ਡੈਫੀਨੇਟਲੀ ਤੁਹਾਨੂੰ ਇੰਟਰਸਟ ਲੱਗਦਾ ਹੈਗਾ, ਨੋ ਡਾਊਟ, ਬਟ ਉਹ ਇੰਟਰਸਟ ਜਾਂ ਤੁਸੀਂ ਲੋਨ ਨੂੰ ਨਹੀਂ ਪੇ ਕਰਦੇ ਤਾਂ ਡੈਥ ਦੇ ਟਾਈਮ ਤੇ ਜਿੰਨਾ ਅਮਾਊਂਟ ਤੁਸੀਂ ਚੱਕਿਆ ਹੁੰਦਾ ਪਲੱਸ ਜੋ ਇੰਟਰਸਟ ਹੈਗਾ ਉਹ ਤੁਹਾਡੀ ਡੈਥ ਬੈਨੀਫਿਟ ਦੇ ਵਿੱਚੋਂ ਮਾਈਨਸ ਹੋ ਜਾਂਦਾ। ਤੀਸਰੀ ਆਪਸ਼ਨ ਹੁੰਦੀ ਹੈ ਕਿ ਇੱਕ ਸਰਟਨ ਟਾਈਮ ਪੀਰੀਅਡ ਤੋਂ ਬਾਅਦ ਤੁਸੀਂ ਕਹਿੰਦੇ ਹੋ ਕਿ ਮੈਨੂੰ ਇਹ ਇੰਸ਼ੋਰੈਂਸ ਨਹੀਂ ਚਾਹੀਦੀ, ਮੇਰੀ ਪਾਲਿਸੀ ਬੰਦ ਕਰ ਦਿਓ ਔਰ ਮੇਰੇ ਜੋ ਪੈਸੇ ਜੋ ਕੈਸ਼ ਵੈਲਿਊ ਹੈ ਉਹ ਮੈਨੂੰ ਦੇ ਦਿਓ। ਸੋ ਉਹ ਚੀਜ਼ ਦੀ ਜਿਹੜੀ ਫਲੈਕਸੀਬਿਲਟੀ ਹੈਗੀ ਉਹ ਵੀ ਤੁਹਾਡੇ ਕੋਲ ਹੈਗੀ ਹੈ ਆਫਟਰ ਅ ਸਰਟਨ ਟਾਈਮ ਪੀਰੀਅਡ। ਇਹ ਨਹੀਂ ਹੈਗਾ ਕਿ ਅਸੀਂ ਅੱਜ ਪਾਲਿਸੀ ਲਈਏ ਤੇ 2 ਸਾਲ ਬਾਅਦ ਕਹੀਏ ਕਿ ਇਹਦੇ ਚੋਂ ਪੈਸੇ ਚੱਕਣੇ ਨੇ, ਨਹੀਂ। ਸੋ ਅਗਰ ਤੁਸੀਂ ਇਨਵੈਸਟਮੈਂਟ ਵਾਲੀਆਂ ਮਨੀ ਬੈਕ